0: ਤੇ ਬੰਨਿਆ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਡਾਕਟਰ ਪੱਟੀ ਸਾਹਿਬ ਜਿਹੜੇ ਸਨ ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਅੱਜ ਖਾਸ ਉਹਨਾਂ ਦਾ ਦਿਹਾੜਾ ਡਾਕਟਰ ਸਾਹਿਬਾਂ ਦਾ। ਤੇ ਛੰਮੀ ਜੀ ਸਵਾਗਤ ਹੈ, ਫਿਰ ਤੋਂ ਲੰਘਿਓ, ਆਪਾਂ ਇੱਕ ਦੋ ਕੋਲਾਂ ਹੋਰ ਲੈ ਲਈਏ ਨਾਲ ਫਿਰ। ਤੇ ਸਵਾਗਤ ਹੈ ਜੀ, ਕੀ ਕਹਿਣਾ ਚਾਹੋਗੇ ਜੋ ਡਾਕਟਰ ਸਾਹਿਬ ਸੁਨੇਹਾ ਦੇ ਕੇ ਗਏ ਆ, ਗੱਲਾਂ ਬਾਤਾਂ ਦੇ ਵਿਚ ਸੁਚੇਤ ਕਰਕੇ ਗਏ?
1: ਮੈਂ ਕਹਿੰਦਾ ਜੀ ਭਾਰਤ ਸਾਹਿਬ ਕਹਿੰਦੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ, ਤੇ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਅੱਖਰ ਅੱਖਰ ਬਾ ਕਮਾਲ
0: ਜੀ।
1: ਔਰ ਕਿਉਂਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ, ਫਸਟ ਹੈਂਡ ਐਕਸਪੀਰੀਅੰਸ ਹੈ, ਰੋਜ਼ ਜਿਹੜੇ ਪੇਸ਼ੈਂਟਸ ਨੂੰ ਮਿਲਦੇ ਆ, ਡੀਲ ਕਰਦੇ ਆ, ਤੇ ਇਸ ਖਿੱਤੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦਰਪੇਸ਼ ਹੁੰਦੀਆਂ ਨੇ, ਉਹਨਾਂ ਦੇ ਉਹ ਸਾਹਮਣਾ ਕਰਨਾ ਪੈਂਦਾ, ਉਹ ਵੀ ਉਹਨਾਂ ਨੇ ਜ਼ਿਕਰ ਕੀਤਾ।
0: ਬਿਲਕੁਲ।
1: ਤੇ ਜਿਹੜੀ ਉਹਨਾਂ ਨੇ ਅਖੀਰ ਚ ਸੁਨੇਹੇ ਦੇ ਵਿੱਚ ਗੱਲ ਕੀਤੀ ਹੈ ਕਿ ਜ਼ਰੂਰ ਇਹ ਕਹਿ ਲੋ ਵੀ ਨਿਜ਼ਾਮ ਦਾ ਫਰਜ਼ ਬਣਦਾ ਕਿ ਭਾਈ ਇਹ ਚੀਜ਼ਾਂ ਮੁਫ਼ਤ ਹੋਣੀ ਚਾਹੀਦੀਆਂ ਨੇ। ਹੈਲਥ ਜਿਹੜੀ ਹੈ ਹਰ ਬੰਦੇ ਦੇ ਲਈ ਅਪਰੋਚੇਬਲ ਹੋਣੀ ਚਾਹੀਦੀ ਹੈ, ਫ੍ਰੀ ਹੋਵੇ, ਇਹ ਚੀਜ਼ਾਂ ਫ੍ਰੀ ਚਾਹੀਦੀਆਂ, ਐਜੂਕੇਸ਼ਨ ਤੇ ਹੈਲਥ,
0: ਤੇ
1: ਬੱਚਿਆਂ ਨੂੰ ਵਧੀਆ ਜਿਹੜੀ ਆ ਐਜੂਕੇਟ ਕਰਨ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਦੇਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਬਾਕਮਾਨ ਬਹੁਤ ਖੂਬ ਡਾਕਟਰ ਸਾਹਿਬ।
0: ਤੇ ਸ਼ਮੀ ਜੀ ਇੱਕ ਦੋ ਕਾਲਰ ਨੇ ਨਾਲ ਆਪਣੇ, ਤੇ ਜਿਮੀ ਕਾਟਰ ਬਾਈ ਜੀ ਪਹਿਲੀ ਵਾਰੀ ਕਾਲ ਕਰ ਰਹੇ ਨੇ, ਉਹਨਾਂ ਦਾ ਆਪਾਂ ਸੁਨੇਹਾ ਸੁਣ ਕੇ ਤੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਆ। ਜਿਮੀ ਕਾਟਰ ਸਾਹਿਬ ਸਵਾਗਤ ਹੈ ਜੀ ਨੂੰ ਜੀ ਬਾਈ ਜੀ ਲੰਘਿਆ ਜੀ ਨੂੰ ਜੀ ਸਤਿ ਸ੍ਰੀ ਅਕਾਲ ਜੀ ਨੂੰ ਜੀ
2: ਹਾਂਜੀ ਬਾਈ ਜੀ
0: ਸਵਾਗਤ ਹੈ ਬਾਈ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਦੇ ਉੱਤੇ, ਗੱਲਾਂ ਬਾਤਾਂ ਜੋ ਚੱਲ ਰਹੀਆਂ ਨੇ?
2: ਬਹੁਤ ਵਧੀਆ ਜੀ, ਡਾਕਟਰ ਦਿਵਸ ਤੇ ਗੱਲ ਚੱਲ ਰਹੀ ਹੈ
0: ਜੀ,
2: ਪੱਟੀ ਸਾਹਿਬ ਨੇ ਬਹੁਤ ਵਧੀਆ ਤਰਫਰਾ ਕਰਿਆ
0: ਜੀ।
2: ਮੈਂ ਤਾਂ ਇਹ ਪੁੱਛਣਾ ਸੀਗਾ ਜੀ ਵੀ ਉਹ ਨੀਟ ਦਾ ਜਿਹੜਾ ਟੈਸਟ ਹੁੰਦਾ ਗਾ ਵੀ ਹੁਣ ਦੋ ਵਾਰੀ ਹੋ ਗਿਆ,
0: ਹਾਂਜੀ,
2: ਤੇ ਸਾਡਾ ਬੱਚਾ ਹੈਗਾ ਮੇਰਾ ਭੀਜਾ ਹੈਗਾ ਉਹ ਜਿੱਦ ਕਰ ਰਿਹਾ, ਕਹਿੰਦਾ ਵੀ ਮੈਂ ਇੱਕ ਸਾਲ ਡ੍ਰੌਪ ਕਰਕੇ ਫੇਰ ਦੇਣਾ ਗਾ
0: ਜੀ,
2: ਵੀ ਦੇਣਾ ਚਾਹੀਦਾ ਕਿ ਨਹੀਂ, ਵੀ ਫੇਰ ਵੀ ਘਪਲੇਬਾਜ਼ੀ ਹੋਊਗੀ ਕਿ ਨਹੀਂ ਹੋਊਗੀ?
0: ਨਹੀਂ ਉਹ ਚਲੋ ਉਹ ਤਾਂ ਜੋ ਹੋਈ ਜਾਂਦਾ ਮੈਂ ਆਪਣਾ ਵਿਚਾਰ ਦਿੰਦਾ, ਬਾਕੀ ਸ਼ਮੀ ਭਾਜੀ ਐਜੂਕੇਸ਼ਨ ਸਿਸਟਮ ਦੇ ਨਾਲ ਜ਼ਿਆਦਾ ਜੁੜੇ ਆ, ਉਹ ਆਪਣਾ ਐਕਸਪੀਰੀਅੰਸ ਜ਼ਿਆਦਾ ਦੱਸ ਸਕਦੇ ਆ। ਮੈਂ ਤਾਂ ਇਹੀ ਕਹਾਂਗਾ ਕਿ ਜੀ ਬੱਚਾ ਤੁਹਾਡਾ ਕੌਨਫੀਡੈਂਸ ਹੈਗਾ ਪੂਰਾ, ਤੇ ਉਹਨੂੰ ਇਸ ਚੀਜ਼ ਤੋਂ ਰੋਕੋ ਟੋਕੋ ਨਾ, ਤੇ ਜੇ ਉਹ ਕਰਨਾ ਚਾਹੁੰਦਾ ਤਾਂ ਉਹਨੂੰ ਜ਼ਰੂਰ ਪਹਿਲ ਕਦਮੀ ਦੇ ਉੱਤੇ ਕਰਨ ਦਿਓ। ਬਾਕੀ ਸ਼ਮੀ ਭਾਜੀ ਤੁਸੀਂ ਸਲਾਹ ਦੇ ਸਕਦੇ ਹੋ ਜ਼ਿਆਦਾ ਉਸ ਬਾਰੇ ਦੀ।
1: ਜੀ ਪਰ ਜਿਵੇਂ ਭਾਈ ਇਹ ਚ ਤੁਹਾਨੂੰ ਮਤਲਬ ਸ਼ੱਕ ਸ਼ੁਭਾ ਕੀ ਆ ਕਿ ਜਿਹੜਾ ਬੱਚੇ ਦੇ ਉੱਤੇ ਕੌਨਫੀਡੈਂਸ ਜ਼ਰੂਰ ਹੋਣਾ ਚਾਹੀਦਾ ਜਿਵੇਂ ਭਾਰਤ ਸਾਹਿਬ ਕਹਿੰਦੇ ਨਾ, ਔਰ ਮੈਨੂੰ ਲੱਗਦਾ ਕਿ ਤੁਸੀਂ ਵੀ ਬਿਲਕੁਲ ਪੋਜ਼ਿਟਿਵ ਹੀ ਸੋਚ ਰਹੇ ਹੋ
0: ਜੀ।
1: ਜਿਹੜੇ ਡਾਊਟਸ ਨੇ ਨਾ ਕਿ ਇਹ ਅੱਗੇ ਜਾ ਕੇ ਦੁਬਾਰਾ ਕੋਈ ਇਹੋ ਜਿਹਾ ਫਰੋਡ ਨਿਕਲੇਗਾ ਜਾਂ ਕਿਵੇਂ ਹੋਏਗਾ, ਇਹਦੀ ਤਾਂ ਭਵਿੱਖਬਾਣੀ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਇਹ ਸਿਸਟਮ ਹੀ ਬਹੁਤ ਵੱਡਾ ਵਸੀਹ ਸਿਸਟਮ ਆ। ਹਾਂਜੀ ਬਿਲਕੁਲ, ਤੇ ਦੂਸਰਾ ਇਹ ਹੈ ਕਿ ਆਪਾਂ ਪੋਜ਼ਿਟਿਵ ਮੰਨ ਕੇ ਚੱਲੀਏ ਕਿ ਹਾਂਜੀ ਬਿਲਕੁਲ ਪੋਜ਼ਿਟਿਵ ਸੋਚ ਕੇ ਚੱਲੀਏ ਕਿ ਚੰਗਾ ਹੀ ਹੋਏਗਾ ਅਤੇ ਬਿਲਕੁਲ ਸਾਰਾ ਕੁਛ ਆਪਣੇ ਆਪਣੇ ਥਾਂ ਤੇ ਸਹੀ ਜਿਹੜਾ ਉਹ ਚੱਲੇਗਾ, ਕਿਉਂਕਿ ਜਿਹੜੀ ਬੱਚੇ ਦੀ ਮਿਹਨਤ ਹੈ ਨਾ, ਉਹਦੇ ਜਿਹੜੇ ਸੁਪਨੇ ਆ, ਉਹਦੇ ਵਿੱਚ ਇਹ ਇੱਕ ਵੱਡੀ ਰੁਕਾਵਟ ਸਿੱਧ ਹੋ ਸਕਦਾ, ਜਿਵੇਂ ਜਿਹੜੇ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਬੱਚਿਆਂ ਦੇ ਜਿਹੜੇ ਆ ਜਿਹੜਾ ਮੋਰਾਲ ਵੀ ਜਿਹੜਾ ਟੁੱਟਿਆ ਕਿ ਭਾਈ ਯਾਰ ਇਹ ਅਸੀਂ ਇੰਨੀ ਮਿਹਨਤ ਕੀਤੀ ਆ ਤੇ ਆ ਵਿੱਚੋਂ ਨਿਕਲਿਆ ਕੀ ਆ,
0: ਬਿਲਕੁਲ
1: ਫਿਰ ਹੁਣ ਦੂਸਰੀ ਵਾਰੀ ਹੋ ਗਿਆ ਇਹਦੇ ਵਿੱਚ
2: ਤੁਹਾਡੀ ਗੱਲ ਮੈਂ ਵਿੱਚ ਇੰਟਰਪਟ ਕਰ ਰਿਹਾ ਗਾ, ਉਹ ਬੱਚਿਆਂ ਨੂੰ ਸਮਝਾ ਕੇ ਰੱਖੀਦਾ ਜੀ ਵੀ ਆਪਾਂ ਉਹ ਕੁਛ ਨੀ ਸਟੈਪ ਚੱਕਣਾ ਗਾ ਵੀ ਜਿਹੜਾ ਕੁਛ ਦੁਨੀਆ ਤੇ ਹੋ ਰਿਹਾ ਹੈ,
0: ਬਿਲਕੁਲ ਪਰ ਕਿਤੇ ਨਾ ਕਿਤੇ ਜੇ ਆਪਾਂ ਪਰਿਵਾਰ ਦੇ ਵੱਲੋਂ ਕਿਤੇ ਉਹਨੂੰ ਰੋਕਾਂਗੇ ਜਾਂ ਉਹਨੂੰ ਕਰਾਂਗੇ ਨਾ, ਤਾਂ ਜਿਹੜਾ ਗੁੱਸਾ ਉਹ ਸਿਸਟਮ ਦੇ ਉੱਤੇ ਹੈ ਨਾ, ਉਹ ਕਿਤੇ ਨਾ ਕਿਤੇ ਫਿਰ ਪਰਿਵਾਰ ਦੇ ਵਿੱਚ ਸ਼ੁਰੂ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਉਹ ਫਿਰ ਉਹਦਾ ਜਿਹੜਾ ਸੁਪਨਾ ਜਿੱਦਾਂ ਭਾਜੀ ਨੇ ਕਿਹਾ ਕਿ ਉਹਨੂੰ ਪੂਰਾ ਕਰਨ ਦਿਓ, ਅੱਗੇ ਜੋ ਹੋਣਾ ਉਹ ਮਤਲਬ ਕਿ ਛੱਡ ਦਿਓ, ਮਾਲਕ ਤੇ ਛੱਡ ਦਿਓ, ਕੁਦਰਤ ਤੇ ਛੱਡ ਦਿਓ, ਹਨਾ, ਜੋ ਹੋਊਗਾ ਹੋਊਗਾ, ਚੰਗੇ ਲਈ ਹੋਏਗਾ ਫਿਰ।
2: ਹਾਂਜੀ ਹਾਂਜੀ ਹਾਂਜੀ, ਉਹ ਤਾਂ ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਸੀ ਵੀ ਇਹ ਇਸ ਵਾਰੀ ਹੁਣ ਦੁਬਾਰੇ ਦਿੱਤਾ ਗਾ ਵੀ ਉਹ ਹੁਣ ਦੁਬਾਰੇ ਫੇਰ ਉਹ ਰਿਜ਼ਲਟ ਆਇਆ ਨੀ ਗਾ, ਉਹ ਦੁਬਾਰੇ ਫੇਰ ਤਿਆਰੀ ਕਰਨ ਲੱਗ ਗਿਆ
0: ਜੀ। ਨਹੀਂ ਮਿਹਨਤ ਹੀ ਹੈ ਜੀ, ਸਲੂਟ ਹੈ ਜੀ ਉਹਨੂੰ, ਫਿਰ ਤਾਂ ਕੀ ਬਾਤ ਹੈ ਜੀ, ਕਾਬਲ ਬੱਚਾ ਹੈ।
2: ਠੀਕ ਹੈ ਜੀ, ਥੈਂਕ ਯੂ, ਤੁਸੀਂ ਕੰਟੀਨਿਊ ਕਰੋ।
0: ਥੈਂਕ ਯੂ ਬਾਜੀ, ਬਹੁਤ ਬਹੁਤ ਸ਼ੁਕਰੀਆ, ਜੁੜਦੇ ਰਿਹਾ ਕਰੋ, ਸ਼ੁਕਰੀਆ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਹ ਸਨ ਜੀ ਜਿਮੀ ਕਾਟਰ ਬਾਈ ਜੀ, ਜੁੜੇ ਸਨ, ਗੱਲਬਾਤ ਆਪਣੀ ਰੱਖ ਕੇ ਗਏ ਨੇ, ਤੇ ਨਾਲ ਅਗਲੀ ਕਾਲ ਦੇ ਉੱਤੇ ਛੰਮੀ ਜੀ ਮੁਕੱਦਰ ਜੀ ਨੇ, ਸਵਾਗਤ ਹੈ ਮੁਕੱਦਰ ਜੀ।
1: ਵਾਹ ਜੀ ਵਾਹ,
3: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ, ਛੰਮੀ ਬਾਈ ਜੀ,
0: ਸਤਿ ਸ੍ਰੀ ਅਕਾਲ।

0: ਹਾਂ ਦਿਲ ਦਾ ਮਾਮਲਾ ਉਹ ਮੈਂ ਤਾਂ ਉਹ ਦੁਬਾਰਾ ਕਹਿੰਦਾ ਰਿਪੀਟ ਕਰਨਾ ਹੁੰਦਾ ਤਾਂ ਉਹ ਤਮਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਗਲਤ ਹੁੰਦਾ ਦੁਬਾਰਾ ਦੁਬਾਰਾ
1: ਜੀ।
0: ਪਰ ਮੈਨੂੰ ਹੁਣ ਡਾਕਟਰ ਦੇ ਉੱਤੇ ਕੋਈ ਹੋਰ ਤਾਂ ਕੋਈ ਚੀਜ਼ ਲੱਭੀ ਨੀ, ਮੈਨੂੰ ਡਾਕਟਰ ਦੇ ਇੱਕੋ ਹੀ ਲੱਭਿਆ। ਇਹ ਡਾਕਟਰ ਵੀ ਵੱਖਰਾ ਹੀ ਲੱਭਿਆ ਜਿਹਨੇ ਇਹ ਸਲਾਹ ਦਿੱਤੀ, ਕੱਲਾ ਹੀ ਡਾਕਟਰ ਸੀ ਇਹ। ਹੁਣ ਮੈਨੂੰ ਇਹਦੀ ਖੋਜ ਵੀ ਕਰਨੀ ਪੈਣੀ ਵੀ ਇਹਨੇ ਕਿਉਂ ਦਿੱਤੀ ਸਲਾਹ। ਮੈਂ ਤੁਹਾਨੂੰ ਪਿਛਲੇ ਦਿਨ ਸੁਣਾਇਆ ਸੀ ਨਾ, ਚਲੋ ਮੈਂ ਸੁਣਾ ਕੇ ਫੇਰ ਹੀ ਗੱਲ ਅੱਗੇ ਵਧਾਉਂਦੇ ਆਪਾਂ, ਦੋ ਕੁ ਮਿੰਟ ਹੀ ਲਾਉਣੇ, ਆਪਾਂ ਜ਼ਿਆਦਾ ਨੀ ਲਾਉਂਦੇ।
1: ਜ਼ਰੂਰ ਜੀ।
0: ਸਾਡੇ ਸਾਡੇ ਡਾਕਟਰ ਸਾਹਿਬ ਪਹਿਲਾਂ ਤਾਂ ਸਾਡੇ ਦੇਬੀ ਸਾਹਿਬ ਕਹਿੰਦੇ, ਫਿਰ ਸਾਡੇ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਇਹਨੂੰ। ਮੈਂ ਉਹ ਕਹਿੰਦੇ ਭਾਵੇਂ ਮਰ ਜਾਵਾ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ। ਹੈਂ ਜਿੰਨੇ ਪਰਹੇਜ਼ ਨੇ, ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਿਲ ਹੈ। ਦੇਬੀ ਨੂੰ ਤੈਨੂੰ ਯਾਦ, ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ। ਹੁਣ ਇਹ ਡਾਕਟਰ ਨੀ ਮੈਨੂੰ ਲੱਗਦਾ, ਡਾਕਟਰ ਦੇ ਚਾਰ ਪੁੜੀਆਂ ਨਾਲ ਵੀ ਆ ਖਾ ਕੇ ਸੌ ਜਾ। ਉਹਨੇ ਕਿਹਾ ਤੂੰ ਇਹਨੂੰ ਯਾਦ ਨਾ ਕਰ, ਵੀ ਦਵਾਈ ਖਾਣ ਦੀ ਲੋੜ ਨੀ ਹੈਗੀ, ਦਵਾਈ ਨਾ ਖਾਈ, ਵੀ ਜੇ ਯਾਦ ਕਰਦਾ ਰਹੇ ਭਾਵੇਂ ਨੀਂਦਰ ਦੀਆਂ ਗੋਲੀਆਂ ਖਾਣੀ ਤਾਂ ਵੀ ਨੀਂਦ ਨੀ ਆਉਣੀ। ਉਹੀ ਗੱਲ
2: ਮਨਮੋਹਨ
1: ਬਾਰੇ ਸੁਣਨ ਦਾ ਗੀਤ ਸੀ ਨਾ ਇੱਕ, ਰੱਬ ਕਰਕੇ ਤੈਨੂੰ ਵੀ ਲੱਗ ਜਾਵੇ
0: ਇਸ਼ਕੇ ਨੂੰ ਰੋਗ ਦੱਸ ਦੀ।
1: ਡਾਕਟਰ ਨੇ ਜੀ ਸ਼ਮੀ ਜੀ
0: ਨਹੀਂ, ਇਹ ਪੜ੍ਹਾਈ ਕੋਈ ਕੋਈ ਉਹੀ ਗੱਲ ਹੈ। ਹਾਂ ਇਹ ਵਹਿਮਾਂ ਦਾ ਡਾਕਟਰ ਹੈ, ਇਹ ਮੈਡੀਕਲ ਲਾਈਨ ਚ ਨੀ ਆਉਂਦੀ ਪੜ੍ਹਾਈ ਹੈ ਡਾਕਟਰਾਂ ਦੀ। ਉਹ ਕਹਿੰਦਾ ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੈ
1: ਜੀ,
0: ਕਿੰਨੀ ਮੁੱਦਤ ਬਾਅਦ ਮਿਲੀ ਹੈ, ਅੱਜ ਜਲਵਾ ਜੀ ਭਰ ਕੇ ਵਿਖਾ ਦੇ, ਮੇਰੇ ਚਿਹਰੇ ਤੇ ਜੋ ਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ। ਹੈ
1: ਬੀਤਿਆ ਵੇਲਾ ਯਾਦ ਕਰਾ ਦੇ,
0: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾਂ ਗੱਲੋਂ ਅੱਜ ਲੜ ਕੇ ਵਿਖਾ ਦੇ। ਹੈ ਦੇਬੀ ਦੇਬੀ ਦੀ ਸਾਡੇ ਡਾਕਟਰ ਮਲਕੀਤ ਸਿੰਘ ਦੀ ਫਰਮਾਇਸ਼ ਤੂੰ ਮੰਨ ਲੈ, ਦੋ ਗੁੱਤਾਂ ਅੱਜ ਕਰਕੇ ਥੋੜਾ ਜਿਹਾ ਮਜ਼ਾਕੀਆ ਲਹਿਜੇ ਲੈ ਕੇ ਇਹੋ ਜਿਹੇ ਸਲਾਹ ਡਾਕਟਰ ਬਹੁਤ ਘੱਟ ਨੇ ਦੇਣ ਵਾਲੇ। ਮੈਂ ਉਹ ਡਾਕਟਰ ਨਹੀਂ, ਹੁਣ ਤੁਸੀਂ ਦੇਖੋ ਸ਼ਮੀ ਬਾਈ ਜੀ, ਇਹਨਾਂ ਡਾਕਟਰ ਤੋਂ ਬਿਨਾਂ ਕਿਸੇ ਨੇ ਸਲਾਹ ਦਿੱਤੀ ਹੈ? ਤੁਸੀਂ ਦੇਖ ਲਓ ਅੱਜ ਡਾਕਟਰ ਦੇ ਤੁਸੀਂ ਗੱਲ ਕਰਦੇ ਹੋ
1: ਜੀ,
0: ਜੇ ਮੈਂ ਨਾ ਕਰਦਾ ਤੇ ਇਹ ਵਿੱਚ ਹੀ ਰਹਿ ਜਾਣੀ ਸੀ ਗੱਲ।
2: ਪੱਖ ਰਹਿ ਜਾਣਾ ਸੀਗਾ ਜੀ, ਬਿਲਕੁਲ
0: ਇਹ ਪੱਖ ਰਹਿ ਜਾਣਾ ਸੀ ਡਾਕਟਰ ਡੇ ਦੇ
1: ਜੀ,
0: ਉਹ ਬਹੁਤ ਸੈਂਸਿਟਿਵ ਪੱਖ, ਬਹੁਤ ਸੈਂਸਿਟਿਵ ਪੱਖ ਸੀ ਇਹ,
2: ਬਹੁਤੀਆਂ ਬਿਮਾਰੀਆਂ ਦੀ ਜੜੀ ਇਹ।
0: ਬਿਲਕੁਲ ਬਿਲਕੁਲ ਬਿਲਕੁਲ
2: ਜੀ।
0: ਲੋ ਫਿਰ ਮੈਂ ਤੁਹਾਨੂੰ ਦੋ ਕੁ ਗੱਲਾਂ ਹੋਰ ਕਹਿ ਕੇ ਮੈਂ ਖਤਮ ਕਰਦਾ। ਮੈਂ ਪਿਛਲੇ ਦਿਨ ਤੁਹਾਨੂੰ ਸੁਣਾਇਆ ਤਾਂ ਹੈਗਾ ਜੀ, ਪਰ ਮੈਂ ਵਿੱਚ ਹੀ ਭੁੱਲ ਗਈ ਸੀ ਗੱਲ ਭੁੱਲ ਗਈ ਸੀ ਮੈਨੂੰ
1: ਜੀ।
0: ਤੇ ਟਾਈਮ ਹੈਗਾ ਕਿ ਘੱਟ ਹੈ ਬਾਬੇ? ਜੇ ਘੱਟ ਹੈ ਤਾਂ ਕੋਈ ਗੱਲ ਨੀ, ਫਿਰ ਸੈਚਰਡੇ ਨੂੰ ਮਿਲ ਲਾਂਗੇ, ਤਾਂ ਵੀ ਕੋਈ ਚੱਕਰ ਨੀ ਹੈਗਾ
1: ਜੀ। ਸ਼ਮੀ ਜੀ
0: ਹਾਂ, ਜੇ ਸਮੇਂ ਦੀ ਘਾਟ ਹੈ ਤਾਂ ਕੋਈ ਗੱਲ
2: ਪੂਰੀ ਸੁਣ ਕੇ ਹਟਾਏ ਗੱਲ ਹੈ ਪੂਰੀ ਜੀ, ਬਿਲਕੁਲ।
0: ਵਾਹ ਜੀ ਵਾਹ, ਠੀਕ ਹੈ ਜੀ। ਉਹ ਕਹਿੰਦਾ ਜੀ ਸ਼ਮੀ ਬਾਈ ਜੀ ਤੁਸੀਂ ਇਹ ਗੱਲ ਕਹਿੰਦੇ, ਫਿਰ ਆਪਾਂ ਵੀ ਸੁਣਾ ਕੇ ਹੀ ਹਟਾਂਗੇ ਹੁਣ।
2: ਇਰਸ਼ਾਦ ਜੀ
0: ਉਹ ਗੱਲ ਪਿਛਲੇ ਦਿਨ ਹੀ ਰਹਿ ਗਈ ਸੀ ਵਿੱਚ, ਉਹਨੂੰ ਹੀ ਪੂਰੀ ਕਰਨਾ ਮੈਂ, ਬਾਕੀ ਤਾਂ ਹੋਰ ਕੋਈ ਗੱਲ ਨੀ ਹੈਗੀ।
1: ਕਰੋ ਪੂਰੀ ਜੀ, ਕਿਤੇ ਦਿਲ ਦਾ ਰੋਗ ਨਾ ਲਵਾ ਬੈਠੀ।
0: ਨਹੀਂ ਨਹੀਂ, ਦਿਲ ਦੀ ਹੀ ਗੱਲ ਦੱਸਾਂਗੇ ਬਾਬੇ, ਦਿਲ ਦੀ ਹੀ ਗੱਲ ਦੱਸਾਂਗੇ ਆਪਾਂ,
1: ਕਿਉਂਕਿ ਦਿਲ ਦੀ ਗੱਲ ਵੀ ਰੋਗ ਬਣ
0: ਜਾਂਦਾ। ਹਾਂ ਉਹੀ, ਜੇ ਅੰਦਰ ਘੁੱਟਿਆ ਰਵੇ ਤਾਂ ਉਹੀ ਰੋਗ ਬਣ ਜਾਂਦਾ ਫਿਰ, ਤਾਂ ਹੀ ਕਹਿੰਦਾ

0: सीने दर्दां नूं पालेंगी नी जदों मेरी याद आएगी। सीने दर्दां नूं पालेंगी नी जदों मेरी याद आएगी। दीवे हंजुआं दे बालेंगी नी जदों मेरी याद आएगी।
1: वैसे
2: जपान आले कहिंदे आ पानी आली इंजन कढ लैणा आपां पानी ते चलाउण आला।
0: नहीं नहीं चाइना आले ने पानी आले दीवे घलते अपने कोल ओही गल बिना तेल तो जागदे ने
3: बाकी ओह लाइट की चल रहे। हां जी बाकी
2: क्या बात है, तुसी एक्सपेरिमेंट कर रहे होटे हो
0: करके। ओ मैं तो चलो एक कह सी चलो चलो थोड़े नाल सांझ पै जे, दूजा भी साडे वाला डॉक्टर किते पिछे ना रह जाए, मैं तो पख रखण ही आया सी। बाकी जुड़दे आ शनिवार नूं फिर
2: जरूर जी।
3: बहुत खूब
0: ठीक है जी, सत श्री अकाल सारे सजना नु, मोहब्बत जिंदाबाद ते जिंदगी जिंदाबाद जी,
3: जिंदगी जिंदाबाद। थैंक यू बहुत बहुत
2: जी। दोस्तों इस हांजी मुकद्दर जी ते गल्लां बातां सांझ पा के गए ने, थोड़ा रंग भी बन के गए ते लाइना दोस्तों खुलियां ने। आखर दे विच शम्मी जी तो सुने ही लैने आ ते गल्लां बातां दो चार करके फिर उन्हां तो आग्या लैने आ। ते शम्मी जी अज दे प्रोग्राम दे दौरान की कुछ जिहड़ा आपां नू भी सिखण नू मिलिया ते मन दे विच कोई विचार जिहड़ा आउंदा है जिहड़ा तरथली मचा रहा है वो जरूर साझा करो जी।
3: बिलकुल पर सर, बस मैं जाते जाते ना एक जी अज अपा टेक्नोलॉजी के युग च जी रहे हैं।
2: बिलकुल
3: सानू ए लगता हों कि कोई भी अगर सानू तकलीफ हो रही है, कोई प्रॉब्लम आ रही है, सीधा चाह के गूगल बाबा जी नू पुछ लैने
2: जी।
3: कई बार कई नू तो दिमाग च भी बैठ गई है कि जिहड़ी गूगल सर्च है ये डॉक्टर का बदल है, जाके अपनी अपने सिम्पटम पालदे आ उहदे च उह कोई अगे, हालांकि उते डिस्कलेमर दे दिंदे आ भाई असीं जिम्मेवार नहीं हैगे, तुसीं हां कम कीता तुसीं जिम्मेवार हो
2: जी।
3: हुण जिहड़ा इह सैल्फ डायग्नोसिस है इह खतरनाक चीज आ ਜਿਹੜੇ ਕੁਆਲੀਫਾਈਡ ਡਾਕਟਰ ਆ, ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਆ, ਉਹਨਾਂ ਦਾ ਇੱਕ ਤਜਰਬਾ ਹੈ ਪੂਰਾ, ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਕੀ ਆ। ਹੁਣ ਮੇਰੇ ਵਰਗਾ ਮਤਲਬ ਐਂ ਉੱਥੇ ਕੋਈ ਇੱਕ ਬੰਦਾ ਆਪਰੇਸ਼ਨ ਹੀ ਕਰੀ ਜਾਵੇ ਉਹਨੂੰ ਗੂਗਲ ਦੇਖ ਦੇਖ ਕੇ ਯੂਟਿਊਬ ਦੇਖ ਤੇ ਉਹ ਖਤਰਨਾਕ ਚੀਜ਼ ਆ। ਫਿਰ ਜਿਹੜੀਆਂ ਮਿਥਸ ਨੇ ਨਾ, ਜਿਵੇਂ ਹੁਣ ਮਿਥ ਹੈ ਕਈ ਲੋਕਾਂ ਨੇ ਘਰੇ ਪੰਡਾ ਬਣਾ ਕੇ ਰੱਖੀਆਂ ਦਵਾਈਆਂ ਦੀਆਂ, ਉਹ ਐਂਟੀਬਾਇਓਟਿਕ ਲਿਆਏ ਤੇ ਉਹਨਾਂ ਨੇ ਸੋਚ ਲਿਆ ਦਿਮਾਗ ਚ ਇੱਕ ਪੱਕੀ ਬਣਾ ਲਈ ਆਪਣੇ ਮਾਨਤਾ ਕਿ ਜਿਹੜੇ ਐਂਟੀਬਾਇਓਟਿਕਸ ਹੁੰਦੇ ਆ ਇਹਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਜਿਹੜੀ ਮਰਜ਼ੀ ਬਿਮਾਰੀ ਹੋਏ
2: ਜੀ।
3: ਜਦਕਿ ਜਿਹੜੇ ਐਂਟੀਬਾਇਓਟਿਕ ਆ ਉਹ ਸਿਰਫ ਬੈਕਟੀਰੀਆ
2: ਕੁਝ ਦਿਨਾਂ ਦਾ ਕੋਰਸ ਹੁੰਦਾ, ਉਹ ਰੈਗੂਲਰ ਕਰਨਾ ਪੈਂਦਾ, ਇਹ ਨਹੀਂ ਕਿ ਜਦੋਂ ਮਰਜ਼ੀ ਜੋ ਜੀ ਆਇਆ ਜੀ ਉਹ ਖਾ ਲਈਏ।
3: ਹਾਂਜੀ ਹਾਂਜੀ, ਬਸ ਉਹ ਉਹਨਾਂ ਦੀ ਇੱਕ ਆਪਣੀ ਇੱਕ ਵੱਖਰੀ ਯੂਸੇਜ ਹੈਗੀ ਆ
2: ਜੀ।
3: ਹੁਣ ਕਈ ਕਹਿੰਦੇ ਆ ਕਿ ਜਿਹੜੇ ਟੀਕੇ ਲਵਾਉਣ ਨਾਲ ਕੋਈ ਹੋਰ ਬਿਮਾਰੀਆਂ ਲੱਗ ਜਾਣਗੀਆਂ ਜੀ, ਉਹ ਵੀ ਪੱਕਾ, ਪਰ ਇਹ ਬਿਲਕੁਲ ਸਾਇੰਟੀਫਿਕਲੀ ਸਹੀ ਗੱਲ ਨਹੀਂ ਹੈਗੀ, ਐਸਾ ਕੁਛ ਹੁੰਦਾ ਨਹੀਂ ਹੈ
2: ਜੀ।
3: ਔਰ ਕਈ ਤਾਂ ਇਹ ਵੀ ਸੋਚੀ ਜਾਂਦੇ ਆ ਕਿ ਦਵਾਈ ਡਾਕਟਰ ਨੇ ਜੇ ਇੱਕ ਲਿਖੀ ਆ ਚਾਰ ਖਾ ਲਓ, ਮਤਲਬ ਵੱਧ ਕੇ ਖਾਓ ਤੇ ਛੇਤੀ ਠੀਕ ਹੋ ਜਾਣਗੇ, ਉਹ ਵੀ ਖਤਰਨਾਕ ਕੰਮ ਹੈ। ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਠੀਕ ਹੈ। ਜਿਹੜੀ ਨਾ ਅੱਜ ਡਾਕਟਰਸ ਡੇ ਆ, ਇਹ ਮਨਾਇਆ ਵੀ ਇਸੇ ਕਰਕੇ ਜਾਂਦਾ ਹੈ ਕਿਉਂਕਿ ਅੱਜ ਦਾ ਦਿਨ ਤਾਂ ਡਾਕਟਰ ਜਿਹੜੇ ਆਪਣੇ ਉਹਨਾਂ ਦੀ ਯਾਦ ਚ ਮਨਾਇਆ ਗਿਆ, ਡਾਕਟਰ ਬੋਸ
2: ਜੀ
3: ਤੁਸੀਂ ਜਾਣਕਾਰੀ ਦੇ ਰਹੇ ਸ਼ੁਰੂ ਦੇ ਵਿਚ,
2: ਹਾਂਜੀ,
3: ਤੇ ਉਹਨਾਂ ਕਰਕੇ ਜਿਹੜਾ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਤੇ ਉਹਨਾਂ ਕਰਕੇ ਆਪਾਂ ਮਨਾ ਰਹੇ ਹਾਂ। ਹੁਣ ਜਿਹੜੀ ਅਵੇਅਰਨੈਸ ਮੁੱਖ ਮੁੱਦਾ ਹੈ ਕਿ ਅਵੇਅਰ ਹੋਣਾ ਜ਼ਰੂਰੀ ਹੈ, ਅਵੇਅਰ ਜਿੰਨੇ ਆਪਾਂ ਹੋਵਾਂਗੇ ਓਨਾ ਹੀ ਜਿਹੜਾ ਠੀਕ ਹੈ, ਓਨੀ ਲਾਈਫ ਲੌਂਗ ਜਿਹੜੀ ਹੈ ਬੰਦੇ ਦੀ ਹੁੰਦੀ ਹੈ, ਜਿਹੜੀ ਹੈ ਸਿਹਤ ਠੀਕ ਰਹੇਗੀ, ਸਿਹਤ ਹੈ ਜਾਨ ਹੈ ਜਹਾਨ ਹੈ।
2: ਇਹਦੇ ਵਿੱਚ ਇੱਕ ਨੁਕਤਾ ਹੋਰ ਜਾਣਨਾ ਚਾਹਾਂਗਾ, ਚਲੋ ਤੁਸੀਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋ, ਕਿ ਜਿਹੜਾ ਖਾਸ ਕਰਕੇ ਕੁੜੀਆਂ ਦੇ ਸਕੂਲ ਨੇ, ਕਿਉਂਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਦੀ ਗੱਲ ਆ ਜਾਂਦੀ ਹੈ, ਜਾਂ ਸਰੀਰਕ ਨੂੰ ਆਪਣੇ ਆਪ ਨੂੰ ਸਮਝਣ ਦੇ ਲਈ, ਜਾਂ ਸਮੇਂ ਸਮੇਂ ਦੇ ਉੱਤੇ ਜਿਵੇਂ ਆਪਾਂ ਕੈਂਸਰ ਦੀ ਵੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਚਾਂਸ ਜਿਹੜੇ ਵੱਧ ਜਾਂਦੇ ਨੇ, ਕਾਫੀ ਵੱਡੇ ਪੱਧਰ ਦੇ ਉੱਤੇ ਹੈਗੇ ਨੇ ਦੇਖੇ ਜਾਂਦੇ ਆ ਦੁਨੀਆਂ ਚ ਹੀ, ਤਾਂ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਐਸੇ ਸਕੂਲਿੰਗ ਦੇ ਵਿੱਚ ਕੈਂਪਿੰਗ ਜਾਂ ਹੋਰ ਕੈਂਪ ਵਗੈਰਾ, ਜਾਂ ਸਮੇਂ ਸਮੇਂ ਦੇ ਉੱਤੇ ਜਿੱਦਾਂ ਕਿ ਉੱਥੇ ਦੇ ਹੈਲਥ ਡਿਪਾਰਟਮੈਂਟ ਨੇ ਆਪਣੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਜਾਂ ਜੋ ਵੀ ਉਹਨਾਂ ਦਾ ਡਿਪਾਰਟਮੈਂਟ ਵੰਡੇ ਹੋਏ ਆ, ਕਿਸ ਤਰ੍ਹਾਂ ਦਾ ਕੋਈ ਚੱਲਦਾ ਹੈ ਉਹਨਾਂ ਨੂੰ ਮਤਲਬ ਕਿ ਜਾਗਰੂਕ ਕਰਨ ਦੇ ਲਈ, ਬੱਚਿਆਂ ਦੇ ਲਈ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਨੂੰ ਆਪਣੇ ਪ੍ਰਤੀ ਜਾਗਰੂਕਤਾ?
3: ਬਿਲਕੁਲ ਬਿਲਕੁਲ ਭਾਰਤ ਸਾਹਿਬ ਬਿਲਕੁਲ, ਇਹ ਤਾਂ ਕਹਿ ਲੋ ਸਕੂਲ ਪੱਧਰ ਦੇ ਉੱਤੇ, ਕਾਲਜ ਪੱਧਰ ਦੇ ਉੱਤੇ ਹਰ ਵੱਖਰੇ ਏਜ ਗਰੁੱਪ ਹੈਗੇ ਆ। ਬਕਾਇਦਾ ਜਿਹੜਾ ਪਰਿਵਾਰ ਭਲਾਈ ਜਿਹੜਾ ਵਿਭਾਗ ਆ ਉਹ ਹੈਗਾ, ਤੇ ਹੋਰ ਵੀ ਡਿਪਾਰਟਮੈਂਟ ਵੱਖਰੇ ਆ ਕੋਆਰਡੀਨੇਟ ਕਰਕੇ ਸੈਮੀਨਾਰ ਤੇ ਅਵੇਅਰਨੈਸ ਪ੍ਰੋਗਰਾਮ ਬਕਾਇਦਾ ਚੱਲਦੇ ਰਹਿੰਦੇ ਆ। ਜਿਵੇਂ ਆਪਣਾ ਅਕੈਡਮਿਕ ਕੈਲੰਡਰ ਬਣਦਾ ਹੈ ਉਹਦੇ ਵਿੱਚ ਵੀ ਦਿਨ ਨਿਰਧਾਰਿਤ ਕੀਤੇ ਹੋਏ ਕਿ ਫਲਾਣੇ ਦਿਨ ਨੂੰ ਆਪਾਂ ਅਵੇਅਰ ਕਰਨਾ, ਫਲਾਣੇ ਦਿਨ ਨੂੰ ਇਹ ਕਰਨਾ, ਪਤਾ ਹੁੰਦਾ ਹੈ ਉਹ ਸਿਸਟਮ ਦਾ ਚੱਲਦਾ ਅਵੇਅਰਨੈਸ ਵਾਲਾ। ਹੁਣ ਇਹੀ ਜਿਹੜੀ ਖਾਸੀਅਤ ਆ ਜਿਹੜਾ ਡਾਕਟਰਸ ਡੇ ਵੀ ਆਪਾਂ ਮਨਾ ਰਹੇ ਆ ਅੱਜ, ਉਹਦੀ ਤੁਸੀਂ ਗੱਲ ਕੀਤੀ, ਵੇਖੋ ਕਿੰਨੀਆਂ ਜਿਹੜੀਆਂ ਨੇ ਜਾਣਕਾਰੀ ਭਰਪੂਰ ਗੱਲਾਂ ਡਾਕਟਰ ਪੱਟੀ ਜੀ ਨੇ ਕੀਤੀਆਂ, ਸੈਣੀ ਸਾਹਿਬ ਕੋਲੋਂ ਗੱਲਾਂ ਆਪਾਂ ਸੁਣੀਆਂ ਤੇ ਉਹ ਸਾਰੇ ਦੋਸਤਾਂ ਨੇ ਕੀਤੀਆਂ, ਔਰ ਇਹੀ ਡਿਸਕਸ਼ਨ ਦਾ ਜਿਹੜਾ ਹਾਸਲ ਹੈ ਜਦੋਂ ਸਾਰੇ ਮਿਲ ਜੁਲ ਕੇ ਕਮੈਂਟਸ ਦੇ ਰਾਹੀਂ ਵੀ ਆਪਾਂ ਗੱਲਾਂ ਕੀਤੀਆਂ। ਹੁਣ ਡਾਕਟਰ ਬੀ ਸੀ ਰਾਏ ਦਾ ਜਿਹੜਾ ਬਰਥ ਤੇ ਡੈਥ ਜਿਹੜੀ ਆ ਉਹ ਸੇਮ 1 ਜੁਲਾਈ ਅੱਜ ਦੇ ਦਿਨ ਸੀਗੀ ਤੇ ਭਾਰਤ ਰਤਨ ਸੀਗੇ ਉਹ, ਉਹਨਾਂ ਕਰਕੇ ਜਿਹੜਾ ਮਨਾਇਆ ਜਾਂਦਾ। ਪਰ ਅਲੱਗ ਅਲੱਗ ਦੇਸ਼ਾਂ ਚ ਹੋਰ ਵੀ ਜਿਹੜੇ ਇਹਦੇ ਦਿਨ ਹੈਗੇ ਆ, ਸਾਰੇ ਦੁਨੀਆਂ ਚ ਡਾਕਟਰ ਡੇ ਨਹੀਂ ਹੈ ਪਰ ਇੰਡੀਆ ਚ ਤੇ ਹੈਗਾ।
2: ਬਿਲਕੁਲ,
3: ਤੇ ਇਸ ਕਰਕੇ ਭਾਰਤ ਸਾਹਿਬ ਇਹ ਜਿਹੜੇ ਦਿਨ ਹੈ ਇਹਨਾਂ ਦਾ ਮਹੱਤਵ ਬਹੁਤ ਹੈ ਤੇ ਤੁਹਾਡਾ ਸ਼ੁਕਰੀਆ ਬਹੁਤ ਬਹੁਤ, ਤੁਸੀਂ ਇਸ ਦਿਨ ਦੇ ਉੱਤੇ ਇੰਨੇ ਅਹਿਮ ਮੁੱਦੇ ਦੇ ਉੱਤੇ ਜਿਹੜੀ ਆ ਚਰਚਾ ਛੇੜੀ ਤੇ ਇੱਕ ਹੈਲਦੀ ਟਾਕ ਜਿਹੜੀ ਆ ਹੋਈ ਆ।
2: ਬਿਲਕੁਲ ਜੀ, ਤੁਸੀਂ ਨਾਲ ਜਰੀਆ ਬਣਦੇ ਹੋ, ਤੁਸੀਂ ਬਹਾਨਾ ਬਣਦੇ ਹੋ ਮੇਰਾ, ਕੋਈ ਨਾ ਕੋਈ ਮੁੱਦਾ ਤੁਸੀਂ ਵਧੀਆ ਜੀ
3: ਜੀ ਸਾਰੇ ਦੋਸਤਾਂ ਦਾ ਵੀ ਧੰਨਵਾਦ ਬਹੁਤ ਬਹੁਤ ਜੀ, ਉਹਨਾਂ ਕਿਉਂਕਿ ਉਹਨਾਂ ਦੇ ਨਾਲ ਹੀ ਜਿਹੜੀ ਹੈ ਜਿਹੜੀ ਟੀਮ ਪੂਰੀ ਹੁੰਦੀ ਹੈ ਸਾਰਿਆਂ ਦੇ ਨਾਲ ਮਿਲ ਕੇ ਪਰਿਵਾਰ ਜਿਹੜਾ
2: ਕੰਪਲੀਟ
3: ਹੈਲਦੀ ਡਿਸਕਸ਼ਨ ਕਰਨ ਚ ਆਪਾਂ
2: ਕਾਮਯਾਬ
3: ਹੋ ਗਏ। ਬਹੁਤ ਬਹੁਤ ਸ਼ੁਕਰੀਆ ਜੀ,
2: ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਤੇ ਵੀਕਐਂਡ ਦੇ ਉੱਤੇ ਫਿਰ ਵੇਟ ਰਵੇਗੀ, ਜਿਵੇਂ ਮੁਕੱਦਰ ਜੀ ਵੀ ਕਹਿ ਕੇ ਗਏ ਨੇ ਮੈਂ ਵੀ ਵੇਟ ਕਰਾਂਗਾ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ
3: ਤੇ
2: ਪਿਆਰੀਆਂ ਗੱਲਾਂ ਕਰਨ
3: ਲਈ। ਜ਼ਿੰਦਾਬਾਦ
2: ਜ਼ਿੰਦਗੀ,
3: ਜ਼ਿੰਦਗੀ ਜ਼ਿੰਦਾਬਾਦ,
2: ਸਾਮਰਾਜਵਾਦ ਮੁਰਦਾਬਾਦ
3: ਮੁਰਦਾਬਾਦ
2: ਜੀ, ਥੈਂਕ ਯੂ ਸ਼ੁਕਰੀਆ ਜੀ। ਲੋ ਦੋਸਤੋ, ਇਸ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਆ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਾਂ ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਚੱਲਾਂਗੇ, ਤੇ ਸਮਾਂ ਆਪਣੇ ਕੋਲ ਤਕਰੀਬਨ ਹਲੇ 45-50 ਮਿੰਟ ਦਾ ਬਾਕੀ ਪਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਇਸ ਮੁੱਦੇ ਦੇ ਉੱਤੇ ਹੋਰ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ, ਕੋਈ ਆਪਣਾ ਜ਼ਿੰਦਗੀ ਦਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਦੁਨੀਆਦਾਰੀ ਦੇ ਵਿੱਚ ਕੋਈ ਚੰਗਾ ਸੁਨੇਹਾ ਇਸ ਦੇ ਬਾਬਤ ਦੇਣਾ ਚਾਹੁੰਦੇ ਹੋ ਤਾਂ ਸਵਾਗਤ ਰਹੇਗਾ। ਤੇ ਤੁਹਾਡਾ ਕਿਸ ਤਰ੍ਹਾਂ ਦਾ ਆਪਣੇ ਡਾਕਟਰਾਂ ਦੇ ਨਾਲ ਐਕਸਪੀਰੀਅੰਸ ਹੈ, ਨਾਮ ਦੱਸੇ ਬਿਨਾਂ ਵੀ ਤੁਸੀਂ ਜ਼ਿਕਰ ਕਰ ਸਕਦੇ ਹੋ, ਤੇ ਆਪਣੇ ਆਪ ਦੇ ਵਿੱਚ ਜਾਗਰੂਕਤਾ ਤੁਸੀਂ ਆਪਣੀ ਹੈਲਥ ਦੇ ਲਈ ਜਾਂ ਆਪਣੇ ਸਿਹਤ ਨੂੰ ਸੰਭਾਲਣ ਦੇ ਲਈ ਕਿਵੇਂ ਲੈ ਕੇ ਆਉਂਦੇ ਹੋ, ਇਸ ਤਰ੍ਹਾਂ ਦੇ ਨੁਕਤੇ ਜ਼ਰੂਰ ਸਾਂਝੇ ਕਰ ਸਕਦੇ ਹੋ ਜੀ, ਇੱਕ ਦੂਸਰੇ ਦੇ ਕੰਮ ਆ ਸਕਦੇ ਹੈ। ਪਰ ਇਹ ਜ਼ੋਰ ਜ਼ਰੂਰ ਗੁਜ਼ਾਰਿਸ਼ ਕਰਾਂਗਾ ਭਾਈ, ਜਿਹੜੇ ਦੇਸੀ ਨੁਕਤੇ ਨੇ ਜਿਵੇਂ ਸ਼ਮੀ ਜੀ ਜਾਂ ਡਾਕਟਰ ਸਾਹਿਬ ਵੀ ਗੱਲ ਕਰਕੇ ਗਏ ਹੈ, ਹੋਰ ਸਾਰੇ ਸੱਜਣ ਵੀ ਗੱਲ ਕਰਦੇ ਆ, ਹਮੀ ਭਰਦੇ ਆ, ਉਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ। ਐਵੇਂ ਨਹੀਂ, ਕਿਉਂਕਿ ਦੋ ਕੈਮੀਕਲ ਜਦੋਂ ਤੁਸੀਂ ਕੋਈ ਵੀ ਚੀਜ਼ਾਂ ਨੂੰ ਮਿਕਸ ਕਰਦੇ ਹੋ ਤਾਂ ਉਹਦਾ ਰਿਐਕਸ਼ਨ ਕਿਤੇ ਨਾ ਕਿਤੇ ਆਉਂਦਾ ਹੀ ਆਉਂਦਾ ਹੈ, ਤੇ ਉਹਦੇ ਵਿੱਚ ਜ਼ਰੂਰ ਸਪੈਸ਼ਲਿਸਟ ਜਿਹੜੇ ਨੇ ਕੈਮਿਸਟ ਨੇ, ਕਿਉਂਕਿ ਕੈਮਿਸਟਰੀ ਜਿਹੜੀ ਹੈ ਉਹਨੂੰ ਸਮਝਣ ਦੇ ਵਿੱਚ ਹਰ ਆਮ ਮੇਰੇ ਵਰਗੇ ਵਿਅਕਤੀ ਦਾ ਜਿਹੜਾ ਬ੍ਰੇਨ ਆ ਉਨਾ ਕਾਰਗਰ ਨਹੀਂ ਹੋ ਸਕਦਾ, ਜਿਹੜੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਲੋਕ ਨੇ ਕੰਮਕਾਰ ਕਰਦੇ ਨੇ, ਉਹਨਾਂ ਦੀ ਸਲਾਹ ਮਸ਼ਵਰਾ ਜ਼ਰੂਰ ਲੈ ਲੈਣਾ ਚਾਹੀਦਾ। ਤੇ ਕਦੇ ਵੀ ਕੋਈ ਵੀ ਦਵਾਈ, ਇਹ ਮੇਰਾ ਆਪਣਾ ਮੰਨਣਾ ਨਿੱਜੀ ਤੌਰ ਦੇ ਉੱਤੇ, ਪੜੇ ਬਿਨਾਂ ਉਹਦੇ ਉੱਤੇ ਜਿਹੜਾ ਨਹੀਂ ਖਾਣੀ ਚਾਹੀਦੀ। ਇਹ ਨਹੀਂ ਕਿ ਭਾਈ ਉਹ ਗੋਲੀ ਖਾਂਦਾ ਹੈ, ਜਿੱਦਾਂ ਕਿ ਆਮ ਹੀ ਸਾਡੇ ਦੇਖਿਆ ਜਾਂਦਾ ਪਰਿਵਾਰਾਂ ਦੇ ਵਿੱਚ ਕਿ ਬਜ਼ੁਰਗਾਂ ਨੂੰ ਗੋਲੀ ਲੱਗੀ ਹੁੰਦੀ ਹੈ ਆਪਣੀ ਡਾਇਬਿਟੀਜ਼ ਦੀ, ਸ਼ੂਗਰ ਦੀ ਪ੍ਰੋਬਲਮ ਦੀ, ਤੇ ਅੱਗੇ ਜਿਹੜਾ ਟੱਬਰ ਦੇ ਵਿੱਚ ਕਿਉਂਕਿ ਉਹ ਜੈਨੈਟਿਕ ਪ੍ਰੋਬਲਮ ਹੈ ਤੇ ਉਹ ਆ ਜਾਂਦੀ ਹੈ ਕਈ ਵਾਰੀ, ਤਾਂ ਉਹਦੇ ਵਿੱਚ ਫਿਰ ਜੇਕਰ ਪਰਿਵਾਰ ਦੇ ਵਿੱਚ ਕੋਈ ਨਵਾਂ ਮੈਂਬਰ ਸ਼ੂਗਰ ਦਾ ਮਰੀਜ਼ ਬਣਦਾ ਹੈ ਤੇ ਉਹਨੂੰ ਗੋਲੀ ਖਾਣੀ ਪੈ ਜਾਂਦੀ ਹੈ ਜਾਂ ਡਾਕਟਰ ਦੀ ਬਗੈਰ ਹੀ ਸਲਾਹ ਤੋਂ ਗੋਲੀ ਖਾਣ ਲੱਗ ਜਾਂਦਾ ਹੈ, ਕਿਉਂਕਿ ਹਰ 3 ਮਹੀਨੇ ਤੋਂ 6 ਮਹੀਨੇ ਦੇ ਬਾਅਦ ਜਿਹੜਾ ਸ਼ੂਗਰ ਦਾ ਬਕਾਇਦਾ ਟੈਸਟ ਹੁੰਦਾ ਹੈ ਸ਼ੁਰੂਆਤ ਦੇ ਵਿੱਚ, ਤੇ ਉਹਦੇ ਵਿੱਚ ਫਿਰ ਗੋਲੀ ਜਿਹੜੀ ਲੱਗਦੀ ਹੈ ਜਾਂ ਚਾਹੇ ਉਹ ਬਲੱਡ ਪ੍ਰੈਸ਼ਰ ਦੀ ਹੈ ਚਾਹੇ ਉਹ ਤੁਹਾਡੀ ਇਹਦੀ ਹੈ ਆਮ ਜਿਹੜੀਆਂ ਸਾਡੇ ਰੁਝਾਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਨਿੱਜੀ ਤੌਰ ਦੇ ਉੱਤੇ ਆ ਚੁੱਕੀਆਂ ਨੇ, ਤਾਂ ਉਹਦੇ ਵਿੱਚ ਜ਼ਰੂਰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਇਹ ਨਹੀਂ ਕਿ ਬਜ਼ੁਰਗ ਕੋਈ ਖਾਂਦਾ ਜਾਂ ਕੋਈ ਰਿਸ਼ਤੇਦਾਰ ਖਾਂਦਾ ਤਾਂ ਉਹ ਹੀ ਗੋਲੀ ਤੂੰ ਅੱਧੀ ਖਾ ਲਾ ਜਾਂ ਅੱਧੀ ਤੋਂ ਵੀ ਅੱਧੀ ਖਾ ਲਾ, ਹੌਲੀ ਹੌਲੀ ਡੋਜ਼ ਵਧਾ ਦਿੰਦੇ ਨੇ, ਸਾਰਾ ਕੁਝ ਕਰੀ ਜਾਂਦੇ ਆਪ ਮੁਹਾਰੇ, ਉਹਨਾਂ ਚੀਜ਼ਾਂ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ। ਤੇ ਖਾਸ ਤੌਰ ਦੇ ਉੱਤੇ 20-50 ਰੁਪਏ ਲੱਗ ਜਾਣਗੇ, ਪਰ ਭਾਈ ਸਲਾਹ ਜ਼ਰੂਰ ਲੈ ਲਓ, ਪ੍ਰੋਫੈਸ਼ਨਲ ਜਿਹੜਾ ਵਿਅਕਤੀ ਹੈ ਉਹ ਕਿਸੇ ਵੀ ਕਿੱਤੇ ਦੇ ਵਿੱਚ ਹੈ ਤਾਂ ਉਹਦੀ ਜ਼ਰੂਰ ਸਲਾਹ ਲੈ ਲੈਣੀ ਚਾਹੀਦੀ ਹੈ, ਫਿਰ ਹੀ ਜਿਹੜੀ ਹੈ ਅੱਗੇ ਰਿਸਕ ਲੈਣਾ ਚਾਹੀਦਾ, ਕਿਉਂਕਿ ਇਹ ਹੋਰ ਕੋਈ ਚੀਜ਼ ਦਾ ਰਿਸਕ ਨਹੀਂ ਲੈ ਰਹੇ ਹੋ ਤੁਸੀਂ ਆਪਣੀ ਜਿਹੜੀ ਹੈ ਲਾਈਫ ਦੇ ਉੱਤੇ, ਉਹਦਾ ਲਾਈਫ ਦਾ ਆਪਣੀ ਜ਼ਿੰਦਗੀ ਦਾ ਜਿਹੜਾ ਰਿਸਕ ਲੈ ਰਹੇ ਹੋ ਇਹਦੇ ਬਾਰੇ ਪਤਾ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਡਾਕਟਰ ਸਲਾਉਣ ਦੇ ਲਈ ਇੰਜੈਕਸ਼ਨ ਲਾਉਂਦਾ ਹੈ ਤੇ ਨਾਲ ਦੀ ਨਾਲ ਹੀ ਨੀਂਦ ਆ ਜਾਂਦੀ ਹੈ, ਕੁਝ ਐਸੀਆਂ ਮੈਡੀਸਨ ਵੀ ਹੈਗੀਆਂ ਜਿਹੜੀਆਂ ਅਸੀਂ ਨਹੀਂ ਪਤਾ ਹੁੰਦਾ ਤੇ ਉਹਨਾਂ ਨੂੰ ਮੂੰਹ ਦੇ ਵਿੱਚ ਪਾ ਲੈਂਦੇ ਹਾਂ ਤੇ ਫਿਰ ਨੁਕਸਾਨਦੇਹ ਹੋ ਸਕਦੀਆਂ ਨੇ। ਤੇ ਲੋ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਇਹ ਸੀ ਜੀ ਅੱਜ ਦਾ ਜਿਹੜੀ ਗੱਲਬਾਤ, ਅੱਜ ਦਾ ਮੇਨ ਮੁੱਦਾ ਜਿਹੜਾ ਤੁਹਾਡੇ ਨਾਲ ਡਿਸਕਸ ਕੀਤਾ ਹੈ, ਡਾਕਟਰਸ ਡੇ ਨੂੰ ਸਪੈਸ਼ਲ ਜਿਹੜਾ ਗੱਲਬਾਤ ਕੀਤੀ ਉਹਦੇ ਉੱਤੇ, ਤੇ ਸਭ ਡਾਕਟਰਸ ਨੂੰ ਜਿਹੜੀ ਆ ਮੁਬਾਰਕਬਾਦ ਹੈ ਤੇ ਜਿਹੜੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਤੇ ਆਪਣੇ ਕਾਜ ਨਿਭਾ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ, ਤੇ ਆਪਣੀ ਸਿਹਤ ਦੇ ਪ੍ਰਤੀ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਹੀ ਜਿਹੜਾ ਆਪਣਾ ਇਲਾਜ ਕਰਾਓ ਤੇ ਆਪਣਾ ਜਿਹੜਾ ਹੋਰ ਗੱਲਾਂ ਬਾਤਾਂ ਨੂੰ ਅੱਗੇ ਵਧਾਓ ਜੀ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਆ। ਜਿਮੀ ਕਾਟਰ ਸਾਹਿਬ ਵੀ ਸੁਨੇਹੇ ਭੇਜ ਰਹੇ ਨੇ, ਕਹਿੰਦੇ ਸਵੇਰੇ ਟਿੱਕੀ ਚੜ੍ਹਦੀ ਤੋਂ ਖਾ ਲਈਦੀ ਹੈ, ਕਹਿੰਦੇ ਜੀ ਵੀਰ ਜੀ ਟਿੱਕੀ ਛੁਪਦੀ ਦੇ ਨਾਲ ਹੀ ਕਹਿੰਦੇ ਪੀ ਲਈਦੀ ਹੈ ਜੀ ਭਵਿੰਦਰ ਵੀਰ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਲੋ ਦੋਸਤੋ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇੰਨਾ ਪਿਆਰ ਮੁਹੱਬਤ ਦੇ ਲਈ। ਤੇ ਫਿਰ ਆਪਾਂ ਖਬਰਾਂ ਵੱਲ ਨੂੰ ਵੱਧਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲਵਾਂਗੇ ਗੱਲਬਾਤ ਦੀ, ਹੋਰ ਛਾਣਬੀਨ ਕਰਦੇ ਆ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਅੱਜ ਕਹਿੰਦੇ ਟੂੰਟੂ ਬੜੀ ਹੋਈ ਹੈ ਜੀ, ਤੇ ਉਹਦੇ ਬਾਰੇ ਗੱਲ ਕਰਦੇ ਆ ਨਾਲ। ਟੂੰਟੂ ਤਾਂ ਹੋ ਗਈ, ਜਲਦ ਹੀ ਪੈਂ ਪੈਂ ਵੀ ਹੋਣੀ ਹੈ, ਹੋਊਗੀ ਪੰਜਾਬੀ ਓ, ਕਿਉਂਕਿ ਕੱਲ ਦੀਆਂ ਜਿਹੜੀਆਂ ਰਿਪੋਰਟਾਂ ਕੈਂਕ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਉਹਦੇ ਹਾਲਾਤ ਜਿਹੜੇ ਆ ਝਾਤ ਮਾਰਦੇ ਆ ਦੇਖਦੇ ਆ। ਬਾਕੀ ਕੱਲ ਨੂੰ ਜਿਹੜਾ ਮੁਲਾਜ਼ਮਾਂ ਦਾ ਹੋਰ ਸਿਲਸਿਲਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਲਿਆ ਜਾ ਰਿਹਾ, ਤੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਲੋ ਫਿਰ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ ਭਰ ਜੀ, ਸਾਰੇ ਸਰੋਤਿਆਂ ਨੂੰ ਜੀ
2: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ?
1: ਅੱਛਾ ਜਿੰਮੀ ਜੀ ਵੀ ਹਾਜ਼ਰੀ ਲਵਾ ਗਏ?
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਬਹੁਤ ਵਧੀਆ, ਸਾਰਿਆਂ ਦੇ ਵਿਚਾਰ ਵਧੀਆ ਸੀ। ਮੈਂ ਤਾਂ ਅਸੀਂ ਤੱਤ ਕੱਢਿਆ ਵੀ ਵਕੀਲ ਤੇ ਡਾਕਟਰਾਂ ਤੋਂ ਬਚਾ ਕੇ ਰੱਖੇ।
2: ਕਿਆ ਬਾਤ ਹੈ ਜੀ, ਪਰ ਤੁਹਾਡੇ ਅਮਰੀਕਾ ਚ ਬਹੁਤ ਮਹਿੰਗਾ ਹੈ ਜੀ ਸਿਸਟਮ, ਕਿਉਂਕਿ ਇੰਸ਼ੋਰੈਂਸ ਕਵਰ ਨਹੀਂ ਕਰਦਾ ਆਪਣਾ ਲੈਣਾ
1: ਪੈਂਦਾ। ਸਾਡੇ ਤਾਂ ਕਵਰ ਨਹੀਂ ਕਰਦੀ ਨਾ ਜੀ, ਨਾ ਬਿਲਕੁਲ ਤੁਸੀਂ ਪੁੱਛੋ ਨਾ, ਫੇਰ ਵੀ ਨਾ ਮਾਤਰ ਹੈ, ਮਤਲਬ ਹੁਣ ਇਹਨਾਂ ਨੇ ਸਾਡੇ ਅੱਗੇ ਹੁੰਦੀ ਵੀ ਤੁਸੀਂ ਲੈ ਸਕਦੇ ਹੋ ਆਪਦੇ ਹਿਸਾਬ ਨਾਲ ਜਿੰਨੀ ਪਰਸੈਂਟੇਜ ਤੁਸੀਂ ਪੇ ਕਰਨਾ ਹੈ ਨਾ
2: ਜੀ,
1: ਤੇ ਹੁਣ ਇਹਨਾਂ ਨੇ ਜੋੜੇ ਸਾਡੀ ਇਨਕਮ ਨਾਲ ਦਿੱਤੀ
2: ਜੀ,
1: ਹੁਣ ਉਹਦੇ ਹਿਸਾਬ ਨਾਲ ਤੁਸੀਂ ਕਵਰੇਜ ਕਿੰਨੀ ਲੈਣੀ ਹੈ, ਇਨਕਮ ਦੇ ਹਿਸਾਬ ਨਾਲ ਵੱਧਦੀ ਹੈ।
2: ਬਿਲਕੁਲ ਹੈ ਜੀ,
1: ਅਬਾਮਾ ਕੇਅਰ ਜਿਹੜੀ ਰੌਲਾ ਪਾਇਆ ਸੀ ਜਿਹੜਾ, ਡਾਕਟਰ ਦੇ ਅਜੇ ਵੀ ਉਨੇ ਕੇ ਜਾਂਦੇ ਆ ਤੇ ਉਹ ਕੱਢਦੇ ਉਨੇ ਹੀ ਪੈਸੇ ਨੇ ਹਨਾ।
2: ਬਿਲਕੁਲ ਹੈ ਜੀ,
1: ਹਾਂ ਹੈ ਤਾਂ ਮਹਿੰਗੀ ਹੈ ਜੀ ਇੱਥੇ, ਪਰ ਚਲੋ ਇੱਕ ਗੱਲ ਤਾਂ ਹੈਗੀ, ਹੁਣ ਕੈਨੇਡਾ ਮੁਕਤ ਹੈ ਤੇ ਉੱਥੇ ਉਵੇਂ ਬੱਚੇ ਵੀ ਫਲੋਰ ਤੇ ਹੋਈ ਜਾਂਦੇ ਨੇ ਜੀ।
2: ਉੱਥੇ ਦੇਖੋ ਜਗ੍ਹਾ ਪਿੱਛੇ, ਕੱਲ ਪਰਸੋਂ ਮੈਂ ਰਿਪੋਰਟ ਕੀਤੀ ਸੀ ਉਹਦੇ ਉੱਤੇ ਵੀ ਉੱਥੇ ਤਾਂ ਬੈੱਡ ਨਹੀਂ ਮਿਲ ਰਹੇ ਨੇ ਜੀ, ਹਸਪਤਾਲ
1: ਬਿਲਕੁਲ ਬੈੱਡ ਨਹੀਂ ਹੈ ਜੀ
2: ਜੀ,
1: ਉੱਥੇ ਤਾਂ ਐਮਰਜੈਂਸੀ, ਮਤਲਬ ਜੇ ਜਾਂਦੇ ਹੋ ਤਾਂ ਮਾੜਾ
2: 48 ਘੰਟੇ ਦੀ ਵੇਟ ਹੈ ਜੀ,
1: ਹਾਂ ਨਹੀਂ ਤਾਂ ਸਤਿ ਸ੍ਰੀ ਅਕਾਲ ਹੈ ਜੀ ਉੱਥੇ, ਫਿਰ ਉਹ ਇਹ ਜੀ ਫ੍ਰੀ ਤੋਂ ਵੀ ਕੀ ਲੈਣੀ, ਜਿਵੇਂ ਹੁਣ ਆਪਣੇ ਪੰਜਾਬ ਚ ਬਿਜਲੀ ਆ ਜੀ, ਫ੍ਰੀ ਹੈ ਹੁਣ ਪੰਜਾਬ ਚ ਬਿਜਲੀ ਫ੍ਰੀ ਹੋ ਆਪਣੇ ਜੀ,
2: ਬਿਲਕੁਲ ਹੈ ਜੀ,
1: ਆਉਂਦੀ ਹੈ ਨੀ
2: ਜੀ,
1: ਉਹਦਾ ਫਾਇਦਾ ਕੀ ਹੈ ਫ੍ਰੀ ਦਾ?
2: ਨਾ ਜੀ ਨਾ, ਬਿਲਕੁਲ ਹੈ ਜੀ,
1: ਮਾਨ ਸਾਹਿਬ ਚੁਟਕਲੇ ਸੁਣਾ ਕੇ ਨਿਕਲੇ, ਕਹਿੰਦੇ ਅੱਗੇ ਕਿਹੜਾ ਜਨਰੇਟਰ ਚੱਲਦੇ ਨੇ, ਐਡੀਆਂ ਵੜਕਾ ਝਮੱਕਾ ਝਮੱਕਾ ਝਮੱਕਾ, ਉਹ ਕਿੱਥੇ ਗਿਆ ਹੁਣ ਝਮੱਕਾ ਤੇਰਾ?
2: ਬਿਲਕੁਲ ਹੈ ਜੀ, ਅੱਜ ਕਹਿੰਦੇ ਟੀ ਟੀ ਬਹੁਤ ਹੋਈ ਹੈ, ਟੂ ਟੂ
1: ਬਸ ਪਤਾ ਨੀ ਕੀ ਹੈ, ਬਸ ਕੱਲ ਨੂੰ ਬੰਦ ਹੋ ਜੂਗੀ ਇਹ,
2: ਕੱਲ ਨੂੰ ਹਾਂਜੀ ਤਾਰੀਖ ਆ ਜੀ, ਬਿਲਕੁਲ ਹੈ ਜੀ, ਉਹਦਾ ਫੈਸਲਾ ਹੋਣਾ ਬਿਲਕੁਲ ਹੈ ਜੀ,
1: ਕੱਲ ਨੂੰ ਡੀ ਆਰ ਦਾ ਫੈਸਲਾ ਹੋਣਾ, ਕੱਲ ਨੂੰ ਬੰਦ ਹੋਣਾ, ਬਹੁਤ ਤੇਜ ਲੋਕ ਨੇ, ਬਾਹਲੇ ਛੱਤ
2: ਬਹੁਤ ਹੈ ਜੀ, ਬਿਲਕੁਲ
1: ਮਤਲਬ ਤੁਸੀਂ ਪੁੱਛੋ ਨਾ ਜੀ ਕਿਵੇਂ ਬੁੱਧੂ ਬਣਾ ਰਹੇ ਨੇ
2: ਜੀ,
1: ਉਹ ਹੁੰਦਾ ਨੀ ਮਤਲਬ ਫਲੈਸ਼ ਚੱਲ ਰਹੀ ਹੈ, ਫਲੈਸ਼ ਹੀ ਕਰ ਰਹੇ ਨੇ ਦਿਮਾਗ ਨੂੰ,
2: ਬਾਅਦ ਚੋ ਕਹਿ ਦੇਣਗੇ ਭਾਈ ਉਧਰੋਂ ਕੋਰਟ ਨੇ ਰੋਕ ਲਾ ਦਿੱਤੀ ਅਸੀਂ ਤਾਂ ਦੇਣਾ ਚਾਹੁੰਦੇ,
1: ਬਸ ਬਸ ਬਸ ਬਸ ਬਸ, ਤਾਂ ਹੀ ਤਾਂ ਪਿੱਛੇ 3 ਮਹੀਨੇ ਦੇ ਤੇ ਵੀ ਇੰਨੇ ਕੁ ਫਾਹ ਵੱਢ ਕੇ ਕਰ ਦੋ
2: ਜੀ,
1: ਉਹ ਵੀ ਆਪਦਿਆਂ ਨੂੰ ਦੇ ਦੇਣੇ ਆ ਤੇ ਅਜੇ ਫਾਰਮ ਬਣਾਈ ਜਾਣਗੇ, ਕਹਿਣਗੇ ਕੋਈ ਨੀ
2: 40 ਲੱਖ ਨੂੰ ਕਹਿੰਦੇ ਦਿੱਤਾ ਜੀ, ਜਿੰਨੇ ਰਜਿਸਟਰਡ ਹੋਏ ਨੇ ਬਾਕੀ ਪਤਾ ਨੀ ਕਿੰਨੇ ਆਏ ਆ ਜੀ,
1: ਬਸ ਆ ਅੱਜ ਧੂਰੀ ਵਾਲੀ ਦੱਸਦਾ ਗਈ ਵੀ ਕਿੰਨਾ ਨੂੰ ਦਿੱਤੇ ਨੇ
2: ਜੀ, ਬਿਲਕੁਲ ਜੀ, ਅੰਨਾ ਵੰਡੇ ਆਪਣਿਆਂ ਨੂੰ ਕਹਿੰਦੇ ਵਾਰ ਵਾਰ,
1: ਯਾਨੀ ਚਲੋ ਇੱਕ ਗੱਲ ਹੈਗੀ ਆ ਵੀ ਇਹ ਵਿਸ਼ਵਾਸ ਵਾਲਾ ਕੰਮ ਆ ਜਿਹੜਾ ਡਾਕਟਰੀ ਹੈ
2: ਜੀ,
1: ਹੈਨਾ ਵਿਸ਼ਵਾਸ ਹੈ ਇਹਦੇ ਬਹੁਤ ਜ਼ਿਆਦਾ, ਸਾਡੇ ਇਹ ਤੇ ਲੁੱਟ ਬਹੁਤ ਹੋ ਰਹੀ ਹੈ, ਜਿਵੇਂ ਸਿਵਚਰਨ ਗੁੱਸਾ ਸੀ ਉਹਨਾਂ ਦੀ ਬੇਟੀ ਨਾਲ ਹੋਇਆ ਸੀ, ਉਹ ਬੜਾ ਪੀੜਤ ਲਿਖਿਆ ਵੀ ਹੈ ਤੇ ਮਤਲਬ ਕਿਵੇਂ ਉਹਨਾਂ ਨੂੰ ਉੱਥੇ ਮਤਲਬ ਪੈਸਾ ਬਣਾਉਣ ਲਈ ਵੀ ਬਾਹਰੋਂ ਆਏ ਨੇ
2: ਜੀ।
1: ਸਾਡੇ ਇਥੋਂ ਗਏ ਸੀਗੇ ਪੋਲੋ ਦੇ ਵਿੱਚ ਤੇ ਜਦ ਉਹਨਾਂ ਨੂੰ ਪਤਾ ਲੱਗਾ ਅਮੈਰੀਕਨ ਸਿਟੀ ਜਾਂਦੇ, ਕਹਿੰਦੇ ਜੀ ਅਸੀਂ ਰੁਪਈਆਂ ਚ ਲੈਣੀ ਨੀ, ਡਾਲਰਾਂ ਚ ਦੋ,
2: ਡਾਲਰਾਂ ਚ ਦਿਓ ਜੀ।
1: ਦੇਖ ਲੋ ਤੁਸੀਂ ਜਦੇ ਯੂ ਟਰਨ ਮਾਰਤਾ।
2: ਨਹੀਂ ਨਹੀਂ ਉਹ ਤਾਂ ਗਲਤ ਕੰਮ ਆ ਜੀ,
1: ਇਹ ਲੁੱਟ ਦਾ ਧੰਦਾ ਬਣਿਆ ਹੋਰ ਕੀ ਆ ਜੀ।
2: ਬਿਲਕੁਲ
1: ਆਈ ਸੀ ਯੂ ਚ ਰੱਖੀ ਰੱਖਦੇ ਨੇ, ਮਤਲਬ ਇੱਕ ਬਾਹਰੋਂ ਗਿਆ ਸੀ ਉਹਨੂੰ 7 ਦਿਨ ਆਈ ਸੀ ਚ ਰੱਖੀ ਰੱਖਿਆ ਮਰੇ ਹੋਏ ਨੂੰ
2: ਜੀ। ਬਿਲਕੁਲ ਹੈ ਜੀ,
1: ਫਿਰ ਜਦੋਂ ਇਹੋ ਜਿਹਾ ਪ੍ਰੋਫੈਸ਼ਨਲ ਵੀ ਧੰਦਾ ਬਣ ਜਾਵੇ ਉਹਦੇ ਵਿੱਚ, ਜਿਵੇਂ ਅੱਗੇ ਨਾ ਸਾਰੇ ਆਪਰੇਸ਼ਨ ਵਾਲੇ ਬੱਚੇ ਹੋਣ ਲੱਗ ਗਏ ਸੀ ਪੰਜਾਬ ਦੇ ਵਿੱਚ 98 ਦੀ ਗੱਲ ਹੈ
2: ਜੀ,
1: ਮਤਲਬ ਜਾਣ ਕੇ ਹੀ ਹਨਾ, ਇੱਥੇ ਟਰਾਈ ਹੁੰਦੀ ਹੈ ਮਤਲਬ ਲਾਸਟ ਸਟੇਜ ਤੇ ਜਾ ਕੇ ਫਿਰ ਆਪਰੇਸ਼ਨ ਕਰਦੇ ਆ।
2: ਬਿਲਕੁਲ ਹੈ ਜੀ ਬਿਲਕੁਲ,
1: ਜਾਂ ਸੀ ਸੀਜ਼ਰ ਜਾਂ ਜਿਹੜਾ ਵੱਡਾ ਆਪਰੇਸ਼ਨ ਕਹਿੰਦੇ ਢਿੱਡ ਪਾੜ ਕੇ ਬੱਚਾ, ਤੇ ਨਹੀਂ ਤਾਂ ਇੱਥੇ ਟਰਾਈ ਹੁੰਦੀ ਹੈ 99% ਵੀ।
2: ਨਾਲੇ ਇੱਥੇ ਦੇਖੋ ਘੱਟੋ ਘੱਟ ਨਹੀਂ 3 ਦਿਨ ਉਹਨਾਂ ਨੇ ਰੱਖਣਾ ਤੁਹਾਨੂੰ ਹਸਪੀਟਲ, ਤੇ ਉਸ ਤੋਂ ਬਾਅਦ ਕਈ ਤਾਂ ਵੱਡੇ ਜਿਹੜੇ ਕੈਪੀਟਲ ਦੇ ਵਿੱਚ ਹਸਪੀਟਲ ਨੇ ਉੱਥੇ ਵੱਧ ਤੋਂ ਵੱਧ 6 ਤੋਂ 8 ਘੰਟੇ ਰੱਖਦੇ ਆ ਜੀ। ਡਿਲੀਵਰੀ ਹੋਈ ਨਾਰਮਲ ਡਿਲੀਵਰੀ ਤੇ ਚੱਕੋ ਆਪਣਾ ਚੈੱਕਅਪ ਕਰਾਓ ਤੇ ਘਰ ਨੂੰ ਚਲੋ।
1: ਸਾਡੇ ਚਲੋ ਇੱਥੇ 3 ਦਿਨ ਰੱਖਦੇ ਆ, ਇੱਥੇ ਤਾਂ
2: ਹਾਂਜੀ 3 ਦਿਨ ਰੱਖਦੇ ਆ ਸਾਡੇ, ਨਾਰਮਲ 3 ਦਿਨ ਰੱਖਦੇ ਆ, ਪਰ ਕੈਪੀਟਲ ਦੇ ਵਿੱਚ ਫਿਰ ਜ਼ਿਆਦਾ
1: ਰਸ਼ ਹੈ। ਭੱਲਾ ਸਾਹਿਬ ਦਾ ਉਹ ਕਹਿੰਦੇ ਵੀ ਡਾਕਟਰ ਘਰੇ ਸਵੇਰ ਦਾ ਆਪਰੇਸ਼ਨ ਕਰੀ ਜਾਂਦਾ ਸੀ ਬੱਚਿਆਂ ਵਾਲਾ ਹਸਪਤਾਲ ਸੀ ਉਹਦਾ
2: ਜੀ,
1: ਉਹ ਘਰੇ ਰੋਟੀ ਖਾਣ ਆਇਆ ਤੇ ਕਹਿੰਦਾ ਉਹਨੇ ਪਹਿਲੀ ਬੁਰਕੀ ਤੁਰੀ, ਫੋਨ ਆ ਗਿਆ ਕਹਿੰਦਾ ਡਾਕਟਰ ਸਾਹਿਬ ਕੇਸ ਇੱਕ ਹੋਰ ਆ ਗਿਆ
2: ਜੀ।
1: ਉਹ ਕਹਿੰਦੇ ਵੀ ਕੋਈ ਗੱਲ ਨੀ, ਇਹਨੂੰ ਦਵਾਈ ਦਵੂਈ ਦਓ, ਮੈਂ ਰੋਟੀ ਖਾ ਕੇ ਆਇਆ। ਉਹ ਕਹਿੰਦਾ ਜਾਨੂੰ ਤਾਂ ਫਿਰ ਨਾਰਮਲ ਹੋ ਜੂਗਾ ਜੀ।
2: ਬਿਲਕੁਲ ਹੈ ਜੀ,
1: ਇਹਦਾ ਹਾਲਾਤ ਨੇ ਸਾਡੇ ਡਾਕਟਰ,
2: ਹਾਲਾਤ ਨੇ ਜੀ।
1: ਮਤਲਬ ਕੋਈ ਵੀ ਚੀਜ਼, ਜਿਵੇਂ ਪੱਟੀ ਸਾਹਿਬ ਬਹੁਤ ਵਧੀਆ ਗੱਲ ਕਰਕੇ ਗਏ ਵੀ ਕੋਈ ਵੀ ਚੀਜ਼ ਪਾਰਦਰਸ਼ਤਾ ਰਹੀ ਹੋ ਨੀ ਕਿਸੇ ਵੀ
2: ਜੀ,
1: ਇਮਾਨਦਾਰੀ ਨੀ ਨਾ ਰਹੀ।
2: ਬਿਲਕੁਲ,
1: ਨਾ ਡਾਕਟਰਾਂ ਦੇ ਇਮਾਨਦਾਰੀ ਰਹੀ, ਨਾ ਲੋਕਾਂ ਚ ਇਮਾਨਦਾਰੀ ਰਹੀ, ਨਾ ਸਾਨੂੰ ਪੈ ਫ੍ਰੀ ਚ ਆਇਆ ਲੱਗਦਾ ਵੀ ਡਾਕਟਰ ਨੇ ਦਵਾਈ ਸਹੀ ਦਿੱਤੀ, ਜਿੰਨੇ ਚਿਰ ਪੈਸੇ ਨੀ ਲੈਂਦਾ, ਕਿਉਂਕਿ ਸੈਂਪਲ ਵੀ ਡਾਕਟਰ ਕੋਲ ਪਿਆ ਉਹੀ ਦੇ ਦੇਵੇ ਨਾ, ਸਾਨੂੰ ਫਿਰ ਵੀ ਯਕੀਨ ਨੀ ਆਉਂਦਾ ਵੀ ਡਾਕਟਰ ਨੇ ਪੈਸੇ ਨੀ ਲਏ। ਜਿਵੇਂ ਵਕੀਲ ਜਾਂ ਜੱਜ ਜਾਂ ਪਟਵਾਰੀ ਪੈਸੇ ਨਾ ਲਵੇ, ਸਾਨੂੰ ਐਂ ਲੱਗਦਾ ਹੁੰਦਾ ਵੀ ਕੰਮ ਤਾਂ ਹੋਣਾ।
2: ਸਾਡੇ ਆਪਣੇ ਵਾਲੇ ਤਾਂ ਇੱਦਾਂ ਕਹਿੰਦੇ ਆ, ਲੈਬੋਰਟਰੀ ਟੈਸਟ ਕਰਾ ਕੇ ਜਾਂ ਯਾਰ ਕੁਝ ਕੱਢ ਤਾਂ ਦਿੰਦਾ, ਕੁਝ ਨਿਕਲਿਆ ਨੀ ਕਹਿੰਦਾ, ਪੈਸੇ ਵੀ 2,500-3,000 ਰੁਪਇਆ ਵੀ ਲਾਇਆ, ਕੁਝ ਨਿਕਲਿਆ ਵੀ ਨਹੀਂ।
1: ਫਸਟ ਸਟੇਜ ਦੇ ਟੈਸਟ ਹੋ ਗਏ ਜਿਹੜੇ, ਉਸੇ ਨੂੰ ਫੋਲੋ ਕਰਨਾ, ਚਾਹੇ ਤੁਸੀਂ ਇੱਥੇ ਮਰਜ਼ੀ ਉੱਪਰ ਵਾਲੇ ਡਾਕਟਰ ਤੱਕ।
2: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
1: ਉਸੇ ਟੈਸਟ ਨੂੰ ਫੋਲੋ ਕਰਦੇ ਨੇ ਜੀ ਸਾਡੇ ਜਿਹੜੇ, ਮਤਲਬ ਇੱਕ ਡਾਕਟਰ ਛੱਡ ਕੇ ਉਸੇ ਹਸਪੀਟਲ ਦੇ ਦੂਜੇ ਡਾਕਟਰ ਕੋਲ ਚਲੇ, ਉਹ ਵੀ ਜਦੋਂ ਕਹਿੰਦਾ ਟੈਸਟ ਕਰਾ ਕੇ ਲਿਆਓ
2: ਜੀ।
1: ਇਹ ਧੰਦਾ ਬਣ ਗਿਆ ਨਾ,
2: ਧੰਦਾ ਬਣ ਗਿਆ
1: ਅਸਲ ਚ, ਉਹੀ ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਘਾਣ ਹੈ
2: ਜੀ,
1: ਵੀ ਧੰਦਾ ਬਣ ਗਈ ਇਹਦਾ ਵੀ ਘਾਣ ਹੈ, ਧਰਮ ਵੀ ਧੰਦਾ ਬਣਿਆ, ਧਰਮ ਦਾ ਵੀ ਘਾਣ ਹੋਈ ਜਾਂਦਾ ਜੀ।
2: ਰਾਜਾ ਬੜੇ ਗੁਣਾਂ ਨੂੰ ਫਿਰ ਲਾ ਦਿੱਤਾ ਜੀ, ਕਹਿੰਦੇ ਨਹੀਂ ਬਦਲਣਾ ਜੀ
1: ਬਾਕੀ। ਹਾਂ ਉਹ ਦੇਖੋ ਨੱਕ ਤੋਂ ਲਾ ਕੇ ਬੁੱਲ ਤੇ ਰੱਖਦਾ
2: ਜੀ।
1: ਪਹਿਲੀ ਗੱਲ ਤਾਂ ਹਾਈ ਕਮਾਂਡ ਦੀ ਇਹ ਹੈ ਕਿ ਉਹਨੂੰ ਕਾਂਗਰਸ ਦੇ ਪ੍ਰਧਾਨ ਨੀ ਮੰਨਦੇ, ਤੁਸੀਂ ਥੋ ਪੰਜਾਬ ਦਾ ਪ੍ਰਧਾਨ ਰਹੇ ਹੋ
2: ਜੀ,
1: ਜਿਹੜੇ ਤੁਹਾਡੇ ਖੁਦ ਦੇ ਬੰਦੇ ਨੇ ਪੰਜਾਬ ਕਾਂਗਰਸ ਦੇ, ਉਹੀ ਉਹਨੂੰ ਪ੍ਰਧਾਨ ਨੀ ਮੰਨਦੇ।
2: ਬਿਲਕੁਲ ਹੈ ਜੀ,
1: ਇਹ ਤਾਂ ਐ ਵੀ ਸਾਰੀਆਂ ਧਿਰਾਂ ਦੀ ਹੰਝੂ ਪੂੰਝਦੇ, ਬਸ ਗੱਲ ਖਤਮ ਜੀ।
2: ਬਿਲਕੁਲ ਹੈ ਜੀ,
1: ਕਮੇਟੀਆਂ ਬਣਾ ਕੇ ਬਿਠਾਲਤੇ, ਮਤਲਬ ਅੱਖਾਂ ਮੂੰਹ ਚ ਬਿਠਾਲਤੇ ਜੀ ਉਹ
2: ਜੀ। ਬਿਲਕੁਲ ਹੈ ਜੀ,
1: ਬਾਕੀ ਮੈਂ ਇਕਬਾਲ ਮਾਂਡੀ ਨੂੰ ਕਹੂੰਗਾ ਵੀ ਸਾਡੀ ਸਟੇਟ ਚ ਆ ਜਾਓ, ਵੀ ਇੱਥੇ ਵੀ ਨੀ ਹੈਗੀ ਹਲਵਾਈਆਂ ਦੀ ਦੁਕਾਨ, ਸਾਨੂੰ ਸ਼ਿਕਾਗੋ ਹੀ ਜਾਣਾ ਪੈਂਦਾ, ਉਹ ਵੀ ਕਦੇ ਜਾਈਏ ਤਾਂ
2: ਜੀ
1: ਹੈ ਜੀ। ਚਲੋ ਇਹਨਾਂ ਤਾਂ ਲੰਘਦੇ ਕਰਦੇ ਦੁਕਾਨ, ਇਹਨਾਂ ਨੂੰ ਕੰਮ ਤੇ ਜਾਂਦੇ ਨੂੰ ਲੱਭ ਜਾਂਦੀ ਹੋਣੀ ਹੈ, ਜਦੇ ਖੜ ਜਾਂਦੇ ਹੋਣੇ ਨੇ।
2: ਬਿਲਕੁਲ
1: ਮਿੱਠੇ ਵਾਲੀ ਗੱਲ, ਇਹ ਵਿੱਚ ਹੈ ਤਾਂ ਵਧੀਆ ਚੀਜ਼ ਹੈ ਜੀ ਬਹੁਤ, ਕਈ ਚੀਜ਼ਾਂ। ਹੁਣ ਮੈਂ ਅਸੀਂ ਉੱਥੇ ਨਿਊਯਾਰਕ ਹੁੰਦੇ ਸੀਗੇ ਨਾ, ਨਿਊਯਾਰਕ ਮੇਰੇ ਕੋਲੇਸਟ੍ਰੋਲ ਥੋੜਾ ਜਿਹਾ ਹੈਗਾ ਸੀਗਾ
2: ਜੀ,
1: ਤੇ ਜਦੇ ਇੱਥੇ ਆਇਆ ਹੈ ਹੀ ਨੀ ਉਹ, ਕਿਉਂਕਿ ਉੱਥੇ ਰੈਸਟੋਰੈਂਟ ਬਹੁਤ ਨੇ, ਜਾਂ ਆਪ ਮੀਟ ਗੋਟ ਲਿਆ ਕੇ ਆਪ ਬਣਾ ਲੈਣਾ, ਜਾਂ ਮਿੱਠਾ ਤਾਂ ਚਲੋ ਘੱਟ ਖਾਣਾ ਦੇ ਪਹਿਲਾਂ ਤੋਂ ਸ਼ੌਕੀਨ ਹੈ, ਚਲੋ ਖਾ ਵੀ ਲਈਦਾ ਸੀ, ਤੇ ਉਹ ਮਤਲਬ ਹੁਣ ਇੱਥੇ ਨਾ ਗੋਟ ਮਿਲਦੀ ਹੈ
2: ਜੀ,
1: ਹੈ ਨਾ, ਕੋਈ ਜਾਂਦਾ ਤੇ ਗੋਟ ਲੈ ਆਉਂਦਾ ਤੇ ਬਣਾ ਕੇ ਖਾ ਲਈਦੀ
2: ਹੈ, ਮਤਲਬ
1: ਉਹ ਹੋ ਜਾਂਦਾ ਬਹੁਤ। ਫਿਰ ਤੁਸੀਂ ਕਿਹੜਾ ਕਰਨੇ ਹੋ, ਵਾਈਟ ਮੀਟ, ਵਾਈਟ ਮੀਟ ਖਾਂਦੇ ਹੋ ਨਾ, ਚਿਕਨ ਵਾਈਟ, ਉਹਦਾ ਕੋਈ ਤੁਹਾਨੂੰ ਸਾਈਡ ਇਫੈਕਟ ਹੈ ਨੀ ਜੀ ਉਹਦਾ
2: ਜੀ,
1: ਤੇ ਉਹ ਜਿਹੜਾ ਹੁਣ ਗੋਟ ਆ ਉਹ ਨਿਹਰਾ ਗਰੀਸ ਆ ਉਹ।
2: ਬਿਲਕੁਲ ਹੈ ਜੀ,
1: ਜਿਹੜਾ ਰੈਡ ਮੀਟ ਕਹਿ ਲੋ, ਕੋਈ ਵੀ ਗੋਟ ਨੀ, ਕੋਈ ਵੀ ਹੋਰ ਵੀ, ਚਲੋ ਬਾਕੀ ਆਪਾਂ ਨੂੰ ਖਾਣ ਦੀ ਆਪਣੀ ਆਦਤ ਹੈ ਨੀ, ਬੀਫ ਜਾਏਗਾ।
2: ਨਾਲੇ ਇਹਨਾਂ ਦੇ ਫੂਡ ਦੇ ਵਿੱਚ ਜਿਆਦਾ ਉਜਲਾ ਸਾਹਿਬ ਇਹ ਹੈ ਨਾ, ਜਿੱਦਾਂ ਕਿ ਆਪਣਾ ਕਹਿ ਲੋ ਕਿ ਸਾਡੇ ਇੱਥੇ ਰਿਪਸੀ ਰਪਸੀ ਕਹਿੰਦੇ ਆ, ਓਇਲ ਉਹਨੂੰ ਕਹਿੰਦੇ ਆ, ਜ਼ਿਆਦਾਤਰ ਉਹ ਜਿੱਦਾਂ ਆਪਣੇ ਸਰੋਂ ਦੇ ਫੁੱਲ ਨੀ ਹੁੰਦੇ ਪੀਲੇ ਪੀਲੇ, ਉਹਦੇ ਤੋਂ ਤਿਆਰ ਕਰਦੇ ਆ ਉਹ, ਸਰੋਂ ਨੀ ਹੁੰਦੀ ਉਹ, ਪਰ ਉਹ ਹੋਰ ਸ਼ਹਿ ਹੁੰਦੀ ਆ, ਕੋਈ ਮੈਨੂੰ ਚੇਤਾ ਭੁੱਲ ਗਿਆ ਉਹਦਾ ਨਾਂ, ਕਿ ਇੰਗਲਿਸ਼ ਚ ਕੀ ਕਹਿੰਦੇ ਆ ਉਹਨੂੰ, ਚਲੋ ਕਦੇ ਦੱਸਾਂਗਾ ਉਹਦੇ ਬਾਰੇ। ਤਾਂ ਉਹ ਜਿਹੜਾ ਨਾ ਤੇਲ ਜ਼ਿਆਦਾਤਰ ਜਿੱਦਾਂ ਆਪਣੇ ਕਹਿ ਲੋ ਕਿ ਜੈਤੂਨ ਦਾ ਤੇਲ ਹੋ ਗਿਆ ਜਾਂ ਉਹ ਚੀਜ਼ਾਂ ਜਿਹੜੀਆਂ ਜੰਮਦੀਆਂ ਨੀ ਜਲਦੀ ਹਨਾ, ਫਰਿੱਜ ਚ ਰੱਖੇ ਤਾਂ ਜ਼ਿਆਦਾ ਜੰਮ ਜੁੰਮ ਜਾਂਦੀ ਹੈ। ਚਲੋ ਤਾਂ ਆਮ ਜਿਹੜਾ ਉਹ ਹੈਲਥੀ ਚੀਜ਼ਾਂ ਨੇ ਜੀ, ਮਤਲਬ ਕਿ ਆਪਣੇ ਜਿੱਦਾਂ ਹੁਣ ਡਾਲਡਾ ਹੋ ਗਿਆ, ਹੋਰ ਰਿਫਾਇੰਡ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਚੱਲੀ ਜਾਂਦੀਆਂ ਨੇ ਜੀ।
1: ਤੁਸੀਂ ਓਲਿਵ ਆਇਲ ਜਿਹੜਾ ਉਹਦਾ ਫਰਕ ਹੈ, ਕਦੇ ਦੂਏ ਆਇਲ ਕਦੇ ਤੜਕਾ ਹੀ ਕਦੇ ਖਾ ਕੇ ਦੇਖੋ ਤੇ ਉਹਦਾ ਚਿੱਕ ਬਣਿਆ ਪਿਆ ਹੁੰਦਾ।
2: ਨਾਲੇ ਆਪਣੇ ਇਹ ਵੀ ਆ ਨਾ ਕਿ ਹਰ ਚੀਜ਼ ਨੂੰ ਸਾੜ ਕੇ ਜਿਆਦਾ ਪਸੰਦ ਕਰਨੇ ਆ, ਫਿਰ ਉਹ
1: ਲਾਲ ਨੀ ਹੁੰਦਾ ਜਿਹਦੇ ਨਾਲ ਪੂਰਾ ਨਜ਼ਰ ਕਹਿੰਦੇ ਆ ਵੀ ਹੁਣ ਸਵਾਦ ਆਊਗਾ
2: ਜੀ।
1: ਇਸ ਕਰਕੇ ਵਧੀਆ ਸੀ ਸਾਰੀ ਗੱਲਬਾਤ ਗੋਡਾ ਜੀ,
2: ਥੈਂਕ ਯੂ ਜੀ,
1: ਧੰਨਵਾਦ ਜੀ,
2: ਸ਼ੁਕਰੀਆ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ। ਤੇ ਲੋ ਦੋਸਤੋ, ਇਹ ਸਾ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਸਪੋਰਟ ਵੀ ਕਰਦੇ ਆ ਤੇ ਅੱਗੇ ਵਧਦੇ ਆ ਆਪਾਂ ਗੱਲਬਾਤ ਕਰਦੇ ਆ ਅੱਜ ਦੀਆਂ ਜਿਹੜੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ। ਤੇ ਲੋ ਦੋਸਤੋ, ਕਹਿੰਦੇ ਨੇ ਟੂੰ ਟੂੰ ਤਾਂ ਹੋ ਗਈ, ਜਲਦ ਪੈ ਪੈ ਵੀ ਹੋਊਗੀ ਪੰਜਾਬੀਓ, ਡਰੋ ਨਾ, ਕਿਉਂਕਿ ਕੱਲ ਦੀਆਂ ਜਦੋਂ ਰਿਪੋਰਟਾਂ ਦੇਖਦੇ ਆ ਨਾ ਕੈਗ ਦੀਆਂ ਤੇ ਉਹ 20-22 ਜਾਣਿਆਂ ਨੇ ਸਿਰਫ ਦੇਖੀ ਹੈ, ਚੱਜ ਦੀਆਂ ਚੀਜ਼ਾਂ ਨੂੰ ਘੱਟ ਹੀ ਪਸੰਦ ਕਰਦੇ ਆ ਜਿਵੇਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ। ਤੇ ਭਾਈ ਚਲੋ ਸਾਡੀ ਜਵਾਬ ਹੈ, ਆਪਣੀ ਜ਼ਿੰਮੇਵਾਰੀ ਦੇ ਹਿਸਾਬ ਦੇ ਨਾਲ ਕਰੀ ਜਾਂਦੇ ਹਾਂ ਤੇ ਜਿਹਨੇ ਸੁਣਨਾ ਸੁਣ ਸਕਦਾ ਹੈ, ਜਿਹਨੇ ਨਹੀਂ ਸੁਣਨਾ ਉਹਦੀ ਵੀ ਮਰਜ਼ੀ ਹੈ ਜੀ। ਦੂਸਰੇ ਪਾਸੇ ਪਾਵਰਕੌਮ ਦਾ ਵੱਡਾ ਫੈਸਲਾ ਜਿਹੜਾ ਆਇਆ ਉਹਦੇ ਬਾਰੇ ਗੱਲ ਕਰਾਂਗੇ ਤੇ 3 ਮਹੀਨਿਆਂ ਦੀ ਜਿਹੜੀ ਹੈ ਇਕੱਠੀ ਹੀ ਆਪਣੀ ਕਿਸ਼ਤ ਦੇ ਦਿੱਤੀ ਹੈ ਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਹੈ ਟੂੰ ਟੂੰ ਕਹਿੰਦੇ ਹੋਈ ਅੱਜ, ਬਾਕੀ ਤੁਸੀਂ ਦੱਸ ਸਕਦੇ ਹੋ ਪੰਜਾਬ ਵਾਲਿਓ। ਤੇ ਇੰਡੀਆ US ਟ੍ਰੇਡ ਜਿਹੜੀ ਡੀਲ ਹੈ ਉਹਦੇ ਵਿੱਚ ਵਪਾਰ ਸਮਝੌਤਾ ਜਿਹੜਾ ਆਖਰੀ ਗੇੜ ਦੇ ਵਿੱਚ ਪੜਾਅ ਦੇ ਵਿੱਚ ਚੱਲ ਰਿਹਾ ਤੇ ਕਿਸਾਨੀ ਜਥੇਬੰਦੀਆਂ ਜਿਹੜੀਆਂ ਨੇ ਉਹਦਾ ਘੱਟੋ ਘੱਟ 60-70 ਜਥੇਬੰਦੀਆਂ ਅੱਜ ਵੀ ਇਕੱਠੀਆਂ ਹੋਈਆਂ ਤੇ ਕਿਸਾਨਾਂ ਦਾ ਧਰਨਾ ਵੀ ਜਿਹੜਾ ਬਹੁਤ ਮੁੱਦਿਆਂ ਦੇ ਉੱਤੇ ਜਾਰੀ ਹੈ। ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਦੋਸਤ, ਉਹਨਾਂ ਦੀ ਗੱਲਬਾਤ ਸੁਣਦੇ ਆ। ਤੇ ਆਪਣੇ ਜੀਰਾ ਸਾਹਿਬ ਜੁੜੇ ਨੇ, ਰਜਿੰਦਰ ਜੀਰਾ ਜੀ, ਬੜੇ ਦਿਨਾਂ ਬਾਅਦ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਾਰੇ ਸੱਜਣਾਂ ਨੂੰ ਜੀ
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਸਹੀ ਸਲਾਮਤ ਠੀਕ ਠਾਕ ਹੋ, ਸਿਹਤਾਂ ਕਾਇਮ ਨੇ?
4: ਸਿਹਤਾਂ ਠੀਕ, ਚਲੋ ਹਾਜ਼ਰੀ ਲਵਾ ਹੀ ਲਈਏ।
2: ਜ਼ਰੂਰ ਜੀ,
4: ਬੜੇ ਦਿਨ ਹੋ ਗਏ, ਮੈਂ ਕਿਹਾ ਤੁਹਾਡੇ ਨਾਲ ਬਾਤ ਗਿਰੀਆਂ ਨੂੰ
2: ਜੀ।
4: ਤੇ ਵਿਸ਼ਾ ਹੀ ਉਦਾਂ ਦਾ ਸੀਗਾ ਜਿਹੜਾ ਕਿ ਮੇਰੇ ਤੋਂ ਗਿਆ
2: ਜੀ।
4: ਡਾਕਟਰ ਡੇ ਨੂੰ ਤਾਂ ਮੈਂ ਪਹਿਲੀ ਗੱਲ ਤਾਂ ਕਹੂੰਗਾ ਚੋਰ ਡੇ,
2: ਨਹੀਂ ਸਾਰਿਆਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ,
4: ਸਾਰਿਆਂ ਨੂੰ ਛੱਡ ਕੇ ਬੱਚੇ
2: ਜੀ
4: ਹੈਗੇ ਨੇ ਜੀ, ਮੈਂ ਕਦੇ ਵੀ ਕਵਾਂ ਬਾਕੀ ਬਾਲਾ ਤਾਂ ਹੈਗਾ ਇਹ ਲੁੱਟੂ ਚੋਰ
2: ਜੀ,
4: ਸਹੀ ਬਣਿਆ ਦੇ ਵਿੱਚ ਜੋ ਅੱਜ ਕੱਲ ਸਿਸਟਮ ਚੱਲ ਰਿਹਾ ਨਾ, ਜੋ ਪਹਿਲਾ ਸਿਸਟਮ ਸੀਗਾ
2: ਜੀ
4: ਤੇ ਜਿਹੜਾ ਅੱਜ ਆ, ਪਹਿਲੀ ਗੱਲ ਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਕਹਿ ਲਈਏ ਜਿਹੜੀ ਸਾਡੀ ਸਜੇਰੀਅਨ ਦੀ ਦਰ ਆ ਨਾ
2: ਜੀ,
4: ਹੱਦੋਂ ਵੱਧ ਆ ਜੀ,
2: ਬਹੁਤ ਵੱਧ ਆ, ਬਹੁਤ
4: ਸਿਸਟਮ ਵੀ ਇੱਦਾਂ ਦੇ ਬਣਾ ਦੇ ਲੋਕਾਂ ਨੂੰ, ਉਹਨਾਂ ਦੀ ਇਨਕਮ ਦੇ ਦੇ ਵੀ ਜਿੰਨੇ ਤੁਸੀਂ ਵੱਧ ਤੋਂ ਵੱਧ ਕਰੋਗੇ ਕੇਸ
2: ਜੀ,
4: ਜਾਂ ਜਿਸ ਤਰ੍ਹਾਂ ਵਾ ਉਹ ਪਤਾ ਨੀ ਉਹ ਲਾਲਚ ਦੇ ਵਿੱਚ ਕਰੀ ਆ ਜਾਂਦੇ ਆ
2: ਜੀ,
4: ਕਰਾ
2: ਜੀ
4: ਗੱਲ ਇੱਕ ਦੋ ਕਰਾਂਗਾ ਸਾਂਝੀਆਂ ਤੁਹਾਡੇ ਨਾਲ ਜਰੂਰ
2: ਜਰੂਰ। ਕਿਤੇ ਨਾ ਕਿਤੇ ਜੀਰਾ ਸਾਹਿਬ ਲੱਗਦਾ ਕਿ ਲੋਕ ਵੀ ਜਿਹੜੇ ਨੇ ਆਪ ਮੁਹਾਰੇ ਵੀ ਕਰਾਉਂਦੇ ਨੇ ਕਿ ਪੇਨ ਨਾ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਨਾ ਚੱਕਰ ਹੋਵੇ, ਮਤਲਬ ਕਿ ਉਸ ਕਰਕੇ ਵੀ ਕਿਤੇ ਨਾ ਕਿਤੇ ਆਪ ਮੁਹਾਰੇ ਵੀ ਈਜ਼ੀ ਰਾਹ ਚੁਣਦੇ ਨੇ,
4: ਕਿਸ ਤਰ੍ਹਾਂ ਮੈਂ ਸਮਝਿਆ ਨੀ ਆਪ ਮੁਹਾਰੇ ਵੀ,
2: ਜਿਵੇਂ ਕਿ ਚਲੋ ਡਿਲੀਵਰੀ ਦੀ ਆਪਾਂ ਗੱਲ ਕਰਦੇ ਆ ਕਿ ਓਪਰੇਟ ਕਰ ਦਿੰਦੇ ਨੇ ਜਿਹੜਾ ਨੈਚੁਰਲ,
4: ਹਾਂਜੀ ਹਾਂਜੀ ਕਰਾਈ ਮੈਂ ਕਰਾਈ ਮੈਂ ਕਰਾਈ ਮੈਂ ਦੱਸਦਾ ਤੁਹਾਨੂੰ,
2: ਹਾਂਜੀ
4: ਮੇਰੇ ਮਗਲੇ ਸਾਲ ਮੇਰੀ ਪੋਤੀ ਹੋਣ ਵਾਲੀ ਸੀ ਦੂਜੀ
2: ਜੀ,
4: ਤੇ ਉਹ ਮੇਰੀ ਬੇਟੀ ਜਿਸੇ ਵਿੱਚ ਚੈੱਕ ਕਰਾਉਂਦੀ ਰੂ ਮੇਰੀ
2: ਜੀ
4: ਮੋਗੇ,
2: ਹਾਂਜੀ
4: ਸਰਕਾਰੀ ਹਸਪੀਟਲ ਦੇ ਡਾਕਟਰ ਸੀ ਵਧੀਆ
2: ਜੀ,
4: ਤੇ ਉਹਨਾਂ ਦੇ ਚੈੱਕਅਪ ਚੱਲ ਰਿਹਾ ਸੀਗਾ
2: ਜੀ,
4: ਤੇ ਜਦੋਂ ਦੂਜੀ ਤੀਜੀ ਵਾਰੀ ਸਾਰੇ ਕੁਛ ਉਹਨਾਂ ਨੇ ਟੈਸਟ ਜੇ ਲੈ ਲਿਆ ਵਗੈਰਾ
2: ਜੀ,
4: ਆਇਰਨ ਉਇਰਨ ਜੋ ਵੀ ਦਿੱਤਾ ਜਾਂ ਕਿੱਦਾਂ
2: ਜੀ,
4: ਤੇ ਉਹਨਾਂ ਨੇ ਟਾਈਮ ਦਿੱਤਾ ਸੀ ਉਹਨਾਂ ਨੂੰ ਕਹਿੰਦਾ ਅਪ੍ਰੈਲ ਮਹੀਨੇ ਦਾ
2: ਜੀ,
4: ਅਪ੍ਰੈਲ ਦਾ
2: ਜੀ,
4: ਹੋਇਆ ਕੀ ਇਹ ਚੈੱਕਅਪ ਕਰਾਉਣ ਗਏ ਤੇ ਅੱਗੋ ਡਾਕਟਰ ਸਾਹਿਬ ਨੇ ਅੱਗੋ ਇਹ ਗੱਲ ਕਹੀ ਆ ਵੀ ਜੇ ਤਾਂ ਮੈਂ ਹੀ ਕਰਨੀ ਆ, ਮੇਰੇ ਤੋਂ ਹੀ ਕਰਾਉਣੀ ਡਿਲੀਵਰੀ
2: ਜੀ,
4: ਤੇ ਮੈਂ ਇਸ ਤਰੀਕ ਤੋਂ ਬਾਅਦ ਜਾਣਾ ਛੁੱਟੀ ਤੇ
2: ਜੀ।
4: ਉਦ ਬਾਅਦ ਜਦੋਂ ਤੁਸੀਂ ਆਏ ਅੱਗੋ ਕੋਈ ਵੀ ਡਾਕਟਰ ਹੋਏਗੀ ਫਿਰ ਤੁਹਾਡਾ ਓਪਰੇਟ ਉਹੀ ਕਰਨਗੇ
2: ਜੀ।
4: ਤੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦੀ ਆ ਕਿ ਕੱਲ ਹੀ ਆ ਜਾਓ
2: ਜੀ। ਅੱਛਾ ਜੀ,
4: ਹਾਂਜੀ। ਉਹਨਾਂ ਨੇ ਸਾਨੂੰ ਫਿਰ 19 ਮਾਰਚ ਨੂੰ ਸੱਦ ਲਿਆ ਜੀ ਐਡਵਾਂਸ। 19 ਮਾਰਚ ਨੂੰ ਉੱਥੇ ਵੇਖੋ ਸਰਜਰੀ ਕਰਤਾ
2: ਜੀ,
4: ਕਿੱਥੇ ਇਹ ਕੁਦਰਤੀ ਟਾਈਮ ਨੈਚੁਰਲੀ ਟਾਈਮ ਜਿਹੜਾ ਆਉਣਾ ਸੀਗਾ
2: ਜੀ,
4: ਤੇ ਕਿੱਥੇ ਉਹ ਆ ਗਿਆ ਅੱਗੇ ਵੀ ਇਹਦਾ ਰੱਬ ਦੀ ਦਾਤ ਹੈਗੀ ਆ, ਜਿਹੜਾ ਟਾਈਮ ਹੋਣਾ ਉਹੀ ਹੋਣਾ। ਹੁਣ ਟਾਈਮ ਅਸੀਂ ਆਪ ਸੈੱਟ ਕਰ ਰਹੇ ਆ।
2: ਬਿਲਕੁਲ ਹੈ ਜੀ, ਦਰੁਸਤ ਹੈ ਜੀ। ਉਹਦੇ ਵਿਚ ਫਿਰ ਕਹਿ ਸਕਦੇ ਆ ਚਲੋ ਡਾਕਟਰ ਤਾਂ ਹੈਗੇ ਆ, ਪਰ ਉਹ ਸਾਡਾ ਆਪਣਾ ਹੱਕ ਹੈ ਕਿ ਅਸੀਂ ਨਾ ਵੀ ਕਰ ਸਕਦੇ ਸੀਗੇ, ਨਹੀਂ ਭਾਈ ਅਸੀਂ ਏਦਾਂ ਨੀ ਕਰਾਉਣਾ।
4: ਉਹ ਜਦੋਂ ਆਪਾਂ ਭਾਜੀ ਉਹਨਾਂ ਕੋਲ ਚਲੇ ਜਾਂਦੇ ਨਾ
2: ਜੀ,
4: ਉਦੋਂ ਗੱਲਾਂ ਬਾਤਾਂ ਦੇ ਵਿਚ ਵੀ ਮਰੀਜ਼ ਵੀ ਫਿਰ ਕਹਿੰਦਾ ਵਾ ਜਾਂ ਕਿਵੇਂ ਆ, ਚਲੋ ਡਾਕਟਰ ਆਵੇ ਜਾਂ ਕਿੱਦਾਂ ਵਾ, ਵੀ ਕੱਲ ਨੂੰ ਨਹੀਂ ਹੈਗੇ ਵੀ ਸਹੀ ਰਿਸਕ ਚ ਪਾਵਾਂਗੇ, ਹੋਰ ਕਿਸੇ ਦੇ ਹੱਥੇ ਚੜਾਂਗੇ ਜਾਂ ਕਿੱਦਾਂ ਵਾ, ਆਹ ਘੜੀ ਬਣ ਜਾਂਦੀ ਆ।
2: ਸਾਡੇ ਇੱਥੇ ਚਲੋ ਕਈ ਵਾਰੀ ਆਪਣੇ ਨਿੱਜੀ ਐਕਸਪੀਰੀਅੰਸ ਵੀ ਹੈ, ਕੁਝ ਲੋਕ ਨਾ 1-2 ਦਿਨ ਪਹਿਲਾਂ ਚਲੇ ਜਾਂਦੇ ਨੇ ਜੀ, ਤਾਂ ਉਹ ਚੈੱਕ ਕਰਕੇ ਵਾਪਸ ਭੇਜ ਦਿੰਦੇ ਆ ਕਿ ਹਜੇ ਤੁਹਾਡੇ ਮਤਲਬ ਕਿ ਜ਼ਰੂਰਤ ਨਹੀਂ ਆਉਣ ਦੀ, ਤੇ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਇੱਥੇ ਉਹ ਫਿਰ ਪਤਾ ਨਹੀਂ ਹੁਣ ਚਲੋ ਪਤਾ ਨਹੀਂ ਕੀ ਇੰਡੀਆ ਦਾ ਸਿਸਟਮ ਕੀ ਹੈ, ਕਿਤੇ ਨਾ ਕਿਤੇ ਉਹ ਫਿਰ ਉਹਦੇ ਵਿਚ ਲੋਕ ਵੀ ਤਾਂ ਇਸ ਚੀਜ਼ ਨੂੰ ਪਹਿਲੀਅਤ ਦੇ ਰਹੇ ਨੇ ਨਾ, ਉਹਦੇ ਵਿਚ ਇਹ ਵੀ ਕਹਿ ਸਕਦੇ ਆ।
4: ਮੈਂ ਤਾਂ ਤੁਹਾਨੂੰ ਤੁਹਾਨੂੰ ਦੂਜਾ ਪੱਖ ਵੀ ਦੱਸਦਾ।
2: ਹਾਂਜੀ
4: ਬਈ, ਅੱਜ ਤੋਂ ਮੇਰੀ ਦੋਤਰੀ ਹੋ ਗਈ ਆ ਦਿੱਲੀ 11-12 ਸਾਲ ਦੀ
2: ਜੀ,
4: 10 ਸਾਲ ਦੀ ਹੋ ਗਈ
2: ਜੀ,
4: ਉਦੋਂ ਦਿੱਲੀ ਸੀਗੀ ਉਹ, ਹੁਣ ਤੁਹਾਨੂੰ ਕੁਦਰ ਆ।
2: ਹਾਂਜੀ,
4: ਤੇ ਏਦਾਂ ਦਾ ਕਰਕੇ ਬੇਟੀ ਗਈ ਉੱਥੇ ਹੋਸਪਿਟਲ ਦੇ ਵਿਚ
2: ਜੀ,
4: ਤੇ ਉਹਨਾਂ ਨੇ ਨਾ ਅੰਦਰ ਲੈ ਗਏ ਉਹਨਾਂ ਨੂੰ
2: ਜੀ,
4: ਤੇ ਜਦੋਂ ਅੰਦਰ ਲੈ ਗਏ ਤੇ ਡਾਕਟਰ ਵੈਸੇ ਉਹਨਾਂ ਦਾ ਅਸੂਲ ਵਧੀਆ ਸੀਗਾ ਜੀ, ਭਾਜੀ ਵਧੀਆ ਸੀ ਕਹਿੰਦੇ। ਤੇ ਅੱਛਾ, ਇੱਥੇ ਸਾਨੂੰ ਰਿਸ਼ਤੇਦਾਰ, ਮੇਰੀ ਭਾਂਜੀ ਵੀ ਲੱਗੀ DMC ਦੇ ਵਿਚ, ਵੀ ਟੱਚ ਦੇ ਵਿਚ ਸੀਗੇ ਬਿਲਕੁਲ। ਉਹ ਕਹਿੰਦੇ ਵੀ ਸਵੇਰ ਦੀ ਕੁੜੀ ਨੂੰ ਅੰਦਰ ਗਏ ਹੋਏ ਆ, 5 ਘੰਟੇ ਹੋ ਗਏ ਆ, ਅੱਜ ਤੱਕ ਕੋਈ ਪਤਾ ਨੀ, ਦੱਸਦੇ ਪਏ ਇਧਰੋਂ ਫੋਨ ਚ ਫੋਨ, ਲੈ ਤੁਸੀਂ ਡਾਕਟਰ ਨੂੰ ਕਹੋ ਸਰਜਰੀ ਕਰ ਦੋ ਕਰ ਦੋ। ਉਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਆਪਣੀ ਸਕੈਨ ਦੇ ਵਿਚ ਜਿੰਨਾ ਵੀ ਸਾਡਾ ਟਾਈਮ ਹੈਗਾ ਵਾ ਅਸੀਂ ਨਹੀਂ ਕਰਦਾ ਵਾ, ਜੋ ਮਰਜ਼ੀ ਹੋ ਜਾਵੇ।
2: 12 ਘੰਟੇ ਵੀ ਲੱਗ ਸਕਦੇ ਆ, 14 ਵੀ ਲੱਗ ਸਕਦੇ ਆ, 20 ਵੀ ਲੱਗ ਸਕਦੇ ਆ
4: ਭਾਜੀ। ਉਹਨਾਂ ਲਾਏ ਫਿਰ 10 ਘੰਟੇ ਲਾਏ ਉਹਨਾਂ ਨੇ।
2: ਹਾਂਜੀ,
4: ਹੁਣ 10 ਘੰਟੇ ਲਾਏ ਫਿਰ ਬੇਬੀ ਦੇਖੋ ਤੁਸੀਂ ਗੁੜੀਆ ਨੋਰਮਲ ਹੋਈ
2: ਬਿਲਕੁਲ।
4: ਇਸ ਕਰਕੇ ਵਧੀਆ ਵੀ ਪਏ ਨੇ, ਇਹ ਨੀ ਮੈਂ ਗੱਲ ਕਹਿੰਦਾ ਜਾਂ ਕਿੱਦਾਂ ਵਾ
2: ਜੀ,
4: ਪਰ ਮੈਨੂੰ ਇਸ ਇਹਦੇ ਵਿਚ ਏਦਾਂ ਦੇ ਮੇਰੇ ਕੋਲੇ ਜਿੰਦਗੀ ਦੇ ਮੈਨੂੰ ਤਜਰਬੇ ਹੋ ਗਏ ਨਾ
2: ਜੀ
4: ਭਾਜੀ। ਇੱਕ ਅਸੀਂ ਰਿਪੋਰਟ ਅਸੀਂ MRI ਕਰਾਉਂਦੇ ਹਾਂ ਦੇਖੋ, ਠੀਕ ਆ, ਅਸੀਂ ਕਰਾਈ MRI
2: ਜੀ,
4: MRI ਨੇ ਆਪਣੀ ਜੋ ਵੀ ਰਿਜ਼ਲਟ ਹੈਗਾ ਉੱਪਰ ਲਿਖ ਕੇ ਦੇਤਾ
2: ਜੀ,
4: 1 ਨੂੰ ਦਿਖਾ, 2 ਨੂੰ ਦਿਖਾ, 3 ਨੂੰ ਦਿਖਾ, 4 ਨੂੰ ਦਿਖਾ, 4 ਤੇ 4 8-10 ਡਾਕਟਰ ਹੱਡੀਆਂ ਵਾਲੇ, 8-9 ਡਾਕਟਰ, 1-2 ਹੋਮੋਪੈਥੀ, 2-3 ਹੋਮੋਪੈਥੀ, ਤੇ ਵੀ ਕਰ ਕਰਾ ਕੇ ਵੀ ਹਰ ਇੱਕ ਨੂੰ ਮੈਂ MRI ਖੁੰਦ ਰਿਹਾ ਵਾ
2: ਜੀ।
4: ਉਦੋਂ ਬਾਅਦ ਇੱਕ ਵਾਰੀ ਉਦੋਂ ਬਾਅਦ ਨੈਕਸਟ ਟਾਈਮ ਫਿਰ ਮੈਂ ਮੇਰੀ ਮਿਸਰੀ ਦੀ ਗੱਲ ਮੈਂ ਕਰ ਰਿਹਾ ਆਪਣੀ ਦੀ,
2: ਹਾਂਜੀ,
4: ਮੈਂ ਆ ਜਾਂਦਾ ਜੀ ਜੀਰੇ ਦੇ ਵਿਚ ਵਾਪਸ, ਆਰਾਮ ਨਹੀਂ ਹੁੰਦਾ ਕਿਤੋਂ ਵੀ
2: ਜੀ।
4: ਮੈਂ ਇੱਕ ਆਪਣੇ ਨੋਰਮਲ ਡਾਕਟਰ ਸਾਹਿਬ ਨੂੰ ਜੀਰੇ ਵਾਲੇ ਨੂੰ ਦਿਖਾਉਂਦਾ ਵਾ
2: ਜੀ,
4: ਵੀ ਏਦਾਂ ਦਾ ਡਾਕਟਰ ਸਾਹਿਬ ਵੀ ਘਰੇ ਜਾਣਾ ਪਊਗਾ, ਵੀ ਏਦਾਂ ਦਾ ਕਰਕੇ ਦਰਦ ਬਹੁਤ ਸਾਹ ਬਹੁਤ ਜਿਆਦਾ ਪਿਆ ਵਾ,
2: ਦੇਖ ਕੇ ਆਓ
4: ਤੇ ਆਪਾਂ ਚੱਲੀਏ ਘਰੇ ਦੇਖ ਕੇ ਆਓ
2: ਜੀ।
4: ਉਹ ਕਹਿੰਦੇ ਨਹੀਂ ਤੁਸੀਂ ਏਦਾਂ ਕਰੋ ਇੱਥੇ, ਕੁੱਕੀ ਭਾਜੀ ਏਦਾਂ ਨਾ ਕਰੋ, ਤੁਹਾਨੂੰ ਪਤਾ ਹੀ ਆ। ਮੈਂ ਕਿਹਾ ਡਾਕਟਰ ਸਾਹਿਬ ਕਰੇ ਆ ਵੀ ਪੋਜੀਸ਼ਨ ਬੜੀ ਕ੍ਰਿਟੀਕਲ ਆ, ਉਹ ਆ ਨੀ ਸਕਦੇ, ਆਹ ਚੱਕਰ ਆ
2: ਜੀ।
4: ਉਹਨਾਂ ਨੂੰ ਮੈਂ ਮੋਬਾਈਲ ਤੇ ਨਾਲ ਹੀ ਆਪਣੀ MRI ਦੀ ਰਿਪੋਰਟ ਦਿਖਾਈ, ਉਹ ਜਿਹੜੀ ਦੂਜੇ ਡਾਕਟਰਾਂ ਨੇ ਵੇਖੀ ਸੀਗੀ।
2: ਹਾਂਜੀ,
4: ਉਹ ਸਾਡੇ ਜੀਰੇ ਦੇ ਨੋਰਮਲ ਡਾਕਟਰ ਸਾਹਿਬ ਨੇ ਕਹਿੰਦੇ ਆ ਮੈਨੂੰ, ਕਹਿੰਦੇ ਇੱਕ MRI ਪੜ ਕੇ ਕਹਿੰਦੇ ਵੀ ਵੇਅਰ ਇਜ ਨੈਕਸਟ, ਵੀ ਦੂਜੀ ਕਿੱਥੇ ਆ।
2: ਅੱਛਾ ਜੀ,
4: ਮੈਂ ਕਿਹਾ ਭਾਜੀ ਦੂਜੀ ਦੀ ਇੱਕੋ ਹੀ ਆ, ਲਿਖਿਆ ਇਹਦੇ ਚ ਲਿਖਿਆ ਵਾ ਵੀ ਕ੍ਰਿਸਟਲ ਐਂਡ ਕਲੀਅਰ, ਇੱਕ ਹੋਰ MRI ਕਰਾਓ।
2: ਅੱਛਾ ਜੀ,
4: ਪਰ ਪਰ ਜੀ ਮੈਨੂੰ ਨੌ ਡਾਕਟਰਾਂ ਨੇ ਦੱਸਿਆ ਜਿਹਨਾਂ ਕੋਲ ਮੈਂ ਗਿਆ ਲੁਧਿਆਣੇ ਤੱਕ ਟੋਪ ਦੇ ਸੀਗੇ DMC ਦੇ ਪ੍ਰੋਫੈਸਰ ਰਿਟਾਇਰ ਰਹਿ ਚੁੱਕੇ ਨੇ
2: ਜੀ
4: ਮੈਨੂੰ ਉਹਨਾਂ ਨੇ ਨਹੀਂ ਕਿਹਾ ਮੈਨੂੰ ਇਹ ਗੱਲ
2: ਜਿਹੜੀ
4: ਮੈਨੂੰ ਇੱਕ ਨੋਰਮਲ ਡਾਕਟਰ ਜੀਰੇ ਵਾਲੇ ਨੇ ਕਹਿਤੀ
2: ਜੀ
4: ਚਲੋ ਠੀਕ ਆ ਸਾਡੀ ਕਿਸਮਤ ਸੀਗੀ ਕਹਿਣ ਦਾ ਮਤਲਬ
2: ਜੀ
4: ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵਾ ਬਈ ਇਹਨਾਂ ਚੀਜ਼ਾਂ ਦੇ ਵਿਚ ਬੜੀਆਂ ਗੁੰਝਲਾਂ ਨੇ ਪੈਸੇ ਮੇਰੇ ਲੱਗੇ MRI ਤੇ 7000 ਮੇਰਾ ਲੱਗਾ ਫੇਰ ਜਦੋਂ ਮੈਂ MRI ਕਰਾ ਕੇ ਬਾਹਰ ਆਇਆ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਕੋਈ ਏਦਾਂ ਨੀ ਪ੍ਰੋਬਲਮ ਵਾਲੀ ਹੈਗੀ ਨਹੀਂ ਨਹੀਂ ਕਹਿੰਦੇ ਨੋਰਮਲ ਆ ਜੀ ਕੋਈ ਚੱਕਰ ਨੀ ਹੈਗਾ ਠੀਕ ਹੋ ਜਾਣਗੇ ਦੇਖੋ ਜੀ ਡਾਕਟਰ ਸਾਹਿਬ ਦਾ ਫਰਜ਼ ਇਹ ਬਣਦਾ ਸੀਗਾ ਵੀ ਦੇਖੋ ਜੀ ਇਹਨਾਂ ਦੀ MRI ਤੁਸੀਂ ਇੱਕ ਹੋਰ ਕਰਾਓ
2: ਜੀ
4: ਤੁਸੀਂ ਉਹਦੇ ਚ ਕਲੀਅਰ ਆਊਗਾ ਵੀ ਕੀ ਇਹਨਾਂ ਦਾ ਫਾਲਟ ਹੈਗਾ ਵਾ ਬਿਮਾਰੀ ਦਾ
2: ਜੀ
4: ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਨਾ ਵੀ ਮੇਰਾ ਮਰੀਜ਼ ਮੈਨੂੰ ਦੱਸੋ ਤੁਸੀਂ ਸਾਨੂੰ ਕਹੋ
2: ਜੀ
4: ਤੁਸੀਂ ਆਪਦੇ ਕੋਡ ਵਰਡ ਦੇ ਵਿਚ ਨੀਚੇ ਲਿਖਤਾ ਬਈ ਇੱਕ ਹੋਰ ਕਰਾਓ MRI
2: ਜੀ
4: ਸਾਨੂੰ ਪਤਾ ਹੀ ਲੱਗਾ
2: ਜੀ
4: ਤੇ ਇਸ ਕਰਕੇ ਤਰੁਟੀਆਂ ਇਸ
2: ਸਮਝ ਕਿਦਾਂ ਆਉਂਦੀ ਹੈ ਕਿ ਜਿਹੜੇ ਨਵੇਂ ਮੁੰਡੇ ਵੀ ਹੋਣਗੇ ਜਾਂ ਉੱਥੇ ਕੰਮ ਕਾਰ ਕਰਦੇ ਨੇ ਉਹਨਾਂ ਨੂੰ ਕਿਦਾਂ ਸਮਝ ਆਉਂਦੀ ਹੈ ਕਿ ਆਹ ਦਵਾਈ ਲਿਖੀ ਹੋਈ ਹੈ ਜੀ
4: ਭਾਜੀ ਮੈਂ ਤੁਹਾਨੂੰ
2: ਆਹ ਟੈਸਟ ਕਰਾਉਣਾ
4: ਹੈ ਡਾਕਟਰਾਂ ਦਾ ਸਿਸਟਮ ਕੀ ਆ ਅੱਜ ਕੱਲ ਜਿਹੜੀਆਂ ਦਵਾਈਆਂ ਬਣਦੀਆਂ ਹੈਗੀਆਂ ਪਹਿਲਾਂ ਬਣਦੀਆਂ ਦਵਾਈਆਂ ਕੰਪਨੀਆਂ ਬਣਾਉਂਦੀਆਂ ਸੀਗੀਆਂ ਅੱਜ ਕੱਲ ਦਵਾਈਆਂ MR ਜਾਂਦੇ ਆ ਡਾਕਟਰ ਕੋਲੇ ਉਹ ਕਹਿੰਦੇ ਉਹਦੇ ਦੇਖੋ ਜਾਂ ਜੀ ਉਹ ਦੇਖੋ ਸਾਲਟ ਉਹੀ ਹੋਏਗਾ ਉਹਦੇ ਉੱਪਰ ਕਹਿਣ ਦਾ ਮਤਲਬ ਉਹ ਸਿਰਫ ਤੁਹਾਨੂੰ ਹੀ ਹੋਗੀ ਤੁਹਾਡੇ ਕੋਲ ਸੇਲ ਹੋਗੀ ਨਾ ਕਿ ਦੂਜੇ ਨੂੰ ਮਿਲੇਗੀ
2: MR
4: ਹਾਂਜੀ MRP ਕਿੰਨੀ ਲਿਖਾਉਣੀ ਹੈ ਜੀ ਜਿੰਨੀ ਤੁਸੀਂ ਚਾਹੋ ਪੱਤੇ ਦੇ ਉੱਪਰ ਲਿਖ ਦਿਓ ਜੀ 650 ਲਿਖ ਦਿਓ ਪੱਤਾ ਕਿੰਨੇ ਦਾ ਜੀ 60 ਰੁਪਏ ਦਾ ਜੀ
2: ਬਿਲਕੁਲ
4: 30 ਰੁਪਏ ਦਾ ਜੀ
2: ਇਸੇ ਕਰਕੇ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ ਜੀਰਾ ਸਾਹਿਬ ਕਿ ਜਿੱਦਾਂ ਹੁਣ ਦੇਖੋ ਮੈਂ ਉਦਣ ਔਜਲਾ ਸਾਹਿਬ ਵੀ ਹੈਰਾਨ ਰਹਿ ਗਏ ਕਿ 8000 ਸਾਡਾ ਪਿੰਡ ਦੇ ਵਿਚ ਮਤਲਬ ਕਿ ਹੈ ਸਿਰਫ ਇੱਕ ਜਿਹੜਾ ਉੱਥੇ ਮੈਡੀਕਲ ਸਟੋਰ ਹੈ ਜੀ ਤੇ ਉਹ ਸਿੱਧਾ ਲਿੰਕ ਜਿਹੜਾ ਮਤਲਬ ਕਿ ਸਾਡੇ ਇੱਥੇ ਦੇ ਜਿਹੜਾ ਹੈਲਥ ਸਿਸਟਮ ਆ ਉਹਦੇ ਨਾਲ ਲਿੰਕ ਆ ਤੁਹਾਨੂੰ ਹੱਥ ਦੇ ਵਿਚ ਕੋਈ ਪਰਚੀ ਨਹੀਂ ਆਉਣੀ ਕੋਈ ਕੁਛ ਨਹੀਂ ਆਉਣਾ ਤੇ ਉਹਨਾਂ ਨੇ ਸਿੱਧੀ ਉੱਥੇ ਤੁਹਾਨੂੰ ਭੇਜ ਦੇਣੀ ਆ ਤੁਸੀਂ ਉੱਥੇ ਜਾਓ ਤੇ ਆਪਣਾ ਜਿਹੜਾ ਕਾਰਡ ਦਿਖਾਓ ਉਹ ਨਾਮ ਦੇ ਉੱਤੇ ਤੁਹਾਡੀ ਜੋ ਵੀ ਦਵਾਈ ਹੋਈ ਆਈ ਹੋਈ ਫਰੈਸ਼ ਜਿਹੜੀ ਹੈ ਉਹਨਾਂ ਨੇ ਉਸ ਹਿਸਾਬ ਦੇ ਨਾਲ ਦੇ ਦੇਣੀ ਆ ਤੁਸੀਂ ਪੇ ਕਰੋ ਗੱਲ ਨਹੀਂ ਪੜੀ ਜੀ ਤੇ ਉਹ ਹੁਣ ਦੇਖੋ ਕਿ ਆਪਣੇ ਹੁਣ 20-25 ਹਜ਼ਾਰ ਜਿੱਥੇ ਜਨਸੰਖਿਆ ਵਾਲਾ ਸ਼ਹਿਰ ਆ ਜੀ ਕੋਈ ਲੈ ਲਓ ਛੋਟੇ ਤੋਂ ਛੋਟਾ ਕਸਬਾ ਹੈ ਜੀ ਤੇ ਉੱਥੇ ਹੀ ਘੱਟੋ ਘੱਟ ਮੈਨੂੰ ਨਹੀਂ ਲੱਗਦਾ 25-30 ਤਾਂ ਮੈਡੀਕਲ ਸਟੋਰ ਹੋਣਗੇ ਜੀ ਇੰਨੇ ਕੀ ਜ਼ਰੂਰਤ ਹੈ ਇੰਨੇ ਮਮਤਾ ਪਤਾ ਨਹੀਂ ਕੀ ਕਾ ਲਾਇਸੈਂਸ ਦੀ ਹਾਂਜੀ
4: 25-30
2: ਜੀ
4: ਮੈਂ ਕਹਿੰਦਾ ਤੋਬਾ ਤੋਬਾ ਕਹੋ ਤੁਸੀਂ
2: ਜੀ
4: ਸਾਡਾ ਜ਼ਿਲ੍ਹਾ ਛੋਟਾ ਜਿਹਾ ਸ਼ਹਿਰ ਛੋਟਾ ਕਸਬਾ
2: ਹਾਂਜੀ
4: ਤੇ 70-80 ਦਾ ਸਾਡੇ ਆ
2: ਕੀ ਬਾਤ ਹੈ ਜੀ ਤੇ ਇੰਨੇ ਧੜਾ ਧੜ ਕਾ
4: ਦੇ ਨੇ ਫੇਰ ਦੇਖੋ ਇੱਕ ਹੋਰ ਦੇਖੋ ਤੁਹਾਨੂੰ ਮੈਂ ਇੱਕ ਹੋਰ ਦੱਸਾਂ
2: ਜੀ
4: ਜਿਹੜੇ ਤੁਸੀਂ ਟੈਸਟ ਰਿਪੋਰਟ ਦੀ ਉਹਨਾਂ ਨੂੰ ਭੇਜਦੇ ਹੋ ਹਰ ਡਾਕਟਰ ਦੇ ਕੋਲੇ ਉਹਨਾਂ ਦੀ ਸਲਿੱਪ ਆਉਂਦੀਆਂ ਵਾ ਮੋਗੇ ਜਾਓ MRI ਕਰਾਓ ਅਲਟਰਾਸਾਊਂਡ ਕਰਾਓ
2: ਜੀ
4: ਹਰ ਵੀਕ ਦੇ ਸੈਚਰਡੇ ਤੁਹਾਡੀਆਂ ਉੱਥੋਂ ਜਿਹੜੇ ਆਪਣੇ ਲਿਫਾਫੇ ਹੁੰਦੇ ਨਾ
2: ਪੈਸੇ ਪਾਉਣ ਵਾਲੇ ਸਗਨ ਆ ਜਾਂਦਾ ਜੀ
4: ਉਹਨਾਂ ਦੇ ਕਹਿਦਾ ਪੈਸੇ ਵਿੱਚ ਕੈਸ਼ ਪਾ ਕੇ ਤੁਹਾਡੀ ਦੁਕਾਨ ਤੇ ਆ ਰਹੇ ਜੀ
2: ਕਿਆ ਬਾਤ ਹੈ ਜੀ
4: ਇਹ ਦੇਖੋ ਤੁਸੀਂ ਕੈਸ਼
2: ਜੀ
4: ਇਹ ਵੀ ਗੱਲ ਨਾਲ ਆ
2: ਜੀ
4: ਤੇ ਸਾਡਾ ਦੱਸੋ ਸਿਸਟਮ ਕਿੱਥੇ ਸਹੀ ਹੋ ਜਾਊਗਾ
2: ਬਿਲਕੁਲ ਹੈ ਜੀ ਬਿਲਕੁਲ ਨਹੀਂ ਨਹੀਂ ਬੇੜਾ ਹੀ ਗਰਕ ਆ ਜੀ ਉਹ ਤਾਂ ਚੀਜ਼ ਦਾ ਹੋਇਆ
4: ਸਾਡੇ ਦੇਸ਼ ਦੇ ਵਿਚ ਭਾਜੀ ਡਾਕਟਰ ਸਾਹਿਬ ਏਦਾਂ ਦੇ ਸਾਡੇ ਇੱਕ ਇੱਥੇ ਹੈਗੇ ਸੀਗੇ ਸੱਜਣ
2: ਜੀ
4: ਉਹਨਾਂ ਨੇ ਸ਼ੂਗਰ ਦੀ ਦਵਾਈ ਆਪਦੇ ਵੱਲੋਂ ਦੇਣੀ ਆ ਉਹਨਾਂ ਨੇ ਜਿੱਥੇ ਟੈਸਟ ਹੁੰਦੇ ਸੀਗੇ ਜਿਹੜੀ ਲੈਬ ਤੇ ਭੇਜਦੇ ਸੀਗੇ ਉੱਥੇ ਜਾ ਕੇ ਉਹਨਾਂ ਨੇ ਆਟੋਮੈਟਿਕਲੀ ਕੋਈ ਵੀ ਮਰੀਜ਼ ਚਲਾ ਜਾਵੇ ਨਾ ਉਹਨਾਂ ਦਾ
2: ਜੀ
4: ਉਹਨੇ ਜਾ ਕੇ ਕਹਿ ਦੇਣੀ ਸ਼ੂਗਰ ਤੁਹਾਡੀ 450 ਜੀ
2: ਕਿਆ ਬਾਤ ਹੈ
4: 300 ਜੀ 200 ਪਲੱਸ ਹਰ ਮੈਂਬਰ ਦੀ ਜਿਹੜਾ ਵੀ ਜਾਊਗਾ 200 ਪਲੱਸ
2: ਪਰ ਉਹ ਜੇ ਮੈਡੀਸਨ ਲੈ ਜੇ ਬੰਦੇ ਨੂੰ ਸ਼ੂਗਰ ਨਹੀਂ ਹੈ ਪ੍ਰੋਬਲਮ ਜੇ ਉਹ ਮੈਡੀਸਨ ਲਈ ਜਾਵੇ ਲਗਾਤਾਰ ਦੇ ਵਿਚ ਤੇ ਉਹ ਤਾਂ ਜਾਨ ਤੋਂ ਹੱਥ ਧੋ ਬੈਠੇਗਾ ਜੀ ਬਹੁਤ ਡੇਂਜਰਸ ਹੈ ਉਹ ਤਾਂ
4: ਤੁਸੀਂ ਦੇਖੋ ਨਾ ਜਦੋਂ ਆਟੋਮੈਟਿਕਲੀ ਰਿਪੋਰਟ ਤੁਸੀਂ ਉਹਨਾਂ ਨੇ ਗਲਤ ਦੇ ਦਿੱਤੀ ਆ
2: ਜੀ
4: ਉਹ ਉਹਨਾਂ ਕੋਲ ਵਾਪਸ ਲੈ ਕੇ ਆਏ ਆ
2: ਜੀ
4: ਰਿਪੋਰਟ ਆਗੇ ਦੱਸਤਾ ਵੀ ਏਦਾਂ ਕਰਕੇ ਦਵਾਈ ਵਾਲੇ ਕੋਲ ਦੇ ਦਿਓ
2: ਜੀ,
4: ਹੈ ਤਾਂ ਉਹਦੀ ਪਹਿਲਾਂ 150 ਸੀ, ਤੁਸੀਂ ਬਣਾਤੀ 300,
2: 350
4: ਤੇ ਨਾਰਮਲ ਦਵਾਈ ਦਿੱਤੀ ਆ, ਰੁਪਈਆ ਤੁਸੀਂ 400 ਅਗਲੇ
2: ਫੁੱਟ
4: ਲਿਆ
2: ਜੀ,
4: ਠੀਕ ਹੈ ਝਾੜ ਲਿਆ ਨਾ, ਤੇ ਜਦੋਂ ਦਵਾਈ ਖਾਧੀ ਆ ਤਿੰਨਾਂ ਦਿਨਾਂ ਬਾਅਦ ਚੈੱਕ ਕਰਾਉਣ ਡੇ, ਹਾਂਜੀ ਹੁਣ ਕਿੰਨੀ ਆ ਤੁਹਾਡੀ ਜੀ, ਰਹਿ ਗਈ
2: ਜੀ
4: 200 ਰਹਿ ਗਈ ਜੀ, ਦੁਬਾਰਾ ਖਾਧੀ ਆ ਤੁਹਾਡੀ ਕੋਲ 150 ਦੇ ਆ ਗਈ, ਆਲਰੇਡੀ 150 ਸੀ ਉਹਦਾ
2: ਜੀ,
4: ਇਸ ਕਰਕੇ ਸਿਸਟਮ ਬਹੁਤ ਜਿਆਦਾ ਤਰੁੱਟੀਆਂ ਨੇ
2: ਬਿਲਕੁਲ।
4: ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕਿਉਂਕਿ ਮੈਂ ਤਾਂ ਆਪਣੇ ਘਰ ਵਾਲੀ ਦੀ ਇਹਨਾਂ ਚੀਜ਼ਾਂ ਤੋਂ ਤੰਗ ਆ ਕੇ, ਮੈਂ ਨਾ ਉਹ ਕਹਿੰਦੇ ਹੁੰਦੇ ਨਾ ਵੀ ਅਗਲੇ ਟਾਈਮ ਦੇ ਬਾਅਦ ਇਹ ਰੱਬ ਨੇ ਲਿਖੀ ਸੀਗੀ ਇਹ ਟਾਈਮ ਆਉਣਾ ਸੀਗਾ, ਮੈਂ ਕਿਹਾ ਬਿਲਕੁਲ ਨੋ, ਮੈਂ ਨੀ ਮੰਨਦਾ ਇਹਨਾਂ ਗੱਲਾਂ ਨੂੰ, ਮੈਂ
2: ਕਿਹਾ ਮੇਰਾ ਟਾਈਮ ਸਹੀ ਸੀਗਾ,
4: ਮੇਰਾ ਟਾਈਮ ਲਿਆਂਦਾ, ਮੈਂ ਡਾਕਟਰ ਸੀ
2: ਬਿਲਕੁਲ,
4: ਮੈਂ ਕਿਹਾ ਮੇਰੀ ਐਮ ਆਰ ਆਈ ਦੀ ਰਿਪੋਰਟ ਮੈਨੂੰ ਮੇਰੇ ਐਮ ਆਰ ਆਈ ਕਰਨ ਵਾਲੇ ਨੇ ਮੈਨੂੰ ਦੱਸਿਆ ਹੁੰਦਾ ਨਾ ਵੀ ਤੁਸੀਂ ਇੱਕ ਹੋਰ, ਤੇ ਮੈਂ ਕਿਹਾ ਮੈਂ ਉੱਥੇ ਮੇਰੀ ਕਿਸੇ ਨੂੰ ਉਹਦੀ ਫਾਲਟ ਲੱਭ ਪੈਣਾ ਸੀਗਾ, ਟੀਬੀ ਬਿਮਾਰੀ ਬਿਲਕੁਲ ਫ੍ਰੀ ਇਲਾਜ ਆ ਸਰਕਾਰੀ ਦੇ ਨਾਲ, ਦੇਖੋ ਤੁਸੀਂ
2: ਜੀ
4: 6 ਮਹੀਨੇ ਮੈਂ ਬੈਡ ਤੇ ਬਹਿ ਗਏ, 6 ਮਹੀਨਾ ਚ ਮੈਨੂੰ ਸ਼ਾਇਦ 4 ਮਹੀਨੇ ਦੀ ਰਾਤ ਹੁੰਦੇ ਦੋਨੋਂ ਜੀ, ਕੀ ਦੱਸ
2: ਬਿਲਕੁਲ ਜੀ ਬਿਲਕੁਲ,
4: ਦੁਕਾਨ ਆ ਜਾਂਦੀ ਆ
2: ਜੀ,
4: ਦੁਕਾਨ ਬੜਾ, ਮੈਂ ਤਾਂ ਅੱਜ ਦਾ ਡਾਕਟਰ ਡੇਟ ਦਾ ਪੜ੍ਹ ਕੇ ਮੈਂ
2: ਜੀ,
4: ਫਿਰ ਮੈਂ ਚਲੋ ਮੈਂ ਕਰਾਂ ਮਾੜਾ ਜਿਹਾ, ਇਸ ਕਰਕੇ ਬਹੁਤ ਮੰਦਾ ਹਾਲ ਆ ਜੀ, ਮੈਂ
2: ਬਿਲਕੁਲ ਜੀ
4: ਠੀਕ ਆ, ਬਹੁਤ ਚੰਗੇ ਹੈਗੇ ਆ, ਉਹ ਵੀ ਦੇਖੋ ਭਾਜੀ ਉਹ ਵੀ ਟਾਈਮ ਹੁੰਦਾ ਸੀਗਾ, ਪਹਿਲਾਂ ਡਾਕਟਰ ਹੁੰਦੇ ਗਏ ਹਕੀਮ ਹੁੰਦੇ ਸੀਗੇ, ਉਹਨਾਂ ਨੇ ਤੁਹਾਨੂੰ ਪੂੜੀਆਂ ਪੀ ਕੇ ਦੇ ਦੇਣੀਆਂ, ਪੂੜੀ ਬਣਾ ਕੇ 5-7
2: ਜੀ,
4: ਅੱਛਾ ਨਾ ਤੁਹਾਨੂੰ ਪਤਾ ਲੱਗਣਾ ਵੀ ਕਿਹੜੀ ਗੋਲੀ ਦਿੱਤੀ ਹੈ ਕਿਹੜੀ ਨਹੀਂ ਦਿੱਤੀ
2: ਜੀ,
4: ਘਰੇ 2-4 ਖਾਧੀਆਂ ਵਾ ਤੁਹਾਨੂੰ ਆਰਾਮ ਆ ਗਿਆ ਜਾਂ ਕਿਵੇਂ, ਹੁਣ ਤਾਂ ਸਿਸਟਮ ਵੀ ਬਹੁਤ ਅਪਸੈਟ ਹੋ ਗਿਆ ਜੀ ਤੁਹਾਨੂੰ,
2: ਬਿਲਕੁਲ
4: ਬਾਕੀ ਧੰਨਵਾਦ ਜੀ, ਬਹੁਤ ਬਹੁਤ
2: ਤੁਹਾਡਾ ਟਾਈਮ ਦੇਣ ਲਈ, ਸ਼ੁਕਰੀਆ ਜੀਰਤ ਸਾਹਿਬ ਸਾਂਝ ਪਾਉਣ ਦੇ ਲਈ,
4: ਸ਼ੁਕਰੀਆ
2: ਆਪਣਾ ਐਕਸਪੀਰੀਅੰਸ ਤੁਸੀਂ ਸਾਂਝਾ ਕੀਤਾ, ਤੇ ਬਿਲਕੁਲ ਇਹ ਚੀਜ਼ਾਂ ਜਿਹਨਾਂ ਨੇ ਸੀਨੀਆਂ ਤੇ ਹੰਢਾਈਆਂ ਨੇ, ਦੁਕਾਨ ਤਾਂ ਬਹੁਤ ਵੱਡਾ ਇੱਦਾਂ ਨਹੀਂ ਹੋਣਾ ਚਾਹੀਦਾ, ਘੱਟੋ ਘੱਟ ਇਨਸਾਨੀਅਤ ਦੀ ਕਦਰ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ, ਸਿਰਫ ਪੈਸਾ ਧੇਲਾ ਹੀ ਨਹੀਂ ਰਹਿ ਜਾਣਾ, ਨਾਲ ਕੁਝ ਨਹੀਂ ਲੈ ਜਾਣਾ ਕਿਸੇ ਨੇ, ਇੱਥੇ ਰਹਿਣਾ ਹੈ, ਤੇ ਪਰ ਜਿਹੜਾ ਈਮਾਨ ਹੈ ਸਾਡਾ ਜਾਂ ਇਮਾਨਦਾਰੀ ਹੈ ਜਾਂ ਸਾਡੇ ਜਿਹੜੀਆਂ ਅੰਦਰੋਂ ਹੂਕ ਆਉਂਦੀ ਹੈ ਰੂਹ ਦੀ, ਘੱਟੋ ਘੱਟ ਉਹਨੂੰ ਹੀ ਸੁਣ ਲੈਣਾ ਚਾਹੀਦਾ, ਜਾਂ ਜ਼ਮੀਰਾਂ ਹੀ ਮਰ ਗਈਆਂ ਨੇ ਕਹਿ ਸਕਦੇ ਇਹ ਹਾਲਾਤ ਨੇ। ਚਲੋ ਦੋਸਤੋ ਹੁਣ ਆਖਰ ਦੇ ਵਿੱਚ ਕਾਲ ਲਵਾਂਗਾ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਉਹਨਾਂ ਦੀ ਵੀ ਸਾਂਝ ਪਾਵਾਂਗਾ, ਪਰ ਆਖਰ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਨਾਲ ਜਿਹੜਾ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਜ਼ਰੂਰ ਸਾਂਝ ਪਾਉਂਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਲਓ ਫਿਰ ਤੀਸਰੀ ਵਾਰੀ ਮੈਂ ਲੱਗਾ ਕਰਨ, ਹੁਣ ਟੂੰ ਟੂੰ ਤਾਂ ਕਹਿੰਦੇ ਹੋ ਗਈ, ਜਲਦ ਪੈ ਵੀ ਹੋਊਗੀ ਪੰਜਾਬੀਓ, ਡਰੋ ਨਾ ਘਬਰਾਓ ਨਾ, ਕਿਉਂਕਿ ਕੈਗ ਦੀਆਂ ਜਿਹੜੀਆਂ ਰਿਪੋਰਟਾਂ ਕੱਲ੍ਹਦੀਆਂ ਨੇ 1,42,000 ਜੰਮਦੇ ਦੇ ਜਿਹੜਾ ਤੋਹਫੇ ਦੇ ਵਜੋਂ ਮਿਲ ਰਿਹਾ, ਤੇ ਦੂਸਰੇ ਪਾਸੇ ਪਾਵਰਕੌਮ ਦਾ ਵੱਡਾ ਫੈਸਲਾ ਆਇਆ ਤੇ ਉਹਦੇ ਬਾਰੇ ਗੱਲ ਕਰਾਂਗੇ, 3 ਮਹੀਨਿਆਂ ਦੀ ਇਕੱਠੀ ਜਿਹੜੀ ਹੈ ਕਿਸ਼ਤ ਜਿਹੜੀ ਹੈ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪਾਈ ਹੈ, ਤੇ ਦੂਸਰੇ ਪਾਸੇ ਇੰਡੀਆ ਤੇ ਆਪਣਾ US ਦਾ ਜਿਹੜਾ ਹੈ ਟਰੇਡ ਡੀਲ ਜਿਹੜੀ ਹੈ ਉਹ ਆਖਰੀ ਮੁਕਾਮ ਦੇ ਉੱਤੇ ਪਹੁੰਚ ਚੁੱਕੀ ਹੈ, ਤੇ ਕਿਸਾਨਾਂ ਨੇ ਧਰਨੇ ਵੀ ਲਾਏ ਹੋਏ ਆ ਤੇ 70 ਕੁ ਜਥੇਬੰਦੀਆਂ ਅੱਜ ਇਕੱਠੀਆਂ ਵੀ ਹੋਈਆਂ ਨੇ। ਦੂਸਰੇ ਪਾਸੇ ਆਪਣੇ ਗਰੀਬ ਜਿਹੜੇ ਨੇ, ਅਮੀਰੀ ਦਾ ਪਾੜਾ ਜਿਹੜਾ ਹਰ ਮੁਲਕਾਂ ਦੇ ਵਿੱਚ ਹੀ ਚੱਲ ਰਿਹਾ, ਗਰੀਬ ਅਮੀਰ ਜਿਹੜੇ ਨੇ ਖਾਈ ਵਧੀ ਹੈ ਉਹਦੇ ਵਿੱਚ, ਜਿਹੜਾ ਟੋਭਾ ਹੋਰ ਨੀਵਾਂ ਹੁੰਦਾ ਨਜ਼ਰ ਆਉਂਦਾ, ਤੇ ਉਹ ਰਿਪੋਰਟਾਂ ਤੁਹਾਡੇ ਨਾਲ ਜ਼ਿਕਰ ਕਰਦੇ ਆ ਅੱਗੇ ਜਾ ਕੇ ਕਿੱਥੇ ਕਿੱਥੇ ਜਿਹੜੇ ਹਾਲਾਤ ਨੇ, ਕੱਲੇ ਇੰਡੀਆ ਦੇ ਨਹੀਂ ਹੋਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਆ। ਵਰਲਡ ਕੱਪ ਦੀਆਂ ਜਿਹੜੀਆਂ ਅਪਡੇਟ ਨੇ ਉਹਨਾਂ ਜ਼ਿਕਰ ਕਰਾਂਗੇ, ਤੇ ਇਰਾਨ ਦਾ ਜਿਹੜਾ ਅੱਗੇ ਜਿਹੜਾ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ, ਤੇ US ਦੀ ਨਾਗਰਿਕਤਾ ਜਿਹੜੀ ਹੈ ਹੱਕ ਦਾ ਜਿਹੜਾ ਸੀਗਾ ਉਹਦੇ ਉੱਤੇ ਡਿਸੀਜ਼ਨ ਆ ਗਿਆ ਜਿਸ ਦੇ ਵਿੱਚ ਫੈਸਲਾ ਆਇਆ, ਤੇ ਟਰੰਪ ਜਿਹੜਾ ਬੁਖਲਾਇਆ ਹੈ ਉਹਦੀ ਗੱਲਬਾਤ ਕਰਦੇ ਆ, ਤੇ ਲੋ ਅੱਗੇ ਜਾ ਕੇ ਹੁਣ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਆ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਆ, ਤੇ ਫਿਰ ਆਪਾਂ ਤੁਹਾਡੇ ਸੁਨੇਹਾਂ ਵੱਲ ਨੂੰ ਵਧਾਂਗੇ। ਪੰਜਾਬ SIR ਮੁੱਖ ਮੰਤਰੀ ਮਾਨ ਹੋਣਾ ਨੇ ਪਤਨੀ ਦੇ ਸਮੇਤ SIR ਜਿਹੜਾ ਤਹਿਤ ਫਾਰਮ ਭਰੇ ਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਸਮੇਤ ਅੱਜ SIR ਸਪੈਸ਼ਲ ਇੰਟੈਸਿਵ ਰਿਵੀਜ਼ਨ ਜਿਹੜੀ ਹੈ 2026 ਪ੍ਰਕਿਰਿਆ ਦੇ ਤਹਿਤ ਫਾਰਮ ਭਰੇ ਹੈ, ਤੇ ਫਾਰਮ ਸਥਾਨਕ ਡ੍ਰੀਮ ਲੈਂਡ ਕਲੋਨੀ ਵਿਖੇ BLO ਨੂੰ ਜਿਹੜਾ ਸੌਂਪੇ ਗਏ ਨੇ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ 25 ਜੂਨ ਤੋਂ ਸ਼ੁਰੂ ਹੋਈ SIR ਪ੍ਰਕਿਰਿਆ 24 ਜੁਲਾਈ ਤੱਕ ਚੱਲੇਗੀ। ਸੰਗਰੂਰ ਜ਼ਿਲ੍ਹੇ ਦੇ ਵਿਚ ਕੁੱਲ 9,18,078 ਵੋਟਰ ਨੇ, ਤੇ BLO ਵਜੋਂ ਵੱਲੋਂ 30 ਜੂਨ ਤੱਕ ਕੁੱਲ 8,88,999 ਵੋਟਰਾਂ ਨੂੰ ਘਰ ਘਰ ਪੁੱਜ ਕੇ ਅਨੁਮਰੇਸ਼ਨ ਫਾਰਮ ਜਿਹੜੇ ਨੇ ਉਹ ਜਿਹੜੇ ਨੇ ਕਹਿੰਦੇ ਵੰਡੇ ਜਾ ਚੁੱਕੇ ਐ ਜੋ ਕਿ ਲਗਭਗ 90% ਬਣਦਾ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਰ ਨੇ ਐਸ ਆਈ ਆਰ ਤਹਿਤ ਫਾਰਮ ਭਰਨਾ ਏ ਬੀ ਐਲ ਓ ਹਰ ਘਰ ਦੇ ਵਿਚ 3 ਵਾਰ ਪੁੱਜੇਗਾ 3 ਅਗਸਤ ਨੂੰ ਫਾਈਨਲ ਡਰਾਫਟ ਦੀ ਜਿਹੜੀ ਹੈ ਪ੍ਰਕਾਸ਼ਨਾ ਹੋਏਗੀ ਜੇ ਫਿਰ ਵੀ ਕੋਈ ਵਿਅਕਤੀ ਫਾਰਮ ਭਰਨ ਤੋਂ ਰਹਿ ਗਿਆ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦੈ ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ 20 ਅਕਤੂਬਰ 2026 ਦੇ ਵਿਚ ਜਾਰੀ ਹੋਵੇਗੀ ਇਕ ਸਵਾਲ ਦੇ ਜਵਾਬ ਦਿੰਦੇ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ 4.5 ਸਾਲ ਦੇ ਕਾਰਜਕਾਲ ਦੇ ਦੌਰਾਨ ਸਾਰੀਆਂ ਗਰੰਟੀਆਂ ਪੂਰੀਆਂ ਕਹਿੰਦੇ ਕਰ ਦਿੱਤੀਆਂ ਨੇ ਤੇ ਇਸੇ ਤਰ੍ਹਾਂ ਸੰਗਰੂਰ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਪਲੈਨਿੰਗ ਬਣ ਰਹੀ ਹੈ ਤੇ ਸੰਗਰੂਰ ਸੁੰਦਰ ਸ਼ਹਿਰਾਂ ਦੇ ਵਿਚੋਂ ਇਕ ਹੋਵੇਗਾ ਤੇ ਮਾਨ ਨੇ ਸਵਾਲ ਦੇ ਜਵਾਬ ਦੇ ਵਿਚ ਕਿਹਾ ਕਿ ਮਾਸਕ ਪਹਿਨ ਕੇ ਜਿਹੜਾ ਬਣਾਈ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਜਾਵੇਗੀ ਤੇ ਇਸ ਮੌਕੇ ਮੁੱਖ ਮੰਤਰੀ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ ਦੂਸਰੇ ਪਾਸੇ ਗੱਲ ਕਰੀਏ ਤੇ ਆਪਣਾ ਰਾਜਾ ਵੜਿੰਗ ਸਾਹਿਬ ਦੀ ਕੁਰਸੀ ਬਚ ਗਈ ਹੈ ਚੰਨੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲੱਗ ਗਏ ਨੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਭ ਨੂੰ ਜਿਹੜਾ ਖੁਸ਼ ਕਰਨ ਦਾ ਯਤਨ ਕੀਤਾ ਗਿਆ ਆਲ ਇੰਡੀਆ ਕਾਂਗਰਸ ਕਮੇਟੀ ਨੇ ਅਖਬਾਰ ਲੰਮੀ ਆਖਿਰਕਾਰ ਜਿਹੜਾ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਵਿਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਪ੍ਰਮੁੱਖ ਜਿਹੜੀਆਂ ਕਮੇਟੀਆਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੁਣ 3 ਵਰਕਿੰਗ ਪ੍ਰਧਾਨ ਕੰਮ ਕਰਨਗੇ ਤੇ ਜਿਨ੍ਹਾਂ ਦੇ ਵਿਚ ਸੁਖਵਿੰਦਰ ਸਿੰਘ ਡੈਨੀ ਰਾਜ ਕੁਮਾਰ ਵੇਰਕਾ ਤੇ ਸੰਗਤ ਸਿੰਘ ਗਿਲਜੀਆਂ ਦੇ ਨਾਮ ਸ਼ਾਮਲ ਨੇ ਕਾਂਗਰਸ ਪ੍ਰਧਾਨ ਵੜਿੰਗ ਆਪਣੀ ਕੁਰਸੀ ਬਣਾਉਣ ਦੇ ਵਿਚ ਜਾਂ ਬਚਾਉਣ ਦੇ ਵਿਚ ਕਾਮਯਾਬ ਰਹੇ ਹੈ ਪਰੰਤੂ ਖਾਸ ਗੱਲ ਇਹ ਵੀ ਹੈ ਕਿ ਸਭ ਤੋਂ ਅਹਿਮ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ ਕਾਂਗਰਸ ਹਾਈਕਮਾਂਡ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਦੇ ਡਰੋਂ ਸਭ ਧੜਿਆਂ ਤੇ ਸੀਨੀਅਰ ਆਗੂਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ ਲੋਕ ਖੁਸ਼ ਹੋਣ ਜਾਂ ਨਾ ਹੋਣ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ ਹੈ ਜਾਤੀ ਅਤੇ ਵਰਗਾਂ ਦੇ ਵਿਚ ਤਵਾਜਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਂਗਰਸ ਹਾਈਕਮਾਂਡ ਨੇ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁੱਖੂ ਨੂੰ ਵੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਕਹਿੰਦੇ ਨੇ ਰਹਿਣਗੇ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਗਿਆ ਤੇ ਇਸ ਅਹਿਮ ਕਮੇਟੀ ਦੀ ਚੇਅਰਮੈਨੀ ਇਕ ਦਲਿਤ ਚਿਹਰੇ ਨੂੰ ਜਿਹੜਾ ਸੌਂਪੀ ਗਈ ਜਦੋਂ ਕਿ ਉਨ੍ਹਾਂ ਦੇ ਨਾਲ ਸਹਿ ਚੇਅਰਮੈਨ ਰਾਣਾ ਗੁਰਜੀਤ ਸਿੰਘ ਸੁਖਪਾਲ ਸਿੰਘ ਖਹਿਰਾ ਤੇ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੂੰ ਲਾਇਆ ਗਿਆ ਚੋਣ ਮੈਨੇਜਮੈਂਟ ਅਤੇ ਕੋਆਰਡੀਨੇਸ਼ਨ ਕਮੇਟੀ ਦੀ ਚੇਅਰਮੈਨੀ ਵਿਜੇ ਇੰਦਰ ਸਿੰਗਲਾ ਦੇ ਹਵਾਲੇ ਕੀਤੀ ਹੈ ਤੇ ਇਹ ਜਿੰਮੇਵਾਰੀ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਚੇਅਰਮੈਨ ਸਿੰਗਲਾ ਦੇ ਨਾਲ ਸਹਿ ਚੇਅਰਮੈਨ ਵਜੋਂ ਸ੍ਰੀ ਓ ਪੀ ਸੋਨੀ ਰਜ਼ੀਆ ਸੁਲਤਾਨਾ ਕੁਲਜੀਤ ਸਿੰਘ ਨਾਗਰਾ ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਕੋਰ ਕਮੇਟੀ ਦਾ ਚੇਅਰਮੈਨ ਸੰਸਦ ਮੈਂਬਰ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਇਆ ਗਿਆ ਜਦੋਂ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੰਸਦ ਮੈਂਬਰ ਡਾ ਅਮਰ ਸਿੰਘ ਹੋਣਗੇ ਤੇ ਮੈਨੀਫੈਸਟੋ ਕਮੇਟੀ ਦੇ ਵਿਚ ਸਹਿ ਚੇਅਰਮੈਨ ਦੇ ਵਜੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪ੍ਰਗਟ ਸਿੰਘ ਹਰਦਿਆਲ ਸਿੰਘ ਕੰਬੋਜ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸ਼ਾਮਲ ਜਿਹੜਾ ਕਰ ਲਿਆ ਗਿਆ ਹੈ ਦੂਸਰੇ ਪਾਸੇ ਲੰਮੇ ਸਮੇਂ ਤੋਂ ਜਿਹੜਾ ਡੀ ਜੀ ਪੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਪੰਜਾਬ ਡੀ ਜੀ ਪੀ ਜਿਹੜੀ ਹੈ ਅਪੁਆਇੰਟਮੈਂਟ ਕਰਨ ਦੇ ਵਿਚ 2026 ਦਾ ਜੋ ਰੋਲ ਹੈ ਗੌਰਵ ਯਾਦਵ ਦਾ ਪੰਜਾਬ ਦਾ ਰੈਗੂਲਰ ਡੀ ਜੀ ਪੀ ਬਣਨਾ ਤੈਅ ਦੱਸਿਆ ਗਿਆ ਯੂ ਪੀ ਐਸ ਸੀ ਵੱਲੋਂ ਅੱਜ 3 ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ ਦਿੱਤੀ ਗਈ ਹੈ 1992 ਬੈਂਚ ਦੇ ਆਈ ਪੀ ਐਸ ਅਧਿਕਾਰੀ ਗੌਰਵ ਯਾਦਵ ਦਾ ਹੁਣ ਪੰਜਾਬ ਦਾ ਰੈਗੂਲਰ ਡੀ ਜੀ ਪੀ ਬਣਨਾ ਤੈਅ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਹੈ ਇੰਪੈਨਲਮੈਂਟ ਕਮੇਟੀ ਵੱਲੋਂ ਅੱਜ ਪੰਜਾਬ ਦਾ ਰੈਗੂਲਰ ਡੀ ਜੀ ਪੀ ਲਗਾਏ ਜਾਣ ਲਈ 3 ਸੀਨੀਅਰ ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਇਸ ਦੇ ਨਾਲ ਜਿਹੜਾ ਇੰਪੈਨਲਮੈਂਟ ਕਮੇਟੀ ਨੇ ਜਿਸ ਪੈਨਲ ਨੂੰ ਪ੍ਰਵਾਨਗੀ ਦਿੱਤੀ ਹੈ ਉਸਦੇ ਵਿਚ 1992 ਬੈਂਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਜੋ ਕਿ ਇਸ ਵੇਲੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਨੇ ਉਨ੍ਹਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸਿੱਧੂ ਤੇ ਗੌਰਵ ਯਾਦਵ ਦੇ ਨਾਮ ਜਿਹੜੇ ਸ਼ਾਮਲ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਹੈ ਇੰਪੈਨਲਮੈਂਟ ਕਮੇਟੀ ਨੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਇਸ ਨਿਯੁਕਤੀ ਦੇ ਲਈ ਤਿੰਨ ਅਧਿਕਾਰੀਆਂ ਦੇ ਪੈਨਲ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਵਧੀਕ ਮੁੱਖ ਸਕੱਤਰ ਗ੍ਰਹਿ ਅਲੋਕ ਸ਼ੇਖਰ ਵੀ ਜਿਹੜੇ ਸ਼ਾਮਲ ਹੋਏ ਨੇ ਤੇ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਰੈਗੂਲਰ ਡੀ ਜੀ ਪੀ ਨਿਯੁਕਤ ਕਰਨ ਦੇ ਵਾਸਤੇ ਤਿੰਨ ਅਧਿਕਾਰੀਆਂ ਦਾ ਪੈਨਲ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ। ਇਸ ਪੈਨਲ ਦੇ ਵਿੱਚੋਂ ਆਪ ਸਰਕਾਰ ਕਿਸੇ ਇਕ ਅਧਿਕਾਰੀ ਨੂੰ ਡੀ ਜੀ ਪੀ ਲਾਉਣ ਦੇ ਉੱਤੇ ਆਖਰੀ ਮੋਹਰ ਲਾਵੇਗੀ। ਪੰਜਾਬ ਸਰਕਾਰ ਵੱਲੋਂ ਰੈਗੂਲਰ ਡੀ ਜੀ ਪੀ ਲਾਏ ਜਾਣ ਦੇ ਬਾਰੇ ਰਸਮੀ ਫੈਸਲਾ ਹਾਲੇ ਆਉਂਦੇ ਦਿਨਾਂ ਦੇ ਵਿੱਚ ਲਿਆ ਜਾਣਾ ਹੈ, ਪਰ ਗੌਰਵ ਯਾਦਵ ਦਾ ਹੁਣ ਰੈਗੂਲਰ ਡੀ ਜੀ ਪੀ ਬਣਨਾ ਤੈਅ ਜਾਪਦਾ ਹੈ। ਜੁਲਾਈ 2022 ਤੋਂ ਗੌਰਵ ਯਾਦਵ ਬਤੌਰ ਜਿਹੜੇ ਕਾਰਜਕਾਰੀ ਡੀ ਜੀ ਪੀ ਜਿਹੜੇ ਲਗਾਤਾਰ ਕੰਮ ਕਰ ਰਹੇ ਹੈ, ਉਨ੍ਹਾਂ ਦੀ ਸੇਵਾ ਮੁਕਤੀ 30 ਅਪ੍ਰੈਲ 2029 ਨੂੰ ਹੋਣੀ ਹੈ ਤੇ ਕਿ ਪੰਜਾਬ ਸਰਕਾਰ ਤੇ ਰੈਗੂਲਰ ਡੀ ਜੀ ਪੀ ਲਗਾਏ ਜਾਣ ਦਾ ਲਗਾਤਾਰ ਦਬਾਅ ਬਣਿਆ ਹੋਇਆ, ਇਹ ਵੀ ਸਵਾਲ ਖੜਾ ਹੋਇਆ ਸੀ। ਕਰੀਬ 4 ਸਾਲ ਦੇ ਅਰਸੇ ਮਗਰੋਂ ਪੰਜਾਬ ਨੂੰ ਰੈਗੂਲਰ ਡੀ ਜੀ ਪੀ ਮਿਲਣ ਦੀ ਜਿਹੜੀ ਆਸ ਬੱਝੀ ਹੈ, ਸੁਪਰੀਮ ਕੋਰਟ ਦੇ ਦਖਲ ਮਗਰੋਂ ਜਿਹੜਾ ਰੈਗੂਲਰ ਡੀ ਜੀ ਪੀ ਦੇ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸੁਪਰੀਮ ਕੋਰਟ ਦੇ 5 ਫਰਵਰੀ ਦੇ ਨਿਰਦੇਸ਼ਾਂ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ 18 ਫਰਵਰੀ ਨੂੰ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਜਿਹੜਾ ਸੀ ਰੈਗੂਲਰ ਡੀ ਜੀ ਪੀ ਦੇ ਲਈ ਯੋਗ ਅਧਿਕਾਰੀਆਂ ਦੀ ਤਜਵੀਜ਼ ਮੰਗੀ ਸੀ। ਆਪ ਸਰਕਾਰ ਨੇ ਕਮਿਸ਼ਨ ਨੂੰ 6 ਅਪ੍ਰੈਲ ਨੂੰ 14 ਯੋਗ ਆਈ ਪੀ ਐਸ ਅਧਿਕਾਰੀਆਂ ਦੀ ਸੂਚੀ ਭੇਜ ਦਿੱਤੀ ਸੀ। ਕਮਿਸ਼ਨ ਨੂੰ ਭੇਜੀ ਸੂਚੀ ਦੇ ਵਿਚ ਬੈਂਚ ਦੇ ਸਭ ਤੋਂ ਸੀਨੀਅਰ ਅਫਸਰ ਸ਼ਰਦ ਸੱਤਿਆ ਚੌਹਾਨ ਪਹਿਲੇ ਨੰਬਰ ਉਤੇ, ਜਦੋਂ ਕਿ ਹਰਪ੍ਰੀਤ ਸਿੰਘ ਸਿੱਧੂ ਦੂਜੇ ਤੇ ਗੌਰਵ ਯਾਦਵ ਤੀਜੇ ਤੇ ਕੁਲਦੀਪ ਸਿੰਘ ਚੌਥੇ ਨੰਬਰ ਤੇ। ਇਸ ਸੂਚੀ ਦੇ ਵਿਚ 1993 ਬੈਂਚ ਦੇ 3 ਜਿਹੜੇ ਨੇ, 1994 ਬੈਂਚ ਦੇ 7 ਅਧਿਕਾਰੀ ਸ਼ਾਮਲ ਨੇ। ਮੌਜੂਦਾ ਕਾਰਜਕਾਰੀ ਡੀ ਜੀ ਪੀ ਗੌਰਵ ਯਾਦਵ 1992 ਬੈਂਚ ਦੇ ਅਧਿਕਾਰੀ ਨੇ, ਜੋ ਕਿ 1992 ਬੈਂਚ ਦੇ ਜਿਹੜੇ ਨੇ 4 ਅਧਿਕਾਰੀਆਂ ਦੇ ਵਿਚੋਂ ਸੀਨੀਅਰਤਾ ਦੇ ਵਿਚ ਤੀਜੇ ਸਥਾਨ ਦੇ ਉਤੇ ਨੇ। ਨਵੇਂ ਨਿਯੁਕਤ ਹੋਣ ਵਾਲੇ ਰੈਗੂਲਰ ਡੀ ਜੀ ਪੀ ਦਾ ਕਾਰਜਕਾਲ 2 ਸਾਲ ਦਾ ਜਿਹੜਾ ਹੋਏਗਾ। ਇੰਪੈਨਲਮੈਂਟ ਕਮੇਟੀ ਦੇ ਵਿਚ ਯੂ ਪੀ ਐਸ ਸੀ ਦੇ ਚੇਅਰਮੈਨ, ਕੇਂਦਰੀ ਗ੍ਰਹਿ ਸਕੱਤਰ ਜਿਹੜੇ ਨੇ ਜਾਂ ਕੇਂਦਰ ਦੇ ਵਿਸ਼ੇਸ਼ ਸਕੱਤਰ ਦੇ ਰੈਂਕ ਤੋਂ ਘੱਟ ਨਾ ਹੋਣ ਵਾਲਾ ਨਾਮਜ਼ਦ, ਗ੍ਰਹਿ ਮੰਤਰਾਲੇ ਦੇ ਦੁਆਰਾ ਨਾਮਜ਼ਦ ਕੇਂਦਰੀ ਪੁਲਿਸ ਸੰਗਠਨ ਦਾ ਮੁਖੀ ਸ਼ਾਮਲ ਹੁੰਦਾ ਹੈ ਤੇ ਸੰਬੰਧਿਤ ਰਾਜ ਦੇ ਮੁੱਖ ਸਕੱਤਰ ਤੇ ਵਧੀਕ ਮੁੱਖ ਸਕੱਤਰ ਜਿਹੜੇ ਨੇ ਸ਼ਾਮਲ ਸਨ। ਅਗਲੀ ਖਬਰ ਵੱਲ ਨੂੰ ਵਧੀਏ ਤੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਦੇ ਵਿਚ ਆਈ ਹੈ 3 ਮਹੀਨਿਆਂ ਦੀ ਇਕੱਠੀ ਕਿਸ਼ਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਸ਼ਹਿਰ ਦੇ ਵਿਚ ਆਮ ਆਦਮੀ ਪਾਰਟੀ ਆਪ ਸਰਕਾਰ ਦੀ ਇਕ ਅਹਿਮ ਅਤੇ ਵਕਾਰੀ ਸਕੀਮ ਮੁੱਖ ਮੰਤਰੀ ਮਾਮਾ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਰੋਹ ਦੇ ਵਿਚ ਭਾਰੀ ਗਿਣਤੀ ਚ ਲੋਕ ਪਹੁੰਚੇ ਤੇ ਜਿਨ੍ਹਾਂ ਦੇ ਵਿਚ ਮੁੱਖ ਤੌਰ ਦੇ ਉਤੇ ਧੂਰੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਮਹਿਲਾਵਾਂ ਸ਼ਾਮਲ ਸਨ। ਯੋਜਨਾ ਦੇ ਮੁੱਖ ਵੇਰਵੇ ਅਤੇ ਵਿੱਤੀ ਸਹਾਇਤਾ ਜਨਰਲ ਜਿਹੜਾ ਕੈਟਾਗਰੀ ਹੈ ਉਸ ਸਕੀਮ ਦੇ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾ ਲਾਭਪਾਤਰੀਆਂ ਨੂੰ 1,000 ਰੁਪਏ ਪ੍ਰਤੀ ਮਹੀਨੇ ਦੀ ਮਦਦ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਐਸ ਸੀ ਕੈਟਾਗਰੀ ਜਿਹੜੀ ਹੈ, ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਹਾਇਤਾ ਮਿਲੇਗੀ। ਪਹਿਲੀ ਕਿਸ਼ਤ ਜਾਰੀ ਕੀਤੀ ਹੈ ਸਰਕਾਰ ਵੱਲੋਂ। ਯੋਜਨਾ ਦੀ ਸ਼ੁਰੂਆਤ ਮੌਕੇ ਹੀ ਮਹਿਲਾਵਾਂ ਦੇ ਬੈਂਕ ਖਾਤਿਆਂ ਚ 3 ਮਹੀਨਿਆਂ ਦੀ ਇਕੱਠੀ ਪਹਿਲੀ ਜਿਹੜੀ ਕਿਸ਼ਤ ਕ੍ਰੈਡਿਟ ਜਮ੍ਹਾਂ ਕਰ ਦਿੱਤੀ ਗਈ। ਇਸ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 3,000 ਰੁਪਏ ਤੇ ਐਸ ਸੀ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 4,500 ਰੁਪਏ ਜਿਹੜੇ ਮਿਲੇ ਨੇ। ਕੁੱਲ ਰਜਿਸਟਰੇਸ਼ਨ ਜਿਹੜੇ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਦੀਆਂ 40 ਲੱਖ ਮਹਿਲਾਵਾਂ ਨੇ ਇਸ ਸਕੀਮ ਦੇ ਤਹਿਤ ਆਪਣੀ ਰਜਿਸਟਰੇਸ਼ਨ ਜਿਹੜੀ ਕਰਵਾਈ ਹੈ। ਦੂਸਰੇ ਪਾਸੇ ਪਾਵਰਕੌਮ ਦੇ ਵੱਲੋਂ ਥਰਮਲਾਂ ਦੇ ਆਊਟਸੋਰਸ ਕਾਮੇ ਕੰਟਰੈਕਟ ਦੇ ਉਤੇ ਕਰਨ ਦਾ ਜਿਹੜਾ ਫੈਸਲਾ ਲਿਆ ਤੇ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਪਾਵਰਕੌਮ ਤੇ ਤਾਪ ਬਿਜਲੀ ਘਰਾਂ ਦੇ ਵਿਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਆਊਟ ਸੋਰਸ ਕਾਮਿਆਂ ਨੂੰ ਕੰਟਰੈਕਟ ਪ੍ਰਣਾਲੀ ਦੇ ਵਿਚ ਲਿਆਉਣਾ ਫੈਸਲਾ ਲਿਆ ਹੈ। ਤਾਪ ਬਿਜਲੀ ਘਰਾਂ ਦੇ ਆਊਟਸੋਰਸ ਕਾਮੇ ਇਸ ਵੇਲੇ ਹੜਤਾਲ ਦੇ ਉਤੇ ਸਨ, ਜਿਸ ਕਰਕੇ ਥਰਮਲਾਂ ਦੇ ਵਿਚ ਤਕਨੀਕੀ ਅੜਚਣਾ ਪੈਦਾ ਹੋ ਰਹੀਆਂ ਨੇ। ਪਾਵਰਕੌਮ ਨੇ ਲੰਘੇ ਕੱਲ ਇਨ੍ਹਾਂ ਕਾਮਿਆਂ ਨੂੰ ਪਾਵਰਕੌਮ ਦੇ ਵਿਚ ਸਿੱਧੇ ਕੰਟਰੈਕਟਰ ਤੇ ਲਿਆਉਣ ਦਾ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਆਊਟਸੋਰਸ ਕਾਮਿਆਂ ਦੀ ਯੂਨੀਅਨ ਨੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਹੜਤਾਲ ਸਮਾਪਤ ਕਰ ਦਿੱਤੀ। ਪਾਵਰਕੌਮ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 4 ਕੈਟਾਗਰੀ ਦੇ ਇਨ੍ਹਾਂ ਕਾਮਿਆਂ ਚੋਂ 3 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਠੇਕਾ ਪ੍ਰਣਾਲੀ ਦੇ ਵਿਚ ਲਿਆ ਜਾਣਾ ਤੇ ਜਦੋਂ ਕਿ ਬਾਕੀਆਂ ਨੂੰ 3 ਸਾਲ ਦਾ ਸਮਾਂ ਪੂਰੇ ਹੋਣ ਮਗਰੋਂ ਕੰਟਰੈਕਟ ਦੇ ਉਤੇ ਕੀਤਾ ਜਾਵੇਗਾ। ਪਹਿਲਾਂ ਇਹ ਕਾਮੇ ਪ੍ਰਾਈਵੇਟ ਠੇਕੇਦਾਰ ਅਧੀਨ ਕੰਮ ਕਰਦੇ ਸਨ ਤੇ ਹੁਣ ਸਿੱਧੀ ਠੇਕਾ ਪ੍ਰਣਾਲੀ ਦੇ ਅਧੀਨ ਆਉਣ ਮਗਰੋਂ ਇਨ੍ਹਾਂ ਨੂੰ ਠੇਕੇਦਾਰ ਦਾ ਮਾਰਜਨ ਜੀ ਐਸ ਟੀ ਦੀ ਬਚਤ ਹੋਣ ਵਾਲਾ ਵਾਧੂ ਲਾਭ ਅਤੇ ਗ੍ਰੈਚੂਟੀ ਆਦਿ ਫਾਇਦਾ ਵੀ ਮਿਲੇਗਾ। ਪਾਵਰਕੌਮ ਦੇ ਇਸ ਫੈਸਲੇ ਦਾ ਕਰੀਬ 3500 ਆਊਟਸੋਰਸ ਕਾਮਿਆਂ ਨੂੰ ਲਾਭ ਮਿਲੇਗਾ ਤੇ ਬਹੁਤੇ ਕਾਮੇ ਤਾਂ 1997 ਤੋਂ ਹੀ ਆਊਟਸੋਰਸ ਦੇ ਉੱਤੇ ਚਲੇ ਆ ਰਹੇ ਸਨ। ਪਾਵਰਕੌਮ ਨੇ ਇਸ ਤੋਂ ਪਹਿਲਾਂ ਫੀਲਡ ਦੇ ਵਿਚ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਠੇਕਾ ਪ੍ਰਣਾਲੀ ਦੇ ਅਧੀਨ ਲਿਆਉਣ ਦਾ ਫੈਸਲਾ ਕੀਤਾ ਸੀ, ਪਰੰਤੂ ਤਾਪ ਬਿਜਲੀ ਘਰਾਂ ਦੇ ਆਊਟਸੋਰਸ ਕਾਮਿਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ, ਜਿਸ ਕਰਕੇ ਕਾਮੇ ਹੜਤਾਲ ਦੇ ਉੱਤੇ ਚਲੇ ਗਏ ਸਨ। ਇਨ੍ਹਾਂ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ 22 ਜੂਨ ਨੂੰ ਮੀਟਿੰਗ ਹੋਈ ਸੀ। ਵਿੱਤ ਮੰਤਰੀ ਚੀਮਾ ਨੇ ਉਸ ਮੀਟਿੰਗ ਦੇ ਵਿਚ ਇਨ੍ਹਾਂ ਨੂੰ 30 ਜੂਨ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਲਹਿਰਾ ਮੁਹੱਬਤ ਥਰਮਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾੜ ਦਾ ਕਹਿਣਾ ਸੀ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਲੰਮੇ ਅਰਸੇ ਤੋਂ ਚੱਲੀ ਜਿਹੜੀ ਆ ਰਹੀ ਹੈ ਮੰਗ ਦੀ ਪੂਰਤੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਹੜਤਾਲ ਸਮਾਪਤ ਕਰ ਦਿੱਤੀ ਗਈ ਹੈ ਤੇ ਲੋ ਭਾਈ ਹੁਣ ਬਿੱਲ ਆਉਣੇ ਸ਼ੁਰੂ ਹੋ ਜਾਣੇ ਆ। ਦੂਸਰੇ ਪਾਸੇ ਅੰਬਾਲਾ ਬੋਰਵੈਲ ਇੰਸੀਡੈਂਟ ਜਿਹੜਾ ਕੱਲ ਖਬਰ ਕੀਤੀ ਸੀ ਪਰ ਕੋਸ਼ਿਸ਼ਾਂ ਨਾਕਾਮ ਰਹੀਆਂ ਨੇ। ਜ਼ਿੰਦਗੀ ਦੀ ਜੰਗ ਹਾਰ ਗਿਆ, ਬੋਰਵੈਲ ਦੇ ਵਿਚ ਡਿੱਗਿਆ 4 ਸਾਲਾਂ ਨਿਰਵੈਰ, ਲਾਸ਼ ਬਰਾਮਦ ਹੋ ਗਈ। ਧਨੌਰਾ ਪਿੰਡ ਦੇ ਵਿਚ ਮੰਗਲਵਾਰ ਸਵੇਰੇ ਬੋਰਵੈਲ ਦੇ ਵਿਚ ਡਿੱਗੇ 4 ਸਾਲਾਂ ਨਿਰਵੈਰ ਸਿੰਘ ਦੀ ਲਾਸ਼ ਬੁੱਧਵਾਰ ਨੂੰ ਬਰਾਮਦ ਕਰ ਲਈ ਗਈ ਤੇ ਤੜਕਸਾਰ ਕਰੀਬ 3:15 ਵਜੇ ਬਚਾਅ ਕਾਰਜ ਮੁਕੰਮਲ ਹੋਇਆ ਪਰ ਲੜਕੇ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਦੇ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਮੈਡੀਕਲ ਅਫਸਰ ਡਾ ਰਿਸ਼ੀਪਾਲ ਨੇ ਦਸਿਆ ਕਿ ਜਿਵੇਂ ਹੀ ਲੜਕੇ ਨੂੰ ਬੋਰਵੈਲ ਦੇ ਵਿਚੋਂ ਕੱਢਿਆ ਗਿਆ, ਮੈਡੀਕਲ ਜਾਂਚ ਕੀਤੀ ਗਈ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਸਪਤਾਲ ਦੇ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੁਰਦਾ ਘਾਟ ਦੇ ਵਿਚ ਰਖਵਾ ਦਿੱਤਾ ਗਿਆ। ਬੋਰਵੈਲ ਦੇ ਵਿਚ ਪਾਣੀ ਵੀ ਸੀ, ਇਸ ਦੇ ਲਈ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਜਿਹੜਾ ਸਪਸ਼ਟ ਹੋਵੇਗਾ। ਧਨੌਰਾ ਪਿੰਡ ਦਾ ਨਿਰਵੈਰ ਸਿੰਘ ਮੰਗਲਵਾਰ ਸਵੇਰੇ ਪਿੰਡ ਦੇ ਵਿਚ ਇਕ ਬੋਰਵੈਲ ਦੇ ਵਿਚ ਡਿੱਗ ਗਿਆ ਸੀ, ਜਿਸ ਨੂੰ ਬਚਾਉਣ ਦੇ ਲਈ ਬਚਾਅ ਮੁਹਿੰਮ ਚਲਾਈ ਗਈ। ਪੁਲਿਸ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਤੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਤੇ ਫੌਜ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ। ਭਾਰੀ ਮਸ਼ੀਨਰੀ ਨੂੰ ਸੇਵਾ ਦੇ ਵਿਚ ਲਗਾਇਆ ਗਿਆ ਸੀ। ਨਿਰਵੈਰ ਅਤੇ ਉਸਦੇ ਪਿਤਾ ਮਨਜੀਤ ਸਿੰਘ ਸਵੇਰੇ ਕਰੀਬ 6:30 ਵਜੇ ਲੜਕੇ ਦੇ ਦਾਦਾ ਜੀ ਨੂੰ ਖਾਣਾ ਦੇਣ ਦੇ ਲਈ ਆਪਣੇ ਖੇਤਾਂ ਦੇ ਵਿਚ ਗਏ ਸਨ ਤੇ ਖੇਡਦੇ ਹੋਏ ਅਚਾਨਕ ਗੁਆਂਢੀ ਦੇ ਬੋਰਵੈਲ ਦੇ ਵਿਚ ਡਿੱਗ ਗਿਆ ਤੇ ਉਸ ਦੀਆਂ ਚੀਕਾਂ ਸੁਣ ਕੇ ਉਸਦੇ ਪਿਤਾ ਤੇ ਦਾਦਾ ਨੇ ਰੋਲਾ ਪਾਇਆ। ਸਥਾਨਕ ਵਸਨੀਕ ਤੇ ਐਮਰਜੈਂਸੀ ਰਿਸਪਾਂਸ ਟੀਮ ਮੌਕੇ ਤੇ ਪਹੁੰਚੀ ਪਰ ਉਸ ਨੂੰ ਬਾਹਰ ਨਹੀਂ ਕੱਢ ਸਕੇ ਨੇ। ਕੀ ਕਰੀਏ ਜੀ, ਇੱਕ ਵਾਰੀ ਗਲਤੀ ਹੋਈ ਹੋਵੇ ਤਾਂ ਕੀ ਕਹੀਏ, ਬਾਰ ਬਾਰ ਗਲਤੀ ਦੁਹਰਾਉਂਦੇ ਹਾਂ ਤਾਂ ਫਿਰ ਕਸੂਰ ਕਿਤੇ ਨਾ ਕਿਤੇ ਸਾਡਾ ਵੀ ਹੈ। ਕਿੰਨੇ ਕੁ ਅਸੀਂ ਸੁਚੇਤ ਆ ਭਾਈ, ਕੁਝ ਕੋਈ ਜਾਨਵਰ ਡਿੱਗ ਜੂਗਾ ਇਹਦਾ ਹੀ ਖਿਆਲ ਰੱਖ ਲਿਆ ਕਰੋ, ਜਾਂ ਬੱਚਾ ਨਹੀਂ ਡਿੱਗਣਾ ਜਾਂ ਹੋਰ ਕੋਈ ਨਹੀਂ ਡਿੱਗਣਾ, ਵੱਡਾ ਨਹੀਂ ਡਿੱਗਣਾ ਤਾਂ ਉਹ ਵੀ ਤਾਂ ਕਿਤੇ ਨਾ ਕਿਤੇ ਜ਼ਿੰਦਗੀ ਧੜਕਦੀ ਉਹਨਾਂ ਦੇ ਵਿਚ। ਪਰ ਜਦੋਂ ਅਸੀਂ ਆਪਣਿਆਂ ਨੂੰ ਨੀ ਇੰਨਾ ਪਛਾਣਦੇ ਜਾਂ ਮਾਣਦੇ ਤੇ ਬਾਕੀਆਂ ਨੂੰ ਕੀ ਕਰਾਂਗੇ, ਇੱਕ ਵਾਰੀ ਗਲਤੀ ਨਹੀਂ ਬਾਰ ਬਾਰ ਹੁੰਦੀ ਹੈ। ਦੂਸਰੇ ਪਾਸੇ ਰਾਘਵ ਚੱਡਾ ਮਾਨਹਾਨੀ ਮਾਮਲਾ ਜਿਹੜਾ ਕੋਰਟ ਦੇ ਵੱਲੋਂ ਸਮੁੱਚੀ ਰਾਹਤ ਦੇਣ ਤੋਂ ਇਨਕਾਰ ਕਰਦਾ ਹੈ, ਸਿਰਫ 5 ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਰਾਜ ਸਭਾ

ਆਮ ਆਦਮੀ ਪਾਰਟੀ ਆਪ ਤੋਂ ਭਾਜਪਾ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉਤੇ ਕਥਿਤ ਤੌਰ ਦੇ ਉਤੇ ਫੈਲਾਈ ਗਈ ਜਿਹੜੀ AI ਜਨਰੇਟਿਡ ਡੀਪ ਫੇਕ ਹੇਰਾਫੇਰੀ ਵਾਲੇ ਵੀਡੀਓ ਸਿੰਥੈਟਿਕ ਵੋਇਸ ਕਲੋਨਿਕ ਤੇ ਮੋਰਫਡ ਚਿੱਤਰਾਂ ਬਨਾਵਟੀ ਭਾਸ਼ਣਾਂ ਤੇ ਹੋਰ ਗੁੰਮਰਾਹਕੁੰਨ ਡਿਜੀਟਲ ਸਮੱਗਰੀ ਦੇ ਖਿਲਾਫ਼ ਰੋਕ ਦੀ ਮੰਗ ਕੀਤੀ ਸੀ। ਚੱਡਾ ਨੇ ਦਲੀਲ ਦਿੱਤੀ ਸੀ ਕਿ ਕਈ ਪੋਸਟਾਂ ਜਿਨ੍ਹਾਂ ਦੇ ਵਿਚ ਉਨ੍ਹਾਂ ਨੂੰ ਸਾੜੀ ਪਹਿਨੇ ਹੋਏ ਮੋਰਫਡ ਚਿੱਤਰ ਅਤੇ ਇਕ ਹੋਰ ਜਿਸ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਤੇ ਪੈਸੇ ਲੁਟਾ ਰਹੇ ਨੇ, ਮਾਣਹਾਨੀ ਵਾਲੀਆਂ ਨੇ ਤੇ ਗਲਤ ਤਰੀਕੇ ਦੇ ਨਾਲ ਸੁਝਾਅ ਦਿੰਦੀਆਂ ਨੇ ਤੇ ਉਨ੍ਹਾਂ ਨੇ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਲਈ ਪੈਸੇ ਲਏ ਨੇ। 21 ਮਈ ਨੂੰ ਅੰਤਰਿਮ ਰੋਕ ਦੀ ਅਰਜ਼ੀ ਦੇ ਉਤੇ ਜਿਹੜਾ ਸੁਣਵਾਈ ਦੇ ਦੌਰਾਨ ਕੋਰਟ ਨੇ ਮੁੱਢਲੀ ਨਜ਼ਰੇ ਦੇਖਿਆ ਸੀ ਕਿ ਵਿਵਾਦਤ ਸਮੱਗਰੀ ਦੇ ਵਿਚ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਸ਼ਾਮਲ ਨਹੀਂ ਹੈ, ਸਗੋਂ ਇਹ ਜ਼ਿਆਦਾਤਰ ਰਾਜਨੀਤਿਕ ਆਲੋਚਨਾ ਹੈ। ਜਸਟਿਸ ਪ੍ਰਸਾਦ ਜਿਹੜੇ ਨੇ ਉਨ੍ਹਾਂ ਨੇ ਨੋਟ ਕੀਤਾ ਕਿ ਰਾਜਨੀਤਿਕ ਫੈਸਲਿਆਂ ਦੀ ਆਲੋਚਨਾ ਲੰਬੇ ਸਮੇਂ ਤੋਂ ਲੋਕਤੰਤਰੀ ਬਹਿਸ ਦਾ ਹਿੱਸਾ ਰਹੀ ਹੈ, ਜਿਹਦੇ ਲਈ ਉਨ੍ਹਾਂ ਨੇ RK ਲਕਸ਼ਮਣ ਦੇ ਰਾਜਨੀਤਿਕ ਕਾਰਟੂਨਾਂ ਦੀ ਉਦਾਹਰਣ ਵੀ ਦਿੱਤੀ ਹੈ। ਦੂਸਰੇ ਪਾਸੇ 35 ਕਰੋੜ ਦੀ ਆਫਰ ਤੇ 15 ਵਿਧਾਇਕਾਂ ਦਾ ਅਸਤੀਫਾ, ਵਿਜੇ ਦੀ ਸਰਕਾਰ ਡੇਗਣ ਦੀ ਸਾਜਿਸ਼ ਦਾ ਜਿਹੜਾ ਰਾਜ ਖੋਲਿਆ। ਤਾਮਿਲਨਾਡੂ ਦੀ ਸਿਆਸਤ ਤੋਂ ਇਸ ਵੇਲੇ ਦੀ ਖ਼ਬਰ ਹੈ ਤੇ ਜਿੱਥੇ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਅਗਵਾਈ ਵਾਲੀ TVK ਦੇ ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਦਨ ਦੇ ਸਪੀਕਰ ਦੇ ਖਿਲਾਫ਼ ਪ੍ਰਸਤਾਵਿਤ ਵਿਧਾਨ ਸਭਾ ਮਤੇ ਦੇ ਉਤੇ ਆਪਣੀ ਵੋਟ ਪ੍ਰਭਾਵਿਤ ਕਰਨ ਦੇ ਲਈ 35 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। TVK ਵਿਧਾਇਕ ਐਨ ਇਲਿਆ ਰਾਜਾ ਦੀ ਸ਼ਿਕਾਇਤ ਦੇ ਆਧਾਰ ਦੇ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਕ ਕੰਸਲਟੈਂਸੀ ਫਰਮ ਦੇ ਮੁਲਜ਼ਮ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਤਾਰ DMK ਦੇ ਦਿੱਗਜ ਆਗੂ ਸੇਥਿਲ ਬਾਲਾਜੀ ਅਤੇ ਉਨ੍ਹਾਂ ਦੇ ਭਰਾ ਜਿਹੜੇ ਨੇ ਵੀ ਅਸ਼ੋਕ ਕੁਮਾਰ ਦੇ ਨਾਲ ਜੁੜੇ ਦੱਸੇ ਜਾ ਰਹੇ ਨੇ। ਇਸ ਸਾਜਿਸ਼ ਦੇ ਵਿਚ TVK ਦੇ 15 ਵਿਧਾਇਕਾਂ ਦੇ ਇਕੋ ਵੇਲੇ ਅਸਤੀਫੇ ਦੀ ਸਾਜਿਸ਼ ਰਚ ਕੇ ਸਰਕਾਰ ਨੂੰ ਡੇਗਣ ਦੀ ਯੋਜਨਾ ਸ਼ਾਮਲ ਸੀ। TVK ਵਿਧਾਇਕ ਦੀ ਸ਼ਿਕਾਇਤ ਦੇ ਉਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਤੇ ਇਕ ਕੰਸਲਟੈਂਸੀ ਫਰਮ ਦੇ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਦੇ ਦੌਰਾਨ ਅਧਿਕਾਰੀਆਂ ਨੂੰ DMK ਵਿਧਾਇਕ ਸੇਥਿਲ ਬਾਲਾਜੀ ਦੇ ਨਾਲ ਸੰਬੰਧ ਹੋਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। NLA ਰਾਜਾ ਵੱਲੋਂ ਜਿਹੜਾ ਚੇਨਈ ਪੁਲਿਸ ਦੇ ਵਿਚ ਜਿਹੜੀ ਸ਼ਿਕਾਇਤ ਦਰਜ ਕਰਾਉਂਦੇ ਹੋਏ ਦੋਸ਼ ਲਗਾਇਆ ਗਿਆ ਕਿ IPDS ਨਾਮਕ ਸਲਾਹਕਾਰ ਫਰਮ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ JCD ਪ੍ਰਭਾਕਰ ਜੋ TVK ਆਗੂ ਨੇ ਖਿਲਾਫ਼ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਦੇ ਲਈ 35 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਲੋ ਜੀ, ਵੋਟਾਂ ਵੀ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਪਰ ਫਿਰ ਵੀ ਖਰੀਦੋ ਫਰੋਖਤ ਨਹੀਂ ਮੁੱਕਦੀ। ਦੂਸਰੇ ਪਾਸੇ ਡਿਫੈਂਸ ਮਿਨਿਸਟਰ ਖਿਲਾਫ਼ ਮਰਿਆਦਾ ਉਲੰਘਣਾ ਦਾ ਨੋਟਿਸ ਹੋ ਗਿਆ। ਭਾਰਤੀ ਸੈਨਾ ਦੇ ਬਾਰੇ ਗੁੰਮਰਾਹਕੁਰ ਬਿਆਨ ਦੇਣ ਦਾ ਜਿਹੜਾ ਦੋਸ਼ ਲੱਗਿਆ। ਕਾਂਗਰਸ ਆਗੂ KC ਵੇਨੂ ਗੋਪਾਲ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲੈ ਕੇ ਰੱਖਿਆ। ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਦੇ ਖਿਲਾਫ਼ ਮਰਿਆਦਾ ਉਲੰਘਣਾ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੱਖਿਆ ਮੰਤਰੀ ਨੇ ਇਹ ਕਹਿ ਕੇ ਸੰਸਦ ਨੂੰ ਗੁੰਮਰਾਹ ਕੀਤਾ ਕਿ ਪਿਛਲੇ ਸਾਲ ਪਹਿਲਗਾਮ ਅੱਤਵਾਦ ਹਮਲੇ ਤੋਂ ਬਾਅਦ ਕੋਈ ਵੀ ਭਾਰਤੀ ਸੈਨਿਕ ਸ਼ਹੀਦ ਨਹੀਂ ਹੋਇਆ। ਸਪੀਕਰ ਨੂੰ ਲਿਖੇ ਪੱਤਰ ਦੇ ਵਿਚ ਵਿਨੇ ਗੋਪਾਲ ਨੇ ਸਦਨ ਨੂੰ ਗੁੰਮਰਾਹ ਕਰਨ ਦੇ ਲਈ ਰੱਖਿਆ ਮੰਤਰੀ ਦੇ ਖਿਲਾਫ਼ ਲੋਕ ਸਭਾ ਦੇ ਕਾਰਜ ਸੰਚਾਲਨ ਨਿਯਮਾਂ ਦੇ ਨਿਯਮ 223 ਦੇ ਤਹਿਤ ਮਰਿਆਦਾ ਉਲੰਘਣਾ ਦਾ ਨੋਟਿਸ ਦਿੱਤਾ ਤੇ ਉਨ੍ਹਾਂ ਕਿਹਾ ਕਿ 28 ਜੁਲਾਈ 2025 ਨੂੰ ਪਹਿਲਗਾਮ ਦੇ ਵਿਚ ਹੋਏ ਅੱਤਵਾਦੀ ਹਮਲੇ ਤੇ ਉਸ ਤੋਂ ਬਾਅਦ ਚਲਾਏ ਗਏ ਅਪਰੇਸ਼ਨ ਸੰਦੂਰ ਦੇ ਬਾਰੇ ਚਰਚਾ ਦੇ ਦੌਰਾਨ ਰਾਜਨਾਥ ਸਿੰਘ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਸੈਨਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਵੇਨੂ ਗੋਪਾਲ ਨੇ ਕਿਹਾ ਕਿ ਬਾਅਦ ਦੇ ਵਿਚ ਜਾਰੀ ਬਿਆਨ ਦੇ ਵਿਚ ਕਿਹਾ ਗਿਆ ਸੀ ਕਿ ਅਪਰੇਸ਼ਨ ਸੰਦੂਰ ਦੇ ਦੌਰਾਨ ਹਥਿਆਰਬੰਦ ਬਲਾਂ ਦੇ 6 ਜਵਾਨ ਸ਼ਹੀਦ ਹੋਏ ਸਨ ਤੇ ਉਪਰੋਕਤ ਸਥਿਤੀ ਸਪਸ਼ਟ ਤੌਰ ਦੇ ਉਤੇ ਦਰਸਾਉਂਦੀ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਸਦਨ ਦੇ ਵਿਚ ਇਹ ਕਹਿਣਾ ਕਿ ਅਪਰੇਸ਼ਨ ਸੰਦੂਰ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਸਪਸ਼ਟ ਤੌਰ ਦੇ ਉਤੇ ਗੁੰਮਰਾਹਕੁੰਨ ਅਤੇ ਗਲਤ ਸੀ। ਇਹ ਸਦਨ ਦੇ ਵਿਚ ਕਿਸੇ ਵੀ ਮੰਤਰੀ ਦੇ ਵੱਲੋਂ ਸਦਨ ਨੂੰ ਗੁੰਮਰਾਹ ਕਰਨਾ ਜਾਂ ਜਾਣਕਾਰੀ ਛਪਾਉਣਾ ਮਰਿਆਦਾ ਦੀ ਉਲੰਘਣਾ ਅਤੇ ਸੰਸਦ ਦੀ ਮਾਣਹਾਨੀ ਦੱਸੀ ਜਾਂਦੀ ਹੈ। ਅਗਲੀ ਖ਼ਬਰ ਦੇ ਵੱਲ ਨੂੰ ਵਧੀਏ ਤੇ ਦੋਸਤੋ ਆਪਣਾ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ, ਜਿਸ ਦੇ ਵਿਚ ਇੰਡੀਆ US ਟ੍ਰੇਡ ਡੀਲ ਦੀ ਗੱਲ ਕਰਦੇ ਹਾਂ। ਜਿਹੜਾ ਇੰਡੀਆ US ਟ੍ਰੇਡ ਡੀਲ ਹੈ ਉਹਦੇ ਵਿਚ ਵਪਾਰ ਸਮਝੌਤਾ ਆਖਰੀ ਗੇੜ ਦੇ ਵਿਚ ਸਿਰਜੀਓ ਗੌਰ ਹੋਣਾ ਨੇ ਬਿਆਨ ਦਿੱਤਾ। ਭਾਰਤ ਦੇ ਵਿਚ ਅਮਰੀਕਾ ਦੇ ਰਾਜਦੂਤ ਸਿਰਜੀਓ ਗੌਰ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਆਖਰੀ

ਗੇੜ ਦੇ ਵਿਚ ਪਹੁੰਚ ਚੁੱਕਿਆ ਹੈ। ਗੱਲਬਾਤ ਦਾ ਕੇਵਲ ਆਖਰੀ ਇਕ ਪ੍ਰਤੀਸ਼ਤ ਹਿੱਸਾ ਹੀ ਬਾਕੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸਮਝੌਤਾ ਜਲਦੀ ਆਖਰੀ ਰੂਪ ਲਵੇਗਾ। ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਮੰਚ ਦੀ ਲੀਡਰਸ਼ਿਪ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਨੂੰ ਆਖਰੀ ਰੂਪ ਦੇਣ ਦੇ ਪ੍ਰਤੀ ਦ੍ਰਿੜ ਨੇ, ਕਿਉਂਕਿ ਇਹ ਜਿਹੜਾ ਸਮਝੌਤੇ ਨੂੰ ਆਖਰੀ ਰੂਪ ਦੇਣ ਦੇ ਪ੍ਰਤੀ ਜਿਹੜਾ ਲਈ ਲਾਹੇਵੰਦ ਹੋਵੇਗਾ। ਤੇ ਉਨ੍ਹਾਂ ਦਸਿਆ ਕਿ ਕਰੀਬ 18 ਮਹੀਨਿਆਂ ਦੀ ਵਾਰਤਾ ਤੋਂ ਬਾਅਦ ਇਹ ਹੁਣ ਆਖਰੀ ਗੇੜ ਦੇ ਵਿਚ ਹੈ। ਇਸ ਦਾ ਜ਼ਿਆਦਾਤਰ ਹਿੱਸਾ ਪੂਰਾ ਹੋ ਚੁੱਕਿਆ ਤੇ ਦੋਵਾਂ ਪੱਖਾਂ ਵੱਲੋਂ ਕੁਝ ਮੁੱਦਿਆਂ ਦੇ ਉਤੇ ਵਿਚਾਰ ਅਜੇ ਬਾਕੀ ਹੈ। ਭਾਰਤ ਦੇ ਵਿਚ ਅਮਰੀਕੀ ਰਾਜਦੂਤ ਨੇ ਦੁਵੱਲੇ ਸਬੰਧਾਂ ਦੇ ਬਾਰੇ ਸਕਾਰਾਤਮਕ ਪਾਜ਼ਿਟਿਵ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਵਿਅਕਤੀਗਤ ਤਾਲਮੇਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਅੱਗੇ ਵਧਾ ਰਿਹਾ ਹੈ। ਸਮਝੌਤੇ ਦੇ ਵਿਚ ਦੇਰੀ ਦੇ ਸਵਾਲ ਦੇ ਉਤੇ ਉਨ੍ਹਾਂ ਦੇ ਨਾਲ ਹੀ ਕਿਹਾ ਕਿ ਜੇ ਤੁਲਨਾ ਕੀਤੀ ਜਾਵੇ ਤਾਂ ਯੂਰਪ ਦੇ ਨਾਲ ਵਪਾਰ ਸਮਝੌਤੇ ਦੇ ਵਿਚ 20 ਸਾਲ ਲੱਗੇ ਸਨ ਤੇ ਗੌਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਪਿਛਲੀ ਭਾਰਤ ਯਾਤਰਾ ਉਨ੍ਹਾਂ ਦੀਆਂ ਸਭ ਤੋਂ ਯਾਦਗਾਰ ਯਾਤਰਾਵਾਂ ਦੇ ਵਿਚੋਂ ਇਕ ਸੀ ਤੇ ਉਹ ਅੱਜ ਵੀ ਉਸਦਾ ਜ਼ਿਕਰ ਜਿਹੜਾ ਕਰਦੇ ਐ। ਗੌਰ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਦੁਬਾਰਾ ਭਾਰਤ ਦੌਰਾ ਹੋਣ ਦਾ ਇੰਤਜ਼ਾਰ ਕਰ ਰਹੇ ਨੇ। ਕੁਆਡ ਵਿਦੇਸ਼ ਮੰਤਰੀ ਦੀ ਬੈਠਕ ਫਿਲੀਪੀਨਸ ਦੇ ਵਿਚ ਭਾਰਤ ਦੇ ਵਿਚ ਅਮਰੀਕਾ ਦੇ ਰਾਜਦੂਤ ਸਿਰਜੀਓ ਗੌਰ ਨੇ ਐਲਾਨ ਕੀਤਾ ਕਿ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਲਗਭਗ 2 ਹਫ਼ਤਿਆਂ ਦੇ ਬਾਅਦ ਫਿਲੀਪੀਨਸ ਦੇ ਵਿਚ ਹੋਣ ਵਾਲੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਹਿੰਦ ਪ੍ਰਸ਼ਾਂਤ ਕਮਾਂਡ ਦਾ ਨਾਂ ਬਦਲਣ ਦੇ ਜਿਹੜਾ ਸੀ ਮੁੱਦੇ ਦੇ ਉਤੇ ਖੜੇ ਹੋਏ ਵਿਵਾਦ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੈਟਰ ਹੈੱਡ ਉਤੇ ਨਾਂ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਇਹ ਦੇਖਣਾ ਜ਼ਰੂਰੀ ਹੈ ਕਿ ਅਸਲ ਦੇ ਵਿਚ ਅਮਰੀਕਾ ਕਰ ਕੀ ਰਿਹਾ। ਗੌਰ ਨੇ ਕਿਹਾ ਕਿ ਭਾਰਤ ਅਜੇ ਵੀ ਅਮਰੀਕਾ ਦੇ ਨਾਲ ਕਿਸੇ ਹੋਰ ਦੇਸ਼ ਦੇ ਨਾਲੋਂ ਸਭ ਤੋਂ ਵੱਧ ਫੌਜੀ ਅਭਿਆਸ ਕਰ ਰਿਹੈ ਤੇ ਰੱਖਿਆ ਅਧਿਕਾਰੀਆਂ ਦੇ ਦੁਵੱਲੇ ਦੌਰੇ ਅਕਸਰ ਹੁੰਦੇ ਰਹਿੰਦੇ ਨੇ। ਦੂਸਰੇ ਪਾਸੇ ਗੱਲ ਕਰੀਏ ਤਾਂ ਗੱਲਬਾਤ ਦੇ ਲਈ ਕਤਰ ਪਹੁੰਚੇ ਜਿਹੜੇ ਨੇ ਸਟੀਵ ਬਿਟਕੋਫ ਅਤੇ ਨਾਲ ਜੇਰਡ ਕੁਸ਼ਨਰ। ਇਰਾਨ ਦੇ ਵੱਲੋਂ ਅਮਰੀਕੀ ਅਧਿਕਾਰੀਆਂ ਦੇ ਨਾਲ ਅਗਲੇ ਦਿਨਾਂ ਦੇ ਵਿਚ ਸਿੱਧੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਗਿਆ। ਅਮਰੀਕੀ ਸਫੀਰ ਦੇ ਜਿਹੜਾ ਸਫੀਰ ਇਰਾਨ ਦੇ ਨਾਲ ਜੰਗ ਦੇ ਖਾਤਮੇ ਦੇ ਲਈ ਮੁੱਢਲੇ ਕਰਾਰ ਨੂੰ ਅਮਲੀ ਰੂਪ ਦੇ ਵਿਚ ਲਾਗੂ ਕਰਨ ਦੇ ਇਰਾਦੇ ਨਾਲ ਵਾਰਤਾਕਾਰਾਂ ਦੇ ਨਾਲ ਗੱਲਬਾਤ ਦੇ ਵਾਸਤੇ ਮੰਗਲਵਾਰ ਨੂੰ ਕਤਰ ਪਹੁੰਚ ਗਏ ਨੇ ਤੇ ਅਮਰੀਕੀ ਸਫੀਰਾਂ ਦੇ ਵਿਚ ਮੱਧ ਪੂਰਬ ਦੇ ਲਈ ਰਾਸ਼ਟਰਪਤੀ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਦਮਾਦ ਜਿਹੜੇ ਨੇ ਉਨ੍ਹਾਂ ਦੇ ਜੇਰਡ ਕੁਸ਼ਨਰ ਸ਼ਾਮਲ ਨੇ। ਇਹ ਦੋਵੇਂ ਆਗੂ ਅਜਿਹੇ ਮੌਕੇ ਕਤਰ ਪੁੱਜੇ ਨੇ ਜਦੋਂ ਪਿਛਲੇ ਹਫ਼ਤੇ ਹੌਰਮੁਜ਼ ਜਲ ਮਾਰਗ ਨੂੰ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੇ ਲਈ ਖੋਲ੍ਹਣ ਦੇ ਯਤਨਾਂ ਦੇ ਦੌਰਾਨ ਫਾਰਸ ਦੀ ਖਾੜੀ ਚ ਟਕਰਾਅ ਦੇਖਣ ਨੂੰ ਮਿਲਿਆ ਸੀ ਤੇ ਉਧਰ ਇਰਾਨ ਨੇ ਸਾਫ਼ ਕਰ ਦਿੱਤਾ ਕਿ ਅਮਰੀਕੀ ਅਧਿਕਾਰੀਆਂ ਦੇ ਨਾਲ ਆਉਂਦੇ ਦਿਨਾਂ ਦੇ ਵਿਚ ਸਿੱਧੀ ਗੱਲਬਾਤ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਜਿਦ ਅਲ ਅੰਸਾਰੀ ਨੇ ਕਿਹਾ ਕਿ ਅਮਰੀਕੀ ਸਫੀਰਾਂ ਦੀ ਕਤਰ ਦੀ ਰਾਜਧਾਨੀ ਦੋਹਾ ਦੇ ਵਿਚ ਇਰਾਨੀ ਕੂਟਨੀਤਿਕਾਂ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ। ਇਸ ਦੀ ਥਾਂ ਦੇ ਉਤੇ ਵਾਰਤਾਕਾਰ ਇਸੇ ਵੇਲੇ ਗੱਲਬਾਤ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਨੇ ਜਿਸ ਦੇ ਵਿਚ ਕੋਈ ਵੀ ਉੱਚ ਪੱਧਰੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵੀ ਇਰਾਨ ਤੇ ਅਮਰੀਕਾ ਵਿਚਾਲੇ ਅਸਿੱਧੀ ਗੱਲਬਾਤ ਹੋ ਚੁੱਕੀ ਹੈ। ਹਾਲਾਂਕਿ ਗੱਲਬਾਤ ਦੇ ਪਿਛਲੇ 2 ਗੇੜ 2025 ਦੇ ਵਿਚ ਇਜ਼ਰਾਇਲ ਦੇ ਵੱਲੋਂ ਇਰਾਨ ਖਿਲਾਫ਼ ਸ਼ੁਰੂ ਕੀਤੀ ਗਈ 12 ਦਿਨਾਂ ਦੀ ਜੰਗ ਦੇ ਉਤੇ ਹਾਲੀਆ ਇਰਾਨ ਜੰਗ ਕਰਕੇ ਅਸਫਲ ਹੋ ਗਏ ਸਨ। ਅਲ ਅੰਸਾਰੀ ਨੇ ਹਫ਼ਤਾਵਾਰੀ ਨਿਊਜ਼ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੂੰ ਦਸਿਆ ਕਿ ਹਾਲ ਹੀ ਘੜੀ ਨੂੰ ਸਾਨੂੰ ਕਿਸੇ ਉੱਚ ਪੱਧਰੀ ਇਰਾਨੀ ਅਧਿਕਾਰੀ ਦੀ ਆਸ ਉਮੀਦ ਨਹੀਂ ਹੈ, ਪਰ ਜਿਵੇਂ ਕਿ ਮੈਂ ਕਿਹਾ ਕਿ ਤਕਨੀਕੀ ਬੈਠਕਾਂ ਜਾਰੀ ਨੇ ਤੇ ਇਹ ਉਦੋਂ ਤੱਕ ਬੰਦ ਨਹੀਂ ਹੋਈਆਂ। ਤੇ ਉਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਇਲ ਬਗਾਈ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਆਉਂਦੇ ਦਿਨਾਂ ਦੇ ਵਿਚ ਅਮਰੀਕੀ ਅਧਿਕਾਰੀਆਂ ਦੇ ਨਾਲ ਬੈਠਕ ਦੀ ਕੋਈ ਯੋਜਨਾ ਨਹੀਂ ਹੈ। ਤਰਜਮਾਨ ਨੇ ਕਿਹਾ ਕਿ ਦੋਹਾ ਦੇ ਵਿਚ ਭਲਕੇ ਕਤਰੀ ਅਧਿਕਾਰੀਆਂ ਦੇ ਨਾਲ ਬੈਠਕ ਹੋਵੇਗੀ ਜਿਸ ਦੇ ਵਿਚ ਇਰਾਨ ਦੇ ਜਾਮ ਕੀਤੇ ਅਸਾਸੇ ਰਿਲੀਜ਼ ਕਰਨ ਸਣੇ ਸਹਿਮਤੀ ਪੱਤਰ MOU ਦੇ ਵਿਚਲੇ ਕੁਝ ਹਿੱਸਿਆਂ ਨੂੰ ਅਮਲੀ ਰੂਪ ਦੇ ਵਿਚ ਲਾਗੂ ਕਰਨ ਬਾਰੇ ਚਰਚਾ ਹੋਵੇਗੀ। ਆਖਰੀ ਖਬਰਾਂ ਦੇ ਵੱਲ ਨੂੰ ਵਧਦਿਆਂ ਦੋਸਤੋ, ਅਮਰੀਕਾ ਦੀ ਸੁਪਰੀਮ ਕੋਰਟ ਨੇ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਦੇ ਹੱਕ ਦੇ ਬਾਰੇ ਫੈਸਲਾ ਸੁਣਾਇਆ ਤੇ ਟਰੰਪ ਜਿਹੜਾ ਬੁਖਲਾਇਆ। ਰਾਸ਼ਟਰਪਤੀ ਟਰੰਪ ਜਿਹੜੇ ਨੇ ਵੱਲੋਂ 150 ਸਾਲਾਂ ਪੁਰਾਣੀ ਨੀਤੀ ਨੂੰ ਰੱਦ ਕਰਨ ਦੀ ਅਪੀਲ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ US ਦੇ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦਾ ਜਿਹੜਾ ਸੰਵਿਧਾਨਕ ਹੱਕ ਹੈ। 6-3 ਦੇ ਫੈਸਲੇ ਵਿਚ ਜਿਹੜਾ ਚੀਫ਼ ਜਸਟਿਸ ਜੌਨ ਰੌਬਰਟਸ
ਨੇ ਫੈਸਲਾ ਸੁਣਾਇਆ ਕਿ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਦੇ ਉਤੇ ਮੌਜੂਦ ਮਾਪਿਆਂ ਦੇ ਘਰ ਜਨਮ ਲੈਣ ਵਾਲੇ ਜਿਹੜੇ ਬੱਚੇ ਹੈ 14ਵੀਂ ਸੋਧ ਤਹਿਤ ਜਨਮ ਤੋਂ ਹੀ ਨਾਗਰਿਕ ਨੇ। ਮਤਲਬ ਕਿ ਜਿੱਦਾਂ ਕਹਿੰਦੇ ਕਿ ਜਨਮ ਨਹੀਂ ਦਿੱਤਾ, ਜੇ ਉਥੇ ਜਨਮ ਲੈ ਵੀ ਲੈਂਦੇ ਆ ਤਾਂ ਨਹੀਂ ਹੋਣਗੇ, ਟਰੰਪ ਦਾ ਇਹ ਕਹਿਣਾ ਸੀ, ਪਰ ਕੋਰਟ ਨੇ ਜਿਹੜਾ ਕਹਿ ਦਿੱਤਾ ਕਿ ਉਹ ਨਾਗਰਿਕ ਹੋਣਗੇ। ਰਾਸ਼ਟਰਪਤੀ ਟਰੰਪ ਨੇ ਇਕ ਕਾਰਜਕਾਰੀ ਹੁਕਮ ਜ਼ਰੀਏ ਇਸ ਅਧਿਕਾਰੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਧਿਕਾਰ ਨੂੰ, ਜਿਸ ਦੇ ਵਿਚ ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕੁਝ ਅਸਥਾਈ ਯਾਤਰੀਆਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ ਨੇ, ਇਸ ਦੇ ਲਈ ਉਹ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਦੇ ਯੋਗ ਨਹੀਂ ਨੇ। ਇਹ ਫੈਸਲਾ ਟਰੰਪ ਦੇ ਇਮੀਗ੍ਰੇਸ਼ਨ ਏਜੰਡੇ ਦੇ ਲਈ ਇਕ ਵੱਡਾ ਝਟਕਾ ਹੈ ਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਚੁੱਕਿਆ ਤੇ ਕੀਤਾ ਜਾ ਰਿਹਾ। ਟਰੁੱਥ ਸੋਸ਼ਲ ਉਤੇ ਜਿਹੜਾ ਟਰੰਪ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਬਹੁਤ ਮਾੜਾ ਸੀ ਤੇ ਉਨ੍ਹਾਂ ਨੇ ਕਾਨੂੰਨ ਰਾਹੀਂ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਲਈ ਆਪਣੀ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ ਹੋਇਆ ਹੈ। ਕੈਨੇਡੀਅਨ ਸਰਕਾਰ ਤੇ ਹਾਊਸਿੰਗ ਕਾਨੂੰਨ ਦੇ ਵਿਚ ਕਿਰਾਏਦਾਰਾਂ ਵਿਰੁੱਧ ਪੱਖਪਾਤ ਕਰਨ ਦਾ ਦੋਸ਼ ਲੱਗਿਆ। ਕੈਨੇਡਾ ਦੀ ਸੰਸਦ ਦੇ ਵਿਚ ਮਕਾਨ ਮਾਲਕਾਂ ਦੀ ਵੱਡੀ ਗਿਣਤੀ ਤੇ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੇ ਇਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ। ਹਾਊਸਿੰਗ ਹੱਕਾਂ ਦੇ ਲਈ ਕੰਮ ਕਰਨ ਵਾਲੇ ਕਈ ਸਮੂਹਾਂ ਦਾ ਮੰਨਣਾ ਹੈ ਕਿ ਇਹ ਅਸਮਾਨਤਾ ਕਿਰਾਏਦਾਰਾਂ ਦੇ ਹੱਕਾਂ ਦੇ ਵਿਰੁੱਧ ਇਕ ਪੱਖਪਾਤ ਪੈਦਾ ਕਰਦੀ ਹੈ ਤੇ ਕੈਨੇਡਾ ਦੇ ਵਿਚ ਕਰੀਬ 30% ਪਰਿਵਾਰ ਕਿਰਾਏ ਦੇ ਉਤੇ ਘਰਾਂ ਦੇ ਵਿਚ ਰਹਿੰਦੇ ਹੈ, ਪਰ ਸੰਸਦ ਦੇ ਵਿਚ ਉਨ੍ਹਾਂ ਦੀ ਨੁਮਾਇੰਦਗੀ ਬਹੁਤ ਘੱਟ ਹੈ। ਹਾਊਸਿੰਗ ਸੰਕਟ ਦੇ ਦੌਰ ਦੇ ਵਿਚ ਇਹ ਸਵਾਲ ਹੋਰ ਵੀ ਅਹਿਮ ਬਣ ਗਿਆ ਕਿ ਸਰਕਾਰੀ ਨੀਤੀਆਂ ਘਰਾਂ ਦੇ ਮਾਲਕਾਂ ਅਤੇ ਰੀਅਲ ਅਸਟੇਟ ਨਿਵੇਸ਼ਕਾਂ ਦੇ ਹਿੱਤਾਂ ਨੂੰ ਤਰਜੀਹ ਦੇ ਰਹੀਆਂ ਨੇ, ਜਦਕਿ ਕਿਰਾਏਦਾਰਾਂ ਦੀਆਂ ਲੋੜਾਂ ਅਤੇ ਹੱਕ ਪਿੱਛੇ ਰਹਿ ਜਾਂਦੇ ਹੈ। ਗਲੋਬਲ ਨਿਊਜ਼ ਦੀ ਇਕ ਜਾਂਚ ਦੇ ਅਨੁਸਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ 38 ਮੈਂਬਰੀ ਕੈਬਨਿਟ ਦਾ ਹਰ ਮੈਂਬਰ ਆਪਣੇ ਘਰ ਦਾ ਮਾਲਕ ਹੈ ਤੇ ਕਿਸੇ ਵੀ ਮੰਤਰੀ ਦਾ ਮੁੱਖ ਨਿਵਾਸ ਕਿਰਾਏ ਦਾ ਨਹੀਂ। ਜਾਂਚ ਦੇ ਵਿਚ ਇਹ ਵੀ ਸਾਹਮਣੇ ਆਇਆ ਕਿ ਕੈਬਨਿਟ ਦੇ ਕਰੀਬ 38% ਮੰਤਰੀ ਕਿਰਾਏ ਵਾਲੀਆਂ ਜਾਇਦਾਦਾਂ ਜਾਂ ਰੀਅਲ ਅਸਟੇਟ ਨਿਵੇਸ਼ਾਂ ਤੋਂ ਆਮਦਨ ਪ੍ਰਾਪਤ ਕਰਦੇ ਨੇ। ਜਾਂਚ ਦੇ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਸ ਦੀ ਜਿਹੜੀ ਹੈ ਆਬ ਹੈਲੀਫੈਕਸ ਦੇ ਵਿਚ 14 ਕਿਰਾਏ ਵਾਲੀਆਂ ਇਕਾਈਆਂ ਦੀ ਜਾਂਚ ਜਿਹੜੀ ਹੈ ਇਲਾਕਿਆਂ ਦੀ ਸਾਂਝੀ ਜਿਹੜੀ ਮਾਲਕ ਨੇ 14 ਕਿਰਾਏ ਵਾਲੀਆਂ ਇਕਾਈਆਂ ਦੀ ਸਾਂਝੀ ਮਾਲਕ ਹੈ, ਜਦਕਿ ਵਿੱਤ ਮੰਤਰੀ ਜਿਹੜੀ ਹੈ ਫਰਾਸਵਾ ਫਿਲਿਪ ਸ਼ੈਪਨ ਲੰਡਨ UK ਵਿਚ 2 ਕਿਰਾਏ ਵਾਲੀਆਂ ਜਾਇਦਾਦਾਂ ਦੇ ਮਾਲਕ ਨੇ ਤੇ ਸਟੇਟ ਸਕੱਤਰ ਰਣਦੀਪ ਸਰਾਏ ਕੋਲ ਵੀ ਬਰਨਾਬੀ ਅਤੇ ਸਰੀ ਦੇ ਵਿਚ ਕਈ ਕਿਰਾਏ ਵਾਲੀਆਂ ਸੰਪਤੀਆਂ ਨੇ। ਪ੍ਰਧਾਨ ਮੰਤਰੀ ਕਾਰਨੀ ਦੀਆਂ ਸੰਪਤੀਆਂ ਜਿਹੜੀਆਂ ਨੇ ਬਲਾਈਂਡ ਟਰੱਸਟ ਦੇ ਵਿਚ ਹੋਣ ਦੇ ਕਾਰਨ ਉਨ੍ਹਾਂ ਦੀ ਨਿੱਜੀ ਮਾਲਕੀ ਦੇ ਬਾਰੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ। ਸੰਸਦ ਮੈਂਬਰਾਂ ਦੇ ਵਿੱਤੀ ਖੁਲਾਸਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ 343 ਦੇ ਵਿਚੋਂ ਘੱਟੋ ਘੱਟ 103 ਸੰਸਦ ਮੈਂਬਰ ਜਾਂ ਉਨ੍ਹਾਂ ਦੇ ਜੀਵਨ ਸਾਥੀ ਕਿਰਾਏ ਦੀ ਆਮਦਨ ਜਾਂ ਰੀਅਲ ਅਸਟੇਟ ਨਿਵੇਸ਼ਾਂ ਦੇ ਨਾਲ ਜੁੜੇ ਨੇ। ਇਨ੍ਹਾਂ ਦੇ ਵਿਚ 52 ਲਿਬਰਲ, 45 ਕੰਜ਼ਰਵੇਟਿਵ, 6 ਬਲਾਕ, ਕਿਊਬੈਕੋ ਤੇ 1 ਆਜ਼ਾਦ ਸੰਸਦ ਮੈਂਬਰ ਸ਼ਾਮਲ ਹੈ। NDP ਦੇ ਜਿਹੜੇ ਨੇ ਕਿਸੇ ਵੀ ਸੰਸਦ ਮੈਂਬਰ ਨੇ ਕਿਰਾਏ ਵਾਲੀ ਜਾਇਦਾਦ ਜਾਂ ਕਿਰਾਏ ਦੀ ਆਮਦਨ ਦਾ ਖੁਲਾਸਾ ਨਹੀਂ ਕੀਤਾ। ਇਹ ਖੁਲਾਸੇ ਉਸ ਸਮੇਂ ਸਾਹਮਣੇ ਆ ਰਹੇ ਨੇ ਜਦੋਂ ਕਾਰਨੀ ਸਰਕਾਰ ਦੇ ਬਿੱਲ C-20 ਬਿਲਡ ਕੈਨੇਡਾ ਹੋਮਜ਼ ਐਕਟ ਦੇ ਸੰਸਦੀ ਕਮੇਟੀ ਦੇ ਵਿਚ ਰੈਂਟਰਸ ਬਿੱਲ ਆਫ ਰਾਈਟਸ ਵੈਕੈਸੀ ਕੰਟਰੋਲ ਬੇਦਖਲੀ ਤੋਂ ਸੁਰੱਖਿਆ ਤੇ ਕਿਰਾਏਦਾਰਾਂ ਦੇ ਲਈ ਹੋਰ ਕਾਨੂੰਨੀ ਸੁਰੱਖਿਆ ਵਰਗੀਆਂ ਸੋਧਾਂ ਦੀ ਮੰਗ ਕੀਤੀ ਗਈ ਸੀ, ਪਰ ਕਮੇਟੀ ਨੇ ਕੋਈ ਵੀ ਜਿਹੜਾ ਮਹੱਤਵਪੂਰਨ ਸੋਧ ਸਵੀਕਾਰ ਨਹੀਂ ਕੀਤੀ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੇ ਜਿਹੜੇ ਨੇ ਹਾਊਸਿੰਗ ਮਾਹਰ ਅਤੇ ਦਾ ਟੈਨੈਟ ਪਲਾਸ ਦੇ ਲੇਖਕ ਰਿਕਾਰਡੋ ਟ੍ਰਾਜਨ ਦਾ ਜਿਹੜਾ ਕਹਿਣਾ ਹੈ ਕਿ ਇਹ ਅੰਕੜੇ ਕੈਨੇਡਾ ਦੀ ਰਾਜਨੀਤੀ ਦੇ ਵਿਚ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੂੰ ਉਜਾਗਰ ਕਰਦੇ ਹੈ ਤੇ ਉਨ੍ਹਾਂ ਦੇ ਅਨੁਸਾਰ ਜਦੋਂ ਨੀਤੀ ਨਿਰਧਾਰਕ ਖੁਦ ਘਰਾਂ ਦੇ ਮਾਲਕ ਜਾਂ ਰੀਅਲ ਅਸਟੇਟ ਨਿਵੇਸ਼ਕਾਂ ਹੋਣ ਤਾਂ ਕਿਰਾਏਦਾਰਾਂ ਦੇ ਹੱਕਾਂ ਜਿਹੜੇ ਨੇ ਉਨ੍ਹਾਂ ਨੂੰ ਮਜ਼ਬੂਤ ਕਰਨ ਵਾਲੀਆਂ ਨੀਤੀਆਂ ਬਣਾਉਣ ਹੋਰ ਮੁਸ਼ਕਲ ਹੋ ਜਾਂਦੀ ਹੈ ਤੇ ਮਨੁੱਖੀ ਅਧਿਕਾਰ ਸੰਸਦ ਦੀ ਜਿਹੜੀ ਹੈ ਸ਼ਿਫਟ ਦੀ ਸਹਿ ਸੰਸਥਾਪਕ ਜੁਲੀਏਟਾ ਪੈਰੂਕਾ ਨੇ ਕਿਹਾ ਕਿ ਮੌਜੂਦਾ ਹਾਊਸਿੰਗ ਪ੍ਰਣਾਲੀ ਰੀਅਲ ਅਸਟੇਟ ਨੂੰ ਲਾਭਕਾਰੀ ਨਿਵੇਸ਼ ਦੇ ਵਜੋਂ ਕਾਇਮ ਰੱਖਣ ਦੇ ਵੱਲ ਝੁਕੀ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਨੀਤੀ ਨਿਰਧਾਰਕਾਂ ਦੀ ਆਮਦਨ ਰੀਅਲ ਅਸਟੇਟ ਦੇ ਨਾਲ ਨਾ ਜੁੜੀ ਹੋਵੇ ਤਾਂ ਕਿਰਾਏਦਾਰਾਂ ਦੇ ਹੱਕਾਂ ਦੇ ਬਾਰੇ ਨੀਤੀਆਂ ਦਾ ਰੁਖ ਵੱਖਰਾ ਹੋ ਸਕਦਾ ਹੈ। ਭਾਵੇਂ ਟਰੂਡੋ ਸਰਕਾਰ ਵੱਲੋਂ ਰਾਸ਼ਟਰੀ ਰੈਂਟਰਜ਼ ਬਿੱਲ ਆਫ ਰਾਈਟਸ ਦਾ ਜਿਹੜਾ ਪ੍ਰਸਤਾਵ ਅੱਗੇ ਨਹੀਂ ਵੱਧ ਸਕਿਆ, ਪਰ ਸਰਕਾਰੀ ਸੂਤਰਾਂ ਅਨੁਸਾਰ ਮੌਜੂਦਾ ਸਰਕਾਰ ਇਸ ਸਬੰਧੀ ਨਵੇਂ ਪ੍ਰਸਤਾਵ ਦੇ ਉੱਤੇ ਕੰਮ ਕਰ ਰਹੀ ਹੈ। ਲੋ ਜੀ, ਇੱਥੇ ਵੀ ਜਿਹੜਾ ਸਾਰਾ ਕੁਝ ਕਾਰਪੋਰੇਟ ਢਾਂਚਾ ਚੱਲਦਾ,
ਚੱਲ ਰਿਹਾ ਅੰਦਰ ਖਾਤੇ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੈਲਥ ਗੈਪ ਕਾਰਨ ਗਰੀਬਾਂ ਤੇ ਦਬਾਅ ਵਧਿਆ, ਇਹਦੀ ਆਖਰੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਅਮੀਰੀ ਗਰੀਬੀ ਦਾ ਪਾੜਾ ਕੱਲਾ ਭਾਰਤ ਦੇ ਵਿੱਚ ਹੀ ਨਹੀਂ, ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਸਭ ਤੋਂ ਅਮੀਰ 20% ਪਰਿਵਾਰਾਂ ਦੇ ਕੋਲ ਦੇਸ਼ ਦੀ ਕੁੱਲ ਨਿੱਜੀ ਦੌਲਤ ਦਾ ਕਰੀਬ 60% ਹਿੱਸਾ ਹੈ। ਆਸਟ੍ਰੇਲੀਆ ਦੇ ਅੰਕੜਾ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਮੁਲਕ ਦੇ ਵਿੱਚ ਦੌਲਤ ਤਾਂ ਵਧੀ ਹੈ ਪਰ ਉਸਦਾ ਫਾਇਦਾ ਹਰੇਕ ਵਰਗ ਨੂੰ ਇਕੋ ਜਿਹਾ ਨਹੀਂ ਮਿਲਿਆ। ਮਾਰਚ 2026 ਤੱਕ ਪਰਿਵਾਰਾਂ ਦੀ ਕੁੱਲ ਦੌਲਤ 18.8 ਖਰਬ ਡਾਲਰ ਤੱਕ ਪਹੁੰਚ ਗਈ। ਇਹ ਬਹੁਤ ਵੱਡੀ ਉਪਲਬਧੀ ਲੱਗਦੀ ਹੈ ਪਰ ਇਸ ਦੌਲਤ ਦਾ ਵੱਡਾ ਹਿੱਸਾ ਘਰਾਂ, ਜਾਇਦਾਦਾਂ ਅਤੇ ਨਿਵੇਸ਼ਾਂ ਦੀ ਕੀਮਤ ਵਧਣ ਦੇ ਕਾਰਨ ਬਣਿਆ। ਜਿਨ੍ਹਾਂ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਘਰ, ਸ਼ੇਅਰ ਜਾਂ ਹੋਰ ਸੰਪਤੀਆਂ ਨੇ, ਉਨ੍ਹਾਂ ਦੀ ਦੌਲਤ ਜਿਹੜੀ ਹੈ ਤੇਜ਼ੀ ਦੇ ਨਾਲ ਵਧੀ ਹੈ ਤੇ ਦੂਜੇ ਪਾਸੇ ਕਿਰਾਏ ਦੇ ਘਰਾਂ ਦੇ ਵਿਚ ਰਹਿਣ ਵਾਲੇ ਤੇ ਘੱਟ ਆਮਦਨ ਵਾਲੇ ਸਾਧਨ ਸਧਾਰਨ ਪਰਿਵਾਰਾਂ ਨੂੰ ਇਸ ਵਾਧੇ ਦਾ ਲਾਭ ਘੱਟ ਮਿਲਿਆ। ਆਸਟ੍ਰੇਲੀਆਈ ਅੰਕੜਾ ਜਿਹੜਾ ਬਿਊਰੋ ਹੈ ਉਹਦੇ ਪਿਛਲੇ ਦੌਲਤ ਵੰਡ ਅਧਿਐਨਾਂ ਦੇ ਮੁਤਾਬਕ ਸਭ ਤੋਂ ਅਮੀਰ 20% ਪਰਿਵਾਰ ਦੇਸ਼ ਦੀ ਕੁੱਲ ਨਿੱਜੀ ਦੌਲਤ ਦਾ ਲਗਭਗ 60% ਹਿੱਸਾ ਰੱਖਦੇ ਹੈ, ਜਦੋਂ ਕਿ ਸਭ ਤੋਂ ਗਰੀਬ 20% ਪਰਿਵਾਰਾਂ ਦੇ ਕੋਲ ਸਿਰਫ 1% ਦੇ ਕਰੀਬ ਦੌਲਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਮੀਰ ਜਿਹੜਾ ਹੈ, ਅਮੀਰ ਅਤੇ ਗਰੀਬ ਵਿਚਕਾਰ ਦੌਲਤ ਦਾ ਪਾੜਾ ਦਰਜਨਾ ਗੁਣਾ ਹੈ ਤੇ ਕਰੀਬ 2.8 ਆਬਾਦੀ ਵਾਲੇ ਮੁਲਕ ਦੇ ਵਿਚ 15% ਜਾਣੀ 38 ਲੱਖ ਲੋਕ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਨੇ ਤੇ ਇਸੇ ਦੇ ਦੌਰਾਨ ਘਰੇਲੂ ਖਰਚੇ ਵਧੇ ਨੇ। ਮਹਿੰਗੇ ਕਿਰਾਏ, ਬਿਜਲੀ ਦੇ ਬਿੱਲ ਤੇ ਬੀਮੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਉਤੇ ਦਬਾਅ ਵਧਾਇਆ ਹੋਇਆ। ਨੌਕਰੀਆਂ ਵਧਣ ਦੇ ਬਾਵਜੂਦ ਵੀ ਜਿਹੜਾ ਖਾਲੀ ਅਸਾਮੀਆਂ ਘਟਣ ਲੱਗੀਆਂ ਨੇ ਤੇ ਜਿਸ ਦੇ ਨਾਲ ਭਵਿੱਖ ਵਿਚ ਘੱਟ ਹੁਨਰ ਵਾਲੇ ਕਰਮਚਾਰੀਆਂ ਦੇ ਲਈ ਮੌਕੇ ਘੱਟ ਸਕਦੇ ਨੇ ਤੇ ਅੰਕੜਿਆਂ ਤੋਂ ਇਹ ਵੀ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਦੇਸ਼ ਦੀ ਕੁੱਲ ਦੌਲਤ ਜਿਹੜੀ ਹੈ ਵਧੀ ਹੈ ਪਰ ਉਸਦਾ ਵੱਡਾ ਹਿੱਸਾ ਪਹਿਲਾਂ ਤੋਂ ਜਿਹੜੇ ਸੰਪਤੀ ਵਾਲੇ ਨੇ ਰੱਖਣ ਵਾਲਿਆਂ ਦੇ ਕੋਲ ਗਿਆ। ਨਤੀਜੇ ਵਜੋਂ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਦਬਾਅ ਹੇਠ ਵਾਲੀ ਧਾਰਨਾ ਨੂੰ ਕਾਫ਼ੀ ਹੱਦ ਤੱਕ ਇਹ ਅੰਕੜੇ ਸਮਰਥਨ ਜਿਹੜਾ ਦਿੰਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਆਪਾਂ ਗੱਲ ਕਰ ਲਈਏ ਫੀਫਾ ਵਰਲਡ ਕੱਪ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਫੀਫਾ ਵਿਸ਼ਵ ਕੱਪ 2026 ਜੋ ਅੱਜ ਦੀ ਅਪਡੇਟ ਹੈ ਜੀ, ਜਿਸ ਦੇ ਵਿਚ ਗੱਲ ਤੁਹਾਡੇ ਨਾਲ ਸਾਂਝ ਕਰ ਪਾਉਂਦੇ ਹਾਂ ਜੀ, ਅੱਜ ਦੇ ਮੈਚ ਜਾਂ ਹੋਰ ਜੋ ਸਿਲਸਿਲਾ ਹੈ। ਮੈਕਸੀਕੋ ਸਿਟੀ ਤੋਂ ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 32 ਨਾਕਆਊਟ ਸਟੇਜ ਦੇ ਮੁਕਾਬਲੇ ਬੇਹੱਦ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਗਏ। ਬੀਤੇ ਦਿਨ 1 ਜੁਲਾਈ ਜਾਣੀ ਕਿ ਅੱਜ ਜਿਹੜਾ ਬੀਤ ਚੁੱਕੇ ਚੱਲਿਆ, ਅਹਿਮ ਮੈਚਾਂ ਦੇ ਵਿਚ ਫਰਾਂਸ ਅਤੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਦੌਰ ਰਾਊਂਡ ਆਫ 16 ਦੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿਚ ਖੇਡੇ ਗਏ ਇਕ ਤਰਫਾ ਮੁਕਾਬਲੇ ਚ ਫਰਾਂਸ ਨੇ ਸਵੀਡਨ ਦੀ ਟੀਮ ਨੂੰ 3-0 ਨਾਲ ਕਰਾਰੀ ਮਾਤ ਦੇ ਦਿੱਤੀ ਹੈ ਤੇ ਫਰਾਂਸੀਸੀ ਖਿਡਾਰੀਆਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਦਬਾਅ ਬਣਾ ਕੇ ਰਖਿਆ ਤੇ ਸਵੀਡਨ ਨੂੰ ਵਾਪਸੀ ਦਾ ਕੋਈ ਮੌਕਾ ਹੀ ਨਾ ਦਿੱਤਾ। ਦੂਜੇ ਪਾਸੇ ਮੈਕਸੀਕੋ ਸਿਟੀ ਸਟੇਡੀਅਮ ਦੇ ਵਿਚ ਖੇਡੇ ਗਏ ਇਕ ਹੋਰ ਹਾਈ ਵੋਲਟੇਜ ਮੁਕਾਬਲੇ ਦੇ ਵਿਚ ਘਰੇਲੂ ਪ੍ਰਸ਼ੰਸਕਾਂ ਦੇ ਭਾਰੀ ਸਮਰਥਨ ਦੇ ਵਿਚਕਾਰ ਮੈਕਸੀਕੋ ਨੇ ਇਕਵਾਡੋਰ ਨੂੰ 2-0 ਨਾਲ ਹਰਾਇਆ। ਹਾਲਾਂਕਿ ਮੈਚ ਦੇ ਆਖਰੀ ਮਿੰਟਾਂ ਚ ਇਕਵਾਡੋਰ ਦੇ ਖਿਡਾਰੀਆਂ ਵੱਲੋਂ ਜਿਹੜਾ ਹਮਲਾਵਰ ਫਾਉਲ ਦੇਖਣ ਤੋਂ ਮਿਲੇ ਹੈ, ਜਿਸ ਦੇ ਕਾਰਨ 90ਵੇਂ ਮਿੰਟ ਦੇ ਤੋਂ ਬਾਅਦ ਉਨ੍ਹਾਂ ਦੇ ਇਕ ਖਿਡਾਰੀ ਨੂੰ ਰੈੱਡ ਕਾਰਡ ਵੀ ਦਿਖਾਇਆ ਗਿਆ ਪਰ ਮੈਕਸੀਕੋ ਨੇ ਸ਼ਾਂਤ ਰਹਿ ਕੇ ਜਿੱਤ ਆਪਣੇ ਨਾਮ ਕੀਤੀ ਹੈ। ਇਸ ਤੋਂ ਇਲਾਵਾ ਇੰਗਲੈਂਡ ਬਨਾਮ ਡੀ ਆਰ ਕਾਂਗੋ ਅਤੇ ਬੈਲਜੀਅਮ ਬਨਾਮ ਸੈਨੇਗਲ ਦੇ ਨਾਕਆਊਟ ਮੁਕਾਬਲੇ ਦੀ ਨਿਰਧਾਰਿਤ ਸ਼ਡਿਊਲ ਮੁਤਾਬਕ ਖੇਡੇ ਜਾ ਰਹੇ ਨੇ ਜੋ ਕਿ ਅੱਜ ਸ਼ਾਮ ਨੂੰ ਹੋਣੇ ਹੈ ਤੇ ਕੱਲ ਦੇ ਮੈਚ ਜਿਹੜੇ ਨੇ ਜਿਸਦੇ ਵਿਚ ਅਮਰੀਕਾ ਦਾ ਜਿਹੜਾ ਮੈਚ ਹੋਣਾ ਅਮਰੀਕਾ ਬਨਾਮ ਬੋਸਨੀਆ ਜਿਹੜਾ ਮੈਚ ਹੋਣਾ ਕੱਲ ਨੂੰ ਤੇ ਸਪੇਨ ਬਨਾਮ ਆਸਟਰੀਆ ਯੂਰਪ ਦੀ ਟੀਮਾਂ ਨੇ ਦੋਵੇਂ ਤੇ ਪੁਰਤਗਾਲ ਬਨਾਮ ਕਰੋਏਸ਼ੀਆ ਇਹ ਵੀ ਦੋਵੇਂ ਹੀ ਕਹਿ ਲਓ ਕਿ ਆਪਣੀਆਂ ਯੂਰਪੀਅਨ ਟੀਮਾਂ ਨੇ ਤੇ ਸਵਿਟਜ਼ਰਲੈਂਡ ਬਨਾਮ ਅਲਜੀਰੀਆ ਇਹ ਜਿਹੜੇ ਨੇ ਮੈਚ ਕੱਲ ਦੇ ਜਿਹੜੇ ਹੋਣਗੇ। ਲੋ ਦੋਸਤੋ, ਖਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਤੇ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਸੁਨੇਹਾਂ ਦੇ ਨਾਲ ਮਿਲਾਉਂਦੇ ਹਾਂ ਜੀ। ਸਮਾਂ ਕਾਫੀ ਹੋ ਗਿਆ ਅੱਜ, ਦੇਖੋ 2 ਘੰਟੇ ਤੇ 20 ਮਿੰਟ ਦਾ ਸਮਾਂ ਹੋ ਗਿਆ ਜੀ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਨੂੰ ਜ਼ਰੂਰ ਲੈ ਲਈਏ ਸੰਖੇਪ ਦੇ ਵਿਚ, ਫਿਰ ਆਪਾਂ ਆਗਿਆ ਲੈਂਦੇ ਹਾਂ।
ਸਟੂਡੀਓ ਦਾ ਨੰਬਰ +358 44 976 1962 ਹੈ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲਓ ਜੀ, ਸੁਨੇਹੇ ਕਿੱਥੇ ਚਲੇ ਗਏ? ਲੱਭਦੇ ਨਹੀਂ ਜੀ, ਲੱਭਿਆ ਨਹੀਂ ਲੱਭਦੇ ਜੀ। ਲਓ ਜੀ, ਆਪਣੇ ਸੁਨੇਹੇ ਆਏ ਨੇ ਜੀ। ਆਪਣੇ ਰਾਜਨ ਸੈਣੀ ਸਾਹਿਬ ਨੇ ਸੁਨੇਹਾ ਭੇਜਿਆ। ਸਭ ਤੋਂ ਪਹਿਲਾਂ ਲਾਈਕ ਨੰਬਰ ਇੱਥੇ ਕੁਝ ਹੋਰ ਦਿਖਾਉਂਦਾ ਜੀ, ਉੱਥੇ ਕੁਝ ਹੋਰ ਦਿਖਾਉਂਦਾ ਪਿਆ, ਦੇਖਦੇ ਹਾਂ ਇਧਰੋਂ ਰਲਾ ਮਿਲਾ ਕੇ। ਹਾਂਜੀ ਠੀਕ ਹੈ ਜੀ। ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ, ਸਤਿ ਸ੍ਰੀ ਅਕਾਲ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਰਾਜਨ ਸਾਹਿਬ ਕਹਿੰਦੇ ਨੇ ਕਿ ਓਕੇ ਹੈ ਸਭ, ਚੱਕ ਦਿਓ ਕੰਮ ਨੂੰ। ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਆਪਣੇ ਜਿਮੀ ਕਟਰ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ, ਭੁਪਿੰਦਰ ਭਾਰਜ ਵੀ ਤੇ ਲੱਗੇ ਰਹੋ ਕਹਿੰਦੇ ਜੀ ਵੀਰ ਜੀ, ਜੋ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਦਵਿੰਦਰ ਭਾਰਤ ਜੀ ਨੇ ਜੂਏ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਆਪਣੇ ਚੰਦਰ ਸ਼ੇਖਰ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ। ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਆ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਜਾਣੀਆਂ ਚਾਲ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਫੁੱਲਾਂ ਦੇ ਗੁਲਾਬ ਭੇਜੇ, ਗੁਲਾਬਾਂ ਦੇ ਫੁੱਲ ਭੇਜੇ ਨੇ। ਤੇ ਚੰਦਰ ਸ਼ੇਖਰ ਜੀ ਲਿਖਦੇ ਨੇ, ਬਹੁਤ ਸਾਰੇ ਸੁਨੇਹੇ ਉਨ੍ਹਾਂ ਨੇ ਲਿਖੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਇਨ੍ਹਾਂ ਪਿਆਰ ਮੁਹੱਬਤ ਦੇ ਲਈ। ਤੇ ਮੁਕੱਦਰ ਜੀ ਕਹਿੰਦੇ ਆ, ਹਜੇ ਰੁਕ ਜਾਈਏ ਜੀ, ਬਾਬਿਓ ਕਾਲ ਤੋਂ ਦੱਸ ਦਿਓ ਜੀ। ਹਾਂਜੀ, ਮੈਂ ਉਹ ਬੀਜੀ ਸੀ ਜੀ ਲਾਈਨਾਂ, ਇਸ ਕਰਕੇ ਮੈਂ ਲੈ ਨਹੀਂ ਪਾ ਰਿਹਾ ਸੀ। ਤੇ ਬਾਅਦ ਦੇ ਵਿੱਚ ਤੁਹਾਡੀ ਗੱਲਬਾਤ ਹੋ ਗਈ ਹੈ ਜੀ, ਚੰਗਾ ਲੱਗਿਆ ਗੱਲਬਾਤ ਦੇ ਵਿੱਚ ਸ਼ਾਮਲ ਹੋਏ ਤੁਸੀਂ ਵੀ ਸਭ ਦੋਸਤ। ਤੇ ਇਸੇ ਤਰ੍ਹਾਂ ਹੀ ਕਹਿੰਦੇ ਭਾਰਤ ਬਾਈ ਸਿਆਂ, ਤੁਸੀਂ ਆਪਣੇ ਵੱਲੋਂ ਹੀ ਕਾਲ ਲਾ ਲਿਓ, ਮੈਨੂੰ ਤੁਹਾਡੇ ਲਾਈਨ ਕਨਫਿਊਜ਼ ਕਰਦੀ ਪਈ ਹੈ ਜੀ। ਜ਼ਰੂਰ ਜੀ, ਕਰ ਲਿਆ ਜੀ ਆਪਾਂ। ਤੇ ਅੱਗੇ ਕਹਿੰਦੇ ਜੀ ਜ਼ਰੂਰ ਜੀ। ਤੇ ਚੰਦਰ ਸ਼ੇਖਰ ਜੀ ਦੇ ਸੁਨੇਹੇ ਨੇ, ਹਮੇਸ਼ਾ ਮੈਡੀਸਨ ਇੰਜੈਕਸ਼ਨ ਹੋਰ ਕਿਉਂ ਵੀ ਸਮਾਨ ਫਰੈਸ਼ ਦੇਵਾਂਗੇ ਕਹਿੰਦੇ। ਤੇ ਮੁਕੱਦਰ ਜੀ ਗ੍ਰੇਟ ਕਹਿੰਦੇ ਨੇ, ਕਿਆ ਬਾਤਾਂ ਸੈਣੀ ਬਾਈ ਜੀ ਕਹਿੰਦੇ ਜੀ। ਤੇ ਚੰਦਰ ਸ਼ੇਖਰ ਜੀ ਦੇ ਸੁਨੇਹੇ ਨੇ, ਤੇ ਇਸੇ ਤਰ੍ਹਾਂ ਸੈਣੀ ਸਾਹਿਬ ਭਾਣਜੇ ਦੀ ਇੱਜ਼ਤ ਕੀਤੀ ਜਾਂ ਕਹਿੰਦੇ ਜੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ। ਤੇ ਅੱਗੇ ਲਿਖਦੇ ਆ ਕਿ ਮੁਕੱਦਰ ਜੀ ਵਾਹ ਡਾਕਟਰ ਮਲਕੀਤ ਸਿੰਘ ਜੀ, ਤੇ ਇਹ ਵਕੀਲਾਂ ਨਾਲ ਸਹੀ ਸਲੂਕ ਹੈ ਜੀ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਅੱਜ ਬਣੀ ਗੱਲ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੋਈ ਸ਼ੱਕ ਨਹੀਂ ਡਾਕਟਰ ਪੱਟੀ ਸਾਹਿਬ। ਮੁਕੱਦਰ ਜੀ ਕਹਿੰਦੇ ਆ, ਮੇਰੀ ਲਾਈਨ ਵੀ ਦੱਸ ਦਿਓ ਪਿਆਰਿਓ, ਜੇ ਨੀਂਦ ਨਾ ਆਈ ਪੂਰੀ ਜਾਂ ਡਾਕਟਰਾਂ ਦੇ ਵੱਸ ਪੈਣਾ ਜਾਂ ਵਕੀਲਾਂ ਦੇ, ਇਸ ਕਰਕੇ ਮਹਿਫਲ ਮਿੱਤਰਾਂ ਦੇ ਨਾਲ ਜੋੜ ਲਓ ਜੀ। ਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਕੋਰਟ ਚ ਡਾਕਟਰੀ ਇਹ ਕਰਦੇ ਨੇ, ਤੇ ਉਹ ਹੋ ਬੰਦਾ ਬਿਮਾਰੀ ਤੇ ਡਾਕਟਰ ਸੀ ਭੁੱਲ ਜਾਂਦਾ। ਇਸੇ ਤਰ੍ਹਾਂ ਚੰਦਰ ਸ਼ੇਖਰ ਜੀ ਕਹਿੰਦੇ, ਸਰ ਜੀ ਆਹ ਤਾਂ ਕਹਿੰਦੇ ਐਂਡ ਹੋ ਗਿਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਸਾਹਿਬ ਡਾਕਟਰ ਪੱਟੀ ਸਾਹਿਬ ਨੂੰ ਸਵਾਲ ਕਰੋ ਕਿ ਉਹ ਗੱਲ ਸਾਂਝੀ ਕਰੋ ਜਦੋਂ ਕਿਸੇ ਰਿਸ਼ਤੇਦਾਰ ਦੇ ਨਵੀਂ ਵਿਆਹੀ ਦੁਲਹਨ ਨੂੰ ਮਾਨਸਿਕ ਰੋਗ ਸੀ ਤੇ ਉਹ ਬਾਬਿਆਂ ਦੇ ਲਿਜਾਣ ਨੂੰ ਕਹਿੰਦੇ ਫਿਰਦੇ ਸਨ, ਪਰ ਤੁਸੀਂ ਉਨ੍ਹਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਭੇਜਿਆ। ਕਿਆ ਬਾਤ ਹੈ ਜੀ, ਬਾ ਕਮਾਲ, ਸਾਂਝੀ ਵੀ ਕਰਕੇ ਗਏ ਨੇ ਜੀ ਗੱਲ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਔਜਲਾ ਸਾਹਿਬ ਕਹਿੰਦੇ ਨੇ, ਕੋਰਟ ਵਾਲਾ ਚੀਰ ਫਾੜ ਬੰਦਾ ਨਾ ਰੋਂਦਾ ਨਾ। ਕਿਆ ਬਾਤ ਹੈ ਜੀ, ਮਤਲਬ ਕਿ ਕੋਰਟ ਦੇ ਵਿੱਚ ਜਿਹੜੀ ਆ ਚੀਰ ਫਾੜ ਹੁੰਦੀ ਆ, ਉਹਦੇ ਵਿੱਚ ਨਾ ਬੰਦਾ ਰੋਂਦਾ ਤੇ ਨਾ ਹੱਸਦਾ ਜੀ, ਜਾਣੀ ਕਿ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ, ਮੈਂ ਵੀ ਇੱਕ ਵਕੀਲ ਨੂੰ ਜਾਣਦਾ, ਉਸ ਨੂੰ ਬਹੁਤੇ ਕੇਸ ਮਾਧਿਅਮ ਦੇ ਰਾਹੀਂ ਮਿਲਦੇ ਆ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ, ਬਿਲਕੁਲ ਸਹੀ ਕਿਹਾ ਡਾਕਟਰ ਮਲਕੀਤ ਸਿੰਘ ਜੀ, ਜਦੋਂ ਧਰਮ ਰਾਜ ਝੋਟਾ ਲੈ ਕੇ ਬੂਹੇ ਅੱਗੇ ਖੜਾ ਹੁੰਦਾ ਉਦੋਂ ਹਸਪਤਾਲ ਨੂੰ ਤੁਰ ਪੈਂਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ, ਉਸ ਭਾ ਉਹੀ ਵਕੀਲ ਹੀ ਮਿਲਣਾ ਵੀਰ ਜੀ, ਹਾ ਹਾ ਹਾ। ਤੇ ਹੋਰ ਕਪਿਲ ਸਿੱਬਲ ਦਾ ਨੰਬਰ ਦੇ ਦਈਏ ਇਹਨਾਂ ਨੂੰ। ਮੁਕੱਦਰ ਜੀ ਕਹਿੰਦੇ, ਸੈਣੀ ਬਾਈ ਜੀ ਗ੍ਰੇਟ। ਤੇ ਇਸੇ ਤਰ੍ਹਾਂ ਸਭ ਦੋਸਤ ਆਸ ਵੀ ਰਹੇ ਨੇ, ਇੰਜੋਏ ਕਰਦੇ ਨੇ। ਪੱਟੀ ਸਾਹਿਬ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਕਹਿੰਦੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ। ਨੰਬਰ ਦਾ ਕਹਿੰਦੇ ਸਿੱਬਲ ਦਾ ਵੀ ਦੇ ਦੇਣ, ਉਹ ਪੰਜਾਬ ਦੇ ਕੇਸ ਲੜਦਾ ਨੀ। ਔਜਲਾ ਸਾਹਿਬ ਲਿਖਦੇ, ਰਾਜਨ ਜੀ ਕਹਿੰਦੇ ਆ, ਨੋ ਪ੍ਰੋਫਿਟ ਨੋ ਲੋਸ ਦੇ ਵਿਚ ਇਹੀ ਲੱਭਣਾ ਵੀਰ ਜੀ। ਔਜਲਾ ਸਾਹਿਬ ਕਹਿੰਦੇ, ਸੁੱਖ ਲਈਆਂ ਪੰਜ ਮੱਸਿਆ, ਪਹਿਲੀ ਮੱਸਿਆ।
ਤੇ ਔਸਲਾ ਸਾਹਿਬ ਕਹਿੰਦੇ ਪੰਜਾਬ ਵਾਲੇ ਮਸਲੇ ਤੇ ਕੇਸ ਤਕਰੀਬਨ ਫੋਨ ਦੇ ਉੱਤੇ ਨਿਬੜ ਜਾਂਦੇ ਨੇ, ਪੈਸੇ ਕਾਹਦੇ ਜੀ। ਤੇ ਰਾਜਨ ਜੀ ਕਹਿੰਦੇ ਆ ਕਿ ਬਦਾਮ ਬਹੁਤ ਮਹਿੰਗੇ ਆ ਔਸਲਾ ਸਾਹਿਬ ਵੱਡੇ ਵੀਰ ਜੀ। ਤੇ ਮੁਕੱਦਰ ਜੀ ਕਹਿੰਦੇ ਆ ਵਾਹ ਜੀ ਵਾਹ ਡਾਕਟਰ ਮਲਕੀਤ ਸਿੰਘ ਜੀ ਗ੍ਰੇਟ। ਤੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂਚਾਲ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ, ਧੰਨਵਾਦ ਤੁਹਾਡਾ। ਇਕਬਾਲ ਬਾਂਗਰ ਜੀ ਕਹਿੰਦੇ ਆ ਵਧੀਆ ਗੱਲਬਾਤ ਡਾਕਟਰ ਸਾਹਿਬ, ਮਰੀਜ਼ ਨੂੰ ਵੀ ਕਹਿੰਦੇ ਅਵੇਅਰਨੈਸ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਇਕਬਾਲ ਬਾਂਗੜ ਜੀ ਹੱਸ ਰਹੇ ਨੇ ਨਾਲੇ, ਤੇ ਕਹਿੰਦੇ ਮੇਰੇ ਵਰਗੇ ਮਿੱਠਾ ਔਖਾ ਛੱਡਦੇ ਐ, ਅੱਜ ਸੋਚਿਆ ਆਟਾ ਮਿੱਠਾ ਦੋਨੋਂ ਬੰਦ ਕਰਨਾ, ਫਿਰ ਕਿਹਾ ਚੱਲ ਮਿੱਠਾ ਹੀ ਬੰਦ ਕਰਦੀਆਂ, ਰੋਟੀ ਔਖੀ ਹੈ। ਤੇ ਨਹੀਂ ਜੀ ਖਾ ਲਓ, ਪਰ ਇੱਕ ਟਾਈਮ ਖਾ ਲਓ ਜਾਂ ਮਤਲਬ ਕਿ ਵੀਕ ਦੇ ਵਿੱਚ ਦੋ ਚਾਰ ਵਾਰੀ ਖਾ ਲਓ, ਹੋਰ ਬਹੁਤ ਸਾਰਾ ਚੀਜ਼ਾਂ ਖਾਣ ਲਈ ਹੈ। ਮਤਲਬ ਕਿ ਟੋਟਲੀ ਨਾ ਛੱਡੋ, ਇਹਨੂੰ ਹੌਲੀ ਹੌਲੀ ਆਪਾਂ ਛੱਡ ਸਕਦੇ ਹਾਂ, ਛੁਟਕਾਰਾ ਪਾ ਸਕਦੇ ਹਾਂ, ਘੱਟ ਖਾ ਸਕਦੇ ਹਾਂ, ਇੱਦਾਂ ਕਰ ਸਕਦੇ ਹਾਂ, ਉਹਦੇ ਵਿੱਚ ਕੁਝ ਚੀਜ਼ਾਂ ਹੋਰ ਐਡ ਕਰ ਸਕਦੇ ਹਾਂ, ਤੇ ਰੋਟੀ ਨੂੰ ਜਿਹੜਾ ਘਟਾ ਸਕਦੇ ਹਾਂ ਜੀ। ਤੇ ਰਾਜਨ ਸੈਨ ਸਾਹਿਬ ਕਹਿੰਦੇ ਬਹੁਤ ਖੂਬ ਡਾਕਟਰ ਪੱਟੀ ਸਾਹਿਬ, ਬਹੁਤ ਵਧੀਆ ਜਾਣਕਾਰੀ ਜੀ। ਤੇ ਆਖਰੀ ਸੁਨੇਹਾ ਆਪਣੇ ਔਜਲਾ ਸਾਹਿਬ ਲਿਖਦੇ ਨੇ ਜਿੱਥੇ ਮਿਠਿਆਈਆਂ, ਇੱਕ ਤਾਂ ਜੀ ਆ ਐਡ ਨੇ ਮੱਤ ਮਾਰਦੀ ਹੈ ਤੇ ਸਾਰਾ ਕੁਝ ਉੱਪਰ ਥੱਲੇ ਕਰ ਦਿੰਦੀ ਹੈ ਜੀ, ਪੜ੍ਹਦੇ ਪੜ੍ਹਦੇ ਬੰਦਾ ਖੁੰਝ ਜਾਂਦਾ ਕਿਤੇ ਨਾ ਕਿਤੇ। ਆਖਰੀ ਸੁਨੇਹੇ ਦੇ ਵੱਲ ਨੂੰ ਵੱਧਦੇ ਆ, ਔਜਲਾ ਸਾਹਿਬ ਕਹਿੰਦੇ ਜਿੱਥੇ ਮਿਠਿਆਈਆਂ ਦੀਆਂ ਦੁਕਾਨਾਂ ਨਹੀਂ ਹਨ ਉਸ ਸਟੇਟ ਦੇ ਵਿੱਚ ਮੂਵ ਹੋ ਜਾਵੋ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੇ ਸੁਨੇਹੇ ਜੋ ਮੈਨੂੰ ਮਿਲੇ ਆ, ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਜ਼ਿਕਰ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭੇਤ ਨਿੱਘੀ। ਇਸ ਦੇ ਨਾਲ ਹੀ ਹੈ ਜੀ ਦੋਸਤੋ, ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਓ। ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃった。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੋਈ ਹੋਰ ਹੁੰਦਾ ਦਸਵੀਂ ਤੱਕ।
0: ਹਾਂਜੀ।
1: ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ। ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ
1: ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ,
0: ਨਿਖਾਰ ਲਿਆ ਸਕਦਾ ਹੈ।
1: ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ। ਹਾਂਜੀ
1: ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਸੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਸੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ
1: ਲਿਆ ਦੇ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ। ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ, ਬਿਲਕੁਲ ਜੀ,
0: ਵੀ ਚਲੋ ਛੱਡੋ, ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਵੇਗਾ, ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ। ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ
0: ਪੰਜਾਬੀ ਤੇ ਜਨਰਲ ਸਬਜੈਕਟ ਆ ਤੋ ਇਹ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਏਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਜਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ
1: ਨਹੀਂ ਰਹਿੰਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ ਕਮੀ ਰਹਿੰਦੀ
0: ਹੈ ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਬਿਲਕੁਲ ਜੀ ਬਿਲਕੁਲ ਗੱਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਜਾਏਗਾ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
1: ਕੁਝ ਸੁੱਟ ਕੇ ਆ ਜੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ।

やったー。

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ ਸਹੀ।
1: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1 ਤੋਂ ਲੈ ਕੇ 10 ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮਿਨਾਰ ਕੁਝ ਬਣਨਗੇ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ
0: ਕਿ
1: ਬਿਲਕੁਲ
0: ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ
0: ਤਾਂ
1: ਹੁਣ
0: ਹੈ,
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਫਿਰ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ ਗੱਲ
1: ਦੋ
0: ਨਹੀਂ।
1: ਰਹਿ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ।
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੁਹਾਨੂੰ
1: ਆ
0: ਪਤਾ
1: ਗਿਆ।
0: ਹੈ
1: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ।
0: ਜੀ ਜੀ
1: ਜਸਟ
0: ਜੀ
1: ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਵੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਵੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ
0: ਇਹਦਾ
1: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ ਹਾਂਜੀ
1: 8ਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ।
0: ਠੀਕ ਹੈ।
1: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਹੈ ਠੀਕ
1: ਕਿ ਬਣਨਾ ਹੈਗਾ, ਮੈਡੀਕਲ ਲੈ
0: ਜੀ
1: ਲਈ
0: ਠੀਕ ਹੈ।
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਔਰ
1: ਉਦੋਂ।
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ ਐਨਡੀ ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀ ਐਨਡੀ ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ,
1: ਵੇਲੇ ਮਤਲਬ
0: ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
0: ਸਹੀ
1: ਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਇਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਦਾ।
1: ਲੱਗਦਾ ਇੰਜੀਨੀਅਰਿੰਗ ਕਰਨਾ,
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੋਇਆ
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ
0: ਜੀ
1: ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ
1: ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ
0: ਕਿਆ ਬਤਾ,
1: ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਈ
1: ਪਤਾ
0: ਹਾਂਜੀ
1: ਲੱਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਕੀ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
0: ਜੀ ਜੀ,
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਹੀ ਫੇਲ ਹੋ ਗਏ, ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਕੁਛ ਹੋਰ ਦੇਖਦਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੁਮ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਹੁਣ ਤਾਂ
0: ਹਾਂਜੀ ਹਾਂਜੀ
1: ਦਿੱਲੀ ਇੱਕ ਹੱਬ
0: ਉਹ
1: ਬਣ
0: ਤੇ
1: ਗਿਆ ਹੈ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕੀ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ ਨਹੀਂ
1: ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕੀ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ
1: ਜਿਵੇਂ
0: ਹੈ
1: ਤੁਹਾਡੇ
0: ਜੀ।
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ
0: ਹਾਂਜੀ
1: ਤੁਹਾਡਾ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੇ ਜ਼ਿੰਦਗੀ ਦਾ ਇੱਕ, ਉੱਥੇ
1: ਬਿਲਕੁਲ
0: ਇਹੀ ਜ਼ਿੰਦਗੀ ਆ।
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਆ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ
1: ਤੁਸੀਂ
0: ਹਨੀ
1: ਕਿਤੇ
0: ਜੀ,
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ,
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ,
1: ਪਹੁੰਚਾਇਆ
0: ਸਾਰਾ
1: ਅਤੇ
0: ਹੋਇਆ
1: ਮੈਂ
0: ਮਤਲਬ
1: ਆਪਣੀ ਇੱਕ
0: ਕਿ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ
1: ਮਾਹੌਲ
0: ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ,
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਹਾਂ ਲੋਇਸਟ ਲੋਇਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਜਿਹੜੀ
1: ਮਿਲੀ।
0: ਐਵਰੀ ਕਲਾਊਡ ਹੈ ਜੇ ਸਿਲਵਰ ਲਾਈਨਿੰਗ ਆਪਾਂ
1: ਐਬਸੋਲੂਟਲੀ,
0: ਕਹੀਏ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਇਹਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
0: ਬਿਲਕੁਲ
1: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
0: ਉਹ ਇੱਕ, ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
0: ਹਾਂਜੀ
1: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾਫਾੜੀ
0: ਠੀਕ,
1: ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ।
0: ਕਿਆ
1: ਤੇ ਇਸ
0: ਬਾਤ,
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਐਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅਜੇ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।
3: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਨਵੀਆਂ ਅਪਡੇਟਸ, ਹੋਰ ਗੱਲਾਂ ਬਾਤਾਂ, ਸਿਲਸਿਲਾ ਦਿਸ਼ਦੇ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਜੋ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ। ਤੇ ਅੱਜ 30 ਜੂਨ ਮਹੀਨੇ ਦਾ ਆਖਰੀ ਦਿਨ ਹੈ, ਜੂਨ ਮਹੀਨਾ ਵੀ ਖਤਮ ਹੋ ਗਿਆ ਤੇ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਅੱਜ 7 ਘੜੀਆਂ ਦੇ ਉੱਤੇ ਵੱਜ ਚੁੱਕੇ ਨੇ, 7:08 ਫਿਲਣ ਦੇ ਮੁਤਾਬਕ। ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਜ਼ਰੂਰ ਤੁਸੀਂ ਸ਼ੁਰੂਆਤ ਦੇ ਵਿੱਚ ਦੱਸ ਸਕਦੇ ਹੋ ਤਾਂ ਕਿ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰ ਸਕੀਏ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ, ਕਹਿੰਦੇ ਜੀਆਂ ਨੂੰ ਜੀ ਤੇ ਸੁਣ ਰਹੇ ਹਾਂ, ਕਹਿੰਦੇ ਦੁਆਬਾ ਰੇਡੀਓ ਫੁੱਲਾਂ ਦੇ ਗੁਲਾਬ ਭੇਜੇ ਨੇ, ਗੁਲਾਬ ਦੇ ਫੁੱਲ ਭੇਜੇ ਨੇ। ਤੇ ਇਸੇ ਤਰ੍ਹਾਂ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ, ਆਪਣੀ ਕੋਈ ਮਨ ਦੀ ਗੱਲ, ਕੋਈ ਵਿਚਾਰ ਵਟਾਂਦਰਾ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਇਸੇ ਤਰ੍ਹਾਂ ਹੀ ਤੇ ਭਾਰਤ ਤੋਂ ਬਾਅਦ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 6:09 ਦਾ ਸਮਾਂ ਹੋ ਚੁੱਕਿਆ ਹੈ। ਓਕੇ ਹੈ ਜੀ, ਕਹਿੰਦੇ ਬਹੁਤ ਬਹੁਤ ਸ਼ੁਕਰੀਆ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਾ। ਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 9 ਦਾ ਸਮਾਂ ਹੋ ਚੁੱਕਿਆ ਹੈ। ਕੈਲੀਫੋਰਨੀਆ ਤੋਂ ਬਾਅਦ ਤੇ ਆਪਾਂ ਟੋਰਾਂਟੋ ਤੇ ਨਿਊਯਾਰਕ ਦੀ ਗੱਲ ਕਰੀਏ ਤੇ ਉੱਥੇ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਦਾ ਸਮਾਂ ਹੋ ਚੁੱਕਿਆ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:09 ਹੋਏ ਨੇ। ਤੇ ਮਿਲਾਵੋ ਦੋਸਤੋ ਘੜੀਆਂ ਨੂੰ ਨਾਲ ਤੇ ਦੋਸਤਾਂ, ਮਿੱਤਰਾਂ, ਯਾਰਾਂ, ਬੇਲੀਆਂ, ਸਹੇਲੀਆਂ, ਪਰਿਵਾਰਾਂ ਨੂੰ ਲਾ ਦਿਓ ਸੁਨੇਹਾ। ਚੰਗਾ ਲੱਗਦਾ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ, ਇੰਨੀ ਕੁ ਗੁਜ਼ਾਰਾ ਜ਼ਰੂਰ ਹੁੰਦੀ ਹੈ। ਤੁਹਾਡੇ ਸਾਥ ਦੇ ਨਾਲ ਜਿਹੜਾ ਅੱਗੇ ਤੋਂ ਅੱਗੇ ਗੱਲ ਜਾਂਦੀ ਹੈ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਆਪਣੇ ਮਨ ਦੇ ਵਿਚਾਰ ਵਾਰਤਾਲਾਪ ਦੇ ਵਿੱਚ ਜਿਹੜਾ ਤੁਸੀਂ ਆਪਣੀ ਸ਼ਮੂਲੀਅਤ ਜਿਹੜੀ ਹੈ ਕਰ ਸਕਦੇ ਹੋ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਕੀ ਕਹਿੰਦਾ ਹੈ, ਕਹਿੰਦੇ ਨੇ ਕਿ ਪਖੰਡੀਆਂ ਦੀ ਸੇਵਾ ਕਰਨ ਦੇ ਨਾਲੋਂ ਮੱਝਾਂ, ਗਾਵਾਂ, ਬੱਕਰੀਆਂ ਦੀ ਸੇਵਾ ਕਰ ਲਓ, ਘੱਟੋ ਘੱਟ ਦੁੱਧ ਤਾਂ ਪਿਓਗੀਆਂ, ਤੰਦਰੁਸਤਾਂ ਰਹੋਗੇ। ਤੇ ਦੂਸਰੇ ਪਾਸੇ 30 ਜੂਨ 1908 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਸੋਵੀਅਤ ਰੂਸ ਦੇ ਇਲਾਕੇ ਸਾਇਬੇਰੀਆ ਦੇ ਵਿੱਚ ਟੁੱਟਦਾ ਤਾਰਾ ਜਿਹੜਾ ਸੀ ਮੈਟੋ ਰਿਟੇ ਡਿੱਗਣ ਦੇ ਕਾਰਨ 2200 ਵਰਗ ਕਿਲੋਮੀਟਰ ਦੇ ਘੇਰੇ ਦੇ ਵਿੱਚ ਭਾਰੀ ਤਬਾਹੀ ਮਚੀ ਸੀ। 2200 ਵਰਗ ਕਿਲੋਮੀਟਰ, ਕਿਆ ਬਾਤ ਹੈ ਜੀ, ਐਡਾ ਵੱਡਾ ਤਾਰਾ। ਸਾਇਬੇਰੀਆ ਦੇ ਵਿੱਚ ਡਿੱਗਿਆ ਸੀ। ਬਹੁਤ ਸਾਰੇ ਸਥਾਨ ਨੇ ਇੱਥੇ, ਫਿਨਲੈਂਡ ਦੇ ਵਿੱਚ ਵੀ ਇੱਕ ਦੋ ਜਗ੍ਹਾ ਹੈਗੀਆਂ ਨੇ, ਤੇ ਦੁਨੀਆ ਭਰ ਦੇ ਵਿੱਚ ਹੈ ਜਦੋਂ ਧਰਤੀ ਦੇ ਨਾਲ ਟਕਰਾਉਂਦੇ ਆ ਚੀਜ਼ਾਂ। 1917 ਦੇ ਵਿੱਚ ਕਾਂਗਰਸ ਪਾਰਟੀ ਦੇ ਬਾਨੀ ਆਗੂਆਂ ਦੇ ਵਿੱਚੋਂ ਉੱਘੇ ਆਗੂ ਦਾਦਾ ਭਾਈ ਨਾਰੋ ਜੀ ਦਾ ਦੇਹਾਂਤ ਹੁੰਦਾ ਹੈ, ਤੇ 1933 ਦੇ ਵਿੱਚ ਫਾਸ਼ੀਵਾਦ ਖਿਲਾਫ਼ ਐਟਰਮ ਸ਼ਹਿਰ ਦੇ ਵਿੱਚ 50,000 ਲੋਕਾਂ ਦੇ ਵੱਲੋਂ ਜਿਹੜਾ ਸੀ ਮੁਜ਼ਾਹਰਾ ਕੀਤਾ ਗਿਆ ਸੀ। 1937 ਦੇ ਵਿੱਚ ਲੰਡਨ ਦੇ ਵਿੱਚ ਦੁਨੀਆ ਦਾ ਪਹਿਲਾ ਟੈਲੀਫੋਨ ਜਿਹੜਾ ਸੀ ਐਮਰਜੈਂਸੀ ਨੰਬਰ 999 ਸ਼ੁਰੂ ਹੋਇਆ ਸੀ, ਤੇ 1965 ਦੇ ਵਿੱਚ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਖੇਤਰ 'ਚ ਲੜਾਈ ਖਤਮ ਕਰਨ ਵਾਸਤੇ ਅਸਫਲ ਜਿਹੜਾ ਸਮਝੌਤਾ, 1.5-2 ਮਹੀਨੇ ਬਾਅਦ ਜੰਗ ਸ਼ੁਰੂ ਹੁੰਦੀ ਹੈ। 1997 ਦੇ ਵਿੱਚ ਹਾਂਗਕਾਂਗ ਤੋਂ ਬ੍ਰਿਟਿਸ਼ ਹਕੂਮਤ ਦਾ ਕਬਜ਼ਾ ਜਿਹੜਾ ਖਤਮ ਹੁੰਦਾ ਹੈ। ਤੇ ਦੋਸਤੋ, ਗੱਲ ਕੀਤੀ ਹੈ ਡੇਰਿਆਂ ਦੀ, ਸਾਧਾਂ ਦੀ, ਤਾਂ ਉਹਨਾਂ ਦੀ ਬਾਤ ਪਾਉਂਦੇ ਹਾਂ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਖੰਡੀਆਂ ਦੀ ਸੇਵਾ ਕਰਨ ਦੇ ਨਾਲੋਂ ਮੱਝਾਂ, ਗਾਵਾਂ, ਬੱਕਰੀਆਂ ਦੀ ਸੇਵਾ ਕਰ ਲਓ, ਦੁੱਧ ਪੀਓਗੇ ਤੇ ਤੰਦਰੁਸਤ ਰਹੋਗੇ। ਡੇਰਾ ਤੇ ਸਿਆਸਤਦਾਨ, ਡੇਰੇ ਤੇ ਸਿਆਸਤਦਾਨਾਂ ਦੀ ਜਦੋਂ ਗੱਲ ਜੁੜਦੀ ਹੈ, ਬੇਸ਼ੱਕ ਭਾਰਤ ਦੇ ਵਿੱਚ ਲੋਕਤੰਤਰ ਹੈ, ਪਰ ਕਬਜ਼ਾ ਅਸਿੱਧੇ ਰੂਪ ਦੇ ਵਿੱਚ ਪੂੰਜੀਪਤੀ, ਸਰਮਾਏਦਾਰੀ ਤੇ ਬਾਹੂਬਲੀਆਂ ਦਾ ਹੈ। ਗਰੀਬ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੇ ਲਈ ਕਈ ਤਰ੍ਹਾਂ ਦੇ ਹਰਬੇ ਜਰਬੇ ਜਿਹੜੇ ਵਰਤੇ ਜਾਂਦੇ ਆ, ਕੀਤੇ ਜਾਂਦੇ ਆ, ਤੇ ਉਹਨਾਂ ਨੂੰ ਡਰ ਦੇ ਅਧੀਨ ਜਿਹੜਾ ਰੱਖਿਆ ਵੀ ਜਾਂਦਾ ਹੈ। ਕਈ ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦੀ ਜ਼ਮੀਰ ਖਰੀਦੀ ਜਾਂਦੀ ਹੈ। ਜਿਸ ਸਮੇਂ ਤੋਂ ਮਨੁੱਖ ਪੈਦਾ ਹੋਇਆ, ਉਹ ਆਪਣੇ ਬਾਹੂਬਲ ਦੇ ਉੱਤੇ ਦਿਮਾਗੀ ਚਤੁਰਾਈ ਦੇ ਨਾਲ ਦੂਸਰੇ ਮਨੁੱਖਾਂ ਦਾ ਸ਼ੋਸ਼ਣ ਕਰਦਾ ਆਇਆ। ਲੋਕਤੰਤਰ ਦੇ ਵਿੱਚ ਰਾਜਸੀ ਪੁਜਾਰੀ ਵਰਗ ਨੇ ਇੱਕ ਨਵਾਂ ਹੀ ਢੰਗ ਲੱਭ ਲਿਆ ਕਿ ਧਰਮੀ ਲਿਬਾਸ ਵਾਲੇ ਚਲਾਕ ਕਿਸਮ ਦੇ ਲੋਕਾਂ ਨੂੰ ਡੇਰੇ ਉਸਾਰੀ ਦੇ ਵਿੱਚ ਸਹਾਇਤਾ ਕਰਕੇ ਰਾਜਸੀ ਨੇਤਾ ਆਮ ਹੀ ਜਿਹੜਾ ਉਹਨਾਂ ਦੇ ਡੇਰਿਆਂ ਦੇ ਉੱਤੇ ਨਤਮਸਤਕ ਹੁੰਦੇ ਨੇ, ਤੇ ਉਹਨਾਂ ਨੂੰ ਇਕੱਲੇ ਵੋਟਰ ਕੋਲ ਮਿੰਨਤਾਂ ਜਾਂ ਉਹਨਾਂ ਨੂੰ ਖਰੀਦਣ ਦੀ ਜਿਹੜੀ ਲੋੜ ਜਾਂ ਜ਼ਰੂਰਤ ਨਹੀਂ ਪੈਂਦੀ। ਉਹ ਸਿੱਧੇ ਤੌਰ ਦੇ ਉੱਤੇ ਹੀ ਸਿੱਧੇ ਡੇਰਾਦਾਰ ਦੇ ਕੋਲ ਜਾਂਦੇ ਨੇ, ਤੇ ਪੰਜਾਬ ਦੇ ਵਿੱਚ 200 ਦੇ ਕਰੀਬ ਡੇਰੇ ਨੇ। ਡੇਰਿਆਂ ਤੋਂ ਬਿਨਾਂ ਇੱਕ ਰਿਪੋਰਟ ਦੇ ਮੁਤਾਬਕ 9-10,000 ਗੁਰਦੁਆਰੇ ਨੇ। ਹਰ ਪਿੰਡ ਦੇ ਵਿੱਚ ਵੀ ਛੋਟੇ ਮੋਟੇ ਡੇਰੇ ਤੇ ਵੱਖ ਵੱਖ ਜਾਤਾਂ, ਧਰਮਾਂ ਤੇ ਹਰੇਕ ਸ਼ੈਲੀਆਂ ਦੇ ਜਿਹੜੇ ਨੇ ਗੁਰਦੁਆਰੇ ਨੇ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਇਨ੍ਹਾਂ ਡੇਰਿਆਂ ਗੁਰਦੁਆਰਿਆਂ ਦੇ ਵਿੱਚ ਚੱਕਰ ਮਾਰਨੇ ਸ਼ੁਰੂ ਕਰ ਦਿੰਦੇ ਨੇ। ਰਹਿ ਗਿਆ ਥੋੜਾ ਹੀ ਸਮਾਂ, ਦਿਖਣੇ ਸ਼ੁਰੂ ਹੋ ਜਾਣੇ ਆ। ਉਨ੍ਹਾਂ ਦੇ ਮੁਖੀਆਂ ਤੋਂ ਵੋਟਾਂ ਦਾ ਆਸ਼ੀਰਵਾਦ ਹਾਸਲ ਕਰਨ ਦੇ ਲਈ ਗੁਪਤ ਮੀਟਿੰਗਾਂ ਕੀਤੀਆਂ ਜਾਂਦੀਆਂ। ਮਾਲਵੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਸੱਚਾ ਸੌਦਾ ਡੇਰਾ ਸਿਰਸਾ ਹੈ। ਹਰਿਆਣੇ ਦੇ ਵਿੱਚ ਭਾਜਪਾ ਨੂੰ ਜਿਤਾਉਣ ਦੀ ਭੂਮਿਕਾ ਨਿਭਾਈ ਸੀ, ਤੇ ਪਿਛਲੇ ਸਮੇਂ ਡੇਰੇ ਦੇ ਮੁਖੀ ਵੱਲੋਂ ਵੱਖ ਵੱਖ ਸਮੇਂ ਦੇ ਉੱਤੇ ਪੰਜਾਬ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦੀ ਹਮਾਇਤ ਵੀ ਕੀਤੀ ਜਾਂਦੀ ਰਹੀ। ਇਨ੍ਹਾਂ ਦੋਹਾਂ ਦੇ ਆਗੂ ਡੇਰੇ ਦੇ ਮੁਖੀ ਦੀ ਜਿਹੜੀ ਹਾਜ਼ਰੀ ਭਰਦੇ ਰਹੇ। ਹੁਣ ਇਸ ਡੇਰੇ ਦਾ ਮੁਖੀ ਬਲਾਤਕਾਰ ਦੋਸ਼ਾਂ ਦੇ ਵਿੱਚ ਜਿਹੜਾ 20 ਸਾਲ ਦੀ ਸਜ਼ਾ ਕੱਟ ਰਿਹਾ। ਪੰਜਾਬ ਦੇ ਵਿੱਚ ਨਾਨਕਸਰ ਕਲੇਰਾ, ਨਾਮਧਾਰੀਆ, ਰਾਧਾ ਸਵਾਮੀ, ਨਿਰੰਕਾਰੀਆਂ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਦਲੇਰ ਸਿੰਘ ਖੇੜੀ ਆਦਿ ਸੰਤਾਂ ਦੇ ਕਾਫ਼ੀ ਸ਼ਰਧਾਲੂ ਨੇ। ਅਸਲ ਦੇ ਵਿੱਚ ਡੇਰੇ ਸਿਆਸੀ ਪਾਰਟੀਆਂ ਦੇ ਹੱਕ ਦੇ ਵਿੱਚ ਵੋਟ ਜਿਹੜਾ ਭੁਗਤਾਉਂਦੇ ਨੇ, ਤੇ ਫਿਰ ਡੇਰਿਆਂ ਦੇ ਮੁਖੀ ਆਪਣੇ ਰੁਤਬੇ ਨੂੰ ਸਿਆਸੀ ਹਿੱਤਾਂ ਦੇ ਲਈ ਵਰਤਦੇ ਆ। ਅਜੋਕੀ ਰਾਜਨੀਤੀ ਦੇ ਵਿੱਚ ਬਾਬਿਆਂ ਦੇ ਵੋਟ ਆਸ਼ੀਰਵਾਦ ਦਾ ਅਹਿਮ ਜਿਹੜਾ ਰੋਲ ਹੈ, ਉਹ ਵੀ ਭਾਰਤ ਤੇ ਖਾਸ ਕਰ ਪੰਜਾਬ ਦੇ ਵਿੱਚ। ਦੇਸ਼ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਕੁਝ ਬਾਬੇ ਖਬਰਾਂ ਦੇ ਵਿੱਚ ਚਰਚਿਤ ਵੀ ਰਹੇ ਨੇ, ਜਿਵੇਂ ਕਿ ਪਰ ਸ਼ਰਧਾਲੂਆਂ ਦੀ ਸ਼ਰਧਾ ਜਿਹੜੀ ਹੈ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ। 2018 ਦੇ ਵਿੱਚ ਟੀਵੀ ਚੈਨਲ ਦੇ ਉੱਤੇ ਧਰਮ ਪ੍ਰਚਾਰ ਕਰਨ ਵਾਲੇ ਦਾਤੀ ਮਹਾਰਾਜ ਜਿਹੜੇ ਨੇ ਉੱਪਰ ਵੀ ਜਿਹੜਾ ਬਲਾਤਕਾਰ ਦੇ ਦੋਸ਼ ਲੱਗੇ, ਪੁਲਿਸ ਦੇ ਵੱਲੋਂ ਪੁੱਛਗਿੱਛ ਦੇ ਕਰਨ ਦੇ ਸਮੇਂ ਦੇ ਉੱਤੇ ਉਹ ਜਿਹੜਾ ਰੋ ਪਿਆ। ਤਾਮਿਲਨਾਡੂ ਦੇ ਇੱਕ ਮੱਠ ਦਾ ਸ਼ੰਕਰਾਚਾਰੀਆ ਜੈ ਇੰਦਰ ਉੱਪਰ ਹੇਰਾਫੇਰੀ ਅਤੇ ਔਰਤਾਂ ਦੇ ਨਾਲ ਸੰਬੰਧ ਦਾ ਦੋਸ਼ ਲੱਗਦਾ ਰਿਹਾ। ਆਸਾਰਾਮ ਵੀ ਜਿਹੜਾ ਉਸਦੇ ਹੱਕ ਦੇ ਵਿੱਚ ਤਕਰੀਰਾਂ ਕਰਦਾ ਰਿਹਾ, ਬੇਸ਼ੱਕ ਉਸ ਨੂੰ ਆਪ ਹੀ ਜਿਹੜਾ ਅਜਿਹੇ ਦੋਸ਼ ਦੇ ਵਿੱਚ ਜੇਲ੍ਹ ਜਾਣਾ ਪਿਆ। ਸਟੇਜ ਉੱਪਰ ਭਾਜਪਾ ਲੀਡਰਸ਼ਿਪ ਉਸਦੇ ਪੈਰੀ ਹੱਥ ਲਾਉਂਦੇ ਨੇ। ਸਾਧਵੀ ਪ੍ਰਿਗਿਆ ਸਿੰਘ ਦਾ ਮੁੱਖ ਸਹਿਯੋਗੀ ਜਗਤ ਗੁਰੂ ਸ਼ੰਕਰਾਚਾਰੀਆ ਪਾਂਡੇ ਲੈਪਟਾਪ ਸਾਰੀ ਦੀ ਸਾਰੀ ਜਿਹੜੀ ਸੀ ਨੀਲੀਆਂ ਫਿਲਮਾਂ ਦੇ ਨਾਲ ਫੜਿਆ ਗਿਆ। ਹੈਰਾਨ ਹੋ ਗਏ ਲੋਕ ਤੇ ਦਿਲਾਂ ਦੀ ਜਿਹੜੀਆਂ ਧੜਕਣਾਂ ਵਧੀਆਂ। ਦਿੱਲੀ ਦਾ ਭੀਮਾ ਨੰਦ ਉਰਫ ਇੱਛਾਧਾਰੀ ਮਹਾਰਾਜ ਦੇ ਵਪਾਰ ਦੇ ਧੰਦੇ ਦੇ ਵਿੱਚ ਵੜਿਆ ਗਿਆ। ਸਵਾਮੀ ਨਤਿਆਨੰਦ ਬਾਰੇ ਤਾਮਿਲ ਫਿਲਮਾਂ ਦੀ ਹੀਰੋਇਨ ਦੇ ਨਾਲ ਛੇੜਛਾੜ ਕਰਦਾ ਉਹ ਫੜਿਆ ਗਿਆ ਸੀ। ਇੰਦਰਾ ਗਾਂਧੀ ਦਾ ਗੁਰੂ ਨੇਮੀ ਚੰਦ ਜੈਨ ਉਰਫ ਚੰਦਰਾ ਸਵਾਮੀ, ਜਿਹਨੇ ਚੰਦਰੇ ਚੰਦਰੇ ਕੰਮ ਕੀਤੇ, ਵੱਡਾ ਤਾਂਤਰਿਕ ਸੀ। ਉਹਦੇ ਆਸ਼ਰਮ ਦੇ ਵਿੱਚੋਂ ਹਥਿਆਰਾਂ ਦੇ ਇੱਕ ਵਪਾਰੀ ਅਦਨਾਨ ਕਸ਼ੋਗੀ ਨੂੰ ਜਿਹੜਾ ਸੀ $11 million ਦੇਣ ਦੇ ਸਬੂਤ ਮਿਲੇ ਸਨ। ਇਹ ਲਿਸਟ ਬਹੁਤ ਲੰਬੀ ਹੈ। ਪੰਜਾਬ ਦੇ ਕਈ ਸਾਧਾਂ ਦੇ ਉਪਰ ਵੀ ਅਜਿਹੇ ਦੋਸ਼ ਲੱਗੇ ਨੇ ਤੇ ਉਨ੍ਹਾਂ ਦੀ ਅਸਲੀਅਤ ਵੀ ਸਾਹਮਣੇ ਆਈ, ਜਿਨ੍ਹਾਂ ਦੇ ਵਿਚ ਸ਼ਮਸ਼ੇਰ ਸਿੰਘ ਜਗੇੜਾ, ਧਨਵੰਤ ਸਿੰਘ ਅਤੇ ਹਰਿਆਣੇ ਦੇ ਇਕ ਸਾਧ ਦੇ ਵੱਲੋਂ ਪੰਜਾਬ ਦੇ ਡਾਕਟਰ ਦੀਆਂ ਅੱਖਾਂ ਦੇ ਵਿਚ ਤੇਜ਼ਾਬ ਪਾ ਕੇ ਅੰਨੇ ਕਰਨ ਦੀ ਆਡੀਓ ਜਾਰੀ ਹੋਈ। ਬਿਹਾਰ ਦਾ ਇਕ ਚਰਚਿਤ ਗੁਰੂ ਹੈ ਮਹੇਸ਼ ਕੁਮਾਰ ਉਰਫ ਆਸ਼ੂਤੋਸ਼, ਪਹਿਲਾਂ 1985 ਦੇ ਵਿਚ ਪਟਿਆਲੇ ਤੇ ਫਿਰ 1987 ਦੇ ਵਿਚ ਨੂਰਮਹਿਲ ਆ ਕੇ ਵਸ ਗਿਆ, ਜੋ ਅਜੇ ਵੀ ਬਰਫ਼ ਦੇ ਵਿਚ ਲੱਗਿਆ ਹੋਇਆ। ਉਸਦੇ ਡਰਾਈਵਰ ਨੇ ਉਸ ਉਪਰ ਜਿਹੜਾ ਕਈ ਦੋਸ਼ ਲਾਏ। ਲਗਭਗ 5-6 ਸਾਲ ਤੋਂ ਡਾਕਟਰਾਂ ਦੇ ਵੱਲੋਂ ਜਿਹੜਾ ਸੀਗਾ ਮ੍ਰਿਤਕ ਕਰਾਰ ਦੇਣ ਦੇ ਬਾਵਜੂਦ ਫਰੀਜ਼ਰ ਦੇ ਵਿਚ ਇਹ ਕਹਿ ਕੇ ਰੱਖਿਆ ਹੋਇਆ ਹੈ ਕਿ ਮਹਾਰਾਜ ਸਮਾਧੀ ਦੇ ਵਿਚ ਚਲੇ ਗਏ ਨੇ ਤੇ ਗੱਲ ਕੀ, ਡੇਰੇ ਤੇ ਸਿਆਸਤਦਾਨ ਦੇ ਵਿਚ ਵੱਧ ਰਿਹਾ ਜੋੜ ਮਨੁੱਖਤਾ ਦੇ ਲਈ ਖਤਰਨਾਕ ਹੈ। ਲੋੜ ਹੈ ਕਿ ਲੋਕਾਂ ਨੂੰ ਇਨ੍ਹਾਂ ਪ੍ਰਤੀ ਜਾਗਰੂਕ ਕਰਨ ਦੀ। ਇਹ ਲੋਕ ਧਰਮ ਦੀ ਆੜ ਹੇਠ ਪ੍ਰਚਾਰ ਕਰਦੇ ਨੇ ਤੇ ਵਿਰੋਧੀਆਂ ਦੇ ਉਪਰ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾ ਕੇ ਆਵਾਜ਼ ਨੂੰ ਬੰਦ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਸਾਰੇ ਡੇਰੇ ਬਲਾਤਕਾਰ ਤੇ ਅਪਰਾਧਾਂ ਦੇ ਅੱਡੇ ਵੀ ਬਣੇ ਹੋਏ ਨੇ, ਜਿਨ੍ਹਾਂ ਦੇ ਵਿਚ ਸਰਕਾਰਾਂ ਬਰਾਬਰ ਦੀਆਂ ਭਾਈਵਾਲ ਨੇ, ਜੋ ਇਨ੍ਹਾਂ ਨੂੰ ਆਪਣੀ ਵੋਟ ਬੈਂਕ ਖਾਤਰ ਜਿਹੜਾ ਉਤਸ਼ਾਹ ਕਰਦੀਆਂ ਆਉਂਦੀਆਂ ਨੇ ਤੇ ਰਹੀਆਂ ਤੇ ਰਹਿੰਦੀਆਂ ਕਰਦੀਆਂ ਰਹਿਣਗੀਆਂ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿਚੋਂ ਅੱਜ ਗੱਲਬਾਤ ਵਿਚਾਰ, ਅੱਜ ਦਾ ਵਿਚਾਰ ਡੇਰਿਆਂ ਦੇ ਬਾਰੇ ਤੇ ਸਿਆਸਤਦਾਨਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਨਾਲ, ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ ਤੇ ਨਾਲ ਦੀ ਨਾਲ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਤੇ ਅੱਜ ਬੜਾ ਇੰਟਰਸਟਿੰਗ ਇੱਕ ਵਿਸ਼ਾ ਉਹਨੂੰ ਨਾਲ ਤੋਰਦੇ ਹਾਂ। ਮੇਰੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਇਹਨੂੰ ਹੀ ਆਪਾਂ ਸਾਂਝਾ ਕਰ ਲਈਏ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵਿਚ ਫਿਰ ਚੱਲਦੇ ਹਾਂ, ਜਾਂ ਫਿਰ ਇਹਨੂੰ ਬਾਅਦ ਦੇ ਵਿਚ ਕਰਦੇ ਹਾਂ। ਤੇ ਆਰਟੀਕਲ ਆਇਆ ਇੱਕ ਪੰਜਾਬ ਦੇ ਕਰਜ਼ੇ ਦੇ ਉੱਤੇ, ਕਰਜ਼ੇ ਤੇ ਸਬਸਿਡੀਆਂ ਦੇ ਜਾਲ ਦੇ ਵਿਚ ਫਸਿਆ ਹੈ ਪੰਜਾਬ, ਉਹਦੀ ਗੱਲਬਾਤ ਕਰਾਂਗੇ ਅੱਗੇ ਜਾ ਕੇ ਤੇ ਹੋਰ ਸਿਲਸਿਲਾ ਚਲਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਅੱਜ ਦੀਆਂ ਖ਼ਬਰਾਂ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਸਭ ਤੋਂ ਪਹਿਲਾਂ ਪੰਜਾਬ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ 30 June 2026 ਦਾ ਦਿਹਾੜਾ, ਹਿਮਾਚਲ ਦੇ ਵਿਚ ਮੌਨਸੂਨ ਦੀ ਜਿਹੜੀ ਦਸਤਕ ਹੋ ਚੁੱਕੀ ਹੈ ਚੰਗੀ ਖ਼ਬਰ ਹੈ ਤੇ ਬਹੁਤ ਸਾਰੇ ਜਿਹੜਾ ਪਿੰਡਾਂ ਦੇ ਵਿਚ ਗੁੱਡੀ ਫੂਕਣ ਦਾ ਕੰਮ ਕਹਿ ਲਓ ਜਾਂ ਫਿਰ ਡਲੀਆ ਬਣਾ ਕੇ ਤੇ ਉਹ ਜਿਹੜਾ ਦੇਣਾ ਉਹ ਸਾਰਾ ਕੁਝ ਜਿਹੜਾ ਚੱਲ ਰਿਹਾ ਮਸਲੇ, ਕਿਉਂਕਿ ਗਰਮੀ ਬਹੁਤ ਪੈ ਰਹੀ ਹੈ। ਯੂਰਪ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਨੇ, ਪਰ ਇਹਨਾਂ ਮੁਲਕਾਂ ਦੇ ਵਿਚ ਲੱਗਦਾ ਕਿਸੇ ਨੇ ਡਲੀਆ ਨਹੀਂ ਵੰਡਿਆ, ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਇਸ ਜੁਗਤ ਦਾ ਤੇ ਦੱਸਣਾ ਪਏਗਾ। ਅੰਬਾਲਾ ਦੇ ਵਿਚ 200 ਫੁੱਟ ਡੂੰਘੇ ਬੋਰਵੈਲ ਦੇ ਵਿਚ ਇਕ ਮਾਸੂਮ ਡਿੱਗਿਆ, ਉਹਨੂੰ ਰੈਸਕਿਊ ਕਰਨ ਦੀ ਓਪਰੇਸ਼ਨ ਚੱਲ ਰਿਹਾ ਤੇ ਫੌਜ ਨੂੰ ਵੀ ਸੱਦਾ ਦਿੱਤਾ ਗਿਆ, ਪਰ ਇਕ ਵਾਰ ਕੀਤੀ ਗਲਤੀ ਅਸੀਂ ਬਾਰ ਬਾਰ ਦੁਹਰਾਉਂਦੇ ਹਾਂ, ਜਾਂ ਤਾਂ ਸਾਨੂੰ ਅਕਲ ਨਹੀਂ ਹੈ ਜਾਂ ਅਸੀਂ ਅੱਖਾਂ ਮੀਟ ਕੇ ਜਿਹੜਾ ਕਬੂਤਰ ਵਾਂਗੂ ਬੈਠਣਾ ਹੀ ਚਾਹੁੰਦੇ ਹਾਂ, ਕੁਝ ਕਰਨਾ ਨਹੀਂ ਚਾਹੁੰਦੇ, ਆਪ ਸਾਵਧਾਨੀ ਨਹੀਂ ਵਰਤਣਾ ਚਾਹੁੰਦੇ। ਬਾਰ ਬਾਰ ਕਿੰਨੇ ਦੇਖੋ ਬੋਰਵੈਲਾਂ ਦੇ ਵਿਚ ਕਿੰਨੇ ਮਾਸੂਮ ਬੱਚੇ ਜਾਂ ਲੋਕ ਡਿੱਗ ਰਹੇ ਨੇ, ਪਰ ਅਜੇ ਵੀ ਸਾਡੀਆਂ ਅੱਖਾਂ ਬੰਦ ਨੇ। ਦੂਸਰੇ ਪਾਸੇ ਪੰਜਾਬ ਦੀ ਸਿਆਸਤ ਤੇ ਧਾਰਮਿਕ ਮਾਮਲਿਆਂ ਦੀਆਂ ਤਾਜ਼ਾ ਘਟਨਾਵਾਂ ਜਿਹੜੀਆਂ ਨੇ ਉਨ੍ਹਾਂ ਦੇ ਉਤੇ ਅਪਡੇਟ ਕਰਾਂਗੇ। ਕੈਨੇਡਾ ਦੇ ਵਿਚ ਗੋਲੀਬਾਰੀ ਹੋਈ ਹੈ, ਗਾਜ਼ਾ ਅਤੇ ਮੱਧ ਪੂਰਬ ਦੀ ਸਥਿਤੀ ਜਿਹੜੀ ਹੈ ਬੜੀ ਹੈਰਾਨੀਜਨਕ ਹੈ। ਇਜ਼ਰਾਈਲ ਨੇ ਗਾਜ਼ਾ ਦੇ ਉਤੇ ਟਾਰਗੇਟ ਖਾਸ ਕਰ ਬੱਚਿਆਂ ਨੂੰ 20 to 22,000 ਬੱਚੇ ਜਿਹੜੇ ਨੇ UN ਨੇ ਦਾਅਵਾ ਕੀਤਾ, ਉਹਦੀ ਰਿਪੋਰਟ ਵੀ ਆਈ ਹੈ। ਬੜਾ ਵਧੀਆ ਰੋਲ ਉਹਦੇ ਵਿਚ ਭਾਰਤ ਦੇ ਜਿਹੜੇ ਨੇ ਲੀਡਰ ਨੇ ਨਿਭਾ ਰਹੇ ਨੇ, ਉਨ੍ਹਾਂ ਨੇ ਆਵਾਜ਼ ਚੁੱਕੀ ਇਨ੍ਹਾਂ ਚੀਜ਼ਾਂ ਦੇ ਉਤੇ ਤੇ ਉਹਦੀ ਇਕ ਰਿਪੋਰਟ ਹੈ। ਆਖਰ ਦੇ ਵਿਚ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਨਸਲਾਂ ਨੂੰ ਜਿਹੜਾ ਉਜਾੜਿਆ ਜਾ ਰਿਹਾ ਤੇ ਖਾਸ ਕਰ ਟਾਰਗੇਟ ਕਰਕੇ ਚੁਣ ਚੁਣ ਕੇ ਬੱਚਿਆਂ ਨੂੰ ਮਾਰਿਆ ਜਾ ਰਿਹਾ। ਭਾਰਤ ਦੀ ਊਰਜਾ ਸੁਰੱਖਿਆ ਜਿਹੜੀ ਹੈ, ਲੋਕ ਸਭਾ ਸੀਟਾਂ ਦੇ ਵਿਚ ਸੰਭਾਵਿਤ ਵਾਧਾ ਕਰਨ ਦੀ ਫਿਰ ਤੋਂ ਜਿਹੜੀ ਹੈ ਕੋਸ਼ਿਸ਼ ਜਿਹੜੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨਾਂ ਦੇ ਵਿਚ ਜੋ ਕੁਝ ਵਾਪਰਿਆ ਸੀ ਉਹ ਤਾਂ ਪੂਰ ਨਹੀਂ ਚੜ ਸਕਿਆ, ਪਰ ਫਿਰ ਵੀ ਕੇਂਦਰ ਸਰਕਾਰ ਨੇ ਹੁਣ ਦੁਬਾਰਾ ਤੋਂ ਫਿਰ ਇਹ ਜਿਹੜਾ ਆਪਣਾ ਮਸਲਾ ਆਰੰਭ ਦਿੱਤਾ ਹੈ, ਕਿਉਂਕਿ ਪੰਜਾਬ ਦੇ ਕੁਝ ਜਿਹੜੇ MP ਨੇ ਜਾਂ ਆਪਣੇ ਕਹਿ ਲਓ ਕਿ ਮਹਾਰਾਸ਼ਟਰ ਦੇ ਵਿਚ ਸ਼ਿਵ ਸੈਨਾ ਦੇ ਕੁਝ MP ਨੇ, ਉਨ੍ਹਾਂ ਨੂੰ ਜ਼ਰੂਰ ਵਿਚ ਸ਼ਮੂਲੀਅਤ ਕਰ ਲਈ ਹੈ। ਹੋ ਸਕਦਾ ਹੈ ਕਿ ਇਸ ਵਾਰ ਜਿਹੜਾ ਇਸ ਬਿੱਲ ਨੂੰ ਪਾਸ ਵੀ ਕੀਤਾ ਜਾ ਸਕਦਾ ਤੇ ਕਾਫੀ ਜਿਹੜਾ ਤੇਜ਼ ਤਰਾਰ ਉਹਦੇ ਉੱਤੇ ਮਸਲੇ ਸ਼ੁਰੂ ਹੋ ਗਏ ਨੇ, ਪਲੈਨਿੰਗ ਸ਼ੁਰੂ ਹੋ ਗਈ ਹੈ। ਅਮਰੀਕਾ ਦੀ ਰਾਜਨੀਤੀ ਦੇ ਵਿੱਚ ਵੀ ਖਿੱਚੋ ਤਾਣ ਚੱਲੀ ਹੈ ਤੇ ਅੱਜ ਉਹਦੇ ਉੱਤੇ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ। ਤੇ ਦੂਸਰੇ ਪਾਸੇ ਜਿਹੜੀਆਂ ਨੇ ਆਪਣੀਆਂ ਟਰੰਪ ਦੀਆਂ ਚੋਣਾਂ ਵੀ ਆ ਰਹੀਆਂ ਨੇ ਤੇ ਮਿਡ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿਚ ਵੀ ਖਿੱਚੋ ਤਾਣ ਚੱਲ ਰਹੀ ਹੈ। ਦੂਸਰੇ ਪਾਸੇ ਇਰਾਨ ਦੇ ਨਾਲ ਜਿਹੜਾ ਟਕਰਾਅ ਅਜੇ ਵੀ ਤਰ੍ਹਾਂ ਉਸੇ ਤਰ੍ਹਾਂ ਬਰਕਰਾਰ ਬਣਿਆ ਹੋਇਆ। ਤੇ ਲੋ ਫਿਰ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਜਿਹੜੀਆਂ ਖ਼ਬਰਾਂ ਦੀ, ਕੀ ਕਹਿੰਦੀਆਂ ਨੇ ਖ਼ਬਰਾਂ। ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਕਰਦੇ ਹਾਂ ਅੱਜ ਤੇ ਹਿਮਾਚਲ ਦੇ ਵਿੱਚੋਂ ਇੱਕ ਬੜੀ ਹੀ ਕਹਿ ਲੈ ਸਕੂਨ ਦੇਣ ਵਾਲੀ ਮੌਨਸੂਨ ਦੇ ਵਿੱਚ ਜੋ ਤਬਦੀਲੀਆਂ ਆਈਆਂ ਨੇ, ਦਸਤਕ ਜਿਹੜੀ ਹੈ ਦਿੱਤੀ ਹੈ ਹੁਣ ਮੌਨਸੂਨ ਨੇ ਦੱਖਣ ਪੱਛਮ ਦੇ ਵਿੱਚ। ਹਿਮਾਚਲ ਪ੍ਰਦੇਸ਼ ਦੇ ਵਿੱਚ 1 ਜੁਲਾਈ ਤੋਂ ਕੱਲ੍ਹ ਤੋਂ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਕਿਉਂਕਿ ਦੱਖਣ ਪੱਛਮੀ ਮੌਨਸੂਨ ਅੱਜ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਦਾਖਲ ਹੋ ਗਿਆ। ਇਸ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਨੂੰ ਕਵਰ ਕੀਤਾ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੂਰਾ ਕਿਨੌਰ, ਕੁੱਲੂ ਅਤੇ ਲਾਹੌਲ ਸਪੀਤੀ ਦੇ ਜ਼ਿਆਦਾਤਰ ਹਿੱਸੇ ਨੇ, ਸ਼ਿਮਲਾ ਤੇ ਮੰਡੀ ਦੇ ਕਈ ਹਿੱਸੇ ਨੇ ਤੇ ਸਿਰਮੌਰ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਕੁਝ ਹਿੱਸੇ ਜਿਹੜੇ ਸ਼ਾਮਲ ਦੱਸੇ ਗਏ ਹੈ। ਸੂਬੇ ਦੇ ਮੌਸਮ ਵਿਗਿਆਨ ਜਿਹੜਾ ਉਹਨੇ ਕੇਂਦਰ ਦੇ ਅਨੁਸਾਰ ਅਗਲੇ 2 ਤੋਂ 3 ਦਿਨਾਂ ਦੇ ਦੌਰਾਨ ਸੂਬੇ ਦੇ ਬਾਕੀ ਹਿੱਸਿਆਂ ਦੇ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਹੋਰ ਅੱਗੇ ਵਧਣ ਦੇ ਲਈ ਹਾਲਾਤ ਜਿਹੜੇ ਨੇ ਅਨੁਕੂਲ ਨੇ। ਕੇਂਦਰ ਨੇ 1 ਜੁਲਾਈ ਤੋਂ 4 ਜੁਲਾਈ ਤੱਕ ਨੀਵੀਆਂ ਪਹਾੜੀਆਂ, ਮੈਦਾਨੀ ਇਲਾਕਿਆਂ ਤੇ ਨਾਲ ਲੱਗਦੇ ਮੱਧ ਪਹਾੜੀ ਇਲਾਕਿਆਂ ਦੇ ਕਈ ਹਿੱਸਿਆਂ ਦੇ ਵਿੱਚ ਬਹੁਤ ਭਾਰੀ ਤੋਂ ਭਾਰੀ ਮੀਂਹ ਅਤੇ ਮੱਧ ਤੇ ਉੱਚੀਆਂ ਪਹਾੜੀਆਂ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕਰ ਦਿੱਤੀ ਹੈ, ਜਿਸ ਦੇ ਵਿੱਚ 2 ਅਤੇ 3 ਜੁਲਾਈ ਨੂੰ ਮੀਂਹ ਦੀ ਤੀਬਰਤਾ ਜਿਹੜੀ ਕਹਿੰਦੇ ਸਭ ਤੋਂ ਵੱਧ ਜਿਹੜੀ ਹੈ ਰਹੇਗੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਗੱਲ ਕਰੀਏ ਤੇ 200 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਡਿੱਗਿਆ 4 ਸਾਲਾ ਮਾਸੂਮ ਹੈ ਫਿਰ ਤੇ ਫੌਜ ਦੇ ਵੱਲੋਂ ਬਚਾਅ ਕਾਰਜ ਜਾਰੀ ਕੀਤੇ ਗਏ ਨੇ, ਪਰ ਅਸੀਂ ਗਲਤੀਆਂ ਕਾਰਨੋਂ ਨਹੀਂ ਟਲਦੇ। ਅੰਬਾਲਾ ਜ਼ਿਲ੍ਹੇ ਦੇ ਧਨੌਰਾ ਪਿੰਡ ਦੇ ਵਿੱਚ ਅੱਜ ਸਵੇਰੇ ਕਰੀਬ 4 ਸਾਲ ਦਾ ਇੱਕ ਬੱਚਾ ਖੁੱਲ੍ਹੇ ਬੋਰਵੈਲ ਦੇ ਵਿੱਚ ਡਿੱਗ ਪਿਆ, ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਵੱਡੇ ਪੱਧਰ ਦੇ ਉੱਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਪਛਾਣ ਨਿਰਭੈ ਵਜੋਂ ਹੋਈ ਹੈ ਤੇ ਸਵੇਰੇ ਕਰੀਬ 7 ਵਜੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੇਤਾਂ ਦੇ ਵਿੱਚ ਗਿਆ ਹੋਇਆ ਸੀ। ਇਸ ਦੇ ਦੌਰਾਨ ਉਹ ਅਚਾਨਕ ਖੁੱਲ੍ਹੇ ਬੋਰਵੈਲ ਦੇ ਵਿੱਚ ਡਿੱਗ ਪਿਆ। ਘਟਨਾ ਦੀ ਜਿਹੜੀ ਹੈ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਨੇ। ਬਚਾਅ ਕਾਰਜ ਦੇ ਲਈ NDRF ਦੀ ਜਿਹੜੀ ਹੈ ਟੀਮਾਂ, SDRF ਅਤੇ ਫੌਜ ਦੀਆਂ ਜਿਹੜੀਆਂ ਟੀਮਾਂ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਸੀ। ਡਿਪਟੀ ਕਮਿਸ਼ਨਰ ਅੰਬਾਲਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਕੇ ਦੇ ਉੱਤੇ ਮੌਜੂਦ ਰਹਿ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਨੇ। ਬੋਰਵੈਲ 200 ਫੁੱਟ ਤੋਂ ਵੱਧ ਡੂੰਘਾ ਹੈ ਤੇ ਪ੍ਰਸ਼ਾਸਨ ਨੇ ਬਚਾਅ ਅਭਿਆਨ ਦੇ ਲਈ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਹੈ ਤੇ ਬੱਚੇ ਦੀ ਸਥਿਤੀ ਅਤੇ ਹਰਕਤ ਦੇ ਉੱਤੇ ਨਜ਼ਰ ਰੱਖਣ ਦੇ ਲਈ ਕੈਮਰੇ ਦੀ ਮਦਦ ਲਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਬੱਚੇ ਨੂੰ ਜਲਦ ਹੀ ਕਹਿੰਦੇ ਸੁਰੱਖਿਅਤ ਢੰਗ ਦੇ ਨਾਲ ਬਾਹਰ ਕੱਢਣ ਦੇ ਯਤਨ ਜਾਰੀ ਨੇ। ਸ਼ਾਇਦ ਹੋ ਸਕਦਾ ਹੈ ਕਿ ਸ਼ਾਮ ਤੱਕ ਸਫਲਤਾ ਹਾਸਲ ਕਰ ਲਈ ਹੋਵੇ, ਪਰ ਖ਼ਬਰ ਛਪਣ ਤੱਕ ਇਹ ਸਿਲਸਿਲਾ ਜਿਹੜਾ ਕੁਝ ਨਸ਼ਰ ਨਹੀਂ ਹੋਇਆ। ਦੂਸਰੇ ਪਾਸੇ ਡੀਜ਼ਲ 25 ਰੁਪਏ ਤੇ ਪੈਟਰੋਲ 20 ਰੁਪਏ ਸਸਤਾ ਹੋ ਗਿਆ। ਇਹ ਪਰ ਭਾਰਤ ਦੇ ਵਿਚ ਨਹੀਂ ਜਾਂ ਹੋਰ ਕਿਸੇ ਮੁਲਕ ਚ ਨਹੀਂ, ਭਾਰਤ ਦੇ ਗੁਆਂਢੀ ਮੁਲਕ ਸ੍ਰੀ ਲੰਕਾ ਨੇ ਇਹ ਜਿਹੜੀ ਹੈ ਕਰਾਮਾਤ ਕੀਤੀ ਹੈ। ਗੁਆਂਢੀ ਮੁਲਕ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਝੱਲ ਰਹੀ ਸ੍ਰੀ ਲੰਕਾ ਦੀ ਜਨਤਾ ਦੇ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸ੍ਰੀ ਲੰਕਾ ਦੀ ਸਰਕਾਰੀ ਤੇਲ ਕੰਪਨੀ ਨੇ ਲੰਬੇ ਸਮੇਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਦੇ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਮਰੀਕਾ ਤੇ ਇਰਾਨ ਵਿਚਾਲੇ ਹੋਏ ਜੰਗਬੰਦੀ ਸਮਝੌਤੇ ਤੇ ਰਣਨੀਤਿਕ ਤੌਰ ਦੇ ਉਤੇ ਮਹੱਤਵਪੂਰਨ ਹੋਰਮੁਜ਼ ਸਟਰੇਟ ਦੇ ਦੁਬਾਰਾ ਖੁੱਲਣ ਤੋਂ ਬਾਅਦ ਤੇਲ ਦੀ ਸਪਲਾਈ ਦੇ ਵਿਚ ਆਏ ਸੁਧਾਰ ਨੂੰ ਦੇਖਦੇ ਹੋਏ ਲਿਆ ਗਿਆ, ਪਰ ਸਾਡੇ ਵਾਲਿਆਂ ਨੇ ਅਜੇ ਤੱਕ ਕੁਝ ਨਹੀਂ ਕੀਤਾ। ਸਿਲੋਨ ਪੈਟਰੋਲ ਕਾਰਪੋਰੇਸ਼ਨ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਡੀਜ਼ਲ ਦੀ ਕੀਮਤ ਦੇ ਵਿਚ 25 ਰੁਪਏ ਸ੍ਰੀ ਲੰਕਾਈ ਰੁਪਏ ਦੀ ਜਿਹੜੀ ਹੈ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਇਹ ਹੁਣ 382 ਰੁਪਏ ਸ੍ਰੀ ਲੰਕਾਈ ਰੂਪ ਦੇ ਜਿਹੜਾ ਰੁਪਇਆ ਉੱਥੇ ਦਾ ਉਹਦੇ ਪ੍ਰਤੀ ਲੀਟਰ ਵਿਕੇਗਾ। ਇਸੇ ਤਰ੍ਹਾਂ 92 ਉਕਟੇਨ ਪੈਟਰੋਲ ਦੀ ਕੀਮਤ ਜਿਹੜੀ ਹੈ 20 ਸ੍ਰੀ ਲੰਕਾਈ ਰੁਪਏ ਘਟਾ ਕੇ 414 ਰੁਪਏ ਜਿਹੜੀ ਹੈ ਸ੍ਰੀ ਲੰਕਾ ਦੇ ਕਰ ਦਿੱਤੀ ਹੈ ਲੀਟਰ ਤੇ ਨਵੀਆਂ ਕੀਮਤਾਂ ਸ਼ੁੱਕਰਵਾਰ ਅੱਧੀ ਰਾਤ ਤੋਂ ਪ੍ਰਭਾਵਿਤ ਜਿਹੜੀਆਂ ਨੇ ਪ੍ਰਭਾਵਸ਼ਾਲੀ ਹੋ ਜਾਣਗੀਆਂ ਤੇ ਗਈਆਂ ਨੇ। ਦੂਸਰੇ ਪਾਸੇ

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਤੇ ਪਾਈ ਇੱਕ ਵਿਸਤਾਰ ਪੂਰਵਕ ਪੋਸਟ ਦੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਰਜਗੁਜ਼ਾਰੀ ਅਤੇ ਉਸਦੇ ਆਗੂਆਂ ਦੇ ਕਾਨੂੰਨੀ ਤਰਕਾਂ ਉੱਤੇ ਗੰਭੀਰ ਸਵਾਲ ਚੁੱਕਦਿਆਂ ਤਿੱਖਾ ਤੰਜ ਜੜਾ ਕੱਸਿਆ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੋਸਟ ਦੇ ਵਿੱਚ ਲਿਖਿਆ ਕਿ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਦੇ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਾਨੂੰਨੀ ਮਾਹਰ ਨਹੀਂ ਸਨ, ਨਾ ਹੀ ਬਾਦਲ ਦਲ ਦੀ ਸਰਕਾਰ ਸੀ। ਨਹੀਂ ਤਾਂ ਤੁਰੰਤ ਟੀਵੀ ਚੈਨਲ ਦੇ ਉੱਤੇ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਸਾਡੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕਦੇ ਕਿਉਂਕਿ ਇਸ ਦੇ ਨਾਲ ਕੇਂਦਰ ਸਰਕਾਰ ਸਾਡੀ ਸਰਕਾਰ ਭੰਗ ਜਿਹੜੀ ਹੈ ਕਰ ਸਕਦੀ ਹੈ ਜਾਂ ਚੋਣ ਕਮਿਸ਼ਨ ਪਾਰਟੀ ਦੀ ਮਾਨਤਾ ਜਿਹੜੀ ਰੱਦ ਕਰ ਸਕਦਾ। ਉਨ੍ਹਾਂ ਅੱਗੇ ਲਿਖਿਆ ਕਿ ਇਸ ਦੇ ਨਾਲ ਹੀ ਇਹ ਤਰਕ ਵੀ ਦਿੱਤਾ ਜਾਂਦਾ ਕਿ ਜਥੇਦਾਰ ਕਿਸੇ ਲੋਕਾਂ ਦੇ ਵੱਲੋਂ ਚੁਣੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਜਾਂ ਸੋਧ ਕਰਨ ਦੇ ਹੁਕਮ ਕਿਵੇਂ ਦੇ ਸਕਦੇ ਨੇ। ਨਾਲ ਹੀ ਇਹ ਵੀ ਪੁੱਛਿਆ ਜਾਂਦਾ ਕਿ ਸਿੱਖਾਂ ਵਿਰੁੱਧ ਬਣੇ ਕਈ ਕਥਿਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੁਕਮ ਕਿਸੇ ਜਥੇਦਾਰ ਨੇ ਕਦੇ ਕਿਉਂ ਨਹੀਂ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਤੰਜੀਆਂ ਅੰਦਾਜ਼ ਦੇ ਵਿਚ ਮੁਫ਼ਤ ਸਲਾਹ ਦਿੰਦਿਆਂ ਲਿਖਿਆ ਕਿ ਜੇਕਰ ਉਹ ਹੋਰਨਾਂ ਪਾਰਟੀਆਂ ਤੋਂ ਆਗੂਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਤਾਂ ਚੀਮਾ, ਮੇਸ਼ੀ, ਗਰੇਵਾਲ ਅਤੇ ਦਿੱਲੀ ਵਾਲੇ ਸਰਨੇ ਵੀ ਆਪਣੇ ਨਾਲ ਸ਼ਾਮਲ ਕਰ ਲਵੇ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ਦੇ ਉੱਤੇ ਆਗੂ ਪਾਰਟੀ ਦੇ ਕੰਮ ਆਉਣਗੇ ਤੇ ਨਾਲ ਹੀ ਪੰਥ ਦਾ ਵੀ ਕਹਿੰਦੇ ਭਲਾ ਹੋ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਇੱਕ ਇਹ ਜਿਹੜੀ ਪੋਸਟ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਚਰਚਾ ਦਾ ਵਿਸ਼ਾ ਬਣੀ ਹੈ। ਸਿਆਸੀ ਤੇ ਪੰਥਕ ਹਲਕਿਆਂ ਦੇ ਵਿਚ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਉਪਰ ਇਕ ਸਿੱਧਾ ਤਿੱਖਾ ਤੇ ਸਿਆਸੀ ਵਿਚਾਰਧਾਰਕ ਹਮਲਾ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਭ ਨੂੰ ਮੁਬਾਰਕ ਹੋਵੇ ਤੇ ਤਖ਼ਤ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹੇ ਕੌਮ, ਜਥੇਦਾਰ ਗੜਗੱਜ ਸਾਹਿਬ ਨੇ ਅੱਜ ਬਿਆਨ ਦਿੱਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਆਪਸ ਦੇ ਵਿਚ ਇਕਜੁੱਟ ਇਕਮੁੱਠ ਹੋਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਬਾਣੀ ਅਤੇ ਬਾਣੇ, ਸਿੱਖ ਪਹਿਰਾਵੇ ਅਤੇ ਸਿਧਾਂਤਾਂ ਦੇ ਨਾਲ ਜੁੜਨ ਦੀ ਖਾਸ ਪ੍ਰੇਰਣਾ ਦਿੱਤੀ ਹੈ। ਇਸ ਪਵਿੱਤਰ ਦਿਹਾੜੇ ਦੇ ਸੰਬੰਧ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਰਾਗੀ ਜਥਿਆਂ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਪ੍ਰਕਾਸ਼ ਪੁਰਬ ਸ੍ਰੀ ਹਰਿਮੰਦਰ ਸਾਹਿਬ ਸਮੂਹ ਕੰਪਲੈਕਸ ਦੇ ਵਿਚ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹੈ। ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਜਥੇਦਾਰ ਸਾਹਿਬ ਗੜਗੱਜ ਹੋਣਾ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਦੇ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਦਸਿਆ ਕਿ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਗੁਲਾਮੀ ਦੇ ਅਹਿਸਾਸ ਦੇ ਵਿਚੋਂ ਬਾਹਰ ਕੱਢਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ ਤੇ ਉਸ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਵੰਗਾਰਿਆ ਸੀ। ਉਸ ਵਕਤ ਗੁਰੂ ਸਾਹਿਬ ਨੇ ਖੁਦ ਮੀਰੀ ਅਤੇ ਪੀਰੀ ਦੀਆਂ ਦੋ ਤੇਗਾਂ ਤਲਵਾਰਾਂ ਧਾਰਨ ਕੀਤੀਆਂ ਸਨ। ਕੌਮ ਨੂੰ ਸੁਚੇਤ ਹੋਣ ਦੀ ਅਪੀਲ ਵੀ ਕੀਤੀ ਹੈ। ਜਥੇਦਾਰ ਗੜਗੱਜ ਨੇ ਆਖਿਆ ਕਿ ਗੁਰੂ ਸਾਹਿਬ ਦੇ ਵੱਲੋਂ ਬਖਸ਼ੀਆਂ ਇਨ੍ਹਾਂ ਕਿਰਪਾਨਾਂ ਨੇ ਹੀ ਸਾਨੂੰ ਗੁਲਾਮੀ ਤੋਂ ਆਜ਼ਾਦੀ ਦਵਾਈ ਸੀ, ਪਰ ਅਫਸੋਸ ਕਿ ਅੱਜ ਉਨ੍ਹਾਂ ਕਿਰਪਾਨਾਂ ਨੂੰ ਉਤਾਰਨ ਦੇ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਤਾਕਤਾਂ ਦੀ ਪਛਾਣ ਕਰਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਦੇ ਵਕਾਰ ਨੂੰ ਢਾਹ ਲਾਉਣ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀਆਂ ਨੇ ਕਰ ਰਹੀਆਂ ਨੇ। ਦੂਸਰੇ ਪਾਸੇ ਲੰਬਾ ਮਾਮਲਾ ਜਿਹੜਾ ਪਿਛਲੇ ਸਮਿਆਂ ਦਾ ਚੱਲ ਰਿਹਾ। ਅੰਮ੍ਰਿਤਪਾਲ ਸਿੰਘ ਦਾ ਸਾਥੀ ਗੁਰਿੰਦਰ ਔਜਲਾ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਗਿਆ ਤੇ ਜਲੰਧਰ ਅਦਾਲਤ ਦੇ ਵੱਲੋਂ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਨਜੂਰ ਕਰ ਲਿਆ ਗਿਆ। ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਕੱਢੀ ਜਾ ਰਹੀ ਖਾਲਸਾ ਵਹੀਰ ਦੇ ਕੁੱਕੜ ਪਿੰਡ ਪਹੁੰਚਣ ਦੇ ਉੱਤੇ, ਜਲੰਧਰ ਦਾ ਪਿੰਡ ਹੈ ਕੁੱਕੜ ਪਿੰਡ, ਕਾਫੀ ਮਸ਼ਹੂਰ ਹੈ। ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਉਸ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿਚ ਰਹੇ ਗੁਰਿੰਦਰਪਾਲ ਸਿੰਘ ਉਰਫ ਗੁਰ ਔਜਲਾ ਪੁੱਤਰ ਜਰਨੈਲ ਸਿੰਘ ਵਾਸੀ ਕੁੱਕੜ ਪਿੰਡ ਥਾਣਾ ਸਦਰ ਜਲੰਧਰ ਨੂੰ ਅੱਜ ਪੁਲਿਸ ਨੇ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਲਿਆਂਦਾ ਹੈ ਉਸ ਨੂੰ ਜਲੰਧਰ ਦੀ ਅਦਾਲਤ ਦੇ ਵਿਚ ਡਿਊਟੀ ਜੱਜ ਅੱਗੇ ਪੇਸ਼ ਕਰਕੇ 3 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਜਿਹੜੇ ਨੇ ਉਨ੍ਹਾਂ ਦੇ ਵਕੀਲ ਪਰਮਿੰਦਰ ਸਿੰਘ ਵਿਰਕ ਉਨ੍ਹਾਂ ਨੇ ਦਸਿਆ ਕਿ ਪੁਲਿਸ ਦੇ ਵੱਲੋਂ ਉਸ ਨੂੰ ਥਾਣਾ ਸਦਰ ਵਿਖੇ 20 ਫਰਵਰੀ 2023 ਨੂੰ ਧਾਰਾ 188 ਦੇ ਅਧੀਨ ਦਰਜ ਕੇਸ ਦੇ ਮਾਮਲੇ ਦੇ ਵਿਚ ਹੋਰ ਧਾਰਾਵਾਂ ਦਾ ਵਾਧਾ ਕਰਦੇ ਹੋਏ ਅਦਾਲਤ ਦੇ ਵਿਚ ਪੇਸ਼ ਕਰਕੇ 5 ਦਿਨ ਦਾ ਜਿਹੜਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਉਸਦਾ 3 ਦਿਨ ਦਾ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ। ਐਡਵੋਕੇਟ ਵਿਰਕ ਨੇ ਦਸਿਆ ਕਿ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਖਾਲਸਾ ਵਹੀਰ ਜਦੋਂ ਕੁੱਕੜ ਪਿੰਡ ਪਹੁੰਚੀ ਤੇ ਗੁਰ ਔਜਲਾ
ਗੁਰੂ ਔਜਲਾ ਉਸ ਦੇ ਨਾਲ ਸੀ ਤੇ ਉਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ।

0: ਤੇ ਉਸ ਦੀ ਹਥਿਆਰਾਂ ਦੇ ਨਾਲ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਸੀ ਕਿਉਂਕਿ ਉਸ ਨੇ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਉੱਤੇ ਰੋਕ ਲਗਾਈ ਗਈ ਸੀ। ਇਸ ਤੋਂ ਇਲਾਵਾ ਅਜਨਾਲਾ ਥਾਣੇ ਤੇ ਹੋਏ ਹਮਲੇ ਦੇ ਮਾਮਲੇ ਚ ਗੁਰਿੰਦਰਪਾਲ ਸਿੰਘ ਉਰਫ ਪਾਲੀ ਨੂੰ ਅਮ੍ਰਿਤਪਾਲ ਸਿੰਘ ਦੇ ਨਾਲ ਹੀ NSA ਦੇ ਤਹਿਤ ਪਹਿਲਾਂ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਡੇਢ ਸਾਲ ਦੇ ਬਾਅਦ NSA ਖਤਮ ਹੋਣ ਤੋਂ ਬਾਅਦ ਉਸ ਨੂੰ ਗੋਇੰਦਵਾਲ ਜੇਲ੍ਹ ਦੇ ਵਿਚ ਭੇਜ ਦਿੱਤਾ ਗਿਆ ਤੇ ਹੁਣ ਇਸ ਸਾਲ ਜਿਹੜਾ 2023 ਦੇ ਮਾਮਲੇ ਚ ਵਾਧਾ ਕਰਕੇ ਹੋਏ ਉਸਦੇ ਅਸਲਾ ਐਕਟ ਦੀ ਧਾਰਾ ਵੀ ਜਿਹੜੀ ਲਗਾ ਦਿੱਤੀ ਗਈ ਸੀ ਜਦਕਿ ਕੋਈ ਕੇਸ ਦਰਜ ਹੁੰਦਾ ਹੈ ਤੇ ਤੈਅ ਸਮੇਂ ਦੇ ਦੌਰਾਨ ਉਸਦੀ ਚਾਰਜਸ਼ੀਟ ਦਾਖਲ ਹੋਣੀ ਹੁੰਦੀ ਹੈ। ਪੁਲਿਸ ਨੇ ਉਹ ਵੀ ਜਿਹੜਾ ਨਹੀਂ ਕੀਤੀ। ਐਡਵੋਕੇਟ ਵਿਰਕੋਣਾ ਦਸਿਆ ਕਿ ਉਸਦਾ ਮੁਕਲ ਕੋਲ ਵਿਦੇਸ਼ ਦੀ ਜਿਹੜੀ ਨਾਗਰਿਕਤਾ ਹੈ ਤੇ ਅਜਨਾਲਾ ਕੇਸ ਦਾ ਵੀ ਜੁਲਾਈ ਮਹੀਨੇ ਫੈਸਲਾ ਆਉਣ ਦੀ ਉਮੀਦ ਹੈ। ਸ਼ਾਇਦ ਇਸੇ ਕਰਕੇ ਉਸਦੇ ਉਤੇ ਇਹ ਨਵੀਂ ਧਾਰਾ ਲਗਾ ਦਿੱਤੀ ਗਈ ਹੈ ਤਾਂ ਕਿ ਉਹ ਜੇਲ੍ਹ ਦੇ ਵਿਚੋਂ ਕਹਿੰਦੇ ਨੇ ਜਿਹੜਾ ਆਪਣਾ ਬਾਹਰ ਨਾ ਆ ਸਕੇ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ 5 ਜੁਲਾਈ ਨੂੰ ਵੱਡੇ ਪੰਥਕ ਇਕੱਠ ਦੀ ਤਿਆਰੀ ਕਰ ਲਈ ਹੈ। ਸਤਕਾਰ ਸੋਧ ਐਕਟ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਦੀ ਪੇਸ਼ੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਦੀ ਵਿਵਾਦਿਤ ਵੀਡੀਓ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਾਰੀ ਆਦੇਸ਼ ਦੇ ਮਾਮਲੇ ਚ ਸਿੱਖ ਸੰਗਤ ਨੂੰ ਲਾਮਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਦੇ ਵਿਚ 5 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਵੱਡਾ ਪੰਥਕ ਇਕੱਠ ਸੱਦਿਆ ਗਿਆ ਹੈ। ਵਿਵਾਦਿਤ ਵੀਡੀਓ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਕਰਾਰ ਦਿੱਤਾ ਗਿਆ। ਇਸ ਸਬੰਧ ਦੇ ਵਿਚ ਸੰਗਤ ਨੂੰ ਉਸਦਾ ਵਿਰੋਧ ਕਰਨ ਦਾ ਵੀ ਆਦੇਸ਼ ਕੀਤਾ ਗਿਆ। ਇਸੇ ਸਬੰਧ ਦੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਗੁਰਦੁਆਰਾ ਸਹਿਬਾਨ ਵਿਖੇ ਮੁੱਖ ਮੰਤਰੀ ਦੇ ਬਾਈਕਾਟ ਦੇ ਜਿਹੜੇ ਵੱਡੇ ਫਲੈਕਸ ਬੋਰਡ ਵੀ ਲਾਏ ਗਏ। ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਇਨ੍ਹਾਂ ਦਿਨਾਂ ਦੇ ਵਿਚ ਵੱਖ ਵੱਖ ਥਾਵਾਂ ਦੇ ਉਤੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਜਿਸ ਤੋਂ ਇਹ ਪ੍ਰਭਾਵ ਦੇਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਗਏ ਫੈਸਲੇ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ। ਇਸੇ ਸੰਦਰਭ ਦੇ ਵਿਚ ਸ਼੍ਰੋਮਣੀ ਕਮੇਟੀ ਨੇ 5 ਜੁਲਾਈ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕ ਵੱਡਾ ਪੰਥਕ ਇਕੱਠ ਸੱਦਿਆ। ਇਸ ਇਕੱਠ ਦੇ ਵਿਚ ਵੱਡੀ ਸ਼ਮੂਲੀਅਤ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕੱਤਰਤਾ ਸਬੰਧੀ ਸੱਦਾ ਪੱਤਰ ਸੌਂਪੇ ਗਏ ਨੇ। ਸਿੱਖ ਆਗੂਆਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ, ਬਾਬਾ ਹਾਕਮ ਸਿੰਘ ਰੇਸ਼ਮ ਸਿੰਘ ਬਰਨਾਲਾ ਤੇ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਸਮੇਤ ਹੋਰ ਮਹਾਂਪੁਰਖਾਂ ਨੂੰ ਮਿਲ ਕੇ ਸੱਦਾ ਪੱਤਰ ਸੌਂਪੇ ਐ। ਇਸ ਦੇ ਦੌਰਾਨ ਜਿੱਥੇ ਮੌਜੂਦਾ ਸਮੇਂ ਪੰਥਕ ਸੰਸਥਾਵਾਂ ਨੂੰ ਦਰਪੇਸ਼ ਚੁਣੌਤੀਆਂ ਤੇ ਸਿੱਖ ਮਸਲਿਆਂ ਸਬੰਧੀ ਡੂੰਘੀ ਤੇ ਸਾਰਥਕ ਵਿਚਾਰ ਚਰਚਾ ਕੀਤੀ ਗਈ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸੂਬੇ ਦੇ ਮੁਖੀ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਜਾਣ ਦੇ ਸਬੰਧ ਦੇ ਵਿਚ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ 5 ਜੁਲਾਈ ਨੂੰ ਬੁਲਾਏ ਵਿਸ਼ਾਲ ਪੰਥਕ ਇਕੱਠ ਦੇ ਵਿਚ ਭਰਮੀ ਸ਼ਮੂਲੀਅਤ ਦੀ ਅਪੀਲ ਵੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਤੇ ਹੁਕਮਨਾਮੇ ਦੇ ਸੰਦੇਸ਼ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਹਰ ਪਿੰਡ ਤੇ ਘਰ ਘਰ ਤੱਕ ਜਿਹੜਾ ਪਹੁੰਚਾਇਆ ਜਾ ਰਿਹਾ ਤਾਂ ਜੋ ਸੰਗਤ ਨੂੰ ਮੌਜੂਦਾ ਸਰਕਾਰ ਦੇ ਪੰਥ ਵਿਰੋਧੀ ਚਿਹਰੇ ਤੋਂ ਜਾਣੂ ਜਿਹੜਾ ਕਰਵਾਇਆ ਜਾ ਸਕੇ। ਇਸੇ ਕੜੀ ਦੇ ਤਹਿਤ ਹੁਣ ਸਮੁੱਚੇ ਪੰਥ ਦੀ ਰਾਏ ਅਤੇ ਅਗਲੀ ਰਣਨੀਤੀ ਤੈਅ ਕਰਨ ਦੇ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਪੰਥਕ ਇਕੱਤਰਤਾ ਸੱਦੀ ਗਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹਰ ਸਿੱਖ ਦੇ ਲਈ ਸਿਰਮੌਰ ਹੈ ਤੇ ਉਨ੍ਹਾਂ ਕਿਹਾ ਕਿ ਗੁਰੂ ਘਰ ਅਤੇ ਪੰਥ ਦੇ ਵਿਰੋਧੀ ਤਾਕਤਾਂ ਦੀ ਪਹਿਚਾਣ ਕਰਨੀ ਤੇ ਇਕਜੁੱਟਤਾ ਦੇ ਨਾਲ ਟਾਕਰਾ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 5 ਜੁਲਾਈ ਦਾ ਪੰਥਕ ਇਕੱਠ ਕੌਮ ਦੀ ਇਕਜੁੱਟਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ। ਇਸੇ ਦੌਰਾਨ ਜਥੇਦਾਰ ਗਿਆਨੀ ਟੇਕ ਸਿੰਘ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪੋ ਆਪਣੇ ਖੇਤਰਾਂ ਦੇ ਵਿਚੋਂ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ 5 ਜੁਲਾਈ ਨੂੰ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚਣ ਤਾਂ ਜੋ ਕੌਮ ਵਿਰੋਧੀ ਅਨਸਰਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਇਸ ਦੇ ਦੌਰਾਨ ਮੌਜੂਦ ਸੰਤ ਸਮਾਜ ਦੇ ਮਹਾਂਪੁਰਖਾਂ ਨੇ ਸ਼੍ਰੋਮਣੀ ਕਮੇਟੀ ਆਗੂਆਂ ਨੂੰ ਭਰੋਸਾ ਦਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਦੇ ਉਤੇ ਪਹਿਰਾ ਦੇਣਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ ਤੇ ਉਨ੍ਹਾਂ ਨੇ 5 ਜੁਲਾਈ ਦੀ ਪੰਥਕ ਇਕੱਤਰਤਾ ਦੇ ਵਿਚ ਵੱਡੀ ਗਿਣਤੀ ਚ ਸਾਧੂ ਸੰਤਾਂ ਵੱਲੋਂ ਸੰਗਤ ਦੇ ਸਮੇਤ ਸ਼ਮੂਲੀਅਤ ਕਰਨ ਦਾ ਪੂਰਨ ਵਿਸ਼ਵਾਸ ਵੀ ਜਿਹੜਾ ਦਵਾ ਦਿੱਤਾ ਹੈ। ਦੂਸਰੇ ਪਾਸੇ ਲਾਅ ਦੀ ਗੱਲ ਕਰ ਲਈਏ ਥੋੜੀ, ਫਿਰ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਨਿਊ ਕ੍ਰਿਮੀਨਲ ਲਾਅ ਜਿਹੜਾ ਉਹਦੀ ਰੈਂਕਿੰਗ ਦੇ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇਸ਼ ਦੇ ਟਾਪ 5 ਸੂਬਿਆਂ ਦੇ ਵਿੱਚ ਸ਼ਾਮਲ ਹੋਇਆ। 2 ਸਾਲਾਂ ਦੇ ਵਿੱਚ ਦਿਖਾਇਆ ਕਹਿੰਦੇ ਸ਼ਾਨਦਾਰ ਪ੍ਰਦਰਸ਼ਨ। ਦੇਸ਼ ਦੇ ਵਿੱਚ 3 ਨਵੇਂ ਫੌਜਦਾਰੀ ਕ੍ਰਿਮੀਨਲ ਜਿਹੜੇ ਕਾਨੂੰਨ ਨੇ ਲਾਗੂ ਹੋਣ ਦੇ 2 ਸਾਲ ਪੂਰੇ ਹੋਣ ਮੌਕੇ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਵੱਡੀ ਪ੍ਰਾਪਤੀ ਕਹਿੰਦੇ ਹਾਸਲ ਕੀਤੀ ਹੈ। ਨਿਆਂ ਸੰਹਿਤਾ ਦੀ ਤਾਜ਼ਾ ਕੌਮੀ ਰੈਂਕਿੰਗ ਦੇ ਵਿੱਚ ਇਹ 3 ਸੂਬੇ ਦੇਸ਼ ਦੇ ਚੋਟੀ ਦੇ 5 ਟਾਪ 5 ਜਿਹੜੇ ਨੇ ਰਾਜਾਂ ਦੇ ਵਿੱਚ ਸ਼ਾਮਲ ਹੋ ਗਏ ਨੇ। ਦੇਸ਼ ਦੇ ਵਿੱਚ ਪੁਰਾਣੇ ਅੰਗਰੇਜ਼ਾਂ ਦੇ ਵੇਲੇ ਦੇ ਕਾਨੂੰਨ ਜਿਹੜੇ ਨੇ IPC, CRPC ਤੇ ਐਵੀਡੈਂਸ ਐਕਟ ਜਿਹੜਾ ਉਹਨੂੰ ਬਦਲ ਕੇ 1 ਜੁਲਾਈ 2024 ਨੂੰ ਨਵੇਂ ਕਾਨੂੰਨ ਲਾਗੂ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਹਰਿਆਣਾ, ਗੋਆ, ਆਸਾਮ, ਚੰਡੀਗੜ੍ਹ ਤੇ ਪੰਜਾਬ ਦੇਸ਼ ਦੇ ਉਹ ਪ੍ਰਮੁੱਖ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਿਨ੍ਹਾਂ ਨੇ ਭਾਰਤੀ ਨਿਆਇ ਸੰਹਿਤਾ BNS ਰੈਂਕਿੰਗ ਦੇ 4 ਮੁੱਖ ਮਾਪਦੰਡਾਂ ਦੇ ਵਿੱਚ ਸਭ ਤੋਂ ਵਧੀਆ ਸਕੋਰ ਹਾਸਲ ਕੀਤਾ ਹੈ। ਇਨ੍ਹਾਂ 4 ਮਾਪਦੰਡਾਂ ਦੇ ਵਿੱਚ ਸ਼ਾਮਲ ਸਨ ਸ਼ਾਸਨਿਕ ਸੁਧਾਰ, 20% ਵੇਟੇਜ ਤੇ ਕਾਰਜ ਕੁਸ਼ਲਤਾ, 45% ਵੇਟੇਜ, ICT ਐਪਲੀਕੇਸ਼ਨ, 25% ਵੇਟੇਜ ਤੇ ਏਕੀਕਰਨ, 10% ਵੇਟੇਜ। ਜੂਨ 2026 ਤੱਕ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਦੀ ਕੌਮੀ ਔਸਤ ਜਿਹੜੀ ਨੈਸ਼ਨਲ ਐਵਰੇਜ ਹੈ 70% ਹੈ ਤੇ ਉਪਰੋਕਤ ਸਾਰੇ ਸੂਬੇ ਇਸ ਔਸਤ ਤੋਂ ਕਾਫ਼ੀ ਉਪਰ ਚੱਲ ਰਹੇ ਨੇ। ਦੇਸ਼ ਦੇ ਕੁੱਲ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ 23 ਸੂਬੇ ਕੌਮੀ ਔਸਤ 70% ਨੂੰ ਪਾਰ ਕਰ ਚੁੱਕੇ ਹੈ। ਹਾਲਾਂਕਿ ਕੁਝ ਸੂਬੇ, ਖਾਸ ਕਰਕੇ ਪੂਰਬੀ ਉੱਤਰੀ ਹਿੱਸੇ ਦੇ ਇੰਟਰਨੈਟ ਅਤੇ ਨੈਟਵਰਕ ਦੀਆਂ ਸਮੱਸਿਆਵਾਂ ਦੇ ਕਾਰਨ ਰੈਂਕਿੰਗ ਦੇ ਵਿਚ ਥੋੜਾ ਪਛੜ ਗਏ ਨੇ। 1 ਜਨਵਰੀ 2027 ਤੱਕ ਦੇਸ਼ ਦੇ ਬਹੁਤੇ ਰਾਜਾਂ ਦੇ ਵਿਚ ਪੁਲਿਸ, ਜੇਲ੍ਹ, ਫੋਰੈਂਸਿਕ, ਇਸਤਗਾਸਾ ਅਤੇ ਅਦਾਲਤਾਂ ਦੇ ਵਿਚਕਾਰ ਜਿਹੜਾ ਪੂਰੀ ਤਰ੍ਹਾਂ ਡਿਜੀਟਲ ਤਾਲਮੇਲ ਸਥਾਪਿਤ ਹੋਣ ਦੀ ਉਮੀਦ ਹੈ। ਇਹ 5 ਅੰਗ ਭਾਰਤ ਦੀ ਆਰਥਿਕ ਜਿਹੜੀ ਹੈ ਅਪਰਾਧਿਕ ਨਿਆਂ ਪ੍ਰਣਾਲੀ ਦੇ ਮੁੱਖ ਪਿੱਲਰ ਨੇ ਜੋ ਇੰਟਰ ਓਪਰੇਬਲ ਕ੍ਰਿਮੀਨਲ ਜਸਟਿਸ ਸਿਸਟਮ ICGS ਦੇ ਤਹਿਤ ਕੰਮ ਕਰਦੇ ਨੇ। 1 ਜੁਲਾਈ 2024 ਤੋਂ ਲਾਗੂ ਹੋਏ 3 ਹੀ ਨਵੇਂ ਕਾਨੂੰਨਾਂ ਭਾਰਤੀ ਨਿਆਂ ਸੰਹਿਤਾ BNS, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਅਤੇ ਭਾਰਤੀ ਸ਼ਾਖਸੀਆ ਅਧਿਨਿਯਮ BSA ਨੇ ਕ੍ਰਮਵਾਰ ਬ੍ਰਿਟਿਸ਼ ਕਾਲ ਦੇ IPC, CRPC ਅਤੇ ਭਾਰਤੀ ਸਬੂਤ ਐਕਟ ਜਿਹੜਾ ਇੰਡੀਅਨ ਐਵੀਡੈਂਸ ਐਕਟ ਦੀ ਜਗ੍ਹਾ ਜਿਹੜੀ ਲਈ ਹੈ। ਤੇ ਲੋ ਦੋਸਤੋ, 50% ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਆਖਰੀ ਖਬਰ ਲੈ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਰਕਾਰ ਕਈ ਫਾਰਮੂਲਿਆਂ ਦੇ ਉੱਤੇ ਕੰਮ ਕਰ ਰਹੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਸੀਟਾਂ ਦਾ ਜੋ ਮਸਲਾ ਚੱਲਿਆ ਸੀ ਤੇ ਹੁਣ ਤਾਂ ਬੰਦੇ ਪੱਟ ਪੁੱਟ ਵੀ ਲਏ ਐ, ਸ਼ਾਇਦ ਇਹ ਮਸਲਾ ਹੱਲ ਹੋ ਸਕਦਾ ਹੁਣ। ਕੇਂਦਰ ਸਰਕਾਰ ਦੱਖਣੀ ਸੂਬਿਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਸਾਰੇ ਸੂਬਿਆਂ ਦੇ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ 50% ਤੱਕ ਵਧਾਉਣ ਦੇ ਕਈ ਫਾਰਮੂਲਿਆਂ ਤੇ ਕੰਮ ਕਰ ਰਹੀ ਐ। ਸਰਕਾਰ ਇਹ ਕਦਮ ਪਹਿਲਾਂ ਜਿਹੜਾ ਸੀ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸੰਵਿਧਾਨ ਸੋਧ ਬਿੱਲ ਦਾ ਜਿਹੜਾ ਨਵਾਂ ਖਰੜਾ ਤਿਆਰ ਕਰਨ ਦੇ ਮਕਸਦ ਦੇ ਨਾਲ ਝੁੱਕ ਰਹੀ ਹੈ। ਇਹ ਨਵਾਂ ਖਰੜਾ ਦੱਖਣੀ ਸੂਬਿਆਂ ਦੇ ਇਸ ਡਰ ਨੂੰ ਧਿਆਨ ਦੇ ਵਿੱਚ ਰੱਖ ਕੇ ਕਹਿੰਦੇ ਤਿਆਰ ਕੀਤਾ ਜਾ ਰਿਹਾ ਕਿ ਜੇ ਆਬਾਦੀ ਦੇ ਆਧਾਰ ਦੇ ਉੱਤੇ ਸੀਟਾਂ ਦੀ ਹਲਕਾਬੰਦੀ ਕੀਤੀ ਗਈ ਤਾਂ ਲੋਕ ਸਭਾ ਦੇ ਵਿੱਚ ਉਨ੍ਹਾਂ ਦੀ ਸਿਆਸੀ ਤਾਕਤ ਘੱਟ ਜਾਵੇਗੀ। ਇਸ ਸਬੰਧੀ ਪਹਿਲਾਂ ਵੀ ਬਿੱਲ ਜਿਹੜਾ ਸੀ 17 ਅਪ੍ਰੈਲ ਨੂੰ ਲੋਕ ਸਭਾ ਦੇ ਵਿੱਚ ਪਾਸ ਹੋਣ ਤੋਂ ਖੁੰਝ ਗਿਆ ਸੀ ਕਿਉਂਕਿ ਸਰਕਾਰ ਦੇ ਕੋਲ ਇਸ ਨੂੰ ਪਾਸ ਕਰਵਾਉਣ ਦੇ ਲਈ ਲੋੜੀਂਦਾ 2/3 ਬਹੁਮਤ ਨਹੀਂ ਸੀ। ਪਿਛਲੇ ਬਿੱਲ ਦੇ ਆਧਾਰ ਦੇ ਉੱਤੇ ਤਿਆਰ ਕੀਤੇ ਜਾ ਰਹੇ ਇਸ ਨਵੇਂ ਖਰੜੇ ਦੇ ਵਿੱਚ ਤਜਵੀਜ਼ ਦਿੱਤੀ ਗਈ ਹੈ ਕਿ ਸੂਬਿਆਂ ਦੇ ਵਿਚਕਾਰ ਸੀਟਾਂ ਦਾ ਮੌਜੂਦਾ ਅਨੁਪਾਤ 1971 ਦੀ ਮਰਦਮਸ਼ੁਮਾਰੀ ਮੁਤਾਬਕ ਹੀ ਬਰਕਰਾਰ ਰੱਖਿਆ ਜਾਵੇ। ਹਾਲਾਂਕਿ ਸਰੋਤਾਂ ਦੇ ਅਨੁਸਾਰ ਸਰਕਾਰ ਇਸ ਸਮੇਂ ਕਈ ਜਿਹੜੇ ਫਾਰਮੂਲਿਆਂ ਦੇ ਉੱਤੇ ਵਿਚਾਰ ਕਰ ਰਹੀ ਹੈ ਤੇ ਅਜੇ ਕੋਈ ਅੰਤਮ ਫੈਸਲਾ ਨਹੀਂ ਹੋਇਆ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ। ਲਾਈਨਾਂ ਤੁਹਾਡੇ ਲਈ ਖੋਲ ਦਿੱਤੀਆਂ ਗਈਆਂ ਨੇ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਨਾਲ ਲਾ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਉਂਦੇ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਪਰ ਇਹ ਸਭ ਜਿਹੜੀ ਤੁਸੀਂ ਲਾਸਟ ਵਿਚ ਖਬਰ ਕੀਤੀ ਹੈਗੀ ਹੈ ਨਾ ਜੀ,
0: ਜੀ
1: ਪਹਿਲਾਂ ਕਾਨੂੰਨ ਲਾਗੂ ਕਰਨ ਵਾਲੀ ਜੀ, ਕਾਨੂੰਨ ਲਾਗੂ ਕਰਨ ਦੇ ਵਿਚ ਤਾਂ ਏਦਾਂ ਹੈ ਨਾ ਜੀ ਕਿ ਸੈਂਟਰ ਨੇ ਜੀ ਅੱਜ ਤੱਕ ਕੁਛ ਵੀ ਦਿੱਤਾ ਹੈਗਾ ਹੈ ਤੇ ਪੰਜਾਬ ਨੇ ਪ੍ਰੰਪਟਲੀ ਲਾਗੂ ਕੀਤਾ ਆ ਜੀ, ਇਹਦੇ ਵਿਚ ਕੋਈ ਸ਼ੱਕ ਨਹੀਂ
0: ਜੀ, ਬਿਲਕੁਲ ਹੈ ਜੀ।
1: ਤੇ ਬਾਕੀ ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਆਪਣੇ ਕੋਈ ਕਨਫਿਊਜ਼ਨ ਨਹੀਂ ਰੱਖਣਾ ਚਾਹੁੰਦੀਆਂ ਹੈਗੀਆਂ। ਉਹ ਕਹਿੰਦੇ ਹੈਗੇ ਵੀ ਜਿੱਥੇ ਕਨਫਿਊਜ਼ਿੰਗ ਹੈਗਾ ਆ ਪਹਿਲਾਂ ਉਹਦੀ ਕਲੈਰਿਟੀ ਕਰੋ, ਫੇਰ ਅਸੀਂ ਜਿਹੜਾ ਹੈਗਾ ਅੱਗੇ ਇੰਪਲੀਮੈਂਟ ਕਰਾਂਗੇ।
0: ਜੀ
1: ਇੱਥੇ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਚੱਲੀ ਜਾ ਰਿਹਾ ਜੀ ਕੰਮ, ਇਸੇ ਕਰਕੇ ਉਹਨਾਂ ਨੇ ਫਟਾਫਟ ਟਰਾਂਸਲੇਸ਼ਨਾਂ ਜਿਹੜੀਆਂ ਕਰਵਾ ਕੇ ਤੇ ਜਿਹੜੀਆਂ ਪੁਲਿਸ ਅਕੈਡਮੀ ਦੇ ਵਿੱਚ ਜਦੋਂ ਲਾਅ ਪੜਾਇਆ ਜਾਂਦਾ ਨਾ ਜੀ ਉਹ ਪੰਜਾਬੀ ਚ ਪੜਾਉਂਦੇ ਆ।
0: ਅੱਛਾ ਜੀ, ਕਿਆ ਬਾਤ ਹੈ ਜੀ।
1: ਹਾਂਜੀ, ਕਿਉਂਕਿ ਪੁਲਿਸ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ ਵਿੱਚ, ਕਿਉਂਕਿ ਐਫ ਆਈ ਆਰ ਵੀ ਜਿਹੜੀ ਹੁੰਦੀ ਆ ਪੰਜਾਬੀ ਦੇ ਵਿੱਚ ਹੀ ਹੁੰਦੀ ਆ
0: ਜੀ,
1: ਤੇ ਉਹ ਉੱਥੇ ਜਿਹੜਾ ਨੇ ਫਟਾਫਟ ਫਿਰ ਉਹਨਾਂ ਦੇ ਪੰਜਾਬੀ ਤਰਜਮਾ ਕਰਕੇ ਸਾਰੀਆਂ ਉਹ ਲਾਤੀਆਂ ਸੀਗੀਆਂ ਜੀ। ਤੇ ਨਾਲੇ ਜਿਹੜਾ ਹੈਗਾ ਆ ਜਦੋਂ 24 ਤੋਂ ਬਾਅਦ 1 ਜੁਲਾਈ 24 ਤੋਂ ਬਾਅਦ ਜਿਹੜੇ ਪਰਚੇ ਦਰਜ ਹੋਣੇ ਸੀਗੇ ਜੀ ਉਹ ਹੋਣੇ ਹੀ ਇਹਤੇ ਸੀਗੇ ਜੀ, ਬੀ ਐਨ ਐਸ ਦੇ ਥੱਲੇ।
0: ਹਾਂਜੀ,
1: ਇਸ ਕਰਕੇ ਜਿਹੜਾ ਹੈਗਾ ਆ ਇੱਥੇ ਤਾਂ ਲਾਗੂ ਕਰ ਦਿੱਤਾ ਆ ਜੀ, ਕੋਰਟਾਂ ਦੇ ਵਿੱਚ ਪ੍ਰੰਪਟਲੀ ਕੰਮ ਚੱਲਦਾ ਜੀ। ਠੀਕ ਹੈ
0: ਜੀ, ਕਿਆ ਬਾਤ ਹੈ ਜੀ।
1: ਹਾਂਜੀ, ਤੇ ਹੁਣ ਉੱਥੇ ਕਿਉਂ ਮਤਲਬ ਪਿੱਛੇ ਰਹਿ ਗਿਆ ਹੈਗਾ ਜਾਂ ਕਾਰਨ ਜਿਹੜੇ ਹੈਗੇ ਆ ਇਹ ਤਾਂ ਉੱਥੇ ਤੇ ਅਨਾਲਿਸਿਸ ਕੀਤਾ ਜਾਊਗਾ
0: ਜੀ,
1: ਬਟ ਇੱਥੇ ਜਿਹੜਾ ਹੈਗਾ ਆ ਦੇਖੋ ਨਾ ਮਨਰੇਗਾ ਵਾਸਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ
0: ਜੀ,
1: ਉਹਦੇ ਵਿੱਚ ਜਿਹੜਾ ਆ ਵੀ ਹਾਂ ਜੀ ਅਸੀਂ ਜੀ ਮਜ਼ਦੂਰਾਂ ਦੇ ਹੱਕ ਵਿੱਚ ਆ ਜੀ, ਅਸੀਂ ਜਿਹੜਾ ਹੈਗਾ ਆ ਦਲਿਤ ਕਮਿਊਨਿਟੀ ਦੇ ਹੱਕ ਵਿੱਚ ਹੈਗੇ ਆ, ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਮੰਨਾਂਗੇ ਨਹੀਂ ਜੀ ਜਿਹੜਾ ਇਹਨਾਂ ਨੇ ਲਿਆਂਦਾ ਆ ਜੀ ਰਾਮ ਜੀ
0: ਜੀ।
1: ਤੇ ਹੁਣ ਜੀ ਰਾਮ ਜੀ ਨੂੰ ਲਾਗੂ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਪੰਜਾਬ ਹੈਗਾ ਸੀ ਜੀ, ਉਹਦਾ ਨੋਟੀਫਿਕੇਸ਼ਨ ਪੰਜਾਬ ਨੇ ਕੱਢਿਆ ਸਭ ਤੋਂ। ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਦਣ ਤਾਂ ਕਹਿੰਦੇ ਸੀ ਨਾਲੇ ਉਹਦੇ ਵਿੱਚ ਜਿਹੜਾ ਇਹ ਸੀਗਾ ਵੀ ਸਟੇਟਾਂ ਨੂੰ ਹਿੱਸਾ ਵੱਧ ਪਾਉਣਾ ਪੈਂਦਾ ਆ ਜੀ, ਤਾਂ ਕਰਕੇ ਅਵਾਇਡ ਕਰਦੇ ਸੀ
0: ਜੀ।
1: ਇਹ ਸਮਝ ਆਈ ਜੀ, ਬਾਕੀ ਪਰ ਸਭ ਹੁੰਦਾ ਕੀ ਆ ਨਾ ਜੀ, ਇਹ ਜਿਹੜੀਆਂ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਆ ਵੀ ਰਾਈਟ ਵਿੰਗ ਤੇ ਲੈਫਟ ਵਿੰਗ ਦੀਆਂ ਸਰਕਾਰਾਂ ਚੱਲਦੀਆਂ ਜੀ,
0: ਚੱਲਦੀਆਂ ਬਿਲਕੁਲ ਹੈ ਜੀ।
1: ਰਾਈਟ ਵਿੰਗ ਦਾ ਤਾਂ ਮਤਲਬ ਇਹ ਹੁੰਦਾ ਆ ਵੀ ਕੱਟੜਵਾਦੀ ਜਾਂ ਏਦਾਂ ਕਰਕੇ, ਉੱਥੇ ਜਿਹੜਾ ਹੈਗਾ ਆ ਲੌਜੀਕਲ ਨੂੰ ਨਾ ਸੈਕੰਡਰੀ ਰੱਖਿਆ ਜਾਂਦਾ ਜੀ।
0: ਜੀ ਬਿਲਕੁਲ,
1: ਬੰਦੇ ਨੂੰ ਨਾ ਇਹ ਰੱਬ ਵਾਲਾ ਡਰ ਦਿਖਾਇਆ ਜਾਂਦਾ ਜੀ, ਮੰਦਰ ਮਸਜਿਦ ਦੀ ਸਿਆਸਤ ਕੀਤੀ ਜਾਂਦੀ ਆ ਜੀ।
0: ਜੀ
1: ਉੱਥੇ ਜਿਹੜਾ ਹੈਗਾ ਆ ਜਿਹੜੀ ਲੌਜਿਕ ਵਾਲੀ ਗੱਲ ਆ ਉਹ ਥੋੜੀ ਘੱਟ ਹੁੰਦੀ ਆ ਜੀ,
0: ਉਹ ਫਾਰਮੂਲਾ ਲੱਗ ਨਹੀਂ ਸਕਦਾ ਜੀ ਉੱਥੇ।
1: ਸਰਕਾਰਾਂ ਮਤਲਬ ਜਿਹੜੀਆਂ ਹੈਗੀਆਂ ਆਪਣੇ ਰੱਖ ਲੈਂਦੀਆਂ ਮੈਮੋਰੈਂਡਮ ਦੇ ਵਿੱਚ ਜਿਹੜਾ ਹੈਗਾ ਆ ਵੀ ਉਹਦੇ ਵਿੱਚ ਮੈਨੀਫੈਸਟੋ ਚ ਰੱਖ ਲੈਂਦੀਆਂ ਜੀ ਵੀ ਅਸੀਂ ਸਿਹਤ ਕ੍ਰਾਂਤੀ ਲਿਆਵਾਂਗੇ, ਸਿੱਖਿਆ ਕ੍ਰਾਂਤੀ ਲਿਆਵਾਂਗੇ, ਤੇ ਮੁੜ ਕੇ ਬਣਾਉਂਦੀਆਂ ਮੰਦਰ ਹੀ ਹੁੰਦੀਆਂ ਜੀ।
0: ਜੀ ਹੁਣ ਇਹ ਰਾਈਟ ਵਿੰਗ ਦੀ ਪਹਿਚਾਣ ਹੈ ਜੀ, ਸਾਰੀਆਂ ਹੈਗੀਆਂ ਨੇ ਗ੍ਰੀਨ ਪਾਰਟੀ ਦੇ ਨਾਂ ਦੇ ਉੱਤੇ ਚੱਲਦੀਆਂ, ਜਿਹੜੇ ਮੂਲ ਨਿਵਾਸੀ ਕਹਿ ਲੋ ਇਹਨਾਂ ਮੁਲਕਾਂ ਦੇ ਨੇ ਉਹ ਗ੍ਰੀਨ ਪਾਰਟੀਆਂ ਚਲਾਉਂਦੇ ਆ, ਉਹ ਥੋੜੇ ਕੱਟੜ ਜੇ ਕਹਿ ਲੋ ਜਾਂ ਉਸ ਤਰ੍ਹਾਂ ਦੇ ਧਾਰਮਿਕ ਪੱਖ ਨੂੰ ਜ਼ਿਆਦਾ ਮੋਹਰੇ ਲੈ ਕੇ ਚੱਲਦੇ ਆ ਥੋੜਾ ਜਿਹਾ, ਤੇ ਰੇਸਿਜ਼ਮ ਨੂੰ ਜਿਹੜਾ ਉਤਸ਼ਾਹਤ ਵੀ ਕਰਦੇ ਆ, ਚਾਹੇ ਉਹ ਕਹਿੰਦੇ ਆ ਭਾਈ ਸਹੀ ਨਹੀਂ ਹੈ, ਉਹ ਜਿੱਦਾਂ ਹੁਣ ਡੋਨਲਡ ਟਰੰਪ ਕਹਿ ਲੋ ਜਾਂ ਉਹਦੇ ਜਿਹੜੇ ਨਾਲ ਦੇ ਸਪੋਰਟਰ ਨੇ ਜਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੀਆਂ ਹੈਗੀਆਂ ਕੁਝ ਸਰਕਾਰਾਂ ਨੇ, ਤਾਂ ਉਹ ਇਹ ਚੀਜ਼ ਨੂੰ ਮਤਲਬ ਕਿ ਹਰ ਵਰਗ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਵੀ ਕਰਦੇ ਆ ਜੀ।
1: ਇੱਥੇ ਸਰ ਇਹਨਾਂ ਦਾ ਮੋਟੋ ਹੁੰਦਾ ਆ ਇਹਦੇ ਵਿੱਚ ਕੀ ਇਹਦਾ ਸਾਈਡ ਇਫੈਕਟ ਕੀ ਆ, ਇਹਦਾ ਸਾਈਡ ਇਫੈਕਟ ਇਹ ਹੈਗਾ ਆ ਕਿ ਸਰ ਬੰਦਾ ਸਾਇੰਟੀਫਿਕਲੀ ਜਿਹੜਾ ਆ ਆਮ ਬੰਦਾ ਜਿਹੜਾ ਹੈ ਨਾ ਜੀ ਉਹ ਸਾਇੰਟੀਫਿਕਲੀ ਸੋਚਣ ਤੋਂ ਲਚਾਰ ਹੋ ਜਾਂਦਾ, ਉਹਨੂੰ ਉਹਦੇ ਕਰਮਾਂ ਤੇ ਛੱਡ ਦਿੱਤਾ ਜਾਂਦਾ ਹੈਗਾ ਵੀ ਸਾਡੀ ਤਾਂ ਕਿਸਮਤ ਮਾੜੀ ਆ ਜੀ ਅਸੀਂ ਤਾਂ ਗਰੀਬ ਆ ਜੀ। ਇੱਥੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈਗਾ ਆ ਤੇ ਆਮ ਸਧਾਰਨ ਜਨ ਦੀ ਐਕਸਪਲਾਈਟੇਸ਼ਨ ਹੁੰਦੀ ਆ,
0: ਉਹਨਾਂ ਦੇ ਡਬਲ ਮਾਈਂਡਡ ਕਰ ਦਿੱਤੇ ਜਾਂਦੇ ਨਾ, ਉਹ ਸੋਚ ਹੀ ਨਾ ਸਕਣ ਆਪਣੀ ਦਿਮਾਗੀ ਮਤਲਬ ਕਿ ਸੋਚ ਨਾ ਉਹਨੂੰ ਵਰਤ ਨਾ ਸਕਣ। ਬਿਲਕੁਲ ਹੈ ਜੀ,
1: ਸਰਕਾਰਾਂ ਨੂੰ ਮਿਹਨਤ ਘੱਟ ਕਰਨੀ ਪੈਂਦੀ ਹੈਗੀ ਆ ਉਹਦੇ ਕਰਕੇ ਜਿਹੜਾ ਹੈਗਾ ਆ, ਕਿਉਂਕਿ ਅਦਰਵਾਈਜ਼ ਜਿਹੜੀਆਂ ਤੁਸੀਂ ਕਿਸੇ ਐਕਸਪੈਕਟੇਸ਼ਨਸ ਪੂਰੀਆਂ ਕਰਨੀਆਂ ਪਬਲਿਕ ਦੀਆਂ ਬੜੀਆਂ ਔਖੀਆਂ
0: ਔਖੀਆਂ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਸਰਕਾਰਾਂ ਲੰਬੇ ਸਮੇਂ ਤੱਕ ਰਾਜ ਕਰਨ ਵਾਸਤੇ ਸਰਮਾਏਦਾਰੀ ਨੂੰ ਕੱਟੜਵਾਦ ਨੂੰ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਸਹਾਰਾ ਲੈਂਦੀਆਂ, ਨੋ ਡਾਊਟ ਚਿਹਰੇ ਦੇ ਵਿੱਚ ਜਾਂ ਮੈਨੀ ਫੈਸਟੋ ਦੇ ਵਿੱਚ ਉਹ ਚੀਜ਼ਾਂ ਰੱਖਦੇ ਹੈਗੇ ਆ ਰਾਈ ਲੈਫਟ ਵਿੰਗ ਵਾਲੀਆਂ
0: ਜੀ,
1: ਪਰ ਜਿਹੜਾ ਹੈਗਾ ਆ ਉਹ ਤੇ ਜਿਹੜਾ ਆ ਕਦੀ ਕੰਮ ਨਹੀਂ ਕਰਦੀਆਂ ਹੈਗੀਆਂ ਜੀ। ਪੰਜਾਬ ਚ ਹੀ ਦੇਖ ਲੋ ਤੁਸੀਂ, ਮੈਂ ਇਹਨੂੰ ਅੰਡਰਲਾਈਨ ਵਾਰ ਵਾਰ ਕਰ ਰਿਹਾ ਜੀ,
0: ਬਿਲਕੁਲ
1: ਆਏ ਤਾਂ ਸੀਗੇ ਵੀ ਹਾਂ ਜੀ ਅਸੀਂ ਸਿਹਤ ਤੇ ਸਿੱਖਿਆ ਕ੍ਰਾਂਤੀ ਲਿਆਉਣੀ ਹੈਗੀ ਆ ਜੀ, ਤੇ ਹੁਣ ਬਣਾਉਣਾ ਅੰਮ੍ਰਿਤਸਰ ਦੇ ਵਿੱਚ ਮੰਦਰ ਆ ਜੀ, ਲਵ ਕੁਛ ਦਾ
0: ਬਿਲਕੁਲ ਕਹਿੰਦੇ ਮੰਦਰ ਲੈ ਲੋ ਮਸਜਿਦ ਲੈ ਲੋ ਪਰ
1: ਹਾਂਜੀ
0: ਰੋਜ਼ਗਾਰ ਨਾ ਮੰਗੋ ਕਹਿੰਦੇ।
1: ਸੋ ਇਸ ਬਿਲਕੁਲ ਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਪੰਜਾਬ ਦੇ ਵਿਚ ਵੀ ਜਿਹੜਾ ਆ ਉਹਨਾਂ ਨੇ ਇਸੇ ਤਰੀਕੇ ਦੀ ਸਰਕਾਰ ਚੱਲ ਰਹੀ ਆ ਤੇ ਸੈਂਟਰ ਦਾ ਜਿਹੜਾ ਆ ਉਹ ਏਜੰਡਾ ਉਹਨੂੰ ਹੀ ਟੋ ਕਰ ਰਹੀ ਆ।
0: ਅੱਜ ਦੇਖੋ ਅੱਜ ਰਿਪੋਰਟ ਲੱਗੀ ਆ ਟ੍ਰਿਬਿਊਨ ਦੇ ਵਿਚ ਭੰਗੂ ਸਾਹਿਬ ਦੀ, ਉਹ ਬੜੀ ਲਾਜਵਾਬ ਰਿਪੋਰਟ ਆ। ਮਤਲਬ ਕਿ ਘੱਟੋ ਘੱਟ 48,000 ਰੁਪਇਆ ਤਕਰੀਬਨ, ਜੇ 1000 ਰੁਪਇਆ ਦਿੱਤਾ ਜਾਂ 1500 ਦਿੱਤਾ ਤੇ ਜੋ ਹੈਗੇ ਸਾਡੇ ਹਾਲਾਤ ਨੇ ਉਹਦੇ ਵਿਚ ਰਿਪੋਰਟ ਦੇ ਵਿਚ ਬਕਾਇਦਾ ਹੈ ਕਿ ਜਿਹੜੀ ਸਾਨੂੰ ਇਨਕਮ ਹੈ, ਇਨਪੁੱਟ ਹੈ ਸਾਨੂੰ ਸਰਕਾਰਾਂ ਨੂੰ ਜਾਂ ਸੂਬੇ ਨੂੰ, ਉਹ ਤਾਂ ਹੈਗੀ 90% ਤੇ ਖਰਚ ਹੈਗਾ ਸਾਡਾ 125% ਜੀ। ਉਹ ਕਿੱਦਾਂ ਹੋ ਸਕਦਾ ਸੈਣੀ ਸਾਹਿਬ, ਕਿੱਥੋਂ ਮਤਲਬ ਕਿ ਇੰਨਾ ਖਰਚਾ ਜਿਹੜਾ ਵਾਧੂ? ਉਹ ਤਾਂ ਫਿਰ ਸਰਕਾਰ ਬੈਂਕਰਾਪਸੀ ਹੋਏਗੀ ਜੀ, ਸੂਬਾ ਬੈਂਕਰਾਪਸੀ ਹੋਏਗਾ। ਉੱਤੋਂ ਸਹੂਲਤਾਂ ਦੇ ਰਹੇ ਨੇ ਜੀ
1: ਭਾਰੀ ਸਾਹਿਬ, ਤੁਸੀਂ ਇਹ ਦੇਖੋ ਸਟੇਟ ਦੀ ਬਦਕਿਸਮਤੀ ਕੀ ਆ ਕਿ ਜਿਸ ਸਟੇਟ ਦੇ ਵਿਚ MLA ਉਹਨਾਂ ਦਾ ਇਨਕਮ ਟੈਕਸ ਜਿਹੜਾ ਆ ਉਹ ਪੇ ਕੀਤਾ ਜਾਂਦਾ ਹੋਵੇ ਸਰਕਾਰੀ ਟੈਕਸ ਦੇ ਵਿਚੋਂ
0: ਜੀ,
1: ਟੈਕਸ ਪੇਅਰ ਦੇ ਪੈਸੇ ਚੋਂ, ਬੰਦਾ ਤਾਂ ਕਹੂਗਾ ਨਾ ਵੀ ਇਹ ਤਾਂ ਉੱਜੜੀ ਜਾਣ, ਜੇ ਇਹਨਾਂ ਦੀ ਆਮਦਨ ਵੱਧਦੀ ਹੈਗੀ ਆ, ਇਹਨਾਂ ਦੀ ਆਮਦਨ ਵੱਧਦੀ ਹੈਗੀ ਆ ਤੇ ਉਹਦਾ ਟੈਕਸ ਵੀ, ਇਹਨਾਂ ਦੀ ਆਮਦਨ ਦੇ ਵਿੱਚੋਂ ਵੀ ਉਹਦਾ ਆਮਦਨ ਟੈਕਸ ਨੀ ਕੱਟਿਆ ਜਾਂਦਾ, ਉਹ ਟੈਕਸ ਕੱਟ ਕੇ ਜਿਹੜਾ ਆ ਇਨਕਮ ਟੈਕਸ ਨੂੰ ਇਹਦੇ ਪਬਲਿਕ ਦੇ ਟੈਕਸ ਦੇ ਵਿਚੋਂ ਉਹ ਇਨਕਮ ਟੈਕਸ ਨੂੰ ਜਾਂਦਾ ਜੀ, ਕਿਉਂਕਿ ਸੈਂਟਰ ਦਾ ਮਹਿਕਮਾ।
0: ਸਾਡੇ ਪਤਾ ਇਹਦੇ ਸਿਸਟਮ ਕੀ ਆ, ਜਿੱਦਾਂ ਇਹ ਚਲੋ ਦੇ ਰਹੇ ਨੇ ਜੋ ਸਹੂਲਤਾਂ ਦੇ ਰਹੇ ਨੇ, ਇੱਥੇ ਨਾ ਮੈਂ ਆਪਣੀ ਗੱਲ ਦੱਸਦਾ, ਚਲੋ ਪਰਸਨਲੀ ਗੱਲ ਆ। ਜਦੋਂ ਮੈਂ ਇਹਨਾਂ ਮੁਲਕਾਂ ਚ ਆਇਆ ਤਾਂ ਮੈਂ ਸਟੱਡੀ ਵੀਜ਼ਾ ਮੇਰਾ ਇੱਦਾਂ ਦਾ, ਮੈਂ ਮਤਲਬ ਕਿ ਪਰਮਾਨੈਂਟ ਆਇਆ ਸੀ ਤੇ ਮੈਂ ਇੱਥੇ ਸਟੱਡੀ ਵੀ ਕਰ ਸਕਦਾ ਸੀ, ਮੇਰਾ ਵੀਜ਼ਾ ਇੱਦਾਂ ਦਾ ਸੀ ਤੇ ਓਪਨ ਵੀਜ਼ਾ ਸੀ ਤੇ ਰਹਿਣਾ ਚਾਹੁੰਦਾ ਤਾਂ ਰਹਿ ਸਕਦਾ, ਵਾਪਸ ਜਾਣਾ ਤਾਂ ਵਾਪਸ ਜਾ ਸਕਦਾ ਸੀ, ਜੇ ਇੱਥੇ ਸਟੱਡੀ ਕਰਨਾ ਚਾਹੁੰਦਾ ਤਾਂ ਸਟੱਡੀ, ਕਿਉਂਕਿ ਵਰਕ ਪਰਮਿਟ ਤੇ ਪਹਿਲਾਂ ਮੈਂ ਆਇਆ ਸੀ ਤੇ ਉਹਦੇ ਵਿਚ ਮੈਂ ਚਲੋ ਸਕੂਲਿੰਗ ਜੁਆਇਨ ਕੀਤੀ, ਮੈਂ ਕਿਹਾ ਚਲੋ ਹੋਰ ਕੰਮ ਕਾਰ ਲੱਭ ਲੈਂਦੇ ਆ ਜੇ ਮਿਲਦਾ ਤਾਂ ਹਨਾ, ਤੇ ਜਿਹੜਾ ਸਕੂਲਿੰਗ ਮੈਂ ਇੰਡੀਆ ਤੋਂ ਕਰਕੇ ਆਇਆ ਸੀ ਉਹ ਮਤਲਬ ਕਿ ਇੱਥੇ ਘੱਟੋ ਘੱਟ ਨੀ ਉਸ ਸਮਿਆਂ ਦੇ ਵਿਚ ਪ੍ਰੋਫੈਸ਼ਨਲ ਸਰਟੀਫਿਕੇਟ ਚਾਹੀਦੇ ਆ ਜੀ, ਉਹ ਤੋਂ ਬਗੈਰ ਤੁਹਾਨੂੰ ਕੰਮ ਦੇ ਉੱਤੇ ਅੱਜ ਵੀ ਨੀ, ਮਤਲਬ ਕਿ ਬਹੁਤ ਘੱਟ ਰੱਖਦੇ ਨੇ ਤੇ ਕੋਈ ਰਿਸਕ ਲੈਂਦਾ ਹੈ ਤੇ ਤੁਹਾਡੇ ਕੋਲ ਪ੍ਰੋਫੈਸ਼ਨ ਜ਼ਰੂਰ ਹੋਣਾ ਚਾਹੀਦਾ ਜਿੱਦਾਂ ਵੀ ਜਿਹੜੀ ਵੀ ਤੁਸੀਂ ਜੋਬ ਕਰਨੀ ਆ। ਤੇ ਉਹ ਮੈਂ ਸਟੱਡੀ ਸ਼ੁਰੂ ਕਰ ਦਿੱਤੀ ਜੀ ਤੇ ਸਟੱਡੀ ਮੈਨੂੰ ਉਹਨਾਂ ਗੌਰਮੈਂਟ ਦੇ ਵੱਲੋਂ 200 ਯੂਰੋ ਮਤਲਬ ਕਿ ਉਹਨਾਂ ਨੇ ਲਾ ਦਿੱਤਾ ਮਹੀਨੇ ਦਾ, ਕਿਉਂਕਿ ਮੈਂ ਕੰਮ ਨਹੀਂ ਕਰਦਾ ਸੀ ਹੋਰ ਕੁਛ ਨਹੀਂ, ਤੇ ਸਟੱਡੀ ਵੀਜ਼ੇ ਵਾਲੇ ਸਟੱਡੀ ਵਾਲੇ ਨੂੰ ਜਿਹੜਾ ਸੀ ਇੱਥੇ ਜਿਹੜਾ ਰਹਿੰਦਾ 85% ਮਤਲਬ ਕਿ ਮੈਨੂੰ ਉਹਦਾ ਬੈਨੀਫਿਟ ਮਿਲਦਾ ਸੀ ਤੇ ਬਾਕੀ 20% ਜਾਂ 25% ਆਪਣੇ ਵੱਲੋਂ ਪਾਉਣਾ ਸੀ ਤੇ ਉਹ ਮੈਨੂੰ ਉਹਨਾਂ ਨੇ 206 ਯੂਰੋ ਹੁੰਦੇ ਸੀ ਉਸ ਵੇਲੇ ਤੇ ਸੈਣੀ ਸਾਹਿਬ ਉਹ ਸਬਸਿਡੀ ਜਿਹੜੀ ਮੈਨੂੰ ਮਿਲਦੀ ਸੀ ਨਾ ਸਟੂਡੈਂਟ ਨੂੰ ਉਹਦੇ ਵਿਚੋਂ ਵੀ ਟੈਕਸ ਕੱਟ ਕੇ ਤੇ ਮੇਰੇ ਅਕਾਊਂਟ ਦੇ ਵਿਚ 192-96 ਯੂਰੋ ਆਉਂਦੇ ਸੀ, ਉਹਦੇ ਵਿਚੋਂ ਵੀ 10-15 ਯੂਰੋ ਕੱਟ ਲੈਂਦੇ ਸੀ। ਮੈਂ ਇਹ ਮੁੱਦਾ ਤਾਂ ਛੇੜਿਆ ਜਿਹੜੀਆਂ ਤੁਸੀਂ ਗੱਲ ਕੀਤੀ ਹੈ, ਹੁਣ ਜਿਹੜੀਆਂ ਸਬਸਿਡੀਆਂ ਦੇ ਰਹੇ ਨੇ ਜਾਂ ਤੁਸੀਂ ਗੱਲ ਕੀਤੀ ਹੈ ਜਿਹੜੀ ਹੈ ਲੀਡਰਾਂ ਨੂੰ ਇਨਕਮ ਹੁੰਦੀ ਹੈ ਜਾਂ ਸੈਲਰੀ ਮਿਲਦੀ ਹੈ ਉਹ ਉਹਨਾਂ ਦੇ ਵਿਚੋਂ ਉਹਨਾਂ ਦਾ ਤਾਂ ਪੈਸਾ ਮੈਨੂੰ ਲੱਗਦਾ ਕਿ ਐਨ ਵਾਈਟ ਪੇਪਰ ਹੀ ਆ। ਇਹਨਾਂ ਮੁਲਕਾਂ ਦੇ ਵਿਚ ਵੀ ਮੈਂ ਦੇਖਿਆ ਕਈ ਵਾਰੀ ਕਿ ਜਿਹੜੇ ਲੀਡਰ ਹੈਗੇ ਨੇ ਜਾਂ ਸਿਆਸਤਦਾਨ ਨੇ ਜਾਂ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਅਹੁਦਿਆਂ ਤੇ ਬੈਠੇ ਆ ਉਹਨਾਂ ਦੇ ਟੈਕਸ ਹੀ ਨਹੀਂ ਕੱਟ ਹੁੰਦਾ ਜੀ, ਉਹਨਾਂ ਦੀ ਜਿਹੜੀ ਪੇਮੈਂਟ ਆਉਂਦੀ ਹੈ ਜਿੰਨੇ ਹੈਗੇ ਆ ਉਨੇ ਹੀ ਆਉਂਦੇ ਆ ਜੀ, ਉਹ ਚੋਂ ਕੋਈ ਟੈਕਸ ਪੇ ਨਹੀਂ ਹੁੰਦਾ।
1: ਪਰ ਸਾਹਿਬ ਆਮ ਸ਼ਹਿਰੀ ਦਾ ਪਤਾ ਕੀ ਹਾਲ ਆ, ਉਹ ਸਾਡੇ ਇੱਕ ਵਕੀਲ ਸੀਗਾ ਉਹ ਜਲੰਧਰ ਨਾਲ ਕਿਤੇ ਰੈਡ ਲਾਈਟ ਕਰਾਸ ਕਰ ਗਿਆ, ਉਹ ਪੁਲਿਸ ਵਾਲੇ ਨੇ ਰੋਕਿਆ, ਉਹ ਕਿਤੇ ਕਾਲਾ ਦੇ ਨਸ਼ੇ ਦੇ ਵਿੱਚ ਔਖਾ ਬੋਲਿਆ, ਉਹਨੇ ਚਲਾਨ ਕੱਟ ਮਾਰਿਆ, ਉਹਨੂੰ ਕਹਿੰਦਾ ਆਨਲਾਈਨ ਚਲਾਨ ਪਰ ਮੈਂ ਜਲੰਧਰ ਕਿੱਥੇ ਮੁੜ ਕੇ ਆਉਂਦਾ ਰਹੂੰਗਾ, ਭਰ ਦਿੰਦਾ ਹੈਗਾ ਜੀ 1000 ਰੁਪਏ ਦਾ ਚਲਾਨ ਸੀ ਤੇ ਜਦੋਂ ਕੱਟਣ ਲੱਗਾ ਤੇ ਉਹ ਕਹਿੰਦਾ ਜੀ 250 ਰੁਪਇਆ ਜਿਹੜਾ ਹੈਗਾ GST ਹਾਂਜੀ, ਇੱਥੇ ਤਾਂ ਜਿਹੜਾ ਫਾਈਨ ਕੀਤਾ ਜਾਂਦਾ ਹੈਗਾ ਉੱਤੇ ਵੀ GST ਕੱਟ ਲੈਂਦੀ ਹੈ ਸਰਕਾਰ ਦੀ
0: ਜੀ,
1: ਹਾਂਜੀ। ਸੋ ਇਸ ਕਰਕੇ ਆਮ ਸ਼ਹਿਰੀ ਦਾ ਤਾਂ ਇਹ ਹਾਲ ਆ ਤੇ ਇਹਨਾਂ ਲੀਡਰਾਂ ਦਾ ਜਿਹੜਾ ਹੈਗਾ ਆ ਵੀ ਹਾਂ ਜੀ ਇਹਨਾਂ ਦੀ ਇਨਕਮ ਵੱਧ ਗਈ ਜੀ, ਇਹਨਾਂ ਨੇ ਕੋਈ ਬਿਜ਼ਨਸ ਕੀਤਾ ਹੋਊਗਾ ਉੱਥੋਂ ਇਨਕਮ ਹੋ ਗਈ ਹੋਊਗੀ, ਜਿਹੜੀ ਰਿਟਰਨ ਭਰਦੇ ਹੈਗੇ ਆ ਉਹ ਵਿਚਾਰੀ ਸਿਰਦਰਦੀ ਜਿਹੜੀ ਆ ਬਣਦੀ ਆ ਆਮ ਜਨਤਾ ਦੀ। ਸੋ ਇਸ ਕਰਕੇ ਜਿਹੜਾ ਹੈਗਾ ਇੱਥੇ ਦੇਖੋ ਨੋ ਡਾਊਟ ਫ੍ਰੀ ਵੀਜ਼ ਬਹੁਤ ਜ਼ਿਆਦੀ ਆ ਜੀ, ਮੈਂ ਤੁਹਾਡੇ ਨਾਲ ਕੱਲ ਵੀ ਆਫ ਏਅਰ ਜਿਹੜਾ ਆ ਮਤਲਬ ਸ਼ੇਅਰ ਕੀਤਾ ਸੀ ਵੀ ਇੱਥੇ ਇੱਕ ਲੇਡੀ ਆਈ ਪੀ ਉਹ ਆ ਕੇ ਕਹਿੰਦੀ ਪੀ ਆ ਹੈਗਾ ਆ ਫਾਰਮ ਭਰਨਾ ਆ ਜੀ ਵੀ ਇਹ ਸਰਕਾਰ ਵੱਲੋਂ ਸਰਵੇ ਹੋ ਰਿਹਾ ਆ, ਮੈਂ ਕਿਹਾ ਦੱਸੋ ਜੀ ਹਾਂਜੀ ਪੁੱਛੋ ਜੋ ਪੁੱਛਦੇ ਹੋ, ਨਾ ਪੁੱਛਿਆ ਡੇਟ ਆਫ ਬਰਥ ਸਾਰਾ ਪੁੱਛ ਕੇ ਉਹਨੇ ਮੋਬਾਈਲ ਦੇ ਵਿੱਚ ਹੀ ਫੀਡ ਕਰਨਾ ਸ਼ੁਰੂ ਕੀਤਾ ਹਾਂਜੀ, ਮੁੜ ਕੇ ਕੀ ਤੁਸੀਂ ਭਗਵੰਤ ਮਾਨ ਸਰਕਾਰ ਦੇ ਟਨਿਓਰ ਦੇ ਵਿਚ ਤੁਸੀਂ ਸਮੇ ਦੇ ਵਿਚ ਰੋਡਵੇਜ ਦੀ ਬੱਸ ਦੇ ਵਿਚ ਫ੍ਰੀ ਸਫ਼ਰ ਦਾ ਆਨੰਦ ਮਾਣਿਆ ਹੈਂਜੀ, ਕੀ ਤੁਸੀਂ ਤੀਰਥ ਯਾਤਰਾ ਸਕੀਮ ਦਾ ਲਾਭ ਲਿਆ ਹੈਂਜੀ? ਮੈਂ ਕਹਿੰਦਾ ਹੈਗਾ ਕੀ, ਅੱਛਾ ਜੀ ਮੋੜ ਕੇ ਓਹਨੇ ਮੈਂ ਕਿਹਾ ਭੀ ਨਹੀਂ, ਮੈਂ ਕਿਹਾ ਸਾਨੂੰ ਕੀ ਲੋੜ ਹੈਗੀ ਆ, ਅੱਛਾ ਜੀ ਫੇਰ ਇਨਕਮ ਜਿਹੜੀ ਆ ਲਿਖਣ ਲੱਗੀ ਤੇ ਮੈਨੂੰ ਕਹਿੰਦੀ ਲਿਖਾ ਦਿਓ ਅੰਦਾਜ਼ੇ ਨਾਲ ਲਿਖਾ ਦਿਓ। ਮੈਂ ਕਿਹਾ ਬੀਬਾ ਮੈਂ ਗਲਤ ਕਿਉਂ ਲਿਖਾਉਂਗਾ, ਮੈਂ ਜੋ ਰਿਟਰਨ ਭਰਦਾ ਮੈਂ ਓਹੀ ਲਿਖਾਉਂਗਾ ਹਾਂਜੀ। ਤੇ ਕਹਿੰਦੀ ਇੱਥੇ ਤਾਂ ਲੋਕਾਂ ਨੇ ਜਿਹੜਾ ਹੈਗਾ ਯਾ ਜਿਹਨਾਂ ਦੀ 80,000 ਤਨਖਾਹ ਉਹਨਾਂ ਨੇ ਵੀ 30,000 ਲਿਖਾਇਆ ਹੈਗਾ ਜਾਂ 40,000 ਲਿਖਾਇਆ। ਮੈਂ ਕਿਹਾ ਉਹ ਛੱਡ ਤੂੰ, ਮੈਂ ਜਾਂ ਸਹੂਲਤ ਲੈਣੀ ਕੋਈ ਨੀ ਸਰਕਾਰ ਤੋਂ ਤੇ ਫੇਰ ਮੈਨੂੰ ਲਿਖਾਉਣ ਚ ਕੀ ਹਰਜ ਆ ਜੀ?
0: ਜੀ ਨਹੀਂ ਸੈਣੀ ਸਾਹਿਬ ਆਹ ਵਧੀਆ ਤੁਸੀਂ ਜਿਹੜੀ ਗੱਲ ਕੀਤੀ ਇਹਦੇ ਵਿੱਚ ਮੈਂ ਥੋੜਾ ਜਿਹਾ ਵਾਧਾ ਜ਼ਰੂਰ ਕਰਾਂਗਾ ਤੁਹਾਡੀ ਗੱਲ ਦੇ ਵਿੱਚ। ਹੁਣ ਦੇਖੋ ਇਹ ਤਾਂ ਬਹੁਤ ਇੰਪੋਰਟੈਂਟ ਚੀਜ਼ ਹੈ ਹਨਾ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਪਰ ਇਹਦਾ ਧਿਆਨ ਹੁਣ ਦੇਖੋ ਇਹਨਾਂ ਮੁਲਕਾਂ ਸਾਡੇ ਮੁਲਕਾਂ ਦੇ ਵਿੱਚ ਜਾਂ ਡਾਟਾ ਚੋਰੀ ਦਾ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਹੋ ਗਿਆ ਜਾਂ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਹੈਗੇ ਨੇ ਅਧਾਰੇ ਨੇ ਉਹਨਾਂ ਦੇ ਉੱਤੇ ਆਪਣੇ ਗੂਗਲ ਦੇ ਉੱਤੇ ਲੱਖਾਂ ਅਰਬਾਂ ਰੁਪਈਆਂ ਦਾ ਮਤਲਬ ਕਿ ਜੁਰਮਾਨਾ ਲਾਇਆ ਜਾਂਦਾ ਕਿ ਜੇ ਤੁਹਾਡੀ ਨਿੱਜਤਾ ਜਿਹੜਾ ਡਾਟਾ ਜਿਹੜਾ ਉਹ ਇਕੱਠਾ ਕੀਤਾ ਜਾਂਦਾ। ਇਹ ਜਿਹੜਾ ਫਾਰਮ ਤੁਸੀਂ ਗੱਲ ਕੀਤੀ ਹੈ ਕਿ ਕਦੇ ਉਹਦੇ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਹੈ ਪਰ ਮਤਲਬ ਕਿ ਤੁਹਾਡਾ ਰਾਈਟ ਹੈ ਮੇਰੇ ਖਿਆਲ ਨਾਲ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਇਹ ਕਾਹਦੇ ਲਈ ਮਤਲਬ ਕਿ ਫੀਲ ਅਪ ਕੀਤਾ ਜਾ ਰਿਹਾ ਜਾਂ ਕਾਹਦੇ ਲਈ ਇਕੱਠਾ ਕੀਤਾ ਜਾ ਰਿਹਾ ਨਿੱਜੀ ਡਾਟਾ ਜੀ? ਉਹ ਤਾਂ ਪ੍ਰਾਈਵੇਸੀ ਫਿਰ ਖਤਮ ਹੋ ਗਈ ਜੀ।
1: ਭਾਰੇ ਸਾਹਿਬ ਅਗਲਾ ਸਵਾਲ ਪੁੱਛੋ, ਘਰ ਦੇ ਵਿਚ ਕਹਿੰਦੀ ਕੋਈ ਨਸ਼ਾ ਕਰਦਾ। ਮੈਂ ਕਿਹਾ ਇਹ ਕੌਣ ਦੱਸਦਾ? ਇਹ ਜਿਹਨੇ ਮੈਂ ਕਿਹਾ ਤੁਹਾਨੂੰ ਭੇਜਿਆ ਆ ਉਹ ਦੱਸਦਾ ਤੇ ਉਹ ਬੰਨਦਾ ਵੀ ਮੈਂ ਕਰਦਾ ਹੈ ਜੀ। ਤੁਸੀਂ ਜਿਹੜਾ ਹੈਗਾ ਆ ਵੀ ਇਹ ਪੁੱਛ ਰਹੇ ਆ ਜਿਹਨੇ ਤੁਹਾਨੂੰ ਇਹ ਭੇਜਿਆ ਆ, ਅੱਛਾ ਜੀ ਉਹਨੇ ਦੇਖਿਆ ਵੀ ਇਸ ਗੱਲ ਤੇ ਆਉਂਦਾ ਨੀ, ਆਉਣ ਤਾਂ ਰਹੀ ਕਰ ਦਿੱਤਾ ਆਪੇ ਫਿਲ ਕਰ ਦਿੱਤਾ ਹੈਗਾ। ਕਹਿੰਦੀ ਆਂਢ ਗੁਆਂਢ ਦੇ ਵਿਚ ਕੋਈ ਨਸ਼ਾ ਕਰਦਾ ਤੇ ਉਹਦਾ ਦੱਸੋ। ਮੈਂ ਕਿਹਾ ਜੀ ਨਾ ਤਾਂ ਮੇਰੇ ਦੇਖ ਲਾ ਤੇ ਮੇਰੇ ਘਰ ਦੇ ਚਾਰੇ ਪਾਸੇ ਕਿਸੇ ਦਾ ਘਰ ਹੈਗਾ ਆ, ਤਿੰਨਾਂ ਪਾਸਿਆਂ ਤੋਂ ਓਪਨ ਚੌਥੇ ਪਾਸੇ ਰਸਤਾ ਲੱਗਦਾ ਹੈ ਜੀ, ਦੂਜੇ ਪਿੱਛੇ ਰਸਤਾ ਲੱਗਦਾ। ਮੈਂ ਕਿਹਾ ਮੇਰੇ ਘਰ ਦੇ ਮੇਰਾ ਗੁਆਂਢ ਹੀ ਹੈ ਨੀ ਕੋਈ
0: ਹੈ ਜੀ,
1: ਤੇ ਮੈਂ ਕੀ ਦੱਸਾਂ ਤੇ ਬਾਕੀ ਕੋਈ, ਮੈਂ ਕਿਹਾ ਕੋਈ ਸਾਹਮਣੇ ਕਰਦਾ ਹੁੰਦਾ ਹੈ ਜੀ। ਤੇ ਮੈਂ ਅੱਛਾ ਉਹਨੇ ਕਹਿੰਦੀ ਪਤਾ ਨਹੀਂ, ਉਹਨੇ ਦੇਖਿਆ ਵੀ ਜਵਾਬ ਏਦਾਂ ਕਰਕੇ ਦੇ ਰਿਹਾ। ਅਲਟੀਮੇਟਲੀ ਖੇਤੀ ਦੀ ਜ਼ਮੀਨ ਹੈਗੀ ਹਾਂਜੀ, ਮੋਟਰ ਲੱਗੀ ਹਾਂਜੀ ਮੋਟਰ, ਅੱਛਾ ਫ੍ਰੀ ਬਿਜਲੀ ਮੋਟਰ ਤੇ ਉਹਨੇ ਓਕੇ ਕੀਤਾ ਜੀ
0: ਹੈ ਜੀ।
1: ਉਹ ਮੈਂ ਕਿਹਾ ਯਾਰ
0: ਹਾਂ,
1: ਉਹ ਤੋਂ ਬਾਅਦ ਜਿਹੜਾ ਹੈਗਾ ਜੀ ਕਹਿੰਦੀ ਅੱਛਾ ਕੀ ਤੁਸੀਂ ਮਤਲਬ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀ ਫ੍ਰੀ ਬਿਜਲੀ ਦੇ ਵਿਚ ਤੁਹਾਡਾ ਕਦੀ ਬਿੱਲ ਮਾਫ਼ ਹੋਇਆ
0: ਜੀ?
1: ਹਾਂਜੀ ਹੁਣ ਭਾਰੀ ਸਾਹਿਬ ਸਰਦੀਆਂ ਦਾ ਪਤਾ ਨੀ, ਬੇਟੇ ਨੇ ਨਾ ਆਟੋ ਤੇ ਲਾਇਆ ਹੈਗਾ ਆ ਵੀ ਆਟੋ ਪੇਮੈਂਟ ਲਾਈ ਹੈਗੀ ਆ ਤਾਂ ਕਿ ਕੋਈ ਨਹੀਂ ਵੀ ਚੇਤਾ
0: ਤਾਂ
1: ਵੀ ਜਿੱਦਾਂ ਹੀ ਬਿੱਲ ਆਉਂਦਾ ਤੇ ਆਪਣੇ ਆਪ ਉਹਦੇ ਕੱਟ ਹੋ ਜਾਏ। ਉਹ ਇੱਕ ਵਾਰੀ ਮੈਨੂੰ ਤਾਂ ਵੀ ਮੈਨੂੰ ਪਤਾ ਲੱਗਾ ਵੀ ਇੱਕ ਵਾਰੀ ਮੈਂ ਉਹਨੂੰ ਵਾਰ ਵਾਰ ਪੁੱਛੀ ਗਿਆ, ਮੈਂ ਨੋਟੀਫਿਕੇਸ਼ਨ ਆਇਆ ਮੈਂ ਕਿਹਾ ਯਾਰ ਜਦੋਂ ਮੈਂ ਇੱਥੇ ਜਨਰੇਟ ਕਰਦਾ ਆ ਬਿੱਲ ਦੇਣ ਵਾਸਤੇ ਤੇ ਉੱਥੇ ਆ ਜਾਂਦਾ ਨੋ ਪੇਮੈਂਟ ਡਿਊ, ਉਹਨੇ ਮੁੜ ਕੇ ਚੈੱਕ ਕੀਤਾ ਕਹਿੰਦਾ ਪਾਪਾ ਮੇਰੇ ਆਟੋ ਲਗਾਇਆ ਸੀਗਾ ਤੇ ਉੱਥੇ ਆਪਣੇ ਆਪ ਹੀ ਜਿਹੜਾ ਤੁਹਾਡਾ 14,000 ਹਾਂਜੀ। ਤੇ ਉਹ ਮੈਂ ਕਿਹਾ ਕਿਤੇ ਗਲਤ ਇਨਫੋਰਮੇਸ਼ਨ ਹੋ ਜਾਏ ਜਾਂ, ਮੈਂ ਕਿਹਾ ਵੀ ਭਾਈ ਇਹਦੇ ਬਾਰੇ ਪਤਾ ਨੀ ਕਰਦੇ ਫੇਰ ਏਦਾਂ ਕਰਕੇ ਹੈਗਾ। ਹੋ ਸਕਦਾ ਕਿਤੇ ਸਰਦੀਆਂ ਦੇ ਵਿਚ ਨਾ ਵੀ ਆਇਆ ਹੋਵੇ ਬਟ ਅਸੀਂ ਬਿੱਲ ਮੈਂ ਕਿਹਾ ਸਾਨੂੰ ਆਉਂਦਾ ਰਿਹਾ ਹੈਗਾ, ਹੁਣ ਤਾਂ 5 ਮਹੀਨੇ ਹੋ ਗਏ ਬਿੱਲ ਨੀ ਆਇਆ, ਸਾਰਾ ਪਿੰਡ ਦੁਖੀ ਆ, ਸਾਰੀ ਸਟੇਟ ਇਹ ਸੋਚੀ ਜਾਂਦੀ ਆ ਤੇ ਮੀਟਰ ਰੀਡਰ ਹੜਤਾਲ ਤੇ ਬੈਠੇ ਆ ਤੇ ਚਾਰ ਪੰਜ ਮਹੀਨੇ ਦਾ ਇਕੱਠਾ ਬਿੱਲ ਆਉਣਾ ਆ ਜੀ। ਉਹਦੇ ਵਿਚ ਜਦੋਂ ਯੂਨਿਟਾਂ ਕੈਲਕੂਲੇਟ ਕਰਨੀਆਂ ਜੇ ਕੋਈ ਫ੍ਰੀ ਹੋਇਆ ਵੀ ਤੇ ਕਿਸੇ ਦਾ ਵੀ ਫ੍ਰੀ ਨੀ ਹੋਣਾ
0: ਨੀ ਜੀ ਬਿਲਕੁਲ,
1: ਕਿਉਂਕਿ ਜਦੋਂ ਹਾਂਜੀ ਉਹ ਥੋੜਾ ਡਿਨ ਕਰਨਾ ਹੈਗਾ ਜੀ ਵੀ ਉਸ ਟਰਮ ਦੇ ਵਿਚ ਕਿੰਨਾ ਸੀਗਾ ਤੇ ਹੁਣ ਟਰਮ ਦੇ ਵਿਚ ਕਿੰਨਾ ਹੋਇਆ, ਅਗਲੀ ਟਰਮ ਚ ਕਿੰਨਾ ਹੋਇਆ
0: ਬਿਲਕੁਲ।
1: ਇਸ ਕਰਕੇ ਜਿਹੜਾ ਹੈਗਾ ਆ ਇਹ ਸਰਕਾਰ ਦੀਆਂ ਇਹ ਤਾਂ ਯੋਜਨਾਵਾਂ ਆ ਜੀ
0: ਜੀ ਬਿਲਕੁਲ। ਸੈਣੀ ਸਾਹਿਬ
1: ਮਤਲਬ ਇਹ ਡਾਟੇ ਤੋਂ ਅਸੈਸ ਕਰਨਾ ਉਹਨਾਂ ਨੇ
0: ਤੇ
1: ਸਰਕਾਰ ਪੱਖੀ ਲੋਕ ਕਿੰਨੇ ਆ ਜੀ
0: ਜੀ
1: ਤੇ ਸਰਕਾਰ ਵਿਰੋਧੀ ਲੋਕ ਕਿੰਨੇ ਹੈਗੇ ਆ, ਇਸੇ ਡਾਟੇ ਤੋਂ ਚੱਕ ਕੇ ਤੇ ਲੋਕਾਂ ਨੂੰ ਫਾਲਸ ਇੰਪਲੀਕੇਸ਼ਨ ਮੈਨੂੰ ਜਿੱਥੇ ਤੱਕ ਛੱਕ ਗਿਆ ਵੀ ਫਾਲਸ ਇੰਪਲੀਕੇਸ਼ਨ ਦੇ ਵਿਚ ਜਿਹੜਾ ਹੈਗਾ ਆ ਉਹਨਾਂ ਨੂੰ ਕੀਤਾ ਜਾਊਗਾ, ਕ੍ਰਿਮੀਨਲ ਕੇਸਾਂ ਦੇ ਵਿਚ ਟਰੈਪ ਕੀਤਾ ਜਾਊਗਾ, ਪ੍ਰੈਸ਼ਰ ਬਣਾਇਆ ਜਾਊਗਾ ਤੇ ਕਿੱਥੇ ਇਹਨਾਂ ਨੂੰ ਜਿਹੜਾ ਹੈਗਾ ਆ ਕੀਤਾ ਜਾ ਸਕਦਾ, ਵੋਟ ਵਾਸਤੇ ਕਿੱਥੇ ਕੰਪੈਲ ਕੀਤਾ ਜਾ ਸਕਦਾ।
0: ਸੈਣੀ ਸਾਹਿਬ ਉਸ ਤੋਂ ਪਹਿਲਾਂ ਜੇ ਇੱਦਾਂ ਕੀਤਾ ਜਾ ਸਕਦਾ ਜਾਂ ਜਾਵੇ ਉਸ ਤੋਂ ਪਹਿਲਾਂ ਕਿ ਲੋਕ ਆਪਸ ਦੇ ਵਿਚ ਜਾਗਰੂਕ ਹੋ ਕੇ ਇਹਦਾ ਜਵਾਬ ਨੀ ਮੰਗ ਸਕਦੇ ਕਿ ਰਾਈਟ ਤਾਂ ਹੋਊਗਾ ਕਾਨੂੰਨ ਦੇ ਹਿਸਾਬ ਦੇ ਨਾਲ ਕਿ ਜਿਹੜਾ ਤੁਸੀਂ ਡਾਟਾ ਮੰਗ ਰਹੇ ਹੋ ਜਾਂ ਨਿੱਜਤਾ ਦਾ ਸਾਰਾ ਕੁਝ ਤੁਸੀਂ ਪੁੱਛ ਰਹੇ ਹੋ ਇੱਕ ਵਿਅਕਤੀਗਤ ਜਾਂ ਹੋਰ ਵਿਅਕਤੀਆਂ ਦੇ ਵੱਖਰੇ ਵੱਖਰੇ ਪਰਿਵਾਰਾਂ ਦੇ ਵਿੱਚੋਂ, ਤਾਂ ਉਹ ਕਿਤੇ ਨਾ ਕਿਤੇ ਫਿਰ ਇਹ ਕਾਨੂੰਨੀ ਮਸਲਿਆਂ ਦੇ ਵਿੱਚ ਫਸ ਨਹੀਂ ਸਕਦੇ, ਜਾਂ ਜਿੰਨਾ ਚਿਰ ਇਹ ਜਾਣਕਾਰੀ ਦਿੰਦੇ ਨਹੀਂ ਗੇ ਭਈ ਕਾਹਦੇ ਲਈ ਅਸੀਂ ਕਰ ਰਹੇ ਹਾਂ, ਤੁਹਾਡੀ ਨਿੱਜਤਾ ਹੈ।
1: ਬਾਰੇ ਸਭ ਅਗਲੇ ਕਹਿੰਦੇ ਹੈਗੇ ਆ ਅਸੀਂ ਤਾਂ ਜੀ ਨਸ਼ਿਆਂ ਦੀ ਰੋਕਥਾਮ ਤੱਕ ਕਰਦੇ ਹੈਗੇ, ਉਹਦੇ ਬਾਰੇ ਪਤਾ ਕਰਦੇ ਹੈਗੇ ਆ ਜੀ ਲੋਕਾਂ ਦੇ ਵਾਸਤੇ, ਲੋਕਾਂ ਨੂੰ ਸਹੂਲਤਾਂ ਕਿਹੜੀਆਂ ਕਿਹੜੀਆਂ, ਉਹਦੇ ਵਿੱਚ ਸਰ ਉਹਨਾਂ ਨੇ ਪਾਇਆ ਆ ਕਿ ਤੁਸੀਂ ਕਿਸ ਚੀਜ਼ ਦੀ ਕਿਹੜੀ ਸਹੂਲਤ ਦੀ ਮੰਗ ਕਰਦੇ ਹੈਗੇ ਆ, ਕਿਸ ਚੀਜ਼ ਦੀ ਸੜਕ ਹੈ ਜੀ, ਤੇ ਜਾਂ ਹੋਰ ਕਿਹੜੀ ਕਿਹੜੀ ਚੀਜ਼ ਤੁਹਾਡੇ, ਨਵੀਂ ਚੀਜ਼ ਕਿਹੜੀ ਆਈ ਹੈਗੀ ਆ ਵੀ ਸੜਕ ਜੀ, ਤਾਂ ਡਿਵੈਲਪਮੈਂਟ ਦਾ ਏਜੰਡਾ ਆ ਸਾਡਾ ਤੇ ਡਿਵੈਲਪਮੈਂਟ ਭਾਈ ਹਾਂਜੀ ਵੀ ਕਿਹੜੇ ਸੈਕਟਰ ਦੇ ਵਿੱਚ ਡਿਵੈਲਪਮੈਂਟ ਕਰਨੀ ਹੈਗੀ ਆ ਜੀ, ਉਹ ਸਰ ਉਹਨਾਂ ਕੋਲ ਜਵਾਬ ਬਥੇਰੇ ਹੈਗੇ ਆ ਜੀ ਹਾਈ ਕੋਰਟ ਚ ਦੇਣ ਨੂੰ।
0: ਨਹੀਂ ਪਰ ਇਨਕਮ ਸੋਰਸ ਜਿਹੜਾ ਪੁੱਛ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਪੁੱਛ ਰਹੇ ਨੇ, ਉਹ ਵੀ ਤਾਂ ਤੁਹਾਡਾ ਇੱਕ ਪ੍ਰਾਈਵੇਟ ਕਹਿ ਸਕਦੇ ਆ ਨਿੱਜਤਾ ਹੈ ਜੀ, ਉਹ ਕਿਸੇ ਅਥਾਰਟੀ ਦੇ ਅੰਦਰ ਤਾਂ ਆਉਂਦੀ ਹੋਵੇਗੀ, ਮਤਲਬ ਕਿ ਜਿਹੜੀ ਇਨਕਮ ਸੋਰਸ ਆ ਉਹ ਤਾਂ ਕਹੋ ਇਨਕਮ ਟੈਕਸ ਜਾਂ ਸੇਲ ਟੈਕਸ ਕਹਿ ਲਓ ਜਾਂ ਉਹਨਾਂ ਉਹ ਮਹਿਕਮੇ ਪੁੱਛ ਸਕਦੇ ਨੇ ਤੁਹਾਡੇ ਤੋਂ,
1: ਉਹ ਵੀ ਤਾਂ ਸਰਕਾਰ ਦੇ ਅੰਡਰ ਵੀ ਆਉਂਦੇ ਹੈਗੇ ਆ ਜੀ, ਸਰਕਾਰ ਕਿਸ ਤੋਂ ਉਹ ਕਿੱਥੋਂ ਤੁਸੀਂ ਮਤਲਬ ਹੁਣ ਗੱਲ ਇਹ ਸਾਡੇ ਵਰਗੇ ਕਿੱਦਾਂ ਲੁਕੋ ਸਕਦੇ ਹੈਗੇ ਜਦੋਂ ਅਸੀਂ ਰਿਟਰਨ ਭਰਦੇ ਹੈਗੇ ਆ ਜੀ, ਤੇ ਐਟਲੀਸਟ ਜਿੰਨੀ ਅਸੀਂ ਰਿਟਰਨ ਭਰਦੇ ਓਨੀ ਤਾਂ ਸਾਡੀ ਪਬਲਿਕ ਹੋਇਆ ਹੀ ਆ ਨਾ ਜੀ, ਪਬਲਿਕ ਦੀ ਜਿਹੜਾ ਹੈਗਾ ਆ ਹਾਂਜੀ ਹਾਂਜੀ, ਤੋ ਇਸ ਕਰਕੇ ਜਿਹੜਾ ਆ ਜਿਹੜਾ ਬੰਦਾ ਰਿਟਰਨ ਨਹੀਂ ਭਰਦਾ ਹੈਗਾ ਉਹ ਤਾਂ ਥੋੜੀ ਜਿਹੀ ਵੇਰੀਏਸ਼ਨ ਕਰ ਸਕਦਾ ਹੈਗਾ, ਕਿਸਾਨ ਵੇਰੀਏਸ਼ਨ ਕਰ ਸਕਦਾ ਹੈਗਾ ਜੀ, ਤੋ ਇਸ ਕਰਕੇ ਜਿਹੜਾ ਆ ਉਹ ਵੀ ਲੋਕਾਂ ਦਾ ਉਹ ਸਰਕਾਰਾਂ ਕੋਲ ਬਥੇਰੇ ਟੈਕਟ ਹੁੰਦੇ ਹੈਗੇ ਜੀ ਜਵਾਬ ਦੇਣ ਵਾਸਤੇ ਜੀ, ਤੇ ਲੋਕਾਂ ਦਾ ਅਸੀਂ ਜੀਵਨ ਪੱਧਰ ਉੱਚਾ ਚੱਕਣਾ ਆ ਜੀ, ਤਾਂ ਕਰਕੇ ਇਹ ਕੰਮ ਕਰਦੇ ਪਏ ਹੈਗੇ ਜੀ, ਬਟ ਇਹ ਆ ਵੀ ਇਹਨਾਂ ਚੀਜ਼ਾਂ ਦਾ ਜਿਹੜੀ ਹੈਗੀ ਆ ਵੀ ਡਾਟਾ ਇਕੱਠਾ ਕਰਕੇ ਵੀ ਉਹ ਹੋਣਾ ਤੁਹਾਡੇ ਅਗੇਂਸਟ ਹੀ ਯੂਜ਼ ਆ ਜੋ ਮਰਜ਼ੀ ਕਰ ਲਓ ਜੀ।
0: ਬਿਲਕੁਲ, ਆਪਣੇ ਨਾਲ ਸੈਣੀ ਸਾਹਿਬ ਡਾਕਟਰ ਪੱਟੀ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਆਪਾਂ ਅੱਗੇ ਵੱਧਦੇ ਹਾਂ ਹੋਰ ਵਿਸ਼ਿਆਂ ਨੂੰ ਚੱਲਦੇ ਹਾਂ, ਤੇ ਬਸ ਦੋ ਚਾਰ ਮਿੰਟ ਲੈ ਲਾਂ ਤੁਹਾਡੇ ਵਿੱਚੋਂ ਜੀ। ਪੱਟੀ ਸਾਹਿਬ ਸਵਾਗਤ ਹੈ ਜੀ,
1: ਵੈਲਕਮ ਸਰ।
2: ਇਨਕਮ ਟੈਕਸ ਦੀ ਅਗਰ ਗੱਲ ਕਰੀਏ ਨਾ, ਤੇ ਹੁਣ ਮਤਲਬ ਇੱਕ ਡਾਕਟਰ ਆ ਜੀ ਸਾਡੇ ਵੀ ਪੈਸੇ ਖਾਤੇ ਜੀ ਆਉਂਦੇ ਸਿੱਧੇ
0: ਜੀ,
2: ਹੁਣ ਕੋਈ ਕੈਸ਼ ਵਾਲਾ ਜਾਂ ਦੂਜਾ ਆਮ, ਦੇਖੋ ਜੀ ਜਿਹੜਾ ਬੰਦਾ ਇੱਕ ਨੰਬਰ ਦੀ ਕਮਾਈ ਕਰਦਾ ਨਾ, ਚਾਹੇ ਵਕੀਲ ਆ ਚਾਹੇ ਕੋਈ ਵੀ ਆ, ਉਹਨੂੰ ਤਾਂ ਪੈਸੇ ਮਤਲਬ ਲਗਭਗ ਕੋਈ ਚੱਕਰ ਹੀ ਦੇ ਜਾਂਦਾ, ਕੋਈ ਦੂਜੇ ਨੇ ਹੀ ਦੇ ਜਾਂਦਾ,
0: ਬਿਲਕੁਲ ਆ ਜੀ,
2: ਉਹਦੀ ਤੇ ਆਮਦਨ ਨਾ ਲੁਕਦੀ ਆ
0: ਜੀ,
2: ਤੇ ਨਾ ਉਹ ਬਹੁਤੀ ਜਿਆਦਾ ਚੋਰੀ ਵਾਲਾ ਕੰਮ ਕਰਦਾ, ਕੈਸ਼ ਆਉਂਦਾ ਬਹੁਤ ਘੱਟ ਹੈ,
0: ਬਿਲਕੁਲ ਹੈ ਜੀ,
2: ਤੇ ਕੈਸ਼ ਨੂੰ ਹੀ ਕਈ ਵਾਰੀ, ਹੁਣ ਫੇਰ ਗੱਲ ਤੇ ਉੱਥੇ ਆਉਂਦੀ ਵੀ ਦੋ ਨੰਬਰ ਦੇ ਪੈਸੇ ਜਾਂ ਸਿਆਸਤਦਾਨਾਂ ਕੋਲ ਆਉਣੇ ਆ ਜਾਂ ਤਕੜੇ ਕਾਰੋਬਾਰਾਂ ਕੋਲ ਜਾਂ ਕੋਈ ਸਾਧਾਂ ਕੋਲ ਆਉਣੇ ਆ, 10-20-100-500 ਮੱਥਾ ਟੇਕਣਾ ਜਾਂਦੇ
0: ਨੇ ਜੀ,
2: ਤੇ ਜਾਂ ਆਉਣੇ ਆ ਮਤਲਬ ਡਰੱਗਸ ਵਗੈਰਾ ਦਾ ਜਿਹੜਾ ਕੰਮ ਕਰਦੇ ਆ,
0: ਬਿਲਕੁਲ ਹੈ ਜੀ,
2: ਹੁਣ ਤੇ ਉਹ ਵੀ ਕਈ ਆਨਲਾਈਨ ਪੇ ਕਰਦੇ ਆ ਜੀ ਖਰੀਦਣ ਵਾਸਤੇ
0: ਜੀ,
2: ਜਦੋਂ ਕੈਸ਼ ਦੀ ਸਮੱਸਿਆ ਹੁੰਦੀ ਹੈ
0: ਜੀ।
2: ਬਾਕੀ ਤੁਸੀਂ ਕੀਤੀ ਮੰਦਰ ਬਣਨ ਦੀ ਗੱਲ,
0: ਹਾਂਜੀ
2: ਵੇਖੋ ਜੀ, ਤੁਸੀਂ 100 ਬੰਦੇ ਨੂੰ ਪੁੱਛ ਕੇ ਵੇਖ ਲੋ ਵੀ ਤੁਹਾਨੂੰ ਸਕੂਲ ਚਾਹੀਦਾ, ਮੰਦਰ ਚਾਹੀਦਾ ਕਿ ਗੁਰਦੁਆਰਾ ਚਾਹੀਦਾ, ਉਹਦੇ 90 ਆਖਣਗੇ ਜੀ ਮੰਦਰ ਜਾਂ ਗੁਰਦੁਆਰਾ ਚਾਹੀਦਾ
0: ਜੀ, ਬਿਲਕੁਲ ਹੈ ਜੀ,
2: ਉਹ ਡਿਮਾਂਡ ਕਰਨਗੇ ਹੀ ਨੀ ਐਜੂਕੇਸ਼ਨ ਦੀ, ਸਾਡੀ ਲੋਕਾਂ ਦੀ ਸਾਈਕ ਵੀ ਏਦਾਂ ਦੀ, ਸਰਕਾਰਾਂ ਫੈਸਲੇ ਫਿਰ ਉਦਾਂ ਦੇ ਲੈਣਗੀਆਂ ਨਾ
0: ਜੀ।
2: ਸਾਡੀ ਪੱਟੀ ਸ਼ਹਿਰ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਵੇ ਇਹ ਜਿਹੜੀ ਜੇਲ੍ਹ ਬਣੀ ਹੈ ਨਾ ਜੀ, ਇਹ ਮੰਗ ਕੇ ਬਣਵਾਈ ਸਾਡੇ ਬਜ਼ੁਰਗਾਂ ਨੇ
0: ਜੀ,
2: ਕਿਉਂਕਿ ਇੱਥੇ ਹੀਰੋ ਸਾਈਕਲ ਦੀ ਜਿਹੜੀ ਆਪਣੀ ਲੁਧਿਆਣੇ ਦੇ ਵਿੱਚ ਲੱਗੀ ਨਾ,
0: ਹਾਂਜੀ ਫੈਕਟਰੀ ਸੀ ਹੀਰੋ ਸਾਈਕਲ ਦੀ, ਹਾਂਜੀ,
2: ਉਹ ਪ੍ਰਤਾਪ ਸਿੰਘ ਕੈਰੋਂ ਸਾਹਿਬ ਨੇ ਮਤਲਬ ਪਹਿਲੀ ਗੱਲ ਤਾਂ ਸਾਰੀ ਇੱਥੇ ਲਗਾਉਣੀ ਸੀ
0: ਜੀ,
2: ਇਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਆਹ ਚੀਜ਼ਾਂ ਮੈਂ ਕਰ ਸਕਦਾ ਇੱਥੇ, ਤੇ ਉਹਨਾਂ ਕਿਹਾ ਨਹੀਂ ਜੀ ਸਾਨੂੰ ਜੇਲ੍ਹ ਬਣਾ ਦਿਓ।
0: ਅੱਛਾ ਜੀ,
2: ਕਿਉਂਕਿ ਸਾਡੇ ਲੋਕ ਪਾਕਿਸਤਾਨ ਦੇ ਨਾਲ ਬਲੈਕ ਬਲੂਕ ਦਾ ਬਹੁਤ ਕੰਮ ਕਰਦੇ ਰਹੇ ਸ਼ੁਰੂ ਤੋਂ ਹੀ,
0: ਹਾਂਜੀ,
2: ਉਹ ਫਿਰ ਲੜਾਈਆਂ ਝਗੜੇ ਵੀ ਹੋਣੇ ਸੀ ਤੇ ਉਹ ਬੰਦੇ ਫੜੇ ਜਾਂਦੇ ਸੀ, ਤੇ ਉਹਨਾਂ ਦੀ ਮੁਲਾਕਾਤ ਕਰਨ ਕਹਿੰਦੇ ਸਾਨੂੰ ਅੰਮ੍ਰਿਤਸਰ ਜਾਣਾ ਪੈਂਦਾ ਸੀ, ਸਾਨੂੰ ਮੁਸ਼ਕਿਲ ਬੜੀ ਹੈ
0: ਜੀ
2: ਮੰਗ ਕੇ ਜੇਲ੍ਹ, ਹੁਣ ਐਵੇਂ ਦੇ ਲੋਕਾਂ ਨੂੰ ਸਕੂਲ ਕਿੱਦਾਂ ਬਣਾ ਦੂਗਾ ਜੀ ਕੋਈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਫਿਰ ਹੁਣ ਜਿਹੜੀ ਸਾਡੀ ਗਾਰਡਨ ਕਲੋਨੀ ਕੱਟੀ ਹੈ ਨਾ ਕਲੋਨੀ,
0: ਹਾਂਜੀ,
2: ਜਦੋਂ ਇਹ ਕੱਟੀ ਹੈ ਨੀ, ਇਹਦੇ ਵਿੱਚ ਜੀ ਇੱਕ ਪੋਸਟ ਆਫਿਸ
0: ਜੀ,
2: ਇੱਕ ਛੋਟਾ ਬੱਸ ਸਟੈਂਡ
0: ਜੀ,
2: ਹੋਸਪਿਟਲ ਤੇ ਸਕੂਲ, ਇੱਕ ਛੋਟਾ ਸਕੂਲ ਪ੍ਰਾਇਮਰੀ, ਇੱਕ ਹਾਇਰ ਐਜੂਕੇਸ਼ਨ ਦਾ ਸਕੂਲ
0: ਜੀ,
2: ਇਹ ਪਲਾਟ ਉਸ ਟਾਈਮ ਤੇ 1950 ਦੇ ਲਾਗੇ ਬੰਨੇ ਜਦੋਂ ਇਹ ਬਣੀ ਹੈ ਨਾ, ਸਰਕਾਰ ਨੇ ਦਿੱਤੇ ਸੀ
0: ਜੀ,
2: ਤੇ ਉਹ ਜਿਹੜੇ 5-10-20 ਘਰ ਸੀ ਉਦੋਂ ਉਹਨਾਂ ਕੋਲ ਪਾਵਰ ਸੀ ਸਾਰੀ ਵੀ ਉਹਨਾਂ ਨੂੰ ਕਿਵੇਂ ਤੁਸੀਂ ਮੈਨੇਜ ਕਰਨਾ
0: ਜੀ,
2: ਇਹਨਾਂ ਨੇ ਗੁਰਮੁਖਾਂ ਨੇ ਬਹਿ ਕੇ ਜਦੋਂ ਮਤਾ ਪਕਾਇਆ ਨਾ
0: ਜੀ,
2: ਵੀ ਕਹਿੰਦੇ ਬੱਸ ਅੱਡਾ ਕੀ ਕਰਨਾ ਜੀ, ਐਵੇਂ ਬੱਸਾਂ ਹੱਥ ਮਾਰ ਕੇ ਕੰਨ ਖਾਣਗੀਆਂ
0: ਜੀ,
2: ਉਹ ਵੀ ਵਾਪਸ ਮਤਲਬ ਵੀ ਮਿਸ ਯੂਜ ਕਰ ਲਿਆ ਉਸ ਪਲਾਟ ਦਾ।
0: ਅੱਛਾ ਜੀ,
2: ਵੇਚ ਵੂਚ ਕੇ ਡਾਗੇ ਤੂਤੀਆਂ
0: ਜੀ,
2: ਤੇ ਫੇਰ ਕਹਿੰਦੇ ਜੀ ਪੋਸਟ ਆਫਿਸ ਕੀ ਕਰਨਾ ਜੀ, ਆਪਾਂ ਨੂੰ ਨਾ ਤੇ ਚਿੱਠੀ ਲਿਖਣੀ ਆਉਂਦੀ ਨਾ ਪੜ੍ਹਨੀ ਆਉਂਦੀ, ਐਵੇਂ ਸਿਆਪਾ ਪਾਓ ਗੱਲ
0: ਜੀ।
2: ਪੋਸਟ ਉਹ ਵੀ ਨੀ ਮਤਲਬ ਇਹਨਾਂ ਨੇ ਚਲਾਇਆ
0: ਜੀ।
2: ਹੋਸਪਿਟਲ ਨੀ ਬਣਨ ਦਿੱਤਾ ਇਸ ਕਰਕੇ ਕਿ ਇੱਥੇ ਬਿਮਾਰ ਆਉਣਗੇ ਤੇ ਟੀਵੀ ਦੀ ਬਿਮਾਰੀ ਫੈਲੂਗੀ ਲਾਗੇ ਪੈਂਦੇ ਸਾਰੇ
0: ਜੀ।
2: ਹੋਸਪਿਟਲ ਨੂੰ ਨੀ ਬਣ ਦਿੱਤਾ
0: ਜੀ,
2: ਉਹ ਜਗ੍ਹਾ ਗੁਰਦੁਆਰੇ ਨੂੰ ਦਾਨ ਕਰਤੀ
0: ਜੀ।
2: ਤੇ ਵੱਡਾ ਸਕੂਲ ਤਾਂ ਨੀ ਬਣਨ ਦਿੱਤਾ ਵੀ ਇੱਥੇ ਜ਼ਿਆਦਾ ਜਵਾਕ ਆਉਣਗੇ ਜੀ, ਉਹ ਫਲਾਨ ਹੋਊਗਾ, ਧੀਆਂ ਭੈਣਾਂ ਵਾਲਾ ਵੱਡੇ ਮੁੰਡੇ ਵੇਖਣਗੇ, ਦੂਜਾ ਕਰਨਗੇ, ਪ੍ਰਾਇਮਰੀ ਬਣਾ ਲਿਆ ਬਾਕੀ ਵਾਪਸ ਕਰਤਾ
0: ਜੀ।
2: ਮਤਲਬ ਸਮਾਜ ਕੀ ਦਿੰਦੇ ਨਾ ਵੀ ਕੰਧ ਨੂੰ ਥੋਬਾ ਕਿੱਦਾਂ ਦਾ ਮਾਰਨਾ, ਕੰਧ ਵੇਹਦੇ ਅਗਲੇ।
0: ਬਿਲਕੁਲ ਹੈ ਜੀ, ਬਿਲਕੁਲ, ਅਸੀਂ ਉਸ ਮਾਨਸਿਕਤਾ ਦੇ ਪੱਧਰ ਤੱਕ ਪਹੁੰਚ ਹੀ ਨਹੀਂ ਸਕੇ ਜੀ। ਬਿਲਕੁਲ ਹੈ ਜੀ,
2: ਹਾਂਜੀ। ਜਦੋਂ ਵੇਖੋ ਜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਾਂ ਜਦੋਂ ਇਹ ਬਣੀ ਸੀ ਨਾ, ਜਾਂ ਚਰਚ ਬਣੀ ਸੀ, ਚਲੋ ਤੁਸੀਂ ਇਹ ਲਿਟਰੇਚਰ ਜ਼ਿਆਦਾ ਪੜ੍ਹਦੇ ਹੋ ਸਾਡੇ ਨਾਲੋਂ, ਜਾਂ ਗੁਰੂ ਘਰ ਸੀ, ਮੰਦਰ ਸੀ, ਉਦੋਂ ਇਹਨਾਂ ਦੇ ਵਿੱਚ ਇੱਕ ਇਹ ਜ਼ਰੂਰੀ ਸੀ ਵੀ ਇੱਥੇ ਸਿੱਖਿਆ ਦਾ ਪ੍ਰਬੰਧ ਅੰਦਰ ਹੋਣਾ ਚਾਹੀਦਾ
0: ਜੀ। ਪਰ ਪੱਟੀ ਸਾਹਿਬ ਜਿੱਦਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਉੱਥੇ ਮੰਦਰ ਤਾਂ ਪਹਿਲਾਂ ਹੀ ਮੇਰੇ ਖਿਆਲ ਨਾਲ ਬਣਿਆ ਹੋਇਆ ਹੈ ਨਾ, ਉਹ ਪਰ ਹੁਣ ਇਹਦੇ ਵਿੱਚ ਉਹ ਵੀ ਪਾੜਾ ਪਾਇਆ ਜਾ ਰਿਹਾ ਕਿਤੇ ਨਾ ਕਿਤੇ, ਕੁਝ ਕੋਈ ਸ਼ਿਵ ਦਾ ਭਗਤ ਹੋ ਗਿਆ, ਕੋਈ ਮਤਲਬ ਕਿ ਕਿਸੇ ਦਾ ਭਗਤ ਹੋ ਗਿਆ, ਉਹ ਚੀਜ਼ਾਂ ਹੁਣ ਫਿਰ ਵੱਖਰੀਆਂ ਵੱਖਰੀਆਂ ਸੰਸਥਾਵਾਂ ਉੱਥੇ ਖੁੱਲਣਗੇ।
2: ਦੇਖੋ ਜੀ ਪਹਿਲਾਂ ਹੀ ਖੁੱਲੀਆਂ ਹੋਈਆਂ ਰਹਿੰਦੀਆਂ ਖੁੱਲੀਆਂ, ਕਿਸਰਾ ਇੰਨਾ ਕੱਢ ਦੇਣਗੇ
0: ਜੀ। ਇਹ ਚੀਜ਼ਾਂ ਤੋਂ ਕਈ ਵਾਰੀ ਸੋਚ ਆਉਂਦੀ ਹੈ, ਸੋਰੀ ਮੈਂ ਵੱਡੀ ਗੱਲ ਕਹਿ ਰਿਹਾ, ਛੋਟੀ ਛੋਟਾ ਮੂੰਹ ਜਿੱਦਾਂ ਕਹਿੰਦੇ ਆ, ਹੁਣ ਇਸ ਚੀਜ਼ ਦੇ ਤੋਂ ਇਹ ਵੀ ਤਾਂ ਚੀਜ਼ਾਂ ਕਿਤੇ ਨਾ ਕਿਤੇ ਸਾਬਤ ਹੁੰਦੀਆਂ ਕਿ ਆਪਣਾ ਜਿਹੜਾ ਕਹਿ ਲੋ ਇੱਧਰ ਇਹਨਾਂ ਨੇ ਉਹ ਪਹਿਲਾਂ ਰੋਡ ਹਾਈਵੇ ਵੱਡਾ ਕੀਤਾ ਆਪਣਾ ਅਮਰਨਾਥ ਦੀ ਯਾਤਰਾ ਵਾਲੇ ਪਾਸੇ, ਆਪਣਾ ਹੈਗਾ ਗੁਰੂ ਘਰ ਕੀ ਉਹਨਾਂ ਦਾ ਨਾਮ ਮੈਨੂੰ ਚੇਤਾ ਭੁੱਲ ਗਿਆ,
2: ਹਾਂਜੀ।
0: ਤੇ ਉਹ ਕਿਤੇ ਨਾ ਕਿਤੇ ਫਿਰ ਉਹ ਵੀ ਸ਼ੱਕ ਤਾਂ ਪੈਦਾ ਹੁੰਦਾ ਕਿ ਜਿੱਥੇ ਇੱਕ ਕਮਿਊਨਿਟੀ ਜਾਂਦੀ ਹੈ ਉੱਥੇ ਜਦੋਂ ਫਿਰ ਦੂਸਰੀ ਕਮਿਊਨਿਟੀ ਦੇ ਲਈ ਵੀ ਤਾਂ ਕੁਝ ਨਾ ਕੁਝ ਤਾਂ ਬਹਾਨੇ ਦੇ ਨਾਲ ਉੱਥੇ ਉਸਾਰੀ ਕਰਨੀ ਪਏਗੀ, ਹੌਲੀ ਹੌਲੀ ਉਹ ਇਤਿਹਾਸ ਦੇ ਵਿੱਚ ਫਿਰ ਉਹਨੂੰ ਜੋੜ ਕੇ ਤਾਂ ਉਹ ਫਿਰ ਇਤਿਹਾਸਕ ਚੀਜ਼ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈ।
2: ਵੇਖੋ ਜੀ ਸਾਡੇ ਅੱਜ ਵੀ ਜਿਹੜੀਆਂ ਮਤਲਬ ਇਤਿਹਾਸ ਤੇ ਵੇਖੋ ਜੀ, ਹੁਣ ਜਿਸ ਬੰਨੇ ਚੱਲੀਏ ਤੇ ਕਿੰਨੀਆਂ ਚੀਜ਼ਾਂ ਤੇ ਇੱਥੇ ਬਿਨਾਂ ਮਤਲਬ ਤੋਂ ਬਣੀਆਂ, ਜਿਨ੍ਹਾਂ ਦਾ ਇਤਿਹਾਸ ਹੈ ਹੀ ਕੋਈ ਨਹੀਂ।
0: ਜੀ ਜੀ ਜੀ।
2: ਉਹ ਵੋਟਾਂ ਕਿਤੇ ਨਾਂ ਤੇ ਮਿਲਦੀਆਂ, ਵੋਟਾਂ ਤੁਹਾਨੂੰ ਧਰਮ ਦੇ ਨਾਂ ਤੇ ਮਿਲਦੀਆਂ, ਗਊ ਮਾਤਾ ਦੇ ਨਾਂ ਤੇ ਮਿਲਦੀਆਂ, ਅਕਾਲ ਤਖ਼ਤ ਦੇ ਹੁਕਮ ਦੇ ਨਾਂ ਤੇ ਮਿਲਦੀਆਂ, ਜਾਂ ਉਲੰਘਣਾ ਦੇ ਨਾਵਾਂ ਤੇ ਕੱਟੀਆਂ ਜਾਂਦੀਆਂ
0: ਜੀ।
2: ਵੋਟਾਂ ਡਿਵੈਲਪਮੈਂਟ ਦੇ ਨਾਂ ਤੇ ਲੋਕ ਪਾਉਂਦੇ ਹੀ ਨਹੀਂ
0: ਜੀ।
2: ਕੋਈ ਵੀ ਸਰਕਾਰ ਆਵੇ ਕਦੇ ਉਹਨੇ ਡਿਵੈਲਪਮੈਂਟ ਦੇ ਨਾਂ ਤੇ ਨਾ ਵੋਟ ਮੰਗੀ ਨਾ ਲੋਕ ਪਾਉਂਦੇ।
0: ਬਿਲਕੁਲ ਹੈ ਜੀ।
2: ਫਰੀਬੀਜ਼ ਦੇ ਨਾਂ ਤੇ ਵੋਟਾਂ ਪੈ ਰਹੀਆਂ ਨੇ ਇੱਥੇ
0: ਜੀ।
2: ਅਸੀਂ ਗੱਲਾਂ ਦੂਜੇ ਦੇਸ਼ਾਂ ਦੀਆਂ ਗੱਲਾਂ ਉਹ ਤੇ ਅਸੀਂ ਕਰ ਸਕਦੇ ਹਾਂ ਨਾ
0: ਜੀ,
2: ਰੀਸਾ ਕਰਨੀਆਂ ਨਾ ਹੋ ਕੇ ਇਹਨਾਂ ਰਿਪਬਲਿਕ ਦੀ ਨਾ, ਸਾਡੇ ਲੀਡਰ ਵੀ ਫਿਰ ਉਦਾਂ ਦੇ, ਸਾਡੀ ਡਿਮਾਂਡ ਹੀ ਨਹੀਂ ਹੈਗੀ ਉਹਨਾਂ ਚੀਜ਼ਾਂ ਦੀ
0: ਜੀ।
2: ਐਜੂਕੇਸ਼ਨ ਦੇ ਮਤਲਬ ਜੇ ਮੈਂ ਇਲਾਕੇ ਆਪਣੇ ਦੀ ਗੱਲ ਕਰਾਂ, ਇੱਕ ਸਰਕਾਰ ਆਉਂਦੀ ਜੇ ਸ਼ੁਰੂ ਕਰ ਦਿੰਦੀ, ਦੂਜੀ ਉਹ ਸਕੀਮ ਨੂੰ ਬੰਦ ਕਰ ਦਿੰਦੀ।
0: ਬਿਲਕੁਲ,
2: ਉਹਨਾਂ ਚਿਰ ਉਹ ਆਪਣਾ ਕੋਈ ਚਲਾਉਣ ਲੱਗਦੀ ਉਹਨਾਂ ਚਿਰ ਤੀਜੀ ਸਰਕਾਰ ਆ ਜਾਂਦੀ।
0: ਬਿਲਕੁਲ ਹੈ ਜੀ।
2: ਮਤਲਬ ਇਹ ਕਦੀ ਵੀ ਨਹੀਂ ਹੋਇਆ ਕਿ ਜਿਹੜੀ ਸਰਕਾਰ ਨੇ ਜੇ ਕੋਈ ਚੰਗਾ ਕੰਮ ਸ਼ੁਰੂ ਕੀਤਾ ਵਾ ਉਹਨੂੰ ਤੁਸੀਂ ਕੰਟੀਨਿਊ ਰੱਖ ਦਿਓ, ਤੁਸੀਂ ਉਹਦੇ ਚ ਆਪਣਾ ਯੋਗਦਾਨ ਪਾ ਦਿਓ।
0: ਬਿਲਕੁਲ ਹੈ ਜੀ।
2: ਸਾਡੇ ਇੱਥੇ ਫਿਜੀਕਲ ਐਜੂਕੇਸ਼ਨ ਦਾ ਕਾਲਜ ਸ਼ੁਰੂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ
0: ਜੀ,
2: ਤੇ ਉਹ ਜੀ ਚਲੋ 4-5 ਸਾਲਾਂ ਚ ਬਿਲਡਿੰਗ ਬਣੀ, 2 ਸਾਲ ਚੱਲਿਆ, ਬਾਅਦ ਚ ਸਰਕਾਰ ਬਦਲ ਗਈ, ਉਹ ਨਾਲੇ ਉਹ ਕੰਮ ਠੱਪ ਹੋ ਗਿਆ, ਕਰੋੜਾਂ ਰੁਪਇਆ ਲੱਗਾ ਕਬੂਤਰ ਬੋਲਦੇ ਆ।
0: ਬਿਲਕੁਲ,
2: ਲਾਜ ਯੂਨੀਵਰਸਿਟੀ ਬਣੀ ਕੈਰੋਂ ਪਿੰਡ ਦੇ ਵਿੱਚ, ਉਹਨੇ ਬਣਾਈ ਰਮਿੰਦਰ ਸਿੰਘ ਗਿੱਲ ਨੇ
0: ਜੀ,
2: ਉਹ ਬਣਦੇ ਬਣਾਉਂਦੇ ਟਾਈਮ ਤੇ ਲੱਗਣਾ ਹੀ ਹੁੰਦਾ
0: ਜੀ,
2: ਤੇ ਉਹ 5 ਸਾਲ ਲਾਂਗੇ ਤੇ ਹੁਣ 5 ਸਾਲ ਉੱਥੇ ਵੀ ਕਬੂਤਰ ਬੋਲਦੇ।
0: ਬਿਲਕੁਲ,
2: ਕਰਨਗੇ ਕੀ ਸਾਡੀਆਂ ਸਰਕਾਰਾਂ ਹੀ ਜਦੋਂ ਚੁਣੀਆਂ ਵੀ ਅਸੀਂ ਇਹੋ ਜਿਹੀ ਹੁੰਦੀਆਂ ਸਾਰੀਆਂ ਹੀ, ਮੈਂ ਇੱਕ ਦੀ ਗੱਲ ਨੀ ਕਰਦਾ।
0: ਬਿਲਕੁਲ,
2: ਉਹ ਫਿਰ ਲੋਕਾਂ ਨੇ ਉਸੇ ਤਰੀਕੇ ਦੇ ਨਾਂ ਤੇ ਵੋਟ ਪਾਈ ਹੈ, ਬਾਕੀ ਅਸੀਂ ਖੁਦ ਮਾਫ ਕਰਨਾ, ਅਸੀਂ ਆਪਦੀਆਂ ਬੋਧੀਆਂ ਖੁਦ ਧਰਮ ਦੇ ਹੱਥ ਫੜਾਉਂਦੇ ਜਾ ਰਹੇ ਹਾਂ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਰੇਕ ਕੰਮ ਦੇ ਵਿੱਚ ਧਰਮ ਦੀ, ਦੇਖੋ ਧਰਮ ਤੇ ਸਿਆਸਤ ਇੱਕ ਅਲੱਗ ਅਲੱਗ ਨੇ,
0: ਬਿਲਕੁਲ
2: ਕਦੀ ਵੀ ਇਹਨਾਂ ਦੇ ਖੇਤਰ ਇੱਕ ਨਹੀਂ ਹੋ ਸਕਦੇ,
0: ਨਹੀਂ ਹੋ ਸਕਦੇ ਜੀ।
2: ਧਰਮ ਨੇ ਦਇਆ ਕਰਨੀ ਆ, ਸਿਆਸਤ ਨੇ ਜ਼ੁਲਮ ਵੀ ਕਰਨਾ,
0: ਜ਼ੁਲਮ ਵੀ ਕਰਨਾ, ਬਿਲਕੁਲ, ਉਜਾੜੇ ਵੀ ਕਰਦੇ,
2: ਔਰ ਕਈ ਵਾਰੀ ਮਤਲਬ ਮਜਬੂਰੀ ਵੀ ਬਣ ਜਾਂਦੀ ਹੈ ਕੋਈ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ
0: ਜੀ।
2: ਹੁਣ ਆਪਾਂ ਜੇ ਮੰਨ ਲਓ ਗੱਲ ਕਰਦੇ ਨੇ ਜ਼ਕਰੀਆ ਖਾਨ ਦੀ ਜਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦਿਆਂ ਦੀ
0: ਜੀ,
2: ਪਰ ਜੇ ਪ੍ਰੋਪਰ ਉਸ ਇਤਿਹਾਸ ਨੂੰ ਆਪਾਂ ਨਿਰਪੱਖ ਹੋ ਕੇ ਕਰੀਏ ਨਾ, ਤੇ ਉੱਥੇ ਵੀ ਮਸਲਾ ਲਾ ਐਂਡ ਆਰਡਰ ਦਾ ਸੀ।
0: ਬਿਲਕੁਲ, ਨਹੀਂ ਦੇਖੋ ਹੁਣ ਔਰੰਗਜ਼ੇਬ ਦਾ ਪੜ੍ਹ ਰਿਹਾ ਸੀ ਮੈਂ ਪਿਛਲੇ ਦਿਨਾਂ ਦੇ ਵਿੱਚ, ਉਹਨੇ ਦੇਖੋ ਕਿੰਨੇ ਕੰਮ ਕੀਤੇ ਆ, ਮਤਲਬ ਕਿ ਚਲੋ ਟਕਰਾਅ ਇੱਕ ਹੋ ਸਕਦਾ ਤੁਹਾਡੀਆਂ ਸੋਚਾਂ ਦੇ ਵਿੱਚ ਹੋ ਸਕਦਾ, ਪਰ ਉਸ ਸਮੇਂ ਦੇ ਵਿੱਚ ਸਿੱਖੀ ਦਾ ਬੋਲਬਾਲਾ ਉਹਨੇ ਉਹ ਕਿੰਨੀ ਹੈਲਪ ਕੀਤੀ ਆ, ਉਹਨੂੰ ਨਕਾਰਿਆ ਥੋੜੀ ਨਾ ਜਾ ਸਕਦਾ ਜੀ।
2: ਬਿਲਕੁਲ, ਵੇਖੋ ਨਾਲੇ ਵੈਸੇ ਵੀ ਉਹ ਸਮੇਂ ਦਾ ਅਖਬਾਰ ਛਪਦਾ ਰਿਹਾ,
0: ਅਖਬਾਰ ਛਪਦਾ ਰਿਹਾ ਜੀ, ਬਿਲਕੁਲ,
2: ਉਹਦੇ ਵਿੱਚ ਕਿੰਨਾ ਕੁਛ ਉਹਦਾ ਕਲੀਅਰ ਹੁੰਦਾ
0: ਜੀ,
2: ਉਹਦੀਆਂ ਨੀਤੀਆਂ ਨੂੰ ਕਈ ਵਾਰੀ ਆਪਾਂ ਨਾ ਦੁਸ਼ਮਣ ਦੀਆਂ ਨੀਤੀਆਂ ਨੂੰ ਵੈਸੇ ਵੀ ਮਾੜਾ ਲੋੜ ਤੋਂ ਜਿਆਦਾ ਪਾਰਟੀਆਂ ਇੱਕ ਦੂਜੇ ਦਾ ਬਣਾ ਦਿੰਦੀਆਂ ਨੇ ਨਾ
0: ਜੀ।
2: ਬਾਕੀ ਸਟੇਟ ਹੁੰਦੀ ਹੈ ਜੀ, ਸਟੇਟ ਹੁਣ ਮੰਨ ਲਓ ਅੰਗਰੇਜ਼ ਜ਼ੁਲਮ ਕਰਦੇ ਸੀ, ਔਰੰਗੇ ਕਰਦੇ ਸੀ, ਉਹ ਕਰਦੇ ਸੀ, ਤੇ ਹੁਣ ਤਾਂ ਸਿੱਖਾਂ ਦੀਆਂ ਸਰਕਾਰਾਂ ਹੀ ਪੰਜਾਬ ਚ ਬਣੀਆਂ ਨਾ, ਬਾਅਦ ਚ ਮੁੱਖ ਮੰਤਰੀ ਦਾ ਭਾਵੇਂ ਕਾਂਗਰਸ ਦਾ ਸੀ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਅਕਾਲੀ ਦਲ ਦਾ ਸੀ ਮੁੱਖ ਮੰਤਰੀ ਦਾ ਸਿੱਖਣ ਦਾ
0: ਪੰਜਾਬੀ ਹੈ ਨਾ ਬਿਲਕੁਲ
2: ਤੇ ਛਿੱਤਰ ਤਾਂ ਫਿਰ ਵੀ ਫਿਰਦਾ ਰਿਹਾ ਲੋਕਾਂ ਨੂੰ
0: ਬਿਲਕੁਲ ਹੈ ਜੀ
2: ਸਾਡੇ ਲੋਕਾਂ ਦੇ ਵੀ ਕੁਝ ਕੰਮ ਹੋ ਜਾਂਦੇ ਪਿਆਰ ਨਾਲ ਇਹ ਵੀ ਨੀ ਮੰਨਦੇ
0: ਬਿਲਕੁਲ
2: ਥੋੜੇ ਬੰਨੇ ਟਕਰਾਅ ਹੁੰਦਾ ਇਸ ਕਰਕੇ ਵੇਖੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਵੱਡੀ ਲੈ ਕੇ ਹੱਕ ਕਾਜੀ ਹੋਏ ਰਿਸ਼ਵਤੀ
0: ਬਿਲਕੁਲ
2: ਵੱਡੀ ਲੈ ਕੇ ਹੱਕ ਪਾਏ ਹੁਣ ਤੁਸੀਂ ਥੋੜੀ ਗੱਲ ਕੀਤੀ ਸੀ ਨਾ ਵੀ ਚਾਰ ਪੰਜ ਸਾਲ ਬਾਅਦ ਵੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਲੇਖਾ ਜੋਖਾ ਸਰਕਾਰਾਂ ਦੇ ਹੁਣ
0: ਹਾਂਜੀ ਹਾਂਜੀ
2: ਮੈਂ ਮਾਫ਼ੀ ਮੰਗਦਾ ਸ਼੍ਰੀਮਾਨ ਜੀ ਉੱਥੇ ਮੰਨ ਲਓ ਕੱਲ ਨੂੰ ਕਿਸੇ ਸਰਕਾਰ ਨੇ 100 ਕਰੋੜ ਦਾ ਘੁਟਾਲਾ ਕਰ ਲਿਆ 100 ਕਰੋੜ ਤਾਂ ਮਾਮੂਲੀ ਹੈ
0: ਬਿਲਕੁਲ ਹੈ ਜੀ
2: ਤੇ ਜਥੇਦਾਰ ਨੇ ਆਖਣਾ 25% ਦੇ ਦਿਓ ਜਾਓ ਮਾਫ਼
0: ਨਹੀਂ ਇਹ ਤਾਂ ਆਪਾਂ ਦਾਵਾ ਨੀ ਕਰ ਸਕਦੇ ਜਥੇਦਾਰ ਏਦਾਂ ਕਿਉਂ ਕਰਦੇ ਹਾਂਜੀ
2: ਦੋ ਚੀਜ਼ਾਂ ਲੁੱਟਣ ਵਾਲੀਆਂ ਬਣ ਜਾਣਗੀਆਂ ਤੁਹਾਨੂੰ
0: ਬਿਲਕੁਲ ਹੈ ਜੀ ਬਿਲਕੁਲ
2: ਜਿੱਦਣ ਧਰਮ ਤੇ ਵੇਖੋ ਪਹਿਲਾਂ ਹੀ ਸਰਕਾਰੀ ਦਰਬਾਰੀ ਪੁਜਾਰੀ ਤੇ ਲਖਾਰੀ
0: ਜੀ
2: ਇਹ ਰਲ ਕੇ ਕੁੱਟਮਾਰ ਕਰਦੇ ਰਲ ਜਾਣ ਚਲੋ ਪੰਜੇ ਚੀਜ਼ਾਂ ਵੱਡੀਆਂ ਮਤਲਬ ਹੁੰਦੀਆਂ ਨੇ
0: ਜੀ ਜੀ
2: ਅੱਜ ਕੱਲ੍ਹ ਲਗਾਰੀਆਂ ਦੀ ਥਾਂ ਤੇ ਸੋਸ਼ਲ ਮੀਡੀਆ ਆ ਗਿਆ
0: ਹਾਂ ਬਿਲਕੁਲ ਹੈ ਜੀ ਪਤਾ ਲੱਗਿਆ
2: ਜਦੋਂ ਇਹ ਸਰਕਾਰਾਂ ਨਾਲ ਰਲ ਜਾਣਗੇ ਦੂਜਿਆਂ ਨਾਲ ਰਲ ਜਾਣਗੇ ਤੇ ਜੇ ਸ਼ਰਿਆਂ ਮੇ ਸਭ ਦੋਵੇਂ ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ ਨਾ ਪਬਲਿਕ ਇਹਦੇ ਨਾਲੋਂ ਵੀ ਔਖੀ ਹੋ ਜਾਊਗੀ
0: ਔਖੀ ਹੋ ਜਾਏਗੀ ਜੀ ਬਿਲਕੁਲ ਹੈ ਜੀ
2: ਪੈਸਾ ਤਾਂ ਨਹੀਂ ਮਤਲਬ ਕਿਸੇ ਨੇ ਕਿਹਨੇ ਛੱਡਣਾ ਜੀ ਉਹ ਕੀ ਹੈ ਫ੍ਰੀ ਦਾ ਮਾਲ ਕਾਜੀਆਂ ਛੱਡਿਆ ਹੀ ਨਹੀਂ
0: ਬਿਲਕੁਲ ਹੈ ਬਿਲਕੁਲ ਹੈ ਜੀ
2: ਇਹ ਚੀਜ਼ਾਂ ਜੇ ਚੀਜ਼ ਇੱਕ ਆਪਾਂ ਨੂੰ ਕਈ ਵਾਰੀ ਪੋਜ਼ਿਟਿਵ ਲੱਗ ਦਿੰਦੀ ਤੇ 10 ਦਿਨ ਨਾਲ ਨੈਕਟਿਵ ਜੁੜੀਆਂ
0: ਬਿਲਕੁਲ ਹੈ ਜੀ
2: ਹੁਣ ਵੇਖੋ ਜਥੇਦਾਰ ਸਾਹਿਬਾਂ ਦਾ ਜਿਹੜਾ ਸੰਦੇਸ਼ ਸੀ
0: ਹਾਂਜੀ
2: ਹੁਣ ਐਸ ਜੀ ਪੀ ਸੀ ਨੂੰ ਘਰ ਜਾ ਕੇ ਤੁਹਾਡੇ ਕੋਲ ਜਿੱਦਾਂ ਮੈਂ ਖਬਰ ਸੁਣੀ
0: ਕਹਿਣਾ
2: ਪੈ ਰਿਹਾ
0: ਬਿਲਕੁਲ ਹੈ ਜੀ
2: ਕਹਿਣਾ ਪੈ ਰਿਹਾ ਨਾ ਇਹਦਾ ਮਤਲਬ ਵੀ ਉਹਨਾਂ ਨੂੰ ਲੱਗਦਾ ਵੀ ਲੋਕਾਂ ਨੇ ਸੀਰੀਅਸ ਨਹੀਂ ਲਿਆ ਉਸ ਹੁਕਮਨਾਮੇ ਨੂੰ
0: ਜੀ
2: ਤੇ ਸੀਰੀਅਸ ਕਿਉਂ ਨੀ ਲਿਆ ਇਹ ਵੀ ਪਤਾ ਉਹਨਾਂ ਨੂੰ ਵੀ ਕਿਉਂ ਨੀ ਲਿਆ ਉਦੋਂ ਪਤਾ ਵਾ ਵੀ ਸਿਆਸੀ ਫੈਸਲੇ
0: ਹੁੰਦੇ
2: ਜੇ ਪਹਿਲਾਂ ਹੀ ਉਹ ਚੀਜ਼ ਨੂੰ ਕਿਸੇ ਮਤਲਬ ਤੋਂ ਅਲੱਗ ਕੀਤਾ ਜਾਵੇ ਸਿਆਸਤ ਆਪਣਾ ਕੰਮ ਕਰੇ ਧਰਮ ਆਪਣਾ ਕੰਮ ਕਰੇ
0: ਬਿਲਕੁਲ
2: ਆਪੇ ਉਹਨੂੰ ਸੀਰੀਅਸ ਲਿਆ ਜਾਵੇ
0: ਬਿਲਕੁਲ
2: ਹੁਣ ਇੱਕ ਬੰਨੇ ਤੇ ਆਪਾਂ ਗੁਰੂ ਦੋਖੀ ਪੰਥ ਦੋਖੀ ਮੁੱਖ ਮੰਤਰੀ ਨੂੰ ਕਰਤਾ ਨਾ
0: ਜੀ
2: ਤਨਖਾਹੀਆ ਕਹਿਤਾ ਚਲੋ ਬਿਲਕੁਲ ਸਹੀ ਕੀਤਾ ਮੈਂ ਨੀ ਕਹਿੰਦਾ ਵੀ ਭਗਵੰਤ ਮਾਨ ਸੈਣੀ ਸਾਹਿਬ ਸੁਣਦੇ ਅਸੀਂ ਰੋਜ਼ ਰੇਡੀਓ ਤੋਂ ਕਹਿੰਦੇ ਵੀ ਭਗਵੰਤ ਮਾਨ ਨੇ ਜੋ ਕੀਤਾ ਗਲਤ ਕੀਤਾ
0: ਜੀ
2: ਹੁਣ ਉਹਨੂੰ ਮੂੰਹ ਨੀ ਲਾਉਣਾ ਇਹਦਾ ਮਤਲਬ ਇਹੀ ਹੈ ਨਾ ਵੀ ਉਹਦੇ ਨਾਲ ਕੋਈ ਮਿਲਵਰਤਨ ਨੀ ਰੱਖਣਾ
0: ਬਿਲਕੁਲ ਹੈ ਜੀ
2: ਹੁਣ ਕੱਲ ਜਦੋਂ ਇਹ ਟੀਮ ਆਈ ਆ ਉੱਥੇ
0: ਹਾਂਜੀ
2: ਜਥੇਦਾਰ ਸਾਹਿਬ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ ਵੀ ਤੁਸੀਂ ਭਗਵੰਤ ਮਾਨ ਨੂੰ ਮਿਲ ਜੁਲ ਕੇ ਰੱਖਦੇ ਜੇ ਬਈ
0: ਜੀ
2: ਕੱਲ ਤਖ਼ਤ ਦਾ ਗੁਰਨਾਮਾ ਨਾ
0: ਜੀ
2: ਚਲੋ ਪਿੰਡਾਂ ਦੇ ਲੋਕਾਂ ਨੂੰ ਛੱਡੋ ਜਿਹੜੇ ਮਿਲਦੇ ਗਿਲਦੇ ਆ
0: ਜੀ
2: ਹੁਣ ਕੱਲ ਨੂੰ ਜਦੋਂ ਕੈਬਨਿਟ ਬੈਠੂਗੀ ਕੋਈ ਡਿਸਾਈਡ ਕਰਨ ਵਾਸਤੇ ਡਿਸਾਈਡ ਕਰੂਗੀ ਵੀ ਬਿੱਲ ਦਾ ਕੀ ਕਰਨਾ ਹੁਣ ਤਬਦੀਲੀ ਕਰਨੀ ਆ ਰੱਦ ਕਰਨਾ ਕਿਵੇਂ ਕਰਨਾ
0: ਜੀ
2: ਤੇ ਫਿਰ ਉਹ ਸ਼ਮੂਲੀਅਤ ਅਗਰ ਹੋਊਗੀ ਤੇ ਫਿਰ ਉਹ ਟਕਰਾਅ ਹੋ ਗਿਆ ਨਾ
0: ਟਕਰਾਅ ਹੋ ਗਿਆ
2: ਹੁਕਮਦੁਲੀ ਹੋ ਗਈ ਫਿਰ ਉਹ ਤੇ ਹੁਕਮਦੁਲੀ ਹੋ ਗਈ ਫਿਰ ਉਹਦੇ ਨਾਲ ਮੇਲ ਮਿਲਾਪ ਹੋ ਗਿਆ ਹੈਂਡਸ਼ੇਕ ਵੀ ਕਰਨਗੇ ਕਾਂਗਰਸੀ ਵੀ ਕਰਨਗੇ ਚਲੋ ਅਕਾਲੀਆਂ ਦਾ ਤੇ ਕੋਈ ਸੁੱਖ ਨਾਲ ਰਿਹਾ ਹੀ ਨੀ ਉੱਥੇ
0: ਜੀ
2: ਉਹ ਚੀਜ਼ਾਂ ਦੇ ਆਪ ਹੀ ਟਕਰਾਅ ਫਿਰ ਪੈਦਾ ਕਰੀ ਜਾਂਦੇ ਨੇ ਨਾ
0: ਜੀ
2: ਵੇਖੋ ਜੀ ਅਸੀਂ ਤੁਸੀਂ ਲੋਕ ਤਾਂ ਸਿਰਫ ਟਿੱਪਣੀ ਕਰ ਰਹੇ ਹਾਂ
0: ਬਿਲਕੁਲ
2: ਅਸੀਂ ਤੇ ਇੱਕ ਟਾਈਮ ਪਾਸ ਗਿਣ ਲੋ ਜਾਂ ਸਾਡਾ ਫਰਜ਼ ਵੀ ਆ
0: ਜੀ
2: ਜਿੱਦਣ ਸਾਰੇ ਲੋਕ ਇੱਕੇ ਮਾਲਾ ਦੇ ਮਣਕੇ ਬਣ ਗਏ ਨਾ
0: ਜੀ
2: ਉਦਣ ਵੀ ਸਾਡਾ ਨੁਕਸਾਨ ਜ਼ਿਆਦਾ ਹੋਊਗਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇਸ ਕਰਕੇ ਇਹ ਚੀਜ਼ਾਂ ਦੀਆਂ ਚਰਚਾਵਾਂ ਨਿੱਗਰ ਚਰਚਾਵਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿਣੀਆਂ ਚਾਹੀਦੀਆਂ
0: ਬਿਲਕੁਲ ਹੈ ਜੀ
2: ਜਿੱਦਣ ਮਤਲਬ ਅਸੀਂ ਇਹ ਵੀ ਕਹਿ ਤਾ ਨਾ ਨਹੀਂ ਜੀ ਜੋ ਆ ਗਿਆ ਜੀ ਮਤਲਬ ਯਾਰ ਤੁਹਾਨੂੰ ਗਲਤ ਕੋਈ ਸੰਦੇਸ਼ ਆਜੂਗਾ ਤੇ ਗਲਤ ਥੋੜਾ ਮੰਨ ਲੋ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਮਾਫ਼ ਕਰਨਾ ਅੱਜ ਜਿਹੜੇ ਧਾਰਮਿਕ ਗ੍ਰੰਥ ਵੀ ਆ
0: ਜੀ
2: ਉਹਨਾਂ ਦੀਆਂ ਸਿੱਖਿਆਵਾਂ ਮਹਾਨ ਆ
0: ਜੀ
2: ਲੇਕਿਨ ਤੁਹਾਡੀ ਅੱਜ ਦੀ ਜ਼ਿੰਦਗੀ ਚ ਕਈ ਚੀਜ਼ਾਂ ਭਾਜੀ ਲਾਗੂ ਨਹੀਂ ਹੋ ਸਕਦੀਆਂ
0: ਨਹੀਂ ਬਿਲਕੁਲ ਸਮੇਂ ਦੇ ਨਾਲ ਨਾਲ ਸਥਿਤੀਆਂ ਪਰਿਸਥਿਤੀਆਂ
2: ਸਮੇਂ ਦੇ ਨਾਲ ਨਾਲ ਅੱਜ ਤੁਹਾਨੂੰ ਉਹਨਾਂ ਤੋਂ ਬਾਹਰ ਜਾਣਾ
0: ਪੈਣਾ ਜੀ ਨਾਲੇ ਦੇਖੋ ਗੁਰੂ ਸਾਹਿਬ ਦੇ ਸਮੇਂ ਜੋ ਕੁਝ ਵੀ ਬਣਿਆ ਉਦੋਂ ਡਿਕਟੇਟਰਸ਼ਿਪ ਸੀ ਅੱਜ ਗੱਲ ਕਰਦੇ ਆ ਅਸੀਂ ਮਤਲਬ ਕਿ ਆਪਣੀ ਡੈਮੋਕਰੇਸੀ ਦੇ ਜੀ
2: ਹੁਣ ਗੁਰੂ ਸਾਹਿਬ ਨੇ ਵੇਖੋ ਜੀ ਕੱਲ ਤੱਕ ਸਿਰਜਿਆ ਪਰ ਉਹਨਾਂ ਨੇ ਕੋਈ ਵੋਟਾਂ ਲੈਣ ਲਈ ਥੋੜਾ ਸਿਰਜਿਆ ਸੀ
0: ਬਿਲਕੁਲ ਹੈ ਬਿਲਕੁਲ
2: ਹੁਣ ਅੱਜ ਤਾਂ ਸਿਆਸਤ ਇਹ ਨੀ ਵੀ ਹੁਣ ਵਾਲੇ ਕਰ ਰਹੇ ਪਹਿਲਾਂ ਵੀ ਕਰਦੇ ਰਹੇ
0: ਨੇ ਜੀ ਬਿਲਕੁਲ
2: ਹੁਣ ਵਾਲੇ ਵੀ ਤੇ ਆਉਣ ਵਾਲੀ ਚਿਰ ਜਿਹੜੀ ਕੋਈ ਹੋਰ ਆਈ ਹੁਣ ਸਾਰਾ ਰਾਜ ਤਾਂ ਇੰਨਾ ਕਿਸੇ ਦਾ ਵੀ ਨੀ ਰਹਿਣਾ ਉੱਥੇ
0: ਹੁਣ ਦੇਖੋ ਇੱਥੇ ਕ੍ਰਿਸਚਨ ਭਾਈਚਾਰੇ ਦੀ ਗੱਲ ਹੁੰਦੀ ਹੈ ਚਰਚ ਦੀ ਸਭ ਤੋਂ ਵੱਡੇ ਧਰਮਾਂ ਦੇ ਵਿੱਚੋਂ ਲੋਕ ਆਉਂਦੇ ਆ ਉਹ ਚਰਚ ਨੂੰ ਇਹ ਵੀ ਵਰਤਦੇ ਰਹੇ ਨੇ ਜੀ ਪਹਿਲਾਂ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਵੱਖ ਕੀਤਾ ਇਹ ਵੀ ਵਰਤਦੇ ਰਹੇ ਨੇ
2: ਸੈਕੂਲਰ ਸ਼ਬਦ ਦਾ ਇਜ਼ਾਦ ਕਦੋਂ ਹੋਈ ਤੁਹਾਨੂੰ ਮੇਰੇ ਨਾਲ ਸ਼ਾਇਦ ਜ਼ਿਆਦਾ ਪਤਾ ਹੋਊਗਾ ਇਹ ਤਾਂ ਹੀ ਲੋੜ ਪਈ ਸੀ ਨਾ ਵੀ ਚਰਚ ਦਾ ਫਾ ਵੱਡੋ
0: ਬਿਲਕੁਲ ਹੈ ਜੀ
2: ਕਿਉਂਕਿ ਚਰਚ ਦੇ ਅਧੀਨ ਚੱਲਦੇ ਰਾਜ ਵੀ ਵਧੀਆ ਨਹੀਂ ਸੀ,
0: ਨਹੀਂ ਸੀਗੇ ਜੀ, ਨਹੀਂ ਸੀ ਬਿਲਕੁਲ।
2: ਤੇ ਵਿਗਿਆਨੀਆਂ ਦੀਆਂ ਤਰਕ ਨਾਲ ਗੱਲ ਕਰਨ ਵਾਲਿਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ।
0: ਅਤਿਆਚਾਰ ਕਿੰਨਾ ਹੋਇਆ, ਬੱਚੇ ਦੱਬ ਦਿੱਤੇ,
2: ਅਤਿਆਚਾਰ ਬਹੁਤ ਹੋਇਆ। ਉਹ ਮਤਲਬ ਪੋਪ ਨੂੰ ਇੰਨੇ ਹੱਕ ਦੇ ਦਿੱਤੇ ਕਿ ਉਹ ਤੇ ਮਤਲਬ ਛੋਟੇ ਛੋਟੇ ਬੱਚਿਆਂ ਨਾਲ ਵੀ ਕਈ ਕੁਛ ਕੰਮ ਕਰਦੇ
0: ਸੀ। ਮਾਫੀਆਂ ਮੰਗੀਆਂ ਹੁਣ ਪਿੱਛੇ,
2: ਪਿੱਛੇ ਮਾਫੀਆਂ ਮੰਗਣੀਆਂ ਪਈਆਂ। ਉਹ ਤਾਂ ਹੀ ਫਿਰ ਜਿਹੜੇ ਲੋਕ ਸੀ ਉਦੋਂ ਉਹਨਾਂ ਨੇ ਵਿਰੋਧ ਕੀਤਾ। ਸੈਕੂਲਰ ਸ਼ਬਦ ਐਕਚੁਅਲੀ ਇੱਥੋਂ ਪੈਦਾ ਹੋਇਆ।
0: ਬਿਲਕੁਲ ਜੀ,
2: ਇਹਨਾਂ ਚੀਜ਼ਾਂ ਨੂੰ ਜਿਹੜੀ ਰਾਜ ਸੱਤਾ ਜਿਹੜੀ ਆ ਉਹ ਆਪਦਾ ਕੰਮ
0: ਕਰੇ ਜੀ।
2: ਬਾਕੀ ਧਰਮ ਦੇ ਅੰਦਰ ਸਿਆਸਤ ਨੂੰ ਲੱਤ ਨਹੀਂ ਉਡਾਉਣੀ ਚਾਹੀਦੀ ਕਿਸੇ ਵੀ ਪਾਰਟੀ ਦੀ ਚਾਹੀਦੀ।
0: ਬਿਲਕੁਲ।
2: ਤੇ ਧਰਮ ਨੂੰ ਫਿਰ ਬਣਦਿਆਂ ਕਾਨੂੰਨ ਜਿਹੜੇ, ਚਲੋ ਆਹ ਤੇ ਗੁਰੂ ਸਾਹਿਬ ਦੀ ਬੇਦਬੀ ਵਾਲਾ, ਇਹ ਤਾਂ ਅਲੱਗ ਚੀਜ਼ ਹੈ।
0: ਬਿਲਕੁਲ,
2: ਇਹਦੇ ਬਾਰੇ ਨੀ ਮੈਂ ਗੱਲ ਕਰਦਾ
0: ਜੀ।
2: ਕੱਲ ਨੂੰ ਫਿਰ ਕੋਈ ਮਤਲਬ ਦੂਜੇ ਕਹਿ ਕੇ ਉਹ ਦੇਸ਼ ਦੇ ਵਿੱਚ ਬਣਦੇ ਜਿਹੜੇ ਕਾਨੂੰਨ ਆ, ਹਾਲਾਂਕਿ ਪਤਾ ਹੈ ਵੀ ਬਹੁਤ ਗਿਣਤੀ ਆਪਣੀ ਮਰਜ਼ੀ ਨਾਲ ਬਣਾਉਂਦੀ ਹੈ।
0: ਬਿਲਕੁਲ ਹੈ ਜੀ,
2: ਪਰ ਅਸੀਂ ਥੋੜੀ ਗਿਣਤੀ ਦੇ ਵਿੱਚ ਜਿਹੜੇ ਲੋਕ ਨਾ, ਸਾਨੂੰ ਭਾਜੀ ਭਾਣੇ ਮੰਨਣੇ ਪੈਣੇ ਆ
0: ਜੀ। ਜੀ,
2: ਅਸੀਂ ਹੁਣ ਮੰਨ ਲਓ 80% ਸਾਡੇ ਹਿੰਦੂ ਭਰਾਵਾਂ ਦੀ ਆਬਾਦੀ ਹੈ
0: ਜੀ,
2: 2% ਜਾਂ 4% ਜਾਂ 10% ਅਗਰ ਸਾਡੀ ਹੈ
0: ਜੀ,
2: ਕੱਲ ਨੂੰ ਕੋਈ ਉੱਥੇ ਕਾਨੂੰਨ ਬਣਦਾ ਹੋਵੇ
0: ਜੀ,
2: ਸਾਨੂੰ ਉਦੇਸ਼ ਆ ਜਾਏ ਜੀ ਇਹਦਾ ਵਿਰੋਧ ਕਰਨਾ
0: ਜੀ।
2: ਨਾ ਦੇਸ਼ ਦੇਣ ਵਾਲੇ ਦਾ ਕੱਖ ਜਾਣਾ, ਨਾ ਵੋਟਾਂ ਲੈਣ ਵਾਲੇ ਦਾ ਕੱਖ ਜਾਣਾ, ਮਰਨੀ ਤੇ ਆਮ ਪਬਲਿਕ।
0: ਬਿਲਕੁਲ, ਬਹੁ ਗਿਣਤੀ ਫਿਰ ਹੈਗੀ ਆ ਨਾ, ਉਹ ਮੁੱਦਾ ਆ ਜਾਂਦਾ ਜੀ। ਹੁਣ ਵੀ ਤਾਂ ਉਹੀ ਬਹੁ ਗਿਣਤੀ ਨੂੰ ਇਕੱਠਾ ਕਰਨ ਲੱਗੇ ਹੋਏ ਨੇ ਬੀਜੇਪੀ ਵਾਲੇ, ਕੇਂਦਰ ਦੇ ਵਿੱਚ ਜਿਹੜਾ ਕਾਨੂੰਨ ਬਣਾਉਣ ਦੀ ਕਰ ਰਹੇ ਨੇ।
2: ਸਾਨੂੰ ਸਭ ਤੋਂ ਪਹਿਲਾਂ ਅੱਜ ਸਾਨੂੰ ਲੋੜ ਆ ਏਦਾਂ ਦੀਆਂ ਜਿਹੜੀਆਂ ਰੂੜੀਵਾਦੀ ਪਰੰਪਰਾਵਾਂ ਨੇ ਉਹਨਾਂ ਚੋਂ ਬਾਹਰ ਨਿਕਲ
0: ਕੇ
2: ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀਆਂ
0: ਜੀ। ਬਿਲਕੁਲ ਬਿਲਕੁਲ,
2: ਜਿੱਦਣ ਤੁਸੀਂ ਚੰਗੇ ਇਨਸਾਨ ਬਣ ਗਏ, ਚੰਗੀ ਸਿੱਖਿਆ ਗ੍ਰਹਿਣ ਆਪਣੇ ਬੱਚਿਆਂ ਨੂੰ ਕਰਾ ਲਈ ਨਾ, IPS IAS ਆਰਮੀ ਅਫਸਰ ਬਣਨ ਦੇ ਲਾਇਕ ਬਣਾ ਲਿਆ, ਜੱਜ ਬਣਾ ਲਿਆ, ਚੰਗੇ ਵਕੀਲ ਬਣਾ ਲਿਆ
0: ਜੀ,
2: ਤੇ ਭਾਈ ਤੁਸੀਂ ਤਰਕ ਨਾਲ ਗੱਲ ਕਰਨ ਜੋਗੇ
0: ਹੋ ਜਾਓਗੇ ਜੀ। ਬਿਲਕੁਲ, ਬਹੁਤ ਸੋਹਣਾ।
2: ਪਹਿਲੇ ਹੀ ਜੀ ਜਕਾਰਾ ਛੱਡਤਾ ਜੀ, ਫਲਾਨਾ ਛੱਡਤਾ ਜੀ, ਆਪਣਾ ਕੰਮ ਚਲਾ ਲਿਆ, ਇਹਨਾਂ ਆਪਣਾ ਜਥੇਦਾਰਾਂ ਨੇ ਆਪਣਾ ਡਮਡਮਾ ਚਲਾ ਲਿਆ
0: ਜੀ,
2: ਇਹਦੇ ਨਾਲ ਤੇ ਕੌਮ ਨੂੰ ਕੁੱਟ ਪੈਣੀ ਜਿੰਨੀ ਮਰਜ਼ੀ ਪਵਾ ਲਓ।
0: ਬਿਲਕੁਲ ਜੀ, ਬਹੁਤ ਸੋਹਣਾ ਸੁਣਿਆ।
2: ਮੋਰਚੇ ਮਾਰਚੇ ਇਹਨਾਂ ਨੇ ਤੁਹਾਡਾ ਵਿਗਾੜਨਾ ਹੀ ਆ, ਮੋਰਚਿਆਂ ਨੇ ਤੁਹਾਡਾ ਕੱਖ ਨਹੀਂ
0: ਸਵਾਰਨਾ ਜੀ। ਬਿਲਕੁਲ,
2: ਮੋਰਚੇ ਕਿਸੇ ਕੋਲੋਂ ਗੱਦੀ ਖੋ ਕੇ ਕਿਸੇ ਨੂੰ ਦਵਾ ਸਕਦੇ ਹੋ, ਗੱਦੀ ਆਮ ਲੋਕਾਂ ਦੀ ਨੀ ਹੋਣੀ
0: ਜੀ। ਜੀ,
2: ਉਹ ਗੱਦੀ ਕਿਸੇ ਪਰਿਵਾਰ ਦੀ ਹੋ ਸਕਦੀ, ਕਿਸੇ ਵਿਅਕਤੀ ਦੀ ਹੋ ਸਕਦੀ ਹੈ।
0: ਬਿਲਕੁਲ,
2: ਉਹ ਗੱਦੀ ਸਿੱਖਾਂ ਦੀ ਨੀ ਹੋਣੀ, ਉਹ ਗੱਦੀ ਪੰਜਾਬੀਆਂ ਦੀ ਨੀ ਹੋਣੀ
0: ਜੀ,
2: ਉਹ ਗੱਦੀ ਸੈਣੀ ਸਾਹਿਬ ਦੀ ਨੀ ਹੋਣੀ, ਉਹ ਗੱਦੀ ਮੇਰੀ ਨੀ ਹੋਣੀ, ਉਹ ਤੁਹਾਡੀ ਨੀ ਹੋਣੀ।
0: ਬਿਲਕੁਲ,
2: ਆਪਣਾ ਉਹ ਹੀ ਕੀ ਕਹਿੰਦੇ ਆ ਵੀ ਉਹ ਕਾਈਆਂ ਦੇ ਪੁੱਤਾਂ ਕਾਖ ਉਤਨੇ ਆ।
0: ਬਿਲਕੁਲ,
2: ਸਾਡੀ ਪ੍ਰਾਇਓਰਟੀ ਮੇਨ ਆ ਹੈਲਥ, ਆਪਣੇ ਆਪ ਨੂੰ ਤੰਦਰੁਸਤ ਰੱਖੋ ਮੈਂਟਲੀ ਤੌਰ ਤੇ।
0: ਬਿਲਕੁਲ,
2: ਤੇ ਸਿੱਖਿਅਤ ਕਰੋ, ਜਿੰਨਾ ਵੀ ਸਿੱਖਿਅਤ ਕਰੋਗੇ ਤਾਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋਗੇ, ਤੇ ਨਹੀਂ ਤੇ ਉਹ ਕੀ ਕਹਿੰਦੇ ਹੁੰਦੇ ਵੀ ਕੱਲੂ ਘਰੇ ਬਥੇਰੇ ਹੋਏ ਤੇ ਫਿਰ ਕਰਾ ਲਾਂਗੇ।
0: ਬਿਲਕੁਲ, ਸ਼ੁਕਰੀਆ, ਵਿਚਾਰ ਬਹੁਤ ਸੋਹਣੇ ਸੀ ਤੁਹਾਡੇ,
1: ਸ਼ੁਕਰੀਆ
0: ਜੀ। ਆਪਣੇ ਜੀ ਦੁਬਾਰਾ ਕਿਆ ਬਾਤ ਹੈ ਜੀ।
1: ਹਾਂਜੀ ਜੀ, ਹਾਂਜੀ ਹਾਂਜੀ, ਪੱਟੀ ਸਾਹਿਬ ਗੱਲ ਕਰ ਕੇ ਨਜ਼ਾਰਾ ਲਿਆ ਤਾ।
0: ਹਾਂਜੀ
1: ਜੀ, ਬਹੁਤ ਵਧੀਆ ਜੀ।
0: ਹਾਂਜੀ
1: ਹਾਂਜੀ, ਭਾਰਤ ਸਾਹਿਬ ਦੇਖੋ ਹੁਣ ਇਹਨਾਂ ਦੇ 5 ਤਰੀਕ ਨੂੰ ਪੰਥ ਦੀ ਇਕੱਤਰਤਾ ਸੱਦ ਲਈ ਹੈਗੀ ਆ ਜੀ SGBC ਨੇ
0: ਜੀ।
1: ਮੇਰੀ ਸੋਚ ਹੈਗੀ ਆ ਕਿ ਇਹ ਪਹਿਲਾਂ ਜਿਹੜਾ ਹੈਗਾ ਆ, ਅਜੇ ਇਸ ਕੰਮ ਨੂੰ ਜਿਹੜਾ ਹੈਗਾ ਕਾਹਲੀ ਨਹੀਂ ਸੀ ਕਰਨੀ ਚਾਹੀਦੀ,
0: ਨਹੀਂ ਚਾਹੀਦੀ ਸੀ। ਉਹ ਫਿਰ ਇਲਜ਼ਾਮ ਆਪਣੇ ਜਥੇਦਾਰ ਸਾਹਿਬ ਦੇ ਉੱਤੇ ਆ ਜਾਣੇ ਨੇ ਜੀ। ਬਿਲਕੁਲ ਹੈ,
1: ਹਾਂਜੀ, ਕਿਉਂਕਿ ਜੇ ਤੁਸੀਂ ਇਕੱਤਰਤਾ ਕਰੋਗੇ ਤੁਸੀਂ ਕੋਈ ਫੈਸਲਾ ਵੀ ਲਓਗੇ
0: ਜੀ,
1: ਜਦੋਂ ਤੁਸੀਂ ਫੈਸਲਾ ਲੈ ਲੋਗੇ ਉਹਦੇ ਮਗਰ ਉਹਦੀ ਜਿਹੜੀ ਹੈਗੀ ਆ ਅਰਦਾਸ ਵਾਲੀ ਆ ਰਹੀ ਹੈਗੀ ਆ, ਉਹਦੀਆਂ ਤਾਂ 2-4 ਫਿਲਮਾਂ ਹੋਰ ਰਿਲੀਜ਼ ਹੋਣ ਵਾਲੀਆਂ ਪਈਆਂ।
0: ਬਿਲਕੁਲ,
1: ਫਿਰ ਤੁਸੀਂ ਉਹਦੇ ਤੇ ਕਰੋਗੇ ਤੁਸੀਂ, ਹੈਂਜੀ
0: ਜੀ।
1: ਇਸ ਕਰਕੇ ਇਹਨੂੰ ਟਾਈਮ ਪੈ ਲੈਣ ਦੇਣਾ ਸੀ ਵੀ ਸਾਰੀਆਂ ਫਿਲਮਾਂ ਇੱਕੋ ਵਾਰੀ ਰਿਲੀਜ਼ ਹੋ ਜਾਂਦੀਆਂ
0: ਜੀ,
1: ਹੈਂਜੀ, ਸਾਰੀਆਂ ਆਡੀਓ ਵੀਡੀਓ ਜਿਹੜੀਆਂ ਨਿਕਲ ਆਉਂਦੀਆਂ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਹੁਣ ਪਬਲਿਕ ਡੋਮੇਨ ਦੇ ਵਿੱਚ ਵੀ ਹੈਗੀ ਆ ਜੀ, ਵੀ ਮਤਲਬ ਕਰਿਓਸਟੀ ਵੀ ਹੋ ਗਈ ਲੋਕਾਂ ਨੂੰ, ਜਦੋਂ ਜਨਮ ਸਮਰਾ ਜਿਹੜਾ ਹੈਗਾ ਆ ਉਹ ਬੋਲ ਕੇ ਦੱਸ ਗਿਆ ਵੀ ਉਹਦੇ ਵਿੱਚ ਆਹ ਲਫ਼ਜ਼ ਹੈਗੇ ਆ ਜਿਹਦੇ ਨਾਲ ਜਿਹੜੇ ਆ ਸਿੱਖ ਵੈਸੇ ਹੀ ਭੜਕੇ ਆ।
0: ਨਾਲੇ ਇਹਦੇ ਵਿੱਚ ਇਸ ਚੀਜ਼ ਨੂੰ ਆਪਣੇ ਪੈਰਾਂ ਦੇ ਉੱਤੇ ਕਹਾੜੇ ਮਾਰਨ ਵਾਲੀ ਗੱਲ ਕਵਾਂਗੇ ਸੈਣੀ ਸਾਹਿਬ, ਜਿਹੜਾ ਇਸ਼ੂ ਹੋਇਆ ਲੋਕਾਂ ਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜੇ ਨੁਮਾਇੰਦੇ ਨੇ ਉਹ ਕਿੱਦਾਂ ਚੁਣੇ ਜਾਂਦੇ ਆ, ਜਾਂ ਉਹਨਾਂ ਨੂੰ ਗੱਲਬਾਤ ਕਰਨ ਦਾ ਤਜਰਬਾ, ਜਾਂ ਉਹਨਾਂ ਨੇ ਕਾਨੂੰਨ ਨਹੀਂ ਪੜੇ, ਉਹ ਸਿਲਸਿਲਾ ਅਜੇ ਦੁਨੀਆਂ ਦੇ ਵਿੱਚ ਚੱਲ ਰਿਹਾ। ਬਹੁਤ ਸਾਰੇ ਲੋਕਾਂ ਨੇ ਤਾਂ ਚਲੋ ਕੱਲ ਦੀ ਕਾਰਵਾਈ ਵੀ ਨਹੀਂ ਸੁਣੀ ਹੋਏਗੀ, ਹੌਲੀ ਹੌਲੀ ਉਹ ਜਿਹੜੀ ਗੱਲ ਫੈਲਦੀ ਆ ਜਾਂ ਜਾਂਦੀ ਹੈ, ਉਹ ਤਾਂ ਇਹਨਾਂ ਦੇ ਪੋਜ਼ਿਟਿਵ ਮਤਲਬ ਕਿ ਇਹਨਾਂ ਦੇ ਹੱਕ ਦੇ ਵਿੱਚ ਗੱਲ ਜਾਂਦੀ ਹੈ, ਪਰ ਉਸੇ ਦੱਬਣ ਨੂੰ ਇਹਨਾਂ ਨੇ ਆਪਣੇ ਕਹਾੜੀ ਨਾ ਮਾਰਨ ਗਏ ਜੀ, ਮੈਨੂੰ ਲੱਗਦਾ ਸਿਆਸੀ ਤੌਰ ਦੇ ਉੱਤੇ।
1: ਨਹੀਂ ਭਾਰਤ ਸਾਹਿਬ, ਕੈਨੇਡਾ ਦੇ ਵਿੱਚ ਮਤਲਬ ਲੋਕਾਂ ਨੇ ਰਾਤ ਜਾ ਕੇ ਤੇ ਉਸ ਕਾਰਵਾਈ ਨੂੰ
0: ਦੇਖਿਆ ਜੀ, ਬਿਲਕੁਲ ਸ਼ਲਾਘਾ ਹੋਈ ਹੈ
1: ਯੂਕੇ ਦੇ ਵਿਚ। ਹਾਂਜੀ, ਇਸ ਚੀਜ਼ ਤੋਂ ਰਿਪੋਰਟਾਂ ਆਉਂਦੀਆਂ ਪਈਆਂ ਵੀ ਮਤਲਬ ਥਾਂ ਥਾਂ ਤੇ ਜਿਹੜਾ ਹੈਗਾ ਆ ਇਸ ਚੀਜ਼ ਨੂੰ ਦੇਖਿਆ ਗਿਆ, ਬਚਿਆ ਗਿਆ। ਮੇਰਾ ਤਾਂ ਕੰਸਰਨ ਸਿਰਫ ਇੰਨਾ ਸੀਗਾ ਕਿ 5 ਤਰੀਕ ਵਾਲੀ ਇਕੱਤਰਤਾ ਅਜੇ ਕਾਹਲੀ ਸੀ,
0: ਕਾਹਲੀ ਆ
1: ਪਹਿਲਾਂ ਵੀ ਜਿਹੜਾ ਹੈਗਾ ਆ ਵੀ ਪਹਿਲਾਂ ਵੀ ਜਿਹੜਾ ਹੈਗਾ ਆ ਤੁਸੀਂ ਉਹਨੂੰ ਜੋ ਡਿਕਲੇਅਰ ਕਰਨਾ ਸੀ ਕਰ ਦਿੱਤਾ ਸੀ, ਤੇ ਨਾਲ ਜਿਹੜਾ ਇਹ ਕਰ ਦਿੱਤਾ ਵੀ ਉਹਨੂੰ ਮੂੰਹ ਨਾ ਲਾਵੇ ਕੋਈ ਭਾਈ, ਉਹ ਕੋਈ ਸਾਧਾਰਨ ਮਾਨਸ ਨਹੀਂ ਹੈ, ਉਹ ਮੁੱਖ ਮੰਤਰੀ ਆ, ਅਹੁਦੇ ਤੇ ਬੈਠਾ ਹੈਗਾ ਆ, ਹੀ ਰਨਿੰਗ ਦੀ ਸਟੇਟ, ਉਹ ਪਬਲਿਕ ਮੀਟਿੰਗਾਂ ਕਰਕੇ ਤੁਹਾਡਾ ਜਿਹੜਾ ਹੈਗਾ ਆ ਉਹਦੇ ਹੁਕਮਨਾਮੇ ਦੀ ਜਿਹੜੀ ਆ ਤੇ ਉਹ ਧੱਜੀਆਂ ਉਡਾ ਰਿਹਾ ਹੈਗਾ ਜੀ। ਲੋਕਾਂ ਦੀ ਮਜਬੂਰੀ ਆ ਭਾਈ, ਉਹ ਇੱਕ ਲੋਕਾਂ ਦੀਆਂ ਗਰਜਾਂ ਆ, ਹਾਂਜੀ ਦੂਜਾ ਤੇ ਇਸ ਕਰਕੇ ਹੁਣ ਜਿਹੜੇ ਆ ਐਮ ਐਲ ਏ ਵੀ ਹੈਗੇ ਇਹ ਵੀ ਫਰਜਾਂ ਚ ਬੱਝੇ ਆ
0: ਜੀ,
1: ਇਹ ਵੀ ਚੱਲੇ ਹੈਗੇ, ਹਾਂਜੀ ਫਰਜਾਂ ਚ ਬੱਝੇ ਹੈਗੇ ਆ, ਇਹ ਕਿਉਂ ਨੀ ਮਿਲਵਰਤਨ ਰੱਖਣਗੇ ਜੀ।
0: ਸੋ ਇਸ ਕਰਕੇ ਥੋੜਾ ਸਹਿਜ
1: ਸਰ, ਥੋੜਾ ਸਹਿਜਤਾ ਨਾਲ ਥੋੜਾ ਚੱਲਿਆ ਜਾਵੇ ਤੇ ਉਹ ਜਿਆਦਾ ਵਧੀਆ ਹੁੰਦਾ ਆ। ਇਕਦਮ ਕਾਹਲੀ ਨੀ ਕਰਨੀ ਚਾਹੀਦੀ, ਮਤਲਬ ਉਹਦੇ ਵਿਚ ਤੁਸੀਂ ਜਿਹੜਾ ਹੈਗਾ ਆ ਅਜੇ ਤਾਂ ਹੁਣ ਜਦ ਹੁਣ ਫੇਰ ਜਿਹੜਾ ਉਹ ਤੋਂ ਅਗਲਾ ਸਟੈਪ ਜਿਹੜਾ ਆਹ 71 ਤਾਂ 5 ਜੁਲਾਈ ਨੂੰ, ਉਹ ਤੋਂ ਬਾਅਦ ਜਿਹੜਾ ਹੈਗਾ ਆ ਮੁੜ ਕੇ ਉਹਦੀ ਆ ਜਾਊਗੀ ਆਡੀਓ
0: ਜੀ,
1: ਹਾਂਜੀ ਵੀਡੀਓ ਦਾ ਤਾਂ ਉਹਨੇ ਡਿਫੈਂਸ ਤਿਆਰ ਕੀਤਾ ਹੈਗਾ ਜੀ, ਅਗਲਾ ਡਿਫੈਂਸ ਦਊਗਾ ਵੈਦਰ ਯੂ ਵਿਲ ਨੋਟ ਕੰਸੀਡਰ
0: ਜੀ,
1: ਜਿਹੜਾ ਅਗਲੇ ਬੰਦਾ ਕਹਿੰਦਾ ਹੈਗਾ ਵੀ ਸਾਡੀ ਚਿੱਠੀ ਜਾਊਗੀ ਤੇ ਇੱਦਾਂ ਕਰਕੇ ਦੇ ਕੇ ਆਵਾਂਗੇ ਕਿ ਆ ਇਸ ਤਰੀਕੇ ਨਾਲ ਮਾਸਕ ਲਾ ਕੇ ਬਣ ਗਈ ਜਿੱਦਾਂ ਮਰਜ਼ੀ, ਆਖਿਰ ਤਾਂ ਤੁਹਾਨੂੰ ਉਹਦਾ ਡਿਫੈਂਸ ਤਾਂ ਕੰਸੀਡਰ ਕਰਨਾ ਹੀ ਪਊਗਾ ਨਾ ਜੀ, ਤੁਸੀਂ ਉਹਨੂੰ ਰਿਜੈਕਟ ਕਰੋ ਅਕਸੈਪਟ ਕਰੋ ਤੁਹਾਡੀ ਮਰਜ਼ੀ ਹੈਗੀ ਆ, ਤੁਸੀਂ ਉਹਨੂੰ ਸਾਇੰਟੀਫਿਕਲੀ ਦੇਖ ਲਓ ਜਾਂ ਮਤਲਬ ਇਸ ਤਰੀਕੇ ਨਾਲ ਦੇਖ ਲਓ ਜੀ, ਬਟ ਯੂ ਕਾਂਟ ਇਗਨੋਰ, ਇਗਨੋਰ ਤਾਂ ਨਹੀਂ ਨਾ ਕਰ ਸਕਦੇ ਤੁਸੀਂ, ਔਰ ਉਹ ਇਹ ਸਾਰਾ ਕੁਛ ਕਾਰਵਾਈ ਕਰਨ ਤੋਂ ਬਾਅਦ ਤੁਸੀਂ ਇੱਕ ਡਿਸੀਜਨ ਤੇ ਪਹੁੰਚ ਜਾਂਦੇ ਹੈਗੇ ਆ ਜੀ, ਉਹ ਤੋਂ ਥੋੜੇ ਦਿਨਾਂ ਬਾਅਦ ਜਿਹੜੀ ਹੈਗੀ ਆ ਆਡੀਓ ਆ ਜਾਂਦੀ ਹੈਗੀ ਆ, ਤੁਸੀਂ ਮੁੜ ਕੇ ਫੇਰ ਇਹ ਸਾਰੀ ਪ੍ਰੋਸੈਸ ਚਾਲੂ ਕਰੋਗੇ ਜੀ, ਵੀ ਇਹ ਤੋਂ ਹੁਣ ਵੱਡੀ ਸਜ਼ਾ ਲਾਉਣੀ ਆ,
0: ਹਾਂਜੀ।
1: ਸੋ ਇਸ ਕਰਕੇ ਥੋੜਾ ਸਹਿਜਤਾ ਰੱਖਣੀ ਚਾਹੀਦੀ ਸੀ, ਚੁੱਪ ਕਰਕੇ ਜਿਹੜਾ ਹੈਗਾ ਆ ਅਜੇ ਦੇਖ ਲੈਣੇ ਸੀ ਆ 5 ਮਹੀਨੇ, ਉਹ ਤੋਂ ਬਾਅਦ ਜਿਹੜੇ ਹੈਗੇ ਆ ਇਹ ਹੁਕਮਨਾਮੇ ਨੂੰ ਜਿੱਦਾਂ ਮਰਜ਼ੀ ਸਟ੍ਰਿਕਟਲੀ ਲਾਗੂ ਕਰਾ ਲੈਂਦੇ ਜੀ,
0: ਬਿਲਕੁਲ।
1: ਦੇਖੋ ਜਦ ਤੱਕ ਤਾਂ ਬੰਦਾ ਅਹੁਦੇ ਤੇ ਹੈਗਾ ਆ ਲੋਕਾਂ ਦੀ ਮਜਬੂਰੀ ਆ ਮਹਾਰਾਜ, ਮੈਂ ਤਾਂ ਅੰਮ੍ਰਿਤਧਾਰੀ ਬੰਦੇ ਜਿਹੜੇ ਹੈਗੇ ਆ ਹੁਣ ਪੋਸਟਰ ਪਾਰਟ ਦੇ ਦੇਖੇ ਹੈਗੇ ਜੀ,
0: ਬਿਲਕੁਲ,
1: ਕਿਉਂਕਿ ਉਹ ਅਹੁਦੇ ਤੇ ਹੈਗੇ ਆ, ਲੋਕਾਂ ਦੇ ਨਿੱਜ ਵੀ ਜੁੜੇ ਹੈਗੇ ਆ ਉਹਨਾਂ ਦੇ ਜਿਹੜਾ ਹੈਗਾ ਇਸੇ ਕਰਕੇ, ਇਸ ਕਰਕੇ ਥੋੜੀ ਜੀ ਕਾਹਲੀ ਹੈ ਜੀ, ਮੇਰੀ ਤਾਂ ਇੰਨੀ ਸੋਚ ਹੈਗੀ ਹੈ ਜੀ।
0: ਤੇ ਸੈਣੀ ਸਾਹਿਬ
1: ਬਾਕੀ ਇੱਕ ਚੀਜ਼ ਇੱਕ ਮੈਂ, ਹਾਂਜੀ ਬੋਲੋ ਜੀ ਬੋਲੋ,
0: ਕੰਪਲੀਟ ਪਹਿਲਾਂ ਤੁਸੀਂ ਕਰੋ ਕੰਪਲੀਟ।
1: ਮੈਂ ਨਾ ਕੱਲ ਇੱਕ ਗੱਲ ਹੋਈ ਸੀ, ਮੈਂ ਨਾ ਮਤਲਬ ਆਪਣੀ ਮੇਰੇ ਆਪਣੇ ਵਿਊਜ ਆ
0: ਜੀ,
1: ਵੀ ਮੈਂ ਅਸੀਂ ਸਾਰੇ ਕਿਸੇ ਧਿਰ ਨਾਲ ਤਾਂ ਜੁੜੇ ਨੀ ਹੈਗੇ ਜੀ, ਨਾ ਸਾਨੂੰ ਕੋਈ ਲਾਲਚ ਹੈਗਾ ਜੀ, ਕੋਈ ਚੀਜ਼ ਮਨ ਨੂੰ ਲੱਗਦੀ ਹੁੰਦੀ ਆ ਕੋਈ ਚੀਜ਼ ਮਨ ਨੂੰ ਨਹੀਂ ਲੱਗਦੀ ਹੁੰਦੀ। ਕੱਲ ਦੀ ਜਥੇਦਾਰ ਸਾਹਿਬ ਵਾਲੀ ਕਾਰਵਾਈ ਜਿਹੜੀ ਹੈਗੀ ਸੀ ਉਹ ਅਪੀਲ ਕੀਤੀ ਸੀ ਵੀ ਹਾਂ ਯਾਰ ਭਾਈ ਬਹੁਤ ਵਧੀਆ ਲੱਗਿਆ, ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਇੰਪਾਰਸ਼ੀਅਲ ਰਹਿਣ ਦੀ, ਹਾਂਜੀ, ਤੇ ਉਹਨੂੰ ਐਪਰੀਸ਼ੀਏਟ ਕੱਲੇ ਮੈਂ ਹੀ ਨਹੀਂ ਕੀਤਾ, ਮੈਂ ਹੋਰ ਕਈ ਬੰਦਿਆਂ ਨਾਲ ਵੀ ਆਪਣੇ ਕਚਹਿਰੀ ਦੇ ਵਿੱਚ ਵੀ ਗੱਲਬਾਤ ਕੀਤੀ, ਜਿਹੜੇ ਥੋੜੇ ਆਪੋਜਿਟ ਵੀ ਹੈਗੇ ਸੀ ਉਹਨਾਂ ਨੇ ਵੀ ਕਿਹਾ ਵੀ ਹਾਂ ਠੀਕ ਆ ਵੀ ਵਧੀਆ ਰਿਹਾ ਉੱਥੇ, ਹਾਂਜੀ, ਤੇ ਬਹੁਤ ਸ਼ਾਲੀਨਤਾ ਦੇ ਨਾਲ ਸਾਰਾ ਮਤਲਬ ਮੁੱਕਿਆ। ਉਹ ਏਦਾਂ ਲੱਗਦਾ ਸੀ ਵੀ ਜਿੱਦਾਂ ਜਿਹੜਾ ਹੈਗਾ ਕਿ ਕਿੱਡਾ ਕੁ ਡਿਸਪਿਊਟ ਹੈਗਾ ਆ ਵੀ ਜੋ ਉਹ ਜਿਹੜੀਆਂ ਉਹਨਾਂ ਦੇ ਸ਼ੰਕੇ ਦੂਰ ਕਰਕੇ ਤੇ ਆਪਣਾ ਕੰਮ ਨਿਬੜ ਸਕਦਾ ਹੈਗਾ, ਉਹ ਟਕਰਾਅ ਨੂੰ ਟਕਰਾਅ ਚੰਗਾ ਥੋੜਾ ਜਿਹਾ ਟਕਰਾਅ ਜਿਹੜਾ ਆ ਨੁਕਸਾਨ ਕਰਦਾ ਜੀ।
0: ਆਖਰ ਦੇ ਵਿੱਚ ਤਾਂ ਸੈਣੀ ਸਾਹਿਬ ਟੇਬਲ ਦੇ ਉੱਤੇ ਬੈਠ ਕੇ ਗੱਲ ਹੋਣੀ ਨਾ, ਕੱਲ ਮੈਂ ਸ਼ੁਰੂ ਇਸੇ ਕਰਕੇ ਕੀਤੀ ਸੀ ਇਹ ਗੱਲ ਕਿ ਦੇਖੋ ਕਿੱਡਾ ਵੱਡਾ ਟੇਬਲ ਕਹਿ ਸਕਦੇ ਇੱਕ ਤਰ੍ਹਾਂ ਦਾ, ਉਹਦੇ ਉੱਤੇ ਬੈਠ ਕੇ ਪਹਿਲੀ ਮਿਸਾਲ ਹੋਵੇਗੀ ਦੁਨੀਆਂ ਦੇ ਵਿੱਚ ਇਹ ਵੀ ਕਿ ਇੱਕ ਹੁਣ ਦੇਖੋ ਹੋਰਮੁਜ਼ ਜਾਂ ਆਪਣਾ ਰਸ਼ੀਆ ਹੋ ਗਿਆ ਜਾਂ ਯੂਕਰੇਨ ਹੋ ਗਿਆ, ਅਮਰੀਕਾ ਹੋ ਗਿਆ, ਇਜ਼ਰਾਈਲ ਹੋ ਗਿਆ, ਸਾਰਾ ਕੁਝ ਚੱਲ ਰਿਹਾ, ਉਹ ਤਾਂ 5-5 ਨੁਮਾਇੰਦੇ ਭੇਜਦੇ ਨੇ ਜੀ ਗੱਲਬਾਤ ਕਰਨ ਦੇ ਲਈ, ਵੱਧ ਤੋਂ ਵੱਧ 10 ਹੋਣਗੇ। ਇੱਕ ਮਿਸਾਲ ਪੈਦਾ ਕਰ ਦਿੱਤੀ ਗਈ, ਹਾਂ ਗੱਲ ਮਤਲਬ ਕਿ ਬਹਿ ਕੇ ਵੀ ਹੋ ਸਕਦੀ ਹੈ, ਮਸਲੇ ਸੁਲਝਾ ਸਕਦੇ ਆ, ਵੱਡੇ ਤੋਂ ਵੱਡਾ ਮਸਲਾ ਵੀ ਸੁਲਝਿਆ ਜਾ ਸਕਦਾ ਹੈ। ਲੜ ਤਾਂ ਅਸਲ ਦੇ ਵਿਚ ਸਾਡੇ ਆਪਣੇ ਲੋਕ ਰਹੇ ਨੇ ਨਾ, ਪੰਜਾਬੀ ਨੇ ਨਾ ਉਦੋਂ,
1: ਬਿਲਕੁਲ ਜੀ ਬਿਲਕੁਲ, ਇਹਦੇ ਵਿਚ ਕੋਈ ਸ਼ੱਕ ਨਹੀਂ ਜੀ। ਇੱਕ ਤੁਸੀਂ ਮੇਰੇ ਖਿਆਲ ਕਾਲ ਆ ਰਹੀ ਕੋਈ ਹੈ ਜੀ,
0: ਹਾਂਜੀ ਯਾਦਵਿੰਦਰ ਵਿਦੇਸ਼ਾ ਜੀ ਜੁੜੇ ਹੋਏ ਨੇ ਨਾਲ, ਮੈਂ ਉਹਨਾਂ ਨੂੰ ਸੁਣ ਲਈਏ 2 ਮਿੰਟ,
1: ਮੈਂ ਫਿਰ ਕੰਪਲੀਟ ਕਰਦਾ ਜੀ, ਛੇਤੀ ਕਰ ਦੇਣਾ ਕੰਪਲੀਟ, ਬਸ ਮੈਂ ਕਰਨ ਲੱਗਾ 1 ਮਿੰਟ। ਸਿਰਫ ਇੰਨੀ ਗੱਲ ਹੈ ਜੀ ਕਿ ਕੱਲ ਵੀ ਨਾ ਮੈਨੂੰ ਆਫ ਦਾ ਏਅਰ ਆਪਣੇ ਔਜਲਾ ਸਾਹਿਬ ਨੇ ਵੀ ਮੈਨੂੰ ਕਿਹਾ, ਕਹਿੰਦੇ ਤੂੰ ਯਾਰ 2 ਦਸੰਬਰ ਵਾਲੀ ਗੱਲ ਦੇ ਉੱਤੇ ਕਿਉਂ ਦੀ ਗੱਲ ਕਰਦਾ। ਮੈਂ ਕਿਹਾ ਜੀ 2 ਦਸੰਬਰ ਦਾ ਦੇਖੋ, ਮੈਂ ਤੁਹਾਨੂੰ 1 ਸਾਲ ਪਹਿਲਾਂ ਦੱਸ ਦਿੱਤਾ ਸੀ ਵੀ ਵੀਰ ਜੀ ਇੱਕ ਸਾਜਿਸ਼ ਰਚੀ ਜਾ ਰਹੀ ਆ। ਹਾਂਜੀ, ਜਦੋਂ ਮੈਨੂੰ ਪਤਾ ਆ ਕਿ ਉਹ ਫੈਸਲਾ ਇੱਕ ਸਾਜਿਸ਼ ਦੇ ਅਧੀਨ ਹੋਇਆ ਸੀ, ਢੀਂਡਸੇ ਦੀ ਕੋਠੀ ਮੀਟਿੰਗ ਹੋਈ, ਮੈਂ ਕੱਲੀ ਕੱਲੀ ਡੇਟ ਵਾਈਜ਼ ਇਹਨਾਂ ਨੂੰ ਕੱਢ ਕੇ ਦੱਸਦਾ ਰਿਹਾ। ਇਹ ਪਹਿਲਾਂ ਨਹੀਂ ਸੀ ਮੰਨਦੇ, ਇੱਥੇ ਤੱਕ ਕਿ ਮੈਂ ਮਤਲਬ ਮੇਰੇ ਆਪਣੇ ਬੜੇ ਸਤਿਕਾਰਤ ਵੀਰ ਜਗਦੇਵ ਸੰਧੂ ਵੀਰ ਜੀ ਮੈਂ ਨਾ ਨਾਰਾਜ਼ ਹੋ ਗਏ ਇੱਕ ਗੱਲ ਦਿਨ ਮੈਂ ਏਦਾਂ ਕਰਕੇ। ਉਹਨਾਂ ਨੇ ਕਿਹਾ, ਉਹਨਾਂ ਨੇ ਇੱਕ ਮੇਰੀ ਪੋਸਟ ਦੇ ਉੱਤੇ ਜਿਹੜਾ ਹੈਗਾ ਕਮੈਂਟ ਕੀਤਾ ਵੀ ਆਪਣੇ ਪ੍ਰਧਾਨ ਜੀ ਨੂੰ ਅੱਜ ਜਾ ਕੇ ਕਹੋ। ਮੈਂ ਮਤਲਬ ਉਹਨਾਂ ਨੂੰ ਕਿਹਾ ਜੀ ਆਪਣੇ ਆਪਣਾ ਕੋਈ ਪਾਰਟੀ ਨਹੀਂ, ਸਿਰਫ ਇੰਨੀ ਗੱਲ ਆ ਕਿ ਮੈਂ ਤੁਹਾਨੂੰ ਇੱਕ ਸਾਜਿਸ਼ ਵਾਸਤੇ ਆਗਾਹ ਕਰ ਰਿਹਾ ਹੈਗਾ ਕਿ ਇੱਕ ਸਾਜਿਸ਼ ਹੋਈ ਆ ਵੀ ਇਹ ਵਿਦੇਸ਼ ਤੋਂ ਚੱਲੀ ਹੈਗੀ ਆ, ਉੱਥੋਂ ਸਾਰਾ ਜਿਹੜਾ ਹੈਗਾ ਆ ਵੀ ਇਸ ਤਰੀਕੇ ਨਾਲ ਵੀ ਅਮਿਤ ਸ਼ਾਹ ਦੀ ਗੁਪਤ ਮੀਟਿੰਗ ਜਿਹੜੀ ਹੈਗੀ ਆ ਜੀ ਬੰਦ ਕਮਰਾ ਮੀਟਿੰਗ, ਉਹ ਤੋਂ ਬਾਅਦ ਜਿਹੜਾ ਹੈਗਾ ਢੀਂਡਸੇ ਦੀ ਕੋਠੀ ਜਾ ਕੇ ਫਿਰ ਉੱਥੇ ਤੈਅ ਹੋਇਆ ਵੀ ਤੁਸੀਂ ਐਪਲੀਕੇਸ਼ਨ ਦਿਓ ਮੇਰੇ ਕੋਲ, ਮੈਂ ਇਸ ਤਰੀਕੇ ਨਾਲ ਫਿਰ ਉਹ ਕਹਿੰਦੇ ਜੀ ਫਿਰ ਤੁਸੀਂ ਅਗਵਾਈ ਫਿਰ ਤੁਸੀਂ ਕਰਨੀ ਹੈਗੀ ਆ। ਉਹ ਕਹਿੰਦੇ ਜੇ ਸਾਰੇ ਜਾਣੇ ਸਹਿਮਤ ਹੋਣਗੇ ਤੇ ਫਿਰ ਜਿਹੜਾ ਹੈਗਾ ਆ ਮੈਂ ਤਾਂ ਕਰਕੇ ਤਾਂ ਮੈਂ ਪ੍ਰਧਾਨ ਬਣੂੰਗਾ ਜੀ। ਮਤਲਬ ਇਹ ਪ੍ਰਧਾਨ ਜੀਆਂ ਤਾਂ ਪਹਿਲੇ ਬਣਾ ਲਈਆਂ, ਉਹਦੇ ਵਾਸਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਪਾਸੇ ਕਰਨਾ ਪੈਣਾ ਆ ਜੀ। ਉਹ ਸਾਰਾ ਕੁਛ ਜਿਹੜਾ ਹੈਗਾ ਜੀ ਉਹ ਜੋ ਅਗਲਿਆਂ ਨੇ 2 ਦਸੰਬਰ ਦੇ ਵਿੱਚ ਜਿੰਨਾ ਭੁਗਤਣਾ ਸੀ ਭੁਗਤਿਆ, ਬਾਕੀ ਜਿਹੜੀ ਹੈਗੀ ਅਗਲੇ ਬਹਾਨੇਬਾਜ਼ੀ ਬਣਾ ਕੇ ਨਿਕਲ ਗਏ ਕਿਉਂਕਿ ਉਸ ਸਾਜਿਸ਼ ਦੇ ਟ੍ਰੈਪ ਦੇ ਵਿੱਚ ਜੇ ਆ ਜਾਂਦੇ ਜੀ ਤੇ ਇਹਨਾਂ ਦੇ ਮਨਸੂਬੇ ਪੂਰੇ ਹੋ ਜਾਣੇ ਸੀ ਜੀ। ਸੋ ਇਸ ਕਰਕੇ ਜਦੋਂ ਪਤਾ ਲੱਗ ਜਾਏ ਕਿਸੇ ਬੰਦੇ ਨੂੰ, ਮੈਂ ਨੀ ਕਹਿੰਦਾ ਹੈਗਾ ਕਿ ਮੇਰੇ ਨਾਲੋਂ ਵੱਖਰੇ ਵਿਚਾਰ ਨਹੀਂ ਰੱਖੇ ਜਾ ਸਕਦੇ, ਰੱਖਣੇ ਚਾਹੀਦੇ ਹੈਗੇ ਜੀ, ਬਟ ਮੈਨੂੰ ਇਹ ਮੈਂ ਇਸ ਕਰਕੇ ਜਿਹੜਾ ਹੈਗਾ ਕਦੀ ਵੀ 2 ਦਸੰਬਰ ਵਾਲੇ ਫੈਸਲੇ ਨੂੰ ਜਿਹੜਾ ਹੈਗਾ ਆ ਉਹ ਜਾਂ ਉਹਨਾਂ ਨੂੰ ਭਗੌੜੇ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਉਸ ਫੈਸਲੇ ਦੀ ਪਿਛਲੀ ਸਾਜਿਸ਼ ਮੈਨੂੰ 1 ਸਾਲ ਪਹਿਲਾਂ ਪਤਾ ਲੱਗ ਗਈ ਸੀ ਜੀ, ਇਸ ਕਰਕੇ ਮੈਂ ਉਸ ਚੀਜ਼ ਨੂੰ ਨਹੀਂ ਮੰਨਦਾ ਜੀ।
0: ਬਿਲਕੁਲ
1: ਠੀਕ ਹੈ ਭਰਾਈ ਸਾਹਿਬ, ਤੁਸੀਂ ਲੋ ਵਿਦੇਸ਼ਾ ਜੀ ਆਏ ਹੈਗੇ, ਵੈਲਕਮ ਜੀ, ਸ਼ੁਕਰੀਆ, ਥੈਂਕ ਯੂ ਜੀ, ਸ਼ੁਕਰੀਆ
0: ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ ਗੱਲਬਾਤ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਯਾਦਵਿੰਦਰ ਜੀ ਜੁੜੇ, ਉਹਨਾਂ ਦੀ ਗੱਲਬਾਤ ਸੁਣਦੇ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਸਵੀਡਨ ਵਾਲਿਓ।
3: ਹਾਂਜੀ ਸਤਿ ਸ੍ਰੀ ਅਕਾਲ ਭੁਪਿੰਦਰ ਭਾਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ,
3: ਟੋਪਿਕ ਤਾਂ ਬਹੁਤ ਵਧੀਆ ਅੱਜ ਤੁਹਾਡਾ ਚੱਲਣ ਡਿਆ ਵਾ, ਬਾਕੀ ਆ ਜਿਹੜੇ ਇਹਨੇ ਬਦਲੇ ਦੀ ਭਾਵਨਾ ਚੱਲ ਰਹੀ ਹੈ, ਕੋਈ ਕਿਹੋ ਬਦਲਾ ਪਹਿਲਾਂ ਲਿਆ 6 ਮਹੀਨੇ ਗਏ, ਕੋਈ ਸਾਲ ਲਿਆ
0: ਜੀ,
3: ਉਹ 1-2 ਦਿਨ ਨਾਲ ਬਦਲੇ ਦੀ ਭਾਵਨਾ, ਉਹ ਹੀ ਅਸੀਂ ਜਥੇਦਾਰ ਨੂੰ ਗਾਲਾਂ ਵੀ ਕੱਢਦੇ ਰਹੇ
0: ਜੀ ਜੀ,
3: ਤੇ ਅਸੀਂ ਹੁਣ ਉਹਨੂੰ ਅਸੀਂ ਸਿਰ ਤੇ ਵੀ ਚੁੱਕ ਲਿਆ
0: ਜੀ,
3: ਇਹ ਸਭ ਕਹਾਣੀਆਂ ਇਹਨਾਂ ਨੇ ਬਣਾਈਆਂ ਨੇ, ਨਾਲੇ ਫਿਲਮਾਂ ਦਾ ਇੱਕ ਮਸਲਾ, ਮੈਂ ਪਹਿਲਾਂ ਇਹ ਸੋਚਦਾ ਕਿ ਜਿੰਨੇ ਫਿਲਮ ਬਣਾਈ ਆ ਸਭ ਨੂੰ ਵੱਡਾ ਗੁਨਾਹਗਾਰ ਤੇ ਉਹ ਆ
0: ਜੀ,
3: ਜਿੰਨੇ ਉੱਥੇ ਸਾਰਾ ਸੈਟ ਅਪ ਕੀਤਾ ਕਿ ਇਹਨੂੰ ਬੰਦੇ ਨੂੰ ਟਾਰਗੇਟ ਕਰਨ ਦੇ ਤਰੀਕੇ
0: ਜੀ,
3: ਚਲੋ ਸੱਚ ਵਾ ਝੂਠ ਵਾ, ਪਰ ਜਦੋਂ ਤੁਸੀਂ ਫਿਲਮ ਹੀ ਬਣਾਉਣੀ ਹੋ ਇਹਨਾਂ ਕੰਟਰੀਆਂ ਦੇ ਵਿੱਚ, ਜੇ ਆਪਾਂ ਕਿਸੇ ਦੀ ਵੀਡੀਓ ਬਣਾ ਲੈਂਦੇ ਜਾਂ ਫਿਲਮ ਬਣਾ ਲੈਂਦੇ ਬਿਨਾ ਪੁੱਛੇ ਇੱਥੇ, ਇੱਥੇ ਉਹ ਬੰਦੇ ਨੂੰ ਕੁਛ ਨੀ ਕਹਿਣਾ ਦੂਜੇ ਨੂੰ ਢੰਗ ਦੇ ਜਿਹੜਾ ਜਿਹਨੇ ਬਣਾਈ ਹੁੰਦੀ
0: ਜੀ,
3: ਕਿਉਂਕਿ ਤੁਹਾਡੀ ਪ੍ਰਾਈਵੇਸੀ ਚ ਦਖਲ ਦੇਣਾ
0: ਜੀ,
3: ਹੁਣ ਉਹ ਪਤਾ ਨੀ ਉਹ ਸੱਚੀ ਆ ਕਿ ਝੂਠੀ ਆ, ਪਰ ਇਹ ਟਾਰਗੇਟ ਕਰਨ ਵਾਲੀਆਂ ਫਿਲਮਾਂ ਤੇ ਬਹੁਤ ਪਈਆਂ ਵਾ, ਏਦਾਂ ਏਦਾਂ ਫਿਰ ਅਸੀਂ ਇਹਨਾਂ ਚੀਜ਼ਾਂ ਚ ਫਸੇ ਰਹਾਂਗੇ, ਕਈ ਹੁਣ ਜਿਹੜੇ ਬੰਦੇ ਕੰਮ ਕਰਨ ਵਾਲੇ ਹੋਣਗੇ ਉਹਨਾਂ ਦੀਆਂ ਵੀਡੀਓ ਇੱਦਾਂ ਦੀਆਂ ਕੱਲ ਇਹਨਾਂ ਨੇ ਬਣਾ ਕੇ ਲਿਆਂਤੀਆਂ, ਤੇ ਫਿਰ ਤੁਹਾਨੂੰ ਯਕੀਨ ਕਿਤੇ ਰਹਿਣਾ
0: ਜੀ,
3: ਬਾਕੀ ਆ ਜਿਹੜਾ ਧਰਮ ਤੋਂ ਰਾਜਨੀਤੀ ਜਿਹੜੀ ਹੈ ਅੱਡ ਰਹਿਣੀ ਚਾਹੀਦੀ ਹੈ
0: ਜੀ,
3: ਇਹ ਜਿਹੜੀਆਂ ਇਹ ਜਿਹੜੇ ਕਹਿ ਦਿੰਦੇ ਨਾ ਕਈ ਵਿੱਚ ਡਹਿ ਪੈਂਦੇ ਆ, ਪਤਾ ਨੀ ਕਿੱਥੋਂ ਕੱਢ ਕੇ ਲਿਆਉਂਦੇ ਆ ਗੁਰਬਾਣੀ ਦੇ ਸ਼ਬਦ, ਜਿਹੜੇ ਗੁਰਬਾਣੀ ਦੇ ਸ਼ਬਦ ਹੈ ਨੀ ਆਮ, ਮੇਰੇ ਵਰਗੇ ਨੇ ਕੋਈ ਤੁਹਾਡੇ ਵਰਗੇ ਲਿਖਣ ਲੱਗੇ, 2-4 ਲਾਈਨਾਂ ਲਿਖੀਆਂ ਹੁੰਦੀਆਂ
0: ਜੀ,
3: ਜਿੱਦਾਂ ਰਾਜ ਬਿਨਾਂ ਨੀ ਧਰਮ ਚੱਲੇਗਾ, ਧਰਮ ਬਿਨਾਂ ਗੱਲ ਕੀ ਆ, ਦਿੰਦੇ ਰਾਜ ਬਿਨਾਂ ਨੀ ਧਰਮ ਚੱਲੇਗਾ, ਉਹ ਤੇ ਉਹ ਸਿੱਖ ਹੋ ਕੇ ਸਿਰ ਤੇ ਟੋਪੀ ਧਰੇ ਦੇ ਕੋਹੜੀ ਹੋ ਕੇ ਮਰੇ, ਇਹ ਗੁਰਬਾਣੀ ਨਾਲ ਗੁਰੂ ਗੋਬਿੰਦ ਸਾਹਿਬ ਨਾਲ ਜੋੜ ਦਿੰਦੇ, ਇਹ ਚੀਜ਼ਾਂ ਜਿਹੜੀਆਂ ਆਮ ਲੋਕਾਂ ਨੇ ਆਮ ਕਵੀਆਂ ਨੇ ਲਿਖੀਆਂ, ਜਿੱਦਾਂ ਅਸੀਂ ਲੈ ਦਿੰਦੇ ਚਾਰ
0: ਜੀ,
3: ਧਰਮ ਦੇ ਨਾਲ ਉਹ ਜਦੋਂ ਤੁਸੀਂ ਧਰਮ ਨਾਲ ਰਾਜਨੀਤੀ ਜੋੜਤੀ ਉਦੋਂ ਬਰਬਾਦੀ ਆ,
0: ਤੁਸੀਂ
3: ਆਪਣੇ ਲਾਗੇ ਵੇਖ ਲਓ, ਆ ਮੈਨੂੰ ਕੱਲ ਮੈਨੂੰ ਲੱਗਦਾ 2-3 ਮਹੀਨੇ ਹੋਏ ਆ, ਮੈਨੂੰ 2-3 ਪਾਕਿਸਤਾਨੀ ਨੇ ਵਧਾਈ ਦੇ ਦਿੱਤੀ ਆ,
0: ਅੱਛਾ
3: ਕਿੱਦਾਂ ਵਧਾਈ ਦਿੱਤੀ, ਹੁਣ ਸੁਣਨ ਵਾਲੀ ਗੱਲ, ਕਹਿੰਦੇ ਯਾਰ ਤੁਹਾਨੂੰ ਵਧਾਈ ਹੋਵੇ ਕਾਹਦੀ, ਕਹਿੰਦਾ ਤੁਸੀਂ ਵੀ ਸਾਡੀ ਲਈ ਚੱਲ ਪਏ ਜੇ,
0: ਅੱਛਾ ਜੀ,
3: ਕਹਿੰਦੇ ਜਿੱਥੋਂ ਸਾਡੀ ਬਰਬਾਦੀ ਹੋਈ ਨਾ ਤੁਸੀਂ ਉਹਦੇ ਨਾਲ ਹੁਣ ਜੁੜ ਚੁੱਕੇ, ਜਾਂਦਾ ਅਸੀਂ ਅੱਗੇ ਧਰਮ ਨੇ ਸਾਡਾ ਬੇੜਾ ਗਰਕ ਕੀਤਾ, ਹੁਣ ਤੁਹਾਡਾ ਵੀ ਕਰਨਾ
0: ਜੀ,
3: ਉੱਪਰਲੀ ਉੱਪਰਲੀ ਮੋਦੀ ਤੋਂ ਲੈ ਕੇ ਥੱਲੇ ਤੱਕ ਪੰਜਾਬ ਤੱਕ
0: ਜੀ,
3: ਇਹਨਾਂ ਇਹ ਤੋਂ ਜਦੋਂ ਦੂਰ ਹੀ ਰੱਖੋ ਤੁਸੀਂ, ਆ ਸਿਆਸਤ ਨੂੰ ਰੱਖੋ ਦੂਰ, ਜਦੋਂ ਤੁਸੀਂ ਵਿੱਚ ਧਰਮ ਦੀਆਂ ਗੱਲਾਂ ਜੋੜਤੀਆਂ, ਕਈ ਹੁਣ ਇਮੋਸ਼ਨਲ ਬੰਦੇ ਆ, ਕਈ ਹੁਣ ਵੀਡੀਓ ਕੱਢ ਕੱਢ ਕੇ ਪਾਈ ਜਾਂਦੇ ਪੁਰਾਣੀਆਂ ਲਿਆ ਲੈ ਗਿਆ, ਆਹ ਵੇਖੋ ਜੀ ਆਹ ਵੇਖੋ, ਇਹਦੇ ਬਦਲੇ ਦੀ ਭਾਵਨਾ ਧਰਮ ਦੇ, ਜਦੋਂ ਧਰਮ ਨਾਲ ਸਿਆਸਤ ਜੁੜ ਗਈ ਤੇ ਬਰਬਾਦੀ ਹੋਣੀ ਆ, ਹੁਣ ਇੱਥੇ ਚਰਚਾ ਅੱਡ ਰੱਖੀਆਂ, ਚਰਚਾ ਦਖਲ ਤੇ ਨੀ ਦੇਣ ਡੀਆਂ ਕਿਸ ਤਰੀਕੇ ਦਾ, ਉਹਨਾਂ ਦੀਆਂ ਵੋਟ ਇਲੈਕਸ਼ਨ ਕਰਾਉਂਦੇ ਆ, ਉਹ ਕਰਾ ਦਿੰਦੇ ਸਾਲਬਾਂ ਨੂੰ, ਮਤਲਬ ਨੀ ਕਿ ਉਹਨਾਂ ਨੂੰ ਦਖਲ ਦੇਣਾ,
0: ਅਜੇ ਤਾਂ ਸਿੱਖਾਂ ਦੀ ਬਹੁਤ ਜ਼ਰੂਰਤ ਆ, ਦੇਖੋ ਉਹ ਹੈਗੇ 350-400 ਸਾਲ ਪਹਿਲਾਂ ਦੇ ਧਰਮ ਨੇ, ਉਹਨਾਂ ਨੇ ਦੁਨੀਆਂ ਦੇ ਉੱਤੇ ਰਾਜ ਕੀਤਾ, ਤੇ ਉਹ ਚੀਜ਼ਾਂ ਆਪਣੀਆਂ ਗਲਤੀਆਂ ਸੁਧਾਰ ਗਏ ਨੇ ਜੀ, ਅਸੀਂ ਹਜੇ ਗਲਤੀਆਂ ਕਰ ਰਹੇ ਹਾਂ, ਹੌਲੀ ਹੌਲੀ ਸੁਧਾਰਾਂਗੇ, ਹਲੇ ਤਾਂ 500-600 ਸਾਲ ਹੋਏ ਨੇ,
3: ਜਿਹਨੇ ਸਿੱਖਣਾ ਹੁੰਦਾ ਨਾ ਉਹ ਸਿੱਖ ਲੈਂਦਾ ਵਾ, ਜਿਹਨਾਂ ਕੰਟਰੀਆਂ ਨੇ ਸਿੱਖਣਾ ਸਿੱਖ ਲਿਆ, ਯੂਰਪ ਨੇ ਵਰਲਡ ਵਾਰ ਤੋਂ ਸਿੱਖ ਲਿਆ ਜੋ ਸਿੱਖਣਾ
0: ਜੀ,
3: ਸਾਡੇ ਨੇ ਸਿੱਖਣਾ ਥੋੜਾ ਕੁ, ਜੇ ਤੁਸੀਂ ਸਾਡੇ ਧਰਮ ਦਾ ਅਸਲੀ ਜਿਹੜਾ ਧਰਮ ਦਾ ਲੌਜਿਕ ਹੀ ਆ ਕਿ ਸਿੱਖਣਾ, ਸਿੱਖ ਦਾ ਮਤਲਬ ਕੀ ਸਿੱਖ ਦਾ ਜਿਹੜਾ ਮਤਲਬ
0: ਜੀ,
3: ਠੀਕ ਆ, ਜਦੋਂ ਅਸੀਂ ਨਿੱਕੀ ਨਿੱਕੀ ਗੱਲ ਤੇ ਏਦਾਂ ਇਕੱਠੇ ਹੋ ਗਏ ਅਸੀਂ ਆ ਫਤਵੇ
0: ਜੀ,
3: ਜਿਹੜਾ ਹੁਕਮਨਾਮਾ ਵਾ ਹੁਕਮਨਾਮਾ ਨੂੰ ਦੂਜੇ ਧਰਮ ਚ ਕਹਿ ਦਿੰਦੇ ਫਤਵਾ ਦੇਣਾ
0: ਜੀ,
3: ਠੀਕ ਆ, ਜਦੋਂ ਫਤਵੇ ਦੇਣੇ ਸ਼ੁਰੂ ਕਰਤੇ ਅਸੀਂ ਹੁਕਮਨਾਮੇ ਦੇਣੇ ਸ਼ੁਰੂ ਕਰਤੇ ਤੇ ਫਿਰ ਤੇ ਕੋਈ ਸਾਹਿਬ ਦੀ ਫਿਰ ਉਹ ਡੈਮੋਕਰੇਸੀ ਨੀ, ਫਿਰ ਡਿਕਟੇਟਰਸ਼ਿਪ ਆ, ਫਿਰ ਤੁਸੀਂ ਹਰ ਚੀਜ਼ ਉਹਨਾਂ ਦੇ ਇਸ਼ਾਰੇ ਤੇ ਚੱਲੋਗੇ, ਨਾਲੇ ਤੁਹਾਡੇ ਸਾਹਮਣੇ ਤੇ ਧਾਰਨਾ ਵਾ ਜਥੇਦਾਰਾਂ ਲਾਗੂ ਕਿਹੜੇ ਕਿਹੜੇ ਸੱਚੇ ਸੌਦੇ ਵਾਲੇ ਨੂੰ ਤੁਸੀਂ ਮਾਫ਼ੀ ਦੇਣੀ, ਤੁਸੀਂ ਕਈ ਕੋਈ ਕੀਤਾ ਵਾ, ਨਾਲੇ ਸਿੱਧਾਰੇ ਦੇਖਦਾ ਵਾ ਕਿ ਜਥੇਦਾਰ ਆਉਂਦਾ ਕਿੱਦਾਂ, ਜਥੇਦਾਰ ਕਿੱਦਾਂ ਬਣਦਾ, ਸਾਰਿਆਂ ਨੂੰ ਪਤਾ ਹੀ ਨਾ ਕਿ ਜਥੇਦਾਰ ਕਿੱਥੋਂ ਨਿਕਲਦਾ, ਕੋਈ ਵੋਟਾਂ

0: ਅੰਦਰ ਖਾਤੇ ਲੁੱਟਣ ਡੇ ਸਾਰਿਆਂ ਨੂੰ ਰਲ ਕੇ
1: ਜੀ।
0: ਜਿਹੜਾ ਕੰਮ ਕਰਨ ਵਾਲਾ ਕੋਈ ਸਕੂਲ ਬਣਾਓ ਕੋਈ ਉਹੋ ਜਿਹੀ ਚੀਜ਼ ਕਰੋ ਜਿਹਦੇ ਤੁਹਾਨੂੰ ਕੋਈ ਫਾਇਦਾ ਹੋਵੇ। ਇਹਨਾਂ ਚੀਜ਼ਾਂ ਤੀਜੇ ਵੀ ਦਿਨ ਸਾਨੂੰ ਕੋਈ ਨਾ ਕੋਈ ਹੁਣ ਇਹ ਤੋਂ ਬਾਅਦ ਫਿਰ ਕੋਈ ਵੀਡੀਓ ਨੀ ਬਣਾਊਗੀ।
1: ਬਿਲਕੁਲ
0: ਉਹਦੇ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਕੇਜਰੀਵਾਲ ਦੀ ਵੀ ਹੈਗੀ
1: ਜੀ,
0: ਇਹਦੇ ਵੀਡੀਓ ਬਣਾਉਣ। ਇਹ ਕੋਈ ਲੜਾਈ ਥੋੜਾ ਨੀ, ਇਹ ਹੁੰਦੀ ਆ ਜਿੱਦਾਂ ਪੁਰਾਣੀਆਂ ਪਿੰਡਾਂ ਜਨਾਨੀਆਂ ਨੀ ਲੜਦੀਆਂ, ਬੀਬੀਆਂ ਲੜਦੀਆਂ ਨੀ, ਫਿਰ ਮੈਂ ਉਹ ਗੱਲ ਨੀ ਲੱਭ ਨੀ ਕਹਿਣਾ ਨੀ ਤੇਰਾ ਤੇਰੀ ਉਹਦੇ ਨਾਲ ਨੀ ਉਹਦੇ ਨਾਲ
1: ਚੱਪੜੀ ਚਪਾੜੀ ਲੈ ਕੇ ਤੂੰ ਮਰ ਤੂੰ
0: ਤੂੰ ਮਰ। ਇਹਦੇ ਇਹ ਸਿਆਸਤ ਜੇ ਅਸੀਂ ਚੀਜ਼ਾਂ ਚੁੱਕੀਆਂ ਥੋੜਾ ਕੀਤੀ ਨੀ ਸਿਆਸਤ ਦੇ ਵਿੱਚ, ਤੁਸੀਂ ਉਹਨਾਂ ਦੀ ਆਲੋਚਨਾ ਕਰੋ ਜਿੱਥੇ ਗਲਤ ਕੀਤੀ ਦਾ ਧਰਨੇ ਦਊ ਆਹ ਹੁੰਦਾ ਕਿ ਤੁਸੀਂ ਉਹਦੀ ਵੀਡੀਓ ਬਣਾ ਲਈ ਉਹਦੀ ਵੀਡੀਓ ਮੈਂ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਉਹ ਨੀ ਬੰਦਾ ਨੀ ਸਮਝਦਾ ਜਿਹੜਾ ਬੰਦਾ ਕਿਹਦੀ ਵੀਡੀਓ ਬਣਾਉਣ ਡਿਆ ਜਦੋਂ ਸੈਟਅਪ ਕਰ ਲਿਆ ਕਿ ਇਹਦੀ ਗਲਤ ਵੀਡੀਓ ਬਣਾਉਣੀ ਉਹ ਸਜ਼ਾ ਨੂੰ ਪਹਿਲੀ ਮਿਲਣੀ ਚਾਹੀਦੀ ਹੈ ਕਿ ਤੇਰਾ ਮਤਲਬ ਕਿਹਦੀ ਪ੍ਰਾਈਵੇਸੀ ਦਖਲ ਦੇਣੀ। ਉਹਦੀ ਮਰਜ਼ੀ ਜੋ ਮਰਜ਼ੀ ਕਰੇ ਤੁਸੀਂ ਉਹਦੇ ਕੰਮ ਦੀ ਦਿੰਦਿਆ ਕਰੋ, ਜੇ ਉਹਨੇ ਕੰਮ ਗਲਤ ਤਾਂ ਦਿੰਦਿਆ ਰਹੀ ਵੀ ਕਰਦੇ ਜੋ ਉਹਨਾਂ ਨੇ ਗਲਤ ਕੀਤਾ, ਬਿਜਲੀਆਂ ਫ੍ਰੀ ਦਿੱਤੀਆਂ ਸਭ ਕੁਝ ਦਿੱਤੀਆਂ ਦਿੰਦੇ ਆ ਕਰਦੇ ਰੋਜ਼ ਰੌਲਾ ਪਾਉਣੇ ਨਹੀਂ ਚਾਹੀਦਾ ਇਹੋ ਜਿਹਾ ਕੰਮ ਕਰਨ
1: ਜੀ।
0: ਤੁਸੀਂ ਤੀਜੇ ਤੁਹਾਨੂੰ ਕੈਦੀ ਕੱਢ ਲਓਗੇ ਨਾਲੇ ਨਾਲੇ ਹੁਣ ਹੁਣ ਜੀ ਚਲੋ ਇਹਦੇ ਵੀਡੀਓ ਫਿਰ ਵੀ ਮੈਂ ਇੰਨਾ ਮੈਂ ਵੇਖੀ ਇੰਨਾ ਨੀ ਕੋਈ ਹੈਗਾ
1: ਜੀ।
0: ਜਿਹੜੀ ਇਹਨਾਂ ਨੇ ਜਿਹੜੇ ਮਹਾਂਪੁਰਖਾਂ ਦੀ ਵੀਡੀਓ ਗੁਰਦਾਸਪੁਰ ਵਾਲਿਆਂ ਦੀ ਉਹਦੇ ਵਿੱਚ ਬੜਾ ਕੁਛ
1: ਜੀ,
0: ਉਹਨਾਂ ਨੂੰ ਤੁਸੀਂ ਜੱਫੀਆਂ ਵੀ ਪਾ ਲਈਆਂ ਹੁਣ ਨਾਲੇ ਜਰਸਾ ਸਾਹਿਬ ਸਾਡੇ ਏਰੀਏ ਦੇ ਆ ਮੈਨੂੰ ਪਤਾ ਵਾ
1: ਜੀ,
0: ਇਹ ਸਾਡੇ ਏਰੀਏ ਦੇ ਲਾਗੇ ਪਿੰਡ ਸਾਡੇ
1: ਜੀ,
0: ਅਸੀਂ ਜਾਣਦੇ ਸਭ ਕੁਛ ਜਾਣਦੇ, ਬਸ ਉਹ ਗੱਲਾਂ ਕਰਨ ਵਾਲੀਆਂ ਨੀ ਹੈ ਕਿ ਕਿਉਂ ਅਸੀਂ ਇਹਨਾਂ ਚੀਜ਼ਾਂ ਲੈਣਾ ਵਾ
1: ਜੀ,
0: ਸਾਨੂੰ ਪਤਾ ਇਕਦਮ ਹੀ ਤਰ੍ਹਾਂ ਰਾਤ ਸੁੱਤਿਆਂ ਸੁਪਨਾ ਅੱਜ ਦੇ ਸਵੇਰੇ ਕਹੋ ਭਾਈ ਸਾਡਾ ਪ੍ਰਿੰਸੀਪਲ ਚੇਂਜ ਹੋ ਗਿਆ
1: ਜੀ,
0: ਸਾਨੂੰ ਪਤਾ ਵੀ ਨੀ ਉਹ ਇਹ ਕਹਾਣੀ।
1: ਬਿਲਕੁਲ
0: ਚਲੋ ਸੁਣਦੇ,
1: ਥੈਂਕ ਯੂ ਯਾਦਵਿੰਦਰ ਜੀ, ਸ਼ੁਕਰੀਆ। ਚਲੋ ਦੋਸਤੋ ਇਸ ਜੀ ਯਾਦਵਿੰਦਰ ਵਿਦੇਸ਼ਾ ਜੀ ਸਵੀਡਨ ਤੋਂ ਆਪਣੇ ਵਿਚਾਰ ਦੇ ਕੇ ਗਏ ਨੇ, ਤੇ ਅਗਲੀਆਂ ਗੱਲਾਂ ਕਰਦੇ ਆ ਕੋਕਾ ਕੋਲਾ ਦੀ ਗੱਲ ਹੋਈ ਆ, ਜਿਹੜੇ ਦੁਨੀਆਂ ਦੇ ਵਿਚ ਪਹਿਲਾਂ ਖੰਘ ਦੀ ਦਵਾਈ ਦੇ ਉੱਤੇ ਵਰਤਿਆ ਜਾਂਦਾ ਸੀ ਪਰ ਹੁਣ ਦੁਨੀਆਂ ਦੇ ਆਮ ਘਰਾਂ ਦੇ ਵਿਚ ਕਿਤੇ ਵੀ ਇਹ ਜਿਹੜਾ ਆਮ ਵਾਂਗੂ ਮਿਲਦਾ ਹੈ ਪਾਣੀ ਨਹੀਂ ਓਨਾ ਮਿਲਦਾ ਜਿੰਨਾ ਕੋਕਾ ਕੋਲਾ ਮਿਲਦਾ। ਪਰ ਇਹ ਮੁੱਦਾ ਜਿਹੜਾ ਅਮਰੀਕਾ ਦੀ ਸੰਸਦ ਦੇ ਵਿਚ ਗੂੰਜਿਆ, ਕਾਰਨ ਕੀ ਹੈ ਕਿ ਕੋਕਾ ਕੋਲਾ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ, ਅਮਰੀਕੀ ਸੰਸਦ ਦੇ ਵਿਚ ਇਹ ਸਵਾਲ ਗੂੰਜਿਆ। ਅਮਰੀਕਾ ਦੇ ਵਿਚ ਸਰਕਾਰੀ ਖੁਰਾਕ ਸਹਾਇਤਾ ਯੋਜਨਾ ਜਿਹੜੀ ਹੈ ਸਨੈਪ, ਉਹਨੂੰ ਲੈ ਕੇ ਹੋਈ ਸੰਸਦੀ ਸੁਣਵਾਈ ਦਾ ਇਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਇਸ ਸੁਣਵਾਈ ਦੇ ਦੌਰਾਨ ਇਕ ਸਾਂਸਦ ਨੇ ਕੋਕਾ ਕੋਲਾ ਵਰਗੇ ਮਿੱਠੇ ਪੀਣ ਵਾਲੇ ਪਦਾਰਥ ਨੂੰ ਲੈ ਕੇ ਅਜਿਹੇ ਸਵਾਲ ਪੁੱਛੇ ਕਿ ਪੂਰੇ ਹਾਲ ਦੇ ਵਿਚ ਜਿਹੜਾ ਬਹਿਸ ਛਿੜ ਗਈ। ਰਿਪਬਲਿਕਨ ਸਾਂਸਦ ਬ੍ਰੈਡਨ ਗਿੱਲ ਉਹਨਾਂ ਨੇ ਜਿਹੜਾ ਸਵਾਲ ਉਠਾਇਆ ਕਿ ਟੈਕਸ ਪੇਅਰਾਂ ਦੇ ਪੈਸੇ ਦੀ ਵਰਤੋਂ ਕੋਕਾ ਕੋਲਾ ਵਰਗੇ ਸ਼ੂਗਰ ਵਾਲੇ ਡਰਿੰਕਸ ਖਰੀਦਣ ਦੇ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਉਥੇ ਮੌਜੂਦ ਇਕ ਪਾਲਿਸੀ ਐਡਵੋਕੇਟ ਨੂੰ ਬੜੇ ਹੀ ਜਿਹੜਾ ਸਖ਼ਤ ਲਹਿਜੇ ਦੇ ਵਿਚ ਪੁੱਛਿਆ ਕਿ ਕੋਕਾ ਕੋਲਾ ਦੇ ਵਿਚ ਕੋਈ ਪੌਸ਼ਟਿਕ ਤੱਤ ਹੁੰਦਾ ਸਵਾਲ ਕੀਤਾ, ਤੇ ਕੀ ਅਮਰੀਕੀਆ ਜਿਹੜੇ ਅਮਰੀਕਨ ਨੇ ਅਮਰੀਕੀਆਂ ਨੂੰ ਜਿਉਂਦੇ ਰਹਿਣ ਦੇ ਲਈ ਕੋਕਾ ਕੋਲਾ ਦੀ ਲੋੜ ਹੈ। ਸਾਂਸਦ ਵਾਰ ਵਾਰ ਸਿਰਫ਼ ਹਾਂ ਜਾਂ ਨਹੀਂ ਦੇ ਵਿਚ ਹੀ ਜਿਹੜਾ ਜਵਾਬ ਮੰਗਦੇ ਰਹੇ। ਸੁਣਵਾਈ ਦੇ ਦੌਰਾਨ ਮੌਜੂਦਾ ਪਾਲਿਸੀ ਐਡਵੋਕੇਟ ਨੇ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਹਾਰਤ ਫੂਡ ਸਕਿਓਰਿਟੀ ਦੇ ਵਿਚ ਹੈ ਨਾ ਕਿ ਨਿਊਟ੍ਰੀਸ਼ਨ ਸਾਇੰਸ ਦੇ ਵਿਚ ਹੈ। ਉਨ੍ਹਾਂ ਨੇ ਇਹ ਵੀ ਜਿਹੜਾ ਸਪਸ਼ਟ ਕੀਤਾ ਕਿ ਪੋਸ਼ਣ ਦੇ ਨਾਲ ਜੁੜੇ ਸਵਾਲਾਂ ਦੇ ਉੱਤੇ ਉਹ ਸਿਰਫ਼ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਸਨੈਪ ਅਮਰੀਕਾ ਦੀ ਇਕ ਸਰਕਾਰੀ ਖੁਰਾਕ ਸਹਾਇਤਾ ਯੋਜਨਾ ਹੈ ਜਿਸ ਨੂੰ ਭਾਰਤ ਦੀ ਰਾਸ਼ਨ ਪ੍ਰਣਾਲੀ ਵਾਂਗ ਸਮਝਿਆ ਜਾ ਸਕਦਾ ਹੈ। ਇਸ ਦੇ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਖਾਣ ਪੀਣ ਦਾ ਸਮਾਨ ਖਰੀਦਣ ਦੇ ਲਈ ਆਰਥਿਕ ਮਦਦ ਦਿੱਤੀ ਜਾਂਦੀ ਹੈ। ਲਗਭਗ 4 ਕਰੋੜ ਤੋਂ ਵੱਧ ਅਮਰੀਕੀ ਇਸ ਯੋਜਨਾ ਦਾ ਲਾਭ ਲੈਂਦੇ ਨੇ। ਸਾਰਾ ਵਿਵਾਦ ਇਸ ਗੱਲ ਦਾ ਹੈ ਕਿ ਸਨੈਪ ਦੇ ਪੈਸਿਆਂ ਦੇ ਨਾਲ ਕੋਕਾ ਕੋਲਾ ਤੇ ਹੋਰ ਮਿੱਠੇ ਡਰਿੰਕਸ ਜਿਹੜੇ ਨੇ ਉਹ ਵੀ ਖਰੀਦੇ ਜਾ ਸਕਦੇ ਨੇ। ਸਾਂਸਦ ਬ੍ਰੈਡਨ ਗਿੱਲ ਦਾ ਜਿਹੜਾ ਤਰਕ ਹੈ ਕਿ ਜਨਤਾ ਦਾ ਪੈਸਾ ਅਜਿਹੀਆਂ ਚੀਜ਼ਾਂ ਦੇ ਉੱਤੇ ਖਰਚ ਨਹੀਂ ਹੋਣਾ ਚਾਹੀਦਾ ਜੋ ਸਿਹਤ ਦੇ ਲਈ ਹਾਨੀਕਾਰਕ ਮੰਨੀਆਂ ਜਾਂਦੀਆਂ ਨੇ। ਦੂਜੇ ਪਾਸੇ ਕਈ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਹੈ, ਨਾ ਕਿ ਇਹ ਤੈਅ ਕਰਨਾ ਕਿ ਉਹ ਕਿਹੜੀ ਕਾਨੂੰਨੀ ਖਾਦ ਚੀਜ਼ ਜਿਹੜੀ ਖਰੀਦਣ। ਤੇ ਫਿਲਹਾਲ ਇਸ ਬਹਿਸ ਦਾ ਵੀਡੀਓ ਇੰਟਰਨੈਟ ਦੇ ਉੱਤੇ ਜਿਹੜਾ ਖੂਬ ਚਰਚਾ ਦਾ ਵਿਸ਼ਾ ਜਿਹੜਾ ਇਨ੍ਹਾਂ ਮੁਲਕਾਂ ਦੇ ਵਿਚ ਬਣਿਆ ਹੋਇਆ। ਦੂਸਰੇ ਪਾਸੇ ਖਾਲਿਸਤਾਨ ਐਕਟੀਵਿਟੀਜ਼ ਜਿਹੜੀਆਂ ਨੇ ਉਹਦੇ ਵਿਚ ਜੋ ਅਪਡੇਟ ਆਈ ਹੈ, ਕੈਨੇਡਾ ਦੇ ਵਿਚ ਹਰਦੀਪ ਸਿੰਘ ਨਿੱਜਰ ਦੇ ਕਰੀਬੀ ਸਾਥੀ ਨੇ ਉਨ੍ਹਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ, ਗੋਲੀਬਾਰੀ ਦੇ ਦੌਰਾਨ ਜ਼ਖਮੀ ਹੋਇਆ। ਲੰਘੀ ਦੇਰ ਰਾਤ ਸਰੀ ਦੀ 145 ਸਟਰੀਟ ਦੇ ਉੱਤੇ ਤੇ 76 ਐਵਨਿਊ ਦੇ ਵਿਚ ਸਰੀ ਦੇ ਇਕ ਨਾਮਵਰ ਵਿਅਕਤੀ ਦੇ ਵੱਲੋਂ ਆਪਣੇ ਘਰ ਦੇ ਮੋਹਰੇ ਪਹੁੰਚਦੇ ਸਾਰ ਹੀ 3 ਜਾਣਿਆਂ ਦੇ ਵੱਲੋਂ ਉਸਦੇ ਉੱਤੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ ਗਈ, ਪਰ ਚੌਕਸੀ ਦੇ ਕਾਰਨ ਉਸਦਾ ਜਿਹੜਾ ਜਾਨੀ ਬਚਾਅ ਹੋਇਆ। ਪੀੜਤ ਦੀ ਪਛਾਣ ਜਿਹੜੀ ਹੈ ਹਰਜਿੰਦਰ ਸਿੰਘ ਢੱਡੋਵਾਲ ਵਜੋਂ ਹੋਈ ਹੈ। 3 ਸਾਲ ਜੋ 3 ਸਾਲ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ

0: ਦੀ ਪਾਰਕਿੰਗ ਦੇ ਵਿਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਹੁੰਦਾ ਸੀ। ਪੁਲਿਸ ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਟਰੱਕ ਚਾਲਕ ਢੱਡੋਵਾਲ ਸਰੀ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਉਸਾਰੀ ਦੇ ਕੰਮ ਦੇ ਵਿਚ ਹਿੱਸਾ ਲੈਣ ਦੇ ਉਪਰੰਤ ਆਪਣੀ ਹਮਰ ਕਾਰ ਉਤੇ ਜਿਹੜਾ ਦੇਰ ਰਾਤ ਜਿਵੇਂ ਹੀ ਘਰ ਦੇ ਮੂਹਰੇ ਪਹੁੰਚਿਆ ਤਾਂ ਉਸਦਾ ਪਿੱਛਾ ਕਰ ਰਹੇ ਦੋ ਕਾਰਾਂ ਵਿਚ ਸਵਾਰ ਤਿੰਨ ਜਣਿਆਂ ਨੇ ਉਸਦੇ ਉਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਢੱਡੋਵਾਲ ਤੇ ਤੁਰੰਤ ਕਾਰ ਦਾ ਜਿਹੜਾ ਤੇਜ਼ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ ਉਹਨੇ, ਜਿਸ ਕਰਕੇ ਹਮਲਾਵਰ ਉਸਦੇ ਉਤੇ ਕੁਝ ਗੋਲੀਆਂ ਚਲਾ ਕੇ ਮੌਕੇ ਤੋਂ ਜਿਹੜਾ ਫਰਾਰ ਹੋ ਜਾਂਦੇ ਐ। ਢੱਡੋਵਾਲ ਦੀ ਜਿਹੜੀ ਹੈ ਖੱਬੀ ਬਾਂਹ ਦੇ ਉਤੇ ਕੁਝ ਗੋਲੀਆਂ ਲੱਗਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਤੇਜ਼ ਹਾਰਨ ਦੀ ਆਵਾਜ਼ ਸੁਣ ਕੇ ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਕਾਰਾਂ ਦੇ ਵਿਚੋਂ ਇਕ ਨੂੰ ਰੋਕ ਲਿਆ ਤੇ ਉਸਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਤੋਂ ਗੋਲੀਬਾਰੀ ਦੇ ਮਤਲਬ ਦੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਲੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਤੇ ਪਰ ਮੁੱਢਲੀ ਜਾਂਚ ਦੇ ਦੌਰਾਨ ਪੁਲਿਸ ਨੇ ਇਹ ਵੀ ਮੰਨਿਆ ਕਿ ਇਹ ਹਮਲਾ ਪੂਰੀ ਤਰ੍ਹਾਂ ਮਿੱਥ ਕੇ ਜਿਹੜਾ ਸੀ ਟਾਰਗੇਟਿਡ ਜਿਹੜਾ ਕੀਤਾ ਗਿਆ ਸੀ, ਇਸਦਾ ਫਰੋਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਮਰਹੂਮ ਨਿੱਜਰ ਦਾ ਸਾਥੀ ਰਿਹਾ ਹੋਣ ਕਰਕੇ ਕੁਝ ਲੋਕ ਢੱਡੋਵਾਲ ਦੇ ਉੱਤੇ ਵੀ ਇਹੋ ਇਸ ਹਮਲੇ ਨੂੰ ਭਾਰਤ ਦੇ ਕਿਸੇ ਵੱਡੇ ਆਗੂ ਦੀ ਕੈਨੇਡਾ ਫੇਰੀ ਦੇ ਨਾਲ ਵੀ ਜੋੜ ਕੇ ਜਿਹੜਾ ਵੇਖ ਰਹੇ ਨੇ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਫੜੇ ਗਏ ਦੋਸ਼ੀ ਤੋਂ ਪੁੱਛਗਿੱਛ ਕਰਕੇ ਕੀ ਖੁਲਾਸੇ ਜਿਹੜਾ ਆਉਣ ਵਾਲੇ ਸਮੇਂ ਦੇ ਵਿਚ ਕਰਦੀ ਹੈ। ਇਸੇ ਤਰ੍ਹਾਂ ਕਹਿੰਦੇ ਨੇ ਕਿ ਮੈਂ ਅਮਰੀਕਾ ਵਿਰੋਧੀ ਨਹੀਂ ਹਾਂ ਪਰ ਝੁਕਾਂਗੀ ਵੀ ਨਹੀਂ। ਪੀਐਮ ਮੈਲੋਨੀ ਜਿਹੜੀ ਇਟਲੀ ਦੀ ਆਪਣੀ ਪੀਐਮ ਹੈ, ਬੜੇ ਆਪਣੇ ਹਿਸਾਬ ਕਿਤਾਬ ਦੇ ਨਾਲ ਰਹਿੰਦੀ ਹੈ, ਉਹਦਾ ਕਰਾਰਾ ਜਵਾਬ ਆਇਆ ਫਿਰ ਤੋਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ ਫਿਰ ਤੋਂ, ਜਿਸ ਦੇ ਨਾਲ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ ਦੇ ਵਿਚ ਤਣਾਅ ਪੈਦਾ ਹੋ ਰਿਹੈ। ਰਾਸ਼ਟਰਪਤੀ ਟਰੰਪ ਦੇ ਵੱਲੋਂ ਮੈਲੋਨੀ ਦੇ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਇਟਲੀ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਐ। ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਫੋਨ ਇੰਟਰਵਿਊ ਦੇ ਵਿਚ ਡੋਨਲਡ ਟਰੰਪ ਨੇ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਸੀ ਕਿ ਜਾਰਜੀਆ ਮੈਲੋਨੀ ਨੇ ਉਨ੍ਹਾਂ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਭੀਖ ਮੰਗੀ ਸੀ। ਟਰੰਪ ਨੇ ਕਿਹਾ ਕਿ ਉਹ ਮੇਰੇ ਨਾਲ ਫੋਟੋ ਖਿਚਵਾਉਣ ਦੇ ਲਈ ਇੰਨੀ ਬੇਤਾਬ ਸੀ ਕਿ ਮੈਨੂੰ ਉਸ ਤੇ ਤਰਸ ਜਿਹੜਾ ਆ ਗਿਆ, ਤੇ ਟਰੰਪ ਨੇ ਅੱਗੇ ਕਿਹਾ ਕਿ ਉਹ ਉਸ ਦੇ ਨਾਲ ਗੱਲ ਕਰਨ ਦੇ ਲਈ ਕਿਸੇ ਤਰ੍ਹਾਂ ਪਾਬੰਦ ਨਹੀਂ ਸਨ ਪਰ ਫਿਰ ਵੀ ਉਨ੍ਹਾਂ ਨੇ ਗੱਲ ਕੀਤੀ। ਟਰੰਪ ਦੇ ਇਸ ਬਿਆਨ ਦੇ ਉਤੇ ਪਲਟਵਾਰ ਕਰਦਿਆਂ ਪ੍ਰਧਾਨ ਮੰਤਰੀ ਮੈਲੋਨੀ ਨੇ ਸਪਸ਼ਟ ਕੀਤਾ ਕਿ ਉਹ ਅਮਰੀਕਾ ਵਿਰੋਧੀ ਨਹੀਂ ਹੈ ਤੇ ਪਰ ਉਹ ਕਿਸੇ ਅੱਗੇ ਝੁਕੇਗੀ ਵੀ ਨਹੀਂ। ਮੈਲੋਨੀ ਨੇ ਕਿਹਾ ਕਿ ਉਹ ਪੱਛਮੀ ਦੇਸ਼ਾਂ ਦੀ ਏਕਤਾ ਦੇ ਵਿਚ ਵਿਸ਼ਵਾਸ ਰੱਖਦੀ ਹੈ ਪਰ ਮਜ਼ਬੂਤ ਰਿਸ਼ਤੇ ਹਮੇਸ਼ਾ ਸਪਸ਼ਟਤਾ ਦੇ ਉਤੇ ਆਧਾਰਿਤ ਹੋਣੇ ਚਾਹੀਦੇ ਨੇ। ਟਰੰਪ ਦੀਆਂ ਗੱਲਾਂ ਦਾ ਜਿਹੜਾ ਵਿਰੋਧ ਕਰਦਿਆਂ ਹੋਇਆਂ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜ਼ਾਨੀ ਨੇ ਆਪਣਾ ਪ੍ਰਸਤਾਵਿਤ ਅਮਰੀਕਾ ਦੌਰਾ ਰੱਦ ਕਰ ਦਿੱਤਾ ਤੇ ਉਨ੍ਹਾਂ ਕਿਹਾ ਕਿ ਟਰੰਪ ਦੇ ਸ਼ਬਦ ਬਹੁਤ ਗੰਭੀਰ ਨੇ ਤੇ ਇਹ ਸਿਰਫ ਪ੍ਰਧਾਨ ਮੰਤਰੀ ਦਾ ਹੀ ਨਹੀਂ ਸਗੋਂ ਪੂਰੇ ਇਟਲੀ ਦਾ ਅਪਮਾਨ ਹੈ। ਤਾਜ਼ਾਨੀ ਨੇ 21 ਅਤੇ 22 ਜੂਨ ਨੂੰ ਮਿਆਮੀ ਵਿਚ ਹੋਣ ਵਾਲੇ ਬਿਜ਼ਨਸ ਫੋਰਮ ਦੇ ਵਿਚ ਸ਼ਾਮਲ ਹੋਣਾ ਸੀ। ਇਸ ਦੇ ਦੌਰਾਨ ਟਰੰਪ ਨੇ ਯੂਰਪੀ ਦੇਸ਼ਾਂ ਦੀਆਂ ਨੀਤੀਆਂ ਦੀ ਵੀ ਰੱਜ ਕੇ ਜਿਹੜੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ਾਂ ਨੇ ਊਰਜਾ ਤੇ ਇਮੀਗ੍ਰੇਸ਼ਨ ਦੇ ਮਾਮਲੇ ਚ ਸਭ ਕੁਝ ਜਿਹੜਾ ਗਲਤ ਕੀਤਾ, ਉਨ੍ਹਾਂ ਇਮੀਗ੍ਰੇਸ਼ਨ ਨੂੰ ਤਬਾਹੀ ਜਿਹੜਾ ਕਰਾਰ ਦਿੱਤਾ। ਯੁਕਰੇਨ ਦੇ ਮੁੱਦੇ ਦੇ ਉਤੇ ਟਰੰਪ ਨੇ ਕਿਹਾ ਕਿ ਉਹ ਸਿਰਫ ਸ਼ਾਂਤੀ ਚਾਹੁੰਦੇ ਨੇ ਤੇ ਅਮਰੀਕਾ ਯੂਰਪੀ ਸੰਘ ਦੇ ਵਿਚ ਸ਼ਾਮਲ ਹੋਣ ਦੀ ਪ੍ਰਕਿਰਿਆ ਚ ਦਖਲ ਨਹੀਂ ਦੇਵੇਗਾ। ਦੂਸਰੇ ਪਾਸੇ ਜੰਗ ਦੇ ਮੁੱਦੇ ਦੇ ਉਤੇ ਟਰੰਪ ਦੀ ਟੀਮ ਦੇ ਵਿਚ ਫੁੱਟ ਪਈ ਹੈ। ਬਹਿਸ ਦੇ ਉਤੇ ਰੂਬੀਓ ਦੇ ਬਿਆਨਾਂ ਨੇ ਚਰਚਾ ਛੇੜ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਇਰਾਨ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਉਤੇ ਦਸਤਖਤ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੀ ਆਪਣੀ ਹੀ ਟੀਮ ਦੇ ਅੰਦਰ ਮਤਭੇਦਾਂ ਦੀ ਜਿਹੜੀ ਚਰਚਾ ਤੇਜ਼ ਹੋ ਗਈ ਹੈ। ਉਪ ਰਾਸ਼ਟਰਪਤੀ ਜੇ ਡੀ ਵੈਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਹਾਲੀਆ ਬਿਆਨਾਂ ਨੇ ਇਸ ਬਹਿਸ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਇਰਾਨ ਅਤੇ ਲਿਬਨਾਨ ਵਰਗੇ ਸੰਵੇਦਨਸ਼ੀਲ ਮੁੱਦਿਆਂ ਦੇ ਉਤੇ ਇਕ ਮਤ ਨਹੀਂ ਹੈ। ਹਾਲਾਂਕਿ ਵਾਈਟ ਹਾਊਸ ਨੇ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੂਰੀ ਪ੍ਰਸ਼ਾਸਨਿਕ ਟੀਮ ਰਾਸ਼ਟਰਪਤੀ ਟਰੰਪ ਦੀ ਨੀਤੀ ਦੇ ਨਾਲ ਖੜੀ ਹੈ ਪਰ ਦੋਵਾਂ ਨੇਤਾਵਾਂ ਦੀ ਵੱਖੋ ਵੱਖਰੀ ਸ਼ੈਲੀ ਤੇ ਬਿਆਨ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਜਿਹੜਾ ਬਣੇ ਹੋਏ ਨੇ। ਇਰਾਨ ਸਮਝੌਤੇ ਦੇ ਬਚਾਅ ਦੇ ਵਿਚ ਉਤਰੇ ਜੇ ਡੀ ਵੈਸ ਅਤੇ ਅਲਜੀਰੀਆ ਦੀ ਜਿਹੜੀ ਇਕ ਰਿਪੋਰਟਰ ਮੁਤਾਬਕ ਇਰਾਨ ਦੇ ਨਾਲ ਹੋਏ ਸਮਝੌਤੇ ਨੂੰ ਲੈ ਕੇ ਅਮਰੀਕਾ ਦੇ ਵਿਚ ਖਾਸ ਕਰਕੇ ਇਜ਼ਰਾਇਲ ਸਮਰਥਕ ਨੇਤਾਵਾਂ ਵੱਲੋਂ ਤਿੱਖੀ ਆਲੋਚਨਾ ਹੋ ਰਹੀ ਹੈ। ਅਜਿਹੇ ਮਾਹੌਲ ਦੇ ਵਿਚ ਉਪ ਰਾਸ਼ਟਰਪਤੀ ਜੇ ਡੀ ਵੈਸ ਤੇ ਲਗਾਤਾਰ ਮੀਡੀਆ ਦੇ ਵਿਚ ਸਾਹਮਣੇ ਆ ਕੇ ਇਸ ਸਮਝੌਤੇ ਦਾ ਬਚਾਅ ਕਰ ਰਹੇ ਨੇ ਤੇ ਸਵਿਟਜ਼ਰਲੈਂਡ ਦੇ ਵਿਚ ਇਰਾਨ ਦੇ ਨਾਲ ਹੋਈ ਵਾਰਤਾ ਦੀ ਅਗਵਾਈ ਕਰਨ ਵਾਲੇ ਵੈਸ ਨੇ ਕਿਹਾ ਕਿ ਗੱਲਬਾਤ ਦੇ ਵਿਚ ਚੰਗੀ ਤਰੱਕੀ ਜਿਹੜੀ ਹੋਈ ਹੈ ਤੇ ਭਵਿੱਖ ਦੇ ਸਮਝੌਤੇ ਲਈ ਮਜ਼ਬੂਤ ਨੀਂਹ ਤਿਆਰ ਹੋ ਚੁੱਕੀ ਹੈ। ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਅਮਰੀਕਾ ਤੇ ਇਰਾਨ ਭਵਿੱਖ ਦੇ ਵਿਚ ਮਿਲ ਕੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਦੇ ਲਈ ਕੰਮ ਕਰ ਸਕਦੇ ਨੇ ਤੇ ਵੈਸ ਨੇ ਇਜ਼ਰਾਈਲ ਨੂੰ ਵੀ ਅਸਿੱਧੇ ਤੌਰ ਦੇ ਉਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਿਰਫ ਫੌਜੀ ਤਾਕਤ ਦੇ ਸਹਾਰੇ ਹਰ ਰਾਸ਼ਟਰੀ ਸੁਰੱਖਿਆ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ ਨੂੰ ਲੈ ਕੇ ਦੋਵਾਂ ਨੇਤਾਵਾਂ ਦੇ ਵੱਖੋ ਵੱਖਰੇ ਤੇਵਰ ਜਿਹੜੇ ਨੇ, ਜਿੱਥੇ ਵੈਸ ਨੇ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਉਤੇ ਸਵਾਲ ਚੁੱਕੇ ਐ, ਉਥੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਨਤਕ ਤੌਰ ਦੇ ਉਤੇ ਇਜ਼ਰਾਈਲ ਦੀ ਆਲੋਚਨਾ ਤੋਂ ਦੂਰੀ ਬਣਾਈ ਰੱਖੀ ਐ। ਰੂਬੀਓ ਨੇ ਲਿਬਨਾਨ ਦੇ ਵਿਚ ਇਜ਼ਰਾਈਲ ਦੀ ਕਾਰਵਾਈ ਨੂੰ ਹਿਜਬੁੱਲਾ ਦੇ ਹਮਲਿਆਂ ਦੇ ਉਤੇ ਜਵਾਬ ਦੇ ਵਜੋਂ ਸਹੀ ਠਹਿਰਾਇਆ। ਉਨਾਂ ਇਜ਼ਰਾਈਲ ਦੀਆਂ ਸੁਰੱਖਿਆ ਲੋੜਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਐ। ਖਾੜੀ ਦੇਸ਼ਾਂ ਤੇ ਇਰਾਨ ਦੇ ਉਤੇ ਵੀ ਵੱਖੋ ਵੱਖਰੇ ਸੰਕੇਤ। ਵੈਸ ਨੇ ਗੱਲਬਾਤ ਦੇ ਦੌਰਾਨ ਇਹ ਵੀ ਸੰਕੇਤ ਦਿੱਤੇ ਐ ਕਿ ਖਾੜੀ ਦੇਸ਼ਾਂ ਨੂੰ ਭਵਿੱਖ ਦੇ ਵਿਚ ਇਰਾਨ ਦੇ ਪੁਨਰ ਨਿਰਮਾਣ ਦੇ ਵਿਚ ਭੂਮਿਕਾ ਨਿਭਾਉਣੀ ਪੈ ਸਕਦੀ ਐ। ਜਿਵੇਂ ਕੱਲ ਵੀ 6 ਬਿਲੀਅਨ ਦਾ ਜਿਹੜਾ ਜ਼ਿਕਰ ਕੀਤਾ ਸੀ, ਉਨ੍ਹਾਂ ਦਾ ਰੁੱਖ ਨਰਮ ਅਤੇ ਸਮਝੌਤਾ ਆਧਾਰਿਤ ਦਿਖਾਈ ਦਿੱਤਾ ਹੈ ਤੇ ਇਸੇ ਦੇ ਉਲਟ ਰੂਬੀਓ ਨੇ ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਬਹਿਰੀਨ ਦੀ ਯਾਤਰਾ ਦੇ ਦੌਰਾਨ ਸਪਸ਼ਟ ਵੀ ਕੀਤਾ ਕਿ ਅਮਰੀਕਾ ਹਰ ਕੀਮਤ ਦੇ ਉਤੇ ਸਮਝੌਤਾ ਨਹੀਂ ਕਰੇਗਾ। ਇਰਾਨ ਨੂੰ ਹੌਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਉਤੇ ਕਿਸੇ ਕਿਸਮ ਦਾ ਕੰਟਰੋਲ ਜਾਂ ਟੈਕਸ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੂਬੀਓ ਨੇ ਇਹ ਵੀ ਦੁਹਰਾਇਆ ਕਿ ਕਿਸੇ ਵੀ ਸਮਝੌਤੇ ਦੇ ਵਿਚ ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਸੁਰੱਖਿਆ ਸਰਵਉੱਚ ਜਿਹੜਾ ਤਰਜੀਹ ਦੇ ਉਤੇ ਹੋਵੇਗੀ। ਵਾਈਟ ਹਾਊਸ ਨੇ ਆਖਰ ਦੇ ਵਿਚ ਮਤਭੇਦ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ ਤੇ ਵੈਸ ਤੇ ਰੂਬੀਓ ਦੇ ਬਿਆਨਾਂ ਤੋਂ ਬਾਅਦ ਮੀਡੀਆ ਦੇ ਵਿਚ ਟਰੰਪ ਪ੍ਰਸ਼ਾਸਨ ਦੇ ਅੰਦਰ ਜਿਹੜਾ ਵੰਡ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਤੇ ਵਾਈਟ ਹਾਊਸ ਨੇ ਇਨ੍ਹਾਂ ਅਟਕਲਾਂ ਨੂੰ ਪੂਰੀ ਤਰ੍ਹਾਂ ਗਲਤ ਦਸਿਆ ਤੇ ਵਾਈਟ ਹਾਊਸ ਦੀ ਬੁਲਾਰਨ ਐਨਾ ਕੇਲੀ ਜਿਹੜੀ ਹੈ ਉਹਨੇ ਕਿਹਾ ਕਿ ਪੂਰਾ ਪ੍ਰਸ਼ਾਸਨ ਰਾਸ਼ਟਰਪਤੀ ਟਰੰਪ ਦੀ ਅਗਵਾਈ ਦੇ ਵਿਚ ਇਕਜੁੱਟ ਹੈ ਤੇ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੇ ਲਈ ਵਚਨਬੱਧ ਹੈ। ਆਖਰੀ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ, ਦੋ ਦੇਸ਼ਾਂ ਦੇ 5 ਸ਼ਹਿਰਾਂ ਦੇ ਵਿਚੋਂ ਲੰਘੇਗਾ ਖਮਨੇਈ ਦਾ ਜਨਾਜ਼ਾ। 6ਵੇਂ ਦਿਨ ਜੱਦੀ ਸ਼ਹਿਰ ਦੇ ਵਿਚ ਕੀਤਾ ਜਾਵੇਗਾ ਸਪੁਰਦੇ ਖਾਕ ਉਨ੍ਹਾਂ ਨੂੰ। ਇਰਾਨ ਅਤੇ ਇਤਿਹਾਸ ਦੇ ਸਭ ਤੋਂ ਵੱਡੇ ਸਰਕਾਰੀ ਅੰਤਮ ਸੰਸਕਾਰ ਦੀ ਤਿਆਰੀ ਕਰ ਰਿਹਾ। ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ 6 ਦਿਨਾਂ ਦੇ ਅੰਤਮ ਸੰਸਕਾਰ ਸਮਾਰੋਹ ਇਰਾਨ, ਇਰਾਕ ਦੇ 5 ਸ਼ਹਿਰਾਂ ਦੇ ਵਿਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸਮਾਰੋਹਾਂ ਦੇ ਦੌਰਾਨ ਜਿਹੜਾ ਇਰਾਨ ਦੇ ਸੁਪਰੀਮ ਲੀਡਰ ਇਯਾਤੁੱਲਾ ਅਲੀ ਖਮਨੇਈ, ਜੋ ਕਿ 28 ਫਰਵਰੀ ਨੂੰ ਯੁੱਧ ਦੀ ਸ਼ੁਰੂਆਤ ਦੇ ਵਿਚ ਅਮਰੀਕਾ ਇਜ਼ਰਾਈਲੀ ਹਮਲਿਆਂ ਦੇ ਵਿਚ ਮਾਰੇ ਗਏ ਸਨ, ਉਨ੍ਹਾਂ ਨੂੰ ਉਨ੍ਹਾਂ ਦੀ ਮੌਤ ਤੋਂ ਲਗਭਗ 4 ਮਹੀਨੇ ਬਾਅਦ ਦਫਨਾਇਆ ਜਾਵੇਗਾ। ਇਸਲਾਮਿਕ ਰਿਪਬਲਿਕ ਦੇ ਪ੍ਰਸ਼ਾਸਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਖਮਨੇਈ ਨੇ 37 ਸਾਲਾਂ ਤੱਕ ਇਰਾਨ ਦੇ ਸੁਪਰੀਮ ਧਾਰਮਿਕ ਆਗੂ ਇਯਾਤੁੱਲਾ ਖਮਨੇਈ ਵਜੋਂ ਸੇਵਾ ਨਿਭਾਈ ਹੈ। 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਸਲਾਮਿਕ ਰਿਪਬਲਿਕ ਦੀ ਜਿਹੜੀ ਸਥਾਪਨਾ ਤੋਂ ਬਾਅਦ ਉਹ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਬਣੇ ਰਹੇ। 1939 ਦੇ ਵਿਚ ਮਸ਼ਹਦ ਦੇ ਵਿਚ ਜਨਮੇ ਖਮਨੇਈ ਨੇ 1981 ਤੋਂ 1999 ਤੱਕ ਇਰਾਨ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਆਪਣੇ ਪੂਰਵਗਾਮੀ ਇਯਾਤੁੱਲਾ ਰੂਹੁੱਲਾ ਖਮਨੇਈ ਦੀ ਮੌਤ ਤੋਂ ਬਾਅਦ ਇਰਾਨ ਦਾ ਸੁਪਰੀਮ ਲੀਡਰ ਜਿਹੜਾ ਸੀਗਾ ਚੁਣਿਆ ਗਿਆ ਸੀ। 28 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਖਮਨੇਈ ਦੀ ਦੇਹ ਆਪਣੀ ਅੰਤਮ ਯਾਤਰਾ ਦੀ ਉਡੀਕ ਕਰ ਰਹੀ ਹੈ। ਇਰਾਨ, ਅਮਰੀਕਾ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੇ ਉਨ੍ਹਾਂ ਦੇ ਅੰਤਮ ਸੰਸਕਾਰ ਨੂੰ ਰੋਕ ਦਿੱਤਾ। ਇਰਾਨ ਦੇ ਅਨੁਸਾਰ ਇਹ ਸਮਾਂ ਅਮਰੀਕਾ ਦੇ ਨਾਲ ਜੰਗਬੰਦੀ ਦੇ ਹਿੱਸੇ ਵਜੋਂ ਚੁਣਿਆ ਗਿਆ, ਜਿਹਦੇ ਨਾਲ ਉਨ੍ਹਾਂ ਦੀ ਦੇਹ ਨੂੰ ਬਿਨਾਂ ਕਿਸੇ ਰੁਕਾਵਟ ਦੇ ਦਫਨਾਇਆ ਜਾ ਸਕੇ। ਤਹਿਰਾਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਰਾਜ ਸਮਾਰੋਹ ਬਿਨਾਂ ਕਿਸੇ ਰੁਕਾਵਟ ਦੇ ਅੰਤਰਰਾਸ਼ਟਰੀ ਭਾਈਚਾਰੇ ਦੀ ਮੌਜੂਦਗੀ ਤੇ ਨਿਗਰਾਨੀ ਹੇਠ ਕੀਤਾ ਜਾਵੇਗਾ। ਅੰਤਮ ਸੰਸਕਾਰ ਸਮਾਰੋਹ ਸ਼ਨੀਵਾਰ ਅਤੇ ਐਤਵਾਰ ਨੂੰ ਤਹਿਰਾਨ ਦੇ ਮੋਸੱਲਾ ਪ੍ਰਾਰਥਨਾ ਕੰਪਲੈਕਸ ਦੇ ਵਿਚ ਸ਼ੁਰੂ ਹੋਣਗੇ, ਜੋ ਕਿ ਫਿਰ ਇਹ ਵੱਡੇ ਪੱਧਰ ਦੇ ਉਤੇ ਰਾਜ ਧਾਰਮਿਕ ਸਮਾਗਮਾਂ ਦੇ ਲਈ ਇਕ ਪ੍ਰਮੁੱਖ ਸਥਾਨ ਹੈ। ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਗਚੀ ਪਹਿਲਾਂ ਹੀ ਇਰਾਕ ਦਾ ਦੌਰਾ ਕਰ ਚੁੱਕੇ ਨੇ ਤੇ ਤਿਆਰੀਆਂ ਦੀ ਸਮੀਖਿਆ ਕਰਨ ਦੇ ਲਈ ਦੋਵਾਂ ਸ਼ਹਿਰਾਂ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ ਗਈ ਹੈ। ਅੰਤ ਦੇ ਵਿਚ ਖਮੇਈ ਦੀ ਜਿਹੜੀ ਦੇਹ ਨੂੰ 6ਵੇਂ ਦਿਨ 9 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਸ਼ਹਦ ਦੇ ਵਿਚ ਜਿਹੜਾ ਦਫਨਾਇਆ ਜਾਵੇਗਾ। ਆਖਰੀ ਇਕ ਰਿਪੋਰਟ ਹੈ ਦੋਸਤੋ, ਬੜੀ ਖਤਰਨਾਕ ਤੇ ਘਾਤਕ ਗੱਲਬਾਤ ਹੈ। ਗਾਜ਼ਾ ਪੱਟੀ ਤੇ ਇਜ਼ਰਾਈਲ ਨੇ ਕਰਤੀ ਹੈ ਏਅਰ ਸਟ੍ਰਾਈਕ ਤੇ 3 ਫਲਸਤੀਨੀਆਂ ਦੀ ਮੌਤ ਹੋਈ ਹੈ। ਗਾਜ਼ਾ ਪੱਟੀ ਦੇ ਵਿਚ ਸੋਮਵਾਰ ਕੱਲ ਬੀਤੇ ਚ ਇਜ਼ਰਾਈਲ ਦੇ ਵੱਲੋਂ ਕੀਤੇ ਗਏ ਇਕ ਹਵਾਈ ਹਮਲੇ ਦੇ ਵਿਚ ਘੱਟੋ ਘੱਟ 3 ਫਲਸਤੀਨੀ ਮਾਰੇ ਗਏ, ਜਿਨ੍ਹਾਂ ਦੇ ਵਿਚ 8 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਇਹ ਹਮਲਾ ਉਜੜੇ ਲੋਕਾਂ ਦੇ ਇਕ ਟੈਂਟ ਦੇ ਉਤੇ ਕੀਤਾ ਗਿਆ। ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਟੈਂਟ ਦੇ ਵਿਚ ਇਕ ਕੱਟੜਪੰਥੀ ਲੁਕਿਆ ਹੋਇਆ ਸੀ ਤੇ ਤੱਟੀ ਖੇਤਰ ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਇਹ ਹਮਲਾ ਮੱਧ ਗਾਜ਼ਾ ਦੇ ਸ਼ਹਿਰ ਦੀਰ ਅਲ ਬਲਾਹ ਦੇ ਇਕ ਜੜਾ ਇਲਾਕੇ ਦੇ ਵਿਚ ਹੋਇਆ। ਅਲ ਅਕਸਾ ਸ਼ਹੀਦ ਹਸਪਤਾਲ ਨੇ ਦਸਿਆ ਕਿ ਮ੍ਰਿਤਕਾਂ ਦੇ ਵਿਚ ਦੋ ਪੁਰਸ਼ ਅਤੇ 8 ਸਾਲ ਦਾ ਇਕ ਬੱਚਾ ਸ਼ਾਮਲ ਹੈ ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋਇਆ। ਇਜ਼ਰਾਈਲੀ ਫੌਜ ਨੇ ਦਸਿਆ ਕਿ ਹਮਲੇ ਦਾ ਨਿਸ਼ਾਨਾ ਜ਼ਾਹਿਰ ਅਬੂ ਸਲੇਮ ਸੀ ਜੋ ਇਸਲਾਮਿਕ ਜਿਹਾਦ ਸੰਗਠਨ ਦਾ ਮੈਂਬਰ ਹੈ ਅਤੇ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉਤੇ ਹੋਏ ਹਮਲੇ ਚ ਸ਼ਾਮਲ ਸੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ 1045 ਫਲਸਤੀਨੀ ਮਾਰੇ ਜਾ ਚੁੱਕੇ ਐ। ਇਸ ਦੇ ਨਾਲ ਹੀ ਜੁੜੀ ਇਕ ਜਿਹੜੀ ਹੈ UN ਦੀ ਰਿਪੋਰਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਜ਼ਰਾਈਲ ਨੇ ਕੀ ਕੁਝ ਕੀਤਾ ਹੈ ਗਾਜ਼ਾ ਦੇ ਉਤੇ ਤੇ ਖਾਸ ਕਰਕੇ ਚੁਣ ਚੁਣ ਜਿਹੜੇ ਬੱਚੇ ਮਾਰੇ ਐ। ਗਾਜ਼ਾ ਦੇ ਬੱਚੇ ਅਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਕੀ ਕਹਿੰਦੀ ਹੈ ਉਹ ਇਹਦੀ ਜਾਂਚ ਦੇ ਉਤੇ। ਗਾਜ਼ਾ ਦੇ ਵਿਚ ਜਾਰੀ ਜੰਗ ਨੇ ਮਨੁੱਖਤਾ ਨੂੰ ਇਕ ਅਜਿਹੇ ਮੋੜ ਦੇ ਉਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਸਭ ਤੋਂ ਵੱਡੀ ਕੀਮਤ ਬੱਚੇ ਚੁਕਾ ਰਹੇ ਨੇ। ਜੰਗ ਦੇ ਮੈਦਾਨ ਦੇ ਵਿਚ ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰਖਿਆ। ਇਸ ਪਿਛੋਕੜ ਦੇ ਵਿਚ ਸੰਯੁਕਤ ਰਾਸ਼ਟਰ ਦੀ ਸੁਤੰਤਰ ਜਾਂਚ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਨੇ ਅੰਤਰਰਾਸ਼ਟਰੀ ਪੱਧਰ ਦੇ ਉਤੇ ਗੰਭੀਰ ਚਰਚਾ ਛੇੜ ਦਿੱਤੀ ਹੈ ਪਰ ਸਾਡੇ ਮੀਡੀਆ ਦੇ ਵਿਚ ਇਸ ਦੀ ਚਰਚਾ ਨਹੀਂ ਹੈ। ਰਿਪੋਰਟ ਅਨੁਸਾਰ ਅਕਤੂਬਰ 2023 ਤੋਂ ਅਕਤੂਬਰ 2025 ਤੱਕ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਫਲਸਤੀਨੀ ਬੱਚਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਨਸਲਕੁਸ਼ੀ ਮਨੁੱਖਤਾ ਦੇ ਵਿਰੁੱਧ ਅਪਰਾਧ ਅਤੇ ਜੰਗੀ ਅਪਰਾਧਾਂ ਦੀ ਸ਼੍ਰੇਣੀ ਦੇ ਵਿਚ ਆ ਸਕਦੀਆਂ ਨੇ ਕਿਉਂਕਿ ਇਹਦੇ ਵਿਚ ਜਿਹੜੇ ਡਰੋਨ ਵਗੈਰਾ ਉਡਾਏ ਜਾਂਦੇ ਸੀ ਤੇ ਸਪੈਸ਼ਲ ਰਾਤ ਨੂੰ ਨੀ ਟਾਰਗੇਟ ਕੀਤਾ ਜਾਂਦਾ ਸੀ ਕਿਤੇ ਵੀ ਹਮਲਾ ਕਰਨਾ। ਦਿਨ ਦੀ ਰੋਸ਼ਨੀ ਦੇ ਵਿਚ ਉਹ ਕਿ ਪੂਰਾ ਮਤਲਬ ਕਿ ਇਕ ਸਟਰਕਚਰ ਤਿਆਰ ਕਰ ਦਿੰਦੇ ਸੀ ਤੇ ਦੱਸ ਦਿੰਦੇ ਸੀ ਬਕਾਇਦਾ ਸਨਾਈਪਰ ਦੇ ਨਾਲ ਹੈਲੀਕਾਪਟਰ ਦੇ ਵਿਚ ਬੈਠ ਕੇ ਜਿੱਥੇ ਬੱਚੇ ਖੇਡਦੇ ਸਨ ਜਾਂ ਬੱਚੇ ਦੌੜ ਫਿਰ ਰਹੇ ਸਨ ਜਾਂ ਲੋਕ ਫਿਰ ਰਹੇ ਸਨ ਤਾਂ ਉਨ੍ਹਾਂ ਬੱਚਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਜਿਸਦੇ ਵਿਚ ਰਿਪੋਰਟ ਦੇ ਵਿਚ ਦਰਜ ਹੈ ਕਿ ਇਸ ਮਿਆਦ ਦੇ ਦੌਰਾਨ ਲਗਭਗ 20,000 ਤੋਂ ਵੱਧ ਫਲਸਤੀਨੀ ਬੱਚੇ ਮਾਰੇ ਗਏ, ਚੁਣ ਚੁਣ ਕੇ ਮਾਰੇ ਗਏ ਤੇ ਹਜ਼ਾਰਾਂ ਹੋਰ ਜ਼ਖਮੀ ਹੋਏ। ਕਮਿਸ਼ਨ ਦਾ ਇਹ ਵੀ ਕਹਿਣਾ ਹੈ ਕਿ ਕੁੱਲ ਮਰਨ ਵਾਲਿਆਂ ਦੇ ਵਿਚ ਕਰੀਬ 30% ਬੱਚੇ ਸਨ। ਜਾਂਚ ਕਮਿਸ਼ਨ ਨੇ ਕਈ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਵਿਚ ਸਨਾਈਪਰਾਂ ਅਤੇ ਡਰੋਨਾਂ ਦੇ ਰਾਹੀਂ ਬੱਚਿਆਂ ਨੂੰ ਨਿਸ਼ਾਨਾ ਬਣਾਉਣ, ਰਿਹਾਇਸ਼ੀ ਇਲਾਕਿਆਂ, ਸਕੂਲਾਂ ਤੇ ਸ਼ਰਨਾਰਥੀ ਕੈਂਪਾਂ ਤੇ ਭਾਰੀ ਬੰਬਾਰੀ ਕਰਨ ਅਤੇ ਹਸਪਤਾਲਾਂ ਦੇ ਉਤੇ ਸਿਹਤ ਸੇਵਾਵਾਂ ਨੂੰ ਤਬਾਹ ਕਰਨ ਦੇ ਦੋਸ਼ ਲਗਾਏ ਗਏ। ਕਮਿਸ਼ਨ ਦਾ ਮੰਨਣਾ ਹੈ ਕਿ ਅਜਿਹੀਆਂ ਕਾਰਵਾਈਆਂ ਨੇ ਨਾ ਸਿਰਫ਼ ਮੌਜੂਦਾ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਸਗੋਂ ਫਲਸਤੀਨੀ ਸਮਾਜ ਦੇ ਭਵਿੱਖ ਦੇ ਉਤੇ ਵੀ ਡੂੰਘਾ ਅਸਰ ਪਾਇਆ। ਰਿਪੋਰਟ ਦੇ ਵਿਚ ਇਹ ਵੀ ਕਿਹਾ ਗਿਆ ਕਿ ਜਾਂਚ ਗਵਾਹਾਂ ਦੇ ਬਿਆਨਾਂ, ਡਾਕਟਰੀ ਰਿਕਾਰਡਾਂ, ਵੀਡੀਓ ਸਬੂਤਾਂ, ਫੋਰੈਂਸਿਕ ਵਿਸ਼ਲੇਸ਼ਣ ਤੇ ਹੋਰ ਦਸਤਾਵੇਜ਼ੀ ਸਮੱਗਰੀ ਦੇ ਆਧਾਰ ਦੇ ਉਤੇ ਕੀਤੀ ਗਈ। ਕਮਿਸ਼ਨ ਦਾ ਦਾਅਵਾ ਹੈ ਕਿ ਵਾਰ ਵਾਰ ਸਾਹਮਣੇ ਆਏ ਇਕੋ ਜਿਹੇ ਪੈਟਰਨ ਜਿਹੜੇ ਨੇ ਉਨ੍ਹਾਂ ਨੇ ਇਸ ਨੂੰ ਆਪਣੇ ਨਤੀਜਿਆਂ ਤੱਕ ਪਹੁੰਚਣ ਦੇ ਲਈ ਮਜ਼ਬੂਤ ਆਧਾਰ ਦਿੱਤਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਇਸ ਰਿਪੋਰਟ ਨੂੰ ਜਿਹੜਾ ਸਖ਼ਤੀ ਦੇ ਨਾਲ ਰੱਦ ਕਰ ਦਿੱਤਾ ਹੈ। ਇਜ਼ਰਾਈਲੀ ਸਰਕਾਰ ਦਾ ਕਹਿਣਾ ਹੈ ਕਿ ਉਸਦੀ ਫੌਜ ਜਾਣ ਬੁੱਝ ਕੇ ਬੱਚਿਆਂ ਜਾਂ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਤੇ ਉਸਦੀਆਂ ਕਾਰਵਾਈਆਂ ਦਾ ਨਿਸ਼ਾਨਾ ਸਿਰਫ਼ ਹਮਾਸ ਹੈ। ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਫੌਜੀ ਮਕਸਦਾਂ ਦੇ ਲਈ ਵਰਤਦੀ ਹੈ ਜਿਸਦੇ ਕਾਰਨ ਨਾਗਰਿਕ ਹਤਾਹਤ ਹੁੰਦੇ ਨੇ ਤੇ ਸਰਕਾਰ ਨੇ ਰਿਪੋਰਟ ਨੂੰ ਪੱਖਪਾਤੀ ਅਤੇ ਤੱਥਾਂ ਤੋਂ ਪਰੇ ਕਰਾਰ ਦਿੱਤਾ ਹੈ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਰਿਪੋਰਟ ਸੰਯੁਕਤ ਰਾਸ਼ਟਰ ਦੀ ਇਕ ਸੁਤੰਤਰ ਜਾਂਚ ਕਮਿਸ਼ਨ ਦੀਆਂ ਖੋਜਾਂ ਨੇ। ਇਹ ਆਪਣੇ ਆਪ ਦੇ ਵਿਚ ਕਿਸੇ ਅਦਾਲਤ ਦਾ ਅੰਤਮ ਕਾਨੂੰਨੀ ਫੈਸਲਾ ਨਹੀਂ ਹੈ। ਨਸਲਕੁਸ਼ੀ ਜਾਂ ਜੰਗੀ ਅਪਰਾਧਾਂ ਬਾਰੇ ਅੰਤਮ ਕਾਨੂੰਨੀ ਨਿਰਣਾ ਅੰਤਰਰਾਸ਼ਟਰੀ ਅਦਾਲਤਾਂ ਹੀ ਕਰ ਸਕਦੀਆਂ ਨੇ। ਅਜਿਹੀਆਂ ਰਿਪੋਰਟਾਂ ਭਵਿੱਖ ਦੀਆਂ ਕਾਨੂੰਨੀ ਕਾਰਵਾਈਆਂ ਤੇ ਅੰਤਰਰਾਸ਼ਟਰੀ ਨੀਤੀਆਂ ਨਿਰਧਾਰਿਤ ਦੇ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ। ਗਾਜ਼ਾ ਦੀ ਜੰਗ ਸਿਰਫ਼ ਦੋ ਧਿਰਾਂ ਵਿਚਕਾਰ ਸੰਘਰਸ਼ ਨਹੀਂ ਰਹੀ ਸਗੋਂ ਇਹ ਮਨੁੱਖੀ ਅਧਿਕਾਰਾਂ, ਅੰਤਰਰਾਸ਼ਟਰੀ ਕਾਨੂੰਨ ਅਤੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਜੁੜਿਆ ਵਿਸ਼ਵ ਪੱਧਰੀ ਮੁੱਦਾ ਬਣ ਚੁੱਕੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਦੋਸ਼ਾਂ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕੀਤੀ ਜਾਵੇ ਹੋਵੇ ਤੇ ਦੋਸ਼ੀ ਜੋ ਵੀ ਹੋਣ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਜਵਾਬਦੇਹ ਬਣਾਇਆ ਜਾਵੇ ਤੇ ਸਭ ਤੋਂ ਵੱਧ ਧਿਆਨ ਇਸ ਗੱਲ ਦੇ ਉਤੇ ਦਿੱਤਾ ਜਾਵੇ ਕਿ ਜੰਗ ਦੀ ਸਭ ਤੋਂ ਵੱਡੀ ਕੀਮਤ ਮਾਸੂਮ ਬੱਚਿਆਂ ਨੂੰ ਜਿਹੜਾ ਨਾ ਚੁਕਾਉਣੀ ਪਵੇ। ਆਖਰੀ ਖ਼ਬਰ ਇੰਡੀਆ ਦੀ ਹੈ ਜਿਹਦੇ ਵਿਚ ਇੰਡੀਆ ਜੋ ਕੁਝ ਜੰਗਾਂ ਲੱਗੀਆਂ ਨੇ ਉਹਦੇ ਤੋਂ ਸੁਚੇਤ ਹੋ ਕੇ ਹੁਣ ਆਪਣੇ ਜਿਹੜਾ ਤਜਰਬੇ ਲੱਗਾ ਸ਼ੁਰੂ ਕਰਨਾ। ਇਰਾਨ ਸੰਕਟ ਤੋਂ ਸਬਕ ਲੈ ਰਿਹਾ ਭਾਰਤ ਤੇ ਹੁਣ ਬਣਾ ਰਿਹਾ ਸਭ ਤੋਂ ਵੱਡਾ ਅੰਡਰਗਰਾਉਂਡ ਪੈਟਰੋਲ LPG ਜਿਹੜਾ ਦਾ ਮਹਾਂ ਰਿਜ਼ਰਵ ਬੈਂਕ। ਪੱਛਮੀ ਏਸ਼ੀਆ ਸੰਘਰਸ਼ ਤੋਂ ਬਾਅਦ ਗਲੋਬਲ ਤੇਲ ਸਪਲਾਈ ਦੇ ਵਿਚ ਆਈ ਰੁਕਾਵਟ ਦੇ ਪ੍ਰਤੀ ਭਾਰਤ ਦੀ ਸੰਵੇਦਨਸ਼ੀਲਤਾ ਉਜਾਗਰ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਰਤ ਦੀ ਜਿਹੜੀ ਹੈ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 5 ਨਵੇਂ ਰਾਜਨੀਤਿਕ ਪੈਟਰੋਲੀਅਮ ਭੰਡਾਰ ਬਣਾਉਣ ਦੀ ਯੋਜਨਾ ਬਣਾ ਲਈ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਪੂਰੇ ਹੋਣ ਦੇ ਉੱਤੇ ਭਾਰਤ ਦੀ ਰਣਨੀਤਿਕ ਤੇਲ ਭੰਡਾਰ ਸਮਰੱਥਾ ਜਿਹੜੀ ਮੌਜੂਦਾ 9.5 ਦਿਨਾਂ ਤੋਂ ਵੱਧ ਕੇ ਲਗਭਗ 40 ਦਿਨਾਂ ਦੇ ਕੱਚੇ ਤੇਲ ਦੀ ਦਰਾਮਦ ਦੇ ਬਰਾਬਰ ਜਿਹੜਾ ਹੋ ਜਾਵੇਗੀ। ਇਹ ਅਜੇ ਵੀ ਅੰਤਰਰਾਸ਼ਟਰੀ ਮਾਪਦੰਡਾਂ ਨਾਲੋਂ ਕਾਫ਼ੀ ਘੱਟ ਰਹੇਗੀ। ਜਿੱਥੇ ਦੇਖਿਆ ਜਾਵੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਹੋਰ ਦੇਸ਼ ਜਿਹੜੇ ਨੇ ਇਹਨੂੰ ਜਿਹੜਾ ਆਪਣੇ ਇਕੱਠਾ ਕਰਦੇ ਆ ਸਾਰਾ ਮਟੀਰੀਅਲ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਦਿੱਤੇ ਗਏ ਸੁਝਾਅ ਦੇ ਮੁਤਾਬਕ ਸਪਲਾਈ ਦੇ ਵਿੱਚ ਰੁਕਾਵਟ ਦੇ ਦੌਰਾਨ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਦੇਸ਼ਾਂ ਨੂੰ ਘੱਟੋ ਘੱਟ 90 ਦਿਨਾਂ ਦੇ ਸ਼ੁੱਧ ਤੇਲ ਆਯਾਤ ਦੇ ਬਰਾਬਰ ਜਿਹੜਾ ਐਮਰਜੈਂਸੀ ਤੇਲ ਭੰਡਾਰਨ ਜਿਹੜਾ ਬਣਾ ਕੇ ਰੱਖਣਾ ਚਾਹੀਦਾ ਹੈ। ਭਾਰਤ ਨੂੰ ਅਜੇ ਵੀ ਇਸ ਦਿਸ਼ਾ ਦੇ ਵਿੱਚ ਕਾਫ਼ੀ ਲੰਬਾ ਜਿਹੜਾ ਸਫ਼ਰ ਤੈਅ ਕਰਨਾ ਹੈ ਕਿਉਂਕਿ ਰਣਨੀਤਿਕ ਤੇਲ ਭੰਡਾਰ ਬਣਾਉਣ ਦੇ ਵਿੱਚ ਕਈ ਹੋਰ ਏਸ਼ੀਆਈ ਆਰਥ ਵਿਵਸਥਾ ਤੋਂ ਜਿਹੜਾ ਪਿੱਛੇ ਨੇ। ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਅਨੁਸਾਰ ਓਡੀਸ਼ਾ ਦੇ ਚਾਂਦੀਖੋਲ, ਮੱਧ ਪ੍ਰਦੇਸ਼ ਦੇ ਬੀਨਾ, ਰਾਜਸਥਾਨ ਦੇ ਬੀਕਾਨੇਰ ਦੇ ਵਿੱਚ ਤੇ ਕਰਨਾਟਕ ਦੇ ਮੰਗਲੁਰੂ ਦੇ ਪਾਦੂਰ ਦੇ ਵਿੱਚ 5 ਨਵੇਂ SPR ਪ੍ਰੋਜੈਕਟਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰਸਤਾਵਿਤ ਰੋਡਮੈਪ ਦੇ ਤਹਿਤ ਕੇਂਦਰ ਸਰਕਾਰ ਦਾ ਟੀਚਾ ਵਿੱਤੀ ਸਾਲ 2027 ਦੇ ਅੰਤ ਤੱਕ ਚਾਂਦੀਖੋਲ ਰਣਨੀਤਿਕ ਪੈਟਰੋਲੀਅਮ ਭੰਡਾਰ ਦੇ ਨਿਰਮਾਣ ਦਾ ਠੇਕਾ ਦੇਣਾ ਹੈ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਬੀਨਾ ਅਤੇ ਬੀਕਾਨੇਰ ਦੇ ਵਿੱਚ ਵੀ ਪ੍ਰਸਤਾਵਿਤ ਸਟੋਰੇਜ ਜਿਹੜਾ ਸਹੂਲਤਾਂ ਦੇ ਲਈ ਵਿਸਤ੍ਰਿਤ ਸੰਭਾਵਨਾ ਅਧਿਐਨ ਸ਼ੁਰੂ ਕਰ ਦਿੱਤਾ ਜਾਵੇਗਾ। ਯੋਜਨਾ ਹੈ ਚਾਂਦੀਖੋਲ ਭੰਡਾਰ ਤੋਂ ਲਗਭਗ 40 ਲੱਖ ਟਨ ਸਟੋਰੇਜ ਸਮਰੱਥਾ ਮਿਲਣ ਦੀ ਉਮੀਦ ਹੈ। ਬੀਨਾ ਤੇ ਬੀਕਾਨੇਰ ਦੇ ਵਿੱਚ ਪ੍ਰਸਤਾਵਿਤ ਸਹੂਲਤਾਂ ਨੂੰ ਕ੍ਰਮਵਾਰ ਲਗਭਗ 50 ਲੱਖ ਟਨ ਅਤੇ 5625 ਮੀਟ੍ਰਿਕ ਟਨ ਕੱਚੇ ਤੇਲ ਦੀ ਸਟੋਰੇਜ ਦੇ ਲਈ ਡਿਜ਼ਾਈਨ ਕੀਤਾ ਜਾ ਰਿਹਾ। ਇੱਕ ਵਾਰ ਪੂਰਾ ਹੋਣ ਦੇ ਉੱਤੇ ਬੀਕਾਨੇਰ ਪ੍ਰੋਜੈਕਟ ਲੂਣ ਗੁਫਾ ਸਟੋਰੇਜ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਜਾਣ ਵਾਲਾ ਭਾਰਤ ਦਾ ਪਹਿਲਾ ਰਣਨੀਤਿਕ ਜਿਹੜਾ ਪੈਟਰੋਲੀਅਮ ਭੰਡਾਰ ਬਣ ਜਾਵੇਗਾ। ਭਾਰਤ ਦੀ ਮੌਜੂਦਾ ਤੇਲ ਭੰਡਾਰ ਸਮਰੱਥਾ ਜੋ ਦੱਸੀ ਜਾਂਦੀ ਹੈ, ਭਾਰਤ ਵਰਤਮਾਨ ਵਿੱਚ ਕਰਨਾਟਕ ਦੇ ਮੰਗਲੁਰੂ ਅਤੇ ਪੰਡੂਰ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਵਿੱਚ ਸਥਿਤ 3 ਰਣਨੀਤਿਕ ਤੇਲ ਸਟੋਰੇਜ ਸਹੂਲਤਾਂ ਦਾ ਸੰਚਾਲਨ ਕਰਦਾ ਹੈ। ਪਥਰੀਲੀਆਂ ਗੁਫਾਵਾਂ ਤੇ ਆਧਾਰਿਤ ਇਹ ਸਹੂਲਤਾਂ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਜਿਹੜੀ ਹੈ ਉਹਦੇ ਮਲਕੀਅਤ ਅਤੇ ਸੰਚਾਲਨ ਹੇਠ ਨੇ, ਜੋ ਜੰਗਾਂ, ਭੂ ਰਾਜਨੀਤਿਕ ਉਥਲ ਪੁਥਲ, ਸਪਲਾਈ ਦੇ ਵੱਡੇ ਸੰਕਟ ਦੇ ਦੌਰਾਨ ਐਮਰਜੈਂਸੀ ਕੱਚੇ ਤੇਲ ਦੇ ਭੰਡਾਰਨ ਨੂੰ ਬਣਾਈ ਰੱਖਣ ਦੇ ਲਈ ਸਰਕਾਰ ਦੇ ਦੁਆਰਾ ਜਿਹੜਾ ਸਥਾਪਿਤ ਕੀਤੀ ਗਈ ਇੱਕ ਵਿਸ਼ੇਸ਼ ਉਦੇਸ਼ ਕੰਪਨੀ ਹੈ। ਇਸ ਦੇ ਦੌਰਾਨ ਸਰਕਾਰ ਨੇ ਸਰਕਾਰੀ ਮਲਕੀਅਤ ਵਾਲੀ ਤੇਲ ਅਤੇ ਕੁਦਰਤੀ ਗੈਸ ਨਿਗਮ ਨੂੰ ਮੰਗਲੁਰੂ ਦੇ ਵਿਚ 1.75 ਮਿਲੀਅਨ ਟਨ ਦੇ ਨਵੇਂ ਭੂਮੀਗਤ ਰਣਨੀਤਿਕ ਜਿਹੜਾ ਪੈਟਰੋਲੀਅਮ ਭੰਡਾਰਨ ਨੂੰ ਆਪਣਾ ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਤੇ ਪ੍ਰੋਜੈਕਟ ਭਾਰਤ ਦੇ ਵਿਚ ਕਿਸੇ ਸਰਕਾਰੀ ਤੇਲ ਕੰਪਨੀ ਦੇ ਦੁਆਰਾ ਵਿਕਸਿਤ ਕੀਤਾ ਜਾਣ ਵਾਲਾ ਪਹਿਲਾ ਰਣਨੀਤਿਕ ਪੈਟਰੋਲੀਅਮ ਭੰਡਾਰ ਹੋਵੇਗਾ। ਇਸ ਵਕਤ ਬਾਕੀ ਦੋ ਮੁਲਕਾਂ ਦੀ ਗੱਲ ਕਰੀਏ ਤੇ ਚੀਨ ਦੇ ਕੋਲ ਸਭ ਤੋਂ ਵੱਧ ਰਣਨੀਤਿਕ ਤੇਲ ਭੰਡਾਰ ਨੇ। ਰਣਨੀਤਿਕ ਤੇਲ ਸਟੋਰੇਜ ਸਮਰੱਥਾ ਦੇ ਮਾਮਲੇ ਚ ਭਾਰਤ ਕਈ ਪ੍ਰਮੁੱਖ ਏਸ਼ੀਆਈ ਅਰਥ ਵਿਵਸਥਾਵਾਂ ਤੋਂ ਪਿੱਛੇ ਹੈ। ਤੁਲਨਾ ਦੇ ਲਈ ਚੀਨ ਨੇ ਰਣਨੀਤਿਕ ਅਤੇ ਵਪਾਰਕ ਤੇਲ ਦਾ ਸਾਂਝਾ ਭੰਡਾਰ ਲਗਭਗ 1.3 ਅਰਬ ਬੈਰਲ ਜਮ੍ਹਾਂ ਕਰ ਲਿਆ। ਜਪਾਨ ਲਗਭਗ ਜਿਹੜਾ 263 ਮਿਲੀਅਨ ਬੈਰਲ ਸਰਕਾਰੀ ਰਣਨੀਤਿਕ ਭੰਡਾਰ ਰੱਖਦਾ ਹੈ ਤੇ ਲਾਜ਼ਮੀ ਵਪਾਰਕ ਭੰਡਾਰਾਂ ਨੂੰ ਮਿਲਾ ਕੇ ਇਸਦਾ ਕੁੱਲ ਐਮਰਜੈਂਸੀ ਭੰਡਾਰ 250 ਦਿਨਾਂ ਤੋਂ ਵੀ ਵੱਧ ਦਾ ਦੱਸਿਆ ਜਾਂਦਾ ਹੈ। ਦੱਖਣੀ ਕੋਰੀਆ ਵੀ ਲਗਭਗ 100 ਮਿਲੀਅਨ ਬੈਰਲ ਰਣਨੀਤਿਕ ਜਿਹੜਾ ਭੰਡਾਰ ਰੱਖਦਾ ਹੈ, ਜਿਸਦਾ ਕੁੱਲ ਜਿਹੜਾ ਐਮਰਜੈਂਸੀ ਤੇਲ ਭੰਡਾਰ ਲਗਭਗ 200 ਦਿਨਾਂ ਦੇ ਲਈ ਕਾਫ਼ੀ ਜਿਹੜਾ ਦੱਸਿਆ ਜਾਂਦਾ ਹੈ ਤੇ ਗੁਆਂਢੀ ਦੇਸ਼ਾਂ ਕੋਲ ਕੋਈ ਰਣਨੀਤਿਕ ਪੈਟਰੋਲੀਅਮ ਭੰਡਾਰ ਨਹੀਂ ਨੇ। ਹਾਲਾਂਕਿ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਭੂਟਾਨ ਤੇ ਮਿਆਂਮਾਰ ਸਮੇਤ ਭਾਰਤ ਦੇ ਜਿਹੜੇ ਨੇ ਕਿਸੇ ਵੀ ਗੁਆਂਢੀ ਦੇਸ਼ ਦੇ ਕੋਲ ਕੋਈ ਰਸਮੀ ਰਣਨੀਤਿਕ ਪੈਟਰੋਲੀਅਮ ਭੰਡਾਰ ਪ੍ਰੋਗਰਾਮ ਨਹੀਂ ਹੈ। ਇਸ ਦੀ ਬਜਾਏ ਇਹ ਦੇਸ਼ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਮੁੱਖ ਰੂਪ ਦੇ ਵਿਚ ਜਿਹੜਾ ਹੈ ਛੋਟੇ ਵਪਾਰਕ ਬਾਲਣ ਭੰਡਾਰਾਂ ਦੇ ਉੱਤੇ ਨਿਰਭਰ ਜਿਹੜਾ ਕਰਦਾ ਹੈ। ਲੋ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਪੰਜਾਬ ਤੋਂ ਲੈ ਕੇ ਕੇਂਦਰ ਤੱਕ ਮੁੱਦੇ ਤੇ ਨਾਲ ਦੀ ਨਾਲ ਇੱਕ ਦੋ ਰਿਪੋਰਟਾਂ। ਜਾਂਦੇ ਜਾਂਦੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਫੀਫਾ ਦੀ ਗੱਲ ਕਰ ਲਈਏ। ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਜਾਂਦਾ ਜਾ ਰਿਹਾ ਹੈ ਜੀ, ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਫੀਫਾ ਵਰਲਡ ਕੱਪ ਦੀ ਕਰਕੇ ਗੱਲ, ਤੇ ਉਸ ਤੋਂ ਬਾਅਦ ਪੰਜਾਬ ਦੀਆਂ ਸਬਸਿਡੀਆਂ ਦੇ ਉੱਤੇ ਗੱਲ ਹੋਈ ਹੈ ਤੇ ਉਹਦੇ ਉੱਤੇ ਵਾ ਕਮਾਲ ਜਿਹੜਾ ਇੱਕ ਆਰਟੀਕਲ ਹੈ ਡਾਕਟਰ ਕੇਸਰ ਸਿੰਘ ਭੰਗੂ ਜੀ ਦਾ, ਕਰਜ਼ੇ ਤੇ ਸਬਸਿਡੀਆਂ ਦੇ ਜਾਲ ਦੇ ਵਿੱਚ ਫਸਿਆ ਪੰਜਾਬ, ਉਹਦੀ ਗੱਲਬਾਤ ਕਰਦੇ ਆ। ਪਰ ਉਸ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੀ ਜਿਹੜੀ ਸਾਂਝ ਪਾਉਂਦੇ ਆ ਉਹ ਕੀ ਕਹਿੰਦਾ ਹੈ। ਜਿਸਦੇ ਵਿਚ ਗੱਲ ਕਰੀਏ ਤਾਂ ਫੀਫਾ ਵਿਸ਼ਵ ਕੱਪ 2026 ਦੇ ਨਾਕਆਊਟ ਰਾਊਂਡ ਆਫ 32 ਦੇ ਮੁਕਾਬਲੇ ਪੂਰੇ ਜਿਹੜਾ ਰੋਮਾਂਚ ਦੇ ਉੱਤੇ ਨੇ ਤੇ ਜਿੱਥੇ 30 ਜੂਨ ਨੂੰ ਖੇਡੇ ਮੈਚਾਂ ਦੇ ਵਿਚ ਜੋ ਖੇਡੇ ਜਾਣੇ ਨੇ ਅੱਜ ਵੀ ਕੁਝ ਰਹਿ ਗਏ ਨੇ ਕੁਝ ਖੇਡੇ ਜਾ ਚੁੱਕੇ ਨੇ ਵੱਡੇ ਉਲਟਫੇਰ ਅਤੇ ਰੂਹ ਕੰਬਾਊ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਦਿਨ ਦੇ ਸਭ ਤੋਂ ਵੱਡੇ ਮੁਕਾਬਲੇ ਵਿਚ ਮੋਰੋਕੋ ਨੇ ਇਕ ਹੈਰਾਨੀਜਨਕ ਜਿਹੜਾ ਉਲਟਫੇਰ ਕਰਦਿਆਂ ਮਜ਼ਬੂਤ ਮੰਨੀ ਜਾਣ ਵਾਲੀ ਜਿਹੜੀ ਨੀਦਰਲੈਂਡ ਦੀ ਟੀਮ ਹੈ ਉਹਨੂੰ ਪੈਨਾਲਟੀ ਸ਼ੂਟ ਆਊਟ ਦੇ ਵਿਚ 3-2 ਦੇ ਨਾਲ ਜਿਹੜਾ ਪਛਾੜਿਆ ਨਿਰਧਾਰਿਤ ਸਮੇਂ ਤੱਕ ਇਕ ਇਕ ਦੀ ਬਰਾਬਰੀ ਤੋਂ ਬਾਅਦ ਨਾਲ ਹਰਾ ਕੇ ਜਿਹੜਾ ਫਿਰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ ਨੀਦਰਲੈਂਡ ਦੇ ਵੱਲੋਂ ਕੋਡੀ ਗਾਕਪੋ ਨੇ ਜਿਹੜਾ ਗੋਲ ਕੀਤਾ ਤੇ ਜਦਕਿ ਮੋਰੋਕੋ ਲਈ ਈਸਾ ਦਿਓਪ ਨੇ ਜਿਹੜਾ ਆਖਰੀ ਮਿੰਟਾਂ ਦੇ ਵਿਚ ਗੋਲ ਦਾਗ ਕੇ ਮੈਚ ਨੂੰ ਬਰਾਬਰੀ ਦੇ ਉੱਤੇ ਲਿਆਂਦਾ ਅੰਤ ਦੇ ਵਿਚ ਮੋਰੋਕੋ ਨੂੰ ਸ਼ੂਟ ਆਊਟ ਦੇ ਵਿਚ ਬਾਜ਼ੀ ਮਾਰ ਲਈ ਤੇ ਇਸੇ ਦੇ ਦੌਰਾਨ ਦਿਨ ਦੇ ਹੋਰ ਮੁਕਾਬਲਿਆਂ ਦੇ ਵਿਚ ਜਿੱਥੇ ਫਰਾਂਸ ਦਾ ਸਾਹਮਣਾ ਸਵੀਡਨ ਦੇ ਨਾਲ ਹੋਣਾ ਤੈਅ ਸੀ ਉਥੋਂ ਹੀ ਜਿਹੜਾ ਹੈ ਆਈਵਰੀ ਕੋਸਟ ਤੇ ਨਾਰਵੇ ਇਰਲਿੰਗ ਹਾਲੈਂਡ ਦੀ ਜਿਹੜੀ ਅਗਵਾਈ ਦੇ ਵਿਚ ਵਿਚਕਾਰ ਵੀ ਜਿਹੜਾ ਜ਼ੋਰਦਾਰ ਟੱਕਰ ਦੇਖਣ ਨੂੰ ਜਿਹੜੀ ਮਿਲੀ ਹੈ ਖ਼ਬਰਾਂ ਦੇ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤਾਂ ਇਸ ਵਿਸ਼ਵ ਕੱਪ ਦੇ ਵਿਚ ਵੱਡੀਆਂ ਟੀਮਾਂ ਦਾ ਸਫ਼ਰ ਖਤਮ ਹੋਣਾ ਇਹ ਸਾਬਤ ਕਰਦਾ ਹੈ ਕਿ ਫੁੱਟਬਾਲ ਦੇ ਵਿਚ ਹੁਣ ਕੋਈ ਵੀ ਟੀਮ ਜਿਹੜੀ ਹੈ ਕਮਜ਼ੋਰ ਨਹੀਂ ਰਹੀ ਨੀਦਰਲੈਂਡ ਵਰਗੀਆਂ ਦਿੱਗਜ ਟੀਮ ਦਾ ਜਿਹੜਾ ਬਾਹਰ ਹੋਣਾ ਪ੍ਰਸ਼ੰਸਕਾਂ ਦੇ ਲਈ ਇਕ ਵੱਡਾ ਝਟਕਾ ਵੀ ਹੈ ਜਦਕਿ ਮੋਰੋਕੋ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਵੱਡੇ ਮੰਚ ਦੇ ਉਤੇ ਚਮਤਕਾਰ ਕਰਨ ਦਾ ਜਿਹੜਾ ਦਮ ਰੱਖਦੇ ਨੇ ਖਿਡਾਰੀਆਂ ਦੀ ਸਰੀਰਕ ਤਾਕਤ ਅਤੇ ਰਣਨੀਤੀ ਦਾ ਇਮਤਿਹਾਨ ਹੁਣ ਅਗਲੇ ਦੌਰ ਦੇ ਵਿਚ ਹੋਰ ਵੀ ਸਖ਼ਤ ਹੋਣ ਵਾਲਾ ਹੈ ਕਿਉਂਕਿ ਨਾਕਆਊਟ ਦੇ ਵਿਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਹੈ ਤੇ ਅੱਜ ਦੇ ਜਿਹੜੇ ਨੇ ਕੱਲ ਦੇ ਮੈਚ ਜਿਹੜੇ ਨੇ 1 ਜੁਲਾਈ ਨੂੰ ਹੋਣੇ ਆ ਖੇਡੇ ਜਾਣ ਵਾਲੇ ਮੈਚ ਨੇ ਮੈਕਸੀਕੋ ਬਨਾਮ ਇਕਵਾਡੋਰ ਇਹ ਮੁਕਾਬਲਾ ਮੈਕਸੀਕੋ ਸਿਟੀ ਸਟੇਡੀਅਮ ਮੈਕਸੀਕੋ ਵਿਖੇ ਖੇਡਿਆ ਜਾਏਗਾ ਜਿੱਥੇ ਘਰੇਲੂ ਟੀਮ ਮੈਕਸੀਕੋ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਅਗਲੇ ਦੌਰ ਦੇ ਵਿਚ ਜਗ੍ਹਾ ਬਣਾਉਣ ਜਿਹੜਾ ਉਹਦੇ ਵਿਚ ਮੈਦਾਨ ਦੇ ਵਿਚ ਉਤਰੇਗੀ ਇਸੇ ਤਰ੍ਹਾਂ ਕੱਲ ਦਾ ਦੂਸਰਾ ਮੈਚ ਹੋਵੇਗਾ ਇੰਗਲੈਂਡ ਬਨਾਮ ਡੀ ਆਰ ਕਾਂਗੋ ਦਾ ਤੇ ਉਹਦੇ ਵਿਚ ਇਹ ਮੈਚ ਅਟਲਾਂਟਾ ਸਟੇਡੀਅਮ ਜਾਰਜੀਆ ਅਮਰੀਕਾ ਦੇ ਵਿਚ ਖੇਡਿਆ ਜਾਵੇਗਾ ਤੇ ਇੰਗਲੈਂਡ ਦੀ ਮਜ਼ਬੂਤ ਟੀਮ ਦੇ ਸਾਹਮਣੇ ਕਾਂਗੋ ਦੀ ਚੁਣੌਤੀ ਹੋਵੇਗੀ ਤੀਸਰਾ ਮੈਚ ਹੋਵੇਗਾ ਦਿਨ ਦਾ ਆਖਰੀ ਬੈਲਜੀਅਮ ਬਨਾਮ ਸੈਨੇਗਲ ਇਹ ਸ਼ਾਨਦਾਰ ਮੁਕਾਬਲਾ ਸਿਆਟਲ ਸਟੇਡੀਅਮ ਵਾਸ਼ਿੰਗਟਨ ਦੇ ਵਿਚ ਜਿਹੜਾ ਅਮਰੀਕਾ ਦੇ ਵਿਚ ਹੋਏਗਾ ਤੇ ਜਿੱਥੇ ਯੂਰਪੀਅਨ ਤਾਕਤ ਬੈਲਜੀਅਮ ਦਾ ਸਾਹਮਣਾ ਅਮਰੀਕੀ ਮਹਾਂਦੀਪ ਦੀ ਸਭ ਤੋਂ ਮਜ਼ਬੂਤ ਟੀਮਾਂ ਦੇ ਵਿਚੋਂ ਇਕ ਸੈਨੇਗਲ ਦੇ ਨਾਲ ਜਿਹੜਾ ਕਰੇਗੀ ਲੋ ਦੋਸਤੋ ਇਹ ਸੀ ਜੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਫੀਫਾ ਵਰਲਡ ਕੱਪ ਦੀ ਜੋ ਕੁਝ ਸਥਿਤੀ ਤੇ ਪ੍ਰਸਥਿਤੀ ਹੈ ਉਹਦੇ ਵਿਚ ਤੇ ਨਾਲ ਦੀ ਨਾਲ ਫਿਰਾਕਲ ਦੇ ਵਿਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਆਪਣੇ ਇਕ ਆਰਟੀਕਲ ਦੀ ਇਹ ਆਰਟੀਕਲ ਕੀ ਕਹਿੰਦਾ ਹੈ ਬੜਾ ਸੋਚਣ ਵਾਲਾ ਵਿਚਾਰਨ ਵਾਲਾ ਤੇ ਸਮਝਣ ਵਾਲਾ ਹੈ ਲੋ ਫਿਰ ਇਸ ਦੀ ਬਾਤ ਪਾਉਂਦੇ ਹਾਂ ਕਰਜ਼ੇ ਅਤੇ ਸਬਸਿਡੀ ਦੇ ਜਾਲ ਦੇ ਵਿਚ ਫਸਿਆ ਪੰਜਾਬ ਡਾਕਟਰ ਕੇਸਰ ਸਿੰਘ ਭੰਗੂ ਜੀ ਲਿਖਦੇ ਆ ਬਾਕਮਾਲ ਆਰਟੀਕਲ ਉਹਨਾਂ ਦੇ ਹੁੰਦੇ ਆ ਹਰ ਵਾਰ ਦੀ ਤਰ੍ਹਾਂ ਪੂਰੇ ਅੰਕੜਿਆਂ ਦੇ ਨਾਲ ਪੇਸ਼ ਕਰਦੇ ਆ ਤੇ ਸੌਖੀ ਭਾਸ਼ਾ ਦੇ ਵਿਚ ਜ਼ਰੂਰ ਉਹ ਸਾਂਝ ਪਾਉਂਦੇ ਆ ਕਿ ਸਾਡੇ ਵਰਗੇ ਵੀ ਬੰਦੇ ਜਿਹੜੇ ਨੇ ਉਹਨਾਂ ਚੀਜ਼ਾਂ ਨੂੰ ਅਰਥ ਸ਼ਾਸਤਰ ਨੂੰ ਜਾਂ ਸਮਝ ਸਕਣ ਸੋਚ ਸਕਣ ਤੇ ਵਿਚਾਰ ਸਕਣ ਕਿਉਂਕਿ ਇਨਪੁੱਟ ਤੇ ਆਊਟਪੁੱਟ ਚਾਹੇ ਉਹ ਸੂਬਾ ਹੈ ਚਾਹੇ ਉਹ ਦੇਸ਼ ਹੈ ਤੇ ਚਾਹੇ ਕੋਈ ਪਰਿਵਾਰ ਹੈ ਤੇ ਚਾਹੇ ਉਹ ਪਿੰਡ ਹੈ ਜਾਂ ਸ਼ਹਿਰ ਹੈ ਉਹਦੇ ਵਿਚ ਇਨਪੁੱਟ ਤੇ ਆਊਟਪੁੱਟ ਦਾ ਬਹੁਤ ਵੱਡਾ ਜਿਹੜਾ ਇਕ ਯੋਗਦਾਨ ਹੁੰਦਾ ਹੈ ਕਹਿੰਦੇ ਨੇ ਕਿ ਜਿੰਨੀ ਚਾਦਰ ਹੈ ਉਨੇ ਪੈਰ ਪਸਾਰਨੇ ਚਾਹੀਦੇ ਨੇ ਪਰ ਜੇ ਪੈਰ ਚਾਦਰ ਛੋਟੀ ਹੋ ਜਾਵੇ ਤਾਂ ਪੈਰ ਫਿਰ ਰੰਗੇ ਹੋ ਜਾਂਦੇ ਆ ਦਿਖਣ ਲੱਗ ਜਾਂਦੇ ਆ ਪੰਜਾਬ ਦੀ ਆਰਥਿਕਤਾ ਪਿਛਲੇ ਲੰਮੇ ਸਮੇਂ ਤੋਂ ਵਿੱਤੀ ਪ੍ਰਬੰਧਕ ਦੀਆਂ ਖਾਮੀਆਂ ਤੇ ਲਗਾਤਾਰ ਜਿਹੜਾ ਅਣਚਾਹੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜੂਨ 2026 ਦੇ ਵਿਚ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ ਜਿਹੜਾ ਕੈਗ ਦੀ ਰਿਪੋਰਟ ਹੈ ਉਹਦੇ ਵੱਲੋਂ ਜਾਰੀ ਕੀਤੇ ਗਏ 28 ਸੂਬਿਆਂ ਦੇ ਵਿੱਤ ਸਬੰਧੀ ਸੂਬਿਆਂ ਦੇ 2024 ਦੇ ਤੇ 25 ਦੇ ਬਜਟਾਂ ਦੇ ਉੱਤੇ ਅਧਿਐਨ ਅਨੁਸਾਰ ਦੇਸ਼ ਦੇ ਸਾਰੇ ਸੂਬੇ ਵਿੱਤੀ ਘਾਟੇ ਦੇ ਵਿਚ ਹਨ ਪਰ ਪੰਜਾਬ ਦੇਸ਼ ਦੇ ਉਨ੍ਹਾਂ 18 ਸੂਬਿਆਂ ਦੇ ਵਿਚ ਸ਼ਾਮਲ ਹੈ ਜਿਹੜੇ ਵਿੱਤੀ ਪ੍ਰਬੰਧਨ ਅਤੇ ਵੱਡੇ ਮਾਲੀਆ ਘਾਟੇ ਸਬੰਧੀ ਮੁਸ਼ਕਲਾਂ ਦੇ ਵਿਚ ਫਸੇ ਹੋਏ ਨੇ ਕੈਗ ਦੀ ਰਿਪੋਰਟ ਨੇ ਸਪਸ਼ਟ ਕਰ ਦਿੱਤਾ ਕਿ ਦੇਸ਼ ਦੇ ਇਹ ਸਾਰੇ ਸੂਬੇ ਵੋਟਰਾਂ ਨੂੰ ਭਰਵਾਉਣ ਦੇ ਲਈ ਖਾਸ ਕਰਕੇ ਚੋਣਾਂ ਨੇੜਲੇ ਸਾਲਾਂ ਦੇ ਦੌਰਾਨ ਮੁਫ਼ਤ ਸਹੂਲਤਾਂ ਬਗੈਰ ਵਿਕਾਸ ਯੋਜਨਾਵਾਂ ਤੋਂ ਰੈਲੀਆਂ ਦੇ ਵਿਚ ਵਿਕਾਸ ਕਾਰਜਾਂ ਦੇ ਨਾਮ ਦੇ ਉੱਤੇ ਚੈੱਕ ਵੰਡਣੇ ਲੋਕ ਲੁਭਾਓ ਸਕੀਮਾਂ ਤੇ ਥੋਕ ਦੇ ਵਿਚ ਸਬਸਿਡੀਆਂ ਲਾਗੂ ਕਰਨ ਕਰਕੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਨਾਲ ਹੀ ਮਾਰਚ 2026 ਦੇ ਵਿਚ ਪੰਜਾਬ ਵਿਧਾਨ ਸਭਾ ਦੇ ਵਿਚ ਪੇਸ਼ ਕੀਤੀਆਂ ਗਈਆਂ ਪੰਜਾਬ ਸੰਬੰਧੀ ਕੈਗ ਦੀਆਂ ਜਿਹੜੀਆਂ ਵਿੱਤੀ ਆਡਿਟ ਰਿਪੋਰਟਾਂ ਨੇ ਇਕ ਵਾਰ ਫਿਰ ਇਹ ਸਪਸ਼ਟ ਕਰ ਛੱਡਿਆ ਕਿ ਪੰਜਾਬ ਵਿੱਤੀ ਹਾਲਤ ਦੇ ਹਿਸਾਬ ਦੇ ਨਾਲ ਦੇਸ਼ ਦੇ ਸਭ ਤੋਂ ਵੱਧ ਖਰਾਬ ਹਾਲਤ ਵਾਲੇ ਸੂਬਿਆਂ ਦੇ ਵਿਚ ਸ਼ਾਮਲ ਹੈ। ਸੂਬੇ ਦਾ ਲਗਭਗ ਵੱਧਦਾ ਕਰਜ਼ਾ ਜਿਹੜਾ ਲਗਾਤਾਰ ਵੱਧਦਾ ਮਾਲੀਆ ਘਾਟਾ ਤੇ ਵੱਡੀ ਮਾਤਰਾ ਦੇ ਵਿਚ ਵਿਆਜ ਅਤੇ ਮੂਲ ਦਾ ਭੁਗਤਾਨ ਤੇ ਮੁਫ਼ਤ ਸਹੂਲਤਾਂ ਤੇ ਸਬਸਿਡੀਆਂ ਨੇ ਵਿਕਾਸ ਦੇ ਲਈ ਉਪਲਬਧ ਵਿੱਤੀ ਸਰੋਤਾਂ ਨੂੰ ਬਹੁਤ ਵੱਡਾ ਖੋਰਾ ਲਾਇਆ ਹੈ। ਕੈਗ ਦੀ ਜਿਹੜੀ ਹੈ 2023 ਤੇ 24 ਦੀ ਵਿੱਤੀ ਰਿਪੋਰਟ ਦੇ ਅਨੁਸਾਰ ਪੰਜਾਬ ਦਾ ਮਾਲੀਆ ਘਾਟਾ ਜਿਹੜਾ ਹੈ 2019 ਤੇ 20 ਦੇ ਵਿਚ 14,285 ਕਰੋੜ ਰੁਪਏ ਸੀ, ਵੱਧ ਕੇ 2023 ਤੇ 24 ਦੇ ਵਿਚਕਾਰ ਇਹ 28,215 ਕਰੋੜ ਰੁਪਏ ਹੋ ਗਿਆ। ਕਿਆ ਬਾਤ ਹੈ ਜੀ, ਡਬਲ ਹੋ ਗਿਆ, 14 ਦੂਣਾ 28 ਹੋ ਗਿਆ। ਤੇ ਇਹ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 3.79% ਬਣਦਾ ਹੈ, ਦਰ ਜਿਹੜੀ ਬਣਦੀ ਹੈ ਜਿੱਦਾਂ ਕਿ ਆਪਣੀ ਜੀ ਡੀ ਪੀ ਕਹਿੰਦੇ ਹਾਂ ਜਾਂ ਉੱਪਰ ਇੱਕ ਬੈਰੀਅਰ ਲੱਗਾ ਹੁੰਦਾ ਹੈ ਉਹ ਟੱਪ ਜਾਂਦੀ ਹੈ ਤਾਂ ਫਿਰ ਘਾਟੇ ਦਾ ਸੌਦਾ ਜਾਂ ਵੱਧ ਜਾਂਦਾ ਜੀ, ਵਿਆਜ ਦਰ ਵੱਧ ਜਾਂਦੀ ਹੈ। ਇਸ ਦਾ ਸਿੱਧਾ ਅਰਥ ਹੈ ਕਿ ਪੰਜਾਬ ਨੂੰ ਆਪਣੀਆਂ ਦਿਨ ਪ੍ਰਤੀ ਦਿਨ ਦੀਆਂ ਲੋੜਾਂ ਤੇ ਆਮ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਵੀ ਕਰਜ਼ਾ ਲੈਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸੇ ਤਰ੍ਹਾਂ ਸੂਬੇ ਦਾ ਵਿੱਤੀ ਘਾਟਾ ਜਿਹੜਾ 2023 ਤੇ 24 ਦੇ ਵਿਚ 33,115 ਕਰੋੜ ਰੁਪਏ ਭਾਵ ਕੁੱਲ ਘਰੇਲੂ ਉਤਪਾਦਨ ਦੇ 4.45% ਤੱਕ ਪਹੁੰਚ ਗਿਆ ਸੀ, ਜਦੋਂ ਕਿ ਵਿੱਤੀ ਜਿੰਮੇਵਾਰੀ ਤੇ ਬਜਟ ਪ੍ਰਬੰਧਨ ਜਿਹੜਾ ਐਕਟ ਜਿਹੜਾ FRBM ਐਕਟ ਹੈ ਉਹਦੇ 2003 ਦੇ ਮਾਪਦੰਡਾਂ ਦੇ ਅਨੁਸਾਰ ਵਿੱਤੀ ਘਾਟਾ ਆਮ ਤੌਰ ਦੇ ਉੱਤੇ 3% ਤੋਂ ਵੱਧ ਨਹੀਂ ਹੋਣਾ ਚਾਹੀਦਾ। ਜਿਹੜਾ ਯਾਨੀ ਕਿ ਰੂਫ ਬਣਾਇਆ ਹੁੰਦਾ ਕਿ ਉਹਦੇ ਉੱਤੋਂ ਨਾ ਜਾਵੇ, ਫਿਰ ਲੋਕਾਂ ਦੇ ਉੱਤੇ ਜਿਹੜਾ ਜਿੱਦਾਂ ਕਿ ਲੋਨ ਲਏ ਨੇ ਉਹਨਾਂ ਦੇ ਉੱਤੇ ਬੋਝ ਪੈਣ ਲੱਗ ਜਾਂਦਾ ਹੈ। ਕੈਗ ਨੇ ਇਹ ਵੀ ਸਾਹਮਣੇ ਲਿਆ ਦਿੱਤਾ ਕਿ ਪੰਜਾਬ ਦੀਆਂ ਕੁੱਲ ਦੇਣਦਾਰੀਆਂ ਕੁੱਲ ਘਰੇਲੂ ਉਤਪਾਦਨ ਦੇ 44.27% ਤੱਕ ਜਿਹੜਾ ਪਹੁੰਚ ਗਈਆਂ ਨੇ। ਰਿਪੋਰਟ ਦੇ ਅਨੁਸਾਰ 2023 ਤੇ 24 ਦੇ ਵਿਚ ਸੂਬੇ ਦਾ ਕੁੱਲ ਕਰਜ਼ਾ ਤੇ ਹੋਰ ਦੇਣਦਾਰੀਆਂ ਲਗਭਗ 3.46 ਲੱਖ ਕਰੋੜ ਰੁਪਏ ਨੇ ਸਨ, ਜਿਹੜਾ ਕਿ ਹੁਣ ਵਧਾ ਕੇ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ। ਇਸ ਦੇ ਨਾਲ ਹੀ 2024 ਤੇ 25 ਦੇ ਬਜਟ ਦੇ ਵਿਚ ਪੰਜਾਬ ਸਰਕਾਰ ਨੇ ਮਾਲੀਆ ਘਾਟਾ 23,198 ਕਰੋੜ ਰੁਪਏ ਤੇ ਵਿੱਤੀ ਘਾਟਾ 30,465 ਕਰੋੜ ਰੁਪਏ ਰੱਖਣ ਦਾ ਟੀਚਾ ਨਿਰਧਾਰਿਤ ਕੀਤਾ ਸੀ। ਇਹ ਕ੍ਰਮਵਾਰ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 2.99% ਅਤੇ 3.8% ਦੇ ਬਰਾਬਰ ਸੀਗਾ, ਪਰ ਸਰਕਾਰ ਦਾ ਦਾਅਵਾ ਸੀ ਕਿ ਕਰ ਜਿਹੜਾ 71 ਵਿਚ ਵਾਧਾ ਹੋਇਆ, ਆਬਕਾਰੀ ਆਮਦਨ ਦੇ ਵਿਚ ਸੁਧਾਰ ਹੋਇਆ ਤੇ ਆਰਥਿਕ ਵਿਕਾਸ ਦੀ ਗਤੀ ਦੇ ਨਾਲ ਵਿੱਤੀ ਹਾਲਤ ਸੁਧਰੇਗੀ। ਪਰ ਕੈਗ ਦੇ ਅੰਕੜੇ ਦੱਸਦੇ ਕੁਝ ਹੋ ਰਹੇ ਨੇ, ਖਰਚੇ ਆਮਦਨ ਦੇ ਨਾਲ ਕਾਫ਼ੀ ਤੇਜ਼ੀ ਦੇ ਨਾਲ ਵੱਧ ਰਹੇ ਨੇ। 2023 ਤੇ 24 ਦੇ ਵਿਚ ਸੂਬੇ ਦੀ ਕੁੱਲ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ 99,192 ਕਰੋੜ ਰੁਪਏ ਸਨ ਤੇ ਜਦਕਿ ਮਾਲੀਆ ਖਰਚਾ ਜਿਹੜਾ 1,17,407 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਹ ਸਥਿਤੀ ਸਪਸ਼ਟ ਦਰਸਾਉਂਦੀ ਹੈ ਕਿ ਬਜਟ ਦੇ ਵਿਚ ਕੀਤੇ ਦਾਅਵੇ ਵਿੱਤੀ ਸੁਧਾਰਾਂ ਦੇ ਟੀਚੇ ਅਸਲੀਅਤ ਦੇ ਵਿਚ ਪ੍ਰਾਪਤ ਕਰਨੇ ਬਹੁਤ ਮੁਸ਼ਕਲ ਸਨ। ਕੈਗ ਦੀ ਸੂਬੇ ਦੇ ਵਿੱਤ ਸਬੰਧੀ ਤਾਜ਼ਾ ਰਿਪੋਰਟ ਦੇ ਮੁਤਾਬਕ ਪੰਜਾਬ ਉਨ੍ਹਾਂ ਸੂਬਿਆਂ ਦੇ ਵਿਚੋਂ ਇਕ ਹੈ ਜਿੱਥੇ ਸਬਸਿਡੀਆਂ ਤੇ ਮੁਫ਼ਤ ਸਹੂਲਤਾਂ ਉੱਤੇ ਜਿਹੜਾ ਆਪਣਾ ਮੁਫ਼ਤ ਸਹੂਲਤਾਂ ਦੇ ਉੱਤੇ ਸਭ ਤੋਂ ਵੱਧ ਖਰਚਾ ਹੁੰਦਾ ਹੈ। 2024 ਤੇ 25 ਦੇ ਵਿਚ ਪੰਜਾਬ ਨੇ ਆਪਣੇ ਕੁੱਲ ਖਰਚ ਦਾ 13.5% ਤੋਂ ਵੱਧ ਹਿੱਸਾ ਜਿਹੜਾ ਸੀ ਸਬਸਿਡੀਆਂ ਦੇ ਉੱਤੇ ਖਰਚ ਕਰ ਦਿੱਤਾ ਤੇ 2023 ਤੇ 24 ਦੇ ਵਿਚ ਇਕੱਲੀ ਬਿਜਲੀ ਸਬਸਿਡੀ ਜਿਹੜੀ ਹੈ ਮੁਫ਼ਤ ਦੀ ਬਿਜਲੀ ਜਿਹੜੀ 600 ਯੂਨਿਟ ਉਹਦੇ ਵਿਚ ਲਗਭਗ 18,770 ਕਰੋੜ ਰੁਪਏ ਖਰਚ ਹੋਏ ਨੇ। ਇਹ ਰਕਮ ਸੂਬੇ ਦੇ ਪੂੰਜੀਗਤ ਨਿਵੇਸ਼ ਦੇ ਨਾਲੋਂ ਕਈ ਗੁਣਾ ਵੱਧ ਸੀ। ਖੇਤੀਬਾੜੀ ਦੇ ਲਈ ਮੁਫ਼ਤ ਬਿਜਲੀ ਤੇ ਹੋਰ ਲੋਕ ਲੁਭਾਊ ਮੁਫ਼ਤ ਯੋਜਨਾਵਾਂ ਰਾਜਨੀਤਿਕ ਖਾਸ ਕਰਕੇ ਵੋਟਾਂ ਬਟੋਰਨ ਦੇ ਲਈ ਤਾਂ ਲਾਭਕਾਰੀ ਹੋ ਸਕਦੀਆਂ ਨੇ, ਪਰ ਲੰਮੇ ਸਮੇਂ ਦੇ ਵਿਚ ਸੂਬੇ ਦੀ ਵਿੱਤੀ ਸਥਿਰਤਾ ਦੇ ਲਈ ਚੁਣੌਤੀ ਬਣ ਰਹੀਆਂ ਨੇ। ਕਿਸੇ ਵੀ ਸੂਬੇ ਦੇ ਆਰਥਿਕ ਵਿਕਾਸ ਅਤੇ ਸਥਿਰਤਾ ਦਾ ਇਕ ਮਹੱਤਵਪੂਰਨ ਸੂਚਕ ਉਸਦਾ ਪੂੰਜੀਗਤ ਖਰਚਾ ਜਿਹੜਾ ਹੁੰਦਾ ਹੈ। ਇਹ ਉਹ ਖਰਚਾ ਹੈ ਜੋ ਸੜਕਾਂ, ਸਿੰਜਾਈ, ਸਿੱਖਿਆ, ਸਿਹਤ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਉੱਤੇ ਹੁੰਦਾ ਹੈ। ਕੈਗ ਰਿਪੋਰਟ ਦੇ ਅਨੁਸਾਰ 2023 ਤੇ 24 ਦੇ ਵਿਚ ਪੰਜਾਬ ਨੇ ਆਪਣੇ ਕੁੱਲ ਖਰਚ ਦਾ ਸਿਰਫ 3.88% ਹਿੱਸਾ ਪੂੰਜੀਗਤ ਨਿਵੇਸ਼ ਦੇ ਲਈ ਵਰਤਿਆ। ਇਸ ਲਗਭਗ 4,743 ਕਰੋੜ ਰੁਪਏ ਸੀ ਇਹ। ਇਸ ਦੇ ਵੱਡੇ ਦੋ ਕਾਰਨ ਨੇ। ਪਹਿਲਾ ਕਾਰਨ ਜੋ ਕਿ ਸੂਬੇ ਦੀ ਵੱਡੀ ਆਮਦਨ ਤਨਖਾਹਾਂ, ਪੈਨਸ਼ਨਾਂ ਤੇ ਵਿਆਜ ਅਦਾਇਗੀਆਂ ਦੇ ਵਿਚ ਖਰਚ ਹੋ ਜਾਂਦੀ ਹੈ ਤੇ ਰਿਪੋਰਟ ਦੇ ਅਨੁਸਾਰ ਇਹ ਬਜਵੇਂ ਖਰਚੇ ਕੁੱਲ ਮਾਲੀਆ ਖਰਚੇ ਦਾ 65% ਬਣ ਜਾਂਦਾ ਤੇ ਬਾਕੀ ਕੋਲ ਕੀ ਬਚਿਆ ਫਿਰ। ਦੂਜਾ, ਸੂਬੇ ਦੇ ਬਜਟ ਦੇ ਆਕਾਰ ਦਾ ਛੋਟਾ ਹੋਣਾ ਹੈ। ਨਤੀਜੇ ਵਜੋਂ ਜਦੋਂ ਸੂਬੇ ਦੀ ਆਮਦਨ ਦਾ ਵੱਡਾ ਹਿੱਸਾ ਪਹਿਲਾਂ ਹੀ ਨਿਰਧਾਰਿਤ ਅਤੇ ਬਜਵੇਂ ਖਰਚਿਆਂ ਦੇ ਵਿਚ ਲੱਗ ਜਾਂਦਾ ਤਾਂ ਵਿਕਾਸ ਅਤੇ ਪੂੰਜੀਗਤ ਖਰਚਿਆਂ ਦੇ ਲਈ ਬਜਟ ਦਾ ਬਹੁਤ ਘੱਟ ਹਿੱਸਾ ਬਚਦਾ। ਪੰਜਾਬ ਦੀ ਵਿੱਤੀ ਹਾਲਤ ਨੂੰ ਸਮਝਣ ਦੇ ਲਈ ਇਸਦਾ ਹੋਰ ਸੂਬਿਆਂ ਦੇ ਨਾਲ ਜਿਹੜਾ ਤੁਲਨਾਤਮਕ ਅਧਿਐਨ ਕਰਨਾ ਵੀ ਜ਼ਰੂਰੀ ਹੈ। ਕੈਗ ਦੇ ਅਧਿਐਨ ਦੇ ਅਨੁਸਾਰ 2023 ਤੇ 24 ਦੇ ਵਿਚ 16 ਸੂਬਿਆਂ ਦਾ ਮਾਲੀਆ ਵਾਧੂ ਇਕੱਤਰ ਕਰਨ ਦੀ ਸ਼੍ਰੇਣੀ ਦੇ ਵਿਚ ਸਨ। ਉੱਤਰ ਪ੍ਰਦੇਸ਼ ਜਿਹੜਾ ਉਹਨੇ ਜਿਹੜਾ ਸੀ 37,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵਾਧਾ ਦਰਜ ਕੀਤਾ ਜੋ ਗੁਜਰਾਤ ਦੇ ਨਾਲੋਂ ਵੀ ਦੁੱਗਣਾ ਸੀ। ਇਸ ਦੇ ਉਲਟ ਪੰਜਾਬ ਲਗਾਤਾਰ ਵੱਡੇ ਮਾਲੀਆ ਘਾਟੇ ਦੇ ਵੱਲ ਸੂਬਿਆਂ ਦੇ ਵਿਚ ਸ਼ਾਮਲ ਰਿਹਾ। ਜੂਨ 2026 ਨੇ ਵੀ ਜੂਨ ਨਾ ਸੁਧਾਰੀ। ਜੂਨ 2026 ਦੀ ਕੈਗ ਰਿਪੋਰਟ ਦੇ ਅਨੁਸਾਰ ਆਂਧਰਾ ਪ੍ਰਦੇਸ਼ 2024-25 ਦੇ ਵਿਚ ਸਭ ਤੋਂ ਵੱਡੇ ਮਾਲੀਆ ਘਾਟੇ ਵਾਲਾ ਸੂਬਾ ਰਿਹਾ, ਜਦਕਿ ਪੰਜਾਬ ਵੀ ਉੱਚ ਘਾਟੇ ਵਾਲੇ ਸੂਬਿਆਂ ਦੇ ਵਿਚ ਗਿਣਿਆ ਗਿਆ। ਸੂਬਿਆਂ ਦੇ ਸਮੂਹਿਕ ਪੱਧਰ ਦੇ ਉੱਤੇ 2025-26 ਦੇ ਲਈ ਔਸਤ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ ਦੇ ਲਗਭਗ 3.14% ਦੇ ਨੇੜੇ ਕਿਆਸਿਆ ਗਿਆ, ਜਦਕਿ ਪੰਜਾਬ ਦਾ ਵਿੱਤੀ ਘਾਟਾ ਲਗਾਤਾਰ 4% ਜਾਂ ਇਸ ਤੋਂ ਉਪਰ ਦੇ ਪੱਧਰ ਦੇ ਉੱਤੇ ਬਣਿਆ ਹੋਇਆ। ਇਹ ਸਪਸ਼ਟ ਕਰਦਾ ਹੈ ਕਿ ਪੰਜਾਬ ਦੀ ਵਿੱਤੀ ਸਥਿਤੀ ਰਾਸ਼ਟਰੀ ਔਸਤ ਦੇ ਨਾਲੋਂ ਕਮਜ਼ੋਰ ਹੈ। ਕਿ ਪੰਜਾਬ ਕਰਜ਼ੇ ਦੇ ਜਾਲ ਦੇ ਵਿਚ ਫਸ ਰਿਹਾ, ਇਹ ਬਹੁਤ ਵੱਡਾ ਸਵਾਲ ਖੜਾ ਹੋਇਆ। ਕੈਗ ਨੇ ਹਾਲ ਹੀ ਦੇ ਵਿਚ ਇਕ ਹੋਰ ਮਹੱਤਵਪੂਰਨ ਵਿਸ਼ੇ ਭਾਵ ਬਜਟ ਤੋਂ ਬਾਹਰ ਲੈ ਜਾਂਦੇ ਕਰਜ਼ਿਆਂ ਦਾ ਮੁੱਦਾ ਉਭਾਰਿਆ। ਇਹ ਉਹ ਕਰਜ਼ੇ ਹੁੰਦੇ ਨੇ ਜੋ ਸਰਕਾਰੀ ਏਜੰਸੀਆਂ ਜਾਂ ਨਿਗਮਾਂ ਬੋਰਡਾਂ ਰਾਹੀਂ ਲਏ ਜਾਂਦੇ ਨੇ ਪਰ ਸ਼ੁਰੂਆਤੀ ਤੌਰ ਦੇ ਉਤੇ ਬਜਟ ਦੇ ਵਿਚ ਸਪਸ਼ਟ ਤੌਰ ਦੇ ਉਤੇ ਨਹੀਂ ਦਿਖਾਏ ਦਿੰਦੇ ਨੇ ਦਿਖਾਏ ਨਹੀਂ ਜਾਂਦੇ। ਇਸ ਦੇ ਨਾਲ ਅਸਲ ਕਰਜ਼ੇ ਦੀ ਸਥਿਤੀ ਦਾ ਅੰਦਾਜ਼ਾ ਲਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਪੰਜਾਬ ਦੇ ਮਾਮਲੇ ਦੇ ਵਿਚ ਕੈਗ ਨੇ 2023 ਤੇ 24 ਦੇ ਦੌਰਾਨ 4,93 ਕਰੋੜ ਰੁਪਏ ਦੇ ਬਜਟ ਤੋਂ ਬਾਹਰ ਲਏ ਗਏ ਕਰਜ਼ਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਮਾਰਚ 2026 ਤੱਕ ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਦਾ ਕੁੱਲ ਕਰਜ਼ਾ ਤੇ ਦੇਣਦਾਰੀਆਂ 4,00,000 ਕਰੋੜ ਰੁਪਏ ਤੋਂ ਉਪਰ ਪਹੁੰਚ ਚੁੱਕੀਆਂ ਸਨ। 2026 ਤੇ 27 ਦੇ ਬਜਟ ਦੇ ਅਨੁਮਾਨਾਂ ਦੇ ਵਿਚ ਇਹ ਰਕਮ 4.47 ਲੱਖ ਕਰੋੜ ਰੁਪਏ ਤੱਕ ਜਾਣ ਦੀ ਸੰਭਾਵਨਾ ਹੈ। ਚੋਣਾਂ ਦਾ ਸਾਲ ਹੋਣ ਦੇ ਕਰਕੇ ਇਹ ਕਰਜ਼ਾ ਹੋਰ ਜਿਹੜਾ ਵਧਣਾ ਪ੍ਰਭਾਵਿਤ ਹੋਵੇਗਾ ਵਧਣ ਦੀ ਜਿਹੜੀ ਸੰਭਾਵਨਾ ਹੈ। ਜੇਕਰ ਪੰਜਾਬ ਸਿਰ ਚੜੇ ਕਰਜ਼ੇ ਦੇ ਇਕ ਹੋਰ ਮਹੱਤਵਪੂਰਨ ਪਹਿਲੂ ਵੱਲ ਗੰਭੀਰਤਾ ਦੇ ਨਾਲ ਨਿਗਾਹ ਘੁਮਾਈ ਜਾਵੇ ਮਾਰੀ ਜਾਵੇ ਤਾਂ ਸਥਿਤੀ ਹੋਰ ਵੀ ਨਿਰਾਸ਼ਾਜਨਕ ਪ੍ਰਤੀਤ ਜਿਹੜੀ ਹੁੰਦੀ ਹੈ। ਇਹ ਪਹਿਲੂ ਹੈ ਕਿ ਹਰ ਪੰਜਾਬੀ ਦੇ ਸਿਰ ਜੰਮਦੇ ਸਿਰ ਭਾਵ ਪ੍ਰਤੀ ਵਿਅਕਤੀ ਕਰਜ਼ੇ ਦਾ ਪਾਰ 2011 ਤੇ 12 ਦੇ ਵਿਚ 30,000 ਰੁਪਏ ਸੀ, ਜਿਹੜਾ ਕਿ 2021 ਤੇ 22 ਦੇ ਵਿਚ ਵੱਧ ਕੇ 94,000 ਰੁਪਏ ਹੋ ਗਿਆ ਤੇ 2025 ਦੇ ਵਿਚ ਇਹ 1,33,000 ਰੁਪਏ ਤੱਕ ਕੱਪੜ ਗਿਆ। ਹੁਣ ਇਹ ਵੀ ਜਿਹੜਾ ਅੰਦਾਜ਼ੇ ਨੇ ਕਿ ਮਾਰਚ 2027 ਤੱਕ ਹਰ ਪੰਜਾਬੀ ਦੇ ਸਿਰ ਕਰਜ਼ਾ ਵੱਧ ਕੇ 1,42,000 ਰੁਪਏ ਹੋ ਜਾਵੇਗਾ ਜੋ ਕਿ ਸਰਕਾਰਾਂ ਜੰਮਦੇ ਬੱਚੇ ਨੂੰ ਤੋਹਫੇ ਦੇ ਵਿਚ ਦੇਣਗੀਆਂ ਤੇ ਜਿਹੜੇ ਆਪਣੀ ਉਮਰ ਹੰਢਾ ਵੀ ਰਹੇ ਨੇ ਜਾਂ ਇੰਜੋਏ ਵੀ ਕਰ ਰਹੇ ਹੈ ਜਿਹੜੇ 1,000-1,000 ਰੁਪਈਆ 1,500-1,500 ਵੀ ਲੈਣਗੇ ਤੇ ਭਾਈ ਉਹ ਤੁਸੀਂ 1,42,000 ਦੇ ਕਰਜ਼ਾਈ ਹੋ, ਇਹ ਧਿਆਨ ਦੇ ਵਿਚ ਰੱਖਣਾ ਹੈ ਤੇ ਵਿਆਜ ਬੂਜ ਪੈ ਕੇ ਇਹਦੇ ਉੱਤੇ 1,50,000 ਹੋ ਜਾਣਾ ਤਕਰੀਬਨ ਹਰ ਬੰਦਾ ਤੇ ਜੰਮਦਾ ਬੱਚਾ ਜਿਹੜਾ ਉਹਨੂੰ ਤੋਹਫੇ ਦੇ ਵਿਚ ਮਿਲਣਾ। ਕਹਿੰਦੇ ਨੇ ਕਿ ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਲਈ ਆਪਣੇ ਜੇਕਰ ਕਰਜ਼ਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਭਵਿੱਖ ਦੇ ਵਿਚ ਵਿਆਜ ਤੇ ਮੂਲ ਭੁਗਤਾਨ ਸੂਬੇ ਦੀ ਵਿੱਤੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੇ ਨੇ। ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਲਈ ਸਿਰਫ ਕਰਜ਼ੇ ਲੈ ਕੇ ਖਰਚੇ ਚਲਾਉਣ ਦੀ ਨੀਤੀ ਲੰਮੇ ਲੰਮੇ ਸਮੇਂ ਤੱਕ ਨਹੀਂ ਚੱਲ ਸਕਦੀ ਹੈ ਕਿਉਂਕਿ ਇਹ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਇਸ ਦੇ ਲਈ ਪੰਜਾਬ ਦੇ ਵਿੱਤੀ ਹਾਲਾਤ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਰਾਜਨੀਤੀ ਤੋਂ ਉਪਰ ਉੱਠ ਕੇ ਕਰਨੀਆਂ ਚਾਹੀਦੀਆਂ ਨੇ ਤੇ ਇਹ ਬਹੁਤ ਜ਼ਰੂਰੀ ਵੀ ਨੇ। ਮੁਫ਼ਤ ਸਹੂਲਤਾਂ, ਸਬਸਿਡੀਆਂ, ਖਾਸ ਕਰਕੇ ਬਿਜਲੀ ਸਬਸਿਡੀ ਨੂੰ ਕੇਵਲ ਲੋੜਵੰਦਾਂ ਨੂੰ ਹੀ ਦੇ ਕੇ ਜਿਹੜਾ ਤਰਕਸੰਗਤ ਬਣਾਇਆ ਜਾਣਾ ਚਾਹੀਦੈ। ਇਸੇ ਤਰ੍ਹਾਂ ਵਸਤਾਂ ਅਤੇ ਸੇਵਾਵਾਂ ਟੈਕਸ ਸਬੰਧੀ ਸੂਬੇ ਵੱਲੋਂ ਹੋਰ ਕਰਾਂ ਦੀ ਵਸੂਲੀ ਦੇ ਵਿਚ ਚੋਰ ਮੋਹਰੀਆਂ ਨੂੰ ਬੰਦ ਕਰਕੇ ਕਰਾਂ ਦੀ ਜਿਹੜੀ ਹੈ ਵਸੂਲੀ ਜਿਹੜੀ ਹੈ ਟੈਕਸਾਂ ਦੀ ਉਹਦੇ ਵਿਚ ਸੁਧਾਰ ਕਰਨਾ ਚਾਹੀਦਾ ਤੇ ਸੂਬੇ ਦੇ ਬਜਟ ਦੇ ਵਿਚ ਪੂੰਜੀਗਤ ਨਿਵੇਸ਼ ਦਾ ਹਿੱਸਾ ਕਾਫ਼ੀ ਵਧਾਉਣਾ ਚਾਹੀਦਾ ਤਾਂ ਜੋ ਲੋੜੀਂਦਾ ਰੋਜ਼ਗਾਰ ਅਤੇ ਮੁੱਢਲੇ ਢਾਂਚੇ ਦੀ ਉਸਾਰੀ ਕੀਤੀ ਜਾ ਸਕੇ। ਆਖਰ ਦੇ ਵਿਚ ਕੇਸਰ ਸਾਹਿਬ ਲਿਖਦੇ ਨੇ, ਭੰਗੂ ਜੀ ਇਵੇਂ ਹੀ ਬਜਟ ਤੋਂ ਬਾਹਰ ਲੈ ਜਾਣ ਵਾਲੇ ਕਰਜ਼ਿਆਂ ਦੇ ਵਿਚ ਪੂਰੀ ਪਾਰਦਰਸ਼ਤਾ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਸਹੀ ਤਸਵੀਰ ਸਾਹਮਣੇ ਆ ਸਕੇ। ਅੰਤ ਦੇ ਵਿਚ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ੇ ਦੀ ਮਾਤਰਾ ਨੂੰ ਘੱਟ ਕਰਕੇ ਵਿਆਜ ਅਤੇ ਮੂਲ ਦੇ ਭੁਗਤਾਨਾਂ ਨੂੰ ਵੀ ਨੱਥ ਪਾਈ ਜਾ ਸਕੇ। ਜੂਨ 2026 ਦੀ ਕੈਗ ਰਿਪੋਰਟ ਅਤੇ ਪੰਜਾਬ ਦੇ 2024-25 ਬਜਟ ਦੇ ਅੰਕੜੇ ਸਪਸ਼ਟ ਸੰਦੇਸ਼ ਦਿੰਦੇ ਨੇ ਕਿ ਪੰਜਾਬ ਦੀ ਵਿੱਤੀ ਹਾਲਤ ਕਾਫ਼ੀ ਗੰਭੀਰ ਤੇ ਨਾਜੁਕ ਦੌਰ ਦੇ ਵਿਚ ਹੈ। ਵਧਦਾ ਮਾਲੀਆ ਘਾਟਾ, ਮਨਾਮੋਹੀ ਕਰਜ਼ਾ, ਮੁਫ਼ਤ ਸਹੂਲਤਾਂ, ਵੱਡੀਆਂ ਸਬਸਿਡੀਆਂ ਤੇ ਘੱਟ ਪੂੰਜੀਗਤ ਨਿਵੇਸ਼ ਸੂਬੇ ਦੀ ਵਿਕਾਸ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਨੇ। ਕਈ ਹੋਰ ਸੂਬੇ ਮਾਲੀਆ ਵਾਧਾ ਹਾਸਲ ਕਰ ਰਹੇ ਨੇ ਪਰ ਪੰਜਾਬ ਅਜੇ ਵੀ ਦਿਨ ਪ੍ਰਤੀ ਦਿਨ ਦੇ ਖਰਚੇ ਚਲਾਉਣ ਦੇ ਲਈ ਕਰਜ਼ੇ ਦੇ ਉੱਤੇ ਨਿਰਭਰ ਹੈ। ਜੇਕਰ ਵਿੱਤੀ ਅਨੁਸ਼ਾਸਨ, ਆਮਦਨ ਵਾਧੇ ਤੇ ਖਰਚਿਆਂ ਨੂੰ ਤਰਕਸੰਗਤ ਬਣਾਉਣ ਦੇ ਵੱਲ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਦੇ ਵਿਚ ਪੰਜਾਬ ਦੇ ਲਈ ਕਰਜ਼ੇ ਦੇ ਵਿਆਜ ਤੇ ਮੂਲ ਦਾ ਬੋਝ ਹੋਰ ਵੀ ਗੰਭੀਰ ਚੁਣੌਤੀ ਬਣ ਸਕਦਾ। ਲੋ ਦੋਸਤੋ, ਇਹ ਸਨ ਜੀ ਪ੍ਰੋਫੈਸਰ ਆਪਣੇ ਕੇਸਰ ਸਿੰਘ ਭੰਗੂ ਹੁਣਾ ਜੀ ਦਾ ਲਿਖਿਆ ਹੋਇਆ ਆਰਟੀਕਲ। ਸਾਬਕਾ ਪ੍ਰੋਫੈਸਰ ਤੇ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਕੇਸਰ ਸਿੰਘ ਭੰਗੂ ਜੀ ਦੀ, ਤੇ ਜਿਨ੍ਹਾਂ ਨੇ ਧਿਆਨ ਦਵਾਇਆ ਕੈਕ ਦੀ ਰਿਪੋਰਟ ਦੇ ਵੱਲ। ਕਰਜ਼ੇ ਅਤੇ ਸਬਸਿਡੀਆਂ ਦੇ ਜਾਲ ਦੇ ਵਿਚ ਫਸਿਆ ਹੈ ਪੰਜਾਬ। 1,42,000 ਰੁਪਏ ਜਿਹੜਾ ਹਰ ਪੰਜਾਬੀ ਕਰਜ਼ਾਈ ਹੈ, ਚਾਹੇ ਉਹ ਅਮੀਰ ਹੈ ਤੇ ਚਾਹੇ ਗਰੀਬ ਹੈ, ਹਰ ਕਿਸੇ ਦੇ ਹਿੱਸੇ ਬਰਾਬਰ ਦੀ ਜਿਹੜੀ ਰਕਮ ਆਉਂਦੀ ਹੈ ਤੇ ਦੇਣਦਾਰੀਆਂ ਦੇਣੀਆਂ ਪੈਣਗੀਆਂ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਤੁਹਾਡੇ ਜਿਹੜੇ ਸੁਨੇਹੇ ਨੇ ਦੋਸਤੋ ਤੇ ਉਹਨਾਂ ਦੇ ਬਲ ਝਾਤ ਮਾਰ ਕੇ ਤੇ ਫਿਰ ਮੈਂ ਆਗਿਆ ਲਵਾਂਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜ ਰਹੇ ਨੇ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੀ ਨੂੰ ਜੀ, ਕੀ ਹਾਲ ਚਾਲ ਨੇ ਜੀ?
1: ਸਤਿ ਸ੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਕਿਉਂ ਇਹ ਜੇ ਰੱਦੀ ਜੇ ਕਾਰਨ ਪੜ ਕੇ ਸੁਣਾਉਂਦੇ ਨੇ, ਕਿਹੜੀ ਗੱਲ ਇਹਦੇ ਵਿੱਚ ਕੱਢਣ ਨੂੰ?
0: ਬਿਲਕੁਲ ਹੈ ਜੀ,
1: ਅਸੀਂ ਤਾਂ 1,000 ਰੁਪਏ ਦੇ ਭੰਗੜੇ ਪਾ ਰਹੇ ਹਾਂ।
0: ਬਿਲਕੁਲ ਹੈ ਜੀ,
1: ਤੁਸੀਂ ਗੱਲ ਲੱਖਾਂ ਨਹੀਂ ਕਰੀ, ਇਹ ਤਾਂ 1,000 ਚ ਖੁਸ਼ ਹੈ ਜੀ। ਟੂ ਟੂ ਨੂੰ ਦੇਖਦੇ ਨੇ ਅੱਜ, ਟੂ ਟੂ ਹੋਣੀ ਇਹਦੀ।
0: ਬਿਲਕੁਲ ਹੈ, ਬਿਲਕੁਲ ਹੈ ਜੀ,
1: ਹੈ ਕਿਸੇ ਦਾ ਧਿਆਨ? ਕੋਈ ਇਹੋ ਜਿਹੇ ਕਾਲਮ ਪੜਦਾ
0: ਨਹੀਂ
1: ਸਾਡੇ ਸਿਰ ਕਰ ਜਾਓ, ਚਾਹੇ ਗਰੀਬ, ਚਾਹੇ ਆਟਾ ਦਾਲ ਸਕੀਮ ਵਾਲਾ, ਚਾਹੇ ਕੋਈ ਅਮੀਰ ਹੈ, ਸਾਰਿਆਂ ਦੀ ਹੈ ਨਾ,
0: ਸਾਰਿਆਂ ਦੀ ਹੈ ਜੀ।
1: ਤੇ ਅਸੀਂ 1,000 ਰੁਪਏ ਦੇ ਖੜੇ ਹਾਂ।
0: 1,015 ਨੂੰ ਤੁਸੀਂ ਕੀ ਕਰਾਂਗੇ? ਜੇ ਹੁਣ ਦੇਖੋ ਬਰਥ ਵੀ ਹੋਣਾ ਬੇਬੀ ਦਾ, ਜੇ ਹਾਸਪਿਟਲ ਵੀ ਜਾਵਾਂਗੇ, ਲੱਗਦਾ ਕਿ 50,000 ਲੱਖ ਰੁਪਇਆ ਤਾਂ ਤਕਰੀਬਨ ਘੱਟੋ ਘੱਟ ਨਹੀਂ ਤਾਂ ਉੱਥੇ ਹੀ ਲੱਗ ਜਾਂਦਾ ਜੀ। ਤੇ ਆਉਣ ਵਾਲੇ ਬੱਚੇ ਨੂੰ ਜਿਹੜਾ ਸੌਗਾਤ ਦੇ ਵਿਚ 1,42,000 ਕਰਜ਼ਾ ਮਿਲਣਾ ਜੀ।
1: ਗੱਲ ਤਾਂ ਦੇਖੋ ਤੁਸੀਂ, ਅਸੀਂ ਕਿੱਧਰ ਨੂੰ ਤੁਰੇ ਆ, ਸਾਨੂੰ ਇਹੀ ਚੀਜ਼ਾਂ ਨੀ ਪੜ੍ਹਦੇ। ਅਸੀਂ ਤਾਂ ਮਾਨ ਸਾਹਿਬ ਕਹਿੰਦੇ ਨੇ 1,000 ਰੁਪਏ ਆਉਣਾ
0: ਜੀ,
1: ਮੇਕਅਪ ਦਾ ਸਮਾਨ ਲੈਣਾ,
0: ਬਿਲਕੁਲ ਅਗਲੇ ਮਹੀਨੇ ਲੈਣਾ ਕਰੋੜ ਦਾ ਤਾਂ ਹੋਰ ਕਰਜ਼ਾ ਚੱਕਣ ਲੱਗੇ ਨੇ ਜੀ, ਸਾਰਾ ਕੁਝ ਚੱਕ ਦਿੱਤਾ
1: ਕਿੱਥੋਂ ਦੇਣੇ ਨੇ ਪੈਸੇ
0: ਜੀ?
1: ਤੁਸੀਂ ਦੇਣੇ ਨੇ ਜੀ,
0: ਬਿਲਕੁਲ। ਔਜਲਾ ਸਾਹਿਬ, ਜਿੱਦਾਂ ਤੁਸੀਂ ਵੀ ਚਲੋ ਬਿਜ਼ਨਸ ਕਰਦੇ ਹੋ, ਸਾਰਾ ਕੁਝ ਹੈ, ਚਲੋ ਆਮ ਘਰਾਂ ਦਾ ਮੈਂ ਜਿੰਨਾ ਕੁ ਇਕਨੋਮੀ ਨੂੰ ਸਮਝਦਾ, ਉਹਦੇ ਵਿਚ ਜਦੋਂ ਝਾਤ ਮਾਰਦੇ ਆ ਕਿ ਆਮ ਵਿਅਕਤੀ ਵੀ ਜਿਹੜਾ, ਅਸੀਂ ਵੀ ਚਲੋ ਸਾਨੂੰ ਵੀ ਬਜਟ ਦੇ ਵਿਚ ਚੱਲਣਾ ਪੈਂਦਾ ਕਿ ਮਤਲਬ ਕਿ ਕਿੱਥੋਂ ਕਿੰਨੇ ਪੈਸੇ ਆਉਣੇ ਆ, ਬਿੱਲ ਕਿੰਨੇ ਨੇ ਆਏ ਖੜੇ ਨੇ ਉਹ ਵੀ ਦੇਣੇ ਆ, ਤੇ ਖਰਚੇ ਨੂੰ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਚਲੋ 4 ਪੈਸੇ ਮਹੀਨੇ ਦੇ ਵਿਚ ਕੁਝ ਬਚ ਵੀ ਜਾਣ, ਔਖੇ ਸਮੇਂ ਦੇ ਲਈ ਵੀ ਕੰਮ ਆ ਸਕਦੇ ਆ, ਕਿਸੇ ਵੇਲੇ ਨਹੀਂ ਵੀ ਕੁਝ ਵਾਪਰ ਜਾਂਦਾ, ਗੱਡੀ ਖਰਾਬ ਹੋ ਜਾਂਦੀ ਆ ਜਾਂ ਕੁਝ ਵੀ ਆ, ਮਾੜੇ ਮੋਟੇ ਹੋਰ ਖਰਚੇ ਜਿਹੜੇ ਨੇ ਫਾਲਤੂ ਦੇ ਨਿਕਲੇ ਆਉਂਦੇ ਆ। ਤਾਂ ਉਹ ਮਤਲਬ ਕਿ ਐਡੇ ਵੱਡੇ ਅਰਥ ਸ਼ਾਸਤਰੀ ਨੇ ਜਿਹੜੇ ਮਤਲਬ ਕਿ ਉਹ ਸੋਚਦੇ ਵਿਚਾਰਦੇ ਨੇ ਕਿ ਸਾਨੂੰ ਆਉਂਦੇ ਤਾਂ ਸਾਨੂੰ 90% ਹੈ ਤੇ ਖਰਚਾ ਸਾਡਾ ਹੈਗਾ 125 ਰੁਪਏ, ਤੇ ਕਿੱਥੋਂ ਪੂਰਾ ਕਰਨਗੇ ਜੀ?
1: ਜੀ ਉਹਨਾਂ ਦੀ ਸੁਣਦਾ ਕੌਣ ਆ ਜੀ?
0: ਜੀ
1: ਉਹਨਾਂ ਇਹ ਤਾਂ ਇਹ ਚਾਹੁੰਦੇ ਨੇ ਵੀ ਲੋਕ ਕਿਵੇਂ ਭਰਮਾ ਕੇ ਸਾਨੂੰ ਵੋਟ ਪਾਉਣਗੇ
0: ਜੀ।
1: ਉਹ ਜਿਹੜੀਆਂ ਜਿਹੜੀਆਂ ਜਿਹੜੀਆਂ ਮੂਰੀਆਂ ਭਰਨ ਦੀ ਇਹ ਗੱਲ ਕਰਦੇ ਸੀਗੇ ਵੀ 3400 ਕਰੋੜ ਅਸੀਂ ਐ ਬਚਾ ਲੈਣਾ ਹੈ,
0: ਹਾਂਜੀ,
1: ਇੰਨਾ ਬਜਟ ਦੇ ਵਿੱਚੋਂ ਇੰਨੀ ਚੋਰੀ ਹੁੰਦੀ ਆ ਉਹ ਅਸੀਂ ਰੋਕ ਦੇਣੀ ਹੈ
0: ਰੇਤਾ ਬਜਰੀ
1: ਚੋਂ, ਗੱਪਾਂ ਇਹਨਾਂ ਨੇ ਮਾਰੀਆਂ ਸੀਗੀਆਂ। ਉਹ ਕਦੇ ਕਿਸੇ ਮੀਡੀਏਟ ਨੇ ਕਿਸੇ ਨੇ ਪੁੱਛ, ਮੀਡੀਆ ਦਾ ਤੁਸੀਂ ਇਹ ਦੇਖ ਲੋ ਕਿ ਇੱਕ ਮਿੰਟ ਚ ਮੀਡੀਆ ਨੇ ਲਾਈਵ ਕਵਰੇਜ ਬੰਦ ਕਰਤਾ ਕੱਲ,
0: ਹਾਂ ਕਰ ਦਿੱਤਾ ਜੀ
1: ਬਿਲਕੁਲ। ਹੋਰ ਗੱਲ ਕੀ ਪੁੱਛ ਲੈਣਗੇ ਇਹਨਾਂ ਨੂੰ
0: ਜੀ,
1: ਹੋਰ ਕੀ ਪੁੱਛ ਸਕਦੇ ਨੇ, ਉਹ ਕੀ ਦੱਸਣਗੇ ਲੋਕਾਂ ਨੂੰ?
0: ਬਿਲਕੁਲ,
1: ਗੱਲ ਤਾਂ ਹੋਇਆ ਵੀ ਉਹਨਾਂ ਦੇ ਘਰ ਭਰਤੇ, ਅਸਲੀਅਤ ਉਹਨਾਂ ਦੇ ਲੋਕਾਂ ਦੇ ਸਾਹਮਣੇ ਲਿਆਉਣ ਨੀ ਦਿੰਦੇ ਜੀ ਇਹ?
0: ਬਿਲਕੁਲ
1: ਦਿੰਦੇ ਆ
0: ਨਹੀਂ ਜੀ,
1: ਫਿਰ ਅਸਲੀਅਤ ਕਿਵੇਂ ਆਊਗੀ ਜੀ ਲੋਕਾਂ ਸਾਹਮਣੇ, ਦੱਸੋ ਮੈਨੂੰ।
0: ਬਿਲਕੁਲ ਹੈ ਜੀ, ਦੁਖਾਂਤ ਹੈ
1: ਜੀ। ਇਹ ਜੇ ਕਾਲਮ ਕੌਣ ਪੜੂਗਾ ਜੀ? ਹਾਂਜੀ
0: ਬਹੁਤ ਘੱਟ ਨੇ ਜੀ,
1: ਮੀਡੀਆ ਇਹਨਾਂ ਨੂੰ ਤੰਗ ਕਰੂਗਾ, ਜਿਹੜਾ ਮੀਡੀਆ ਤੰਗ ਕਰਦਾ ਉਹਨਾਂ ਦੇ ਵੈਸੇ ਉਹ ਮਾਰੇ ਜੀ। ਮੀਡੀਆ ਇਹਨਾਂ ਨੂੰ ਤੰਗ ਕਰੂ ਵੀ ਭਾਈ ਆ ਜਿਹੜਾ ਤੁਸੀਂ 1000 ਜਾਂ 1500 ਦੇਣ ਲੱਗੇ ਹੋ, ਆ ਜਿਹੜਾ ਬੱਸ ਸਫ਼ਰ ਹੈ ਇਹ ਕਿੱਥੋਂ ਆਮਦਨ ਵਧੀ ਹੈ?
0: ਬਿਲਕੁਲ ਹੈ ਜੀ,
1: ਇਹਦੇ ਡੇਟਾ ਤਾਂ ਦਓ ਨਾ
0: ਜੀ।
1: 1000-1500 ਦੇਣ ਲੱਗੇ ਹੋ, ਆ ਜਿਹੜਾ ਘਰ ਘਰ ਆਟਾ ਨੂਨ ਜਿਹੜਾ ਥੈਲਾ ਜਾ ਪਾਇਆ
0: ਜੀ,
1: ਜੇ ਇਹਨਾਂ ਨੂੰ ਪੁੱਛਣਗੇ ਤਾਂ ਹੀ ਡਰਨਗੇ ਨਾ।
0: ਬਿਲਕੁਲ,
1: ਇਹਨਾਂ ਦੇ ਉਹ ਚੀਜ਼ ਦਾ ਤਾਂ ਗਲਾ ਘੁੱਟਤਾ, ਸਿਸਟਮ ਤਾਂ ਕਿੱਧਰ ਨੂੰ ਢਾਲ ਲਿਆ ਜੀ।
0: ਬਿਲਕੁਲ ਹੈ ਜੀ,
1: ਅਸਲੀਅਤ ਤਾਂ ਮੂਹਰੇ ਨਹੀਂ ਆਉਣ ਦਿੰਦੀ, ਤੇ ਆ ਜਿਹੜੇ ਕਾਲਮ ਨੇ ਇਹਨਾਂ ਨੂੰ ਪੜਦਾ ਕੌਣ ਆ ਜੀ? ਅਸੀਂ ਤਾਂ ਮਾਨ ਸਾਹਿਬ ਦੀ ਹਰ ਰੋਜ਼ ਤਾਂ ਲੋਕ ਮਿਲਣੀ ਚੱਲ ਰਹੀ ਹੈ,
0: ਚੱਲ ਰਹੀ ਹੈ ਜੀ ਬਿਲਕੁਲ।
1: ਤੁਸੀਂ ਦੇਖ ਲੋ ਵੀ ਲੋਕ ਕਿਹੜੀ ਪ੍ਰਾਪਤੀ ਕਰਕੇ ਅਸੀਂ ਲੋਕ ਮਿਲਣੀ ਕਰਦੇ
0: ਜੀ। ਹੁਣ ਦੇਖੋ ਆਪਣੇ ਇੱਥੇ ਕਿੰਨੇ ਐਡਵਾਂਸ ਮੁਲਕ ਨੇ ਔਜਲਾ ਸਾਹਿਬ, ਜੋ ਮਰਜ਼ੀ ਹੈ, ਚਲੋ ਫੂਡ ਦਾ ਪੈਸਾ, ਚਲੋ ਮੈਂ ਅਮਰੀਕਾ ਦੀ ਵੀ ਗੱਲ ਕਰਕੇ ਹਟਿਆ, ਕੋਕਾ ਕੋਲਾ ਦੀ ਗੱਲ ਹੋਈ, ਉੱਤੇ ਵਿਵਾਦ ਹੋ ਰਿਹਾ ਕਿ ਸਬਸਿਡੀ ਜਿਹੜੀ ਦਿੱਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਇਹ ਖੰਡ ਦਾ ਪੈਸਾ ਪਾਣੀ ਦੇ ਵਿੱਚ ਘੋਲ ਘੋਲ ਕੇ ਪਿਲਾਈ ਜਾਂਦੇ ਆ ਤੇ ਉਹ ਟੇਸਟ ਬਣਾਇਆ ਹੋਇਆ ਤੁਹਾਡੇ। ਦੇਖੋ ਹਰ ਮਹੀਨੇ ਕੋਈ ਨਾ ਕੋਈ ਜਾਂ 6 ਮਹੀਨਿਆਂ ਬਾਅਦ ਕੋਈ ਐਸਾ ਡਰਿੰਕ ਆ ਜਾਂਦਾ ਜਿਹਦੇ ਵਿਚ ਬੱਚੇ ਬਹੁਤ ਪ੍ਰਭਾਵਿਤ ਹੁੰਦੇ ਆ ਤੇ ਉਹ ਹਾਈ ਤੇ ਪਚਾ ਦਿੰਦੇ ਉਹ
1: ਚੀਜ਼ਾਂ ਨੂੰ। ਕੱਲ ਕੋਈ ਮੈਨੂੰ ਦੱਸਦਾ ਸੀਗਾ ਜਿਹੜਾ ਪ੍ਰਾਈਮ ਆਇਆ ਸੀ 2 ਸਾਲ ਪਹਿਲਾਂ ਹੈ ਹੀ ਨੀ ਹੁਣ, ਖਤਮ ਹੋ ਗਿਆ
0: ਜੀ,
1: ਹੈ ਹੀ ਨੀ, ਖਤਮ ਹੋ ਗਿਆ।
0: ਬਿਲਕੁਲ
1: ਕਿੰਨਾ ਪੈਸਾ ਬਣਾ ਲਿਆ, ਬਿਲੀਅਨ ਰੁਪਈਆ, ਐਡਵਰਟਾਈਜ਼ਮੈਂਟ ਵਾਲਾ ਬਿਲੀਅਨ ਰੁਪਈਆ ਬਣਾ ਗਿਆ,
0: ਜਿਹਨੇ
1: ਐਡ ਦਿੱਤੀ ਹੈ।
0: ਬਿਲਕੁਲ ਹੈ ਜੀ,
1: ਮਤਲਬ ਇਹੋ ਜਿਹਾ ਤਾਂ ਕੰਮ ਹੋਇਆ ਆ
0: ਜੀ।
1: ਹੁਣ ਇੱਕ ਨਵੀਂ ਗੇਮ ਜੀ ਆ, ਮਤਲਬ ਬੁਲਬੁਲਾ ਜਿਹਾ ਬਣੀ ਜਾਂਦਾ, ਉਹਨੂੰ ਘੁੱਟੀ ਜਾਂਦੇ ਨੇ ਜਵਾਕ, ਹੁਣ ਉਹਦੇ ਪਿੱਛੇ ਕਰੇਜੀ ਹੈ, ਉਹ ਟਿਕਟੋਕ ਦੇ ਉੱਪਰ ਇੰਨੀ ਉਹਦੀ ਐਡ ਆਈ, ਲੋਕ ਉਹਦੇ ਪਿੱਛੇ ਕਰੇਜੀ ਹੋਏ
0: ਜੀ।
1: ਮਤਲਬ ਲੋਕਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਸੈਟ ਅਪ ਕਰਦੀ।
0: ਬਿਲਕੁਲ,
1: ਮਾਨਸਿਕਤਾ ਹੀ ਸੈਟਅਪ ਕਰੀ ਹੈ, 1000 ਪਿੱਛੇ ਨੱਚੀ ਜਾਂਦੇ ਤੇ ਕਰਜ਼ਾ ਹਰ ਇੱਕ ਬੰਦੇ ਜਿਹਨੇ, ਚਾਹੇ ਉਹ ਗਰੀਬ ਆ ਚਾਹੇ ਅਮੀਰ ਆ, ਕਰਜ਼ਾ ਉਹਦੇ ਜਿਹਨੇ ਉਨਾ ਹੀ ਹੈ ਨਾ।
0: ਉਹ ਕਹਿਣਗੇ ਉਹ ਅਸੀਂ ਥੋੜੀ ਦੇਣਾ, ਉਹ ਤਾਂ ਸਰਕਾਰਾਂ ਨੇ ਦੇਣਾ, ਤੇ ਸਰਕਾਰ ਕਹਿੰਦੀ ਤਾਂ ਬਾਕੀ
1: ਸਰਕਾਰ ਨੇ ਦੇਣਾ ਹੁੰਦਾ, ਫਿਰ ਸਰਕਾਰ ਨੇ ਦੇਣਾ ਹੁੰਦਾ ਫਿਰ 30,000 ਤੋਂ 1,34,000 ਨਾ ਬਣਦਾ
0: ਬਣਦਾ ਜੀ। ਬਿਲਕੁਲ,
1: ਫਿਰ ਸਰਕਾਰ 30,000 ਲਾ ਜਾਂਦੀ, ਉਦੋਂ
0: ਲਾ ਜਾਣਾ ਸੀ ਜੀ
1: ਜੇ ਸਰਕਾਰ ਨੇ ਲਾਉਣਾ ਹੁੰਦਾ
0: ਜੀ,
1: ਉਹਦਾ ਮੌਜਾਂ ਲੁੱਟ ਕੇ ਆ ਫੇਰ ਦੁਬਾਰਾ ਫਿਰਦੇ ਨੇ ਮਿੰਤਾਂ ਕਰਦੇ ਵੀ ਲੁੱਟ
0: ਲਈਏ,
1: ਐਂ ਐਂ ਚੱਲੀ ਜਾਣਾ। ਯਾਦਵਿੰਦਰ ਕਹਿੰਦਾ ਸੀ ਵੀ ਉਹ ਮੂਵੀ ਵਾਲੀ ਗੱਲ ਵੀ ਮੂਵੀਆਂ ਬਣਨੀਆਂ ਨੀ ਚਾਹੀਦੀਆਂ, ਮੂਵੀਆਂ ਬਣ ਕੀ ਨੇ ਲਾਈਆਂ ਨੇ,
0: ਇਹਨਾਂ
1: ਨੇ ਲਾਈਆਂ ਨੇ
0: ਜੀ। ਬਿਲਕੁਲ,
1: ਤੇ ਫਿਰ ਅਗਲੇ ਨੂੰ ਆਏ ਹੋ ਜੇ ਮੈਨੂੰ ਪਤਾ ਭਾਰਜ ਮੇਰੀ ਮੂਵੀ ਬਣਾਉ, ਮੈਂ ਪਹਿਲਾਂ ਭਾਰਜੀ ਬਣਾ ਕੇ ਰੱਖੂ।
0: ਬਿਲਕੁਲ,
1: ਚੱਕਰ ਤਾਂ ਇਹ ਹੈ ਨਾ,
0: ਆਪਸ ਦੇ ਵਿੱਚ ਇਹ ਬਣਾਈਆਂ ਇਹਨਾਂ ਨੇ ਪਹਿਲਾਂ। ਬਿਲਕੁਲ
1: ਬਿਲਕੁਲ ਬਿਲਕੁਲ, ਇਹਨਾਂ ਨੇ ਸਿਖਾਇਆ, ਫਿਰ ਅਗਲਾ ਭਾਈ ਸਿੱਖਿਆ।
0: ਹੁਣ ਅੱਜ ਦੇਖੋ ਖੁੱਡੀਆਂ ਸਾਹਿਬ ਜਾਂ ਹੋਰ ਸਾਰੇ ਆਪਣਾ ਇੰਨਾ ਕੁਝ ਕਰਾ ਕੇ ਵੀ ਕਾਹ ਤੋਂ ਨੀ ਬੋਲ ਰਹੇ, ਉਹ ਕਾਰਨ ਹੀ ਨੇ ਪਿੱਛੇ ਕੋਈ ਨਾ ਕੋਈ,
1: ਬਸ ਉਹ ਫਿਰ ਪੈਨਸ਼ਨ ਮਰ ਜਾਣੀ,
0: ਪੈਨਸ਼ਨ ਮਾਰਨੀ ਹੈ ਜੀ, ਜਾਂ ਰਾਜ ਖੋਲਦੇ ਨੇ ਅੰਦਰਲੇ ਹੋਰ ਸਾਰਾ ਕੁਝ।
1: ਮੈਂ ਕਹਿੰਦਾ ਇਹਨਾਂ ਨੂੰ ਕੋਈ ਹੋਰ ਬਿੱਲ ਵੀ ਪੁੱਛ ਲੈਂਦੇ ਸੀ, ਜਿਹੜਾ ਮਨਰੇਗਾ ਵਾਲਾ ਪਾਸ ਕਰਿਆ ਸੀ, ਇਹਨਾਂ ਨੂੰ ਕਿਸੇ ਬਿੱਲ ਦਾ ਪਤਾ ਇਹਨਾਂ ਨੂੰ ਕੀ ਹੈ ਤਾਂ ਰੱਖੇ ਹੋਏ ਵੀ ਆਹ ਕੁਛ ਕਹਿਣਾ ਤੁਸੀਂ।
0: ਬਿਲਕੁਲ ਹੈ ਜੀ,
1: ਠੀਕ ਹੈ ਬਾਈ,
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ। ਲੋ ਦੋਸਤੋ ਇਹ ਸੀ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਆਖਰ ਦੇ ਵਿਚ ਹਾਜ਼ਰੀ ਲਾ ਕੇ ਗਏ ਨੇ ਤੇ ਗੱਲਬਾਤ ਆਪਣੀ ਸਾਂਝੀ ਕਰਕੇ ਗਏ ਨੇ ਦੋਸਤਾਂ ਤੱਕ ਤੇ ਲੋ ਦੋਸਤੋ ਫਿਰ ਇਸ ਦੇ ਨਾਲ ਹੀ ਆਪਾਂ ਆਗਿਆ ਵੱਲ ਨੂੰ ਵਧਦੇ ਆ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ ਜਿਸ ਦੇ ਵਿਚ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀਆਂ ਨੂੰ ਕਹਿੰਦੇ ਆ ਸਭ ਠੀਕ ਠਾਕ ਚੱਲ ਰਿਹਾ ਓਕੇ ਰਿਪੋਰਟ ਹੈ ਚੱਕ ਦਿਓ ਕਹਿੰਦੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਤੇ ਗੁੱਡੀ ਫੂਕਾਂ ਦੇ ਨਾਲ ਮੀਂਹ ਆ ਜਾਂਦਾ ਜੀ ਕਵਚਨ ਮਾਰਕ ਕੀਤਾ ਜੀ ਇਤਿਹਾਸਕ ਪੱਖ ਦੱਸਣਾ ਜੀ ਕੱਲ ਨੂੰ ਜੀ ਜ਼ਰੂਰ ਸੀ ਸੈਣੀ ਸਾਹਿਬ ਮੰਨਿਆ ਜਾਂਦਾ ਜੀ ਵੈਸੇ ਡਲੀਆ ਵਗੈਰਾ ਦਿੰਦੇ ਆ ਤੇ ਆਪਣੇ ਪਾਣੀ ਦਾ ਦੇਵਤਾ ਜਿਹੜੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਭਾਈ ਮੀਂਹ ਬਰਸਾ ਤੇ ਵੈਸੇ ਮੌਨਸੂਨ ਆ ਗਿਆ ਲਾਗੇ ਛੱਗ ਗਈ ਹੈ ਤੇ ਪਹੁੰਚ ਜਾਣਾ ਕੱਲ ਤੱਕ ਜਿਹੜਾ ਪੰਜਾਬ ਤੱਕ ਵੀ ਹਿਮਾਚਲ ਤੱਕ ਜਾਂ ਆਪਣੇ ਜੰਮੂ ਕਸ਼ਮੀਰ ਤਾਂ ਕੰਮ ਸ਼ੁਰੂ ਹੋ ਗਿਆ ਦੂਸਰੇ ਪਾਸੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਾਰੇ ਪਿਆਰਿਆਂ ਨੂੰ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਗਰਮੀਆਂ ਦੀਆਂ ਛੁੱਟੀਆਂ ਵਧਾਈਆਂ ਨੇ ਜੀ ਨਹੀਂ ਜੀ ਕੱਲ ਤੋਂ ਸਕੂਲ ਸ਼ੁਰੂ ਨੇ ਪੰਜਾਬ ਦੇ ਵਿਚ ਤੇ ਕੋਈ ਇਸ ਤਰ੍ਹਾਂ ਦੀ ਅਪਡੇਟ ਨਹੀਂ ਆਈ ਹੈ ਜੀ ਜੋ ਮੇਰੇ ਤੱਕ ਜਾਣਕਾਰੀ ਪੁੱਜੀ ਹੈ ਤੇ ਸਾਡੇ ਸੂਤਰਾਂ ਦੇ ਅਨੁਸਾਰ ਜੀ ਤੇ ਕੱਲ ਤੋਂ ਜਿਹੜੇ ਸਕੂਲ ਜਿਹੜੇ ਨੇ ਸਟਾਰਟ ਨੇ ਜੀ ਪੰਜਾਬ ਦੇ ਵਿਚ ਤੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਪਿਆਰਿਓ ਜੀਆਂ ਨੂੰ ਜੀ ਤੇ ਔਜਲਾ ਸਾਹਿਬ ਕਹਿੰਦੇ ਗੁੱਡੀ ਫੂਕ ਕੇ ਮੁਕਾ ਦਿੱਤੀਆਂ ਗੁੱਡੀਆਂ ਫੂਕ ਕੇ ਮੁਕਾ ਦਿੱਤੀਆਂ ਬਿਲਕੁਲ ਜੀ ਦਰੁਸਤ ਹੈ ਜੀ ਸਟੋਬਾਂ ਦੇ ਨਾਲ ਬਹੁਤ ਉਸਾੜੀਆਂ ਬਥੇਰਾ ਕੁਝ ਕੀਤਾ ਸਾਹਮਣੇ ਹੈ ਜੀ ਸਾਡੇ ਤੇ ਔਜਲਾ ਸਾਹਿਬ ਕਹਿੰਦੇ ਆ ਦਰਖਤ ਕੱਟੇ ਗਏ ਘਰ ਪੱਥਰਾਂ ਦੇ ਬਣਾ ਲਏ ਭਾਲ ਦੇ ਮੀਂਹ ਨੇ ਹੁਣ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਤਾਂ ਗੁੱਡੀਆਂ ਗੁੱਡੇ ਫੂਕ ਰਹੀਆਂ ਜੀ ਪੂਨੇ ਫੂਕਿਆ ਗੁੱਡਾ ਕਹਿੰਦੇ ਹੁਣੇ ਹੁਣੇ ਸੀ ਕਿਆ ਬਾਤ ਹੈ ਜੀ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਆ US ਤੋਂ ਤੇ ਔਜਲਾ ਸਾਹਿਬ ਕਹਿੰਦੇ ਇੰਨੀ ਗਰਮੀ ਵੀ ਨਹੀਂ ਮੁੱਖ ਮੰਤਰੀ ਤਾਂ ਕਹਿੰਦੇ ਜੈਕਟ ਨਹੀਂ ਲਾਉਂਦਾ ਸੀ ਤੇ ਜਗਤਾਰ ਭਾਰਤ ਜੀ ਕਹਿੰਦੇ ਆ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਓ ਦੋਸਤੋ ਇਸ ਤੁਹਾਡੇ ਸੁਨੇਹੇ ਸੀ ਜਿਹੜੇ ਮੈਨੂੰ ਮਿਲੇ ਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਵੇਗੀ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਕੋਈ ਨਾ ਕੋਈ ਵਿਚਾਰ ਵਟਾਂਦਰਾ ਕਰਾਂਗੇ ਤੇ ਵਿਸ਼ਾ ਲੈ ਕੇ ਆਵਾਂਗੇ ਤੇ ਜਿਵੇਂ ਹੀ ਸਮਾਂ ਤੇ ਸਥਿਤੀ ਬਣੇਗੀ ਤੁਹਾਡੇ ਤੱਕ ਅਪਡੇਟ ਜ਼ਰੂਰ ਕਰ ਦਿੱਤੀ ਜਾਏਗੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਚੁੱਪ ਚਪੀਤੇ ਸੁਣਨ ਦੇ ਲਈ ਵੀ ਜਿਹੜੇ ਦੋਸਤ ਸੁਣਦੇ ਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਦੇ ਉੱਤੇ ਯੂਟਿਊਬ ਦੇ ਉੱਤੇ ਤੇ ਆਪਣੇ ਕਮੈਂਟ ਕਰਨ ਵਾਲੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਫੋਨ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਵੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਨਹੀਂ ਕੀਤੀ ਆ ਉਹਨਾਂ ਦਾ ਵੀ ਸ਼ੁਕਰੀਆ ਤੇ ਬਾਅਦ ਦੇ ਵਿੱਚ ਵੀ ਤੁਸੀਂ ਕੋਈ ਮੈਸੇਜ ਭੇਜਣਾ ਚਾਹੋਗੇ ਤਾਂ +358 44 976 19 ਵਰਡ ਦੇ ਉੱਤੇ ਆਡੀਓ ਮੈਸੇਜ ਜਾਂ ਲਿਖਤੀ ਮੈਸੇਜ ਭੇਜ ਸਕਦੇ ਹੋ ਜਦੋਂ ਵੀ ਸਟੂਡੀਓ ਦੇ ਵਿੱਚ ਅਵੇਲੇਬਲ ਹੋਵਾਂਗਾ ਮੈਂ ਤੇ ਉਹਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਤੇ ਦੋਸਤਾਂ ਤੱਕ ਜੇ ਕੋਈ ਸੁਣਿਆ ਹੋਏਗਾ ਤੇ ਕੱਲ ਨੂੰ ਜਿਹੜਾ ਔਨ ਏਅਰ ਕਰ ਦਿੱਤਾ ਜਾਵੇਗਾ ਤੇ ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਮੈਨੂੰ ਦਿਓ ਆਗਿਆ ਜੀ ਤੇ ਫਿਰ ਮਿਲਦੇ ਹਾਂ 9:30 ਭਾਰਤੀ ਸਮੇਂ ਦੇ ਅਨੁਸਾਰ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਆਪਣਾ ਹਰਭਜਨ ਮਾਨ ਹੁਣਾਂ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗੀਤ ਹੈ ਤੇ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਲੱਗੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ। ਦੁਨੀਆਂ ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਸੋਮਵਾਰ ਦਾ ਦਿਨ ਹੈ ਤੁਹਾਡੇ ਨਾਲ, ਤੇ ਮਹੀਨਾ ਵੀ ਖਤਮ ਹੋਣ ਜਾ ਰਿਹਾ ਤੇ ਛੁੱਟੀਆਂ ਵੀ ਖਤਮ ਹੋਣ ਜਾ ਰਹੀਆਂ ਨੇ ਤੇ ਮੌਸਮ ਦੇ ਵਿਚ ਤਬਦੀਲੀਆਂ ਹਰ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ। ਤੇ ਮੌਸਮ ਦੀ ਸਥਿਤੀ ਵੀ ਗੱਲ ਕਰਾਂਗੇ, ਨਾਲ ਨਾਲ ਸਮਾਂ ਜਿਹੜੀ ਆ ਉਹਦੀ ਗੱਲ ਕਰ ਲਈਏ। ਤੇ ਸਭ ਤੋਂ ਪਹਿਲਾਂ ਅੱਜ ਦੀ ਤਵਾਰੀਖ ਦੀ ਗੱਲ ਕਰ ਲਈਏ ਤਾਂ 29 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ ਦੋਸਤੋ। ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1920 ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਜਿਹੜਾ ਜ਼ਰੂਰ ਦਰੁਸਤ ਕਰਾ ਸਕਦੇ ਹੋ ਜੇਕਰ ਤੁਹਾਡੇ ਤੱਕ ਜਿਹੜਾ ਆਵਾਜ਼ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਆ ਰਹੀ ਹੈ ਤਾਂ। ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂ ਕਰਾਂਗੇ ਪ੍ਰੋਗਰਾਮ ਦੀ ਗੱਲਬਾਤ ਤੇ ਨਾਲ ਨਾਲ ਦੇਸ਼ ਦੀਆਂ ਖ਼ਬਰਾਂ ਤੇ ਸਿਆਸੀ ਹਾਲਾਤਾਂ ਦੀ ਗੱਲ ਕਰਾਂਗੇ। ਦੁਨੀਆਦਾਰੀ ਦੇ ਵਿਚ ਕੀ ਕੁਝ ਵਾਪਰ ਰਿਹਾ ਉਹਦੇ ਬਾਰੇ ਬਾਤ ਪਾਵਾਂਗੇ ਤੇ ਅੱਜ ਖਾਸ ਜਿਹੜਾ ਪੰਜਾਬ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ ਕਿ ਕਿਹੋ ਜਿਹੀ ਵਾਰਤਾਲਾਪ ਜਾਂ ਕਿਹੋ ਜਿਹੇ ਫੈਸਲੇ ਜਿਹੜੇ ਉੱਥੋਂ ਲਏ ਜਾਂਦੇ ਨੇ ਤੇ ਬਹੁਤ ਸ਼ਲਾਘਾ ਯੋਗ ਕਹਿ ਸਕਦੇ ਹਾਂ ਜੋ ਕੁਝ ਵੀ ਕਾਰਜ ਸਿਰੇ ਚੜਿਆ ਤੇ ਬੜੇ ਸਹੀ ਭਾਵਨਾਵਾਂ ਦੇ ਨਾਲ ਤੇ ਦਰੁਸਤ ਗੱਲਾਂ ਬਾਤਾਂ ਹੋਈਆਂ ਨੇ ਜੋ ਸੰਦੇਸ਼ ਇੱਕ ਪੋਜ਼ਿਟਿਵਿਟੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਤੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਦੇ ਉੱਤੇ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 14 ਮਿੰਟ ਦਾ ਸਮਾਂ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸ਼ਾਮ ਸਵੇਰ ਦੇ ਜਿਹੜੇ ਨੇ 9:14 ਹੋ ਗਏ ਨੇ। ਸਮਾਂ ਆਪਾਂ ਥੋੜਾ ਜਿਹਾ ਮਾਫ਼ੀ ਚਾਹਵਾਂਗੇ, ਅੱਜ ਲੇਟ ਆ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਭਾਰਤੀ ਸਮੇਂ ਦੇ ਉੱਤੇ ਘੜੀਆਂ ਤੇ ਝਾਤ ਮਾਰੀਏ ਤੇ 9:00 ਘੜੀਆਂ ਦੇ ਉੱਤੇ ਇਸ ਵਕਤ 43:44 ਦਾ ਸਮਾਂ ਹੋ ਚੁੱਕਿਆ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਨੇ ਅੰਕੜੇ ਕੇਵਲ ਅੰਕੜੇ ਨਹੀਂ ਹੁੰਦੇ, ਸਗੋਂ ਇਨ੍ਹਾਂ ਦੇ ਵਿੱਚ ਕੁਝ ਨਾ ਕੁਝ ਕਰਨ ਦਾ ਸੰਦੇਸ਼ ਹੁੰਦਾ ਹੈ। ਅੰਕੜਿਆਂ ਤੇ ਆਧਾਰਿਤ ਹੀ ਅਗਲੀਆਂ ਯੋਜਨਾਵਾਂ ਜਿਹੜੀਆਂ ਉਲੀਕੀਆਂ ਤੇ ਬਣਦੀਆਂ ਨੇ। ਇਸੇ ਤਰ੍ਹਾਂ 29 ਜੂਨ 1893 ਨੂੰ ਜਦੋਂ ਯਾਦ ਕਰਦੇ ਹਾਂ ਗਣਿਤ ਤੇ ਅੰਕੜਾ ਵਿਗਿਆਨੀ ਹੋਏ ਹੈ ਪ੍ਰੋਫੈਸਰ ਪ੍ਰਸ਼ਾਂਤ ਚੰਦਰ ਮਹਿਲੋ ਨਬੀਸ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਨੇ ਜ਼ੀਰੋ ਦੀ ਕਹਿ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ, ਅੰਕੜੇ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੇ ਪ੍ਰਭਾਸ਼ਿਤ ਕੀਤਾ ਉਹਨਾਂ ਚੀਜ਼ਾਂ ਨੂੰ। 1933 ਦੇ ਵਿੱਚ ਗਦਰ ਲਹਿਰ ਦੇ ਮੁਖਬਰ ਕਿਰਪਾਲ ਸਿੰਘ ਪਿੰਡ ਬੰਗੜ ਅੰਮ੍ਰਿਤਸਰ ਦਾ ਜਿਹੜਾ ਸੀ 18 ਦੇ ਬਾਅਦ ਕਤਲ ਹੋ ਗਿਆ ਸੀ। 1961 ਦੇ ਵਿੱਚ ਬਦਲੇਪ ਸਿੰਘ ਰੱਖਿਆ ਮੰਤਰੀ ਦਾ ਜਿਹੜਾ ਦੇਹਾਂਤ ਹੁੰਦਾ ਤੇ 1991 ਦੇ ਵਿੱਚ CPM ਦੇ ਆਗੂ ਜੋਤੀ ਬਾਸੂ ਦੀ ਅਗਵਾਈ ਹੇਠ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਨੇ ਸਹੁੰ ਚੁੱਕੀ ਹੈ। 2007 ਦੇ ਵਿੱਚ ਆਈਫੋਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਐਪਲ ਦਾ ਜਿਹੜਾ ਪਹਿਲਾ ਸਮਾਰਟਫੋਨ ਮਾਰਕੀਟ ਦੇ ਵਿੱਚ ਉਤਰਿਆ ਸੀ। 2008 ਦੇ ਵਿੱਚ ਦੁਨੀਆਂ ਦੇ ਪਹਿਲੇ ਗਰਭਵਤੀ ਪੁਰਸ਼ ਥਾਮਸ ਨੇ ਲੜਕੀ ਨੂੰ ਜਿਹੜਾ ਜਨਮ ਦਿੱਤਾ। ਬੰਦੇ ਵੀ ਜਿਹੜਾ ਜਨਮ ਦਿੰਦੇ ਆ, ਕੱਲੀਆਂ ਔਰਤਾਂ ਹੀ ਨਹੀਂ, ਇਹ ਚੀਜ਼ਾਂ ਜਿਹੜੀਆਂ ਸਾਬਤ ਹੋਈਆਂ। ਦੁਨੀਆਂ ਦਾ ਪਹਿਲੀ ਗਰਭਵਤੀ ਪੁਰਸ਼ ਥਾਮਸ ਨੇ ਜਿਹੜਾ ਸੀ ਲੜਕੀ ਨੂੰ ਜਨਮ ਦਿੱਤਾ ਸੀ। ਵਿਸ਼ਵ ਅੱਜ ਜਿਹੜਾ ਅੰਕੜਾ ਦਿਵਸ ਵੀ ਆ 2007 ਤੋਂ ਇਹ ਸ਼ੁਰੂ ਹੋਇਆ ਸੀ। ਗਦਰ ਲਹਿਰ ਦੀ ਦੋਸਤੋ ਗੱਲ ਕਰੀਏ ਤੇ ਗਦਰ ਲਹਿਰ ਦਾ ਗਦਾਰ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਅੰਮ੍ਰਿਤਸਰ ਦੇ ਰਹਿਣ ਵਾਲਾ ਸੀ ਤੇ ਪਹਿਲਾਂ ਇਹ ਜਿਹੜੇ ਸਨ ਅੰਗਰੇਜ਼ੀ ਰਸਾਲੇ ਦੇ ਵਿੱਚ ਭਰਤੀ ਹੋਇਆ ਤੇ ਜਾਣੀ ਕਿ ਕੰਪਨੀ ਦੇ ਵਿੱਚ ਤੇ 3 ਬਾਅਦ ਨੌਕਰੀ ਛੱਡ ਕੇ ਹਾਂਗਕਾਂਗ ਚਲਿਆ ਗਿਆ। ਉਥੋਂ ਪੁਲਿਸ ਦੇ ਵਿੱਚ 3 ਲਾ ਕੇ ਪਿੰਡ ਆ ਗਿਆ ਤੇ ਬਾਅਦ ਦੇ ਵਿੱਚ ਚੀਨ ਚਲਿਆ ਗਿਆ। ਉਥੋਂ ਵਾਪਸ ਆ ਕੇ ਕਲਕੱਤੇ ਚਲਿਆ ਜਾਂਦਾ ਹੈ, ਫਿਰ 1913 ਦੇ ਵਿੱਚ ਪਿੰਡ ਆ ਜਾਂਦਾ। ਫਿਰ ਇਨ੍ਹਾਂ ਨੇ ਆਪਣੀ ਬਾਂਹ ਦੇ ਉੱਤੇ ਉਕਰਿਆ ਨਾਂ ਤੇਜ਼ਾਬ ਦੇ ਨਾਲ ਮਿਟਾ ਦਿੱਤਾ ਤੇ ਜਨਵਰੀ 1915 ਦੇ ਵਿੱਚ ਅੰਮ੍ਰਿਤਸਰ ਵਿਖੇ ਇਸ ਦੀ ਮੁਲਾਕਾਤ ਜਿਹੜਾ ਮੁੱਲਾ ਸਿੰਘ ਦੇ ਨਾਲ ਹੋਈ ਹੈ ਜੋ ਗਦਰ ਕਰਨ ਵਾਸਤੇ ਦੇਸ਼ ਵਾਪਸੀ ਦੇ ਸੱਦੇ ਦੇ ਉੱਤੇ ਪੰਜਾਬ ਆਏ ਸੀ। ਮੁੱਲਾ ਸਿੰਘ ਦੇ ਨਾਲ ਜਿਹੜਾ ਸੀ ਕਿਰਪਾਲ ਸਿੰਘ ਦਾ ਰਿਸ਼ਤੇ ਵਿੱਚੋਂ ਜਿਹੜਾ ਲੱਗਦਾ ਭਰਾ ਬਲਵੰਤ

ਦੇ ਮਕਾਨ ਦੇ ਵਿਚ ਗਿਆ। ਇਕ ਦੋ ਦਿਨਾਂ ਦੇ ਵਿਚ ਉਸਦੀ ਮੁਲਾਕਾਤ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀਆਂ ਦੇ ਨਾਲ ਹੁੰਦੀ ਹੈ ਤੇ ਉਨ੍ਹਾਂ ਨੇ 23ਵੇਂ ਰਸਾਲੇ ਘੋੜ ਸਵਾਰ ਦੇ ਵਿਚ ਗਦਰ ਤੇ ਐਲਾਨ ਇਹ ਜੰਗ ਦੀਆਂ ਜਿਹੜੀਆਂ ਕਾਪੀਆਂ ਵੀ ਪ੍ਰਾਪਤ ਕੀਤੀਆਂ ਤੇ ਉਹ ਹਰ ਰੋਜ਼ ਬਹਾਨੇ ਦੇ ਨਾਲ ਬਾਹਰ ਜਾ ਕੇ ਡਿਪਟੀ ਸੁਪਰੀਡੈਂਟ ਲਿਆਕਤ ਹਯਾਤ ਖਾਨ ਅੰਮ੍ਰਿਤਸਰ ਨੂੰ ਰਿਪੋਰਟ ਦਿੰਦਾ ਸੀ। ਗਦਰੀਆਂ ਨੂੰ ਉਸਦੀਆਂ ਹਰਕਤਾਂ ਦੇ ਉੱਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਫਿਰ ਗਦਰ ਦੀ ਤਾਰੀਖ 21 ਫਰਵਰੀ 1915 ਦੀ ਥਾਂ 19 ਫਰਵਰੀ ਕਰਤੀ, ਜਿਸਦਾ ਉਨ੍ਹਾਂ ਨੂੰ ਉਸ ਨੂੰ ਪਤਾ ਲੱਗ ਗਿਆ ਤੇ ਉਹਨੇ ਫਿਰ ਪੁਲਿਸ ਨੂੰ ਨਵੀਂ ਤਾਰੀਖ ਦੇ ਬਾਰੇ ਰਿਪੋਰਟ ਕੀਤੀ। ਪੁਲਿਸ ਨੇ ਛਾਪੇ ਮਾਰ ਕੇ ਰਾਤੋ ਰਾਤ ਹੀ ਗਦਰੀ ਫੜੇ ਤੇ ਕਰਤਾਰ ਸਿੰਘ ਸਰਾਭਾ ਦੇ ਕੁਝ ਗਦਰੀ ਬਚ ਨਿਕਲਦੇ ਐ ਤੇ ਵਿਚ ਸਫਲ ਹੋ ਜਾਂਦੇ ਐ ਤੇ ਅੰਗਰੇਜ਼ ਸਰਕਾਰ ਨੇ ਕਿਰਪਾਲ ਸਿੰਘ ਉਨ੍ਹਾਂ ਨੂੰ ਇਨਾਮ ਦੇ ਵਜੋਂ ਮੁਲਤਾਨ ਜ਼ਿਲ੍ਹੇ ਦੇ ਵਿਚ 5 ਮੁਰੱਬੇ ਜ਼ਮੀਨ ਦਿੱਤੀ। ਕਿਰਪਾਲ ਸਿੰਘ ਉਨ੍ਹਾਂ ਨੂੰ ਗਦਰੀਆਂ ਦਾ ਡਰ ਸੀ ਕਿ ਇਸਦੇ ਲਈ ਉਸਨੇ ਸੁਰੱਖਿਆ ਵਾਸਤੇ ਆਪਣੇ ਡੇਰੇ ਖੁੰਖਾਰ ਕੁੱਤੇ ਤੇ ਬਤਕਾਂ ਜਿਹੜੀਆਂ ਰੱਖੀਆਂ ਸਨ। ਜਦ ਡੇਰੇ ਦੇ ਵਿਚ ਕੋਈ ਵੀ ਆਪਣਾ ਇੱਕ ਮਿੰਟ ਜੀ ਦੋਸਤੋ ਉੱਪਰ ਥੱਲੇ ਕਈ ਵਾਰੀ ਹੋ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਤੇ ਕੁਝ ਗਦਰੀ ਬਚ ਨਿਕਲਦੇ ਐ। ਕਿਰਪਾਲ ਸਿੰਘ ਨੂੰ ਗਦਰੀਆਂ ਦਾ ਡਰ ਸੀ ਤੇ ਉਸ ਤੋਂ ਬਾਅਦ ਖੁੰਖਾਰ ਕੁੱਤੇ ਤੇ ਬਤਕਾਂ ਉਹਨੇ ਰੱਖੀਆਂ। ਜਦੋਂ ਡੇਰੇ ਦੇ ਵਿਚ ਕੋਈ ਓਪਰਾ ਵਿਅਕਤੀ ਆਉਂਦਾ ਤਾਂ ਬਤਕਾਂ ਤੇ ਕੁੱਤੇ ਰੋਲਾ ਪਾਉਣ ਲੱਗ ਜਾਂਦੇ ਸਨ। ਉਹ ਦੋ ਦਹਾਕੇ ਸੁੱਖ ਤੇ ਸੁੱਖ ਦੇ ਭੋਗਦਾ ਰਿਹਾ। ਕੁਝ ਗਦਰੀ ਘਰੋਂ ਘਰੀ ਬੈਠ ਗਏ ਤੇ ਕੁਝ ਸਿਆਸਤ ਦੇ ਵਿਚ ਸਰਗਰਮ ਹੋ ਗਏ। 1933 ਦੇ ਵਿਚ ਇੱਕ ਵਿਅਕਤੀ ਨੇ ਕਿਰਪਾਲ ਸਿੰਘ ਦੇ ਚੱਕ ਵਿਚਲੇ ਗੁਰਦੁਆਰੇ ਦੀ ਸੇਵਾ ਸੰਭਾਲੀ ਤੇ ਛੇਤੀ ਹੀ ਉਸਦਾ ਕਿਰਪਾਲ ਸਿੰਘ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਉਹ ਗ੍ਰੰਥੀ ਕੁੱਤੇ ਤੇ ਬਤਕਾਂ ਦੇ ਨਾਲ ਵੀ ਰਚ ਮਿਚ ਗਿਆ। 29 ਜੂਨ 1933 ਨੂੰ ਚੁਬਾਰੇ ਦੀ ਛੱਤ ਦੇ ਉੱਪਰ ਸੁੱਤੇ ਪਏ ਦਾ ਕਤਲ ਹੋ ਜਾਂਦਾ ਤੇ ਕਾਤਲ ਪੌੜੀ ਦੀ ਮਦਦ ਦੇ ਨਾਲ ਉੱਪਰ ਚੜਿਆ। ਉਸ ਰਾਤ ਨਾ ਕੁੱਤੇ ਭੌਂਕੇ ਤੇ ਨਾ ਬਤਕਾਂ ਨੇ ਰੋਲਾ ਪਾਇਆ। ਅਗਲੇ ਦਿਨ ਗ੍ਰੰਥੀ ਵੀ ਗਾਇਬ ਸੀ ਤੇ ਅੱਜ ਤੱਕ ਇਹ ਪਤਾ ਨਾ ਲੱਗ ਸਕਿਆ ਕਿ ਉਹ ਗ੍ਰੰਥੀ ਕੌਣ ਸੀ ਜਿਸ ਨੇ ਗਦਾਰ ਕਿਰਪਾਲ ਸਿੰਘ ਉਨ੍ਹਾਂ ਨੂੰ ਜਿਹੜਾ ਮਾਰ ਮੁਕਾਇਆ। ਇਹ ਸੀ ਦੋਸਤੋ ਜ਼ਿਕਰ ਗਦਰ ਲਹਿਰ ਦਾ, ਗਦਾਰ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਅੰਮ੍ਰਿਤਸਰ ਦਾ ਰਹਿਣ ਵਾਲਾ। ਤੇ ਅਗਲੀ ਗੱਲ ਕਰਦੇ ਹਾਂ ਪ੍ਰਸ਼ਾਂਤ ਚੰਦਰ ਮਹਿਲਨੋਬਿਸ ਭਾਰਤ ਦੇ ਪ੍ਰਸਿੱਧ ਗਣਿਤ ਤੇ ਅੰਕੜਾ ਵਿਗਿਆਨੀ ਨੇ। ਉਨ੍ਹਾਂ ਦਾ ਅੱਜ ਜਨਮ ਦਿਹਾੜਾ ਤੇ ਮੁਬਾਰਕਬਾਦ। 1893 ਨੂੰ ਉਨ੍ਹਾਂ ਦਾ ਜਨਮ ਹੁੰਦਾ ਹੈ 29 ਜੂਨ ਨੂੰ। ਕਲਕੱਤੇ ਤੋਂ BSC ਆਨਰਸ ਦੀ ਜਿਹੜੀ ਡਿਗਰੀ ਹਾਸਲ ਕੀਤੀ ਤੇ 1915 ਦੇ ਵਿਚ ਕੈਂਬਰਿਜ ਵਿਸ਼ਵ ਵਿਦਿਆਲੇ ਤੋਂ ਜਿਹੜਾ MA ਪਾਸ ਕੀਤੀ। ਭਾਰਤ ਵਾਪਸ ਆਣ ਕੇ ਕਲਕੱਤਾ ਵਿਸ਼ਵ ਵਿਦਿਆਲੇ ਦੇ ਵਿਚ ਪਹਿਲੇ ਪ੍ਰੋਫੈਸਰ ਰਹੇ ਤੇ ਫਿਰ ਮੁਖੀ ਬਣੇ, ਫਿਰ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਬਣ ਗਏ। 1931 ਦੇ ਵਿਚ ਭਾਰਤੀ ਅੰਕੜਾ ਸੰਸਥਾਨ ਦੇ ਡਾਇਰੈਕਟਰ ਬਣੇ। ਉਨ੍ਹਾਂ ਨੇ ਇੰਡੀਅਨ ਜਰਨਲ ਆਫ ਸਟੈਟਿਸਟਿਕਸ ਸੰਖਿਆ ਦੀ ਨੀਂਹ ਰੱਖੀ ਜਿਸਦੇ ਉਹ ਐਡੀਟਰ ਬਣੇ। ਵਿਦਿਆਲੇ ਵੱਲੋਂ ਵੈਲਡਨ ਤਗਮਾ ਤੇ ਕਈ ਵਿਸ਼ਵ ਵਿਦਿਆਲਿਆਂ ਨੇ ਉਨ੍ਹਾਂ ਨੂੰ DSC ਦੀਆਂ ਜਿਹੜੀਆਂ ਆਨਰੇਰੀ ਡਿਗਰੀਆਂ ਦਿੱਤੀਆਂ ਤੇ 1950 ਦੇ ਵਿਚ ਭਾਰਤੀ ਸਾਇੰਸ ਕਾਂਗਰਸ ਦੇ ਪ੍ਰਧਾਨ ਤੇ 1955 ਦੇ ਵਿਚ ਯੋਜਨਾ ਕਮਿਸ਼ਨ ਦਾ ਮੈਂਬਰ ਬਣ ਗਏ। ਉਹ ਅੰਤਰਰਾਸ਼ਟਰੀ ਸਟੈਟਿਸਟਿਕਲ ਸੰਸਥਾਨ ਦੇ ਜਿਹੜੇ ਆਨਰੇਰੀ ਪ੍ਰਧਾਨ ਵੀ ਰਹੇ। ਬੰਗਾਲੀ ਦੇ ਲੇਖਕ ਤੇ ਚੰਗੇ ਭਾਸ਼ਣ ਵਕਤਾ ਵੀ ਸਨ। ਉਨ੍ਹਾਂ ਨੂੰ 1968 ਦੇ ਵਿਚ ਪਦਮ ਵਿਭੂਸ਼ਣ ਦਿੱਤਾ ਗਿਆ ਤੇ 28 ਜੂਨ 1972 ਨੂੰ ਕਲਕੱਤੇ ਦੇ ਹਸਪਤਾਲ ਦੇ ਵਿਚ ਅੰਤੜੀ ਦੇ ਟਿਊਮਰ ਦਾ ਆਪਰੇਸ਼ਨ ਹੋਣ ਉਪਰੰਤ ਬਾਅਦ ਦੁਪਹਿਰ ਉਨ੍ਹਾਂ ਦਾ ਦੇਹਾਂਤ ਹੋ ਜਾਂਦਾ। ਸਾਲ 2018 ਦੇ ਵਿਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਜਿਹੜਾ ਸੀ 125ਵੇਂ ਅੰਕੜਾ ਦਿਵਸ ਅਤੇ ਵਿਗਿਆਨਕ ਪ੍ਰਸਾਦ ਚੰਦਰ ਮਹਾਲੋਬਿਸ ਦੀ ਜਿਹੜੀ ਸੀ 12ਵੀਂ ਸ਼ੁਰੂਆਤੀ ਵਰੇਗੰਢ ਦੀ ਸਮਾਰੋਹ ਤੇ 125 ਰੁਪਏ ਦੀ ਮਾਨਤਾ ਦਾ ਇਕ ਯਾਦਗਾਰੀ ਸਿੱਕਾ ਲਾਂਚ ਕੀਤਾ। ਇਸ ਆਯੋਜਨ ਮੌਕੇ ਪ੍ਰਸਿੱਧ ਅਦਾਕਾਰ ਬਾਰੂਨ ਚੰਦਾ ਦੀ ਆਵਾਜ਼ ਦੇ ਨਾਲ ਮਹਲਾ ਨੋਬਿਸ ਅਤੇ ਰਵਿੰਦਰਨਾਥ ਟੈਗੋਰ ਦੇ ਵਿਚਕਾਰ 3 ਦਹਾਕੇ ਲੰਬੇ ਸਬੰਧਾਂ ਦਾ ਬਾਰੇ ਇਕ ਆਡੀਓ ਕਲਿਪ ਵੀ ਜਿਹੜਾ ਜਾਰੀ ਕੀਤਾ ਗਿਆ ਸੀ ਉਸ ਸਮੇਂ ਦੇ ਵਿਚ। ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿਚ ਕੁਝ ਗੱਲਾਂ ਬਾਤਾਂ ਤੇ ਹੁਣ ਚੱਲਦੇ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰਦੇ ਆਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਤੇ ਅੱਜ ਸਿਲਸਿਲਾ ਚਲਾਉਂਦੇ ਆਂ ਅੱਗੇ।
ਤੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੱਕ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 1962 ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ

0: ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੀਆਂ ਖਬਰਾਂ ਵੱਲ ਨੂੰ ਦੋਸਤੋ ਝਾਤ ਮਾਰੀਏ ਤੇ ਪੰਜਾਬ ਤੋਂ ਲੈ ਕੇ ਦੁਨੀਆਂ ਤੱਕ ਦੀਆਂ ਉਹ ਅਹਿਮ ਖਬਰਾਂ ਜੋ ਹਰ ਨਾਗਰਿਕ ਨੂੰ ਜਾਣਨੀਆਂ ਤੇ ਸੁਣਨੀਆਂ ਵੀ ਚਾਹੀਦੀਆਂ ਨੇ। ਯੂਰੀਆ ਘੁਟਾਲੇ ਦੀ ਗੱਲ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਉਹਦੇ ਉੱਤੇ ਹੋਈ ਹੈ ਤੇ ਕਿਸਾਨਾਂ ਦਾ ਬਿਜਲੀ ਸੰਕਟ ਹੈ ਜੋ ਗੁੱਸੇ ਦਾ ਰੂਪ ਧਾਰੀ ਜਾ ਰਿਹਾ ਹੈ। ਉਧਰੋਂ ਫਸਲਾਂ ਨੂੰ ਪਾਣੀ ਚਾਹੀਦਾ ਹੈ, ਨਾ ਮੋਗਿਆਂ ਤੇ ਵਿੱਚ ਤਾਂ ਨਾ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਤੇ ਬਿਜਲੀ ਦੀ ਗੁੱਲ ਹੈ, ਬਿਜਲੀ ਹੱਥ ਨਹੀਂ ਫੜਾਉਂਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਦਾ ਖਾਸ ਦਿਹਾੜਾ ਜੋ ਰਿਹਾ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ। ਸਤਿਕਾਰ ਐਕਟ ਦੇ ਉੱਤੇ ਇੱਕ ਮਹੀਨੇ ਦਾ ਅਲਟੀਮੇਟਮ ਦੇ ਦਿੱਤਾ ਹੈ ਤੇ ਪੰਜਾਬ ਕਾਂਗਰਸ ਦੇ ਵਿੱਚ ਸੰਭਾਵਿਤ ਵੱਡੇ ਫੈਸਲੇ ਹੋਣ ਜਾ ਰਹੇ ਨੇ, ਜਲਦ ਹੀ ਨਸ਼ਰ ਹੋ ਜਾਣਗੇ ਇੱਕ ਦੋ ਦਿਨਾਂ ਚ ਤੇ ਹਾਈ ਕੋਰਟ ਦੀਆਂ ਸਖ਼ਤ ਟਿੱਪਣੀਆਂ ਆਈਆਂ ਨੇ। ਅਮਰੀਕਾ ਇਰਾਨ ਤਣਾਅ ਜਿਹੜਾ ਵੀਕਐਂਡ ਦੇ ਵਿੱਚ ਵੀ ਬਣਿਆ ਪਰ ਹੁਣ ਫਿਰ ਤੋਂ ਸ਼ਾਂਤੀ ਦਿਖਣ ਲੱਗੀ ਹੈ ਤੇ ਯੂਰਪ ਦੇ ਵਿੱਚ ਭਿਆਨਕ ਗਰਮੀ ਜਿਹੜੀ ਕਹਿਰ ਬਰਸਾ ਰਹੀ ਹੈ, 45 ਡਿਗਰੀ ਤੋਂ ਉੱਪਰ ਦਾ ਜਿਹੜਾ ਆਪਣਾ ਡਿਗਰੀ ਨੂੰ ਸੈਲਸੀਅਸ ਨੂੰ ਪਾਰ ਕਰ ਗਿਆ। ਚੀਨ ਜਪਾਨ ਵਪਾਰਕ ਟਕਰਾਅ ਜਿਹੜਾ ਚੱਲ ਪਿਆ ਤੇ ਬ੍ਰਿਟੇਨ ਅਤੇ ਜਰਮਨੀ ਦੀਆਂ ਵੱਡੀਆਂ ਘਟਨਾਵਾਂ ਦੇ ਵਿੱਚ ਗੋਲੀਬਾਰੀ ਹੋਈ ਹੈ ਤੇ ਫੀਫਾ ਵਰਲਡ ਕੱਪ ਦੀ ਵੀ ਗੱਲਬਾਤ ਅੱਗੇ ਜਾ ਕੇ ਕਰਾਂਗੇ ਤੇ ਲਓ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਯੂਰੀਆ ਘੁਟਾਲੇ ਤੇ ਐਕਸ਼ਨ ਦੇ ਵਿੱਚ ਆਏ ਆ ਸੀਐਮ ਭਗਵੰਤ ਮਾਨ, 7 ਅਧਿਕਾਰੀ ਚਾਰਜਸ਼ੀਟ ਕੀਤੇ ਐ। ਪੰਜਾਬ ਸਰਕਾਰ ਨੇ ਯੂਰੀਆ ਘੁਟਾਲੇ ਦੇ ਮਾਮਲੇ ਚ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਹਿਕਾਰੀ ਅਦਾਰੇ ਮਾਰਕਫੈਡ ਤੇ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਕੈਟਲ ਫੀਡ ਸਨਅਤਾਂ ਦਾ ਜਿਹੜੇ ਵਿਚ ਖੇਤੀ ਸਬਸਿਡੀ ਵਾਲੀ ਯੂਰੀਆ ਦੀ ਸਪਲਾਈ ਦੇ ਮਾਮਲੇ ਦੀ ਤੱਥ ਖੋਜ ਜਾਂਚ ਕਰਨਗੇ। ਇਹ ਉੱਚ ਅਧਿਕਾਰੀ ਅਣਗਹਿਲੀ ਦੇ ਲਈ ਜਿੰਮੇਵਾਰੀ ਤੈਅ ਕਰਕੇ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਸੌਂਪਣਗੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿਚ 7 ਉੱਚ ਅਫਸਰਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਐਤਵਾਰ ਨੂੰ ਪ੍ਰਮੁੱਖਤਾ ਦੇ ਨਾਲ ਯੂਰੀਆ ਘੁਟਾਲਾ ਦਾ ਮਾਮਲਾ ਬੇਪਰਦ ਕੀਤਾ ਗਿਆ ਸੀ। ਕਿਵੇਂ ਦੋ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਖੇਤੀ ਸਬਸਿਡੀ ਵਾਲੀ ਯੂਰੀਆ ਨੂੰ ਮਾਰਕਫੈਡ ਅਤੇ ਮਿਲਕਫੈਡ ਦੀਆਂ 4 ਕੈਟਲ ਫੀਡ ਫੈਕਟਰੀਆਂ ਦੇ ਵਿਚ ਸਪਲਾਈ ਕੀਤਾ ਜਾ ਰਿਹਾ। ਖੇਤੀ ਮਹਿਕਮੇ ਦੇ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰੇ ਗਏ ਨੇ ਜਿਸ ਦੇ ਵਿਚ ਇਸ ਘਪਲੇ ਹੋਣ ਦੀ ਜਿਹੜੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਕਾਸ਼ਿਤ ਹੋਈ ਖ਼ਬਰ ਦਾ ਨੋਟਿਸ ਲੈਂਦੇ ਅੱਜ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ। 7 ਅਧਿਕਾਰੀ ਚਾਰਜਸ਼ੀਟ ਕਰਨ ਤੋਂ ਇਲਾਵਾ 1 ਅਧਿਕਾਰੀ ਦਾ ਤਬਾਦਲਾ ਵੀ ਕੀਤਾ। ਮੁੱਖ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਹਰ ਪੱਧਰ ਦੇ ਉੱਤੇ ਜਵਾਬਦੇਹੀ ਤੈਅ ਕੀਤੀ ਜਾਏਗੀ ਤੇ ਜਨਤਕ ਸਰੋਤਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਕਾਰੀ ਕਰਮਚਾਰੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਨੇ ਖਾਦ ਸਪਲਾਈ ਕਰਨ ਵਾਲੀ ਕੰਪਨੀ ਮੈਸਰਜ ਮਨੀਸ਼ਾ ਟ੍ਰੇਡਿੰਗ ਕੰਪਨੀ ਨਵੀਂ ਦਿੱਲੀ ਤੇ ਮੈਸਰਜ AM ਕੈਮੀਕਲ ਸੋਨੀਪਤ ਖਿਲਾਫ਼ ਕਾਰਵਾਈ ਦੇ ਲਈ ਮਾਮਲਾ ਵਿਸਤ੍ਰਿਤ ਜਾਂਚ ਤੇ ਲੋੜੀਂਦੀ ਕਾਰਵਾਈ ਲਈ ਕ੍ਰਮਵਾਰ ਪ੍ਰਿੰਸੀਪਲ ਕਮਿਸ਼ਨਰ CGST ਨਵੀਂ ਦਿੱਲੀ ਤੇ ਪੰਚਕੂਲਾ ਨੂੰ ਭੇਜ ਦਿੱਤਾ। ਇਨ੍ਹਾਂ ਅਧਿਕਾਰੀਆਂ ਦੀ ਰਿਪੋਰਟ ਦੇ ਉੱਤੇ ਪੰਜਾਬ ਸਰਕਾਰ ਅਗਲੀ ਕਾਰਵਾਈ ਕਰੇਗੀ। ਮਿਲਕਫੈਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਮੈਨੇਜਰ AH ਤੇ ਕੁਆਲਿਟੀ ਇੰਚਾਰਜ ਡਿਪਟੀ ਮੈਨੇਜਰ ਖਰੀਦ ਅਤੇ ਭੰਡਾਰਨ ਇੰਚਾਰਜ ਜਿਹੜੇ ਨੇ FA ਤੇ ਸੀਨੀਅਰ ਸਹਾਇਕ ਖਿਲਾਫ਼ ਮੈਨੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਹੈ। ਇਸ ਤਰ੍ਹਾਂ ਮਾਰਕਫੈਡ ਦੇ ਚੀਫ਼ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਦੋਂ ਕਿ ਜਨਰਲ ਮੈਨੇਜਰ ਸੀਨੀਅਰ ਅਕਾਊਂਟਸ ਅਫਸਰ ਤੇ ਸੀਨੀਅਰ ਸਹਾਇਕ ਕਮਰਸ਼ੀਅਲ ਖਿਲਾਫ਼ ਮੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਬੰਧਤ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ਦੇ ਵਿਚ ਤਬਾਦਲਾ ਵੀ ਕਰ ਦਿੱਤਾ। ਇਸੇ ਦੌਰਾਨ ਕਰ ਵਿਭਾਗ ਨੇ ਮੈਸਰਜ ਇੰਡੋ ਆਰਗੈਨਿਕ ਗਿੱਦੜਬਾਹਾ ਦੀ ਕਾਰੋਬਾਰ ਵਾਲੀ ਜਗ੍ਹਾ ਦੀ ਚੈਕਿੰਗ ਕੀਤੀ ਅਤੇ ਫਰਮ ਨੂੰ ਵਿੱਤੀ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਗਿਆ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸਪਲਾਈ ਕੀਤੀ ਗਈ ਸਮੱਗਰੀ GST ਦਸਤਾਵੇਜ਼ਾਂ ਦੇ ਵਿਚ ਘੋਸ਼ਿਤ ਕੀਤੇ ਗਏ ਉਤਪਾਦਨ ਦੀ ਬਜਾਏ ਕਥਿਤ ਤੌਰ ਦੇ ਉਤੇ ਨਿਮ ਕੋਟਿਡ ਯੂਰੀਆ ਸੀ ਜਿਸਦੇ ਨਾਲ ਗਲਤ ਘੋਸ਼ਣਾ ਇਨਪੁੱਟ ਟੈਕਸ ਕ੍ਰੈਡਿਟ ਦਾ ਜਿਹੜਾ ਗਲਤ ਲਾਭ ਲੈਣ ਪਾਸਿੰਗ ਅਤੇ ਸਰਕਾਰ ਦੇ ਦੁਆਰਾ ਸਬਸਿਡੀ ਵਾਲੀ ਖਾਦ ਦੀ ਸੰਭਾਵਿਤ ਦੁਰਵਰਤੋਂ ਦਾ ਸ਼ੱਕ ਜਿਹੜਾ ਪੈਦਾ ਹੁੰਦਾ ਹੈ। ਮੁੱਖ ਮੰਤਰੀ ਨੇ ਸਹਾਇਕਾਰਤਾ ਵਿਭਾਗ ਨੂੰ ਜਿਹੜਾ ਹੈ ਨਿਰਦੇਸ਼ ਵੀ ਦਿੱਤੇ ਹੈ ਕਿ ਮਾਰਕਫੈੱਡ ਨੂੰ ਪੰਜਾਬ ਦੇ ਵਿੱਚ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਅਤੇ ਸਪਲਾਈ ਦੇ ਲਈ ਨੋਡਲ ਏਜੰਸੀ ਬਣਨ ਵਾਸਤੇ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਤੇ ਚੇਤੇ ਰਵੇ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ 5.91 ਰੁਪਏ ਪ੍ਰਤੀ ਕਿਲੋ ਸਬਸਿਡੀ ਵਾਲੀ ਖਾਦ ਨੂੰ 61 ਰੁਪਏ ਪ੍ਰਤੀ ਕਿਲੋ ਟੈਕਨੀਕਲ ਗ੍ਰੇਡ ਵਾਲੀ ਖਾਦ ਦਾ ਲੈਵਲ ਲਾ ਕੇ ਸਹਿਕਾਰੀ ਸਨਅਤਾਂ ਨੂੰ ਜਿਹੜਾ ਸਪਲਾਈ ਦਿੱਤੀ ਜਾ ਰਹੀ ਸੀਗੀ। ਇਹ ਸਕੈਮ ਜਿਹੜਾ ਸਾਹਮਣੇ ਆਇਆ। ਦੂਸਰੇ ਪਾਸੇ ਖੇਤੀ ਮੋਟਰਾਂ ਦੇ ਲਈ ਬਿਜਲੀ ਨਾ ਮਿਲਣ ਕਾਰਨ ਖਿਲਾਫ਼ ਜਿਹੜਾ ਗਰਜੇ ਆ ਕਿਸਾਨ। ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਪੂਰੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬੁਢਲਾਡਾ ਵੱਲੋਂ ਬਿਜਲੀ ਮਹਿਕਮੇ ਦੇ ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ਦੇ ਉੱਤੇ ਹੋਣ ਦੇ ਬਾਵਜੂਦ ਧਰਨੇ ਦੇ ਵਿਚ ਸੈਂਕੜੇ ਕਿਸਾਨ ਸ਼ਾਮਲ ਹੋਏ ਹੈ। ਕੜਾਕੇ ਦੀ ਗਰਮੀ ਦੇ ਦੌਰਾਨ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਜਿਹੜੇ ਨੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਢੰਡੋਰਾ ਪਿੱਟ ਰਹੀ ਹੈ ਕਿ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸਰਕਾਰ ਕਹਿੰਦੀ ਹੈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ 8 ਘੰਟੇ ਨਿਰਵਿਘਨ ਦਿੱਤੀ ਜਾ ਰਹੀ ਹੈ ਪਰ ਅਸਲ ਦੇ ਵਿਚ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ 5 ਘੰਟੇ ਹੀ ਦਿੱਤੀ ਜਾ ਰਹੀ ਹੈ ਜਿਹਦੇ ਵਿਚ ਵੀ ਵਾਰ ਵਾਰ ਕੱਟ ਲੱਗਦੇ ਹੈ। ਪਾਣੀ ਪੂਰਾ ਨਾ ਹੋਣ ਕਾਰਨ ਖੇਤੀ ਦੇ ਵਿਚ ਲਾਇਆ ਝੋਨਾ ਜਿਹੜਾ ਖੇਤਾਂ ਚ ਲਾਇਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਜਦੋਂ ਕਿ ਪਾਣੀ ਦੀ ਕਮੀ ਕਰਕੇ ਝੋਨੇ ਦੀ ਲਵਾਈ ਦਾ ਕੰਮ ਵੀ ਰੁਕ ਗਿਆ। ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ ਪੂਰੀ ਦਿੱਤੀ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸੇ ਮੁੱਦੇ ਉਤੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਬਿਆਨ ਆਇਆ ਬਿਜਲੀ ਸੰਕਟ ਨੂੰ ਲੈ ਕੇ। ਆਪ ਸਰਕਾਰ ਦੇ ਰਾਜ ਦੇ ਵਿਚ ਪੰਜਾਬ ਬਿਜਲੀ ਸਪਲਾਈ ਦੇ ਵਿਚ ਪਛੜਿਆ। ਸੁਖਬੀਰ ਬਾਦਲ ਕਹਿੰਦੇ ਆ ਪੰਜਾਬ ਦੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਕਰਕੇ ਸੂਬੇ ਦੇ ਵਿਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਐ ਜਿਸਦੇ ਕਰਕੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹੈ। ਸੂਬੇ ਦੇ ਵਿਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਐ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿਚ ਬਿਜਲੀ ਨਾ ਹੋਣ ਕਾਰਨ ਕਿਸਾਨੀ ਜਿਹੜੀ ਐ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਐ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਤੇ ਝੂਠੇ ਵਾਅਦੇ ਅਤੇ ਦਾਅਵੇ ਕਰਨ ਲੱਗੇ ਹੋਏ ਨੇ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਬਿਜਲੀ ਸਰਪਲਸ ਜਿਹੜਾ ਸੂਬਾ ਬਣ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿਚ ਮੁੜ ਤੋਂ ਬਿਜਲੀ ਸਪਲਾਈ ਦੇ ਵਿਚ ਪਛੜ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਕਿ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਪੈਰਾਂ ਸਿਰ ਕਹਿੰਦੇ ਖੜਾ ਕੀਤਾ ਜਾ ਸਕੇ। ਦੂਸਰੇ ਪਾਸੇ ਅੱਜ ਸਭ ਦੀਆਂ ਅੱਖਾਂ ਤੇ ਨਜ਼ਰਾਂ ਜਿਸ ਦੇ ਉੱਤੇ ਸਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ ਤੇ ਸਤਿਕਾਰ ਐਕਟ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਹੈ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਗੂੰਜਿਆ ਹਾਲ ਹੈ ਤੇ ਗੁਰਬਾਣੀ ਦੇ ਜਾਪ ਦੇ ਨਾਲ ਮੀਟਿੰਗ ਦੀ ਸਮਾਪਤੀ ਹੋਈ ਹੈ। ਸਿਆਸੀ ਦੂਸ਼ਣਬਾਜ਼ੀ ਦੇ ਉੱਤੇ ਪੂਰਨ ਪਾਬੰਦੀ ਲੱਗੀ ਤੇ ਪ੍ਰਕਾਸ਼ਿਤ ਬੀੜਾਂ ਤੇ ਯੂਨੀਕ ਨੰਬਰ ਲਾਉਣਾ ਸਿਰਫ SGPC ਦਾ ਅਧਿਕਾਰ ਸਰਕਾਰ ਸੁਝਾਅ ਦੇ ਸਕਦੀ ਹੈ ਅਧਿਕਾਰ ਹੈ ਤੇ ਸਰਕਾਰ ਸੁਝਾਅ ਦੇ ਸਕਦੀ ਹੈ ਕਾਨੂੰਨ ਨਹੀਂ ਬਣਾ ਸਕਦੀ। ਜਥੇਦਾਰ ਗੜਗੱਜ ਹੋਣਾ ਨੇ ਇਹ ਬਿਆਨ ਦਿੱਤਾ। ਪੰਥਕ ਜਥੇਬੰਦ ਸ਼ਬਦਾਵਲੀ ਜਿਹੜੀ ਹੈ ਪੰਥਕ ਸ਼ਬਦਾਵਲੀ ਦੇ ਵਿਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਬੀੜ ਦੀ ਥਾਂ ਦੇ ਉੱਤੇ ਸਰੂਪ ਸ਼ਬਦ ਵਰਤਣਾ ਗਲਤ ਤੇ ਜਥੇਦਾਰ ਗੜਗੱਜ ਹੋਣਾ ਨੇ ਕਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਉੱਤੇ ਵਿਧਾਇਕਾਂ ਨੇ ਛੱਡੇ ਜੈਕਾਰੇ ਨੇ ਤੇ ਇਕ ਮਹੀਨੇ ਦੇ ਵਿਚ ਕਾਨੂੰਨ ਸੋਧਨ ਦੇ ਉੱਤੇ ਵਿਧਾਇਕਾਂ ਦੀ ਸਹਿਮਤੀ ਬਣੀ ਹੈ। ਪੰਥ ਦੀ ਕਚਹਿਰੀ ਦੇ ਵਿਚ ਪਹਿਲਾਂ ਦਾਦਾ ਤੇ ਹੁਣ ਪੋਤਾ ਪੇਸ਼ ਹੋਇਆ। ਗਿਆਨੀ ਜੈਲ ਸਿੰਘ ਦੇ ਮਗਰੋਂ ਅੱਜ ਉਨ੍ਹਾਂ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ ਵੀ ਉਥੇ ਪੇਸ਼ ਹੋਇਆ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਚੱਲੀ ਕਈ ਘੰਟਿਆਂ ਦੀ ਇਤਿਹਾਸਕ ਤੇ ਭਾਵੁਕ ਸੁਣਵਾਈ ਇਕ ਵੱਡੀ ਸਿਆਸੀ ਤੇ ਧਾਰਮਿਕ ਸਮਝੌਤੇ ਦੇ ਨਾਲ ਸੰਪੂਰਨ ਹੋਈ ਹੈ। ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਾਨੂੰਨ ਦੇ ਵਿਚ ਸੋਧ ਕਰਨ ਦੇ ਲਈ ਦਿੱਤੇ ਗਏ ਇਕ ਮਹੀਨੇ ਦੇ ਅਲਟੀਮੇਟਮ ਤੇ ਐਕਟ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਫੈਸਲੇ ਨੂੰ ਹਾਲ ਦੇ ਵਿਚ ਮੌਜੂਦ ਸਮੂਹ ਵਿਧਾਇਕਾਂ ਨੇ ਸਿਰ ਮੱਥੇ ਪ੍ਰਵਾਨ ਕਰ ਲਿਆ। ਜਿਵੇਂ ਹੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸਮੂਹ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਇਕ ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਸਾਰੇ ਇਤਰਾਜ਼ਾਂ ਨੂੰ ਜਿਹੜਾ ਦੂਰ ਕਰਨ ਤਾਂ ਹਾਲ ਹੀ ਦੇ ਵਿੱਚ ਮੌਜੂਦਾ ਸਾਰੀਆਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਕ ਸੁਰ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਆਕਾਸ਼ ਗੁੰਜਾਏ ਨੇ ਜੈਕਾਰੇ ਛੱਡ ਕੇ ਇਸ ਫੈਸਲੇ ਦੀ ਪ੍ਰਵਾਨਗੀ ਦਿੱਤੀ ਹੈ। ਜੈਕਾਰਿਆਂ ਦੀ ਗੂੰਜ ਦੇ ਨਾਲ ਹੀ ਸਮੂਹ ਵਿਧਾਇਕਾਂ ਨੇ ਸਿੰਘ ਸਹਿਬਾਨਾਂ ਨੂੰ ਭਰੋਸਾ ਵੀ ਦਿੱਤਾ ਕਿ ਨਿਰਧਾਰਿਤ ਇਕ ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਇਸ ਕਾਨੂੰਨ ਦੇ ਵਿਚ ਲੋੜੀਂਦੀਆਂ ਸੋਧਾਂ ਕਰਵਾਉਣ ਦੇ ਲਈ ਵਚਨਬੱਧ ਰਹਿਣਗੇ। ਜਿਸ ਤਰ੍ਹਾਂ ਇਸ ਅਹਿਮ ਮੀਟਿੰਗ ਦੀ ਸ਼ੁਰੂਆਤ ਅਧਿਆਤਮਕ ਮਾਹੌਲ ਦੇ ਵਿਚ ਹੋਈ ਉਵੇਂ ਹੀ ਇਸ ਦਾ ਅੰਤ ਵੀ ਬੇਹੱਦ ਸ਼ਾਂਤਮਈ ਰਿਹਾ। ਸੁਣਵਾਈ ਦੀ ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਸਮੂਹ ਪੰਜ ਸਿੰਘ ਸਹਿਬਾਨਾਂ ਅਤੇ ਹਾਲ ਦੇ ਵਿਚ ਬੈਠੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮਿਲ ਕੇ ਗੁਰਬਾਣੀ ਦਾ ਪਾਠ ਦਾ ਜਾਪ ਵੀ ਕੀਤਾ। ਗੁਰਬਾਣੀ ਦੇ ਪਵਿੱਤਰ ਜਾਪ ਦੇ ਨਾਲ ਇਸ ਇਤਿਹਾਸਕ ਇਕੱਤਰਤਾ ਦੀ ਸਮਾਪਤੀ ਜਿਹੜੀ ਕੀਤੀ ਗਈ ਜਿਸ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਤਣਾਅ ਕਾਫ਼ੀ ਹੱਦ ਤੱਕ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ। ਇਕੱਤਰਤਾ ਦੇ ਬਿਲਕੁਲ ਅਖੀਰ ਦੇ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਖ ਵੱਖ ਪਾਰਟੀਆਂ ਦੇ ਵਿਧਾਇਕਾਂ ਨੂੰ ਕੱਟੜ ਧਾਰਮਿਕ ਹਦਾਇਤ ਜਾਰੀ ਕਰਦਿਆਂ ਆਖਿਆ ਕਿ ਹੁਣ ਜਦੋਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੁਲਝਣ ਵੱਲ ਵੱਧ ਰਿਹਾ ਤਾਂ ਕੋਈ ਵੀ ਆਗੂ ਜਾਂ ਪਾਰਟੀ ਬਾਹਰ ਜਾ ਕੇ ਇਸ ਸੰਵੇਦਨਸ਼ੀਲ ਮੁੱਦੇ ਦੇ ਉਤੇ ਇਕ ਦੂਜੇ ਦੇ ਖਿਲਾਫ਼ ਸਿਆਸੀ ਦੂਸ਼ਣਬਾਜ਼ੀ ਜਿਹੜੀ ਹੈ ਨਹੀਂ ਕਰੇਗਾ, ਬਲੇਮ ਗੇਮ ਨਹੀਂ ਚੱਲੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਗੁਰੂ ਸਾਹਿਬ ਦੇ ਸਤਿਕਾਰ ਦਾ ਸਾਂਝਾ ਮਸਲਾ ਹੈ, ਨਾ ਕਿ ਕਿਸੇ ਪਾਰਟੀ ਦੀ ਜਿੱਤ ਹਾਰ ਦਾ। ਇਸ ਦੇ ਲਈ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉਤੇ ਕੋਈ ਵੀ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿਚ ਮੁੜ ਡਰ ਦਾ ਜਾਂ ਆਪਸੀ ਨਫ਼ਰਤ ਪੈਦਾ ਹੋਵੇ ਤੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਗੁਰੂ ਸਾਹਿਬ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਆਪਣਾ ਫਰਜ਼ ਨਿਭਾਉਣ। ਜੇ ਮੈਂ ਇਹਦੇ ਉੱਤੇ ਕਵਾਂ ਤਾਂ ਜੋ ਕੁਝ ਵੀ ਦੇਖਣ ਨੂੰ ਮਿਲਿਆ ਇੱਕ ਇਤਿਹਾਸਕ ਤੇ ਬਹੁਤ ਵੱਡਾ ਕਹਿ ਸਕਦੇ ਹਾਂ ਟੇਬਲ ਟਾਕ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੁਨੀਆਂ ਦੇ ਵਿੱਚ ਇੱਕ ਮਿਸਾਲ ਇਤਿਹਾਸ ਇੱਕ ਕਹਿ ਸਕਦੇ ਹਾਂ ਦੇਖਣ ਨੂੰ ਮਿਲਿਆ ਸਾਡੀਆਂ ਆਪਣੀ ਜਦੋਂ ਦੀ ਅਸੀਂ ਸੁਰਤ ਸੰਭਾਲੀ ਹੈ ਇੱਕ ਚੰਗਾ ਕਦਮ ਹੈ। ਜੇ ਮਸਲੇ ਇਸ ਤਰ੍ਹਾਂ ਚੁੱਪ ਚਪੀਤੇ ਆਰਾਮ ਦੇ ਨਾਲ ਵੀ ਸੁਲਝ ਸਕਦੇ ਆ ਤਾਂ ਸ਼ਲਾਘਾ ਕਰਨੀ ਬਣਦੀ ਹੈ, ਪਰ ਕੁਝ ਲੋਕ ਇਸ ਦੇ ਉੱਤੇ ਦੂਸਰਾ ਪੱਖ ਜਿਹੜਾ ਜਾਂ ਹੋਰ ਕਿਤੇ ਨਾ ਕਿਤੇ ਜੋ ਵੀ ਆਡਾ ਲੈਣ ਦੀ ਗੱਲ ਉਹ ਸਾਰਾ ਬਰਕਰਾਰ ਹੈ ਤੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਜਾਂ ਸਿਆਸੀ ਪੈਂਤੜੇ ਜਾਂ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਇਹਦੇ 'ਚ ਗੱਲ ਕਰਾਂਗੇ। ਦੂਸਰੇ ਪਾਸੇ ਜਿਹੜਾ ਪੰਜਾਬ ਕਾਂਗਰਸ ਸੰਗਠਨ ਦੇ ਬਾਰੇ ਫੈਸਲੇ ਦਾ ਐਲਾਨ 2-3 ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਵਿਜੇ ਇੰਦਰ ਸਿੰਗਲਾ ਹੁਣਾਂ ਨੇ ਸਪਸ਼ਟ ਕੀਤਾ ਹੈ। ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਮੈਂਬਰ ਹੈ CWUC ਦੇ ਮੈਂਬਰ ਨੇ ਵਿਜੇ ਇੰਦਰ ਸਿੰਗਲਾ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਪਾਰਟੀ ਜਿਹੜੀ ਹੈ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਸੰਗਠਨ ਦੇ ਬਾਰੇ ਫੈਸਲੇ ਦਾ ਐਲਾਨ ਅਗਲੇ 2-3 ਦਿਨਾਂ ਦੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਸੰਗਠਨ ਦੇ ਵਿੱਚ ਬਦਲਾਅ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਿੰਗਲਾ ਨੇ ਕਿਹਾ ਕਿ ਸ਼ਾਇਦ ਪਾਰਟੀ ਹਾਈਕਮਾਂਡ ਅਗਲੇ 2-3 ਦਿਨਾਂ ਦੇ ਵਿੱਚ ਉਹ ਐਲਾਨ ਕਰ ਦੇਵੇਗੀ ਜਿਸਦਾ ਤੁਸੀਂ ਸਾਰੇ ਜਿਹੜੇ ਇੰਤਜ਼ਾਰ ਜਿਹੜਾ ਕਰ ਰਹੇ ਹੋ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਹੁਦੇ ਦੇ ਵਿੱਚ ਸੰਭਾਵਿਤ ਬਦਲਾਅ ਦੇ ਬਾਰੇ ਅਟਕਲਾਂ ਦੇ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਮੌਜੂਦਾ ਲੀਡਰਸ਼ਿਪ ਦਾ ਬਚਾਅ ਕਰਦਿਆਂ ਸਿੰਗਲਾ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਇਕ ਸਤਿਕਾਰਤ ਮਿਹਨਤੀ ਸੂਬਾ ਪ੍ਰਧਾਨ ਹੈ ਜੋ ਪਿਛਲੇ 4.5 ਸਾਲਾਂ ਤੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਨੇ। ਸਾਡੇ ਕੋਲ CLP ਆਗੂ ਵੀ ਨੇ। ਸਿੰਗਲਾ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਕਈ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ ਜਿਸ ਦੇ ਵਿਚ ਮੈਨੀਫੈਸਟੋ ਕਮੇਟੀ, ਪ੍ਰਚਾਰ ਕਮੇਟੀ, ਚੋਣ ਪ੍ਰਬੰਧਨ ਕਮੇਟੀ ਤੇ ਮੀਡੀਆ ਕਮੇਟੀ ਸ਼ਾਮਲ ਨੇ ਤੇ ਉਨ੍ਹਾਂ ਕਿਹਾ ਕਿ ਵੱਖ ਵੱਖ ਆਗੂਆਂ ਨੂੰ ਵੱਖ ਵੱਖ ਜਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਨੇ ਤਾਂ ਜੋ ਸੰਗਠਨ ਚੋਣਾਂ ਦੇ ਲਈ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕਰ ਸਕੇ। ਇਕ ਖ਼ਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡੇ ਲਈ ਵੀ ਉਡੀਕ ਰਹੇਗੀ, ਤੁਸੀਂ ਵੀ ਜੋ ਗੱਲਾਂ ਬਾਤਾਂ ਜਾਂ ਮਨ ਦੇ ਵਿਚਾਰ ਦੇਣਾ ਚਾਹੁੰਦੇ ਹੋ ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਕੁਝ ਵੀ ਫੈਸਲੇ ਲਏ ਗਏ ਨੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ, ਪੋਜ਼ਿਟਿਵ ਜਾਂ ਨੈਗੇਟਿਵ ਉਹਦੇ ਵਿੱਚ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ। 3 ਅਦਾਲਤਾਂ ਤੋਂ ਅਗਾਊ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਤੇ ਹਾਈ ਕੋਰਟ ਨੇ ਜਿਹੜਾ DGP ਤੋਂ ਜਵਾਬ ਮੰਗ ਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਅਜਿਹੇ ਮਾਮਲੇ ਦੇ ਵਿਚ ਸਖ਼ਤ ਟਿੱਪਣੀਆਂ ਕੀਤੀਆਂ ਨੇ ਜਿਹਦੇ ਵਿਚ ਸੈਸ਼ਨ ਅਦਾਲਤ, ਹਾਈਕੋਰਟ ਅਤੇ ਸੁਪਰੀਮ ਕੋਰਟ ਤਿੰਨਾਂ ਦੇ ਵੱਲੋਂ ਅਗਾਊ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਦੇ ਬਾਵਜੂਦ ਮੁਲਜ਼ਮ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋਇਆ। ਹਾਈਕੋਰਟ ਨੇ ਇਸ ਨੂੰ ਗੰਭੀਰ ਮਾਮਲਾ ਮੰਨਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ DGP ਨੂੰ ਇਸ ਦੀ ਜਾਂਚ ਕਰਨ ਅਤੇ ਇਹ ਪਤਾ ਲਗਾਉਣ ਦੇ ਹੁਕਮ ਦਿੱਤੇ ਨੇ ਕਿ ਮੁਲਜ਼ਮ ਅਜੇ ਤੱਕ ਜਿਹੜਾ ਜਾਂਚ ਏਜੰਸੀ ਦੀ ਪਹੁੰਚ ਤੋਂ ਬਾਹਰ ਕਿਉਂ ਹੈ। ਜਸਟਿਸ ਦੀਪਕ ਗੁਪਤਾ ਨੇ ਮੁਲਜ਼ਮ ਦੀ ਦੂਜੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਉਸਦੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਹ ਮਾਮਲਾ 30 ਨਵੰਬਰ 2024 ਨੂੰ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਦੇ ਵਿਚ ਦਰਜ FIR ਦੇ ਨਾਲ ਸੰਬੰਧਿਤ ਹੈ। ਮੁਲਜ਼ਮ ਦੇ ਖਿਲਾਫ਼ ਧੋਖਾਧੜੀ ਸਮੇਤ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 384, 420, 465, 467, 468 ਅਤੇ 120B ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਦੀ ਪਹਿਲੀ ਅਗਾਊਂ ਜ਼ਮਾਨਤ ਅਰਜ਼ੀ 16 ਦਸੰਬਰ 2024 ਨੂੰ ਸੈਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਹਾਈਕੋਰਟ ਨੇ 16 ਜਨਵਰੀ 2025 ਨੂੰ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ ਤੇ ਫਿਰ ਸੁਪਰੀਮ ਕੋਰਟ ਨੇ ਵੀ 28 ਜੁਲਾਈ 2025 ਨੂੰ ਵਿਸ਼ੇਸ਼ ਪਟੀਸ਼ਨ ਰੱਦ ਕੀਤੀ। ਇਸ ਤੋਂ ਬਾਅਦ ਮੁਲਜ਼ਮ ਨੇ FIR ਰੱਦ ਕਰਨ ਦੀ ਪਟੀਸ਼ਨ ਦਾਇਰ ਕੀਤੀ ਤੇ ਜਿਸ ਨੂੰ ਉਸਨੇ 30 ਜਨਵਰੀ 2026 ਨੂੰ ਵਾਪਸ ਲਿਆ। ਮੁਲਜ਼ਮ ਨੇ ਦਲੀਲ ਦਿੱਤੀ ਹੈ ਕਿ ਹੁਣ ਜਾਂਚ ਪੂਰੀ ਹੋ ਚੁੱਕੀ ਹੈ ਤੇ ਚਲਾਨ ਅਦਾਲਤ ਦੇ ਵਿਚ ਪੇਸ਼ ਹੋ ਗਿਆ। ਇਸ ਦੇ ਲਈ ਉਸਦੀ ਅਗਾਊਂ ਜ਼ਮਾਨਤ ਤੇ ਮੁੜ ਵਿਚਾਰ ਕੀਤਾ ਜਾਵੇ। ਪਰ ਹਾਈਕੋਰਟ ਨੇ ਇਹ ਦਲੀਲ ਰੱਦ ਕਰਦਿਆਂ ਕਿਹਾ ਕਿ ਲਗਾਤਾਰ ਅਗਾਊਂ ਜ਼ਮਾਨਤ ਦੀਆਂ ਪਟੀਸ਼ਨਾਂ ਉਸ ਵੇਲੇ ਹੀ ਸੁਣੀਆਂ ਜਾ ਸਕਦੀਆਂ ਨੇ ਜਦੋਂ ਪਹਿਲਾਂ ਦੇ ਹੁਕਮ ਤੋਂ ਬਾਅਦ ਹਾਲਾਤ ਦੇ ਵਿਚ ਕੋਈ ਅਸਲ ਅਤੇ ਮਹੱਤਵਪੂਰਨ ਤਬਦੀਲੀ ਆਈ ਹੋਵੇ। ਸਿਰਫ਼ ਜਾਂਚ ਪੂਰੀ ਹੋਣ ਜਾਣ ਜਾਂ ਚਲਾਨ ਪੇਸ਼ ਹੋ ਜਾਣ ਨੂੰ ਨਵਾਂ ਹਾਲਾਤ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਜੇ ਅਜਿਹੀ ਦਲੀਲ ਮੰਨ ਲਈ ਜਾਵੇ ਤਾਂ ਲਗਾਤਾਰ ਜ਼ਮਾਨਤ ਪਟੀਸ਼ਨਾਂ ਦੇ ਨਾਲ ਸੰਬੰਧਿਤ ਕਾਨੂੰਨੀ ਸਿਧਾਂਤ ਬੇਅਸਰ ਹੋ ਜਾਣਗੇ ਤੇ ਇਕੋ ਆਧਾਰ ਦੇ ਉੱਤੇ ਵਾਰ ਵਾਰ ਮੁਕੱਦਮੇਬਾਜ਼ੀ ਦਾ ਰਾਹ ਜਿਹੜਾ ਖੁੱਲ ਜਾਵੇਗਾ। ਲਓ ਦੋਸਤੋ, ਇਸ ਦੇ ਨਾਲ ਹੀ ਅੱਗੇ ਵਧਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸੱਦਾ ਦਿੰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੀ ਆਨੂ ਜੀ,
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਮੇਰੀ ਇੱਕ ਬੇਨਤੀ ਸੀ ਕਿ ਡਾਕਟਰ ਪੱਟੀ ਸਾਹਿਬ ਨਾ ਵਿੱਚ ਜੁੜਨਾ ਚਾਹੁੰਦੇ ਸੀਗੇ ਤੇ ਜੇ ਮਤਲਬ ਜਿਹੜਾ ਹੈਗਾ ਆ ਤੇ ਉਹਨਾਂ ਲਾਈਨ ਜਿਹੜੀ ਹੈਗੀ ਆ ਉਹ ਤੇ ਜੇ ਲੈ ਲਿਆ ਜਾਵੇ ਤੇ ਵਧੀਆ, ਜੇ ਉਹਨਾਂ ਨੇ ਆਪਣਾ ਵਿਚਾਰ ਦੇਣਾ ਹੈਗਾ ਕੋਈ ਤੇ।
0: ਜਰੂਰ ਜੀ, ਜਰੂਰ ਲੈ ਲੈਣੇ ਆ ਜੀ।
1: ਹਾਂ ਜੀ, ਉਨੀ ਦੇਰ ਮੈਂ ਆਪਣਾ ਜਿਹੜਾ ਹੈਗਾ ਆ ਸ਼ੁਰੂਆਤ ਕਰ ਲੈਣਾ
0: ਜੀ।
1: ਅੱਜ ਨਾ ਭਾਰਤ ਸਾਹਿਬ, ਪਹਿਲਾਂ ਤਾਂ ਜਿਹੜਾ ਹੈਗਾ ਆ ਮੈਂ ਬਾਕੀ ਖਬਰਾਂ ਕਰੂੰਗਾ ਤੇ ਜਿਹੜੀ ਜਥੇਦਾਰ ਸਾਹਿਬ ਵਾਲੀ ਖਬਰ ਆ ਉਹ ਬਾਅਦ ਦੇ ਵਿਚ ਕਨਕਲੂਡ ਕਰਾਂਗੇ ਜੀ। ਪਹਿਲਾਂ ਡਾਕਟਰ ਪੱਟੀ ਸਾਹਿਬ ਦੇ ਵੀ ਵਿਚਾਰ ਲੈ ਲਈਏ, ਉਹਨਾਂ ਦਾ ਕੀ ਮਤ ਆ
0: ਜੀ।
1: ਤੇ ਜਿਹੜੀ ਆ ਜਮਾਨਤ ਵਾਲੀ ਤੁਸੀਂ ਖਬਰ ਕੀਤੀ ਆ ਭਾਰਤ ਸਾਹਿਬ, ਗੱਲ ਏਦਾਂ ਹੈਗੀ ਆ ਜੀ ਕਿ ਅਦਾਲਤਾਂ ਨੂੰ ਇਹਦੇ ਵਿਚ ਸਟ੍ਰਿਕਟ ਹੋਣਾ ਹੀ ਪੈਣਾ ਆ ਜੀ।
0: ਜੀ
1: ਹੁੰਦਾ ਕੀ ਆ ਜੀ ਕਿ ਪੁਲਿਸ ਕਰਦੀ ਆਪਣੀ ਮਰਜ਼ੀ, ਦੋਸ਼ੀ ਜਿਹੜਾ ਫੜਨਾ ਆ ਫੜਨਾ ਆ, ਜਿਹੜਾ ਨਹੀਂ ਫੜਨਾ ਉਹਦੀ ਭਾਵੇਂ ਜਮਾਨਤ ਅਰਜ਼ੀ ਰਿਜੈਕਟ ਹੋਈ ਹੋਵੇ ਤਾਂ ਵੀ ਉਹ ਤੁਰਿਆ ਫਿਰਦਾ ਥਾਣੇ ਦੇ ਮੋੜ ਦੀ ਲੰਘਦਾ ਹੈਗਾ ਆ ਜੀ। ਜਿਹੜਾ ਮਤਲਬ ਜ਼ੋਰਾਵਰ ਆ ਨਾ ਜੀ, ਉਹਨੂੰ ਪੁਲਿਸ ਜਿਹੜੀ ਹੈਗੀ ਆ ਕੁਛ ਕਹਿੰਦੀ ਹੀ ਨੀ ਜੀ।
0: ਜੀ
1: ਉਹਦੇ ਨਾਲ ਜਿਹੜਾ ਆ ਕਿ ਕੰਪਲੇਨਟ ਪਾਰਟੀ ਆ ਉਹਦੇ ਮਨ ਦੇ ਵਿਚ ਇਨਸਾਫ਼ ਦੀ ਉਮੀਦ ਧੁੰਦਲੀ ਹੁੰਦੀ ਆ ਜੀ।
0: ਜੀ
1: ਜਦੋਂ ਇੱਕ ਵਾਰੀ ਇੱਕ ਕੋਰਟ ਤੋਂ ਜਮਾਨਤ ਉਹਦੀ ਜਿਹੜੀ ਹੈਗੀ ਆ ਰਿਜੈਕਟ ਹੋ ਗਈ, ਦੂਜੀ ਕੋਰਟ ਚੋਂ, ਤਿੰਨ ਤਿੰਨ ਕੋਰਟਾਂ ਤੋਂ ਉਹਦੀਆਂ ਜਮਾਨਤਾਂ ਰਿਜੈਕਟ ਹੋ ਰਹੀਆਂ, ਇੰਨਾ ਸਮਾਂ ਨਿਕਲ ਰਿਹਾ ਹੈ, ਇਟ ਮੀਨਸ ਪੁਲਿਸ ਉਹਦੇ ਅਰੈਸਟ ਵਾਸਤੇ ਐਫਰਟ ਹੀ ਨਹੀਂ ਕਰਦੀ।
0: ਜੀ ਬਿਲਕੁਲ,
1: ਕਿਉਂਕਿ ਉਹ ਬਾਹਰੋਂ ਬਾਹਰ ਜਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ।
0: ਜੀ
1: ਜੀ ਮਤਲਬ ਜਿਹੜਾ ਹੈਗਾ ਆ ਪੁਲਿਸ ਉਹਨੂੰ ਟਾਈਮ ਦੀ ਅਰੈਸਟ ਕਰੇ ਤੇ ਫਿਰ ਜਿਹੜਾ ਹੈਗਾ ਆ ਉਹ ਰੈਗੂਲਰ ਬੇਲ ਲਾਊਗਾ, ਅਦਰਵਾਈਜ਼ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਤਾਂ ਜਿਹੜਾ ਹੈਗਾ ਆ ਉਹ ਬਾਰ ਬਾਰ ਜਿਹੜਾ ਆ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਰਹੂਗਾ ਵੀ ਕਿਸੇ ਵੀ ਇੰਨਾ ਟਾਈਮ ਹੋ ਗਿਆ ਆ ਜੀ।
0: ਤੇ
1: ਕੋਰਟਾਂ ਵੀ ਇਸ ਚੀਜ਼ ਦਾ ਪ੍ਰੈਸ਼ਰ ਲੈਣਗੀਆਂ ਵੀ ਹਾਂ ਜੀ ਵੀ ਪੁਲਿਸ ਨੂੰ ਇਹਦੀ ਕੋਈ ਬਹੁਤੀ ਜ਼ਿਆਦਾ ਨੈਸੈਸਿਟੀ ਨਹੀਂ ਤਾਂ ਇੰਨੀ ਦੇਰ ਦੇ ਵਿੱਚ ਅਰੈਸਟ ਕਰ ਲੈਂਦੇ।
0: ਬਿਲਕੁਲ,
1: ਬਟ ਉਸ ਹਾਲਤ ਦੇ ਵਿੱਚ ਜਿਹੜਾ ਕੰਪਲੇਨਟ ਦੇ ਉੱਤੇ ਕੀ ਗੁਜਰੂਗੀ ਜੀ?
0: ਜੀ
1: ਉਹਦਾ ਤਾਂ ਜਿਹੜਾ ਹੈਗਾ ਆ ਇੱਕ ਟੈਰਰ ਉਹਦੇ ਤੇ ਬਰਕਰਾਰ ਆ ਜੀ ਵੀ ਹਾਂ ਠੀਕ ਹੈ ਜੀ, ਇੱਕ ਪਾਸੇ ਤਾਂ ਅਗਲੇ ਨੇ ਉਹਤੇ ਕੇਸ ਦਰਜ ਕਰਾਇਆ, ਦੂਜੇ ਪਾਸੇ ਮੁਲਜ਼ਮ ਜਿਹੜਾ ਆ ਉਹਦੇ ਵਿੱਚ ਕੋਈ ਨਾਨ ਅਵੇਲੇਬਲ ਅਫੈਂਸ ਹੋਵੇ ਜਿਹਦੇ ਵਿੱਚ ਅਰੈਸਟ ਹੋਣਾ ਜ਼ਰੂਰੀ ਹੋਵੇ, ਔਰ ਉਹਦੇ ਵਿੱਚ ਮੁਲਜ਼ਮ ਜਿਹੜਾ ਹੈਗਾ ਖੁੱਲ੍ਹਾ ਤੁਰਿਆ ਫਿਰਦਾ ਹੋਵੇ ਵਿਦਾਊਟ ਐਨੀ ਬੇਲ।
0: ਜੀ
1: ਤੋ ਇਸ ਕਰਕੇ ਕੋਰਟ ਨੇ ਸੀਰੀਅਸਲੀ ਜਿਹੜਾ ਹੈਗਾ DGP ਨੂੰ ਨੋਟਿਸ ਕੀਤਾ ਇਹਦੇ ਵਿੱਚ ਵੀ ਭਾਈ ਇਹ ਤੁਹਾਡੀ ਪੁਲਿਸ ਕਰਦੀ ਕੀ ਪਈ ਆ।
0: ਜੀ
1: ਤੋ ਇੱਦਾਂ ਦੇ ਇਹਦੇ ਵਿੱਚ ਸਟ੍ਰਿਕਟ ਡਿਸੀਜਨ ਆਉਣਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜਾ ਹੈਗਾ ਆ ਪੁਲਿਸ ਵਾਲੇ ਜਿਹੜੇ ਆ ਜਾਂ ਕੋਈ ਗਾਈਡਲਾਈਨ ਦੇ ਦੇਣ ਜੀ ਵੀ ਭਾਈ ਅਰੈਸਟ ਜਿਹੜਾ ਹੈਗਾ ਆ ਕਰਨਾ ਐਫਰਟ ਜੋ ਕਹਿਤੇ ਹੈਗੇ ਆ ਤੁਸੀਂ ਕੇਸ ਡਾਇਰੀ ਮੇਨਟੇਨ ਕਰਕੇ ਲਿਆਓ ਵੀ ਹਾਂ ਜੀ ਕਿੰਨੇ ਅਟੈਂਪਟ ਤੁਸੀਂ ਕੀਤੇ ਆ ਤੇ ਕਿਹਦੀ ਡਿਊਟੀ ਲਾਈ ਆ, ਕਿਹੜੀ ਤੁਸੀਂ ਸਿੱਟ ਬਣਾਈ ਆ।
0: ਜੀ
1: ਸੋ ਇਸ ਕਰਕੇ ਕੋਰਟਾਂ ਨੂੰ ਟਾਈਮਲੀ ਜਿਹੜਾ ਆ ਉਹ ਦੇਖਣਾ ਪੈਂਦਾ ਹੀ ਹੈਗਾ ਜਦੋਂ ਪੁਲਿਸ ਵਾਲੇ ਜਿਹੜੇ ਹੈਗੇ ਆਪਣੀਆਂ ਮਰਜ਼ੀਆਂ ਕਰਨ ਤੇ ਆ ਜਾਣ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਸਰ
0: ਜੀ।
1: ਦੂਜੀ ਆ ਜੀ ਜੀ ਖਾਦ ਘੁਟਾਲੇ ਆਲੀ ਗੱਲ ਤੇ ਜੀ
0: ਜੀ।
1: ਭਾਰਤ ਸਾਹਿਬ ਏਦਾਂ ਹੁੰਦਾ ਹੈਗਾ ਆ, ਇਹਦੀ ਨਾ ਪਹਿਚਾਣ ਵਾਸਤੇ ਜਿਹੜਾ ਆ ਜਿਹੜਾ ਸਬਸਿਡੀ ਆਲਾ ਯੂਰੀਆ ਨਾ ਜੀ, ਉਹਦਾ ਬੈਗ ਦਾ ਰੰਗ ਹੋਰ ਹੁੰਦਾ ਆ, ਉਹਤੇ ਨਾਲ ਲਿਖਿਆ ਹੁੰਦਾ ਨੀਮ ਕੋਟਡ ਯੂਰੀਆ।
0: ਬਿਲਕੁਲ ਹੈ।
1: ਜਿਹੜਾ ਦੂਜਾ ਯੂਰੀਆ ਹੈਗਾ ਆ ਜੀ, ਇਹਦੀ ਕੀਮਤ 275 ਰੁਪਈਏ ਹੈਗੀ ਆ ਜੀ, ਕਿਉਂਕਿ ਸਬਸਿਡੀ ਆ ਬਾਕੀ ਸਰਕਾਰ ਦੀ
0: ਜੀ।
1: ਦੂਜਾ ਜਿਹੜਾ ਯੂਰੀਆ ਹੈਗਾ ਆ ਉਹ 58 ਰੁਪਏ ਕਿਲੋ ਹੈਗਾ ਆ ਜੀ, ਜਿਹੜਾ ਇੰਡਸਟਰੀ ਨੂੰ ਸਪਲਾਈ ਹੁੰਦਾ ਜੀ।
0: ਹਾਂਜੀ, ਦੂਜਾ 5-5.5 ਰੁਪਏ ਨੂੰ।
1: ਹਾਂਜੀ, ਸੋ ਇਸ ਕਰਕੇ ਇੰਨਾ ਇਹਨਾਂ ਦੇ ਵਿੱਚ ਰੇਟ ਦੇ ਵਿੱਚ ਫਰਕ ਹੈਗਾ ਆ ਜੀ। ਇੱਥੇ ਜਿਹੜਾ ਹੈਗਾ ਆ ਇਹ ਪਤ ਹੋਇਆ ਜੀ ਕਿ ਸਬਸਿਡੀ ਵਾਲਾ ਯੂਰੀਏ ਦੇ ਇਹਨਾਂ ਦੋਨਾਂ ਦੇ ਬੈਗ ਦੇ ਕਲਰ ਦੇ ਵਿੱਚ ਡਿਫਰੈਂਸ ਹੁੰਦਾ
0: ਜੀ।
1: ਉਹ ਹੋਇਆ ਕੀ ਜੀ ਕਿ ਇਹ ਬੈਗ ਚੇਂਜ ਕਰ ਦਿੱਤੇ ਗਏ ਕਿ ਉਹ ਜਿਹੜਾ ਹੈਗਾ ਆ ਸਬਸਿਡੀ ਵਾਲਾ ਯੂਰੀਆ ਜਿਹੜਾ ਆ ਉਹ ਜਿਹੜਾ ਆ ਉਹ ਬਾਹਰ ਓਪਨ ਸਪਲਾਈ ਦੇ ਵਿੱਚ ਜਾਣਾ ਸੀ, ਉਹਦੇ ਵਾਲੇ ਬੈਗ ਦੇ ਵਿੱਚ ਪਾ ਕੇ ਤੇ ਉਹ ਸਪਲਾਈ ਕਰ ਦਿੱਤਾ ਗਿਆ
0: ਜੀ।
1: ਵੱਖਰੀਆਂ ਵੱਖਰੀਆਂ ਏਜੰਸੀਆਂ ਚ ਵੱਖਰੇ ਵੱਖਰੇ ਬੈਗ ਕਿੰਨੇ ਕਿੰਨੇ ਜਿਹੜੇ ਹੈਗੇ ਆ ਉਹ ਆਏ ਹੈਗੇ ਆ ਜੀ ਇਸ ਘੁਟਾਲੇ ਦੇ ਵਿੱਚ
0: ਜੀ।
1: ਇੱਕ ਪਾਸੇ ਜਿਹੜਾ ਹੈਗਾ ਕਿਸਾਨ ਜਿਹੜਾ ਆ ਜੀ ਉਹ ਯੂਰੀਏ ਨੂੰ ਤਰਸਦਾ ਪਿਆ ਜੀ
0: ਜੀ।
1: ਮੈਂ ਬਹੁਤ ਦਿਨ ਪਹਿਲਾਂ ਹੀ ਜਿਹੜਾ ਹੈਗਾ ਆ ਟਵਾਣਾ ਸਾਹਿਬ ਦੇ ਮੰਚ ਤੇ ਇਹ ਚੀਜ਼ ਉਠਾਈ ਸੀ ਕਿ ਜੀ ਦੋ ਬੋਰੀਏ ਯੂਰੀਏ ਦੇ ਲਏ ਆ ਜਿਹਨਾਂ ਦੀ ਕੀਮਤ ਜਿਹੜੀ ਹੈਗੀ ਆ 275 ਰੁਪਏ ਦੇ ਹਿਸਾਬ ਨਾਲ ਬਣਨੀ ਚਾਹੀਦੀ ਹੈਗੀ ਆ, ਤੇ ਉਹਨਾਂ ਦਾ ਜਿਹੜਾ ਆ ਵੀ 1,250 ਰੁਪਈਏ ਦੇ ਵਿੱਚ ਉਹ ਮਿਲਦੇ ਆ, ਕਿਉਂਕਿ ਦੁਕਾਨਾਂ ਵਾਲੇ ਫਿਰ ਜਿਹੜੇ ਆ ਉਹ ਅਨਵਾਂਟਡ ਪ੍ਰੋਡਕਟ ਨਾਲ ਦੇ ਦਿੰਦੇ ਜੀ ਵੀ ਇਹ ਵੀ ਪਾਓ ਜੀ ਇਹ ਵੀ ਪਾਓ, ਜੇ ਤੁਸੀਂ ਇਹ ਲਓਗੇ ਤਾਂ ਤੁਹਾਨੂੰ ਯੂਰੀਆ ਦੇਣਾ ਹੈਗਾ ਆ ਦੁਕਾਨ, ਜਿਵੇਂ ਕਿਸਾਨ ਨੂੰ ਉਹਦੀ ਲੋੜ ਨੀ ਹੈਗੀ ਜੀ ਉਹਨਾਂ ਚੀਜ਼ਾਂ ਦੀ, ਉਹ ਮਿੱਟੀ ਹੈਗੀ ਆ ਜੀ, ਸਿਰਫ ਇਸ ਕਰਕੇ ਵੀ ਉਹਨਾਂ ਦੇ ਪ੍ਰਾਈਜ ਲਿਖੇ ਮਰਜ਼ੀ ਨਾਲ ਪ੍ਰਾਈਜ ਪਤਾ ਨੀ, ਦੇਸੀ ਚੀਜ਼ਾਂ ਜਿਹੜੀਆਂ ਉਹ ਦੇ ਕੇ ਨਾਲ ਤੋੜ ਦਿੰਦੇ ਆ ਜੀ, ਤੇ 1,250 ਰੁਪਏ ਦੀਆਂ ਦੋ ਬੋਰੀਆਂ ਮੇਰਾ ਇੱਕ ਦੋਸਤ ਜਿਹੜਾ ਹੈਗਾ ਆ ਉਹ ਲੈ ਕੇ ਆਇਆ ਤੇ ਉਹਨੇ ਮੈਨੂੰ ਆ ਕੇ ਕਿਹਾ, ਕਹਿੰਦਾ ਜੀ ਵੀ 1,250 ਦੀਆਂ ਦੋ ਬੋਰੀਆਂ ਯੂਰੀਆ ਦੀਆਂ ਮਿਲਦੀਆਂ।
0: ਕਿਆ ਬਾਤ ਹੈ ਜੀ।
1: ਸਰ ਜੇ ਸ਼ੋਰਟੇਜ ਹੋਵੇ ਤੇ ਫਿਰ ਤਾਂ ਜਿਹੜੀ ਹੈਗੀ ਆ ਜਿੰਨੇ ਮਰਜ਼ੀ ਤੁਸੀਂ ਪੈਸੇ ਖਰਚੋ ਚੀਜ਼ ਨਾ ਅਵੇਲੇਬਲ ਹੋਵੇ
0: ਜੀ,
1: ਜੇ ਮਤਲਬ ਤੁਸੀਂ ਪੈਸੇ ਖਰਚਦੇ ਹੈਗੇ ਆ ਤੇ ਜਿੰਨੀ ਮਰਜ਼ੀ ਚੀਜ਼ ਲੈ ਲਓ
0: ਜੀ,
1: ਜੇ ਤੁਸੀਂ ਬਲੈਕ ਚ ਲੈਣੇ ਆ ਤੇ ਜਿੰਨੀ ਮਰਜ਼ੀ ਲੈ ਲਓ, ਤੇ ਜੇ ਜਿਹੜਾ ਹੈਗਾ ਆ ਤੁਸੀਂ ਕੰਟਰੋਲ ਰੇਟ ਤੇ ਲੈਣੇ ਹੈਗੇ ਆ ਤੇ ਕੀ ਕਹਿੰਦੇ ਜੀ ਚੀਜ਼ ਹੈ ਹੀ ਨੀ ਮਾਰਕੀਟ ਦੇ ਵਿੱਚ
0: ਜੀ।
1: ਸੋ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਧਾਂਦਲੀ ਜਿਹੜੀ ਹੈਗੀ ਆ ਇਹ ਕ੍ਰੀਏਟ ਇਹ ਕੁਛ ਇੱਕ ਨਾ ਸਾਡੇ ਜਿਹੜਾ ਹੈਗਾ ਇਹ ਸਮਾਜ ਦਾ ਜੀ ਮਤਲਬ ਇਹ ਟ੍ਰੈਡੀਸ਼ਨ ਵੀ ਆ
0: ਜੀ,
1: ਕੁਛ ਇੱਕ ਸ਼ੋਰਟੇਜ ਹੁੰਦੀ ਆ ਉਹ ਤੋਂ ਵੱਧ ਜ਼ਿਆਦਾ ਜਿਹੜੀ ਸ਼ੋਰਟੇਜ ਬਣਾ ਦਿੱਤੀ ਜਾਂਦੀ ਆ ਜੀ
0: ਜੀ,
1: ਉਹਦੇ ਵਿੱਚ ਜਿਹੜੇ ਹੈਗੇ ਆ ਇਹ ਬਲੈਕਮੇਲਰ ਜਿਹੜੇ ਹੈਗੇ ਆ ਇਹ ਬਲੈਕ ਕਰਦੇ ਆ ਉਹਦੇ ਵਿੱਚ ਪੈਸੇ ਬਣਾਉਂਦੇ ਆ ਜੀ।
0: ਬਿਲਕੁਲ, ਪਿਛਲੇ ਦੇ ਦਿਨਾਂ ਦੇ ਵਿੱਚ ਸੈਨਿਕ ਸਾਹਿਬ ਆਇਆ ਸੀਗਾ ਯੂਨੀਵਰਸਿਟੀ ਦੇ ਵੱਲੋਂ ਵੀ ਕਿ ਇੱਕ ਰਿਪੋਰਟ ਮੈਂ ਕੀਤੀ ਸੀਗੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਕਿ ਸਾਡਾ ਮਾਰਕੀਟ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਤੱਕ ਸਮਾਨ ਜਿਹੜਾ ਨਹੀਂ ਪਹੁੰਚ ਪਾਉਂਦਾ, ਜਾਂ ਨੇਪਾਲ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਨੂੰ ਰਿਜੈਕਟ ਕੀਤਾ ਸੀਗਾ, ਤਾਂ ਉਹ ਵੱਧ ਖਾਦਾਂ ਦੀ ਵਰਤੋਂ ਆਲ ਇੰਡੀਆ ਦੇ ਵਿੱਚ ਜਿਹੜੀ ਕੀਤੀ ਜਾਂਦੀ ਹੈ, ਤਾਂ ਮੇਰੇ ਖਿਆਲ ਨਾਲ ਆਪਣੀ ਪੰਜਾਬ ਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਨੇ ਪਿਛਲੇ ਦਿਨਾਂ ਚ ਅੰਕੜੇ ਵੀ ਦਿੱਤੇ ਸੀ ਤੇ ਰਿਪੋਰਟ ਉਹਨਾਂ ਨੇ ਛਾਪੀ ਸੀ ਕਿ ਜਿਹੜਾ ਕਿਸਾਨ ਦਾ ਜਿੰਨਾ ਰਕਬਾ ਨਾ ਖੇਤੀ ਦਾ ਜਿਹੜੀ ਫਸਲ ਲਾ ਰਿਹਾ ਹੈ ਉਸ ਆਧਾਰ ਦੇ ਉੱਤੇ ਓਨੀ ਹੀ ਜਿਹੜੀ ਉਹਨੂੰ ਖਾਦ ਜਿਹੜੀ ਮੁਹੱਈਆ ਕਰਵਾਈ ਜਾਵੇਗੀ ਜਾਂ ਦਿੱਤੀ ਜਾਵੇਗੀ ਵਾਧੂ ਨਾ ਦਿੱਤੀ ਜਾਵੇ, ਤਾਂ ਕਿ ਉਹ ਮਤਲਬ ਕਿ ਉਸ ਦੀ ਰੇਸ਼ੋ ਜਿਹੜੀ ਆ ਜਾਂ ਉਹ ਜਿੰਨੀ ਕੁ ਚਾਹੀਦੀ ਆ ਉਨੀ ਕੁ ਬਹੁਤ ਹੈ, ਜਿੱਥੇ ਦੋ ਬੈਗ ਚਾਹੀਦੇ ਆਪਣੇ ਪੰਜ ਪੰਜ ਚਾਰ ਚਾਰ ਬੈਗ ਪਾਈ ਜਾਂਦੇ ਆ, ਤਾਂ ਉਹ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਿਤੇ ਨਾ ਕਿਤੇ ਉਹ ਇੱਕ ਚੰਗਾ ਕਦਮ ਵੀ ਸੀਗਾ, ਪਰ ਇਹ ਮਾਮਲਾ ਜਿਹੜਾ ਵੱਖਰੇ ਪੱਧਰ ਦੇ ਉੱਤੇ ਆ, ਮਤਲਬ ਕਿ ਇੱਕ ਸਕੈਮ ਜਿਹੜਾ ਜੋ ਚੱਲਿਆ ਉਹਦੇ ਵਿੱਚ ਸਾਹਮਣੇ ਸਾਰਾ ਕੁਝ ਨਸ਼ਰ ਆਇਆ।
1: ਪਰ ਇਸ ਬੇਨਤੀ ਇਹ ਆ ਜੀ ਕਿ ਜਿੱਦਾਂ ਮਨੁੱਖ ਦਾ ਸੁਭਾਅ ਆ ਨਾ ਜੀ
0: ਜੀ,
1: ਕਿ ਉਹ ਜੇ ਕੋਈ ਨਸ਼ਾ ਕਰਨ ਲੱਗ ਪੈਂਦਾ ਹੈਗਾ ਨਾ ਜੀ, ਉਹਨੂੰ ਫਿਰ ਥੋੜੇ ਨਸ਼ੇ ਨਾਲ ਬਣਦਾ ਕੁਛ ਨੀ, ਪਹਿਲਾਂ ਸ਼ੁਰੂਆਤ ਥੋੜੇ ਥੋੜੇ ਜਿਹੇ ਨਸ਼ੇ ਤੋਂ ਹੁੰਦੀ ਜੀ, ਫਿਰ ਮੁੜ ਕੇ ਬੰਦਾ ਜਿਹੜਾ ਹੈਗਾ ਕੁਆਂਟਿਟੀ ਵੱਧਦੀ ਵੱਧਦੀ ਜਾਂਦੀ ਤੇ ਫਿਰ ਕਿਤੇ ਉੱਥੇ ਜਾ ਕੇ ਸਰੀਰ ਟਿਕਦਾ ਜੀ
0: ਜੀ।
1: ਇਸੇ ਤਰੀਕੇ ਨਾਲ ਹੀ ਧਰਤੀ ਦਾ ਵੀ ਸੁਭਾਅ ਆ ਜੀ
0: ਜੀ,
1: ਕਿਸਾਨ ਜਿਹੜਾ ਹੈਗਾ ਇਸ ਤੋਂ ਵੱਡਾ ਸਾਇੰਟਿਸਟ ਕੋਈ ਨੀ ਭਾਰਤ ਸਾਹਿਬ, ਜਿਹੜੀ ਜਿੱਥੇ ਤੁਸੀਂ ਦੋ ਬੋਰੀਆਂ ਰਿਕਮੈਂਡ ਕਰਦੇ ਆ ਨਾ ਜੀ, ਇਹ ਧਰਤੀ ਦਾ ਸੁਭਾਅ ਹੈਗਾ ਆ, ਕਈਆਂ ਥਾਂ ਜਗ੍ਹਾ ਦੇ ਉੱਤੇ ਉਹ ਦੋ ਬੋਰੀਆਂ ਕੁਛ ਕਰਦੀਆਂ ਹੀ ਨੇ ਜੀ, ਫਸਲ ਉੱਠਦੀ ਨੇ ਜੀ,
0: ਪਰ
1: ਕਿਸਾਨ ਮਜ਼ਬੂਰ ਹੋ ਕੇ ਪਾਉਂਦਾ ਜੀ।
0: ਅੱਜ ਦੀ ਤਕਨੀਕ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਉਹਦੇ ਬਰਾਬਰ ਵੀ ਹੋਣਾ ਪਏਗਾ ਉਹਦੇ ਵਿੱਚ, ਜਿਵੇਂ ਕਿ ਚਲੋ ਇੱਕ ਆਪਾਂ ਅੰਦਾਜ਼ਨ ਹੀ ਸਾਨੂੰ ਵੈਸੇ ਵੀ ਸਾਡੇ ਸੁਭਾਅ ਦੇ ਵਿੱਚ ਹੈ ਕੋਈ ਚੀਜ਼ ਖਰੀਦਣੀ ਆ ਤਾਂ ਉਹਦੇ ਵਿੱਚ ਮੈਨੂੰ ਹੁੰਦਾ ਹੈ ਕਿ ਇਹਨੂੰ ਕਿੱਦਾਂ ਯੂਜ਼ ਕਰਨਾ, ਜਾਂ ਪਹਿਲਾਂ ਇਹਨੂੰ ਫੋਨ ਹੀ ਲੈ ਲਓ ਕਿ ਉਹਨੂੰ ਚਾਰਜ ਹੁੰਦਾ ਕਿ ਪਹਿਲਾਂ ਚਾਰਜ ਕਰਨਾ, ਪਰ ਅਸੀਂ ਸਭ ਤੋਂ ਪਹਿਲਾਂ ਉਹਨੂੰ ਮਤਲਬ ਕਿ ਚਲਾ ਕੇ ਸਾਰਾ ਕੁਝ ਕਰਕੇ ਪੰਗੇ ਲੈ ਕੇ ਦੇਖ ਲੈਂਦੇ ਆ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਮੈਨੂੰ ਨੂੰ ਪੜ੍ਹਦੇ ਆ ਦੇ ਵਿੱਚ ਲਿਖਿਆ ਕੀ ਆ ਜਾਂ ਕਿਹੜੀ ਸਾਵਧਾਨੀ ਇਹਦੇ ਲਈ ਵਰਤਣੀ ਆ। ਇਸੇ ਤਰ੍ਹਾਂ ਕੋਈ ਵੀ ਹੁਣ ਖਾਦ ਆ ਜਾਂ ਕੁਝ ਵੀ ਹੈ ਉਹ ਅਸੀਂ ਬੁੱਕ ਭਰ ਭਰ ਕੇ ਪਾਈ ਜਾਂਦੇ ਆ ਪਰ ਜਿੰਨੀ ਉਹਦੀ ਜ਼ਰੂਰਤ ਹੈ ਉਹ ਕਿਤੇ ਨਾ ਕਿਤੇ ਕਸੂਰਵਾਰ ਤਾਂ ਆਪਾਂ ਵੀ ਹੈਗੇ ਉਹਦੇ ਵਿੱਚ।
1: ਪਰ ਇਹ ਸਭ ਗੱਲ ਏਦਾਂ ਹੈਗੀ ਆ ਵੀ ਬਹੁਤ ਚੀਜ਼ਾਂ ਮੈਟਰ ਕਰਦੀਆਂ। ਮੰਨ ਲਓ ਤੁਸੀਂ ਜਿਹੜਾ ਹੈਗਾ ਆ ਵੀ ਖੇਤ ਦੇ ਵਿੱਚ ਜਿੱਥੇ ਤੁਸੀਂ ਫਸਲ ਬੀਜਦੇ ਆ ਉੱਥੇ ਤੁਹਾਡੇ ਤੁਸੀਂ ਰਹਿੰਦੇ ਰਹਾਇਸ਼ ਵੀ ਤੁਹਾਡੀ ਉੱਥੇ ਨਾਲ ਹੈਗੀ ਆ ਜੀ ਉੱਥੇ ਹੀ ਤੁਸੀਂ ਕੋਈ ਮੁਰਗੀਆਂ ਮਰਗੀਆਂ ਪਾਲੀਆਂ ਆਈਆਂ ਜੀ ਜਿਹਦੇ ਨਾਲ ਜਿਹੜਾ ਆ ਉਹ ਦੇਸੀ ਖਾਦ ਜਿਹੜੀ ਆ ਉਹਨਾਂ ਨੂੰ ਧਰਤੀ ਨੂੰ ਮਿਲਦੀ ਰਹਿੰਦੀ ਹੈਗੀ ਆ ਜੀ ਉਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਜੀ। ਹੁਣ ਸਾਡੇ ਮੈਂ ਖੁਦ ਦੇਖਦਾ ਹੈਗਾ ਸਾਡੇ ਤਾਇਆ ਜੀ ਖੇਤੀ ਕਰਦੇ ਹੈਗੇ ਜੀ ਤੇ ਉਹ ਮਤਲਬ ਕਈ ਖੇਤਾਂ ਦੇ ਵਿੱਚ ਉਹਨਾਂ ਨੇ ਜਿੱਥੇ ਦੋ ਵਾਰੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਯੂਰੀਆ ਪਾਉਣ ਨੂੰ ਇੱਕ ਵਾਰੀ ਪਾ ਦਿੰਦੇ ਸੀ ਤੇ ਉਹਨਾਂ ਦਾ ਸੜ ਜਾਂਦਾ ਸੀ ਕਿਉਂ ਉਹਨਾਂ ਨੇ ਪਸ਼ੂ ਰੱਖੇ ਸੀਗੇ ਪਸ਼ੂ ਜਿਹੜੇ ਹੈਗੇ ਆ ਉਹਨਾਂ ਦਾ ਗੋਬਰ ਗੋਹੇ ਦੀ ਜਿਹੜੀ ਆ ਉਹ ਖਾਦ ਬਣ ਰਹੀ ਆ ਉਹ ਜਿਹੜਾ ਹੈਗਾ ਉਹ ਉਹਨਾਂ ਨੇ ਖਿਲਾਰਨੀ ਖਿਲਾਰਨੀ ਹੁੰਦੀ ਸੀ ਸਾਲ ਬਾਅਦ ਜਿਹੜੀ ਹੈਗੀ ਖੇਤਾਂ ਦੇ ਵਿੱਚ ਖਿਲਾਰ ਦੇਣੀ ਜੀ ਉਹਨਾਂ ਨੂੰ ਜਿਹੜਾ ਹੈਗਾ ਰਿਕਮੈਂਡਡ ਡੋਜ਼ ਨਾਲੋਂ ਵੀ ਘੱਟ ਨਾਲ ਸਰ ਜਾਂਦਾ ਸੀ ਤੇ ਉਹਨਾਂ ਦੀ ਫਸਲ ਵੀ ਵਧੀਆ ਹੁੰਦੀ ਸੀ। ਹੁਣ ਸਵਾਲ ਤਾਂ ਇਹ ਹੈਗਾ ਕਿ ਜਿਹੜਾ ਨਰੋਲ ਆਪਾਂ ਕੈਮੀਕਲ ਖਾਦ ਦੇ ਉੱਤੇ ਡਿਪੈਂਡ ਕਰ ਗਏ ਆ ਉੱਥੇ ਜਿਹੜੀ ਹੈ ਐਕਸੈਸ ਹੋਣੀ ਹੈਗੀ ਆ ਜੀ
0: ਕਿਉਂਕਿ
1: ਕਲਾਈਮੇਟ ਵੀ ਸਦਾ ਕਲਾਈਮੇਟ ਜਿਹੜਾ ਆ ਉਹ ਸੂਟੇਬਲ ਰਹਿੰਦਾ ਨਹੀਂ ਗਾ ਜੀ ਇੱਕ ਤਰ੍ਹਾਂ ਦਾ ਰਹਿੰਦਾ ਨਹੀਂ ਜੀ ਸੋ ਇਸ ਕਰਕੇ ਇਹ ਚੀਜ਼ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਇਹ ਇਹਦੇ ਤੇ ਨਾ ਜੀ ਸਾਇੰਟਿਫਿਕ ਮਤਲਬ ਅਨਾਲਿਸਿਸ ਦੀ ਲੋੜ ਆ ਕਿ ਕਿਸਾਨ ਖਾਦਾਂ ਕਿਉਂ ਵੱਧ ਯੂਜ਼ ਕਰਦਾ ਜੀ ਉਹ ਤੇ ਜਿਹੜਾ ਹੈਗਾ ਆ ਦੂਜੀ ਗੱਲ ਹੈਗੀ ਆ ਪਰ ਇਹ ਸਭ ਜਿਹੜਾ ਕਹਿੰਦੇ ਮਿੱਟੀ ਦੀ ਟੈਸਟਿੰਗ ਜਾਂ ਹੋਰ ਇਹ ਸਾਰੀਆਂ ਗੱਲਾਂ ਕਹਿਣ ਦੀਆਂ ਜੀ
0: ਜੀ ਬਿਲਕੁਲ
1: ਉੱਥੇ ਕੋਈ ਨਹੀਂ ਚੈੱਕ ਕਰਦਾ ਤੇ ਨਾ ਕੋਈ ਕਰਨ ਆਉਂਦਾ ਹੈਗਾ ਆ ਜੀ
0: ਦੇਖੋ ਉਹਦੇ ਵਿੱਚ ਮੋਡੀਫਾਈ ਬੀਜ ਆ ਗਏ ਜਾਂ ਸਾਰੇ ਕੁਝ ਆ ਗਿਆ ਉਹ ਜਿਹੜੇ ਬੀਜ ਦੇਸੀ ਸੀ ਉਹ ਤਾਂ ਰਿਹਾ ਕੋਈ ਨਹੀਂ ਕਿੰਨੇ ਕੁ ਸਾਂਭੇ ਆ ਬਹੁਤ ਘੱਟ ਨੇ।
1: ਹਾਂਜੀ ਸਰ
0: ਉਹਦੇ ਨਾਲ ਫਿਰ ਦਵਾਈਆਂ ਵੀ ਜਿਹੜੀਆਂ ਉਹਨਾਂ ਨੂੰ ਜ਼ਰੂਰਤ ਆ ਉਹ ਫਿਰ ਪਾਉਣੀਆਂ ਪੈਣੀਆਂ ਜੀ
1: ਉਹ ਧੱਕੇ ਨਾਲ ਹੀ ਫੜਾ ਦਿੰਦੇ ਆ ਜੀ ਵੀ ਆਹ ਇੱਦਾਂ ਪਾ ਦਿਓ ਜੀ ਆਹ ਇਸ ਤਰੀਕੇ ਨਾਲ ਪਾ ਦਿਓ ਹੈਗਾ ਜੀ ਨੋ ਡਾਊਟ ਸਰ ਸਾਡਾ ਇੱਥੇ ਜਿਹੜਾ ਹੈਗਾ ਆ ਤੁਸੀਂ ਯਕੀਨ ਕਰਿਓ ਵੀ ਜੇ ਅੰਬ ਜਿਹੜਾ ਆ ਜੇ ਤੁਸੀਂ ਬਾਜ਼ਾਰੀ ਲੈ ਕੇ ਖਾ ਲੈਣੇ ਹੈਗੇ ਦੂਜੇ ਦਿਨ ਬੰਦਾ ਬਿਮਾਰ ਹੋ ਜਾਂਦਾ ਹੈ ਤਰਬੂਜ ਆ ਤਾਂ ਜੇ ਬੰਦਾ ਖਾ ਲੈਂਦਾ ਤਾਂ ਬਿਮਾਰ ਹੋ ਜਾਂਦਾ ਸਰ ਮਸਾਲੇ ਬੜੇ ਤੇਜ਼ ਲਾਉਂਦੇ ਹੈਗੇ ਆ ਜੀ ਉਹਨਾਂ ਨੂੰ ਪਕਾਉਣ ਵਾਸਤੇ ਜਿਹੜੀ ਨੈਚੁਰਲ ਚੀਜ਼ ਜਿਹੜੀ ਹੈਗੀ ਆ ਘਰ ਦੇ ਵਿੱਚ ਹੈਗੀ ਆ ਜੀ ਉਹਦੇ ਨਾਲ ਦੀ ਰੀਸ ਨਹੀਂ ਗੀ ਉਹ ਜਿੱਥੇ ਹੈਗੀ ਆ ਜੀ ਅਸਲ ਟੇਸਟ ਉਹ ਹੀ ਦਿੰਦਾ ਹੈਗਾ ਆ ਜੀ ਬਾਜ਼ਾਰੀ ਫਰੂਟ ਖਾਣਾ ਤਾਂ ਜਿਹੜਾ ਆ ਉਹ ਵੈਸੇ ਹੀ ਹਾਰਮਫੁਲ ਲੱਗਦਾ ਜੀ
0: ਬਿਲਕੁਲ ਹੈ ਜੀ ਬਿਲਕੁਲ ਸੈਂਟ ਸਾਹਿਬ ਮੈਂ ਕੋਸ਼ਿਸ਼ ਤਾਂ ਕੀਤੀ ਆ ਡਾਕਟਰ ਸਾਹਿਬ ਹਾਂਜੀ ਆਪਣੇ ਨਾਲ ਲੋ ਪੱਟੀ ਸਾਹਿਬ ਜੁੜੇ ਹੀ ਰਹੇ ਨੇ ਤੇ ਉਹਨਾਂ ਨੂੰ ਨਾਲ ਜੋੜ ਕੇ ਤੇ ਗੱਲ ਸੁਣ ਕੇ ਫਿਰ ਆਪਾਂ ਅੱਗੇ
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਦੇ ਵਿਚਾਰ ਲੈ ਲਈਏ ਫਿਰ ਬਾਅਦ ਚ ਕਨਕਲੂਡ ਕਰਦੇ ਆ
0: ਜੀ। ਡਾਕਟਰ ਪੱਟੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ। ਕਰ ਲੋ ਗੱਲ ਅਸੀਂ ਗੱਲ ਕਰਨ ਲੱਗੇ ਸੀਗੇ ਅੱਜ ਜੋ ਸਭ ਦੀਆਂ ਨਜ਼ਰਾਂ ਵੀ ਸੀਗੀਆਂ ਇਹਦੇ ਉੱਤੇ ਹੀ 29 ਤਰੀਕ ਦੇ ਉੱਤੇ ਕੀ ਕੁਝ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕਿਸ ਤਰ੍ਹਾਂ ਦਾ ਜਿਹੜਾ ਫੈਸਲੇ ਆਉਣਗੇ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਉਹਦੇ ਉੱਤੇ।
2: ਦੇਖੋ ਜੀ ਵਿਚਾਰ ਆ ਵੀ ਜਥੇਦਾਰ ਸਾਹਿਬ ਨੇ ਚਲੋ ਜੋ ਵੀ ਸੁਪਰੀਮ ਹੈਗੇ ਨੇ ਉਹਨਾਂ ਨੂੰ ਅਸੀਂ ਕੋਈ ਜ਼ਿਆਦਾ ਕੁਐਸਚਨ ਕਰਨ ਵਾਲੇ ਕੌਣ ਹੁੰਦੇ ਆ
0: ਜੀ
2: ਉਹਨਾਂ ਦੀਆਂ ਕੁਝ ਗੱਲਾਂ ਤਾਂ ਬਿਲਕੁਲ ਠੀਕ ਨੇ
0: ਜੀ
2: ਜਿਵੇਂ ਉਹਨਾਂ ਨੇ ਕਿਹਾ ਕਿ ਮਤਲਬ ਕਮੇਟੀਆਂ ਨੂੰ ਜਿਹੜੀਆਂ ਇਹਨਾਂ ਨੇ ਕਸਟੋਡੀਅਨ ਨੂੰ ਸਜ਼ਾ ਦਾ ਕੀਤਾ ਸੀ ਵੀ ਉਹ ਅਕਾਲ ਤਖ਼ਤ ਸਾਹਿਬ ਤੈਅ ਕਰੇਗਾ
0: ਜੀ
2: ਬਿਲਕੁਲ ਠੀਕ ਹੈ ਉਹਦੇ ਚ ਤਾਂ ਕੋਈ ਸ਼ੰਕੇ ਵਾਲੀ ਗੱਲ ਨਹੀਂ ਹੈ
0: ਬਿਲਕੁਲ ਹੈ ਜੀ
2: ਹੁਣ ਮੰਨ ਲਓ ਵੀ ਕਿਸੇ ਦੇ ਘਰ ਜਾਂ ਅਖੰਡ ਪਾਠ ਸਾਹਿਬ ਧਰਿਆ ਜਾਂ ਗ੍ਰੰਥੀਤ ਸਿੰਘ ਉੱਥੇ ਕੋਈ ਸ਼ਾਰਟ ਸਰਕਟ ਹੋ ਜਾਂਦਾ ਜਾਂ ਕੋਈ ਹੋਰ ਆਣ ਕੇ ਵਿਅਕਤੀ ਕਰ ਜਾਂਦਾ ਤੇ ਉਹਦੇ ਵਿੱਚ ਫਿਰ ਉਹਨਾਂ ਦਾ ਕਸੂਰ ਤਾਂ ਨਹੀਂ ਨਾ ਹੈਗਾ
0: ਬਿਲਕੁਲ ਹੈ ਜੀ
2: ਤੇ ਉਹਦਾ ਤੇ ਅਸੀਂ ਸ਼ਲਾਘਾ ਕਰਦੇ ਹਾਂ ਜੀ
0: ਜੀ
2: ਪਰ ਦੂਜੀਆਂ ਜਿਵੇਂ ਬੀੜ ਆ ਸਰੂਪ ਲਿਖਿਆ ਮਤਲਬ ਇਹ ਤਾਂ ਮਤਲਬ ਖਲ ਵੀ ਮੈਂ ਜਿਵੇਂ ਵਸਣਾ ਨੀ ਤੇਰੇ ਦਾੜੀ ਹਿਲਦੀ ਹੈ
0: ਜੀ
2: ਉਹਨਾਂ ਚੀਜ਼ਾਂ ਦਾ ਤੇ ਇੰਨਾ ਚਲੋ ਨਹੀਂ ਨਾ ਤੁਸੀਂ ਸਿਆਣੇ ਜੇ
0: ਜੀ
2: ਬਾਕੀ ਜੋ ਹੋਇਆ ਨਾ ਚਲੋ ਵਧੀਆ ਕਹਿੰਦੇ ਹੋਇਆ ਉਹਨਾਂ ਨੇ ਵੀ ਪਰ ਇੱਕ ਹੈ ਵੀ ਇੱਕ ਤੇ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਨਾ
0: ਜੀ
2: ਉਹ ਸਾਹਮਣੇ ਆ ਜਾਂਦੀ ਜਦੋਂ ਕੋਈ ਐਵੇਂ ਦੀ ਘਟਨਾਵਾਂ ਘਟਦੀਆਂ
0: ਜੀ
2: ਵਰਤਾਰੇ ਵਰਤਦੇ ਆ
0: ਜੀ
2: ਇਹਦਾ ਮਤਲਬ ਵੀ ਸਾਡੇ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਪਾਸ ਹੁੰਦੇ ਆ ਨਾ ਚਾਹੇ ਉਹ ਪੰਜਾਬ ਦੇ ਆ ਜਾਂ ਕੋਈ ਹੋਰ ਆ
0: ਜੀ
2: ਉਹ ਸਿਰਫ ਬਹੁਤੀ ਫੌਜ ਉੱਤੇ ਸੈਨ ਕਰਨ ਵਾਲੀ ਹੁੰਦੀ ਬਿਨਾਂ ਪੜ੍ਹਿਆ ਲਿਖਿਆ
0: ਜੀ
2: ਕਿਉਂਕਿ ਉਹਨਾਂ ਨੇ ਕੋਈ ਉਹ ਪੜਿਆ ਨੀ ਹੁੰਦਾ ਦੋ ਚਾਰ ਪੰਜ ਬੰਦੇ ਜਿਹੜੇ ਉਹ ਫੈਸਲਾ ਕਰਦੇ ਆ
0: ਬਿਲਕੁਲ ਹੈ ਜੀ
2: ਬਾਕੀ ਤੇ ਹੱਥ ਖੜੇ ਕਰਕੇ ਜਿੰਦਾਬਾਦ ਜਾਂ ਆਪੋ ਆਪਣਾ ਮਤਲਬ ਜਕਾਰੇ ਖੇਡਣ ਵਾਲੇ ਹੁੰਦੇ ਮਗਰ
0: ਜੀ
2: ਉਦੋਂ ਵੀ ਵੱਡੀ ਹੈਰਾਨਗੀ ਹੁੰਦੀ ਹੈ ਜੇ ਇੱਕ ਧਾਰਮਿਕ ਸੰਸਥਾ ਦੇ ਉੱਪਰ ਪ੍ਰਧਾਨ ਜਿਵੇਂ ਧਾਮੀ ਸਾਹਿਬ
0: ਜੀ
2: ਇੱਕ ਵਕੀਲ ਹੋਣ ਤੇ ਬਿਨਾਂ ਬਿੱਲ ਪੜਿਆਂ ਸਵਾਗਤ ਕਰ ਦੇਣ
0: ਜੀ
2: ਵਚਨ ਵੀ ਉੱਠਦਾ
0: ਜੀ
2: ਬਿੱਲ ਦੇ ਵਿੱਚ ਇੰਨੀਆਂ ਕਮੀਆਂ ਪੇਸ਼ੀਆਂ ਨੇ ਤੇ ਫਿਰ ਤੁਸੀਂ ਸਵਾਗਤ ਕਿਉਂ ਕੀਤਾ ਉਹਨਾਂ ਦਾ ਕਿਉਂਕਿ ਤੁਸੀਂ ਵੀ ਨਹੀਂ ਪੜਿਆ ਸੀ ਫਿਰ ਇਹਦਾ ਮਤਲਬ ਉਦੋਂ
0: ਜੀ
2: ਫਟਾਫਟ ਤੁਸੀਂ ਸਵਾਗਤ ਕਰਤਾ ਹਾਂ ਝਾਮ ਲਾਉਣ ਲਈ ਵੀ ਲੋਕ ਕਹਿ ਨਾ ਦੇਣ
0: ਜੀ
2: ਕਿਉਂਕਿ ਸਵਾਲ ਉਠਾਉਣ ਦੇ ਮੌਕੇ ਤਾਂ ਅਸੀਂ ਖੁਦ ਦਿੰਦੇ ਹਾਂ ਨਾ
0: ਬਿਲਕੁਲ ਜੀ
2: ਹੁਣ ਬਾਕੀ ਚਲੋ ਸਾਰੇ ਜਿੰਨੇ ਵੀ ਆ ਉਹ ਵੀ ਜੋ ਵੀ ਹੈਗੇ ਸੀ ਪਰ ਸੁਖਪਾਲ ਸਿੰਘ ਖਹਿਰਾ ਨੂੰ ਥੋੜਾ ਜ਼ਿਆਦਾ ਟਾਈਮ ਦੇਣਾ ਇਹ ਵੀ ਇੱਕ ਸਿਆਸਤ ਸੀ
0: ਜੀ
2: ਔਰ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਰਵੱਈਆ ਸੀ ਉਹ ਇੱਕ ਜਿਵੇਂ ਵਿਧਾਨ ਸਭਾ ਚ ਇੱਕ ਦੂਜੇ ਨੂੰ ਘੇਰਦੇ ਨੇ ਲਗਭਗ ਉਹੀ ਸੀ
0: ਜੀ
2: ਉਹਦੇ ਤੇ ਮੈਨੂੰ ਤਾਂ ਥੋੜਾ ਠੀਕ ਨਹੀਂ ਲੱਗਾ ਕਿ ਗੁਰੂ ਦੇ ਤਖ਼ਤ ਦੇ ਅੱਗੇ ਹੋ ਕੇ ਤੁਸੀਂ ਇਹ ਚੀਜ਼ਾਂ ਇੱਕ ਦੂਜੇ ਨਾਲ ਜੀ ਉਹ ਇਹਦਾ ਮਤਲਬ ਖਹਿਬਾਜੀ ਤੁਹਾਡੀ ਉਹੀ ਉੱਥੇ ਹੈ ਉਹੀ ਬਾਹਰ ਸਿਆਸਤ ਚ ਉੱਥੇ ਹੀ ਤੁਹਾਡੇ ਗੁਰੂ ਦੇ ਤਖ਼ਤ ਤੇ ਜਾ ਕੇ ਤੁਹਾਡੀ ਉਹੀ ਖਹਿਬਾਜੀ
0: ਜੀ
2: ਐਵੇਂ ਦੀਆਂ ਚੀਜ਼ਾਂ ਜਦੋਂ ਫਿਰ ਹੁੰਦੀਆਂ ਨੇ ਉਦੋਂ ਕਈ ਵਾਰੀ ਉਹ ਨਿਰਪੱਖਤਾ ਜਿਹੜੀ ਉਹ ਨਜ਼ਰ ਨਹੀਂ ਆਉਂਦੀ
0: ਜੀ
2: ਬਾਕੀ ਇੱਕ ਕਿਹਾ ਜੀ ਜਥੇਦਾਰ ਸਾਹਿਬ ਨੇ ਵੀ ਜਿਹੜੇ ਗੈਰ ਸਿੱਖ ਤੇਰੇ ਆ ਨਾ ਉਹਨਾਂ ਦਾ ਕੋਈ ਚੇਲਾ ਬਾਲਕਾ ਜਦੋਂ ਗੁਰੂ ਸਾਹਿਬ ਦਾ ਬੇਅਦਬੀ ਕਰਦਾ ਤੇ ਉਹਨਾਂ ਦੇ ਡੇਰੇ ਦੇ ਹੈੱਡ ਨੂੰ ਵੀ ਵਿੱਚ ਸ਼ਾਮਲ ਕੀਤਾ ਜਾਵੇ
0: ਜੀ
2: ਕੇਸ ਦਰਜ ਕੀਤਾ ਜਾਵੇ
0: ਜੀ
2: ਹੁਣ ਸਵਾਲ ਇੱਥੇ ਹੁੰਦਾ ਜਥੇਦਾਰ ਸਾਹਿਬ ਠੀਕ ਹੈ ਬਿਲਕੁਲ ਪਰ ਉਹ ਡਿਸਾਈਡ ਕੌਣ ਕਰੂਗਾ ਵੀ ਕਿਹੜੇ ਡੇਰੇ ਸਿੱਖਾਂ ਦੇ ਆ ਤੇ ਕਿਹੜੇ ਗੈਰ ਸਿੱਖਾਂ ਦੇ ਆ
0: ਜੀ
2: ਇਹ ਤਾਂ ਡਿਸਾਈਡ ਪਹਿਲਾਂ ਹੋਣਾ ਚਾਹੀਦਾ ਨਾ
0: ਜੀ
2: ਚਾਹੇ ਉਹ ਰਾਮ ਰਹੀਮ ਆ ਚਾਹੇ ਡੇਰਾ ਰਾਧਾ ਸਵਾਮੀ ਜੋ ਵੀ ਮਤਲਬ ਹੈਗਾ ਆਪਾਂ ਨਾਂ ਵੀ ਅਗਰ ਕਿਸੇ ਦਾ ਲਈਏ
0: ਜੀ
2: ਉਹ ਡਿਸਾਈਡ ਫਿਰ ਆਮ ਲੋਕ ਥੋੜਾ ਕਰਨਗੇ ਕਿਉਂਕਿ ਪੰਜਾਬ ਦੇ ਵਿੱਚ ਸੈਣੀ ਸਾਹਿਬ ਵੀ ਸੁਣ ਰਹੇ ਆ ਤੁਸੀਂ ਵੀ ਪੰਜਾਬ ਦੇ ਵਿੱਚ ਜੁੜੇ ਹੋ ਚਲੋ ਬਾਹਰ ਭਾਵੇਂ ਰਹਿੰਦੇ ਹੋ ਬਹੁਤੇ ਡੇਰੇ ਤਾਂ ਹੈ ਸਿੱਖਾਂ ਦੇ
0: ਜੀ
2: ਜਾਂ ਉਹਨਾਂ ਦੇ ਜਿਹੜੇ ਹੈੱਡ ਵਾ ਮਤਲਬ ਰਾਧਾ ਸਵਾਮੀਆਂ ਦਾ ਤੇ ਉਹ ਵੀ ਸਿੱਖੀ ਦੇ ਭੇਸ ਚ ਆ
0: ਜੀ
2: ਜੇ ਉਹ ਸਬਦਾ ਸਾਹਿਬ ਵਾਲਾ ਤੇ ਉਹ ਵੀ ਸਿੱਖੀ ਦੇ ਨਾਂ ਮਤਲਬ ਭੇਸ ਤੇ ਉਹਦਾ ਉਹ ਵੀ ਸਿੱਖੀ ਵਾਲਾ ਹੀ ਆ ਨਾ
0: ਜੀ
2: ਉਹ ਡਿਸਾਈਡ ਕੌਣ ਕਰੂਗਾ
0: ਇਹਦੇ ਬਾਰੇ ਜੇ ਪੱਟੀ ਸਾਹਿਬ ਜੀ ਅੱਗੇ ਜਾ ਕੇ ਕਿਤੇ ਨਾ ਕਿਤੇ ਕੁਝ ਨੁਕਤੇ ਚੱਕੇ ਜਾਣ ਜਾਂ ਕਾਤਕ ਸਾਹਿਬ ਦੇ ਅੱਗੇ ਜਾ ਕੇ ਚੀਜ਼ਾਂ ਰੱਖੀਆਂ ਜਾਣ ਕੋਈ ਸੰਸਥਾ ਹੋਵੇ ਜਾਂ ਕੋਈ ਸਿੱਖ ਸੰਸਥਾਵਾਂ ਹੋਣ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ
2: ਵਿਚਾਰ ਵਟਾਂਦਰਾ ਵੇਖੋ ਜੀ ਹੁਣ ਮੇਰੇ ਵਰਗਾ ਕਰੂਗਾ ਤੇ ਆਖਣਾ ਇਹ ਨਾਸਤਕ ਹੈ ਜੀ ਇਹ ਕਾਂਗਰਸੀ ਹੈ
0: ਜੀ
2: ਜਿਹੜਾ ਮਰਜ਼ੀ ਠੱਪਾ ਲਾ ਦਿਓ ਜੀ ਕਿਹੜਾ ਮੁੱਲ ਲੱਗਦਾ ਇੱਥੇ
0: ਜੀ
2: ਹੁਣ ਉਹ ਫਿਰ ਮੁੜ ਕੇ ਜਥੇਦਾਰ ਸਾਹਿਬ ਨੇ ਫਿਰ ਗੱਲ ਤੇ ਫਿਰ ਉੱਥੇ ਆਉਂਦੀ ਹੈ ਨਾ ਵੀ ਮੰਨ ਲਓ ਜਥੇਦਾਰ ਸਾਹਿਬ ਇਹ ਡਿਕਲੇਅਰ ਕਰਨ ਵਾਸਤੇ ਵੀ ਉੱਥੇ ਮਰਿਆਦਾ ਨਹੀਂ ਸਿੱਖੀ ਦੇ ਅਸੂਲਾਂ ਦੇ ਅਕੋਰਡਿੰਗਲੀ ਜਾਂ ਉਹ ਸਿੱਖ ਫਲਸਫੇ ਦੇ ਅਗੇਂਸਟ ਜਾ ਰਹੇ ਆ ਚਾਹੇ ਜਿੰਨੇ ਵੀ ਆ ਉਹ ਜਥੇਦਾਰ ਤਾਂ ਫਿਰ ਮਾਲਕਾਂ ਦੀ ਵੋਟ ਵੇਖੂਗਾ ਨਾ ਵੀ ਇਹ ਡੇਰਾ ਵੋਟ ਤਾਂ ਨਹੀਂ ਜ਼ਿਆਦਾ ਖਰਾਬ ਹੋਊਗੀ ਜੇ ਇਹਨੂੰ ਗੈਰ ਸਿੱਖ ਕਰਾਰ ਦਿੱਤਾ ਜਾਊ
0: ਜੀ ਪਰ ਅੱਜ ਜੋ ਕੁਝ ਵੀ ਵਾਪਰਿਆ ਜਿਸ ਹਿਸਾਬ ਦੇ ਨਾਲ ਆਪਾਂ ਦੇਖਦੇ ਆ ਚਲੋ ਆਪਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਪਾਸੇ ਦੇਖੀਏ ਜੋ ਮੈਂ ਸੋਚਦਾ ਮੈਨੂੰ ਲੱਗਦਾ ਕਿ ਮੇਰੀ ਲਾਈਫ ਦੇ ਵਿੱਚ ਜਦੋਂ ਦਾ ਚਲੋ ਅਸੀਂ ਜਨਮ ਲਿਆ ਇਦਾਂ ਦਾ ਇਤਿਹਾਸਕ ਚੀਜ਼ਾਂ ਦੇਖਣ ਨੂੰ ਸਾਨੂੰ ਪਹਿਲੀ ਵਾਰੀ ਸਾਡੀ ਜ਼ਿੰਦਗੀ ਚ ਮਿਲੀਆਂ ਨੇ ਮਤਲਬ ਕਿ ਤੇ ਜੋ ਮੈਨੂੰ ਲੱਗਦਾ ਕਿ ਇੱਕ ਬੈਲੈਂਸ ਦੇ ਵਿੱਚ ਰੱਖ ਕੇ ਜਥੇਦਾਰ ਸਾਹਿਬ ਨੇ ਕਾਰਜਕਾਰੀ ਜੋ ਵੀ ਕਾਰਵਾਈ ਕੀਤੀ ਹੈ ਜਾਂ ਜੋ ਕੁਝ ਵੀ ਹੋਇਆ ਚਲੋ ਉੱਥੇ ਸਿਆਸੀ ਪੱਖ ਤੁਸੀਂ ਰੱਖਿਆ ਕਿ ਉਹ ਵੀ ਥੋੜਾ ਜਿਹਾ ਉਲਝਣ ਲੱਗੇ ਸੀਗੇ ਪਰ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਨੇ ਤੇ ਹਰ ਕਿਸੇ ਦੀ ਗੱਲ ਸੁਣੀ ਵੀ ਹੈ ਤੇ ਹਰ ਕਿਸੇ ਦੀ ਆਪਣੀ ਵੀ ਸੁਣਾਈ ਹੈ ਸਾਰਾ ਕੁਝ ਕੀਤਾ ਤਾਂ ਉਹਨੂੰ ਕਿੱਦਾਂ ਦੇਖਦੇ ਹੋ ਜੇ ਆਪਾਂ ਸਿਆਸੀ ਪਾਰਟੀਆਂ ਨੂੰ ਇੱਕ ਜੇ ਆਪਾਂ ਅਕਾਲ ਤਖ਼ਤ ਸਾਹਿਬ ਦਾ ਮਾਣ ਮਰਿਆਦਾ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਛਵੀ ਦੀ ਗੱਲ ਕਰਦੇ ਹਾਂ ਮੈਨੂੰ ਲੱਗਦਾ ਮੇਰਾ ਨਿੱਜੀ ਵਿਚਾਰ ਹੈ ਹੁਣ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹਰ ਕਿਸੇ ਦੀ ਤਾਂ ਦੋਸਤਾਂ ਦੀ ਜਿੰਨੇ ਵੀ ਸੁਣ ਰਹੇ ਨੇ ਮੈਨੂੰ ਲੱਗਦਾ ਕਿ ਜੇ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀਗੀ ਕਿ ਜੇ ਛਵੀ ਜਾਂ ਸਾਡੀਆਂ ਸੰਸਥਾਵਾਂ ਨੂੰ ਸਿਰ ਉੱਚਾ ਚੁੱਕਣਾ ਹੈ ਤਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਜ਼ਰੂਰ ਲੈਣੇ ਚਾਹੀਦੇ ਆ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ ਪੋਜ਼ਿਟਿਵਿਟੀ ਦਾ ਸਾਈਨ ਮੈਨੂੰ ਲੱਗਦਾ ਹੈ ਜੀ
2: ਬਿਲਕੁਲ ਪੋਜ਼ਿਟਿਵਿਟੀ ਦਾ ਸਾਈਨ ਹੈਗਾ ਜੀ ਜਿਹੜੀ 10% ਕਮੀ ਹੈ ਉਹ ਵੀ ਦੂਰ ਹੋਣੀ
0: ਚਾਹੀਦੀ ਹੈ ਹਾਂ ਬਿਲਕੁਲ ਹੈ ਜੀ ਹਰ ਇਨਸਾਨ ਚ ਇੱਕ ਹਰ ਸੰਸਥਾ ਦੇ ਵਿੱਚ ਕਮੀਆਂ ਤਾਂ ਹੈ ਮਾੜੀਆਂ ਮੇਰੇ ਚ ਵੀ ਬਹੁਤ ਸਾਰੀਆਂ
2: ਬਿਲਕੁਲ ਹੁੰਦੀਆਂ ਨੀ ਬਿਲਕੁਲ ਹੁੰਦੀਆਂ ਨੀ ਪਰ ਉੱਥੇ ਬੈਠੇ ਵਿਅਕਤੀ ਜਿਹੜੇ ਨਾ ਉਹ ਮਹਾਨ ਹੋਣੇ ਚਾਹੀਦੇ
0: ਬਿਲਕੁਲ
2: ਉਹ ਫਲਸਫਾ ਤਾਂ ਮਹਾਨ ਹੈਗਾ ਹੀ ਹੈਗਾ
0: ਬਿਲਕੁਲ
2: ਉਹਦੇ ਚ ਤਾਂ ਕੋਈ ਸ਼ੰਕਾ ਨੀ ਹੈਗਾ
0: ਜੀ
2: ਗੁਰੂ ਸਾਹਿਬ ਦੇ ਫਲਸਫੇ ਤੇ ਕੋਈ ਸ਼ੰਕਾ ਨੀ ਨਾ ਹੈਗਾ
0: ਜੀ
2: ਹੁਣ ਉਹਦੇ ਵਿੱਚ ਵੇਖੋ ਵੀ ਚਲੋ ਇਹਨਾਂ ਨੇ ਉਹ ਮੋੜ ਮੰਡੀ ਬਲਾਸਟ ਵਗੈਰਾ ਦੂਜੇ ਤੀਜੇ ਚੌਥੇ ਕੇ ਵਧੀਆ ਗੱਲ ਆ ਵੀ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਸੌਦਾ ਸਾਧ ਇਹਨਾਂ ਦੀ ਹੋਣੀ ਚਾਹੀਦੀ ਦੂਜੀ ਹੋਣੀ ਚਾਹੀਦੀ ਚੌਥੇ ਹੋਣੀ ਚਾਹੀਦੀ ਕਿਸੇ ਸਰਕਾਰ ਨੇ ਕਾਰਵਾਈ ਨੀ ਕੀਤੀ ਕਿਉਂਕਿ ਵੋਟਾਂ ਦਾ ਮਸਲਾ
0: ਬਿਲਕੁਲ ਹੈ ਜੀ
2: ਤੇ ਬਾਕੀ ਥੋੜਾ ਜਿਹਾ ਬਾਈਬਲ ਕਲਾ ਕਾਂਡ ਦੀ ਗੋਲੀ ਜਿਹੜੀ ਜਾਂਚ ਤੇ ਉਹਦੀ ਵੀ ਨੀ ਹੋਈ, ਦੋਸ਼ੀ ਨੂੰ ਸਜ਼ਾ ਤੇ ਉਹਦੇ ਨੂੰ ਵੀ ਮਿਲੀ, ਜਥੇਦਾਰ ਸਾਹਿਬ ਉੱਥੇ ਵੀ ਥੋੜਾ ਚਲੇ ਜਾਂਦੇ
0: ਜੀ।
2: ਜਥੇਦਾਰ ਸਾਹਿਬ ਦੇ ਰੁਤਬਾ ਜਥੇਦਾਰ ਸਾਹਿਬ ਹੋਣਾ ਨੇ ਖੁਦ ਬਹਾਲ ਕਰਨਾ ਜੀ, ਤੁਸੀਂ ਨੀ ਕਰਨਾ ਉਹਨਾਂ ਨੂੰ,
0: ਬਿਲਕੁਲ ਹੈ ਜੀ,
2: ਔਰ ਤਾਂ ਹੀ ਬਹਾਲ ਹੋਊਗਾ, ਸਭ ਨੂੰ ਇੱਕ ਨਜ਼ਰ ਨਾਲ ਵੇਖਣਗੇ
0: ਜੀ।
2: ਹੁਣ ਆਹ ਜਿਹੜੇ ਸੱਜਣ ਅੱਜ ਸਿਰ ਝੁਕਾ ਕੇ ਬੈਠੇ ਸੀ, ਚਲੋ ਵਧੀਆ ਹੀ ਕਹਿੰਦੇ ਵੀ ਆਏ ਉਹ ਜਿੱਦਾਂ ਮਰਜ਼ੀ ਹੈ, ਹੁਣ ਕਿਤੇ ਐ ਨਾ ਹੋਵੇ ਵੀ ਜਾ ਕੇ ਉੱਥੇ ਆਖਦੇ ਨੇ ਵੀ ਅਸੀਂ ਓਦਾਂ ਹੀ ਕੀਤਾ ਸੀ, ਅਸੀਂ ਤੇ ਮੁਕਰ ਗਏ, ਮਤਲਬ ਵੈਸੇ ਜਾ ਕੇ ਸਿਰ ਝੁਕਾ ਲਿਆ ਸੀ ਜੇ ਅਸੀਂ ਕੀਤਾ ਤੇ ਅਸੀਂ ਤੇ ਗਲਤੀ ਕੀਤੀ
0: ਜੀ।
2: ਫਿਰ ਸਵਾਲ ਤਾਂ ਉੱਠਦੇ ਨੇ ਜੀ ਇਹਨਾਂ ਤੇ
0: ਜੀ,
2: ਇਸ ਚੀਜ਼ ਤੋਂ ਜਥੇਦਾਰ ਸਾਹਿਬ ਨੂੰ ਉੱਪਰ ਉੱਠਣਾ ਪਊਗਾ
0: ਜੀ,
2: ਚਾਹੇ ਉਹ ਸੰਸਥਾ ਨਾਲ ਜੁੜੇ ਜਿਹੜੀ ਨਾਲ ਮਰਜ਼ੀ ਹੈ, ਇਸ ਟਾਈਮ ਉਹ ਸਿੱਖਾਂ ਦੇ ਜਥੇਦਾਰ ਆ ਨਾ ਕਿ ਮਤਲਬ ਇੱਕ ਵਿਅਕਤੀ ਵਿਸ਼ੇਸ਼ ਦੇ,
0: ਬਿਲਕੁਲ ਹੈ ਜੀ,
2: ਉਹਦੇ ਵਾਸਤੇ ਜਥੇਦਾਰ ਸਾਹਿਬ ਨੂੰ ਹੀ ਜੋ ਕਰਨਾ ਉਹ ਕਰਨਾ, ਅਸੀਂ ਤੁਸੀਂ ਕਿੰਤੂ ਤਾਂ ਹੀ ਕਰਾਂਗੇ ਨਾ ਜੇ ਵਿੱਚੋਂ ਕੋਈ ਵੀਕਨੈਸ ਪੁਆਇੰਟ ਨਜ਼ਰ ਆਊਗਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜੀ ਨਿਰਪੱਖ ਹੋ ਕੇ ਫੈਸਲੇ ਲੈ ਜਾਣਗੇ ਤੇ ਕਿਹੜਾ ਕਰ ਲੂਗਾ ਜੀ ਉੱਥੇ ਕੁਛ ਵੀ,
0: ਬਿਲਕੁਲ ਹੈ ਜੀ।
2: ਬਾਕੀ ਵੇਖੋ ਚਲੋ ਸੈਣੀ ਸਾਹਿਬ ਵਕੀਲ ਨੇ ਇਹ ਜ਼ਿਆਦਾ ਦੱਸ ਸਕਦੇ, ਸਿਆਸਤ ਨੂੰ ਮੇਰੇ ਅਕੋਰਡਿੰਗਲੀ ਧਰਮ ਚ ਲੱਤ ਨਹੀਂ ਅੜਾਉਣੀ ਚਾਹੀਦੀ
0: ਜੀ,
2: ਤੇ ਧਰਮ ਨੂੰ ਸਿਆਸਤ ਚ ਨਹੀਂ ਅੜਾਉਣੀ ਚਾਹੀਦੀ,
0: ਬਿਲਕੁਲ ਹੈ ਜੀ,
2: ਕਿਸੇ ਦੀਆਂ ਵੋਟਾਂ ਖੋਣੀਆਂ ਕਿਸੇ ਦੀਆਂ ਬਣਾਉਣੀਆਂ ਇਹ ਧਾਰਮਿਕ ਵਿਅਕਤੀਆਂ ਦਾ ਕੰਮ ਨਹੀਂ ਹੈਗਾ ਜੀ
0: ਜੀ।
2: ਹੁਣ ਵੇਖੋ ਆਪਾਂ ਕਹਿ ਰਹੀ ਨਾ RSS BJP ਜਾਂ ਕੋਈ ਹੋਰ ਸੰਘ ਦੇ ਜਿਹੜੇ ਨੇ ਜਾਂ ਮਤਲਬ ਇਹਨਾਂ ਦੇ ਆਚਾਰੀਆਂ ਨੇ ਹਿੰਦੂ ਧਰਮ ਦੇ ਸਤਿਕਾਰ ਤੇ ਹਰੇਕ ਦੇ
0: ਜੀ,
2: ਜਾਂ ਸ਼ੰਕਰਾਚਾਰੀਆਂ ਨੇ ਜੀ ਜੋ ਵੀ ਨੇ ਇਹਨਾਂ ਦੇ, ਮਤਲਬ ਬੜਾ ਲੰਮੀ ਇਹਨਾਂ ਦੇ ਜਿਹੜੇ ਸਿੱਖਸ ਮਤਲਬ
0: ਲਿਸਟ
2: ਹਿੰਦੂਇਜ਼ਮ ਦੇ ਸਕੂਲ ਹੈਗੇ, ਥੋਟਸ ਨੇ ਇਹਨਾਂ ਦੇ ਜਿਹੜੇ ਨੇ ਵਿਚਾਰਧਾਰਾ ਦੇ ਅਲੱਗ ਅਲੱਗ ਇਹਨਾਂ ਦੇ
0: ਜੀ।
2: ਹੁਣ ਕੱਲ ਨੂੰ ਉਹ ਇਕੱਠੇ ਹੋ ਗਏ ਉਹਨਾਂ ਦੇ ਧਾਰਮਿਕ ਲੀਡਰ
0: ਜੀ,
2: ਜੇ ਕਹਿ ਦੇਣ ਵੀ ਮੋਦੀ ਸਾਹਿਬ ਨੂੰ ਜਾਂ ਸੁਪਰੀਮ ਕੋਰਟ ਨੂੰ ਵੀ ਆਹ ਕਾਨੂੰਨ ਅਸੀਂ ਨਹੀਂ ਮੰਨਦੇ, ਇਹਨੂੰ ਸਾਡੇ ਤਰੀਕੇ ਨਾਲ ਬਣਾਇਆ ਜਾਵੇ
0: ਜੀ,
2: ਔਰ ਜੇ ਉਹ ਮੋਦੀ ਗੌਰਮੈਂਟ ਜਾਂ ਰਾਸ਼ਟਰਪਤੀ ਜਾਂ ਜੋ ਵੀ ਪ੍ਰੋਸੀਜਰ ਉਹ ਅਗਰ ਉਹ ਕਾਨੂੰਨ ਬਣਾਉਂਦੇ ਆ ਨਾ
0: ਜੀ,
2: ਜਿਹੜੇ ਲੋਕ ਅੱਜ ਜੀ ਆਪਾਂ ਮਤਲਬ ਆਪਣੇ ਜਥੇਦਾਰ ਕਰ ਸਕਦੇ ਤੇ ਇੰਟਰਵਿਊ ਫਿਰ ਉਹ ਵੀ ਕਰ ਸਕਦੇ
0: ਜੀ,
2: ਫਿਰ ਸਾਨੂੰ ਉਹਨਾਂ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ ਵੀ ਇਹ ਕਿਉਂ ਆਪਦੇ ਧਰਮ ਦੇ ਅਨੁਕੂਲ ਕਾਨੂੰਨ ਬਣਾਉਂਦੇ
0: ਜੀ,
2: ਵੀ ਜੇ ਸਾਡੇ ਜਥੇਦਾਰਾਂ ਨੂੰ ਹੱਕ ਹੈ ਆਪਦੀ ਮਰਜ਼ੀ ਦਾ ਰੱਖ ਰਖਾਅ ਕਰਨਾ ਕਰਾਉਣਾ ਤਾਂ ਉਹਨਾਂ ਨੂੰ ਵੀ ਆਖਿਆ ਫਿਰ
0: ਨਹੀਂ। ਜੇ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਮੈਨੂੰ ਲੱਗਦੀਆਂ ਪੱਟੀ ਸਾਹਿਬ, ਕਿ ਜਿਹੜੀਆਂ ਚਲੋ ਆਪਣੇ ਅਕਾਲ ਤਖ਼ਤ ਜਾਂ ਸਿੱਖ ਕਮਿਊਨਿਟੀ ਹੈਗੀ ਆ ਉਹਨਾਂ ਦੀ ਸੰਸਥਾ ਸਾਰੀ ਦੁਨੀਆਂ ਚ ਪਤਾ ਕਿ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ, ਇਸੇ ਤਰ੍ਹਾਂ ਕ੍ਰਿਸਚਨ ਭਾਈਚਾਰੇ ਦੀ ਕਹਿ ਲਓ ਰੋਮ ਦੇ ਵਿੱਚ ਗੱਲ ਆ ਜਾਂਦੀ, ਇਟਲੀ ਦੇ ਵਿੱਚ ਜਾਂ ਆਪਣੇ ਮੱਕੇ ਮਦੀਨੇ ਦੀ ਗੱਲ ਆ ਜਾਂਦੀ ਮੁਸਲਿਮ ਭਾਈਚਾਰੇ ਦੀ, ਉਥੇ ਸਮਰਪਿਤ ਨੇ, ਤਾਂ ਉਹ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਦਾਂ ਤਾਂ ਬਹੁਤ ਸਾਰੇ ਧੜੇ ਆਪਣੇ ਨਿਹੰਗ ਜਥੇਬੰਦੀਆਂ ਹੈਗੀਆਂ ਜਾਂ ਹੋਰ ਸਾਰੀਆਂ ਹੈਗੀਆਂ ਨੇ, ਤਾਂ ਉਹ ਮਤਲਬ ਕਿ ਮੇਨ ਜਿਹੜੀ ਆਪਣੀ ਸੰਸਥਾ ਮੈਨੂੰ ਲੱਗਦਾ ਸਮਰਪਿਤ ਦਾ ਸਾਨੂੰ ਉਹਨੂੰ ਹੀ ਹੋਣਾ ਪਵੇਗਾ ਨਾ।
2: ਨਹੀਂ ਸਮਰਪਿਤ ਵੇਖੋ ਜੀ ਹਰੇਕ ਗੱਲ ਨਾਲ ਸਮਰਪਿਤ ਹੋਣਾ ਜ਼ਰੂਰੀ ਨਹੀਂ ਹੁੰਦਾ, ਡਿਪੈਂਡ ਕਰਦਾ ਹੁੰਦਾ ਕੋਈ ਫੈਸਲੇ ਆਉਂਦੇ ਕਿੱਦਾਂ ਦੇ, ਵੈਲਕਮ ਕੀਤਾ ਜਾਂਦਾ ਹਮੇਸ਼ਾ ਚੰਗਿਆਂ ਫੈਸਲਿਆਂ ਦਾ
0: ਜੀ,
2: ਪਰ ਮਤਲਬ ਇਹ ਨਾ ਵੀ ਫਿਰ ਦੂਜਾ ਵੀ ਆਪਣੇ ਤਰੀਕੇ ਨਾਲ ਕਰ ਸਕਦਾ ਨਾ, ਫਿਰ ਸਾਨੂੰ ਕਿਸੇ ਤੇ ਵੀ ਓਬਜੈਕਸ਼ਨ ਨਹੀਂ ਕਰਨਾ ਚਾਹੀਦਾ
0: ਜੀ।
2: ਕੱਲ ਨੂੰ ਮਤਲਬ ਮੈਂ ਕਹਾਂ ਉੱਠ ਕੇ, ਅੱਜ ਮੈਂ ਕਹਦਾ ਵੀ ਬਹੁਤ ਵਧੀਆ, ਕੱਲ ਨੂੰ ਮੈਂ ਉਹ ਕਰਨ ਤੇ ਮੈਂ ਕਹਦਾ ਜੀ ਇਹ ਹਿੰਦੂ ਰਾਸ਼ਟਰ ਵਾਲੇ ਬੰਨੇ ਵੱਧ ਰਹੇ
0: ਜੀ,
2: ਫਿਰ ਇਹਦੇ ਤੇ ਸਵਾਲ ਤਾਂ ਉੱਠਣਗੇ ਨਾ, ਅਗਲੇ ਨੂੰ ਮੌਕਾ ਤਾਂ ਮਿਲੂਗਾ ਨਾ
0: ਜੀ।
2: ਹੁਣ ਸਾਡੇ ਗੁਰੂਆਂ ਨੇ ਜਿਹੜੇ ਫਲਸਫੇ ਬਣਾਏ ਨੇ ਉਹਨਾਂ ਦੇ ਅਕੋਰਡਿੰਗਲੀ ਤੇ ਕੱਲ ਤੱਕ ਸਾਹਿਬ ਫਿਰ ਸ਼ੁਰੂ ਤੋਂ ਨਹੀਂ ਚੱਲਿਆ ਜੀ, ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਹੀ ਦੇਖ ਲਓ, ਉੱਥੇ ਵੀ ਹੁੰਦਾ ਰਿਹਾ ਫਿਰ
0: ਜੀ,
2: ਉਹ ਸਵਾਲ ਤਾਂ ਤਦ ਹੀ ਉੱਠਦੇ ਆ ਨਾ।
0: ਬਿਲਕੁਲ, ਇਸ ਤਰ੍ਹਾਂ ਦਾ ਪੱਟੀ ਸਾਹਿਬ ਕੋਈ ਫੈਸਲੇ ਜਿਹੜੇ ਆ ਜਾਂ ਕੋਈ ਮੁੱਦੇ ਆਪਾਂ ਸੁਲਝਾਉਣਾ ਚਾਹੁੰਦੇ ਆ ਤਾਂ ਫਿਰ ਉਹ ਤਾਂ ਫਿਰ ਹੱਲ ਵੀ ਨਹੀਂ ਹੋਣਗੇ ਜੇ ਆਪਾਂ ਇਸ ਹਿਸਾਬ ਦੇ ਨਾਲ ਚੱਲੀਏ ਤਾਂ।
2: ਮੈਂ ਕਿਹਾ ਜੀ ਮੁੱਦੇ ਹੱਲ ਹੋਣਗੇ, ਹੋਣਗੇ ਕਿੱਦਾਂ ਨਹੀਂ
0: ਜੀ,
2: ਮੁੱਦੇ ਵੇਖੋ ਹੁਣ ਮੰਨ ਲਓ ਜਿਹੜੇ ਜਦੋਂ ਅੰਗਰੇਜ਼ ਦਾ ਰਾਜ ਸੀ ਉਦੋਂ ਉਸ ਸਮੇਂ ਦੇ ਜਥੇਦਾਰ ਸਟੇਟ ਨਾਲ ਮਿਲ ਕੇ ਚੱਲਦੇ ਸੀ
0: ਜੀ,
2: ਤੁਸੀਂ ਰੂਪ ਸਿੰਘ ਨੂੰ ਲੈ ਲਓ
0: ਜੀ,
2: ਬਜਬਜ ਘਾਟ ਵਾਲੇ ਲੈ ਲਓ, ਆਪਾਂ ਕਈ ਵਾਰੀ ਜ਼ਿਕਰ ਕਰ ਚੁੱਕੇ ਸ਼ਾਇਦ ਤੁਹਾਡੇ ਗਦਰੀ ਬਾਬਿਆਂ ਨੂੰ ਲੈ ਲਓ, ਹੁਣ ਉਵੇਂ ਤੇ ਫੈਸਲੇ ਵੀ ਤੇ ਉਹਨਾਂ ਨੇ ਕੀਤੇ ਸੀ ਨਾ, ਉਹ ਵੀ ਤੇ ਜਥੇਦਾਰਾਂ ਨੇ ਕੀਤੇ ਸੀ, ਉਹਦੇ ਤੇ ਆਪਾਂ ਸਵਾਲ ਉਠਾਉਣੇ ਆ ਨਾ
0: ਜੀ।
2: ਅੱਜ ਵੇਖੋ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਵਾਲ ਤਾਂ ਉੱਠਦੇ ਆ ਜਦੋਂ ਜਥੇਦਾਰ ਸਾਹਿਬ ਥੋੜਾ ਜਾਂ ਫਿਰ ਇੱਕ ਪਾਰਟੀ ਦਾ ਪੱਖ ਪੂਰਦੇ ਆ
0: ਜੀ,
2: ਉਸ ਉਹ ਚੀਜ਼ ਨਹੀਂ ਹੋਣੀ ਚਾਹੀਦੀ।
0: ਪਰ ਅੱਜ ਦੇ ਜੋ ਫੈਸਲੇ ਆਏ ਨੇ ਉਹਦੇ ਵਿੱਚ ਤੁਹਾਨੂੰ ਕਿਤੇ ਲੱਗਿਆ ਕਿ ਕਿਤੇ ਪੱਖ ਪੂਰ ਰਹੇ ਨੇ?
2: ਪੱਖ ਤੇ ਵੇਖੋ ਜੀ ਚਲੋ ਅੱਜ ਉਹਨਾਂ ਨੇ ਬਹੁਤਾ ਜ਼ਿਆਦਾ ਨਹੀਂ ਪੂਰਿਆ, ਪਰ ਉਹ ਉੱਥੇ ਜਾ ਕੇ ਜਿਹੜਾ ਮੌੜ ਮੰਡੀ ਵਾਲਾ ਉੱਥੇ ਜਾ ਕੇ ਰੁਕ ਗਏ ਨਾ, ਫਿਰ ਉਦੋਂ ਪਿੱਛੇ ਕਿਉਂ ਨਹੀਂ ਗਏ, ਇਹਨਾਂ ਕੋਦਰ ਕਾਂਡ ਦਾ ਇਨਸਾਫ਼ ਮਿਲ ਗਿਆ ਸੀ
0: ਜੀ,
2: ਜਥੇਦਾਰਾਂ ਦਾ ਕੰਮ ਸੀ ਜੀ, ਉਹ ਕਿਹੜਾ ਮੇਰਾ ਤੁਹਾਡਾ ਤਾਂ ਕੰਮ ਨੀ ਹੈਗਾ
0: ਜੀ।
2: ਹਾਲਾਂਕਿ ਉਦੋਂ ਤਾਂ ਕਿਹੜੀ ਬਾਦਲ ਸਾਹਿਬ ਹੋਣਾ ਦੀ ਸਰਕਾਰ ਸੀ, ਉਦੋਂ ਤਾਂ ਬਰਨਾਲੇ ਦੀ ਸਰਕਾਰ ਸੀ
0: ਜੀ।
2: ਬਹਿਬਲ ਕਲਾਂ ਗੋਲੀਕਾਂਡ ਵਾਲਿਆਂ ਨੂੰ ਸਜ਼ਾ ਮਿਲ ਗਈ ਜੀ ਪੁਲਿਸ ਵਾਲਿਆਂ ਨੂੰ ਜਿੰਨਾ ਗੋਲੀ ਚਲਾਈ ਸੀ
0: ਜੀ।
2: ਮਤਲਬ ਐਵੇਂ ਦੇ ਚੀਜ਼ਾਂ ਦੇ ਉੱਤੇ ਬਾਈ ਮੰਨ ਲਓ ਵੀ ਅਸੀਂ ਮੰਨ ਲਓ ਵਿਰੋਧੀ ਸਹੀ ਜਾਂ ਕੁਛ ਸਹੀ, ਪਰ ਉਹ ਮੌਕਾ ਤਾਂ ਹੀ ਮਿਲਦਾ ਨਾ।
0: ਬਿਲਕੁਲ ਹੈ ਜੀ।
2: ਹੁਣ ਇਸ ਕਰਕੇ ਹੈ ਵੀ ਇਹਨਾਂ ਹੁਣ ਇਹਨਾਂ ਚੀਜ਼ਾਂ ਦੇ ਕਈ ਵਾਰੀ ਸਾਨੂੰ ਐਂ ਲੱਗਦਾ ਹੁੰਦਾ, ਹੁਣ ਸਿੱਖ ਕੌਮ ਵੀ ਭਾਜੀ ਤੈਨੂੰ ਪਤਾ ਵੀ ਪੰਜਾਂ ਦਸਾਂ ਹਿੱਸਿਆਂ ਚ ਵੰਡੀ ਪਈ ਹੈ।
0: ਬਿਲਕੁਲ ਹੈ ਜੀ, ਬਿਲਕੁਲ।
2: ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ ਉਹਨੇ ਉਹ ਚੁੱਕਣੀ ਹੈ
0: ਜੀ।
2: ਅੱਜ ਵਾਲੇ ਫੈਸਲਿਆਂ ਦੇ ਵਿੱਚ ਚਲੋ ਠੀਕ ਹੈ, ਮੰਨਦੇ ਹਾਂ ਵੀ ਸਾਨੂੰ ਬਹੁਤਾ 90% ਜਿਹੜੀ ਉਹ ਠੀਕ ਚੀਜ਼ਾਂ ਨਜ਼ਰ ਆਈਆਂ ਨੇ, 100 ਕਲਾਂ ਤੇ ਚਲੋ ਕਰੀਬ ਹੁੰਦੀਆਂ ਹੀ ਨੀਗੀਆਂ।
0: ਬਿਲਕੁਲ ਹੈ ਜੀ, ਬਿਲਕੁਲ।
2: ਪਰ ਇਹਨਾਂ ਵੀ ਜੇ ਮੇਰੇ ਅਕੋਰਡਿੰਗਲੀ ਇਹਨਾਂ ਚਲੋ ਮੈਂ ਤੁਹਾਡਾ ਟਾਈਮ ਜ਼ਿਆਦਾ ਨਹੀਂ ਲੈਂਦਾ
0: ਜੀ,
2: ਜਿੱਥੇ ਜੇ ਹੁਣ ਆਹ ਜਿਹੜੀ ਟੀਮ ਅੱਜ ਆਈ ਆ 60-70-80 ਜਿੰਨੇ ਵੀ ਆਏ, ਜੇ ਇਹਨਾਂ ਚੋਂ ਕੋਈ ਬੰਦਾ ਜਾ ਕੇ ਮੁੱਕਰੇ ਨਾ
0: ਜੀ
2: ਵੀ ਮੈਂ ਤੇ ਵੈਸੇ ਹੀ ਕਰ ਲਿਆ ਸੀ
0: ਜੀ,
2: ਫਿਰ ਜਥੇਦਾਰ ਸਾਹਿਬ ਨੂੰ ਦੁਬਾਰੇ ਸੱਦਣਾ ਚਾਹੀਦਾ ਉਹਨਾਂ ਨੂੰ ਵੀ ਕਿਉਂ ਮੁੱਕਰਿਆ ਬਾਈ,
0: ਕਾਰਵਾਈ ਹੋਏਗੀ ਫਿਰ,
2: ਕਿਉਂਕਿ ਪਹਿਲਾਂ ਮੁੱਕਰ ਚੁੱਕੇ ਆ ਨਾ
0: ਜੀ,
2: ਜੇ ਨਹੀਂ ਮੁੱਕਰੇ ਤੇ ਕੋਈ ਕਹਿ ਰਿਹਾ ਵੀ ਨਹੀਂ ਮੁੱਕਰੇ ਪਹਿਲਾਂ ਬੰਦੇ।
0: ਬਿਲਕੁਲ ਹੈ ਜੀ,
2: ਫਿਰ ਇਹ ਵੀ ਆਪਣਾ ਕਰਨਗੇ ਫਿਰ, ਮਤਲਬ ਏਦਾਂ ਦੀਆਂ ਰਵਾਇਤਾਂ ਤੋਂ ਤੁਹਾਨੂੰ ਬਚਣਾ ਪਊਗਾ।
0: ਬਿਲਕੁਲ, ਇਹਦੇ ਵਿੱਚ ਇਹ ਹੈ ਕਿ ਕੋਈ ਵੀ ਅੱਗੇ ਤੋਂ ਚਾਹੇ ਕੋਈ ਵੀ ਸਰਕਾਰ ਆ ਜਾਂ ਕੋਈ ਵੀ ਕਹਿ ਸਕਦੇ ਆ ਆਪਣੇ ਪਾਰਟੀ ਹੈਗੀ ਆ, ਉਹ ਜੇ ਕੁਝ ਗਲਤੀਆਂ ਕਰਦੀ ਆ, ਮੈਂ ਤਾਂ ਕੱਲ ਸੋਚਦਾ ਸੀਗਾ ਜੀ ਜੇ ਏਦਾਂ ਵਧੀਆ ਚੀਜ਼ ਸਾਹਮਣੇ ਦੇਖਣ ਨੂੰ ਮਿਲੀ ਹੈ ਤੇ ਮੈਨੂੰ ਤਾਂ ਲੱਗਦਾ ਕਿ ਹਜੇ ਕਿਉਂਕਿ ਸਰਕਾਰ ਜਾਂ ਸੂਬਾ ਵੀ ਤਾਂ ਸਾਡਾ ਹੀ ਹੈ ਕਿ ਹਰ 4-4.5 ਸਾਲ ਬਾਅਦ ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ, ਚਾਹੇ ਕਿਸੇ ਹੋਰ ਦੀ ਹੋਵੇ, ਉਹ ਆਪਣਾ ਲੇਖਾ ਜੋਖਾ ਆ ਕੇ ਦੇ ਦਿਆ ਕਰਨ ਆਰਾਮ ਨਾਲ। ਇੱਥੇ ਚਲੋ ਹਰ ਕਿਸੇ ਦੀ ਗੱਲ ਸੁਣੀ ਜਾਂਦੀ ਹੈ।
2: ਨਹੀਂ ਜੀ, ਲੇਖਾ ਜੋਖਾ ਮਾਫ ਕਰਨਾ ਤੁਹਾਨੂੰ ਬੁਰਾ ਲੱਗੇ ਮੇਰੀ ਗੱਲ ਦਾ, ਲੇਖਾ ਜੋਖਾ ਜਥੇਦਾਰ ਕੋਲ ਪੰਜਾਬ ਇਹ ਲੈਣ ਦਾ ਹੱਕ ਕੋਈ ਨੀ ਹੈਗਾ।
0: ਹਾਂ, ਹੱਕ ਤਾਂ ਨਹੀਂ ਹੈਗਾ।
2: ਅਕਾਲੀ ਦੇ ਜਥੇਦਾਰ ਬਦਲਦੇ ਕਰਨਗੇ ਜੀ
0: ਜੀ,
2: ਕਿ ਤੂੰ ਕੌਣ ਹੈ ਸਾਨੂੰ ਪੁੱਛਣ ਵਾਲਾ
0: ਜੀ।
2: 2 ਦਸੰਬਰ ਦੇ ਜਥੇਦਾਰ ਕਾਂਗਰਸੀਆਂ ਬਦਲੇ ਸੀ ਕਿ ਅਕਾਲੀਆਂ ਬਦਲੇ ਸੀ
0: ਜੀ?
2: ਯਾਰ ਮੌਕਾ ਤੇ ਆਪਾਂ ਆਪ ਦਿੰਦੇ ਹਾਂ, ਕਿਹੜਾ ਜਥੇਦਾਰ ਲੇਖਾ ਲੈ ਲੂਗਾ ਜੀ ਇਹਨਾਂ ਤੋਂ? ਆ ਗੜਗਾਜ ਸਾਹਿਬ ਥੋੜਾ ਜਿਹਾ ਪਿੱਛੇ ਨੂੰ ਚਲੇ ਜਾਂਦੇ ਨਾ, ਅੱਜ ਕਿਤੇ ਵੀ ਉਹ ਬਹਿਬਲ ਕਲਾਂ ਗੋਲੀਕਾਂਡ ਦਾ ਵੀ ਬੰਦਿਆਂ ਨੂੰ ਛਾਣਬੀਣ ਕਰੋ
0: ਜੀ,
2: ਜਥੇਦਾਰ ਸਾਹਿਬ ਦੀ ਸਵੇਰ ਨੂੰ ਛੁੱਟੀ ਹੋਈ ਨੀ
0: ਜੀ।
2: ਇੱਥੇ ਫਿਰ ਤੁਸੀਂ ਕੀ ਕਰੋਗੇ ਜੀ? ਅਸੀਂ ਕੀ ਕਰਾਂਗੇ, ਤੁਸੀਂ ਕੀ ਕਰਾਂਗੇ
0: ਜੀ?
2: ਮਤਲਬ 2 ਦਸੰਬਰ ਦਾ ਤੁਹਾਡੇ ਸਾਹਮਣੇ ਹੀ ਹੈ ਨਾ।
0: ਬਿਲਕੁਲ ਹੈ ਜੀ, ਬਿਲਕੁਲ।
2: ਆਈ ਟੀ ਵਿੰਗ ਨੇ ਕਿਹੜੀ ਕਰਤਾਰ ਕੁਛ ਨੀ ਕੀਤੀ ਜੀ ਉਹਨਾਂ ਜਥੇਦਾਰਾਂ ਦੀ
0: ਜੀ?
2: ਅੱਜ ਜਿਹੜੇ ਵੇਖੋ ਜੀ,
0: ਅੱਜ ਮਤਲਬ ਕਿ ਚੁੱਪ ਚਪੀਤਾ ਨਜ਼ਰ ਆਏ ਨੇ ਜੀ, ਕੀ ਕਾਹਦਾ ਕੀ ਕਾਰਨ?
2: ਅਲੀ ਸਾਹਿਬ ਚਲੋ ਹੈ ਤੇ ਸਿਆਸਤਦਾਨੀ ਹੈ ਜੀ ਸਾਰੇ
0: ਜੀ,
2: ਸਿਆਸਤਦਾਨ ਲਗਭਗ ਤੁਹਾਨੂੰ ਪਤਾ ਹੀ ਹੈ ਸਾਰੇ ਕਿੱਦਾਂ ਦੇ ਹੁੰਦੇ, ਸਿਆਸਤਦਾਨਾਂ ਦਾ ਤੇ ਸਿਸਟਮ ਹੀ ਕੁਝ ਹੋਰ ਅਲੱਗ ਹੁੰਦਾ ਨਾ, ਤੇ ਧਰਮ ਦਾ ਖੇਤਰ ਅਲੱਗ ਹੈਗਾ।
0: ਬਿਲਕੁਲ,
2: ਸਿਆਸਤ ਦਾ ਖੇਤਰ ਅਲੱਗ ਹੈਗਾ
0: ਜੀ।
2: ਹੁਣ ਵੇਖੋ ਅੱਜ ਕੁੱਕੀ ਗਿੱਲ ਸਾਹਿਬ ਚਲੋ ਜੋ ਉਹਨਾਂ ਦੇ ਆਪਦੇ ਨਿੱਜੀ ਵਿਚਾਰ ਉਹਨਾਂ ਨੇ ਦਿੱਤੇ ਆ
0: ਜੀ,
2: ਅੱਜ ਉੱਥੇ ਕੇ ਪਾਰਟੀ ਦੇ ਮਤਲਬ ਲੋਕਾਂ ਨੂੰ ਬੜਾ ਇਤਰਾਜ ਸੀ ਉਹਨਾਂ ਦੇ, ਜਿੱਦਣ ਉਹ ਬੰਦਾ ਥੋੜਾ ਜਿਹਾ ਅੰਮ੍ਰਿਤਪਾਲ ਦੇ ਵਿਰੁੱਧ ਬੋਲਦਾ ਤੇ ਇਹਨਾਂ ਦੀ ਪਾਰਟੀ ਨੂੰ ਲੱਗਦਾ ਵੀ ਸਾਡੇ ਹੱਕ ਚ ਜਾਂਦਾ, ਉਦਣ ਲੋਕ ਉਹਨੂੰ ਬੜਾ ਸ਼ਾਬਾਸ਼ ਜੀ ਕੁੱਕੀ ਗਿੱਲ ਬਹੁਤ ਵਧੀਆ, ਕੁੱਕੀ ਗਿੱਲ ਬਹੁਤ ਵਧੀਆ
0: ਜੀ,
2: ਜਦੋਂ ਲੱਗਦਾ ਫਿਰ। ਹਾਲਾਂਕਿ ਜਥੇਦਾਰ ਤਾਂ ਸਭ ਦੇ ਸਾਂਝੇ ਇਕੱਲੇ ਗਲੀਆਂ ਦੇ ਥੋੜੇ।
0: ਬਿਲਕੁਲ ਹੈ ਜੀ,
2: ਉਦੋਂ ਫਿਰ ਕੁੱਕੀ ਮਾੜਾ ਹੁੰਦਾ, ਡਾਕਟਰ ਪੱਟੀ ਵੀ ਮਾੜਾ ਹੁੰਦਾ।
0: ਬਿਲਕੁਲ,
2: ਤੁਸੀਂ ਕਿਸੇ ਦਿਨ ਬੋਲ ਪਏ ਤੁਸੀਂ ਵੀ ਮਾੜੇ ਹੋਏ ਨਾ।
0: ਬਿਲਕੁਲ ਹੈ ਜੀ, ਥੈਂਕ ਯੂ ਬੜੀ।
2: ਓਕੇ ਸ਼੍ਰੀਮਾਨ ਜੀ, ਮਿਹਰਬਾਨੀ ਕਰੋ ਤੁਸੀਂ।
0: ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸ ਜੀ ਡਾਕਟਰ ਪੱਟੀ ਸਾਹਿਬ ਜੁੜੇ ਸਨ, ਮਲਕੀਤ ਸਿੰਘ ਪੱਟੀ ਜੀ ਆਪਣੇ ਨਾਲ ਵਿਚਾਰ ਸਾਂਝੇ ਕਰਕੇ ਗਏ ਨੇ, ਤੇ ਅਗਲੀ ਚਰਚਾ ਆਪਾਂ ਫਿਰ ਇੱਥੋਂ ਹੀ ਸ਼ੁਰੂ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵਿਚਾਰ ਵੀ ਲੈਣੇ ਇਸ ਮੁੱਦੇ ਦੇ ਉੱਤੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਦੁਬਾਰਾ ਤੋਂ ਸਤਿ ਸ੍ਰੀ ਅਕਾਲ ਜੀ। ਅਨੁਜ ਜੀ,
1: ਹਾਂਜੀ, ਸਤਿ ਸ੍ਰੀ ਅਕਾਲ ਜੀ। ਭਾਰੀ ਸਾਹਿਬ, ਇੱਕ ਨਾ ਇੰਗਲਿਸ਼ ਦੀ ਕੋਟੇਸ਼ਨ ਆ, ਕਹਿੰਦੇ ਯੂ ਕੈਨ ਪਲੀਜ਼ ਮੈਨੀ ਪੀਪਲ ਐਟ ਮੈਨੀ ਓਕੇਜਨਸ
0: ਜੀ,
1: ਬਟ ਯੂ ਕਾਂਟ ਪਲੀਜ਼ ਆਲ ਦਾ ਪੀਪਲ ਆਲ ਦਾ ਟਾਈਮ।
0: ਬਿਲਕੁਲ ਹੈ ਜੀ,
1: ਹਾਂਜੀ, ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਬਹੁਤ ਸਾਰੇ ਮੌਕਿਆਂ ਤੇ ਤਾਂ ਖੁਸ਼ ਕਰ ਸਕਦੇ ਆ
0: ਜੀ,
1: ਪਰ ਸਾਰੇ ਬੰਦਿਆਂ ਨੂੰ ਸਾਰੇ ਮੌਕਿਆਂ ਤੇ ਖੁਸ਼ ਨਹੀਂ ਕਰ ਸਕਦੇ। ਅੱਜ ਵਾਸਤੇ ਤਾਂ ਮੈਂ ਪਹਿਲਾਂ ਜਥੇਦਾਰ ਸਾਹਿਬ ਨੂੰ ਸਲੂਟ ਕਰੂੰਗਾ ਜੀ। ਮੈਂ ਮਤਲਬ ਜੋ ਮੇਰੇ ਮਨ ਦੇ ਵਿੱਚ ਹੈਗਾ ਆ, ਮੈਂ ਮਤਲਬ ਉਹ ਬੰਦਾ ਆਪਣੀ ਕਾਬਲੀਅਤ ਅੱਜ ਸਿੱਧ ਕਰ ਗਏ ਹੈਗੇ
0: ਆ। ਬਿਲਕੁਲ,
1: ਉਹਨਾਂ ਨੇ ਜਥੇਦਾਰ ਸਾਹਿਬ ਨੇ ਜੋ ਗੱਲ ਕੀਤੀ ਹੈਗੀ ਆ ਜੀ, ਇਹ ਤੋਂ ਵਧੀਆ ਹੋ ਹੀ ਨਹੀਂ ਸੀ ਸਕਦਾ ਜੀ।
0: ਜੀ
1: ਸਰ, ਗੱਲ ਤਾਂ ਇਹ ਹੈਗੀ, ਆਪਾਂ ਜੇ ਪਿਛਲੀਆਂ ਰਿੜਕਣ ਲੱਗ ਪਾਂਗੇ, ਗੱਲ ਮੁੱਦਾ ਕੀ ਆ? ਪੰਚਾਇਤ ਦੇ ਵਿੱਚ ਨਾ ਕਈ ਵਾਰੀ ਇੱਦਾਂ ਹੁੰਦਾ, ਸਾਡੇ ਪਿੰਡਾਂ ਦੀਆਂ ਪੰਚਾਇਤਾਂ ਚ ਇੱਦਾਂ ਹੁੰਦਾ ਜੀ, ਗੱਲ ਕੋਈ ਹੁੰਦੀ ਹੈਗੀ, ਜਿਸ ਮੁੱਦੇ ਤੇ ਪੰਚਾਇਤ ਕੀਤੀ ਹੁੰਦੀ ਉਹ ਤੋਂ ਬਦਲੇ ਪਿਛਲੇ ਤਾਨੇ ਮਾਰ ਜਾਂਦੇ ਹੁੰਦੇ ਆ, ਸਾਡੇ ਪਿੰਡ ਵੀ ਇੱਕ ਜਨਾਨੀ ਨੇ ਪੰਚਾਇਤ ਦੇ ਵਿੱਚ ਗਈ, ਉਹਨੇ ਉਹ ਕਿਸੇ ਦੀ ਫਸਲ ਫੁਸਲ ਵੱਢ ਲਈ ਸੀ ਜੀ, ਪੱਠੇ ਪੁੱਠੇ ਵੱਢ ਲਏ, ਅਗਲਿਆਂ ਨੇ ਪੰਚਾਇਤ ਕੀਤੀ ਮੁੜ ਕੇ। ਉਹ ਜਾਂਦਿਆਂ ਨਾਲ ਹੀ ਮੈਂਬਰ ਪੰਚਾਇਤ ਨੂੰ ਕਹਿੰਦੀ ਤੇਰੀ ਤਾਂ ਵਿਆਹ ਮੈਨੂੰ ਤੇਰੇ ਤਾਂ ਰੁਕੇ ਮੇਰੀ ਸੱਸ ਨੇ ਫੜ ਲਏ ਸੀਗੇ ਜੀ, ਚੱਲ ਮੇਰੇ ਭਾਈ ਉਹ ਪੋਤਿਆਂ ਦੋਤਿਆਂ ਪੋਤਿਆਂ ਵਾਲੀ ਜਿਹੜੀ ਉੱਥੇ ਬੈਠੀ ਜੀ, ਉੱਥੇ ਲਾਲਾ ਲਾਲਾ ਕਰਾਤੀ। ਹਾਂ ਜੀ, ਉਧਰੋਂ ਤਾਹਨੇ ਮਿਣੇ ਤੇ ਉਧਰੋਂ ਤਾਹਨੇ ਮਿਣੇ ਜੀ, ਮੁੱਦੇ ਦੀ ਗੱਲ ਹੋਈ ਕੋਈ
0: ਜੀ।
1: ਜਥੇਦਾਰ ਸਾਹਿਬ ਕੋਲ ਮੁੱਦਾ ਸੀਗਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਇੱਕ ਜਿਹੜਾ ਹੈਗਾ ਆ ਬਿੱਲ ਪਾਸ ਕੀਤਾ ਕਿ ਹਾਂਜੀ ਬੀ ਅਦਬੀ ਦੇ ਬਾਰੇ ਸੰਬੰਧਿਤ, ਹਾਂਜੀ ਉਹ ਜਿਹੜਾ ਹੈਗਾ ਆ ਭਾਈ ਉਹ ਬੀ ਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ
0: ਜੀ।
1: ਉਸ ਬਿੱਲ ਦੇ ਵਿੱਚ ਜਿਹੜਾ ਹੈਗਾ ਜਿਹੜਾ ਕਾਨੂੰਨ ਬਣਿਆ ਉਹਦੇ ਵਿੱਚ ਸਰਕਾਰ ਨੇ ਆਪਣੀਆਂ ਅਥਾਰਟੀਜ਼ ਜਿਹੜੀਆਂ ਉਹ ਐਕਸੀਡ ਕਰ ਲਈਆਂ
0: ਜੀ,
1: ਬਹਾਨੇ ਨਾਲ ਕਰ ਲਈਆਂ ਜੀ ਕਿ ਜਿਹੜਾ ਆ ਪਬਲੀਕੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਹੋਊਗੀ, ਉਹਨੂੰ ਜਿਹੜਾ ਹੈਗਾ ਆ ਉਹ ਤੇ ਇੱਕ ਯੂਨੀਕ ਨੰਬਰ ਲੱਗੂਗਾ
0: ਜੀ,
1: ਉਹਨੂੰ ਸਰਕਾਰ ਚੈੱਕ ਕਰੂਗੀ ਜੀ, ਹਾਂਜੀ ਉਹਦੀ ਜਾਣਕਾਰੀ ਵੈਬਸਾਈਟ ਤੇ ਪਾਉਣੀ
0: ਪਬਲਿਕ ਕਰੋ ਬਿਲਕੁਲ।
1: ਉਹ ਸਰ ਜਿਹੜਾ ਹੈਗਾ ਆ ਉਹ ਜੋ ਨਰੂਲ ਹੈਗਾ ਸੀ ਐਸ ਜੀ ਪੀ ਸੀ ਦੀ ਜੁਰਿਸਡਿਕਸ਼ਨ ਸੀ ਉਹਦੀ ਜੁਰਿਸਡਿਕਸ਼ਨ ਨੂੰ ਕੱਟਿਆ ਉੱਥੇ ਜਾ ਵੜੇ ਜੀ। ਹੁਣ ਜਦੋਂ ਸਰਕਾਰਾਂ ਧਰਮ ਦੀ ਪਿੱਚ ਤੇ ਆ ਕੇ ਖੇਡਣਗੀਆਂ ਜੀ ਤੇ ਉੱਥੇ ਫਿਰ ਨੁਮਾਇੰਦੇ ਜਿਹੜੇ ਹੈਗੇ ਆ ਉਹ ਸਾਹਮਣ ਹੁੰਦੇ ਰਹਿਣਗੇ ਤੇ ਜਿਹੜੇ ਹੈਗੇ ਆ ਧਰਮਾਂ ਦੇ ਮੁਖੀ ਜਿਹੜੇ ਹੈਗੇ ਉਹ ਜੱਜ ਬਣਨਗੇ
0: ਜੀ।
1: ਹੁਣ ਉੱਥੇ ਜਥੇਦਾਰ ਸਾਹਿਬ ਦੀ
0: ਦੇਖੋ ਖਰੜਾ ਮੰਗਿਆ ਸੀ ਤੇ ਖਰੜਾ ਭੇਜ ਦਿੰਦੇ ਗੱਲ ਨਿਬੜਦੀ ਕਾਲੀ ਕਾ
1: ਬਿਲਕੁਲ ਜੀ।
0: ਫਿਰ ਉਹਨਾਂ ਨੇ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਸੈਣੀ ਸਾਹਿਬ ਇਹ ਚੀਜ਼ ਸਾਹਮਣੇ ਆਈ ਹੈ, ਇਹ ਆਪਾਂ ਤਾਂ ਨਹੀਂ ਗੱਲਾਂ ਕਰਦੇ ਉਹਨਾਂ ਦੇ ਐਮ ਐਲ ਏ ਦੇ ਜਿਹੜੇ ਨੇ ਮੂੰਹ ਤੋਂ ਗੱਲਾਂ ਨੇ ਕਿ ਸਾਨੂੰ ਸਮਾਂ ਜੀ ਇੰਨਾ ਕੁ ਮਿਲਿਆ ਜਾਂ ਸਾਨੂੰ ਤਾਂ ਪੜ੍ਹਨ ਦਾ ਵੀ ਨਹੀਂ ਮੌਕਾ ਮਿਲਿਆ, ਕਈ ਤਾਂ ਕਹਿੰਦੇ ਅਸੀਂ ਪੜ੍ਹਿਆ ਹੀ ਨਹੀਂ ਜੀ, ਉਹਨਾਂ ਕੋਲ ਸਮਾਂ ਵੀ ਉਹ ਸਰਕਾਰ ਦੇ ਵਿੱਚ ਬੈਠੇ ਨੇ ਤੇ ਓਪੋਜੀਸ਼ਨ ਨੂੰ ਤਾਂ ਉਹ ਕਹਿੰਦੇ ਮਿਲਿਆ ਹੀ, ਮਤਲਬ ਕਿ ਜਿੱਦਣ ਸੈਸ਼ਨ ਸ਼ੁਰੂ ਹੋਇਆ ਜਾਂ ਸਵੇਰ ਨੂੰ ਵੈਬਸਾਈਟ ਦੇ ਉੱਤੇ ਆਇਆ ਜੀ ਕੰਪਿਊਟਰਾਂ ਦੇ ਉੱਤੇ, ਤਾਂ ਉਹ ਚੀਜ਼ਾਂ ਵੀ ਤਾਂ ਕਿਤੇ ਨਾ ਕਿਤੇ ਸਵਾਲ ਜਦ ਤੁਸੀਂ ਪਾਸ ਕਰਨਾ ਉਹਦੇ ਉੱਤੇ ਡਿਸਕਸ਼ਨ ਹੋਵੇ ਖੁੱਲ੍ਹ ਕੇ, ਉਹਦੇ ਮਾਈਨਸ ਪੱਖ ਕੀ ਨੇ ਪਲੱਸ ਪੱਖ ਕੀ ਨੇ, ਜਦ ਸੰਸਥਾਵਾਂ ਦੀ ਗੱਲ ਆਉਂਦੀ ਹੈ ਜਾਂ ਗੱਲ ਕਰਦੇ ਸਿੱਖ ਸਿਧਾਂਤਾਂ ਦੀ ਗੱਲ ਆਉਂਦੀ ਹੈ ਜਾਂ ਕਿਸੇ ਵੀ ਧਰਮ ਦੇ ਸਿਧਾਂਤਾਂ ਦੀ ਗੱਲ ਆਉਂਦੀ ਹੈ, ਘੱਟੋ ਘੱਟ ਉਹਦੇ ਤੋਂ ਐਡਵਾਈਸ ਤਾਂ ਲੈ ਲੈਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਖਰੜਾ ਤਾਂ ਭੇਜਣਾ ਫਰਜ਼ ਬਣਦਾ ਨਾ। ਉਹ ਤਾਂ ਮੰਨੇ ਨੇ ਕਿ ਖਰੜਾ ਤੱਕ ਨੀ ਭੇਜਿਆ, ਨਾ ਐਸ ਜੀ ਪੀ ਸੀ ਨੂੰ ਇਨਵਾਈਟ ਕੀਤਾ ਗਿਆ ਜੀ।
1: ਸਰ ਉਹ ਖਰੜੇ ਦੀ ਡਿਮਾਂਡ ਉਹ ਵੀ ਇੱਕ ਲਾਅ ਦੇ ਤਹਿਤ ਹੀ ਕਰਦੇ ਪਏ ਸੀ, ਕੋਈ ਇਲੀਗਲੀ ਨਹੀਂ ਸੀ ਮੰਗਦੇ
0: ਪਏ,
1: ਉਹ ਲਾਅ ਇਹ ਨਹਿਰੂ ਦੇ ਨਾਲ ਜਿਹੜਾ ਹੈਗਾ ਆ ਜੋ ਸਮਝੌਤਾ ਹੋਇਆ ਉਹਦੇ ਮੁਤਾਬਕ ਸਿੱਖਾਂ ਦੇ ਮੁਤਲਕ ਜੇ ਕੋਈ ਕਾਨੂੰਨ ਪਾਸ ਕਰਨਾ ਹੋਊਗਾ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਪੁੱਛ ਕੇ ਉਹਨੂੰ ਕੋਨਫੀਡੈਂਸ ਲੈ ਕੇ ਤੇ ਫਿਰ ਉਹ ਬਣਾਇਆ ਜਾਊਗਾ ਜੀ ਉਹਨਾਂ ਦੇ ਧਰਮ ਚ।
0: ਬਿਲਕੁਲ ਹੈ ਜੀ।
1: ਅੱਛਾ ਉਸ ਲਾਅ ਦੇ ਅਕੋਰਡਿੰਗਲੀ ਮੰਗ ਰਹੇ ਸੀ ਨਾ, ਉਹ ਉਹਨਾਂ ਨੇ ਦਿੱਤਾ ਨੀ ਨਾ ਕੰਸਲਟ ਕੀਤਾ। ਸਰ ਦੋ ਤਰੀਕੇ ਦੇ ਬੰਦੇ ਹੈਗੇ ਆ ਜੀ
0: ਜਿਹਨਾਂ
1: ਨੇ, ਉਹ ਤਾਂ ਜਥੇਦਾਰ ਸਾਹਿਬ ਨੇ ਜਿਹੜਾ ਹੈਗਾ ਮੈਂ ਕਹਿੰਦਾ ਹੈਗਾ ਮੈਂ
0: ਬਹੁਤ ਬੈਲੈਂਸ, ਉਹਨਾਂ ਨੇ
1: ਬਹੁਤ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ,
0: ਬਹੁਤ ਬੈਲੈਂਸ ਚੱਲੇ ਨੇ
1: ਜੀ ਉਹਨਾਂ ਨੇ। ਡਾਕਟਰ ਮੱਟੀ ਸਾਹਿਬ ਕਹਿੰਦੇ ਹੈਗੇ ਨਾ ਜੀ, ਉਹਨਾਂ ਨੇ ਇਹਨਾਂ ਦੇ ਐਮ ਐਲ ਏ ਨੂੰ ਸਵਾਲ ਪੁੱਛਿਆ ਉਹਨਾਂ ਬੇਅਦਬੀਆਂ ਦਾ ਵੀ, ਉਹ ਕਹਿੰਦੇ ਜੀ ਅਸੀਂ ਚਲਾਨ ਦੇ ਦਿੱਤੇ ਆ ਜੀ ਉਹਦੇ,
0: ਹੈਂਜੀ
1: ਸਰਕਾਰ ਤਾਂ ਚਲਾਨ ਹੀ ਦੇ ਸਕਦੀ ਹੈ ਜੀ, ਬਾਕੀ ਤਾਂ ਕੋਰਟਾਂ ਨੇ ਕਰਨਾ ਜੀ, ਉਹ ਕਹਿੰਦੇ ਸਜ਼ਾ ਦੇ ਦਿੱਤੀ
0: ਜੀ।
1: ਹਾਂਜੀ ਉਹ ਕਹਿੰਦੇ ਜੀ ਅਖੇ ਉਹ ਤਾਂ ਕੋਰਟਾਂ ਦੇ ਵਿੱਚ ਅਸੀਂ ਚਲਾਨ ਦੇ ਚੁੱਕੇ ਹੈਗੇ ਆ ਜੀ
0: ਜੀ।
1: ਹੁਣ ਉਹਨਾਂ ਕੇਸਾਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਆ ਵੀ ਰਾਮ ਰਹੀਮ ਦੀ ਜਿਹੜੀ ਹੈਗੀ ਆ ਕਸਟਡੀ ਦੀ ਜੁਡੀਸ਼ੀਅਲ ਚਾਹੀਦੀ ਸੀਗੀ ਪੁਲਿਸ ਕਸਟਡੀ, ਉਹਦੀ ਇਹਨਾਂ ਨੇ ਮੰਗ ਹੀ ਨਹੀਂ ਕੀਤੀ ਕਦੀ। ਹਾਂਜੀ ਸਰਕਾਰ ਨੇ 4.5 ਸਾਲ ਬੀਤ ਗਏ ਜੀ, ਮੌੜ ਬੰਬ ਧਮਾਕੇ ਦੇ ਉੱਤੇ ਜਿਹੜਾ ਹੈਗਾ ਆ ਉੱਥੇ ਜਿਹੜਾ ਆ ਸਰਕਾਰ ਜਿਹੜਾ ਆ 4.5 ਸਾਲ ਤੋਂ ਚੁੱਪ ਰਹੀ ਹੈਗੀ ਜੀ, ਕਿਉਂਕਿ ਉਹਦੇ ਵਿੱਚ ਵੀ ਅਕਿਊਜ਼ਿੰਗ ਫਿੰਗਰ ਉਧਰ ਨੂੰ ਰੇਜ਼ ਹੁੰਦੀ ਪਈ ਆ ਜਿਹੜੇ ਉੱਥੇ ਪਹਿਲਾਂ ਦੋਸ਼ੀ ਬਣਦੇ ਪਏ ਹੈਗੇ ਆ ਜੀ। ਸੋ ਇਸ ਕਰਕੇ ਇਹ ਜਿਹੜਾ ਹੈਗਾ ਆ ਉਹ ਉਹਨਾਂ ਨੇ ਬਹੁਤ ਬੈਲੈਂਸ ਤਰੀਕੇ ਨਾਲ ਚੱਲੇ ਜਿਹੜਾ ਹੈਗਾ ਆ। ਔਰ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਆਹ ਵੀ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਸਾਨੂੰ ਹੀਰੇ ਚੁਣ ਕੇ ਦਿੱਤੇ ਸੀ ਉਹ ਹੀਰੇ ਕਿੰਨੇ ਕੁ ਕਾਬਲ ਹੈਗੇ ਆ ਜੀ।
0: ਬਿਲਕੁਲ
1: ਸਾਰਿਆਂ ਦੇ ਮੂੰਹ ਤਰੇ ਹੈਗੇ ਆ, ਪੜਿਆ ਕਿਸੇ ਨੇ ਵੀ ਨੀ, ਸਭ ਸੁਣ ਕੇ। ਇੱਕ ਕਹਿੰਦਾ ਜੀ ਕਸਟੋਡੀਅਨ ਦਾ ਮਤਲਬ ਇਹ ਹੈਗਾ ਕੋਈ ਬੱਚਾ ਆ ਉਹਦਾ ਜਿਹੜਾ ਕਰਕੇ
0: ਨਾ,
1: ਉਹ ਕਹਿੰਦੇ ਐਕਟ ਪੜਿਆ ਆ, ਐਕਟ ਚ ਕਿਤੇ ਲਿਖਿਆ ਆ ਵੀ ਬੱਚੇ ਦਾ ਮਾਂ ਪਿਓ ਜ਼ਿੰਮੇਵਾਰ ਹੋਣਗੇ, ਪਤਾ ਕਿਸੇ ਨੂੰ ਕੁਛ ਨਹੀਂ ਜੀ। ਹੈਂਜੀ
0: ਬਿਲਕੁਲ।
1: ਆਪੋਜੀਸ਼ਨ ਤਾਂ ਜਿਹੜਾ ਦੋਸ਼ ਲਾਉਂਦੀ ਜੀ ਵੀ ਸਾਨੂੰ ਜਿਹੜਾ ਇਹ ਦਿੱਤਾ ਉਹ ਦਿੱਤਾ ਗਿਆ ਤੇ ਨਾ ਅਸੀਂ ਪੜ੍ਹ ਸਕੇ ਅਸੀਂ ਤਾਂ। ਹੁਣ ਜਿੱਥੇ ਤੱਕ ਹੈਗਾ ਸਵਾਗਤ ਕਰਨ ਦੀ ਗੱਲ, ਸਰ ਬਾਹਰ ਜਿਹੜੀ ਨਿਊਜ਼ ਜਾਂਦੀ ਹੈਗੀ ਤੁਸੀਂ ਮੈਨੂੰ ਜਿਹੜਾ ਹੈਗਾ ਕਹਿ ਦਿਓ ਹਾਂਜੀ ਵੀ ਤੁਸੀਂ ਜਿੱਦਾਂ ਮੈਨੂੰ ਕਿਹਾ ਸੀਗਾ ਅੱਜ ਛੁੱਟੀਆਂ ਵੱਧ ਗਈਆਂ, ਮੈਂ ਫਟਾਫਟ ਜਿਹੜਾ ਹੈਗਾ ਵੈਲਕਮ ਕਰ ਦਿੱਤਾ ਜੀ ਵੀ ਛੁੱਟੀਆਂ ਵੱਧ ਗਈਆਂ ਤੇ ਹਾਂਜੀ ਤੇ ਗਰਮੀ ਬਹੁਤ ਹੈ ਬੱਚਿਆਂ ਵਾਸਤੇ, ਜਦ ਕਿ ਉਹ ਉਹਨੂੰ ਵੈਲਕਮ ਫੇਰ ਤੁਸੀਂ ਕੱਲ ਨੂੰ ਕਹੋ ਜੀ ਵੀ ਤੂੰ ਕਿੱਦਾਂ ਵੈਲਕਮ ਕੀਤਾ ਸੀਗਾ ਜੀ,
0: ਪੂਰੀ ਖਬਰ ਸਰ ਗੱਲ
1: ਖਬਰ ਕੁਛ ਹੁੰਦੀ ਹੈਗੀ ਜੀ, ਖਬਰ ਦੇ ਨਾਲ ਹੀ ਜਿਹੜਾ ਹੈਗਾ ਉਹਦੇ ਤੇ ਪ੍ਰਤੀਕਿਰਿਆ ਆਉਂਦੀ ਜੀ, ਉਹ ਸੀ ਸਿਰਫ ਪ੍ਰਤੀਕਿਰਿਆ ਇਸ ਚੀਜ਼ ਤੇ ਦਿੱਤੀ ਸੀ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਆ ਜਿਹੜੀ ਆ ਵੀ ਸਖ਼ਤ ਕਾਨੂੰਨ ਬਣਾ ਦਿੱਤਾ ਹੈਗਾ ਜੀ, ਉਹਨੂੰ ਹਰ ਇੱਕ ਨੇ ਵੈਲਕਮ ਕੀਤਾ ਜੀ, ਉਹਨੂੰ ਤਾਂ ਅੱਜ ਵੀ ਵੈਲਕਮ ਕਰਦੇ ਆ ਜੀ।
0: ਬਿਲਕੁਲ ਜਿੱਥੇ ਕਿਹਾ ਕਿ ਤੁਸੀਂ ਆਪਣੀ ਮਤਲਬ ਕਿ ਦਾਇਰੇ ਦੇ ਵਿੱਚ ਤੁਹਾਡਾ ਕੰਮ ਆ ਕਾਨੂੰਨ ਪਾਸ ਕਰਨਾ, ਕਾਨੂੰਨ ਨੂੰ ਬਣਾਉਣਾ, ਲਾਗੂ ਕਰਨਾ, ਉਹਨੂੰ ਸਾਰਾ ਕੁਝ ਕਰਨਾ, ਠੀਕ ਹੈ, ਉਹ ਮੁਬਾਰਕ ਆ ਤੁਹਾਡਾ ਆਪਣਾ ਜਿਹੜਾ ਹੈਗਾ ਦਾਇਰਾ ਹੈਗਾ ਉਹਦੇ ਵਿੱਚ ਤੁਸੀਂ ਕੰਮ ਕਰੋ, ਪਰ ਜਿਹੜੀਆਂ ਸਾਡਾ ਦਾਇਰਾ ਆ ਉਹਨੂੰ ਸਾਨੂੰ ਰਹਿਣ ਦਿਓ, ਅਸੀਂ ਤੁਸੀਂ ਸਲਾਹ ਲਵੋ ਜੋ ਵੀ ਚਾਹੀਦਾ ਅਸੀਂ ਅਵੇਲੇਬਲ।
1: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਅੱਜ ਸਰਦਾਰ ਸੁਖਦੇਵ ਸਿੰਘ ਭੌਰ ਤੇ ਹਮੀਰ ਸਿੰਘ ਹੋਣਾ ਨੇ ਪ੍ਰੋਗਰਾਮ ਕੀਤਾ ਸੀ, ਉਹਨਾਂ ਤੇ ਜਿਹੜਾ ਹੈਗਾ ਆ ਤੁਸੀਂ ਸੁਣੋ, ਉਹ ਐ ਬਿਲਕੁਲ ਕਲੈਰਿਟੀ ਆ ਜੀ ਅਗਲਿਆਂ ਨੂੰ ਆਪਣੇ, ਮਤਲਬ ਉਹ ਕਹਿੰਦੇ ਜੀ ਇਹ ਸਰਕਾਰ ਦੇ ਨਾਲ ਹੈਗਾ ਕੌਣ ਸੀ, ਸਰਕਾਰ ਦੇ ਨਾਲ ਇੱਕ ਤਾਂ ਸਰਕਾਰ ਦੇ ਪੱਖ ਦੇ ਬੰਦੇ ਹੈਗੇ ਸੀ, ਕੁਛ ਇੱਕ ਜਿਹੜੇ ਹੈਗੇ ਆ ਬਾਦਲ ਦੇ ਜਿਹੜੇ ਹੈਗੇ ਆ ਉਹ ਤੋਂ ਅਫੈਕਟਡ ਬੰਦੇ ਹੈਗੇ ਸੀ, ਉਹਨਾਂ ਦੇ ਆਪੋਜਿਟ ਬੰਦੇ ਹੈਗੇ ਉਹ ਹੈਗੇ ਸੀ ਸੱਚ ਲਾਈਕ ਵਡਾਲਾ, ਕਿਉਂਕਿ ਉਹਨਾਂ ਇਹਨਾਂ ਨੇ ਜਿਹੜਾ ਆ ਉਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਆਹ ਹੁਕਮਨਾਮੇ ਦੇ ਤਹਿਤ ਅਸੀਂ ਆਹ ਕੰਮ ਕੀਤਾ, ਉਹ ਕਹਿੰਦੇ ਤੁਹਾਡੇ ਭਾਈ ਗਾਈਡ ਤੁਹਾਨੂੰ ਗਾਈਡੈਂਸ ਗਲਤ ਕੀਤੀ ਜਾ ਰਹੀ, ਜੋ ਵੀ ਦੂਜੇ ਵੀ ਦੇਖ ਲਓ ਹੁਕਮਨਾਮੇ ਤੁਹਾਨੂੰ ਦੇ ਦਿੰਦੇ ਹੈਗੇ ਆ,
0: ਉਹ ਕਹਿੰਦੇ ਕਿ ਜੇ ਇਹ ਹੁਕਮਨਾਮੇ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਇਸ ਕਾਨੂੰਨ ਨੂੰ ਬਣਾਉਂਦੇ ਫਿਰ ਤਾਂ ਆਹ ਵੀ ਬਣਾਉਣੇ ਪੈਣਗੇ।
1: ਹਾਂਜੀ
0: ਜੀ
1: ਉਹਦੇ ਵਿੱਚ ਨਹੀਂ ਉਹਦੇ ਵਿੱਚ ਜਿਹੜਾ ਹੈਗਾ ਉਹ ਤੋਂ ਪਹਿਲਾਂ ਦਾ ਹੁਕਮਨਾਮਾ ਇਹ ਹੈਗਾ ਨਾ ਜੀ ਵੀ ਹਾਂ ਜੀ ਵੀ ਐਸਜੀਪੀਸੀ ਨੂੰ ਭੇਜਣਾ ਹੈ, ਉੱਥੋਂ ਸੁਜੈਸ਼ਨ ਲੈਣੇ ਹੈਗੇ ਆ ਜੀ, ਉਹ ਤੇ ਜਿਹੜਾ ਹੈਗਾ ਹੈ ਸਿੱਖਾਂ ਨੂੰ ਵੱਲੋਂ ਕੌਨਫੀਡੈਂਸ ਲੈ ਕੇ ਕਰਨਾ ਹੈਗਾ ਜੀ, ਤੋ ਇਸ ਕਰਕੇ ਫਿਰ ਜਥੇਦਾਰ ਸਾਹਿਬ ਨੇ ਇੱਥੇ ਤੱਕ ਵੀ ਹਦਾਇਤ ਕੀਤੀ ਵੀ ਕੋਈ ਵੀ ਪਾਰਟੀ ਇਸ ਚੀਜ਼ ਨੂੰ ਆਪਣੀ ਮਤਲਬ ਜਿਹੜਾ ਹੈਗਾ ਆ ਪੋਲੀਟੀਕਲ ਗੇਨ ਵਾਸਤੇ ਇਸ ਕਾਰਵਾਈ ਨੂੰ ਨਾ ਵਰਤੇ।
0: ਬਿਲਕੁਲ
1: ਉਹਨਾਂ ਨੇ ਮੀਡੀਆ ਨੂੰ ਵੀ ਹਦਾਇਤ ਦਿੱਤੀ ਜੀ। ਹੁਣ ਸਵਾਲ ਇਹ ਹੈਗਾ ਆ ਕਿ ਦੇਖੋ ਬੋਲਣ ਦਾ ਅਧਿਕਾਰ ਸਾਰਿਆਂ ਕੋਲ ਹੈਗਾ ਜੀ, ਪਰ ਕੀ ਬੋਲਣਾ, ਕਦੋਂ ਬੋਲਣਾ ਤੇ ਕਿੱਥੇ ਬੋਲਣਾ ਇਹ ਜ਼ਰੂਰ ਮੈਟਰ ਕਰਦਾ ਜੀ। ਹੁਣ ਵਿਸ਼ਾ ਤਾਂ ਹੈਗਾ ਦੇਖੋ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੀ ਸੁਪਰਮੇਸੀ, ਹੁਣ ਇੱਥੇ ਜਿਹੜੇ ਹੈਗਾ ਗੱਲ ਕਹੀ ਜਾਂਦੀ ਜੀ ਵੀ ਹਾਂ ਜੀ ਵੀ ਉੱਥੇ ਜੀ ਜਥੇਦਾਰ ਸਾਹਿਬ ਦਾ ਪਿਛੋਕੜ ਕੀ ਆ ਜੀ, ਇਹ ਗੱਲਾਂ ਕਰਨ ਦੀਆਂ ਥੋੜਾ ਹੈਗੀਆਂ ਜੀ ਜਿਹੜੇ ਬੰਦੇ ਅੱਜ ਕਰਦੇ ਪਏ
0: ਤੇ ਉਹ ਤਾਂ ਪ੍ਰੈਜੈਂਟਲੀ
1: ਅੱਜ ਦਾ ਤੁਸੀਂ ਉਹਨਾਂ ਦਾ ਐਕਸ਼ਨ ਦੇਖੋ, ਮੈਂ ਤਾਂ ਉਹਨਾਂ ਦੀ ਜਿਹੜੀ ਕਾਬਲੀਅਤ ਤੋਂ ਵੀ ਪ੍ਰਭਾਵਿਤ ਹੋਇਆ, ਉਹਨਾਂ ਦੀ ਕਨਵਿੰਸਿੰਗ ਜਿਹੜੀ ਹੈਗੀ ਆ ਮਤਲਬ ਲੌਜਿਕ ਆ ਉਹ ਤੋਂ ਵੀ ਹਾਂ ਉਹ ਤੋਂ ਵੀ ਪ੍ਰਭਾਵਿਤ ਹੋਇਆ ਜੀ, ਮੈਨੂੰ ਮਜ਼ਾ ਬਹੁਤ ਆਇਆ ਵੀ ਹਾਂ ਜੀ ਠੀਕ ਗੱਲ ਆ ਵੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਦੀ ਸੁਪਰਮੇਸੀ ਨੂੰ ਜਿਹੜਾ ਹੈਗਾ ਅਸਟੈਬਲਿਸ਼ ਕਰ ਦਿੱਤਾ ਜੀ। ਦੇਖੋ ਸੋਚ ਕੇ ਤਾਂ ਇਹ ਵੀ ਗਏ ਹੋਣਗੇ, ਤਾਂ ਲੈਟਰ ਲੈ ਕੇ ਗਏ ਸੀ, ਇੱਕ ਸਟੀਰੀਓ ਟਾਈਪ ਲੈਟਰ ਲੈ ਕੇ ਗਏ ਸੀ ਜੀ, ਸਾਰਿਆਂ ਦੇ ਉੱਤੇ ਇਮਾਰਤ ਇੱਕ ਹੀ ਲਿਖੀ ਸੀ, ਥੱਲੇ ਸਾਈਨ ਆਪਣੇ ਕੀਤੇ ਸੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਸਟੀਰੀਓ ਟਾਈਪ ਜਿਹੜੀ ਆ ਉਹਨਾਂ ਨੂੰ ਉਸ ਚੀਜ਼ ਨੂੰ ਉਹਨਾਂ ਨੇ ਰਿਜੈਕਟ ਕਰਕੇ ਤੇ ਫਿਰ ਜਿਹੜਾ ਹੈਗਾ ਆ ਉਹ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਜਿਹੜਾ ਹੈਗਾ ਵੀ ਆਹ ਦੱਸ ਦਿਓ ਜਿਹੜਾ ਜੋ ਪੜ੍ਹਿਆ ਹੈਗਾ ਆ ਜੀ।
0: ਜੀ ਇਹ ਚੀਜ਼ ਬਹੁਤ ਵਧੀਆ ਕਾਰਵਾਈ ਹੋਈ ਜੀ, ਇਹ ਵੀ ਮੈਨੂੰ ਲੱਗਦੀ ਮਹਿਸੂਸ ਹੋਈ ਹੈ ਕਿ ਬਹੁਤ ਸਾਰੇ ਜੋ ਕੁਝ ਚਲੋ ਪਾਰਲੀਮੈਂਟ ਦੇ ਵਿਚ ਚਾਹੇ ਉਹ ਓਪੋਜੀਸ਼ਨ ਦੇ ਨੇ ਮੈਂਬਰ ਤੇ ਚਾਹੇ ਉਹ ਹਕੂਮਤ ਦੇ ਵਿਚ ਨੇ ਸਰਕਾਰ ਦੇ ਨੇ ਤੇ ਚਾਹੇ ਹੋਰ ਧਿਰਾਂ ਦੇ ਨੇ, ਜਿਵੇਂ ਆਪਣੇ ਮਜੀਠੀਆ ਸਾਹਿਬ ਦੀ ਵਾਈਫ ਨੇ ਵੀ ਆਪਣਾ ਪੱਖ ਰੱਖਿਆ ਉਹਦੇ ਵਿਚ ਜਾਣ ਦਾ ਜਾਂ ਨਹੀਂ ਜਾਣ ਦਾ, ਜਾਂ ਕਿਤੇ ਨਾ ਕਿਤੇ ਜੋ ਅਣਗਹਿਲੀਆਂ ਕੀਤੀਆਂ ਜਾਂਦੀਆਂ ਨੇ ਇੱਕ ਅੰਦਰ ਝਾਤ ਵੀ ਤਾਂ ਮਾਰਨ ਦੀ ਮਤਲਬ ਕਿ ਟਾਈਮ ਮਿਲਿਆ ਹੋਏਗਾ, ਚਾਹੇ ਉੱਥੇ ਬੈਠ ਕੇ ਹੀ ਦੋ ਘੰਟਿਆਂ ਦੇ ਵਿਚ ਜੋ ਕਾਰਵਾਈ ਹੋਈ ਹੈ ਆਪਣੇ ਅੰਦਰ ਵੀ ਤਾਂ ਇੱਕ ਝਾਤ ਮਾਰੀ ਹੋਗੀ ਯਾਰ, ਹਾਂ ਸੱਚੀ ਇੱਥੇ ਅਸੀਂ ਗਲਤੀ ਕੀਤੀ ਆ ਜਾਂ ਇੱਥੇ ਅਸੀਂ ਸਹੀ ਕੰਮ ਕੀਤਾ, ਚਾਹੇ ਉਹ ਕੋਈ ਵੀ ਹੈ।
1: ਭਾਈ ਸਾਹਿਬ ਬੀਬੀ ਗਨੀਬ ਕੌਰ ਬਿਲਕੁਲ ਸੱਚੀ ਸੀ ਜੀ,
0: ਜੀ
1: ਜਦੋਂ ਤੁਹਾਡਾ ਮੁੱਖ ਮੰਤਰੀ ਜਿਹੜਾ ਹੈਗਾ ਆ ਉਹਨੇ ਅਖਾੜਾ ਬਣਾਇਆ ਆ ਹੋਵੇ ਉੱਥੇ ਉੱਥੇ ਕਿੰਨੀ ਕੁ ਹੈਗੇ ਜੀ, ਉੱਥੇ ਉਹ ਬੀਬੀਆਂ ਦੀਆਂ ਸਾਂਗਾਂ ਲਾਉਂਦਾ ਹੋਵੇ ਜੀ, ਤੁਸੀਂ ਕੀ ਕਰੋਗੇ ਜੀ, ਕਿਹਨੂੰ ਨਹੀਂ ਪਤਾ ਹੈਗਾ ਇਸ ਚੀਜ਼ ਦਾ ਜੀ। ਉਹ ਠੀਕ ਹੈ ਆਪੋਜੀਸ਼ਨ ਨੂੰ ਕਿੰਨਾ ਕੁ ਬੋਲਣ ਦਿੰਦੇ ਹੈਗੇ ਆ, ਔਰ ਉਹ ਲੇਡੀ ਜਿਹੜੀ ਹੈਗੀ ਆ ਅਜੇ ਪਬਲਿਕ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਨਹੀਂ ਵਿਚਰੇਗਾ ਜਾਂ ਉੱਥੇ ਜਿਹੜਾ ਹੈਗਾ ਆ ਉੱਥੇ ਉਹ ਜਾ ਕੇ ਉਹਨਾਂ ਨੇ ਗੱਲ ਇੱਕ ਦੋ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਕਿਉਂਕਿ ਉਹਨਾਂ ਦੇ ਨੰਬਰਿੰਗ ਬਹੁਤ ਘੱਟ ਆ ਤੇ ਸਰਕਾਰ ਵਾਲੇ ਮੈਜੋਰਿਟੀ ਚ ਹੁੰਦੇ ਆ, ਉਹ ਹੂਟਿੰਗ ਕਰਕੇ ਅਗਲੇ ਬੰਦੇ ਦਾ ਜਿਹੜਾ ਹੈਗਾ ਆ ਮਤਲਬ ਉਹ ਕਰ ਦਿੰਦੇ ਹੈਗੇ ਡੀਗ੍ਰੇਡ ਕਰ ਦਿੰਦੇ ਅਗਲੇ ਨੂੰ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ, ਸਾਨੂੰ ਆਪਣੀਆਂ ਸੰਸਥਾਵਾਂ ਦੀ ਇੱਜ਼ਤ ਮਾਣ ਸਨਮਾਨ ਆਪ ਹੀ ਬਣਾਉਣਾ ਪੈਂਦਾ ਹੈਗਾ ਆ। ਠੀਕ ਹੈ ਜੀ, ਵੀ ਕਮੀਆਂ ਪੇਸ਼ੀਆਂ ਜੇ ਕਿਸੇ ਵਿੱਚ ਹੋਣਗੀਆਂ ਆਪਣੇ ਆਪ ਹੀ ਹੌਲੀ ਹੌਲੀ ਦੂਰ ਹੋ ਜਾਂਦੀਆਂ। ਸਾਨੂੰ ਇਸ ਕਰਕੇ ਅਸੀਂ ਜਿਹੜਾ ਹੈਗਾ ਆ ਵਰਚੂ ਦੇਖਣਾ ਆ, ਤੇ ਬਾਕੀ ਆਪਣੇ ਆਪ ਹੀ ਜਿਹੜਾ ਆ ਹੋ ਜਾਂਦਾ ਹੈਗਾ ਜੀ। ਲੈ ਉਹ ਜਿੱਥੋਂ ਮਰਜ਼ੀ ਜਿਹੜਾ ਹੈਗਾ 100% ਕਾਬਲ ਬੰਦਾ ਲਿਆ ਕੇ ਦੱਸ ਦਿਓ ਜੀ, ਉਹਦੇ ਕੋਲੋਂ ਫੈਸਲਾ ਕਰਾ ਕੇ ਦੱਸ ਦਿਓ। ਕਦੀ ਵੀ ਤੁਸੀਂ ਉਹਦੇ ਵਿੱਚ ਵੀ ਤਰੁਟੀਆਂ ਕੱਢੀਆਂ ਜਾ ਸਕਦੀਆਂ ਹੈਗੀਆਂ। ਸਾਨੂੰ ਹਮੇਸ਼ਾ ਪੋਜ਼ਿਟਿਵ ਵੇ ਦੇ ਨਾਲ ਦੇਖਣਾ ਚਾਹੀਦਾ ਆ। ਸੋਹਣੀ ਐਗਜ਼ਾਮਪਲ ਸੈੱਟ ਹੋਈ ਆ ਤੇ ਸੋਹਣੀ ਜਿਹੜੀ ਗੱਲਬਾਤ ਹੋਈ ਆ ਜੀ, ਮੈਂ ਇਹਨੂੰ ਐਪਰੀਸ਼ੀਏਟ ਕਰਦਾ ਹੈਗਾ ਆ ਜੀ, ਜਥੇ ਸਾਹਿਬ ਨੂੰ ਸਲੂਟ ਕਰਦਾ ਹੈ ਜੀ। ਭਾਰਤ ਸਾਹਿਬ
0: ਤੇ ਆਪਣੇ ਨਾਲ ਸੈਣੀ ਸਾਹਿਬ, ਤੁਹਾਡੇ 5-7 ਮਿੰਟ ਹੋਰ ਲਵਾਂਗਾ। ਨਾਲ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਨੇ, ਔਜਲਾ ਸਾਹਿਬ ਪਹਿਲਾਂ ਤੇ ਜੁੜੇ, ਹੋਲਡ ਕਰਨਾ ਆਪਣੇ। ਮੁਕੱਦਰ ਜੀ 8 ਮਿੰਟ ਹੋ ਗਏ, ਉਹਨਾਂ ਨੂੰ ਵੀ ਹੋਲਡ ਤੇ। ਆਪਣੇ ਭਾਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ।
3: ਹਾਂਜੀ
0: ਸਤਿ ਸ੍ਰੀ ਅਕਾਲ।
3: ਲਾਗੂ ਕਰਨਾ ਹੈ ਫਿਰ ਨਿਰੰਕਰੀ ਦੇ 1978 ਵਾਲਾ ਮਤਾ ਕਿਉਂ ਨੀ, ਉਹ ਕੋਈ ਨੀ ਲਿਆ।

0: ਤਾਂ ਕਿ ਜੇ ਪਹਿਲਾਂ ਐਕਸ਼ਨ ਲਿਆ ਹੋਵੇ ਤੇ ਸਾਨੂੰ ਅਗਲਾ ਵੀ ਧਿਆਨ ਨਾਲ ਚੱਲੇ। ਬਹਿ ਚਲੋ ਆਪਾਂ ਗੱਲਬਾਤ ਕਰ ਲਈ ਵੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਜਥੇਦਾਰ ਨੇ ਅੱਜ
1: ਜੀ,
0: ਸਹੀ ਜੋ ਗੱਲ ਹੋਣੀ ਚਾਹੀਦੀ ਹੋਈ ਹੈ
1: ਜੀ।
0: ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਨੇ, ਹਰ ਸਿੱਖ ਤੇ ਲੈਣੇ ਚਾਹੀਦੇ ਨੇ। ਮੈਂ ਤਾਂ ਲਿਖਿਆ ਵੀ ਹੈ ਥੱਲੇ
1: ਬਿਲਕੁਲ ਹੈ ਜੀ,
0: ਵੀ ਉਹਨਾਂ ਦੇ ਉਹ ਸਭ ਦੇ ਜਥੇਦਾਰ ਨੇ ਨਾ ਕਿ ਇੱਕ ਦਿਨ
1: ਜੀ।
0: ਇੱਕ ਮੈਸੇਜ ਵੀ ਕਨਵੇ ਹੋਊ ਆਉਣ ਵਾਲੇ ਸਮੇਂ ਦੇ ਵਿੱਚ ਵੀ ਗਾਂ ਵਾਲੇ ਵੀ ਕਾਰਨ ਤੋਂ ਸੋਚਣਗੇ ਵਿਚਾਰਨਗੇ।
1: ਬਿਲਕੁਲ ਹੈ ਜੀ,
0: ਉਹਨਾਂ ਦੇ ਆਪਦੇ ਵੀ ਮੇਰੇ ਨੂੰ ਪਤਾ। ਮੈਨੂੰ ਤਾਂ ਜਿੱਥੇ ਤੱਕ ਲੱਗਦਾ ਹੈ ਆਪਣੇ ਸੈਣੀ ਸਾਹਿਬ ਖੁਦ ਮੁੱਖ ਮੰਤਰੀ ਨੂੰ ਵੀ ਪਤਾ ਹੋਣਾ ਵੀ ਇਹਦੇ ਚ ਕੀ ਲਿਖਿਆ ਹੋਇਆ
1: ਜੀ।
0: ਉਹਨੂੰ ਮੋਟੀਆਂ ਮੋਟੀਆਂ ਗੱਲਾਂ ਦੱਸ
1: ਉੱਥੇ ਘਿਰ ਗਏ ਨਾ, ਉਹ ਦੋ ਬਿਆਨ ਜਿਹੜੇ ਆ ਉਹਨਾਂ ਦੇ ਚੱਲ ਰਹੇ ਨੇ ਸਾਰਾ ਕੁਝ ਜੋ ਪਬਲਿਸਿਟੀ ਕੀਤੀ ਆ ਉਹਦੇ ਉੱਤੇ ਤਾਂ ਘਿਰੇ ਨੇ ਜੀ।
0: ਬਿਲਕੁਲ
1: ਜੀ,
0: ਨਹੀਂ ਜਦੋਂ ਬਾਕੀਆਂ ਨੂੰ ਨਹੀਂ ਪਤਾ ਫਿਰ ਉਹਨੂੰ ਕਿੱਥੇ ਪਤਾ ਹੋਣਾ ਜੀ।
1: ਬਿਲਕੁਲ ਹੈ ਜੀ,
0: ਇਹ ਖਰੜਾ ਕੀ ਤਿਆਰ ਕਰਿਆ, ਕਿਹਨੇ ਤਿਆਰ ਕਰਿਆ, ਜਿਹਦੇ ਅੰਡਰ ਕਮੇਟੀ ਬਣੀ ਨਿੱਜਰ ਦੇ, ਮੈਨੂੰ ਲੱਗ ਰਿਹਾ ਉਹਨੂੰ ਵੀ ਨੀ ਪਤਾ ਹੋਣਾ ਇਸ ਗੱਲ ਦਾ
1: ਜੀ।
0: ਨਿੱਜਰ ਉਹਨਾਂ ਦਾ ਨੌਵੇਂ
2: ਬਿਲਕੁਲ ਜੀ, ਬਿਲਕੁਲ
0: ਇਹਦੇ ਆ ਜਿਹੜੀ ਸੰਸਥਾ ਆਪਣੀ ਅੰਮ੍ਰਿਤਸਰ ਦੀਵਾਨ
1: ਜੀ,
0: ਕੀ ਕਹਿੰਦੇ ਨੇ ਉਹਨੂੰ, ਖਾਲਸਾ ਦੀਵਾਨ, ਚੀਫ ਖਾਲਸਾ ਦੀਵਾਨ, ਉਹਦੇ ਪ੍ਰਧਾਨ ਸੀ ਜਦੋਂ ਐਮ ਐਲ ਏ ਬਣਨ ਤੋਂ ਬਾਅਦ ਉਹਨਾਂ ਨੇ ਜੁਆਇਨ ਦਿੱਤਾ। ਉਹਦੇ ਕਰਕੇ ਜੋ ਇਹਨਾਂ ਨੇ ਉਹਨਾਂ ਦਾ ਮੋਢਾ ਰੱਖਿਆ ਵਰਤਿਆ, ਪਰ ਪਤਾ ਤਾਂ ਉਹਨਾਂ ਨੂੰ ਵੀ ਨੀ ਹੋਣਾ ਮੈਨੂੰ ਲੱਗਦੀ ਹੈ ਜਿਹੜੇ ਹਾਲਾਤ ਨੇ।
1: ਬਿਲਕੁਲ ਹੈ ਜੀ, ਬਿਲਕੁਲ,
2: ਹਾਂ ਨੀ ਜੀ, ਕਿਸੇ ਨੂੰ ਨੀ ਪਤਾ ਕੁਛ ਵੀ, ਨਾ ਕਿਸੇ ਨੇ ਦੇਖਿਆ।
0: ਇਹਦੇ ਵਿੱਚੋਂ ਇਹ ਨਿਕਲਿਆ ਕਿ ਗੱਲ ਸਿੱਖੀ ਦੀ ਤੇ ਸਿੱਖੀ ਸਿਧਾਂਤਾਂ ਦੀ ਹੈ ਤੇ ਸਾਡੇ ਨਾਲ ਖੇਡ ਹੋ ਗਏ ਤੇ ਜਿਨ੍ਹਾਂ ਨੂੰ ABC ਵੀ ਨੀ ਪਤਾ
1: ਜੀ।
2: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ,
2: ਬਿਲਕੁਲ ਜੀ, ਬਿਲਕੁਲ। ਅਗਲੇ ਕਹਿੰਦੇ ਅਸੀਂ ਮੰਦਰ ਬਣਾ ਲੈਣਾ ਉੱਥੇ,
0: ਦੇਖੋ
2: ਲਾਓ ਕੁਛ ਮੰਦਰ ਬਣ ਲਿਆ,
0: ਮਤਲਬ ਕਿੱਡੀ ਗੱਲ ਕਰਕੇ ਉਹ ਸਾਡੇ ਨਾਲ ਤੇ ਸਿੱਖਾਂ ਦੇ ਮੋਢੇ ਤੇ ਰੱਖ ਕੇ ਸਿੱਖ ਨੂੰ ਇਹ ਮੇਨ ਬਣਾ ਕੇ ਤੇ ਸਿੱਖ ਨੂੰ ਪੁੱਛਿਆ ਨੀ ਗਿਆ ਤੇ ਖੇਡ ਕੋਈ ਹੋਰ ਚੱਲ ਗਿਆ ਤੇ ਕਾਨੂੰਨ ਸਾਡੇ ਤੇ ਲਾਗੂ ਕਰ ਗਏ ਜੀ।
1: ਬਿਲਕੁਲ ਹੈ ਜੀ,
2: ਬਿਲਕੁਲ ਜੀ,
0: ਠੀਕ
1: ਹੈ। ਥੈਂਕ ਯੂ ਅਜਲਾ ਸਾਹਿਬ ਵਿਚਾਰਾਂ ਲਈ,
0: ਸ਼ੁਕਰੀਆ। ਬਿਲਕੁਲ
1: ਜੀ,
0: ਇਹਨਾਂ ਦੇ ਕਹਿੰਦੇ ਇਕੱਲੇ ਆਪਾਂ, ਉਦੋਂ ਬਾਅਦ ਸਰਕਾਰ ਤਾਂ 1, 2, 3, 4 ਗਿਰ ਤਾਂ ਅਕਾਲੀਆਂ ਦੀ ਵੀ ਹੈਗੀ।
1: ਬਿਲਕੁਲ,
0: 2 ਗਿਰ ਅਕਾਲੀਆਂ ਦੀ ਬਾਅਦ ਚ ਆ ਗਈ, ਸਰਸੇ ਵਾਲੇ ਵੇਲੇ ਆ ਗਈ
1: ਜੀ।
0: ਉਹਨਾਂ ਨੇ ਵੀ ਵੋਟਾਂ
2: ਲਈ ਗੱਲ ਪਤਾ ਕੀ ਆ, ਸਿਰਫ ਕ੍ਰੈਡਿਟ ਵਾਰ ਦੇ ਵਿੱਚ ਪੈ ਗਏ ਫਟਾਫਟ, ਕਾਹਲੀ ਕਾਹਲੀ ਦੇ ਵਿੱਚ ਵੀ ਹਾਂ ਜੀ ਫਟਾਫਟ ਅਸੀਂ ਇਹਦਾ ਕ੍ਰੈਡਿਟ ਲੈ ਲਈਏ। ਅਸੀਂ ਉਹ ਜਿਹੜਾ ਕੰਮ ਤਾਂ ਕੀਤਾ ਕੋਈ ਨੀ ਸੀ, ਸਿੱਖਿਜ਼ਮ ਇਸ਼ੂ ਕੋਈ ਡਿਸਾਈਡ ਤਾਂ ਕੀਤਾ ਨੀ ਸੀ ਜੀ, ਉਹਨਾਂ ਨੇ ਕ੍ਰੈਡਿਟ ਦੇ ਚੱਕਰ ਦੇ ਵਿੱਚ ਹੀ ਜਿਹੜਾ ਹੈਗਾ ਆ ਫਟਾਫਟ ਕਾਹਲੀ ਕਾਹਲੀ ਕਰ ਗਏ ਜੀ
1: ਜੀ
0: ਰਾਜੇ।
2: ਸੋ ਇਸ ਕਰਕੇ ਜੀ
0: 92 ਦੇ ਵਿੱਚੋਂ, ਚਲੋ ਪਹਿਲਾਂ 92 ਸੁਣ ਲਓ, 92 ਦੇ ਵਿੱਚੋਂ ਮੈਨੂੰ ਨੀ ਲੱਗਦਾ 87 ਨੂੰ ਇਹਨਾਂ ਦੀ ਵਿਧਾਨ ਦਾ ਵੀ ਪਤਾ ਹੋਵੇ ਜਿਹਦੇ ਵਿੱਚ ਇਹ ਗਏ ਨੇ ਜੀ
1: ਜੀ।
0: ਕਿੰਨੇ ਕੁ ਬੰਦੇ ਸੀ ਇਹਨਾਂ ਚ ਪਹਿਲਾਂ ਜਿਹੜੇ ਪਿੰਡ ਦੇ ਕੋਈ ਪੰਚਾਇਤ ਮੈਂਬਰ ਬਣੇ ਸੀ
1: ਜੀ?
2: ਨਹੀਂ ਜੀ, ਨਹੀਂ ਕੁਛ ਨੀ ਪਤਾ ਇਹਨਾਂ ਨੂੰ,
0: ਤੇ ਗੱਲ ਖਾਤੇ ਨੂੰ ਪਾਉਣ ਲੱਗ ਗਏ ਜੀ ਜਾ ਕੇ।
2: ਬਿਲਕੁਲ,
0: ਜੀ ਯੂਰੀਏ ਲੱਭੇ ਸੀਗੇ ਉਹ ਜਬਾਲੇ, ਜੀ ਯੂਰੀਏ ਵੀ ਲੈ ਬੈਂਦੇ ਹੁੰਦੇ ਨੇ
1: ਜੀ,
0: ਜਿੰਨੇ ਗੋਡੀਆਂ ਹੱਥ ਲਾਉਣ ਵਾਲੇ ਹੁੰਦੇ ਨੇ ਨਾ, ਉਹ ਤੁਹਾਨੂੰ ਡੋਬ ਲੈਂਦੇ ਹੁੰਦੇ ਨੇ, ਉਤਾਰਦੇ ਹੁੰਦੇ ਤੁਹਾਨੂੰ।
2: ਬਿਲਕੁਲ ਜੀ, ਬਿਲਕੁਲ।
1: ਔਜਲਾ ਸਾਹਿਬ ਦੂਸਰਾ ਪੈਕ ਇਹ ਵੀ ਆ, ਜੇ ਇਹਨਾਂ ਦੇ ਕੁਝ ਪੱਲੇ ਹੁੰਦਾ, ਚਲੋ ਮਾਨ ਸਾਹਿਬ ਦੀ ਕਿਤੇ ਨਾ ਕਿਤੇ ਹੈਲਪ ਕਰ ਸਕਦੇ, ਉਹ ਨਿਹੱਤੇ ਤਾਂ ਉਹ ਵੀ ਆਪਣੇ ਆਪ ਨੂੰ ਫੀਲ ਕਰਦੇ ਨਾ ਉਸੇ ਚੀਜ਼ ਦੇ ਵਿੱਚ,
0: ਹੱਥੇ ਨੇ ਸਾਰਿਆਂ ਦੇ ਹੱਥੇ ਵੱਡੇ ਹੋਏ ਨੇ ਜੀ।
1: ਬਿਲਕੁਲ,
0: ਸਾਰਿਆਂ ਦੇ ਉਹੀ ਤਾਂ ਗੱਲ ਹੈ। ਸਾਨੂੰ ਕੀ ਪੰਜਾਬ ਦਾ ਜਾਂ ਮੁੱਖ ਮੰਤਰੀ ਕੌਣ ਆ, ਲੀਡਰ ਸਾਡਾ ਕੌਣ ਆ, ਮੈਨੂੰ ਅੱਜ ਕੁਰਸੀ ਤੇ ਮੈਂ ਮੁੱਖ ਮੰਤਰੀ ਥੱਲੇ ਲਾ ਦੇਣਾ
1: ਜੀ,
0: ਮੁੱਖ ਮੰਤਰੀ ਕੀ ਸਾਡੇ ਲਈ?
1: ਬਿਲਕੁਲ,
0: ਕੁਰਸੀ ਤਾਂ ਮੈਨੂੰ ਮਿਲਣੀ ਚਾਹੀਦੀ ਹੈ
1: ਜੀ।
0: ਦੇਖੋ ਇੱਕ ਵਧੀਆ ਟੀਚਰ ਹੋਣਾ ਕਿ ਸਿੱਖਿਆ ਟੀਚਰ ਹੋਣਾ ਬਹੁਤ ਵਧੀਆ ਗੱਲ ਹੁੰਦੀ ਹੈ, ਪਰ ਉਹਦੇ ਨਾਲ ਜੇ ਉਹ ਸਖਤ ਹੋਵੇ ਨਾ, ਉਹਦਾ ਲਹਿਜਾ ਸਖਤ ਹੋਵੇ, ਪੜ੍ਹਾਈ ਵੀ ਤਾਂ ਹੀ ਕਰਾ ਸਕਦਾ ਹੁੰਦਾ।
1: ਬਿਲਕੁਲ,
0: ਇਹ ਨਾ ਹੋਵੇ ਕਿ ਉਹਦੀ ਕਲਾਸ ਨਾ ਹੋਵੇ, ਉਹਦੀ ਕੱਲੀ ਲਿਆਕਤ ਤੋਂ ਕੀ ਲੈਣਾ ਜੀ
1: ਜੀ।
0: ਬਹੁਤ
1: ਸਾਰੇ ਟੀਚਰ ਸਨ ਜੀ ਸਾਡੇ, ਉਹ ਡੰਡਾ ਜਰੂਰ ਕੋਲ ਰੱਖਦੇ ਸੀ ਪਰ ਕਦੇ ਮਾਰਿਆ ਨੀ, ਬਸ ਘੂਰੀ ਬਥੇਰੀ ਹੁੰਦੇ ਸੀ।
0: ਮੈਂ ਕਿੰਨੀ ਗਿਰੀ ਕਿਹਾ ਵੀ ਸਾਡੇ ਸਾਇੰਸ ਟੀਚਰ ਹੁੰਦੇ ਸੀਗੇ ਪਾਪਾ ਕਮਿਊਨਿਟੀ ਚੋਂ
1: ਜੀ,
0: ਤੇ ਉਹਨਾਂ ਨੇ ਡੰਡਾ ਵੀ ਉਹਨਾਂ ਕੋਲ ਮਾੜਾ ਜਾਂਦਾ ਜੀ, ਉਹਨਾਂ ਨੇ ਮਾਰਨਾ ਪਹਿਲਾਂ ਅੱਖਾਂ ਮੀਚਣੀਆਂ, ਫਿਰ ਦੰਦਾਂ ਚ ਜੀਭ ਲੈਣੀ, ਫੇਰ ਉਹਨੇ ਡੰਡਾ ਮਾਰਨਾ
1: ਜੀ।
0: ਔਰ ਉਹ ਪੜ੍ਹਾਈ ਚ ਇੰਨੀ ਪਰਪੱਕ ਸੀ ਉਹਨਾਂ ਤੋਂ, ਕੋਈ ਅਸੀਂ ਕਹਿੰਦੇ ਵੀ ਇਹਨਾਂ ਦੀ ਉਹ ਕਲਾਸ ਲੱਗੀ ਰਹੇ ਸਾਰੇ ਦਿਹਾੜੀ, ਦੂਜਾ ਆਵੇ ਹੀ ਨਾ।
1: ਬਿਲਕੁਲ ਹੈ
0: ਜੀ, ਮਤਲਬ ਮੇਰੇ ਉਹੀ ਕਹਿਣਾ ਵੀ ਲਿਆਕਤ ਵੀ ਹੋਣੀ ਚਾਹੀਦੀ ਹੈ ਤੇ ਟੀਚਰ ਸਖਤ ਵੀ ਹੋਣਾ ਚਾਹੀਦਾ,
1: ਸਖਤ ਵੀ ਹੋਣਾ ਚਾਹੀਦਾ। ਬਿਲਕੁਲ
2: ਬਿਲਕੁਲ ਜੀ, ਬਿਲਕੁਲ
0: ਠੀਕ ਹੈ ਜੀ।
1: ਥੈਂਕ ਯੂ ਔਜਲਾ ਸਾਹਿਬ ਵਿਚਾਰਾਂ ਲਈ, ਸ਼ੁਕਰੀਆ ਜੀ। ਥੈਂਕ ਯੂ ਤੇ

0: ਆਪਣੇ ਸੈਣੀ ਸਾਹਿਬ ਮੁਕੱਦਰ ਜੀ ਦੀ ਗੱਲ ਸੁਣ ਕੇ ਮੈਂ ਤੁਹਾਡੇ ਤੋਂ ਆਗਿਆ ਲੈਣਾ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਵੈਸੇ ਮੈਂ ਚੈੱਕ ਕੀਤਾ ਸੀ,
1: ਭੋਰੇ ਟੱਪ ਟੁਪ ਕਰਦੇ ਹੋਣੇ ਉੱਥੇ ਬੋਲਦੇ ਆ।
2: ਸਹੀ ਆਉਂਦੀ ਆਵਾਜ਼?
0: ਹਾਂਜੀ ਹਾਂਜੀ, ਮੈਂ ਚੱਕ ਲਈ, ਇਧਰੋਂ ਚੱਕਤੀ ਆ ਜੀ।
2: ਚਲੋ ਨਹੀਂ ਨਹੀਂ, ਮੈਂ ਤਾਂ ਲਾਈ
0: ਹੋਈ ਆ ਡਿਊਟੀਆਂ,
2: ਮੈਂ ਫਿਰ ਵੀ ਇੱਕ ਵਾਰੀ ਚੱਕ ਕਰਨਾ। ਨਹੀਂ ਨਹੀਂ,
0: ਜੀ ਬਾਕੀ ਸਰੋਤੇ ਜਰੂਰ ਲਿਖਦੇ ਥੱਲੇ ਕਿੱਦਾਂ ਆਵਾਜ਼ ਆ ਰਹੀ ਹੈ ਮੁਕੱਦਰ ਜੀ ਦੀ।
2: ਹਾਂਜੀ
0: ਜੀ, ਕੀ ਕਹਿਣਾ ਚਾਹੋਗੇ?
2: ਮੈਂ ਤਾਂ ਹੁਣ ਐ ਕਹਿੰਦਾ ਸੀ ਭਾਰਤ ਬਾਈ ਜੀ ਵੀ ਹੁਣ ਨਹੀਂ, ਮੇਰੇ ਕੋਲ ਇੱਕੋ ਆਉਂਦੀ ਪਈ ਹੈ ਭਾਰਤ ਬਾਈ ਜੀ, ਮੇਰੇ ਕੋਲ ਆਵਾਜ਼ ਵਾਪਸ ਆਉਂਦੀ ਹੈ।
0: ਇਧਰੋਂ ਆਵਾਜ਼ ਵਾਪਸ ਆਉਂਦੀ ਹੈ, ਫਿਰ ਇੱਦਾਂ ਕਰ ਦੋ,
1: ਤੁਸੀਂ ਮੇਰੀ ਲਾਈਨ ਤੇ ਆਓ, ਮੈਂ ਉਦਾਂ ਸੁਣਦਾ ਜੀ ਤੁਹਾਨੂੰ, ਤੁਸੀਂ ਮੇਰੀ ਲਾਈਨ ਤੇ ਆਓ, ਮੈਂ ਠੀਕ ਹੈ ਠੀਕ ਹੈ ਠੀਕ ਹੈ। ਪਰ ਅਸ਼ਾ ਮੈਨੂੰ ਜੋ ਇਜਾਜ਼ਤ ਜੀ,
0: ਜਰੂਰ ਕਾਲ ਕਰ ਲਿਓ ਜੇ ਜ਼ਰੂਰਤ ਪਈ। ਹਾਂਜੀ ਦੇਖ ਲਿਓ।
1: ਹਾਂ ਠੀਕ ਹੈ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
0: ਲੋ ਦੋਸਤੋ, ਇਸ ਜੀ ਆਪਣੇ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀ ਲਾਈਨ ਤੇ ਉੱਤੇ ਹੀ ਲੈਣੇ ਆ ਫਿਰ ਇਹਨਾਂ ਨੂੰ ਮੁਕੱਦਰ ਜੀ ਨੂੰ, ਕਿਉਂਕਿ ਇਧਰ ਲਾਈਨ ਦੇ ਵਿਚ ਕਈ ਵਾਰੀ ਈਕੋ ਵੱਧ ਜਾਂਦੀ ਹੈ ਤੇ ਆਵਾਜ਼ ਘੱਟ ਜਾਂਦੀ ਹੈ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਲੋ ਆਪਾਂ ਫਿਰ ਮੁਕੱਦਰ ਜੀ ਦੀ ਗੱਲ ਸੁਣ ਕੇ ਤੇ ਅੱਗੇ ਵੱਧਦੇ ਆ। ਤੇ ਹਾਂਜੀ ਮੁਕੱਦਰ ਜੀ, ਇਧਰ ਆ ਜਾਓ ਜੀ।
2: ਹਾਂਜੀ ਹਾਂਜੀ, ਹੁਣ ਠੀਕ ਲੱਗਦੀ ਮੈਨੂੰ
0: ਜੀ,
2: ਤੁਹਾਡੇ ਕੋਲ ਵੀ ਠੀਕ ਆਉਂਦੀ ਹੋ?
0: ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼।
2: ਹਾਂ ਮੇਰੀ ਤਾਂ ਬੇਨਤੀ ਇਹੀ ਸੀ, ਮੈਂ ਦੇਖੋ ਭਾਰਤ ਬਾਈ ਜੀ ਆਪਣਾ ਆਪਾਂ ਨਾਂ ਦਾ ਵੇਖੋ ਅਕਾਲੀ ਭਰਾਵਾਂ ਤੋਂ ਕੁਛ ਲੈਣਾ, ਜੇ ਉਹ ਚੰਗਾ ਕਰਨਗੇ ਉਹ ਵੀ ਠੀਕ ਨੇ, ਕਾਂਗਰਸੀ ਕਰਨ ਝਾੜੂ ਵਾਲੇ ਕਰਨ ਸਭ ਸਭ ਸਹੀ ਨੇ
0: ਜੀ।
2: ਹੁਣ ਮੇਰਾ ਤਾਂ ਸਵਾਲ ਇੱਕੋ ਹੀ ਹੈ ਵੀ ਹੁਣ ਆਪਾਂ ਕੌਮ ਦੇ ਜਥੇਦਾਰ ਮੰਨੀਏ ਕਿਨੂੰ, ਵੀ ਇਹ ਕਿਹੜੇ ਕੌਮ ਦੇ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਸੀ ਜਾਂ ਗਿਆਨੀ ਗੁਰਦਾਸ ਸਿੰਘ ਨੇ ਜਿਹੜੇ ਹੋਣ ਵਾਲੇ ਨੇ
0: ਜੀ,
2: ਵੀ ਜਿਹੜੇ ਕੌਮ ਨੂੰ ਸੰਦੇਸ਼ ਦਿੰਦੇ ਨੇ
0: ਜੀ,
2: ਕੌਮ ਨੂੰ ਸੰਦੇਸ਼ ਤਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਸੀ, ਭਾਵੇਂ ਉਹ ਗਿਆਨੀ ਦੂਜੇ ਸੀ, ਕੀ ਨਾਂ ਉਹਨਾਂ ਦਾ, ਰਘਵੀਰ ਸਿੰਘ ਸੀ
0: ਜੀ,
2: ਇੱਕ ਸੰਦੇਸ਼ ਉਹਨਾਂ ਦਾ ਸੀ ਕੌਮ ਨੂੰ
0: ਜੀ,
2: ਤੇ ਜਿਨ੍ਹਾਂ ਨੂੰ ਜਦੋਂ ਉਹਨਾਂ ਨੇ ਸੰਦੇਸ਼ ਸੁਣਾਇਆ ਤੇ ਉਹ ਸਾਰੀ ਸਾਰੀ ਲਾਹ ਤੇ ਬਾਈ ਜੀ, ਉਹ ਜਥੇਦਾਰ ਹੀ ਨੀ ਛੱਡੇ
0: ਜੀ,
2: ਇੱਕ ਜਥੇਦਾਰ ਅੱਜ ਵਾਲੇ ਨੇ ਜੀ, ਜਿਨ੍ਹਾਂ ਤੋਂ ਆਪਾਂ ਇਹ ਉਮੀਦ ਕਰਦੇ ਆ, ਵੇਖੋ ਚਲੋ ਆਪਣੇ ਵਿਚਾਰ, ਮੈਂ ਤਾਂ ਇਹ ਕਹਿੰਦਾ ਵੀ ਵਿਚਾਰਾਂ ਦਾ ਸਗੋ ਵੀ ਕੌਂਟਰਡਿਕਟੀ ਹੋਣਾ, ਵੀ ਇੱਕ ਦੂਜੇ ਨਾਲ ਆਪਾਂ ਵੀ ਵਖਰੇਵਾਂ ਹੋਣਾ ਸਗੋ ਚੰਗੀ ਗੱਲ, ਕੋਈ ਚੰਗੀ ਗੱਲ ਨਿਕਲਦੀ ਹੈ
0: ਜੀ।
2: ਹੁਣ ਅੱਜ ਵਾਲੇ ਨੂੰ ਆਪਾਂ ਇਹ ਗੱਲ ਕਹਿੰਦੇ ਆ ਵੀ ਇਹ ਠੀਕ ਹੈ ਜੀ, ਮੈਂ ਤਾਂ ਕਹਿੰਦਾ ਵਾ ਵੀ ਇਹਨਾਂ ਝਾੜੂ ਵਾਲਿਆਂ ਨੇ ਜੋ ਵਿਧਾਨ ਸਭਾ ਚ ਵਿਰੋਧੀ ਧਿਰਾਂ ਨਾਲ ਕੀਤਾ ਹੈ, ਜਿੰਨੀ ਇਹਨਾਂ ਦੀ ਗਿਣਤੀ ਸੀ
0: ਜੀ,
2: ਉਹ ਇਹਨਾਂ ਨੇ ਕੋਈ ਘੱਟ ਨੀ ਕੀਤੀ ਕਿਸੇ ਨਾਲ, ਉੱਥੇ ਕਿਸੇ ਨੂੰ ਬੋਲਣ ਦਾ ਮੌਕਾ ਨੀ ਦਿੱਤਾ, ਜੋ ਮਾਨ ਸਾਹਿਬ ਦਾ ਲਹਿਜਾ ਸੀ ਉੱਥੇ, ਜੋ ਕੁਛ ਸਾਰਾ ਕੁਛ ਹੋਇਆ ਆਪਾਂ ਵੇਂਦੇ ਹੀ ਰਹੇ ਆ 5-4 ਸਾਲਾਂ ਦੇ
0: ਜੀ।
2: ਪਰ ਇਹੀ ਇਹੀ ਜਿੱਦੇ ਜਿੱਦਣ ਇਹ ਗੱਲ ਸੀ ਵੀ ਹੋ ਸਕਦਾ ਵੀ ਸੁਖਬੀਰ ਜਿੱਦਣ ਬੁਲਟੋਹਾ ਸਾਹਿਬ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਅਕਾਲੀ ਦਲ ਚੋਂ ਕੱਢੋ ਜਾਂ ਕੁਛ ਕਰੋ
0: ਜੀ,
2: ਉਦਣ ਤਾਂ ਉਹ ਜਾਂ ਸੁਖਬੀਰ ਬਾਦਲ ਉਹ ਸੁਖਬੀਰ ਬਾਦਲ ਸਾਹਿਬ ਨੂੰ ਜਿੱਦਣ ਸਿਆਸੀ ਸਜ਼ਾ ਮੰਨਣ ਦੀ ਗੱਲ ਹੋਈ, ਇੱਕ ਇਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਸੀ ਉਹ ਤਾਂ ਮੰਨ ਲਈ
0: ਜੀ,
2: ਮੰਨ ਲਈ, ਉਹ ਤਾਂ ਆਪ ਵੀ ਮੰਨਦੇ ਨੇ, ਜਿਹੜੀ ਸਿਆਸੀ ਸਜ਼ਾ ਸੀ ਉਦੋਂ ਅਕਾਲੀ ਦਲ ਦਾ ਲੌਜਿਕ ਇਹ ਸੀ ਵੀ ਅਸੀਂ ਸੰਵਿਧਾਨਿਕ ਅਹੁਦਿਆਂ ਤੇ ਆ ਜੀ, ਅਸੀਂ ਸੰਵਿਧਾਨਿਕ ਪਾਰਟੀ ਆ, ਜੇ ਤੁਸੀਂ, ਮੈਂ ਤੁਹਾਨੂੰ ਇੱਕ ਇੱਕ ਇੰਟਰਵਿਊ ਇਹਨਾਂ ਦੇ ਬੁਲਾਰਿਆਂ ਦਾ ਜਿੰਨੇ ਕਹੋਗੇ ਮੈਂ ਤੁਹਾਨੂੰ ਕੱਢ ਕੇ ਦੇ ਦਿਆਂਗਾ
0: ਜੀ,
2: ਇਹਨਾਂ ਦੇ ਸਾਰੇ ਬੁਲਾਰਿਆਂ ਦੇ ਇੰਟਰਵਿਊ ਇਹ ਸੀ ਵੀ ਅਸੀਂ ਸੰਵਿਧਾਨਿਕ ਅਹੁਦਿਆਂ ਤੇ ਆ ਜੀ, ਅਸੀਂ ਦੇਸ਼ ਵੱਲੋਂ ਬਣਾਈ ਇੱਕ ਪਾਰਟੀ ਆ, ਅਸੀਂ ਕਿਵੇਂ ਉਹੀ ਗੱਲ ਹੈ ਵੀ ਅਕਾਲ ਤਖ਼ਤ ਇਹ ਸਾਨੂੰ ਵੀ ਇਹ ਸਾਨੂੰ ਉਲਝਣ ਚ ਫਸਾ ਦੇਗਾ ਅਕਾਲ ਤਖ਼ਤ,
0: ਅਕਾਲ ਤਖ਼ਤ ਸਾਹਿਬ ਨੇ ਮਤਲਬ ਕਿ ਬੁਲਾਇਆ ਜਾਂ ਸਕੱਤਰਿਤ ਦੇ ਵੱਲੋਂ ਬੁਲਾਇਆ ਗਿਆ, ਉਹ ਤਾਂ ਡਿਸੀਜ਼ਨ ਇਹਨਾਂ ਨੇ ਲੈਣਾ ਸੀ ਜਾਣਾ ਕਿ ਨਹੀਂ ਜਾਣਾ।
2: ਨਹੀਂ ਭਾਰਤ ਬਾਈ ਜੀ, ਗੱਲ ਤੁਸੀਂ ਗੱਲ ਉਹੀ ਹੈ ਵੀ ਉਦਣ ਤੇ ਅਕਾਲੀ ਦਲ ਇਹ ਨਹੀਂ, ਅੱਜ ਸਾਰੀ ਕੈਬਨਿਟ ਹੀ ਬਿਠਾ ਲਈ ਉੱਥੇ ਜਾ ਕੇ
0: ਜੀ,
2: ਫਿਰ ਅੱਜ ਇਹਨਾਂ ਵਾਸਤੇ ਜੇ ਕੱਲ ਨੂੰ ਕੋਈ ਕੋਰਟ ਚਲਾ ਜਾਵੇ ਇਹਨਾਂ ਨੂੰ ਕਵੇ ਵੀ ਤੁਸੀਂ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ, ਤੁਸੀਂ ਕਿਵੇਂ ਜਾ ਕੇ ਅਕਾਲ ਤਖ਼ਤ ਇੱਕ ਰਿਲੀਜੀਅਸ ਆਪਣਾ ਧਾਰਮਿਕ ਬੋਡੀ ਅੱਗੇ ਜਾ ਕੇ ਤੁਸੀਂ ਪੇਸ਼ ਹੋ ਗਏ, ਇਹਨਾਂ ਕੋਲ ਕੀ ਜਵਾਬ ਹੈ ਜੀ?
0: ਤਾਂ ਉਹ ਤਾਂ ਜਵਾਬ ਉਹਨਾਂ ਨੇ ਦੇਣਾ ਜੀ, ਆਪਾਂ ਦੀ ਕਾਹਦੀ ਸਿਰਦਰਦੀ ਉਹਦੇ ਵਿੱਚ,
2: ਨਹੀਂ ਨਹੀਂ ਭਾਰਜਭਾਈ ਜੀ, ਸਿਰਦਰਦੀ ਇਹ ਹੈਗੀ ਹੈ
0: ਅਕਾਲ ਤਖ਼ਤ ਸਾਹਿਬ ਸਾਡਾ ਜਿਹੜਾ, ਜੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ, ਸਾਡੇ ਲਈ ਤਾਂ ਸਭ ਤੋਂ ਮਤਲਬ ਕਿ ਮੇਨ ਚੀਜ਼ ਜਾਂ ਮੁੱਦਾ ਉਹ ਹੋਣਾ ਚਾਹੀਦਾ। ਜੇ ਤੁਸੀਂ, ਮੈਂ ਇਹ ਤੁਹਾਡਾ ਪੱਖ ਲੈਣਾ ਚਾਹਵਾਂਗਾ, ਆਪਾਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਈਏ, ਠੀਕ ਆ, ਜੋ ਵੀ ਵਾਪਰਿਆ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਸਮੇਂ ਦੇ ਵਿਚ ਵੀ ਵਾਪਰਦਿਆਂ ਬਥੇਰਾ ਕੁਝ ਵਾਪਰਦਾ ਰਿਹਾ, ਠੀਕ ਆ ਜੀ, ਕੋੜੇ ਵੀ ਵੱਜੇ ਨੇ, ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ, ਉਨ੍ਹਾਂ ਨੇ ਵੀ ਗਲਤੀਆਂ ਕੀਤੀਆਂ, ਉਨ੍ਹਾਂ ਨੇ ਵੀ ਭੁਗਤੀਆਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦਈਏ। ਅੱਜ 226 ਹੈ ਤੇ ਅੱਜ 29 ਤਰੀਕ ਹੈ, ਜੋ ਅੱਜ ਜੋ ਆਪਾਂ ਪਿਛਲੇ ਸਮੇਂ ਤੋਂ 226 ਦਾ ਜਿਹੜਾ ਇਨ੍ਹਾਂ ਨੇ ਬਿੱਲ ਲਿਆਂਦਾ, ਸੋਧ ਐਕਟ ਲਿਆਂਦਾ ਸੀਗਾ, ਉਹਨੂੰ ਦੇਖੀਏ ਤੇ ਅਕਾਲ ਤਖ਼ਤ ਸਾਹਿਬ ਦਾ ਰੋਲ ਦੇਖੀਏ, ਉਹਦੇ ਵਿਚ ਤੁਸੀਂ ਕੀ ਮੰਨਦੇ ਹੋ? ਉਨ੍ਹਾਂ ਨੇ ਠੀਕ ਹੈ ਕਿ ਗਲਤ ਹੈ, ਆਪਾਂ ਸਿਆਸੀ ਪਾਰਟੀਆਂ ਨੂੰ ਛੱਡ, ਤੁਹਾਡਾ ਮਨ ਉਹਦੇ ਬਾਰੇ ਕੀ ਕਹਿੰਦਾ?
2: ਅਕਾਲ ਤਖ਼ਤ ਸਾਹਿਬ ਦਾ ਆਪਣਾ ਭਾਰਜਭਾਈ ਜੀ, 2 ਸਾਲ ਪਹਿਲਾਂ ਦਾ ਹੁਕਮਨਾਮਾ ਹੈ ਅਕਾਲ ਤਖ਼ਤ ਸਾਹਿਬ ਦਾ
0: ਜੀ,
2: ਖੁਦ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਵੀ ਜੇ ਕਿਸੇ ਗੁਰੂ ਘਰ ਜਾਂ ਕਿਤੇ ਬੇਅਦਬੀ ਹੁੰਦੀ ਹੈ, ਉਹਦੇ ਜ਼ਿੰਮੇਵਾਰ ਉਥੋਂ ਦੇ ਪ੍ਰਬੰਧਕ, ਉਥੋਂ ਦੇ ਜਿਹੜੇ ਪਾਠੀ ਸਿੰਘ ਸਾਹਿਬ ਹੋਣਗੇ ਉਹ ਹੋਣਗੇ
0: ਜੀ,
2: ਤੇ ਉਹੀ ਤਾਂ ਸਰਕਾਰ ਨੇ ਕਿਹਾ। ਫਿਰ ਸਰਕਾਰ ਨੇ ਕੀ ਵੱਖਰਾ ਕਿਹਾ?
0: ਨਹੀਂ, ਉਹਦੇ ਵਿਚ ਦੇਖੋ ਕਿ ਉਹਨਾਂ ਨੇ ਸਪਸ਼ਟ ਕੀਤਾ, ਜਥੇਦਾਰ ਸਾਹਿਬ ਨੇ, ਮੈਂ ਸਾਰੀ ਵੀਡੀਓ ਸੁਣੀ ਆ, ਚਲੋ ਲਾਈਵ ਨਹੀਂ ਮੈਂ ਸੁਣ ਸਕਿਆ ਪਰ ਬਾਅਦ ਚ ਸੁਣੀ ਆ, ਉਨ੍ਹਾਂ ਕਿਹਾ ਕਿ ਆਪਣੇ ਹਿਮਾਚਲ ਚ ਕੇ ਕਸ਼ਮੀਰ ਵਾਲੇ ਪਾਸੇ ਮਤਲਬ ਕਿ ਏਦਾਂ ਘਟਨਾ ਵਾਪਰੀ, ਤੇ ਉਥੇ ਉਨ੍ਹਾਂ ਨੇ ਮਤਲਬ ਕਿ ਜਿਹੜੇ ਉਥੇ ਪਾਠੀ ਸਨ ਤੇ ਨਾਲ ਉਨ੍ਹਾਂ ਦੀ ਕਮੇਟੀ ਜਿਹੜੀ, ਉਨ੍ਹਾਂ ਨੂੰ ਸਾਰਿਆਂ ਨੂੰ ਮਤਲਬ ਕਿ ਪਰੇ ਕੀਤਾ ਨਾਲ ਦੀ ਨਾਲ, ਕਿ ਭਾਈ ਇਨ੍ਹਾਂ ਦੀ ਆਉਣ ਵਾਲੇ ਪਰਿਵਾਰਾਂ ਦੇ ਵਿਚੋਂ ਵੀ ਕੋਈ ਇਥੇ ਮਤਲਬ ਕਿ ਨਹੀਂ ਕਰੇਗਾ, ਮਤਲਬ ਕਿ ਸੇਵਾ ਨਹੀਂ ਕਰੇਗਾ, ਜਾਂ ਉਨ੍ਹਾਂ ਦੇ ਵਿਚੋਂ ਕੋਈ ਵੀ ਨੁਮਾਇੰਦਾ ਨਹੀਂ ਲਿਆ ਜਾਏਗਾ, ਤੇ ਉਹ ਅਧਿਕਾਰ ਦੀ ਗੱਲ ਆ ਕਿ ਮਤਲਬ ਕਿ ਆਪਾਂ ਉਹਨੂੰ ਮਤਲਬ ਕਿ ਕੰਪਲੀਕੇਟ ਨਾ ਕਰੀਏ। ਉਹੀ ਗੱਲ ਅੱਜ ਜਥੇਦਾਰ ਸਾਹਿਬ ਨੇ ਕਲੀਅਰ, ਨਹੀਂ ਇੱਕ ਮਿੰਟ ਗੱਲ ਸੁਣੋ, ਕਿ ਜਥੇਦਾਰ ਸਾਹਿਬ ਨੇ ਇਹੀ ਗੱਲ ਕਲੀਅਰ ਕੀਤੀ ਹੈ ਕਿ ਜਿਹੜਾ ਸਰਕਾਰ ਦੇ ਜਿਹੜੇ ਨੇ ਕੰਮ ਨੇ, ਉਨ੍ਹਾਂ ਦਾ ਕੰਮ ਹੈ ਲਾਅ ਬਣਾਉਣਾ, ਉਹਨੂੰ ਲਾਗੂ ਕਰਨਾ, ਸਜਾਵਾਂ ਦਿਵਾਉਣੀਆਂ, ਉਹਦੇ ਨਾਲ ਸਾਡਾ ਕੋਈ ਵੀ ਵੈਰ ਵਿਰੋਧ ਨਹੀਂ ਹੈ, ਚਾਹੇ 5 ਸਾਲ ਕਰੋ, ਚਾਹੇ 20 ਸਾਲ ਕਰੋ, ਤੇ ਚਾਹੇ 50 ਸਾਲ ਕਰ ਦਿਓ, ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ। ਪਰ ਜਿਹੜਾ ਡਿਸੀਜਨ ਜਿਹੜੇ ਨੇ ਸਿੱਖ ਸੰਸਥਾਵਾਂ ਦੇ ਡਿਸੀਜਨ ਨੇ, ਤਾਂ ਉਹ ਤਾਂ ਉਹਨਾਂ ਨੇ ਲੈਣੇ ਆ ਨਾ,
2: ਕਿੰਨਾ ਨੇ ਲੈਣੇ ਸਿੱਖ ਸੰਸਥਾਵਾਂ ਦੇ ਸੀਗੇ,
0: ਜਿੱਦਾਂ ਅਕਾਲ ਤਖ਼ਤ ਸਾਹਿਬ ਦੇ ਜੋ ਡਿਸੀਜਨ ਨੇ ਉਹ ਸਰਕਾਰ ਥੋੜੀ ਨਾ ਲੈ ਸਕਦੀ ਹੈ।
2: ਨਹੀਂ, ਜਿਹੜਾ 2008 ਦਾ ਕਾਨੂੰਨ ਹੈ ਬਾਈ ਜੀ, ਉਹ ਤੇ ਸਰਕਾਰ ਨੀ ਲਿਆ ਸੀ ਡਿਸੀਜਨ, ਉਹਦੇ ਤੇ ਅਕਾਲ ਤਖ਼ਤ ਸਾਹਿਬ ਨੇ ਥੋੜੀ ਲਿਆ ਸੀ। ਜਿਹੜਾ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਐਕਟ ਬਣਿਆ ਸੀ, ਜਿਹਦੇ ਚੋਂ ਉਹਨੂੰ ਮੰਨ ਲਓ ਬਣਾਉਣ ਦੀ ਸਾਰੀ ਪ੍ਰਕਿਰਿਆ ਸੀ, ਉਹਦਾ ਅਕਾਲੀ ਦਲ ਦੀ ਸਰਕਾਰ ਸੀ ਬਾਈ ਜੀ, ਉਹਨੇ ਹੀ ਤਾਂ ਲਿਆ ਸੀ, ਅਕਾਲ ਤਖ਼ਤ ਸਾਹਿਬ ਨੇ ਥੋੜੀ ਲਿਆ ਸੀ।
0: ਫਿਰ ਉਦੋਂ ਕਦੋਂ ਅਕਾਲ ਤਖ਼ਤ ਸਾਹਿਬ ਦਾ ਉਹ ਵੀ ਤਾਂ ਰੋਕਿਆ
2: ਗਿਆ ਸੀ ਉਹ ਲਾਗੂ, ਉਹ ਨਹੀਂ ਨਹੀਂ ਨਹੀਂ ਨਹੀਂ, ਉਸੇ ਚ ਤਾਂ ਹੁਣ ਜਿਹੜੀ ਜਿਹੜਾ
0: ਹੋਰ ਕਰ ਦਿੱਤਾ ਨਾ,
2: ਨਹੀਂ ਨਹੀਂ ਨਹੀਂ ਬਾਈ ਜੀ, ਉਹ ਕਾਨੂੰਨ ਲਾਗੂ ਹੋਇਆ ਸੀ, ਉਹਦੇ ਚ ਅਮੈਂਡਮੈਂਟ ਕੀਤੀ ਹੈ ਇਹਨਾਂ ਨੇ, ਉਹਦੇ ਚ ਹੋਰ ਅੱਗੇ ਇਹਨਾਂ ਨੇ ਵਿਸਥਾਰ, ਕਾਨੂੰਨ ਤਾਂ 2008 ਵਾਲੀ ਦਾ, ਮੈਂ ਉਹੀ ਤਾਂ ਕਹਿਣ ਦਿਆਂ ਬਾਈ ਜੀ, ਉਹ ਸਰਕਾਰ ਨੇ 2008 ਵਾਲੀ ਅਕਾਲੀ ਦਲ ਸਰਕਾਰ ਨੇ ਤਾਂ ਕਾਨੂੰਨ ਪਾਸ ਕੀਤਾ ਸੀ, ਉਹਦੇ ਵਿਚ ਇਹਨਾਂ ਨੇ ਅਮੈਂਡਮੈਂਟ ਕਰਤੀ, ਉਹਦੇ ਚ ਹੋਰ ਅੱਗੇ ਲਾਗੂ ਕਰਤੀ ਇਹਨਾਂ ਨੇ ਮਤਾਂ, ਤੁਸੀਂ ਐ ਨੀ ਕਰ ਸਕਦੇ, ਉਹ ਨੀ ਕਰ ਸਕਦੇ
0: ਜੀ,
2: ਉਹ ਵੀ ਤਾਂ ਸਰਕਾਰ ਨੀ ਲਾਗੂ ਕੀਤਾ ਸੀ ਨਾ ਬਾਈ ਜੀ।
0: ਜੀ,
2: ਮੈਂ ਇਹ ਗੱਲ ਕਹਿਣਾ ਅਸਲ ਚ ਨਾ ਭਾਰਜ ਬਾਈ ਜੀ, ਮੇਰਾ ਮਸਲਾ ਇਹਨਾਂ ਸਰਕਾਰਾਂ ਨਾਲ, ਜੋ ਮਰਜ਼ੀ ਬਣੀ ਜਾਣ, ਇਹ ਝਾੜੂ ਵਾਲੇ ਤੁਰ ਜਾਣ, ਦੂਜੇ ਆ ਜਾਣ, ਅਸੀਂ ਤਾਂ ਰੋਜ਼ ਹੀ ਇਹਨਾਂ ਸਾਰਿਆਂ ਦੇ ਖਿਲਾਫ਼ ਬੋਲਦੇ ਹਾਂ, ਕੋਈ ਮਸਲਾ ਨੀ ਹੈਗਾ
0: ਜੀ।
2: ਮੈਂ ਇਹ ਕਹਿਣਾ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਨਾ ਬਾਈ ਜੀ, ਇਹ ਕਈ ਕਈ 100 ਸਾਲਾਂ ਤੋਂ ਖੜੀਆਂ ਕੀਤੀਆਂ ਨੇ
0: ਜੀ,
2: ਅਸੀਂ ਇਹਨਾਂ ਨੂੰ ਆਪਣੀਆਂ ਨਿੱਜੀ ਮੁਫਾਦਾਂ ਵਾਸਤੇ ਵਰਤੀਏ ਨਾ। ਗੱਲ ਇਹ ਹੈ ਵੀ ਜਿੱਦਣ ਬਾਦਲ ਸਾਹਿਬ ਇਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਜਾ ਕੇ ਮੁਨਕਰ ਹੋਏ ਸੀ, ਕਹਿੰਦੇ ਵੀ ਮੈਂ ਤਾਂ ਉਂਝ ਹੀ ਕਹਿਤਾ, ਉਦਣ ਅਸਲ ਚ ਨਾ ਆਪਾਂ ਕਹਿੰਦੇ ਵੀ ਸ਼ਾਖ ਬਹਾਲ ਕਰਨੀ ਹੈ ਅਕਾਲ ਤਖ਼ਤ ਸਾਹਿਬ ਦੀ, ਅੱਜ ਸ਼ਾਖ ਬਹਾਲ ਹੋਈ
0: ਜੀ,
2: ਅੱਜ ਨੀ ਹੋਈ, ਕਿਉਂਕਿ ਜਿਹੜੇ ਮੰਨ ਲਓ ਉਹ ਸੰਸਥਾ ਦੇ ਉੱਤੇ ਬੈਠੇ ਨੇ ਨਾ, ਜਦੋਂ ਉਹ ਆਪਣੇ ਮੰਨ ਲਓ ਉੱਤੇ ਲਾਗੂ ਕਰਦੇ ਨੇ, ਉਦੋਂ ਸ਼ਾਖ ਬਹਾਲ ਹੁੰਦੀ ਹੈ, ਦੂਜੇ ਦਾ ਤਾਂ ਕਰਨਾ ਬੜਾ ਸੌਖਾ ਹੈ ਬਾਈ ਜੀ, ਦੂਜੇ ਦਾ ਤਾਂ ਕਿਸੇ ਦਾ ਮੰਨ ਲਓ ਮੈਨੂੰ ਛੇਕ ਦੋ, ਦੂਜੇ ਨੂੰ ਛੇਕ ਦੋ, ਤੀਜੇ ਨੂੰ ਛੇਕ ਦੋ, ਕੋਈ ਮਸਲਾ ਨੀ ਹੈਗਾ, ਜਿਹੜੇ ਉੱਥੇ ਕਸਟੋਡੀਅਨ ਬੈਠੇ ਨੇ ਜਦੋਂ ਉਹਨਾਂ ਤੇ ਲਾਗੂ ਹੋਊਗਾ ਨਾ ਜੀ ਸ਼ਾਖ, ਉਦੋਂ ਬਹਾਲ ਹੋਣੀ ਹੈ। ਇਹ ਤਾਂ ਦੇਖੋ ਜਿਹੜੇ ਅਕਾਲੀ ਦਲ ਨਾਲ ਜੁੜੇ ਨੇ ਮੰਨ ਲਓ, ਉਹ ਤਾਂ ਕਹਿਣਗੇ ਵੀ ਅੱਜ ਵਾਲਾ ਫੈਸਲਾ ਬਹੁਤ ਵਧੀਆ
0: ਜੀ,
2: ਜਿਹੜੇ ਝਾੜੂ ਵਾਲਿਆਂ ਨਾਲ ਜੁੜੇ ਨੇ ਉਹ ਅੱਜ ਵਿਰੋਧ ਕਰਨਗੇ, ਉਹ ਬੜੀਆਂ ਕਮੀਆਂ ਅਕਾਲ ਤਖ਼ਤ ਸਾਹਿਬ ਦੀਆਂ ਕੱਢ ਕੇ ਲਿਆਉਣਗੇ ਜਿਹੜੀਆਂ ਹੈਗੀਆਂ ਨੇ, ਉਹਦੇ ਚ ਕੋਈ ਸ਼ੱਕ ਨੀ ਹੈਗਾ। ਉਹਦੇ ਚ ਸ਼ਾਖ ਬਹਾਲ ਐ ਨੀ ਹੋਣੀ ਭਾਰਜਭਾ ਜੀ, ਮੈਂ ਤਾਂ ਇਹ ਕਹਿੰਦਾ ਵੀ ਇਹ ਤਾਂ ਆਪਾਂ ਕਹਿਣ ਨੂੰ ਆਪਾਂ ਕਹਿ ਸਕਦੇ ਵੀ ਸ਼ਾਖ ਬਹਾਲ ਹੋਗੀ, ਸ਼ਾਖ ਉਦੋਂ ਬਹਾਲ ਹੁੰਦੀ ਹੈ ਜਦੋਂ ਅਸੀਂ ਖੁਦ ਬੈਠਿਆਂ ਤੇ ਬਾਦਲ ਸਾਹਿਬ ਤੇ ਮੈਨੂੰ ਇਹ ਦੱਸੋ ਵੀ ਕਿਉਂ ਨੀ ਉਹ ਹੁਕਮਨਾਮਾ ਲਾਗੂ ਹੋਇਆ ਜਦੋਂ ਉੱਥੇ ਮੰਨ ਕੇ ਆਏ, ਮੰਨ ਕੇ ਆ ਕੇ ਤੇ ਮੁਕਤਸਰ ਜਾ ਕੇ ਮੁੱਕਰ ਗਏ। ਕਹਿੰਦੇ ਮੈਂ ਤਾਂ ਉਂਝ ਹੀ ਕਹਿਤਾ ਸੀ। ਕਿਹੜੇ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਸੱਦਿਆ ਜੀ, ਤੇ ਕਿਹੜਿਆਂ ਨੇ ਉਹਨਾਂ ਤੇ ਦੁਬਾਰਾ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਮੁੱਕਰੇ ਜਾ ਕੇ, ਜੇ ਤੁਸੀਂ ਅਕਾਲ ਤਖ਼ਤ ਸਰਵੋੱਚ ਹੈ, ਤੁਸੀਂ ਇੱਥੇ ਮੰਨ ਕੇ ਗਏ ਵੀ ਮੇਰੇ ਤੋਂ ਗਲਤੀਆਂ ਹੋਈਆਂ ਨੇ
0: ਜੀ,
2: ਤੇ ਤੁਸੀਂ ਉੱਥੇ ਜਾ ਕੇ ਕਿਉਂ ਮੁੱਕਰੇ ਜੀ?
0: ਜੀ
2: ਹੈ ਕੋਈ ਪੁੱਛਣ ਵਾਲਾ? ਕੋਈ ਨੀ ਪੁੱਛਣ ਵਾਲਾ ਭਰਜ ਬਾਈ ਜੀ। ਇਸੇ ਕਰਕੇ ਇਹ ਠੀਕ ਹੈ, ਆਪਾਂ ਜਿਹਨੂੰ ਮੰਨਣੇ ਆ, ਮੈਂ ਮੰਨ ਲਓ ਮੈਂ ਅਕਾਲੀ ਦਲ ਦਾ ਸਪੋਰਟਰ ਆ, ਮੈਂ ਕਹਾਂਗਾ ਵੀ ਅੱਜ ਸ਼ਾਖ ਬਹਾਲ ਹੋਗੀ। ਘਟਨਾਵਾਂ ਸਾਰੀਆਂ ਨੂੰ ਜੋੜ ਕੇ ਵੇਖਣਾ ਪਏਗਾ ਤਾਂ ਨਿਚੋੜ ਨਿਕਲੇਗਾ, ਤਾਂ ਹੀ ਇਹਦੀ ਸ਼ਾਖ ਬਹਾਲ ਹੋਊਗੀ ਅਕਾਲ ਤਖ਼ਤ ਸਾਹਿਬ ਦੀ। ਐਵੇਂ ਨੀ, ਜੇ ਅੱਜ ਦੀ ਘਟਨਾ ਜਿਹੜੀ ਆਪਾਂ ਉਹਨੂੰ ਵੇਖ ਲਾਂਗੇ ਵੀ ਪਿਛਲੀਆਂ ਨੂੰ ਛੱਡ ਦਿਆਂਗੇ, ਉਹ ਨੀ ਹੋਣਾ। ਮੈਨੂੰ ਇਹ ਦੱਸੋ, ਤੁਸੀਂ ਇੱਕ ਗੱਲ ਦੱਸੋ ਮੈਨੂੰ, ਰਾਮ ਰਹੀਮ ਨੂੰ ਮਾਫ਼ੀ ਦਿੱਤੀ ਅਕਾਲ ਤਖ਼ਤ ਸਾਹਿਬ ਤੋਂ
0: ਜੀ,
2: ਅਕਾਲ ਤਖ਼ਤ ਦੇ ਜਥੇਦਾਰਾਂ ਦੇ ਪੁਤਲੇ ਬਣਾ ਕੇ ਉੱਥੇ ਮੰਨ ਲਓ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰਕਰਮਾ ਚ ਲੋਕਾਂ ਨੇ ਘਸੀਟੇ, ਤੁਸੀਂ ਮੈਨੂੰ ਦੱਸੋ ਕਿਹੜਾ ਅਕਾਲ ਤਖ਼ਤ ਦਾ ਜਥੇਦਾਰ ਸੀ ਵੀ ਜਿਹੜਾ ਆਪਣੇ ਆਪ ਵੀ ਮੰਨ ਲਓ ਰਾਮ ਰਹੀਮ ਨੂੰ ਕਿਹਦਾ ਦਿਮਾਗ ਖਰਾਬ ਹੋਇਆ ਸੀ? ਕੌਣ ਮਾਫ਼ੀ ਦੇ ਦੂਗਾ ਜੀ? ਜਿੰਨਾ ਚਿਰ ਉੱਤੋਂ ਸਿਆਸੀ ਸ਼ਹਿ ਨਾ ਹੋਊਗੀ ਜੀ, ਜਿਹੜੇ ਇਸ਼ਤਿਹਾਰ ਲੱਗੇ ਤੁਸੀਂ ਦੇਖੋ, ਅੱਜ ਵੀ ਉਹੀ ਗੱਲ ਹੋਣ ਦੀ ਹੈ। ਜਿਹੜੇ ਮੰਨ ਲਓ ਅੱਜ ਵੀ ਭਗਵੰਤ ਮਾਨ ਦੇ ਖਿਲਾਫ਼ ਇਸ਼ਤਿਹਾਰ ਲੱਗਣ ਦੇ ਨੇ, ਉਹ ਸ਼੍ਰੋਮਣੀ ਕਮੇਟੀ ਲਾਉਣ ਦੀ ਹੈ ਜੀ। ਕਿਉਂ ਲਾਉਣ ਦੀ ਹੈ ਜੀ? ਉਹ ਲੋਕਾਂ ਦਾ, ਆਮ ਲੋਕਾਂ ਦਾ ਪੈਸਾ ਹੈ ਜੀ।
0: ਜੀ
2: ਮੈਂ ਬਾਈ ਜੀ, ਮੈਂ ਤਾਂ ਇਹਨਾਂ ਨੂੰ, ਮੈਨੂੰ ਤਾਂ ਦੇਖੋ ਕੋਈ ਸਰਟੀਫਿਕੇਟ ਦੇਈ ਜਾਂਦਾ, ਕੋਈ ਦੇਈ ਜਾਂਦਾ, ਮੈਂ ਤਾਂ ਇਹਨਾਂ ਨੂੰ ਕਿਸੇ ਨੂੰ ਵੋਟ ਪਾਉਣ ਵਾਲਾ ਨੀ ਹੈਗਾ, ਨਾ ਮੈਂ ਝਾੜੂ ਨੂੰ ਪਾਉਣ ਵਾਲਾ, ਨਾ ਮੈਂ ਬਾਦਲ ਨਾ ਕਿਸੇ ਨੂੰ, ਮੈਨੂੰ ਦੇਈ ਜਾਣ ਲੱਖ ਸਰਟੀਫਿਕੇਟ। ਪਰ ਮੈਂ ਕਹਿੰਦਾ ਵੀ ਆਪਣੀ ਕਸਵੱਟੀ ਤੇ ਕਿਤੇ ਖਰੇ ਤੇ ਉਤਰ ਕੇ ਵਿਖਾਣ ਕੇ ਐਵੀ ਵੀ ਮੰਨ ਲਓ ਕਦੀ ਕਿਸੇ ਨੂੰ ਕਹਿਤਾ, ਕਦੀ ਕਿਸੇ ਨੂੰ ਕਹਿਤਾ, ਨਾ ਇਹਨਾਂ ਤੋਂ ਦੂਜੇ ਘੱਟ ਨੇ ਨਾ ਇਹ ਘੱਟ ਨੇ, ਮੈਂ ਤਾਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਨੇ ਬਾਈ ਜੀ। ਮੈਂ ਜਿਹੜੀ ਗੱਲ ਕਹਿਣਾ ਨਾ ਭਾਰਤ ਬਾਈ ਜੀ, ਆਪਾਂ ਅੱਜ ਵੇਖੋ, ਆਪਾਂ ਨੂੰ ਮੈਨੂੰ ਤੁਹਾਨੂੰ ਲੱਗਦਾ ਹੋਊ ਜਾਂ ਮੈਨੂੰ ਲੱਗਦਾ ਹੋਊ ਵੀ ਅੱਜ ਸਹੀ ਹੋ ਗਿਆ, ਆਪਾਂ ਇਹ ਕਹੋਗੇ ਵੀ ਠੀਕ ਹੈ, ਪਰ ਇਹਨਾਂ ਦੀ ਇਸੇ ਫੈਸਲੇ ਦੇ ਵਿਰੋਧ ਚ ਖੜਨ ਵਾਲੀ, ਤੁਸੀਂ ਦੇਖੋ ਅਕਾਲ ਤਖ਼ਤ ਸਾਹਿਬ ਆਪਾਂ ਕਹਿੰਦੇ ਸਰਵੋੱਚ ਹੈ ਸਿੱਖਾਂ ਵਾਸਤੇ
0: ਜੀ,
2: ਅਕਾਲ ਤਖ਼ਤ ਸਾਹਿਬ ਦਾ ਫੈਸਲਾ ਆਇਆ ਵੀ ਭਗਵੰਤ ਮਾਨ ਜਿਹੜਾ ਉਹ ਤਾਂ ਵੀ ਉਹ ਆਪਣਾ ਕੀ ਕਿਹਾ ਸੀ ਉਹਨਾਂ ਨੇ, ਮੈਨੂੰ ਲਫ਼ਜ਼ ਹੀ ਭੁੱਲ ਗਏ, ਉਹੀ ਗੱਲ ਨਵੇਂ ਜੇ ਇਹਨਾਂ ਨੇ ਘੜੇ ਸੀ, ਵੀ ਇਹ ਪਤਾ ਨੀ ਕੀ ਕਿਹਾ ਸੀ ਇਹਨਾਂ ਨੇ, ਸਿੱਖ ਪਤਾ ਨੀ ਕੋਈ ਕੋਈ ਆ ਜਿਹੜੀ ਹੋਣੀ ਪਿੱਛੇ ਜੀ ਕਿਹਾ ਸੀ ਗੜਗੜ ਸਾਹਿਬ ਨੇ, ਇਹਨਾਂ ਨੇ ਕਹੀ ਨੀ ਸੀ ਹੋਣੀ, ਜਿੱਦਣ ਇਹਨਾਂ ਫੈਸਲਾ ਦਿੱਤਾ ਹੈ ਉਹ ਵੀਡੀਓ ਦੇ ਖਿਲਾਫ, ਵੀ ਉਹ ਕੋਈ ਨਵੇਂ ਜੇ ਲਫ਼ਜ਼ ਹੀ ਘੜੇ ਸੀ ਇਹਨਾਂ ਨੇ ਭਗਵੰਤ, ਵੀ ਇਹਨਾਂ ਨਾਲ ਵਰਤਣਾ ਨੀ ਕਿਸੇ ਨੇ, ਕੁੱਲ ਮਿਲਾ ਕੇ ਗੱਲ ਇਹ ਸੀ
0: ਦੋਖੀ। ਹਾਂਜੀ,
2: ਤੇ ਤੁਸੀਂ ਦੇਖੋ ਵੀ ਪੰਥ ਦੋਖੀ ਪਤਾ ਨੀ ਕੀ ਕਿਹਾ ਸੀ, ਤੇ ਤੁਸੀਂ ਦੇਖੋ ਤਾਂ ਸਹੀ ਵੀ ਭਗਵੰਤ ਮਾਨ ਦੇ ਪਿੱਛੇ ਤਾਂ ਦੁਨੀਆਂ ਫਿਰਦੀ ਪਈ, ਕਿਉਂਕਿ ਉਹਨਾਂ ਨੇ ਕੰਮ ਲੈਣਾ ਉਹਦੇ ਤੋਂ। ਮੈਂ ਨੀ ਕਹਿੰਦਾ ਵੀ ਉਹ ਸਾਰੇ ਭਗਵੰਤ ਮਾਨ ਨਾਲ ਵੀ ਉਹ ਵਰਤਣ ਵਾਲੇ ਹੀ ਹੋਣਗੇ, ਕਿਉਂਕਿ ਉਹ ਇਸ ਟਾਈਮ ਸੰਵਿਧਾਨਿਕ ਅਹੁਦੇ ਤੇ, ਉਹਦੇ ਤੋਂ ਕੰਮ ਲੈਣਾ ਬਾਈ
0: ਜੀ।
2: ਅਸੀਂ ਭਾਰਤ ਬਾਈ ਜੀ, ਮੈਂ ਤੁਹਾਨੂੰ ਨਾ ਕਸਮ ਵਾਲੀ ਗੱਲ ਹੈ, ਤੁਸੀਂ ਇਹ ਨਾ ਸੋਚੋ ਵੀ ਮੈਂ ਬੜੀ ਫਿਕਰਮੰਦੀ ਨਾਲ ਇਹ ਗੱਲ ਕਹਿੰਦਾ,
0: ਕਿਸੇ ਦੀ ਆਪਣੀ ਸੋਚ ਹੈ ਜੋ ਮੰਨ ਸਕਦਾ ਹੈ ਬੋਲ ਸਕਦਾ ਹੈ ਕਹਿ ਸਕਦਾ ਜੀ,
2: ਕਿਉਂਕਿ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਮੰਨ ਲਓ ਮੈਂ ਤੁਹਾਡੇ ਨਾਲ ਗੱਲ ਕੀਤੀ, ਮੈਨੂੰ ਕੋਈ ਵੀ ਤੱਥ ਵੀ ਮੇਰਾ ਆਹ ਗਲਤ ਹੈ, ਮੈਨੂੰ ਕੋਈ ਕਵੇ ਆਪਾਂ ਨੂੰ ਕੋਈ ਹਰਜ ਨੀ ਹੈਗਾ ਮੈਂ ਆਹ ਗੱਲ ਗਲਤ ਕਹਿਣ ਦਿਆਂ, ਪਰ ਇਹ ਨੀ ਹੈਗਾ ਵੀ ਜੇ ਹੁਣ ਮੰਨ ਲਓ ਅੱਜ ਸਰਕਾਰ ਇਹਨਾਂ ਨੇ ਖੜਾ ਲਈ, ਉਹ ਤਾਂ ਹੈਗਾ ਹੀ ਆ ਵੀ ਕਿਉਂਕਿ ਇਹਨਾਂ ਨੇ ਵਿਧਾਨ ਸਭਾ ਚ ਇਹਨਾਂ ਨੂੰ ਇੰਨਾ ਜਲੀਲ ਕੀਤਾ, ਭਾਵੇਂ ਅਗਨੀਵ ਕੌਰ ਸੀ ਉਹ ਤਾਂ ਸਾਰੀ ਵਿੰਦੇ ਰਹੇ ਆਪਾਂ
0: ਜੀ,
2: ਪਰ ਗੱਲ ਉਹੀ ਹੈ ਵੀ ਇਹ ਨਾ, ਮੈਂ ਮੇਰਾ ਮੰਨਣਾ ਤਾਂ ਇਹ ਹੈਗਾ ਵੀ ਇਸ ਟਾਈਮ ਨਾ ਇਹ ਨਾ ਤਾਂ ਇਹ ਇਹਨਾਂ ਚੋਂ ਦੂਜੀਆਂ ਧਿਰਾਂ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਮੰਨ ਲਓ ਜਿਹੜੀ ਸਾਡੀ ਧਾਰਮਿਕ ਸੰਸਥਾ ਦਾ ਉਹਨਾਂ ਨੂੰ ਫਿਕਰ ਹੈਗਾ ਤੇ ਨਾ ਹੀ ਇਹਨਾਂ ਨੂੰ ਫਿਕਰ ਹੈਗਾ, ਇਹ ਸਭ ਮਜਬੂਰੀਆਂ ਦੇ ਮਾਰੇ ਨੇ ਇਸ ਟਾਈਮ, ਇੱਕ ਲਾਉਣਾ ਚਾਹੁੰਦੇ ਨੇ ਕੁਰਸੀ ਤੇ ਇੱਕ ਬਹਿਣਾ ਚਾਹੁੰਦੇ ਨੇ, ਕਹਾਣੀ ਬਸ ਇੰਨੀ ਕੋਈ ਹੈ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
2: ਬਸ ਮੇਰਾ ਮੰਨਣਾ ਇਹੀ ਹੈ ਭਾਰਜ ਬਾਈ ਜੀ, ਬਾਕੀ ਮੇਰਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨੀ, ਜਿਹੜਾ ਮਰਜ਼ੀ ਕੋਈ ਬਣਾਵੇ ਸਰਕਾਰ, ਕੋਈ ਬਣਾਵੇ, ਕੋਈ ਆਪਾਂ ਨੂੰ ਮਸਲਾ ਨੀ ਹੈਗਾ, ਜਿੱਥੇ ਇਹ ਲੁੱਟੀ ਖਾਈ ਜਾਂਦੇ ਨੇ ਕੋਈ ਹੋਰ ਆ ਕੇ ਖਾਲੂ ਬਾਈ ਜੀ, ਆਪਾਂ ਨੂੰ ਕਿਹੜਾ, ਨਾ ਇਹ ਦਿੰਦੇ ਪਏ ਨੇ ਨਾ ਦੂਜਿਆਂ ਨੇ ਦੇਣਾ, ਆਪਾਂ ਤਾਂ ਵੇਖੋ ਆਪਣੀ ਦਸਾਂ ਨੌਵੇਂ ਦੀ ਕਰਨੀ ਹੈ ਤਾਂ ਖਾਣੀ ਹੈ ਬਾਈ,
0: ਬਿਲਕੁਲ
2: ਆਪਣਾ ਤਾਂ ਮਸਲਾ ਇੰਨਾ ਕੋਈ।
0: ਥੈਂਕ ਯੂ,
2: ਠੀਕ ਹੈ ਭਾਰਜ ਬਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਜੁੜੇ ਸੀ, ਆਪਣੇ ਵਿਚਾਰ ਦੇ ਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਡਾਕਟਰ ਪੱਟੀ ਸਾਹਿਬ ਦੁਬਾਰਾ ਜੁੜੇ ਨੇ, ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ। ਵੇਖੋ ਜੀ, ਤੁਸੀਂ ਸਾਡੇ ਛੋਟੇ ਭਰਾ ਜੀ।
0: ਹਾਂਜੀ ਹਾਂਜੀ ਬਿਲਕੁਲ ਹੈ ਜੀ।
3: ਸੈਣੀ ਸਾਹਿਬ ਵੱਡੇ ਭਰਾ ਵਾ
0: ਜੀ।
3: 2 ਦਸੰਬਰ ਦਾ ਹੁਕਮਨਾਮਾ ਜਥੇਦਾਰਾਂ ਦਾ ਸੀ ਜਾਂ ਬੀਜੇਪੀ ਦੇ ਜਥੇਦਾਰਾਂ ਦਾ ਸੀ?
0: ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤਾਂ ਆਪਣਾ ਚੁੱਲ੍ਹਾ ਬਾਲ ਲਿਆ ਦੁਬਾਰਾ, ਉਹ ਵੀ ਤਾਂ ਦੇਖੋ
3: ਆਪਣੇ ਫੈਸਲਾ ਸੁਣਾ ਕੇ। 2 ਦਸੰਬਰ 2 ਦਸੰਬਰ ਨੂੰ ਨੀ ਬਾਲਿਆ ਜੀ, ਚੁੱਲ੍ਹਾ ਬਾਅਦ ਚ ਬਾਲਿਆ ਜਦੋਂ ਇਹ ਅੱਖ ਨੀ ਲੱਗੇ
0: ਜੀ।
3: ਗਿਆਨੀ ਹਰਪ੍ਰੀਤ ਸਿੰਘ ਵੀ ਇਹਨਾਂ ਦੇ ਬੰਦਾ ਜੀ, ਮੇਰਾ ਤੇ ਨੀ, ਮੈਂ ਕੀ ਲੈਣਾ ਉਹਦੇ?
0: ਬਿਲਕੁਲ ਬਿਲਕੁਲ ਜੀ।
3: 2 ਦਸੰਬਰ ਦਾ ਹੁਕਮਨਾਮਾ ਜਿਹੜਾ ਚੁੱਲ੍ਹਾ ਤੁਸੀਂ ਗੱਲ ਕਰਦੇ, ਚੁੱਲ੍ਹਾ ਬਾਅਦ ਚ ਇਹ ਬਾਦਲ ਦਲੀਆਂ ਨੇ ਸ਼ਬਦ ਕੱਢਿਆ, ਬਾਅਦ ਚ ਜੋੜਿਆ ਉਹਨਾਂ
0: ਜੀ।
3: ਧਾਮੀ ਸਾਹਿਬ ਨੂੰ ਜਿਹੜਾ ਮੈਂਬਰ ਬਣਾਇਆ ਸੀ ਉੱਤੇ ਜਾਂ ਡੂੰਗਰ ਸਾਹਿਬ ਨੂੰ ਬਣਾਇਆ ਸੀ, ਉਹ ਕੱਲ ਤੱਕ ਦਾ ਹੁਕਮ ਸੀ ਕਿ ਬੀਜੇਪੀ ਦੇ ਜਥੇਦਾਰਾਂ ਦਾ ਹੁਕਮ ਸੀ ਜੀ?
0: ਜੀ
3: ਨਹੀਂ, ਮੈਨੂੰ ਦੱਸੋ ਨਾ ਕਿੰਨਾ ਹੁਕਮ ਸੀ ਉਹ?
0: ਨਹੀਂ ਪਰ ਉਹ ਦੇਖੋ ਜੋ ਸਜ਼ਾ ਲਾਈ ਸੀ ਗਿਆਨੀ ਹਰਪ੍ਰੀਤ ਉਹਨਾਂ ਨੇ।
3: ਮੈਂ ਫੋਨ ਹੀ ਨੀ ਕਰਨਾ ਤੁਹਾਨੂੰ ਯਾਰ, ਆਉਂਦੇ ਨੀ ਉਹ ਗੱਲ ਤੇ।
0: ਨਹੀਂ ਗੱਲ ਤੇ ਤਾਂ
3: ਗੱਲ ਕਰਦੇ ਤੁਸੀਂ ਬਾਦਲਾਂ ਦਾ ਪੱਖ ਪੂਰਦੇ ਯਾਰ।
0: ਪੱਟੀ ਸਾਹਿਬ ਮੈਂ ਕੋਈ ਪੱਖ ਨਹੀਂ ਪੂਰਦਾ, ਉਹ ਚਲੋ ਤੁਹਾਡੀ ਆਪਣੀ ਜੋ ਵੀ ਮੰਨਣਾ ਉਹਦਾ ਮੰਨਣਾ ਹੈ, ਬਾਦਲਾਂ ਦਾ ਪੱਖ ਪੂਰਦੇ। ਮੈਂ ਤਾਂ ਜੋ ਫੈਸਲਾ ਸੀ ਤਾਂ ਉਹਦੇ ਉੱਤੇ ਗੱਲ ਕਰਨ ਲੱਗੇ ਹੋਏ ਆ। ਉਹ ਤੁਹਾਨੂੰ ਲੱਗਦਾ ਕਿ ਬਾਦਲਾਂ ਦਾ ਪੱਖ ਪੂਰਦੇ ਆ ਜਾਂ ਕਾਂਗਰਸੀਆਂ ਦਾ ਪੂਰਦੇ ਆ ਜਾਂ ਆਪ ਦਾ ਪੂਰਦੇ ਆ, ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤਾਂ ਆਪਣਾ ਚੁੱਲ੍ਹਾ ਵੱਖਰਾ ਬਾਲਿਆ, ਤੇ ਜਾਂ ਤਾਂ ਉਹਨਾਂ ਨੇ ਹੁਣ ਸਜਾਵਾਂ ਨਹੀਂ ਭੁਗਤੀਆਂ ਜੋ ਲੱਗੀਆਂ ਸੀ ਉਹ ਵੱਖਰੀ ਗੱਲ ਆ, ਜਾਂ ਉੱਥੇ ਉਹਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਜਾਂ ਟੀਕਾ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ, ਥਾਂ ਤਾਂ ਫਿਰ ਗੱਲ ਸ਼ੁਰੂ ਖੜੀ ਹੁੰਦੀ ਹੈ ਨਾ, ਸਵਾਲ ਖੜੇ ਹੁੰਦੇ ਆ, ਤਾਂ ਆਪ ਹੀ ਫੈਸਲਾ ਸੁਣਾ ਕੇ ਤਾਂ ਆਪ ਵੀ ਤਾਂ ਉਹਨਾਂ ਨੇ ਉਹ ਕੰਮ ਕੀਤੇ ਨੇ ਨਾ। ਤੇ ਲਓ ਦੋਸਤੋ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਹਰ ਕਿਸੇ ਦਾ ਆਪਣਾ ਮੰਨਣਾ ਹੈ, ਸਹਿਮਤ ਹੋਣਾ ਨਹੀਂ ਹੋਣਾ ਉਹਦੇ ਵਿੱਚ, ਹਰ ਕਿਸੇ ਦੀ ਆਪਣੀ ਆਜ਼ਾਦੀ ਹੈ ਜੀ। ਤੇ ਅੱਗੇ ਵੱਧਦੇ ਹਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਗੱਲ ਕਰਦੇ ਹਾਂ ਦੋਸਤੋ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਥੋੜਾ ਜਿਹਾ, ਤੇ US ਇਰਾਨ ਦੀ ਗੱਲ ਕਰਦੇ ਹਾਂ ਥੋੜੀ ਜਿਹੀ, ਤੇ ਨਾਲ ਦੀ ਨਾਲ ਹੋਰ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਾਂਗੇ। ਤਣਾਅ ਦੇ ਦਰਮਿਆਨ ਵੱਡੀ ਰਾਹਤ ਮਿਲੀ ਹੈ, ਜਿਸ ਦੇ ਵਿਚ ਅਮਰੀਕਾ ਤੇ ਇਰਾਨ ਹਮਲੇ ਰੋਕਣ ਅਤੇ ਮੁੜ ਗੱਲਬਾਤ ਜਿਹੜਾ ਸ਼ੁਰੂ ਕਰਨ ਦੇ ਉੱਤੇ ਸਹਿਮਤ ਹੋਏ ਨੇ ਦੋਵੇਂ ਜਾਣੇ। ਖਾੜੀ ਖੇਤਰ ਦੇ ਵਿਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਖੂਨੀ ਟਕਰਾਅ ਦਰਮਿਆਨ ਫਿਰ ਤੋਂ ਇਕ ਵੱਡੀ ਰਾਹਤ ਆਈ ਹੈ, ਤੇ ਅਮਰੀਕਾ ਤੇ ਇਰਾਨ ਖਾੜੀ ਖੇਤਰ ਚ ਇਕ ਦੂਜੇ ਖਿਲਾਫ਼ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਰੋਕਣ ਅਤੇ ਹੋਰਮੁਜ ਜਲਮਰੂ ਦੇ ਵਿਵਾਦ ਨੂੰ ਜਿਹੜਾ ਸੁਲਝਾਉਣ ਦੇ ਲਈ ਮੁੜ ਡਿਪਲੋਮੈਟਿਕ ਗੱਲਬਾਤ ਸ਼ੁਰੂ ਕਰਨ ਦੇ ਲਈ ਸਹਿਮਤੀ ਹੋਈ ਹੈ। ਇਕ ਅਮਰੀਕੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਟੁੱਟਣ ਦੀ ਕਗਾਰ ਜਿਹੜੀ ਹੈ ਫਿਰ ਤੋਂ ਪਹੁੰਚੇ ਅੰਤਰਮ ਸ਼ਾਂਤੀ ਸਮਝੌਤੇ ਦੇ ਬਚਾਅ ਦੀਆਂ ਉਮੀਦਾਂ ਮੁੜ ਜੜੀਆਂ ਜਾਗੀਆਂ ਨੇ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਹਾਊਸ ਜਿਹੜਾ ਹੈ ਐਕਸੀਓਸ ਦੇ ਹਵਾਲੇ ਦੇ ਨਾਲ ਪੁਸ਼ਟੀ ਕੀਤੀ ਹੈ ਕਿ ਦੋਵੇਂ ਧਿਰਾਂ ਫਿਲਹਾਲ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਉੱਤੇ ਜਿਹੜਾ ਸਹਿਮਤ ਹੋ ਗਈਆਂ ਨੇ। ਖੇਤਰ ਵਿਚ ਜਿਹੜਾ ਵਪਾਰਕ ਜਹਾਜ਼ਾਂ ਨੂੰ ਸੁਤੰਤਰ ਰੂਪ ਦੇ ਵਿਚ ਆਉਣ ਜਾਣ ਦੀ ਜਿਹੜੀ ਇਜਾਜ਼ਤ ਹੋਵੇਗੀ, ਇਸ ਸਬੰਧੀ ਟੁੱਟੀ ਗੱਲਬਾਤ ਦਾ ਸਿਲਸਿਲਾ ਹੁਣ ਮੰਗਲਵਾਰ ਨੂੰ ਕਤਰ ਦੋਹਾ ਦੇ ਵਿਚ ਜਿਹੜਾ ਦੁਬਾਰਾ ਸ਼ੁਰੂ ਹੋਣ ਜਾ ਰਿਹਾ। ਇਹ ਫੈਸਲਾ 17 ਜੂਨ ਨੂੰ ਹੋਏ 14 ਨੁਕਾਤੀ ਮੰਗ ਪੱਤਰ ਜਿਹੜਾ MOU ਦੇ ਉੱਤੇ ਤਹਿਤ ਲਿਆ ਗਿਆ, ਜਿਸ ਦਾ ਮਕਸਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਆਵਾਜਾਈ ਦੇ ਲਈ ਜਿਹੜਾ ਮੁੜ ਖੋਲਣਾ ਹੈ। ਇਹ ਕੂਟਨੀਤਿਕ ਸਫਲਤਾ ਜਿਹੜੀ ਹੈ ਉਸ ਸਮੇਂ ਮਿਲੀ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ ਵੱਲੋਂ ਇਕ ਦੂਜੇ ਦੇ ਉੱਤੇ ਜਵਾਬੀ ਹਮਲੇ ਕੀਤੇ ਜਾ ਰਹੇ ਨੇ। ਲੰਘੇ ਵੀਰਵਾਰ ਨੂੰ ਹੋਰਮੁਜ ਜਲਡਮਰੂ ਦੇ ਵਿਚ ਇਕ ਮਾਲਵਾਹਕ ਜਹਾਜ਼ ਦੇ ਉੱਤੇ ਹੋਏ ਇਰਾਨੀ ਹਮਲੇ ਤੋਂ ਬਾਅਦ ਤਣਾਅ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਸੀ। ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਉੱਤੇ ਜੰਗਬੰਦੀ ਜਿਹੜੀ ਹੈ ਉਹਦੇ ਉਲੰਘਣਾ ਦੇ ਦੋਸ਼ ਲਗਾਏ ਨੇ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਇਰਾਨ ਨੇ ਕੁਵੈਤ ਅਤੇ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲੇ ਕੀਤੇ ਸਨ। ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀ ਉਸਦੀ ਚੇਤਾਵਨੀ ਤੋਂ ਤੁਰੰਤ ਬਾਅਦ ਹੋਏ ਨੇ, ਜਿਸਦੇ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ ਕਿ ਜੇਕਰ ਇਰਾਨ ਨੇ ਸਮਝੌਤੇ ਦੀ ਪਾਲਣਾ ਨਾ ਕੀਤੀ ਤਾਂ ਇਸਲਾਮਿਕ ਰਿਪਬਲਿਕ ਆਫ ਇਰਾਨ ਦਾ ਜਿਹੜਾ ਵਜੂਦ ਖਤਮ ਹੋ ਜਾਵੇਗਾ। ਤੇ ਇਸੇ ਤਰ੍ਹਾਂ ਹੀ ਯੂਰਪ ਦੀ ਗੱਲ ਕਰ ਲਈਏ ਤੇ ਯੂਰਪ ਦੇ ਵਿਚ ਗਰਮੀ ਦਾ ਕਹਿਰ ਜਿਹੜਾ ਪਾਰਾ 45 ਡਿਗਰੀ ਤੋਂ ਟੱਪਿਆ ਹੈ, ਕਾਫ਼ੀ ਜਿਹੜੀਆਂ ਨੇ ਨੁਕਸਾਨ ਹੋ ਰਿਹਾ ਹੈ। ਯੂਰਪ ਦੇ ਕਈ ਹਿੱਸਿਆਂ ਦੇ ਵਿਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚਿਆ ਤੇ ਫਰਾਂਸ ਦੀ ਜਨਤਕ ਜਿਹੜੀ ਹੈ ਸਿਹਤ ਏਜੰਸੀ ਹੈ ਉਹਦੇ ਅਨੁਸਾਰ ਇਸ ਗਰਮੀ ਦੇ ਕਾਰਨ ਕਰੀਬ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਨੇ। ਵਿਗਿਆਨੀਆਂ ਨੇ 20 ਜੂਨ ਤੋਂ ਸ਼ੁਰੂ ਹੋਈ ਇਸ ਲਹਿਰ ਨੂੰ ਯੂਰਪ ਦੇ ਇਤਿਹਾਸ ਦੀ ਜਿਹੜੀ ਹੈ ਸਭ ਤੋਂ ਭਿਆਨਕ ਲਹਿਰ ਜਿਹੜਾ ਦੱਸਿਆ, ਜਿਸ ਨੇ ਸਿਹਤ ਪ੍ਰਣਾਲੀ, ਬਿਜਲੀ ਉਤਪਾਦਨ ਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮਾਹਰਾਂ ਦੇ ਮੁਤਾਬਕ ਮਨੁੱਖੀ ਗਤੀਵਿਧੀਆਂ ਦੇ ਕਾਰਨ ਹੋ ਰਹੀ ਜਲਵਾਯੂ ਤਬਦੀਲੀ ਨੇ ਇਹ ਸਥਿਤੀ ਜਿਹੜੀ ਆ ਹੋਰ ਗੰਭੀਰ ਬਣਾ ਦਿੱਤੀ ਹੈ। ਜਰਮਨੀ, ਪੋਲੈਂਡ ਅਤੇ ਇਟਲੀ ਦੇ ਵਿਚ ਵੀ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਗਿਆ। ਜਰਮਨੀ ਦੇ ਵਿਚ ਗਰਮੀ ਦੇ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ, ਲੋਕ ਘਰਾਂ ਦੇ ਵਿਚ ਹੀ ਰਹਿਣ ਦੇ ਲਈ ਮਜਬੂਰ ਨੇ। ਯੂਰਪ ਦੇ ਕਈ ਵੱਡੇ ਦਰਿਆਵਾਂ ਦਾ ਪਾਣੀ ਸੁੱਕ ਰਿਹਾ। ਹੰਗਰੀ ਦੇ ਵਿਚ ਡੈਨਿਊਬ ਦਰਿਆ ਦਾ ਤਾਪਮਾਨ ਵਧਣ ਦੇ ਕਾਰਨ ਪਰਮਾਣੂ ਊਰਜਾ ਪਲਾਂਟ ਦਾ ਉਦਘਾਟਨ ਜਿਹੜਾ ਘਟਾਉਣਾ ਪਿਆ, ਅੱਗੇ ਵਧਾਉਣਾ ਪਿਆ। ਇਟਲੀ ਦੇ ਵਿਚ ਪੋ ਨਦੀ ਜਿਹੜੀ ਹੈ ਉਹਦਾ ਪੱਧਰ ਘਟਣ ਦੇ ਕਾਰਨ ਸਮੁੰਦਰੀ ਪਾਣੀ ਖੇਤੀਬਾੜੀ ਦੇ ਵਾਲੇ ਇਲਾਕਿਆਂ ਦੇ ਵਿਚ ਜਿਹੜਾ ਦਾਖਲ ਹੋ ਰਿਹਾ ਹੈ। ਇਸੇ ਤਰ੍ਹਾਂ ਚੀਨ ਦਾ ਜਿਹੜਾ 40 ਜਾਪਾਨੀ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾਤੀਆਂ, ਸਖਤੀਆਂ ਕੀਤੀਆਂ ਨੇ। ਚੀਨ ਤੇ ਜਾਪਾਨ ਵਿਚਾਲੇ ਚੱਲ ਰਹੇ ਕੂਟਨੀਤਿਕ ਤਣਾਅ ਜਿਹੜਾ ਹੁਣ ਵਪਾਰਕ ਜੰਗ ਦਾ ਰੂਪ ਲੈਂਦਾ ਨਜ਼ਰ ਆ ਰਿਹਾ। ਚੀਨ ਨੇ ਸੋਮਵਾਰ ਅੱਜ ਜਾਪਾਨ ਦੀਆਂ 40 ਪ੍ਰਮੁੱਖ ਕੰਪਨੀਆਂ ਦੇ ਉੱਤੇ ਨਵੇਂ ਨਿਰਯਾਤ ਨਿਯੰਤਰਣ ਲਗਾਉਣ ਦਾ ਐਲਾਨ ਕੀਤਾ ਤੇ ਚੀਨ ਦਾ ਦਾਅਵਾ ਹੈ ਕਿ ਇਹ ਕੰਪਨੀਆਂ ਜਾਪਾਨ ਦੇ ਮੁੜ ਫੌਜੀਕਰਨ ਦੇ ਵਿਚ ਮਦਦ ਕਰ ਰਹੀਆਂ ਨੇ, ਜਿਹਦੇ ਕਾਰਨ ਇਨ੍ਹਾਂ ਦੇ ਉੱਤੇ ਪਾਬੰਦੀਆਂ ਲਗਾਉਣਾ ਜ਼ਰੂਰੀ ਹੋ ਗਿਆ। ਚੀਨ ਦੇ ਵਣਜ ਮੰਤਰਾਲੇ ਦੇ ਅਨੁਸਾਰ ਜਿਹੜਾ ਮਿਤਸੂਬਿਸ਼ੀ ਕਾਰਪੋਰੇਸ਼ਨ ਉਹਦੀਆਂ ਕਈ ਡਿਵੀਜ਼ਨਾਂ ਸਮੇਤ 20 ਕੰਪਨੀਆਂ ਨੂੰ ਕੰਟਰੋਲ ਲਿਸਟ ਦੇ ਵਿਚ ਪਾ ਦਿੱਤਾ ਗਿਆ। ਇਸ ਦਾ ਮਤਲਬ ਹੈ ਕਿ ਚੀਨੀ ਅਤੇ ਵਿਦੇਸ਼ੀ ਨਿਰਯਾਤਕ ਹੁਣ ਇਨ੍ਹਾਂ ਕੰਪਨੀਆਂ ਨੂੰ ਚੀਨ ਦੇ ਵਿਚ ਬੜੀਆਂ ਦੋਹਰੀ ਵਰਤੋਂ ਵਾਲੀਆਂ ਵਸਤੂਆਂ ਨਹੀਂ ਵੇਚ ਸਕਣਗੇ। ਇਸ ਤੋਂ ਇਲਾਵਾ 20 ਹੋਰ ਸੰਸਥਾਵਾਂ ਨੇ ਜਿਨ੍ਹਾਂ ਦੇ ਵਿਚ ਮਿਤਸੂਈ, ਈ ਐਂਡ ਐਸ, ਫੁਜੀਟਸੂ ਅਤੇ ਕੋਮਾਤਸੂ ਵਰਗੇ ਵੱਡੇ ਨਾਂ ਸ਼ਾਮਲ ਨੇ, ਉਨ੍ਹਾਂ ਨੂੰ ਵਾਚ ਲਿਸਟ ਦੇ ਵਿਚ ਰੱਖਿਆ ਗਿਆ। ਹੁਣ ਇਨ੍ਹਾਂ ਜਾਪਾਨੀ ਫਰਮਾਂ ਨੂੰ ਜਿਹੜਾ ਸਮਾਨ ਭੇਜਣ ਵਾਲੀਆਂ ਚੀਨੀ ਕੰਪਨੀਆਂ ਨੂੰ ਵਿਸ਼ੇਸ਼ ਲਾਇਸੈਂਸ ਲੈਣੇ ਪੈਣਗੇ ਤੇ ਜੋਖਮ ਮੁਲਾਂਕਣ ਰਿਪੋਰਟਾਂ ਜਮ੍ਹਾਂ ਕਰਵਾਉਣੀਆਂ ਜਿਹੜੀਆਂ ਹੋਣਗੀਆਂ। ਇਸ ਦੇ ਨਾਲ ਹੀ ਜਾਪਾਨੀ ਕੰਪਨੀਆਂ ਨੂੰ ਲਿਖਤ ਜਾਂ ਲਿਖਤੀ ਤੌਰ ਦੇ ਉੱਤੇ ਭਰੋਸਾ ਦੇਣਾ ਪਵੇਗਾ ਕਿ ਚੀਨ ਤੋਂ ਮੰਗਵਾਈਆਂ ਗਈਆਂ ਵਸਤੂਆਂ ਦੀ ਵਰਤੋਂ ਫੌਜੀ ਉਦੇਸ਼ਾਂ ਦੇ ਲਈ ਨਹੀਂ ਕੀਤੀ ਜਾਵੇਗੀ ਤੇ ਚੀਨ ਦਾ ਕਹਿਣਾ ਹੈ ਕਿ ਉਸਦੀਆਂ ਇਹ ਕਾਰਵਾਈਆਂ ਪੂਰੀ ਤਰ੍ਹਾਂ ਕਾਨੂੰਨੀ ਜਿਹੜਾ ਅਤੇ ਜਾਇਜ਼ ਨੇ। ਦੂਸਰੇ ਪਾਸੇ ਇਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ, ਰਾਸ਼ਟਰਪਤੀ ਪਜੇਸ਼ਕੀਅਨ ਦਾ ਜਿਹੜਾ ਦਾਅਵਾ। ਪੱਛਮੀ ਏਸ਼ੀਆ ਦੇ ਵਿਚ ਵਧਦੇ ਜੰਗੀ ਹਾਲਾਤਾਂ ਤੇ ਅਮਰੀਕਾ ਦੇ ਨਾਲ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਇਰਾਨ ਦੇ ਲਈ ਵੱਡੀ ਰਾਹਤ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸੋਮਵਾਰ ਅੱਜ ਐਲਾਨ ਕੀਤਾ ਹੈ ਕਿ ਕਤਰ ਦੇ ਵਿਚ ਜ਼ਬਤ ਕੀਤੇ ਗਏ ਇਰਾਨ ਦੇ 6 ਅਰਬ ਡਾਲਰ, ਲਗਭਗ 50,000 ਕਰੋੜ ਰੁਪਏ ਦੀ ਜਾਇਦਾਦ ਤੋਂ ਜਲਦੀ ਹੀ ਰੋਕ ਹਟਾ ਦਿੱਤੀ ਜਾਏਗੀ। ਪਜੇਸ਼ਕੀਅਨ ਦੇ ਅਨੁਸਾਰ ਕਤਰ ਦੇ ਕੋਲ ਮੌਜੂਦ ਜਿਹੜੀ ਹੈ ਇਰਾਨ ਦੇ ਕੁੱਲ 12 ਅਰਬ ਡਾਲਰ ਦੇ ਸਰੋਤਾਂ ਚੋਂ ਇਹ ਜਿਹੜੇ 6 ਅਰਬ ਡਾਲਰ ਵਾਪਸ ਕਰਨ ਦੇ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ। ਪਜੇਸ਼ਕੀਅਨ ਦਾ ਬਿਆਨ ਹੈਗਾ ਕਿ ਅਜਿਹੇ ਸਮੇਂ ਆਇਆ ਜਦੋਂ ਇਸ ਹਫ਼ਤੇ ਦੇ ਅੰਤ ਦੇ ਵਿਚ ਫਾਰਸ ਦੀ ਖਾੜੀ ਦੇ ਵਿਚ ਹੋਏ ਹਮਲਿਆਂ ਨੇ ਅਮਰੀਕਾ ਦੇ ਨਾਲ ਗੱਲਬਾਤ ਦੇ ਵਿਚ ਚੁਣੌਤੀਆਂ ਪੈਦਾ ਕਰ ਦਿੱਤੀਆਂ। ਹਾਲਾਂਕਿ ਇਕ ਪਾਸੇ ਜਿਹੜਾ ਇਰਾਨੀ ਰਾਸ਼ਟਰਪਤੀ ਇਸ ਰਾਸ਼ੀ ਦੇ ਜਲਦ ਮਿਲਣ ਦੀ ਉਮੀਦ ਜਤਾ ਰਹੇ ਨੇ, ਉਥੇ ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਇਸ ਦੇ ਸਵਾਲ ਵੀ ਖੜੇ ਕੀਤੇ ਇਹਦੇ ਉਤੇ ਤੇ ਅਮਰੀਕਾ ਦਾ ਕਹਿਣਾ ਹੈ ਕਿ ਇਰਾਨ ਦੀ ਜ਼ਬਤ ਕੀਤੀ ਗਈ ਕਿਸੇ ਵੀ ਜਾਇਦਾਦ ਤੋਂ ਅਜੇ ਤੱਕ ਕੋਈ ਰੋਕ ਨਹੀਂ ਹਟਾਈ ਗਈ। ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਨਾਲ ਗੱਲਬਾਤ ਦੇ ਵਿਚ ਕਤਰ ਇਕ ਅਹਿਮ ਜਿਹੜਾ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਤੇ ਪਜੇਸ਼ਕੀਅਨ ਅਜਿਹੇ ਪਹਿਲੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਨੇ ਜਨਤਕ ਤੌਰ ਦੇ ਉਤੇ ਇਸ ਫੰਡ ਦੇ ਜਾਰੀ ਹੋਣ ਦਾ ਜ਼ਿਕਰ ਜਿਹੜਾ ਕੀਤਾ ਹੈ। ਇਹ ਘਟਨਾਕ੍ਰਮ ਇਕ ਅਜਿਹੇ ਸਮੇਂ ਦੇ ਵਿਚ ਹੋ ਰਿਹਾ ਜਦੋਂ ਫਾਰਸ ਦੀ ਖਾੜੀ ਦੇ ਵਿਚ ਤਣਾਅ ਚਰਮ ਦੇ ਉਤੇ ਹੈ। ਅਮਰੀਕਾ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲਿਆਂ ਦੇ ਜਵਾਬ ਦੇ ਵਿਚ ਇਰਾਨ ਨੇ ਐਤਵਾਰ ਨੂੰ ਬਹਿਰੀਨ ਅਤੇ ਕੁਵੈਤ ਦੇ ਉਤੇ ਡਰੋਨ ਜੜੇ ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਰਾਨ ਨੇ ਅਮਰੀਕਾ ਨੂੰ ਸਖ਼ਤ ਲਹਿਜੇ ਦੇ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਨੇ ਹਮਲੇ ਬੰਦ ਨਾ ਕੀਤੇ ਤਾਂ ਜੰਗ ਖਤਮ ਕਰਨ ਦੇ ਲਈ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਇਰਾਨੀ ਸਮਾਚਾਰ ਏਜੰਸੀ ਜਿਹੜੀ ਹੈ ਇਰਨਾ, ਉਹਦੇ ਮੁਤਾਬਕ ਬਣਾਈਆਂ ਗਈਆਂ ਯੋਜਨਾਵਾਂ ਦੇ ਤਹਿਤ ਕਤਰ ਦੇ ਵਿਚ ਮੌਜੂਦ ਫੰਡਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰਾਸ਼ੀ ਇਰਾਨ ਨੂੰ ਮਿਲਦੀ ਹੈ ਤਾਂ ਇਹ ਉਹਦੀ ਜਿਹੜੀ ਹੈ ਡਗਮਗਾ ਰਹੀ ਆਰਥਿਕਤਾ ਦੇ ਲਈ ਵੱਡਾ ਸਹਾਰਾ ਸਾਬਤ ਹੋਵੇਗੀ, ਪਰ ਅਮਰੀਕਾ ਦੇ ਵਿਰੋਧ ਦੇ ਕਾਰਨ ਇਸ ਮਾਮਲੇ ਦੇ ਵਿਚ ਕਈ ਅੜਚਨਾ ਜਿਹੜੀਆਂ ਨੇ ਆਉਣ ਦੀ ਸੰਭਾਵਨਾ ਅਜੇ ਬਣੀ ਹੋਈ ਹੈ। ਦੂਸਰੇ ਪਾਸੇ ਯੂਕੇ ਦੀ ਗੱਲ ਕਰੀਏ ਤੇ ਡਰੱਗ ਮਾਮਲੇ ਦੇ ਵਿਚ ਯੂਕੇ ਚ ਪੰਜਾਬੀ ਮੂਲ ਦੇ ਜੱਜ ਦੇ ਸਮੇਤ 3 ਲੋਕਾਂ ਨੂੰ ਸਜ਼ਾ ਹੋਈ ਹੈ। ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਵਿਚ ਪੱਛਮੀ ਇਲਾਕਿਆਂ ਨੂੰ ਨਸ਼ੇ ਦੀ ਦਲਦਲ ਦੇ ਵਿਚ ਧੱਕਣ ਵਾਲੇ ਇਕ ਵੱਡੇ ਡਰੱਗ ਤਸਕਰੀ ਨੈਟਵਰਕ ਦਾ ਮੈਟਰੋਪੋਲੀਟਨ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਸ ਨੈਟਵਰਕ ਦਾ ਸਰਗਰਨਾ ਜਿਹੜਾ 48 ਸਾਲਾਂ ਹਰਦੀਪ ਸਿੰਘ ਥਿੰਦ ਉਰਫ ਹੈਰੀ ਸਿੰਘ ਸੀਗਾ, ਜੋ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫੋਨ ਦੇ ਰਾਹੀਂ ਇਸ ਗਰੋਹ ਨੂੰ ਨਿਰਦੇਸ਼ ਦੇ ਰਿਹਾ ਸੀ। ਇਸ ਮਾਮਲੇ ਦੇ ਵਿਚ ਪੰਜਾਬੀ ਮੂਲ ਦੇ ਤਿੰਨ ਵਿਅਕਤੀ ਸਮੇਤ ਕੁੱਲ ਚਾਰ ਲੋਕਾਂ ਨੂੰ ਅਦਾਲਤ ਦੇ ਵੱਲੋਂ ਸਖ਼ਤ ਜੜੀਆਂ ਸਜਾਵਾਂ ਸੁਣਾਈਆਂ ਗਈਆਂ ਨੇ। 25 ਜੂਨ 2026 ਨੂੰ ਕਰੋਇਡਨ ਕਰਾਊਨ ਕੋਰਟ ਨੇ ਦੋਸ਼ੀਆਂ ਨੂੰ ਸਜਾਵਾਂ ਸੁਣਾਈਆਂ ਨੇ ਤੇ ਪੰਜਾਬੀ ਮੂਲ ਦੇ ਹਰਦੀਪ ਥਿੰਦ ਉਰਫ ਹੈਰੀ ਸਿੰਘ ਨੂੰ 12 ਸਾਲ 6 ਮਹੀਨੇ ਦੀ ਜੇਲ੍ਹ, ਬਿਕਰਮਜੀਤ ਬਰਾੜ ਹੁਣਾਂ ਨੂੰ 3 ਸਾਲ 4 ਮਹੀਨਿਆਂ ਦੀ ਜੇਲ੍ਹ ਤੇ ਪੁਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਜੇਲ੍ਹ ਸਜ਼ਾ ਸੁਣਾਈ ਗਈ। ਇਕ ਹੋਰ ਚੌਥੇ ਦੋਸ਼ੀ ਨੇ ਐਂਡਰੀਆ ਲਿਚ, ਉਹਨੂੰ 2 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਹਰਦੀਪ ਥਿੰਦ ਪਹਿਲਾਂ ਹੀ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿਚ 17 ਸਾਲ ਦੀ ਸਜ਼ਾ ਕੱਟ ਰਿਹਾ ਸੀ। ਸਜ਼ਾ ਦੇ ਦੌਰਾਨ ਹੀ ਉਹ ਹਾਦੀ ਨਾਮ ਦੇ ਡਰੱਗ ਰੈਕਟ ਦਾ ਜਿਹੜਾ ਸੰਚਾਲਨ ਕਰ ਰਿਹਾ ਸੀ। ਅਕਤੂਬਰ 2024 ਦੇ ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਉਸਨੇ ਹੇਜ ਅਤੇ ਸਾਊਥਾਲ ਵਰਗੇ ਇਲਾਕਿਆਂ ਦੇ ਵਿਚ ਨਵੇਂ ਡੀਲਰ ਭਰਤੀ ਕਰਕੇ ਆਪਣੇ ਨੈਟਵਰਕ ਦਾ ਵਿਸਤਾਰ ਕੀਤਾ ਤੇ ਉਹ ਆਪਣੇ ਗਰੋਹ ਦੇ ਵਿਚ ਦਾ ਪਲੱਗ ਦੇ ਨਾਂ ਦੇ ਨਾਲ ਮਸ਼ਹੂਰ ਸੀ, ਜੋ ਕਿ ਵੱਡੇ ਡਰੱਗ ਸਪਲਾਇਰਾਂ ਦੇ ਲਈ ਵਰਤਿਆ ਜਾਣ ਵਾਲਾ ਇਕ ਕੋਡ ਵਰਡ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਜਰਮਨੀ ਦੇ ਵਿਚ ਮੰਦਭਾਗੀ ਘਟਨਾ ਵਾਪਰੀ ਹੈ। ਸ਼ੈਰ ਸਟੇਟ ਦੇ ਵਿਚ ਜਿਹੜਾ ਗੋਲੀਬਾਰੀ ਹੋਈ ਹੈ ਤੇ 5 ਲੋਕਾਂ ਦੀ ਮੌਤ ਹੈ, 2 ਵਿਅਕਤੀ ਹਿਰਾਸਤ ਦੇ ਵਿਚ ਲਏ ਹੈ। ਜਰਮਨੀ ਦੇ ਉੱਤਰੀ ਸ਼ਹਿਰ ਸਟੇਟ ਦੇ ਵਿਚ ਸੋਮਵਾਰ ਵਾਪਰੀ ਗੋਲੀਬਾਰੀ ਦੀ ਇਕ ਦਰਦਨਾਕ ਘਟਨਾ ਦੇ ਵਿਚ 5 ਲੋਕ ਮੌਤ ਦੇ ਘਾਟ ਉਤਰੇ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿਚ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਹਿਰਾਸਤ ਚ ਲਿਆ ਤੇ ਜਿਨ੍ਹਾਂ ਦੇ ਵਿਚੋਂ ਇਕ ਨੂੰ ਮੁੱਖ ਸ਼ੱਕੀ ਸ਼ੂਟਰ ਦਸਿਆ ਜਾ ਰਿਹਾ। ਪੁਲਿਸ ਬੁਲਾਰੇ ਨੇ ਰਾਈਟਰਸ ਨੂੰ ਦਸਿਆ ਕਿ ਦੂਜੇ ਵਿਅਕਤੀ ਦੀ ਭੂਮਿਕਾ ਦੇ ਬਾਰੇ ਅਜੇ ਜਾਂਚ ਚੱਲ ਰਹੀ ਹੈ, ਕੋਈ ਹੋਰ ਸ਼ੱਕੀ ਫਰਾਰ ਨਹੀਂ ਹੈ ਤੇ ਇਹ ਘਟਨਾ ਸ਼ਹਿਰ ਦੇ ਕੇਂਦਰ ਤੋਂ ਬਾਹਰ ਇਕ ਇਲਾਕੇ ਦੇ ਵਿਚ ਵਾਪਰੀ ਹੈ ਜਿੱਥੇ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਸੀ। ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਸਾਰੇ ਬਾਲਗ ਸਨ ਤੇ ਜਦਕਿ ਇਸ ਘਟਨਾ ਦੇ ਵਿਚ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ ਤੇ ਜ਼ਿਕਰਯੋਗ ਇਹ ਵੀ ਹੈ ਕਿ ਸਟੇਡ ਸ਼ਹਿਰ ਹੈਮਬਰਗ ਦੇ ਪੱਛਮ ਦੇ ਵਿਚ ਸਥਿਤ ਹੈ ਤੇ ਇੱਥੋਂ ਦੀ ਆਬਾਦੀ ਲਗਭਗ 50,000 ਦੇ ਕਰੀਬ ਦੱਸੀ ਜਾਂਦੀ ਹੈ। ਲਓ ਦੋਸਤੋ, ਇਹ ਸਨ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ 2026 ਜਿਹੜਾ ਨਾਕਆਊਟ ਪੜਾਅ ਦਾ ਜਿਹੜਾ ਰੋਮਾਂਚ ਸ਼ੁਰੂ ਹੋ ਚੁੱਕਿਆ। ਮੈਗਾ ਟੂਰਨਾਮੈਂਟ ਦੇ ਪਹਿਲੇ ਨਾਕਆਊਟ ਰਾਊਂਡ ਦੇ ਵਿਚ ਰਾਊਂਡ ਆਫ 32 ਦੇ ਮੁਕਾਬਲੇ ਬੇਹੱਦ ਰੋਮਾਂਚਕ ਮੋੜ ਦੇ ਉਤੇ ਪਹੁੰਚੇ ਹੈ। 29 ਜੂਨ ਅੱਜ ਜਿਹੜੇ ਮੁਕਾਬਲੇ ਸੀ ਉਹਦੇ ਵਿਚ ਖੇਡੇ ਗਏ ਇਤਿਹਾਸਕ ਮੁਕਾਬਲਿਆਂ ਦੇ ਵਿਚ ਸਹਿ ਮੇਜ਼ਬਾਨ ਕੈਨੇਡਾ ਨੇ ਦੱਖਣੀ ਅਮਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਦੇ ਵਿਚ ਅਗਲੇ ਦੌਰ ਰਾਊਂਡ ਆਫ ਜਿਹੜਾ 16 ਹੈ ਉਹਦੇ ਵਿਚ ਜਗ੍ਹਾ ਪੱਕੀ ਕਰ ਲਈ ਹੈ। ਇਹ ਰਾਤੀ ਮੈਚ ਹੋਇਆ ਸਾਡੇ ਇੱਥੇ ਕਿਉਂਕਿ ਕੈਨੇਡਾ ਅਮਰੀਕਾ ਇਕ ਦਿਨ ਪਿੱਛੇ ਚੱਲਦਾ ਹੈ ਤੇ 12-14 ਘੰਟਿਆਂ ਦਾ ਡਿਫਰੈਂਸ ਹੈਗਾ, ਉਸ ਕਰਕੇ ਫਿਰ 29 ਤਰੀਕ ਉੱਥੇ ਆ ਜਾਂਦੀ ਹੈ ਤੇ ਉਹ ਇੱਥੇ ਸ਼ਾਮ ਦੀ ਤੇ ਉੱਥੇ ਸਵੇਰ ਦੀ। ਖੇਡ ਦੇ ਆਖਰੀ ਮਿੰਟਾਂ ਦੇ ਵਿਚ ਜਿਹੜਾ ਸਟੋਪੇਜ ਟਾਈਮ ਦੇ ਵਿਚ ਸਟੀਫਨ ਯੂਸਤਾਕਿਓ ਦੁਆਰਾ ਕੀਤੇ ਗਏ ਸ਼ਾਨਦਾਰ ਗੋਲ ਦੀ ਬਦੌਲਤ ਕੈਨੇਡਾ ਨੇ ਇਹ ਯਾਦਗਾਰੀ ਜਿੱਤ ਦਰਜ ਕੀਤੀ ਹੈ। ਆਖਰੀ ਮਿੰਟਾਂ ਦੇ ਵਿਚ ਇਹ ਗੋਲ ਹੋਇਆ। ਇਸ ਦੇ ਨਾਲ ਹੀ 29 ਜੂਨ ਦੀ ਰਾਤ ਫੁੱਟਬਾਲ ਜਗਤ ਦੀਆਂ ਦਿੱਗਜ ਟੀਮਾਂ ਵਿਚਾਲੇ ਕੜੀ ਟੱਕਰ ਦੇਖਣ ਨੂੰ ਮਿਲੀ ਹੈ। 5 ਵਾਰ ਦੀ ਚੈਂਪੀਅਨ ਬ੍ਰਾਜ਼ਿਲ ਦਾ ਸਾਹਮਣਾ ਹਿਊਸਟਨ ਸਟੇਡੀਅਮ ਵਿਖੇ ਉਲਟ ਫੇਰ ਕਰਨ ਦੇ ਵਿਚ ਮਾਹਰ ਜਪਾਨ ਦੀ ਟੀਮ ਦੇ ਨਾਲ ਹੋਇਆ, ਜਦੋਂ ਕਿ 4 ਵਾਰ ਦੀ ਜਿਹੜੀ ਵਿਸ਼ਵ ਜੇਤੂ ਜਰਮਨੀ ਨੇ ਬੋਸਟਨ ਸਟੇਡੀਅਮ ਦੇ ਵਿਚ ਪੈਰਾਗੁਆਏ ਖਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ। ਨਾਕਆਊਟ ਪੜਾਅ ਦੇ ਇਸ ਉਤਸ਼ਾਹ ਨੇ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਦੇ ਸਾਹ ਰੋਕ ਦਿੱਤੇ ਨੇ, ਕਿਉਂਕਿ ਇਕ ਵੀ ਗਲਤੀ ਟੀਮ ਨੂੰ ਟੂਰਨਾਮੈਂਟ ਤੋਂ ਜਿਹੜਾ ਹੁਣ ਬਾਹਰ ਕਰ ਸਕਦੀ ਹੈ। ਅੱਜ ਦੇ ਵਿਚ ਜਿਹੜਾ 30 ਜੂਨ 2026 ਨੂੰ ਰਾਊਂਡ ਆਫ 32 ਦੇ ਤਹਿਤ ਕੁਝ ਹੋਰ ਹਾਈ ਵੋਲਟੇਜ ਮੁਕਾਬਲੇ ਖੇਡੇ ਜਾਣਗੇ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਖਾਸ ਕਰਕੇ ਫਰਾਂਸ ਅਤੇ ਨੀਦਰਲੈਂਡ ਵਰਗੀਆਂ ਵੱਡੀਆਂ ਟੀਮਾਂ ਦੇ ਉੱਤੇ ਰਹਿਣਗੀਆਂ। ਅੱਜ ਦੇ ਮੈਚਾਂ ਦਾ ਜਾਣੀ ਕਿ ਕੱਲ ਨੂੰ ਹੋਣੇ ਆ 30 ਤਰੀਕ ਨੂੰ ਮੈਚਾਂ ਦੇ ਵਿਚ ਜਿਹੜਾ ਹਨ ਉਹਦੇ ਵਿਚ ਲੜੀਵਾਰ ਨੀਦਰਲੈਂਡ ਬਨਾਮ ਮੋਰੋਕੋ ਜਿਹੜਾ ਹੋਣਾ ਮੈਚ ਅੱਜ ਰਾਤ ਨੂੰ ਚੱਲਣਾ ਹੈ, ਮੋਟੇਰੀਓ ਸਟੇਡੀਅਮ ਮੈਕਸੀਕੋ ਚ 29 ਤਰੀਕ ਨੂੰ ਹੋਣਾ ਤੇ ਆਈਵਰੀ ਕੋਸਟ ਬਨਾਮ ਨਾਰਵੇ ਡਲਾਸ ਸਟੇਡੀਅਮ ਟੈਕਸਾਸ ਦੇ ਵਿਚ ਹੋਣਾ ਹੈ ਕੱਲ ਨੂੰ ਇਹ ਮੈਚ ਹੈ ਤੇ ਫਰਾਂਸ ਬਨਾਮ ਸਵੀਡਨ ਨਿਊਯਾਰਕ ਨਿਊਜਰਸੀ ਸਟੇਡੀਅਮ ਦੇ ਵਿਚ ਕੱਲ ਨੂੰ ਇਹ ਮੈਚ ਜਿਹੜਾ ਸ਼ਾਮ ਦੇ ਵਕਤ ਦੇ ਵਿਚ ਹੋਣਾ ਹੈ। ਤੇ ਲੋ ਦੋਸਤੋ, ਇਹ ਸੀ ਅੱਜ ਦੀਆਂ ਜਾਣਕਾਰੀਆਂ ਤੇ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰਕੇ ਫਿਰ ਆਪਾਂ ਅੱਗੇ ਵਧਦੇ ਹਾਂ ਤੇ ਤੁਹਾਡੇ ਸੁਨੇਹਿਆਂ ਨੂੰ ਨਾਲ ਲੈ ਕੇ ਸਮਾਂ ਆਪਣੇ ਕੋਲ ਤਕਰੀਬਨ ਹੈਗਾ 10-15 ਮਿੰਟ ਦਾ ਹੋਰ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਸਾਰੇ ਦੋਸਤਾਂ ਨੂੰ ਜੀਆਂ ਨੂੰ ਜੀ ਕਹਿੰਦੇ ਆ ਤੇ ਆਵਾਜ਼ ਓਕੇ ਆ ਜੀ, ਬਹੁਤ ਬਹੁਤ ਸ਼ੁਕਰੀਆ ਜਾਣੀਆਂ ਚਾਲ ਜੀ ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 3 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ, ਤੇ ਜਾਣੀਆਂ ਚਾਲ ਸਾਹਿਬ ਨੂੰ ਅੱਜ ਨੰਬਰ ਲੈ ਗਏ ਜੀ ਕਹਿੰਦੇ ਤੁਸੀਂ, ਸਤਿ ਸ੍ਰੀ ਅਕਾਲ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ। ਸੁਰਿੰਦਰ ਮਾਲ ਜੀ ਜੁੜੇ ਹੋਏ ਨੇ US ਤੋਂ, ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਆ ਜਾਣਾ ਡਾਕਟਰ ਪੱਟੀ ਸਾਹਿਬ ਮੇਰੇ ਨਾਲ ਹੀ ਜੀ, ਤੇ ਸਵਾਗਤ ਵੀਰ ਜੀ। ਤੇ ਇਸੇ ਤਰ੍ਹਾਂ ਹੀ ਸ਼ੈਲੀ ਜੀ ਲਿਖਦੇ ਆ ਕਿ ਇੱਕ ਮਿੰਟ ਜੀ ਹਾਂਜੀ, ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜਦੋਂ ਐਡ ਵਗੈਰਾ ਚੱਲ ਪੈਂਦੀ ਹੈ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜ ਰਹੇ ਨੇ ਜੀ, ਮੈਂ ਉਹਨਾਂ ਨੂੰ ਨਾਲ ਜੋੜ ਕੇ ਗੱਲਬਾਤ ਸੁਣ ਲਵਾਂ ਫਿਰ ਕਮੈਂਟਾਂ ਵੱਲ ਨੂੰ ਚੱਲਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਭਾਰਤ ਸਾਹਿਬ ਜੋ ਪੱਟੀ ਸਾਹਿਬ ਗੱਲ ਕਰਦੇ ਸੀ, ਜੋ ਭਾਰਤ ਮੁਕੱਦਰ ਵੀਰ ਵੀ ਪਹਿਲਾਂ ਗੱਲ ਕਰਕੇ ਗਿਆ ਨਾ,
0: ਹਾਂਜੀ
4: ਦੇਖੋ ਫਿਰ ਜੇ ਅੱਜ ਅਸੀਂ ਕਹਿ ਦਿੰਦੇ ਫਿਰ ਤਾਂ ਅੱਜ ਵਾਲੇ ਫੈਸਲੇ ਨੂੰ ਅਸੀਂ ਕਹਾਂਗੇ ਬਾਦਲਾਂ ਦਾ ਫੈਸਲਾ ਜੀ।
0: ਬਿਲਕੁਲ ਆ ਜੀ, ਉਹ ਤਾਂ ਕਹਿ,
4: ਪਰ ਅੱਜ ਮੂਹਰੇ ਫੈਸਲਾ ਮੰਨਿਆ ਗਿਆ ਨਾ
0: ਜੀ,
4: ਕਿ ਫਿਰ ਉਹ ਕੋਈ ਵੀ ਸੀ ਜਥੇਦਾਰ, ਉਹ ਚਾਹੇ ਲਾ ਲਓ ਫਿਰ ਤਾਂ ਜਿਹਨੂੰ ਮਰਜ਼ੀ ਇਲਜ਼ਾਮ ਲਾ ਦੋ ਜੀ, ਫਿਰ ਤੁਸੀਂ ਮੈਨੂੰ ਕਹਿ ਦੋ ਮੈਂ ਬੋਲ ਜਾਂਦਾ ਤੇ ਮੁਕੱਦਰ ਥੱਲੇ ਕਮੈਂਟ ਕਰ ਦੂ ਜਾਂ ਅੰਕਲ ਕਰ ਦੇਣਗੇ ਸਿਕੰਦਰ ਦਾ ਫਲਾਣੇ ਦੀ ਬੋਲੀ ਬੋਲਦਾ ਜੀ।
0: ਬਿਲਕੁਲ,
4: ਕੱਲ ਨੂੰ ਕੋਈ ਗੱਲ ਹੋਰ ਹੋਊ ਸਿਕੰਦਰ ਫਲਾਣੇ ਦੀ ਬੋਲੀ ਬੋਲਦਾ ਜੀ। ਇਹ ਨੀ ਹੈ ਕਿ
0: ਮਤਲਬ
4: ਇੱਕ ਮਿੰਟ ਦੇਖੋ ਤੁਸੀਂ ਇੱਥੇ ਜਵਾਬ ਜਿਹੜਾ ਤੁਹਾਡਾ ਬਣ ਲਈ ਮੈਂ ਉੱਥੇ ਆਇਆ ਤਾਂ ਕਿ ਇਹ ਚਾਹੇ ਉਹ ਬੀਜੇਪੀ ਦਾ ਫੈਸਲਾ ਸੀ
0: ਜੀ,
4: ਚਾਹੇ ਉਹ ਕਾਮਰੇਡਾਂ ਦਾ ਫੈਸਲਾ ਸੀ
0: ਬਿਲਕੁਲ
4: ਜਥੇਦਾਰ ਨੇ ਸੁਣਾਇਆ, ਪਰ ਜਥੇਦਾਰ ਨੇ ਸੁਣਾਇਆ ਤਾਂ ਕਾਲ ਤਖ਼ਤ ਤੇ ਖੜਕੇ ਆ ਨਾ।
0: ਬਿਲਕੁਲ ਆ ਜੀ,
4: ਤੇ ਅੱਜ ਜਥੇਦਾਰ ਕਿੱਥੇ ਖੜਾ ਸੀ
0: ਜੀ,
4: ਅੱਜ ਵੀ ਕਾਲ ਤਖ਼ਤ ਤੇ ਸੀ ਨਾ। ਅੱਜ ਅਸੀਂ ਸਹੀ ਕਹਿੰਦੇ ਆ, ਅਸੀਂ ਉਸ ਨੂੰ ਸਹੀ ਕਹੋ ਜਾਂ ਤੁਸੀਂ ਗੱਲ ਚ ਪੱਲੂ ਪਾ ਕੇ ਸਾਰਾ ਕੁਝ ਮੰਨਿਆ
0: ਜੀ,
4: ਫਿਰ ਉਹਦੇ ਤੁਰਨ ਨੂੰ ਤੁਹਾਨੂੰ ਫਿਰ ਮੰਨਿਆ ਕਿਉਂ ਸੀ ਜੇ ਤੁਰਨਾ ਹੀ ਨਹੀਂ ਸੀ ਉਹ?
0: ਮੈਂ ਤਾਂ ਉਹ ਵੀ ਕਹਿੰਦਾ, ਚਲੋ ਜੇ ਉਹਨਾਂ ਨੇ ਇਹ ਗੱਲ ਕਹੀ ਆ ਆਪਣੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਹੋਣਾ, ਉਹਨੂੰ ਦੁਬਾਰਾ ਬੁਲਾ ਲਓ ਵੀ ਹਾਂ ਭਾਈ ਤੁਹਾਡੀ ਵੀਡੀਓ ਕਾਲ ਮਦੀ
4: ਉਹੀ ਉਹੀ ਤਾਂ ਗੱਲ ਆ, ਫਿਰ ਕਿਉਂ ਨੀ ਬੁਲਾਇਆ
0: ਜੀ?
4: ਸਵਾਲ ਤਾਂ ਪੱਟੀ ਸਾਹਿਬ ਦਾ ਇਹੀ ਸੀ ਨਾ ਅਸਲ ਚ
0: ਜੀ,
4: ਤੁਸੀਂ ਉੱਥੇ ਉਹਨਾਂ ਦਾ ਜਵਾਬ ਨੀ ਦਿੱਤਾ। ਉਹ ਚਲੋ ਫੋਨ ਕੱਟ ਕੇ ਹੋ ਜਾਂਦਾ ਗੁੱਸਾ, ਕੋਈ ਗੱਲ ਨੀ, ਬਣਦਾ ਵੀ ਉਹਨਾਂ ਦਾ, ਮੈਂ ਨੀ ਕਹਿੰਦਾ
0: ਜੀ
4: ਕਿ ਉਹ ਗੱਲ ਤਾਂ ਇਹ ਸੀ ਵੀ ਇਹ ਇੱਕ ਮੈਸੇਜ ਤਾਂ ਫਿਰ ਤਾਂ ਹੀ ਮੈਸੇਜ ਦਵਾਂਗੇ ਨਾ ਅਸੀਂ ਕਹਾਂ
0: ਜੀ।
4: ਇਹ ਤਾਂ ਨੀ ਹੈ ਕਿ ਵੀ ਜਿਹੜਾ ਦੁਆਬਾ ਰੇਡੀਓ ਦਾ ਪਾਰਟਨਰ ਆ ਜਾਂ ਉਹਦੇ ਵਿੱਚ ਹੈ ਜੀ, ਉਹ ਜੋ ਮਰਜ਼ੀ ਕਰੇ ਤੇ ਜਿਹੜਾ ਇੱਕ ਕਾਲਰ ਆ ਤੇ ਉਹਨੂੰ ਤੁਸੀਂ ਮਤਲਬ ਜਿਵੇਂ ਕਰਦੇ, ਮੈਂ ਉਹ ਨੀ, ਮੈਂ ਐਗਜ਼ਾਮਪਲ ਦੇ ਰਿਹਾ
0: ਤੁਹਾਨੂੰ। ਬਿਲਕੁਲ ਆ ਜੀ, ਬਿਲਕੁਲ ਆ,
4: ਸਮਝੋ ਨਾ ਗੱਲ ਮੇਰੀ
0: ਜੀ।
4: ਉਹ ਵੀ ਹੋਣਾ ਚਾਹੀਦਾ,
0: ਬਿਲਕੁਲ ਹੋਣਾ ਚਾਹੀਦਾ, ਸਭ ਲਈ ਇੱਕੋ ਹੋਣਾ ਚਾਹੀਦਾ, ਮੈਂ ਤਾਂ ਉਹੀ ਕਹਿਣਾ ਜੀ। ਬਿਲਕੁਲ ਆ ਜੀ,
4: ਉਹਨਾਂ ਨੇ ਕਿਹਾ ਸੀ ਵੀ ਭਾਈ ਪ੍ਰਧਾਨੀ ਵੀ ਨਹੀਂ ਲੈਣੀ
0: ਜੀ,
4: ਤੇ ਕਿਹੜੇ ਤਰੀਕੇ ਨਾਲ ਬਾਦਲ ਸਾਹਿਬ ਐਕਟਿੰਗ ਪ੍ਰਧਾਨ ਬਣਾ ਕੇ
0: ਜੀ,
4: ਜੇ ਤੁਸੀਂ ਐਕਟਿੰਗ ਵੀ ਬਣਾਉਂਦੇ ਹੋ ਇਹਦਾ ਮਤਲਬ ਕੋਈ ਖੁਦ ਕੋਈ ਪ੍ਰਧਾਨ ਤਾਂ ਹੈਗਾ ਹੀ ਹੈ ਨਾ, ਉਹਨਾਂ ਨੇ ਕਿੱਥੇ ਅਸਤੀਫਾ ਦਿੱਤਾ ਸੀ?
0: ਬਿਲਕੁਲ ਆ ਜੀ,
4: ਉਹ ਕਿਹੜੀ ਗੱਲ ਤੇ ਤੁਰੇ ਸੀ ਪੰਥ ਲਈ
0: ਜੀ,
4: ਅੱਖਾਂ ਚ ਕੱਟਾ ਪਾਇਆ ਫਿਰ? ਸਭ ਲਈ ਮੈਸੇਜ ਇੱਕੋ ਹੀ ਜਾਣਾ ਚਾਹੀਦਾ, ਕਾਲ ਤਖ਼ਤ ਦੇ ਜਥੇਦਾਰ ਲਈ ਸਾਰੇ ਸਿੱਖ ਬਰਾਬਰ ਨੇ
0: ਜੀ,
4: ਉਹ ਚਾਹੇ ਕੈਪਟਨ ਅਮਰਿੰਦਰ ਹੋਵੇ, ਚਾਹੇ ਡਾਕਟਰ ਮਨਮੋਹਨ ਸਿੰਘ ਜਿਉਂਦੇ ਸੀ ਉਹ ਹੁੰਦੇ, ਉਹ ਕਿੰਨਾ ਡਰਦੇ ਰਹੇ ਕਾਲ ਤਖ਼ਤ ਤੋਂ, ਆਉਂਦੇ ਨੀ ਸੀ ਗੱਲ ਦੇ ਵਿੱਚ
0: ਜੀ,
4: ਉਹ ਬਾਦਲ ਸਾਹਿਬ ਨੂੰ ਵੀ ਹਾਂ ਕਹਿ ਦਿੰਦੇ ਸੀ, ਨਾਲੇ ਬਾਦਲ ਸਾਹਿਬ ਵਰਤਦੇ ਰਹੇ ਉਹਨਾਂ ਨੂੰ।
0: ਬਿਲਕੁਲ ਹੈ ਜੀ,
4: ਤੇ ਇਸ ਕਰਕੇ ਗੱਲ ਇਹ ਨੀ ਹੈਗੀ ਤੇ ਉਹ ਹਰ ਇੱਕ ਲਈ ਲਾਗੂ ਹੋਣਾ ਚਾਹੀਦਾ।
0: ਬਿਲਕੁਲ,
4: ਉਹ ਗੱਲ ਆ ਵੀ ਇੱਥੇ ਠੀਕ ਹੈ, ਜਥੇਦਾਰ ਨੇ ਵਧੀਆ ਭੂਮਿਕਾ ਨਿਭਾਈ ਹੈ, ਮੈਂ ਨੀ ਕਹਿੰਦਾ,
0: ਪਰ ਹੁਣ ਕੱਲ ਨੂੰ
4: ਸਾਨੂੰ ਇਹੀ ਗੱਲ ਸਵਾਲ ਹੋਵੇ, ਨਹੀਂ ਪਰ ਸਕਲ ਇਹੀ ਗੱਲ ਸਵਾਲ ਹੋਵੇ ਫਿਰ ਉਹ ਕਹਿਣਗੇ ਜਾ ਤੁਸੀਂ ਬਾਦਲਾਂ ਕਰਕੇ ਕਰਾਤਾ ਜੀ, ਹੁਣ ਬਾਦਲ ਵੀ ਉਹਨਾਂ ਨੂੰ ਤਲਬ ਕਰਨੇ ਚਾਹੀਦੇ ਨੇ।
0: ਬਿਲਕੁਲ ਚਾਹੀਦਾ, ਮੈਂ ਤਾਂ
4: ਸੁਨੇਹਾ ਦੇਣਾ ਚਾਹੀਦਾ ਇਹ ਪੱਟੀ ਸਾਹਿਬ ਦਾ ਸਵਾਲ ਸੀ ਵੀ ਜੇ ਤੁਸੀਂ ਐਡੇ ਚੰਗੇ ਹੋ, ਅਸੀਂ ਕਹਿੰਦੇ ਆ ਜਥੇਦਾਰ ਸਾਹਿਬ ਚੰਗੇ ਨੇ, ਫਿਰ ਚੰਗੇ ਚੰਗੇ ਵਾਲੀ ਗਾਹਣਾ ਸਟੈਪ ਵੀ ਲੈਣ ਜੀ।
0: ਮੇਰੇ ਕਹਿਣ ਦਾ ਮਤਲਬ ਔਜਲਾ ਸਾਹਿਬ ਇਹ ਵੀ ਆ ਨਾ ਕਿ ਜੇ ਸ਼ੁਰੂਆਤ ਨਾ ਹੋਏਗੀ ਤਾਂ ਫਿਰ ਉਹ ਤਾਂ ਫਿਰ ਮਤਲਬ ਕਿ ਖਿਚੜੀ ਤਾਂ ਬਣੀ ਆ ਜੀ,
4: ਸ਼ੁਰੂਆਤ ਤਾਂ ਇਹ ਤਾਂ ਨਹੀਂ ਨਾ, ਸ਼ੁਰੂਆਤ ਇਹ ਤਾਂ ਨਹੀਂ ਫਿਰ ਸਿਕੰਦਰ ਤੋਂ ਕਰੋ
0: ਜੀ,
4: ਸਿਕੰਦਰ ਦੇ ਬਾਪੂ ਨੇ ਕੀ ਕੀਤਾ ਫਿਰ ਉਹਨੂੰ ਵੀ ਪੁੱਛੋ ਜਾ ਕੇ
0: ਜੀ,
4: ਸਵਾਲ ਇਹ ਵੀ ਹੈ ਨਾ
0: ਜੀ,
4: ਸਵਾਲ ਤਾਂ ਜਿਹੜਾ ਜਥੇਦਾਰ ਸੀ ਜਿਹਨੇ ਸਦਰ ਸਾਹਿਬ ਨੂੰ ਮਾਫ਼ੀ ਦਿੱਤੀ ਉਹਨੂੰ ਕੀ ਸਜ਼ਾ ਲਾਤੀ ਇਹਨਾਂ ਨੇ
0: ਜੀ,
4: ਉੱਥੇ ਕਿੰਨਾ ਨੁਕਸਾਨ ਹੋਇਆ, ਸਿੱਖੀ ਦਾ ਕਿੰਨਾ ਨੁਕਸਾਨ ਹੋਇਆ, ਪੰਜਾਬ ਦਾ ਕਿੰਨਾ ਨੁਕਸਾਨ ਹੋਇਆ, ਬੰਦੇ ਮਰ ਗਏ ਉੱਥੇ
0: ਜੀ,
4: ਉਹ ਰਾਮ ਨਾਲ ਬਰਛਾ ਫੜ ਕੇ ਖੜਦਾ ਹੁੰਦਾ ਮੁਕਤਸਰ ਦੇ ਜਥੇਦਾਰ, ਲਾਤਾ ਉਹ ਤਾਂ ਹੀ ਲਾਉਂਦੇ ਨੇ ਉਹ ਜਿਹੇ ਨੂੰ, ਉਹ
0: ਜੀ
4: ਰਾਮ ਨਾਲ ਘਰੇ ਬੈਠਾ
0: ਉਹਦਾ
4: ਮੁੰਡਾ ਪਸ਼ੂਆਂ ਦੀ ਮੰਡੀਆਂ ਲਾਈ ਜਾਂਦਾ।
0: ਔਜਲਾ ਸਾਹਿਬ ਆਪ ਵਾਲਿਆਂ ਨੂੰ ਵੀ ਪਤਾ ਹੈ ਉਹ ਕਾਹਤੋਂ ਨੀ ਐਕਸ਼ਨ ਲੈ ਰਹੇ, ਉਹ ਸਾਰੀਆਂ ਚੀਜ਼ਾਂ ਵਿੱਚ ਹੀ ਨੇ, ਸਿਆਸਤਦਾਨ ਅਲੱਗ ਥੋੜੀ ਆ, ਇੱਕ ਦੂਸਰੇ ਨਾਲ ਮਿਲ ਕੇ ਹੀ ਕੰਮ ਕਰਦੇ ਆ ਜੀ। ਮਿਊਟ ਹੋ ਗਿਆ ਜੀ ਔਜਲਾ ਸਾਹਿਬ ਤੁਹਾਡੇ ਵੱਲੋਂ, ਹਾਂਜੀ
4: ਪੱਟੀ ਸਾਹਿਬ ਦਾ ਸਵਾਲ ਜਾਇਜ਼ ਸੀ, ਇਹ ਨੀ ਹੋਣਾ ਚਾਹੀਦਾ।
0: ਨਹੀਂ ਗਲਤ ਨੀ, ਮੈਂ ਨੀ ਕਹਿੰਦਾ ਕਿਸੇ ਨੂੰ ਵੀ ਗਲਤ, ਚਲੋ ਉਹ ਜਰੂਰ ਮੇਰੇ ਉੱਤੇ ਕਹਿ ਗਏ ਨੇ ਅਕਾਲੀ ਦਲ ਨੂੰ ਤੁਸੀਂ ਸਾਡਾ ਕੁੱਤਾ।
4: ਨਹੀਂ ਨਹੀਂ ਨਹੀਂ, ਤੁਸੀਂ ਜਵਾਬ ਨਹੀਂ ਦਿੱਤਾ ਉਹਨਾਂ ਦਾ, ਉਹਨਾਂ ਨੇ ਤਾਂ ਕਿਹਾ ਉਹ ਉੱਥੇ ਸਹੀ ਸੀਗੇ
0: ਜੀ,
4: ਤੁਸੀਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ।
0: ਚਲੋ ਉਹ ਮੈਂ ਸਹੀ ਆ, ਤੁਹਾਡੀ ਗੱਲ ਵੀ ਮੰਨਦਾ, ਪਰ ਮੈਂ ਓਜਲਾ ਸਾਹਿਬ ਫਿਰ ਉਹਨਾਂ ਪੇ ਸਾਡੇ ਅੰਦਰ ਮਤਲਬ ਕਿ ਸਾਡੇ ਉਹ ਚੀਜ਼ ਦਾ ਮਾਫੀ ਦਾ ਜਾਂ ਉਹ ਚੀਜ਼ ਦਾ ਕਨਸੈਪਟ ਫਿਰ ਕਦੋਂ ਆਏਗਾ ਜੇ ਅੱਜ ਵੀ ਆਪਾਂ 226 ਦੇ ਵਿੱਚ ਜੀ ਰਹੇ ਹਾਂ।
4: ਨਹੀਂ ਨਹੀਂ ਜੀ ਰਹੇ ਹਾਂ ਜੀ, ਪਰ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਪਰ ਉਹਨਾਂ ਦਾ ਕੋਈ ਫਰਜ਼ ਵੀ ਬਣਦਾ ਨਾ ਸਾਨੂੰ
0: ਜੀ,
4: ਇੱਕ ਜਿਹਦੇ ਅਸੀਂ ਕਹਾਂ ਤੁਰ ਸਲੀਏ ਮੈਸੇਜ ਦੇਣ ਦਾ ਬਣਦਾ ਕਿ ਨਹੀਂ ਬਣਦਾ ਜੀ,
0: ਬਿਲਕੁਲ
4: ਹੈ ਜੀ। ਤੇ ਜੇ ਹੁਣ ਜਥੇਦਾਰ ਸਾਹਿਬ ਉਹ ਕੰਮ ਨਹੀਂ ਕਰਨਗੇ, ਸਵਾਲ ਉੱਠਣਗੇ ਦੇਖ ਲਿਆ ਤੁਸੀਂ, ਮੈਂ ਹਾਂ
0: ਬਿਲਕੁਲ ਉਹ ਤਾਂ ਉੱਠਣਗੇ ਹੀ, ਉਹ ਜਦੋਂ ਗਲਤ ਹੋਣਗੇ, ਹੁਣ ਪਹਿਲਾਂ ਗਲਤ ਵੀ ਤਾਂ ਕਹਿੰਦੇ ਆਈ ਆ ਜੇ, ਜਿਹੜੀ ਗੱਲ ਅੱਜ ਦੀ ਮੈਂ ਤਾਂ ਫੋਕਸ ਹੀ ਇਸ ਕਰਕੇ ਕਰ ਰਿਹਾ ਸੀ, ਆਪਾਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਅੱਜ ਦੀ ਗੱਲ ਕਰੀਏ, ਜੋ ਅੱਜ ਹੋਇਆ ਆ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਭਾਈ, ਉਹ ਅੱਜ ਦਾ ਤੁਹਾਨੂੰ ਕੀ ਲੱਗਾ?
4: ਅੱਜ ਦਾ ਵਿਚਾਰ ਇਹ ਹੈ ਜੀ, ਤੇ ਅੱਜ ਇਹ ਸਾਰੇ ਮੁੱਕਰ ਜਾਣ ਜੀ, ਜਿਵੇਂ ਸਵੀਰ ਮੁੱਕਰ ਗਿਆ, ਤੇ ਜਿਥੇ ਅੱਜ ਇਹਨਾਂ ਨੂੰ ਖਿੱਚੂਗਾ, ਸਵੀਰ ਕਿਉਂ ਨਹੀਂ ਖਿੱਚਿਆ, ਫਿਰ ਪੈ ਗਿਆ ਕਲੇਸ਼,
0: ਪੈ ਜਾਣਾ ਜੀ, ਬਿਲਕੁਲ ਹੈ ਜੀ, ਉਹ ਤਾਂ ਫਿਰ ਛਵੀ ਡਿੱਗਣੀ ਹੈ ਜੀ, ਫਿਰ ਜਿਹੜੀ ਹੈ ਬਿਲਕੁਲ ਹੈ ਜੀ।
4: ਨਹੀਂ ਫਿਰ ਛਵੀ ਗਿਰਨ ਦੇ ਵਿੱਚ ਕਿਹਦਾ ਹੱਥ ਹੈ
0: ਜੀ?
4: ਜਿਹੜਾ ਉੱਥੇ ਬੈਠਾ
0: ਜੀ
4: ਉਹਦਾ ਹੱਥ ਹੈ, ਇਹ ਹੋ ਵੀ ਸਕਦਾ
0: ਜੀ?
4: ਮੈਂ ਤਾਂ ਕਹਿੰਦਾ ਨਾ ਹੋਵੇ, ਜੋ ਉੱਥੇ ਕਹਿ ਕੇ ਆਏ ਨੇ ਕਰ ਦੇਣਾ ਚਾਹੀਦਾ ਉਹਨਾਂ ਨੂੰ, ਕੋਈ ਇਹ ਵੀ ਹੈ ਨਹੀਂ ਕਿ ਉਹਨਾਂ ਨੇ ਕੋਈ ਇਹੋ ਜਿਹੀ ਅਮੈਂਡਮੈਂਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਇਹ ਬਾਦਲਾਂ ਦੇ ਲਾਗੂ ਨਹੀਂ ਹੋਊਗੀ ਜਾਂ ਦੂਜੇ ਸਿੱਖਾਂ ਦੀ ਹੋਊਗੀ, ਉਹਨਾਂ ਨੇ ਸਹੀ ਗੱਲ ਕੀਤੀ ਹੈ,
0: ਸਹੀ ਗੱਲ।
4: ਮੈਂ ਤਾਂ ਕਹਿੰਦਾ ਇਹਨਾਂ ਨੂੰ ਭੱਜਣਾ ਹੀ ਚਾਹੀਦਾ ਉਸ ਗੱਲ ਤੋਂ, ਠੀਕ ਹੈ, ਹੈ ਨਾ, ਕਰਨਾ ਚਾਹੀਦਾ। ਪਰ ਮੈਂ ਇਹਦੇ ਵਿੱਚ ਇੱਕ ਸਵਾਲ ਦੇ ਵਿੱਚੋਂ, ਇਹ ਗੱਲ ਦੇ ਵਿੱਚੋਂ ਇੱਕ ਗੱਲ ਹੋਰ ਵੀ ਨਿਕਲਦੀ ਹੈ ਨਾ, ਕਿ ਜੇ ਅੱਜ ਇਹ ਵੀ ਉਹ ਕਹਿ ਦੇਣ, ਫਿਰ ਕਹਿਣਗੇ ਭਾਈ ਬਾਦਲ ਹੀ ਕੀਤਾ, ਤੁਸੀਂ ਉਹਦਾ ਕੀ ਕਰ ਲਿਆ
0: ਜੀ,
4: ਉੱਥੇ ਕੀ ਜਵਾਬ ਹੈ ਜਸਿਆਰ ਸਾਹਿਬ ਕੋ?
0: ਬਿਲਕੁਲ ਹੈ ਜੀ,
4: ਹੈ ਕੋਈ ਜਵਾਬ?
0: ਨਹੀਂ ਗਾ ਜੀ,
4: ਕੋਈ ਨੀ, ਹਰਪ੍ਰੀਤ ਬਦਲਦਾ, ਇਹਨੂੰ ਵੀ ਬਦਲ ਦੇਣਗੇ ਬਾਦਲ, ਪਰ ਗੱਲ ਤਾਂ ਹੈ ਇੱਕ ਮੈਸੇਜ ਦਾ ਦੇ ਕੇ ਜਾਣ ਨਾ। ਰਘਵੀਰ ਸਿੰਘ ਬਾਰੇ ਆਪਾਂ ਕੀ ਕਹਿੰਦੇ ਸੀਗੇ?
0: ਆਹੋ ਜਦੋਂ ਅਸੀਂ
4: ਕਹਿੰਦੇ ਸੀ ਹੁਣ ਟਾਈਮ ਆ ਤੇਰੇ ਕੋਲ ਠੋਕਣ ਦਾ, ਠੋਕ ਹੁਣ ਤੂੰ,
0: ਹੁਣ ਤਾਂ ਉਹ ਵੀ
4: ਇਹੀ ਗੱਲ ਕਹਿੰਦੇ ਸੀ ਨਾ,
0: ਬਿਲਕੁਲ,
4: ਹੁਣ ਬੋਲਣ ਦਾ ਕੀ ਫਾਇਦਾ?
0: ਫਾਇਦਾ ਨੀ ਕੋਈ, ਹੁਣ
4: ਜਦੋਂ ਤੁਹਾਡੇ ਕੋਲ ਸਿੱਖ ਕੌਮ ਦੇਖ ਲਈ, ਤੁਸੀਂ ਤਾਂ ਇੰਗਲੈਂਡ ਨੂੰ ਚੜ ਗਏ ਉਦੋਂ
0: ਜੀ,
4: ਜਿਹਨੂੰ ਲਾਉਣਗੇ ਵੀ, ਜੇ ਬਾਦਲ ਲਾਉਣਗੇ ਲੋਕ ਕਹਿਣਗੇ ਵੀ ਹਾਂਜੀ ਵੀ ਇਹ ਬਾਦਲ ਧੱਕਾ ਕਰਦੇ ਨੇ, ਗਲਤ ਕਰਦੇ ਨੇ, ਆਪੇ ਮੈਸੇਜ ਦੂਏ ਪਾਸੇ ਨੀ ਜਾਊਗਾ। ਇਹ ਤਾਂ ਨੀ ਹੈ ਕਿ ਜੀ ਜੇ ਕਿਸੇ ਦੇ ਹੱਕ ਚ ਕਰਤਾ ਤਾਂ ਉਹਨਾਂ ਦਾ ਬੰਦਾ, ਜੇ ਨਹੀਂ ਕਰਿਆ ਤਾਂ ਬੀਜੇਪੀ ਦਾ ਬੰਦਾ,
0: ਬੀਜੇਪੀ ਦਾ ਬੰਦਾ।
4: ਤੁਸੀਂ ਆਪ ਹੀ ਲਾਇਆ ਹੋਇਆ ਜਸੇ ਸਾਹਿਬ, ਬੀਜੇਪੀ ਦਾ ਕਿਵੇਂ ਹੋ ਗਿਆ? ਉਹ ਹਰਪ੍ਰੀਤ ਦਾ ਵੀ ਇਹਨਾਂ ਨੇ ਲਾਇਆ ਸੀ,
0: ਬਿਲਕੁਲ ਹੈ ਜੀ,
4: ਉਹ ਕਿਹੜਾ ਬਾਹਰੋਂ ਲਿਆਂਦਾ ਸੀ ਫੜ ਕੇ ਇਹਨਾਂ ਨੇ ਸਾਊਥ ਦੇ ਵਿੱਚੋਂ
0: ਜੀ,
4: ਤੇ ਉਹਨਾਂ ਦਾ ਸਵਾਲ ਜਾਇਜ਼ ਸੀ, ਉਹਦਾ ਆਂਸਰ ਮੈਂ ਦੇਤਾ ਜੀ।
0: ਥੈਂਕ ਯੂ ਜੀ,
4: ਧੰਨਵਾਦ,
0: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ। ਲੋ ਦੋਸਤੋ, ਇਹ ਸੀ ਜੀ ਵਿਚਾਰ ਓਜਲਾ ਸਾਹਿਬ ਦੇ, ਤੇ ਸਭ ਦੇ ਵਿਚਾਰ ਨੇ ਜੀ ਇੱਕ ਦੂਸਰੇ ਨਾਲ, ਚਲੋ ਇਹਨਾਂ ਕਰਕੇ ਆਪਾਂ ਕਾਹਤੋਂ ਲੜਦੇ ਇੱਕ ਦੂਸਰੇ ਦੇ ਨਾਲ, ਤੇ ਜ਼ਰੂਰ ਵਿਚਾਰ ਹੋਣੇ ਚਾਹੀਦੇ ਆ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ। ਚਲੋ ਨਾਲ ਦੀ ਨਾਲ ਤੁਹਾਡੇ ਸੁਨੇਹਿਆਂ ਨੂੰ ਮੈਂ ਐਡ ਕਰ ਲਵਾਂ, ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੇ ਬਹੁਤ ਸਾਰੇ ਸੁਨੇਹੇ ਸਮਾਂ ਕੱਢ ਕੇ ਤੁਸੀਂ ਲਿਖੇ ਹੈ, ਤੇ ਸ਼ੈਲੀ ਬਾਈ ਜੀ ਦੇ ਸੁਨੇਹੇ ਤੱਕ ਆਪਾਂ ਪਹੁੰਚੇ ਸੀਗੇ, ਤੇ ਸ਼ੈਲੀ ਬਾਈ ਜੀ ਕਿੱਥੇ ਚਲੇ ਗਏ? ਹਾਂਜੀ, ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਉਹਨਾਂ ਜੀ ਸ਼ੈਲੀ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ, ਯੂਐਸ ਤੋਂ। ਸ਼ੈਲੀ ਜੀ ਲਿਖਦੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਅੱਜ PSPCL ਦਿੜਬਾ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਜਿਹੜਾ ਲਗਾਇਆ, ਤੇ ਉਹਦੇ ਵਿਚ ਗੱਲਬਾਤ ਕੀਤੀ ਹੈ ਉਹਨਾਂ ਨੇ, ਤੇ ਲਗਾ ਕੇ ਕਹਿੰਦੇ ਨਾਰੇਬਾਜ਼ੀ ਕੀਤੀ ਗਈ ਖੇਤੀਬਾੜੀ ਸੈਕਟਰ ਦੇ ਲਈ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ BKU ਏਕਤਾ ਆਜ਼ਾਦ ਬਲਾਕ ਜਿਹੜਾ ਦਿੜਬਾ ਵੱਲੋਂ ਵੀ ਅੱਜ, ਹਾਂਜੀ ਮੈਂ ਖ਼ਬਰ ਕੀਤੀ ਹੈ ਸ਼ੁਰੂਆਤ ਦੇ ਵਿਚ ਇਹਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਖ਼ਬਰ ਸੀਗੀ। ਤੇ ਸ਼ੈਲੀ ਜੀ ਕਹਿੰਦੇ BKU ਏਕਤਾ ਆਜ਼ਾਦ ਦੇ ਵੱਲੋਂ ਕੱਲ੍ਹ ਨੂੰ SG ਦਫ਼ਤਰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਖੇਤੀ ਵਾਲੀ ਬਿਜਲੀ ਸਬੰਧੀ। ਲੋ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਗਏ ਨੇ, ਉਨ੍ਹਾਂ ਦੀ ਜ਼ੁਬਾਨੀ ਹੀ ਗੱਲਾਂ ਬਾਤਾਂ ਸੁਣ ਲੈਂਦੇ ਹਾਂ ਖੇਤੀ ਦੇ ਬਾਰੇ ਦੇ ਵਿਚ ਕੀ ਕੁਝ ਜਿਹੜਾ ਚੱਲ ਰਿਹਾ। ਸਤਿ ਸ੍ਰੀ ਅਕਾਲ ਜੀ, ਆਪਣੇ ਸ਼ੈਲੀ ਬਾਈ ਜੀ ਸਵਾਗਤ ਹੈ ਜੀ ਨੂੰ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਚੱਲ ਰਹੀਆਂ ਗਤੀਵਿਧੀਆਂ?
5: ਠੀਕ ਹੈ ਜੀ, ਵਧੀਆ, ਬਸ ਚੱਲ ਰਹੀ ਨੇ ਗਤੀਵਿਧੀਆਂ, ਪਰੇਸ਼ਾਨ ਕੀਤਾ ਹੋਇਆ।
0: ਹਾਂਜੀ, ਕਾਫੀ ਅੱਜ ਖਬਰਾਂ ਦੀ ਵੀ ਚਰਚਾ ਬਣੀ ਹੋਈ ਹੈ ਪਿਛਲੇ 2-3 ਦਿਨਾਂ ਤੋਂ, ਸੋਸ਼ਲ ਮੀਡੀਆ ਦੇ ਵੀ ਲੋਕ ਆਪ ਮੁਹਾਰੇ ਵੀ ਵੀਡੀਓ ਵਗੈਰਾ ਪਾ ਰਹੇ ਨੇ, ਝੋਨਾ ਵੀ ਸੁੱਕ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਕਾਰਨ ਕੀ
5: ਹੈ? ਲੋਕ ਤਾਂ ਰੌਲਾ ਤਾਂ ਹੀ ਪਾਉਂਦੇ,
0: ਕਾਰਨ ਕੀ ਹੈ ਜੀ?
5: ਕਾਰਨ ਤਾਂ ਇਹਦੇ ਵਿੱਚ ਹੈ, ਕਾਰਨ ਤਾਂ ਇਹਦੇ ਵਿੱਚ ਇਹ ਹੈ ਜੀ, ਇਹਨਾਂ ਦੇ 4-5 ਤਾਂ ਮੈਨੂੰ ਲੱਗਦਾ ਪਲਾਂਟ ਖੜੇ ਨੇ ਜੀ,
0: ਜੀ
5: ਥਰਮਲ ਪਲਾਂਟ ਦਾ।
0: ਹਾਂਜੀ,
5: ਤੇ ਜਿਹੜੀ ਦਿਨੇ ਬਿਜਲੀ ਆ ਉਹ ਸਸਤੀ ਆ, ਜਿਹੜੀ ਰਾਤ ਨੂੰ ਆ ਉਹ ਮੈਨੂੰ ਲੱਗਦਾ ਮਹਿੰਗੀ ਆ।
0: ਉਲਟਾ ਕਰ ਦਿੱਤਾ ਜੀ। ਰਾਤ ਨੂੰ ਸਸਤੀ ਹੁੰਦੀ ਮੇਰੇ ਖਿਆਲ ਨਾਲ, ਦਿਨੇ ਮਹਿੰਗੀ ਹੁੰਦੀ ਹੈ।
5: ਰਾਤ ਵਾਲੀ ਸਸਤੀ ਹੈ, ਦਿਨੇ ਵਾਲੀ ਮੈਨੂੰ ਲੱਗਦਾ ਉਲਟਾ ਜੀ।
0: ਉਲਟਾ ਹੋਣਾ ਕਿਉਂਕਿ ਰਾਤ ਨੂੰ ਫਿਰ ਇੰਡੀਆ ਚ ਏਸੀ ਉਸੀ ਚੰਗੇ ਚੱਲਦੇ ਹੈ ਨਾ, ਫਿਰ ਉਸ ਕਰਕੇ ਹੋਣੀ ਹੈ ਜੀ।
5: ਹਾਂਜੀ,
0: ਖਪਤ ਜ਼ਿਆਦਾ ਰਾਤ ਨੂੰ
5: ਪਲਾਂਟ
0: ਜੀ।
5: ਇੱਕ ਜਿਹੜੇ ਬੰਦੇ ਨਾ ਮੀਟਰ ਰੀਡਿੰਗ ਲੈਣ ਵਾਸਤੇ ਉਹਨਾਂ ਨੂੰ ਕਿੰਨੇ ਬੰਦੇ ਇਹਨਾਂ ਦੇ ਟੈਕਨੀਕਲ ਜਿਹੜਾ ਸਟਾਫ
0: ਆ ਸਟ੍ਰਾਈਕ ਦੇ ਉੱਤੇ ਨੇ। ਹਾਂਜੀ ਬਿਲਕੁਲ ਹੈ ਜੀ,
5: ਸਟ੍ਰਾਈਕ ਦੇ ਉੱਤੇ ਆ
0: ਜੀ।
5: ਜਿਹੜੇ 18-19 ਸਾਲ ਦੇ ਕੰਮ ਕਰ ਰਹੇ ਸੀ ਬੰਦੇ ਉਹਨਾਂ ਨੂੰ ਤਾਂ ਛੱਡਤਾ, ਜਿਹੜੇ ਦੂਸਰੇ ਸੀ ਉਹਨਾਂ ਨੂੰ ਕਿਤੇ ਪੱਕਾ ਪੁੱਕਾ ਕਰਨ ਲੱਗੇ ਸੀ, ਉਹਦਾ ਵਿਰੋਧ ਹੋ ਗਿਆ ਉਹਨਾਂ ਦੇ ਵਿੱਚ।
0: ਬਿਲਕੁਲ ਹੈ ਜੀ,
5: ਇਹਦੇ ਕਰਕੇ ਹੁਣ ਸਟਾਫ ਇੰਨਾ ਘੱਟ ਹੈ ਇਹਨਾਂ ਕੋਲੇ, ਕੰਪਲੇਨਾਂ ਵੀ ਹੈਗੀਆਂ ਨੇ, ਕਰੀ ਜਾਂਦੇ ਨੇ, ਪਰ ਇੱਕ ਬੰਦੇ ਦੇ ਉੱਤੇ 20-20 ਬੰਦਿਆਂ ਦਾ ਲੋਡ ਹੈ
0: ਜੀ।
5: ਤੇ ਬਾਰਿਸ਼ ਹੋ ਨਹੀਂ ਰਹੀ
0: ਜੀ,
5: ਪਾਣੀ ਦੀ ਪੂਰਤੀ ਹੋ ਨਹੀਂ ਰਹੀ ਖੇਤਾਂ ਚ
0: ਜੀ,
5: ਇਹਦੇ ਕਰਕੇ ਹੁਣ ਸਾਰੇ ਝੋਨਾ ਲਾਉਣ ਲੱਗੇ ਹੋਏ ਨੇ, ਇੱਥੇ ਲੋੜ ਆਪਾਂ ਨੂੰ ਪਾਣੀ ਦੀ ਇਸ ਸਮੇਂ ਦੇ ਵਿੱਚ
0: ਜੀ। ਬਿਲਕੁਲ ਹੈ ਜੀ,
5: ਇਹਦੇ ਕਰਕੇ ਬਾਰਿਸ਼ ਜਦ ਨਾ ਹੋਵੇ ਫਿਰ ਆਪਾਂ ਨੂੰ ਪਾਣੀ ਦੀ ਬਹੁਤਾਤ ਬਹੁਤ ਵੱਧ ਜਾਂਦੀ ਹੈ
0: ਜੀ।
5: ਇੱਕ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਸੀਗੀ ਉਹਦੀ ਡਿਮਾਂਡ ਬਿਜਲੀ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ, ਹਰੇਕ ਸਾਲ ਹੀ ਹੁੰਦਾ ਜੀ।
0: ਬਿਲਕੁਲ ਹੈ ਜੀ,
5: ਬਿਲਕੁਲ ਡਿਮਾਂਡ ਜ਼ਿਆਦਾ ਆ। ਇੱਕ ਜਿਹੜਾ ਸਾਡੀ ਸਭ ਤੋਂ ਵੱਡੀ ਤ੍ਰਾਸਦੀ ਆ ਨਾ, ਜਿੰਨਾ ਸਾਡਾ ਕਾਗਜ਼ਾਂ ਦੇ ਵਿੱਚ ਲੋਡ ਆ,
0: ਸਰਵੇ ਨਹੀਂ ਨਾ ਹੋ ਰਿਹਾ ਉਹ ਚੀਜ਼ਾਂ ਤੇ,
5: ਬਸ ਨਵੀਆਂ ਨਵੀਆਂ ਹਰ ਰੋਜ਼ ਏਸੀ ਲੱਗ ਰਹੇ ਨੇ, ਵੱਧ ਰਹੇ ਨੇ, ਲੋੜ ਵੱਧ ਰਹੇ ਨੇ, ਹਰੇਕ ਘਰ ਤਾਂ ਦੋ ਦੋ ਤਿੰਨ ਤਿੰਨ ਏਸੀ।
0: ਨਾਲੇ ਲੋਕ ਵੀ ਉਹਦੇ ਵਿੱਚ ਨਹੀਂ ਨਾ, ਮਤਲਬ ਕਿ ਜੇ ਲੋੜ ਵਧਾਉਂਦੇ ਆ ਜਾਂ ਕਰਦੇ ਹੋ ਕਾਗਜ਼ੀ ਦਾ ਆਪਣੇ ਮਨ ਮਰਜ਼ੀ ਦੇ ਨਾਲ ਇਲੈਕਟ੍ਰੀਸ਼ਨ ਬੁਲਾ ਕੇ ਦਾ ਸਵਿੱਚ ਲਵਾ ਲਓ ਜਾਂ ਏਸੀ ਲਵਾ ਲਓ, ਉਹ ਫਿਰ ਕਨਫਰਮ ਨਹੀਂ ਨਾ ਕਰਦੇ, ਉਹ ਵੀ ਚੀਜ਼ ਨੂੰ ਵੀ ਨਹੀਂ ਕਰਦੇ ਫਿਰ
5: ਉਹ। ਪਰ ਜੀ ਫਿਰ ਮੈਂ ਇਹੀ ਤਾਂ ਕਹਿ ਰਿਹਾ ਨਾ, ਕੁਛ ਸਾਡੀਆਂ ਵੀ ਗਲਤੀਆਂ ਨੇ, ਕਿਉਂ ਅਸੀਂ ਪੂਰਾ ਲੋੜ ਹੀ ਜਿਹੜਾ ਕਾਗਜ਼ਾਂ ਚ ਲੋੜ ਆ ਉਹ ਕੁਛ ਹੋਰ ਆ ਉਹਨਾਂ ਦੇ ਮੁਤਾਬਕ, ਟਰਾਂਸਫਾਰਮਰ ਤੇ ਓਵਰਲੋਡ ਪੈਂਦਾ, ਮੱਚਦੇ ਨੇ ਟਰਾਂਸਫਾਰਮ,
0: ਜੇ
5: ਉਹਨਾਂ ਦੇ ਕਾਗਜ਼ਾਂ ਚ ਲੋੜ ਪੂਰਾ ਹੋਵੇ ਉਹ ਟਰਾਂਸਫਾਰਮ ਵੱਡੇ ਰੱਖਣਾ।
0: ਬਿਲਕੁਲ ਹੈ ਜੀ,
5: ਤਾਂ ਹੀ ਵੱਡੇ ਰੱਖਣਗੇ ਜੇ ਉਹਨਾਂ ਦੇ ਕਾਗਜ਼ਾਂ ਤਾਂ ਲੋੜ ਘੱਟ ਆ ਜੀ, ਉਹਨਾਂ ਦਾ ਟਰਾਂਸਫਾਰਮ ਉਹਨਾਂ ਰੱਖ
0: ਜੀ। ਬਿਲਕੁਲ ਹੈ ਜੀ,
5: ਉਹ ਟਰਾਂਸਫਾਰਮ ਫੋਕਣ ਦੇ ਕਾਰਨ ਹੀ ਇਹ ਨੇ ਜੀ, ਓਵਰਲੋਡ ਸਾਡੇ ਪਏ ਹੋਏ ਨੇ
0: ਜੀ।
5: ਬਾਕੀ ਜਿਹੜੀ ਅਸੀਂ ਫ੍ਰੀ ਵੀ ਦੀਆਂ ਚੀਜ਼ਾਂ ਦਿੰਨੇ ਆ
0: ਜੀ,
5: ਜੇ ਉਹਨੂੰ ਥੋੜਾ ਘਟਾ ਕੇ ਦੇ ਦਈਏ ਜਿਹੜੇ ਬੰਦੇ ਨੂੰ ਅਸਲ ਦੇ ਵਿੱਚ ਜ਼ਰੂਰਤ ਆ, ਜਿਹੜਾ ਬਾਕੀ ਗਰੀਬ ਆ ਜਾਂ ਛੋਟਾ ਕਿਸਾਨ ਆ
0: ਜੀ,
5: ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ, ਤੇ ਲਾਭ ਵਾਢੇ ਤੇ ਸਾਰੇ ਹੁੰਦੇ ਨੇ। 1.5 ਲੱਖ ਰੁਪਏ ਤਨਖਾਹ ਵਾਲਾ
0: ਜੀ,
5: ਇੱਕ ਬਿਨਾਂ ਆਲੂ ਵਾਲਾ, ਇਹੀ ਤੁਸੀਂ ਰੇਟ ਘੱਟ ਕਰ ਦੋ ਜੀ, ਨਾਲੇ ਤੁਹਾਨੂੰ ਪੈਸਾ 4 ਆਮਦਨ ਆਉਣ।
0: ਬਿਲਕੁਲ,
5: ਆਹ 10-10 ਹਜ਼ਾਰ ਰੁਪਏ ਹੁਣ ਸਰਪੰਚਾਂ ਨੂੰ ਕਰਤਾ, ਕਿੱਥੋਂ ਦੇਣਗੇ ਜੀ, ਤਨਖਾਹਾਂ ਤਾਂ ਦਿੱਤੀਆਂ ਨਹੀਂ ਜਾਂਦੀਆਂ।
0: ਬਿਲਕੁਲ ਹੈ ਜੀ,
5: ਜਿਹੜੇ ਹੁਣ ਟੈਕਨੀਕਲ ਸਟਾਫ ਬਿਜਲੀ ਬੋਰਡ ਦਾ ਗਿਆ
0: ਜੀ,
5: ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਰੱਖ ਲੈਣਾ, ਪੈਸੇ ਇਹਨਾਂ ਨੂੰ ਦੇ ਦੇਣਾ, ਜਿਹੜੇ ਹੁਣ ਉੱਥੇ ਅਪ੍ਰੈਂਟਿਸਿਪ ਵਾਲੇ ਮੁੰਡੇ ਨੇ ਅੱਜ ਦੀ ਘੜੀ ਉਹ ਕੰਮ ਕਰਦੇ ਨੇ ਦਫ਼ਤਰਾਂ ਚ।
0: ਬਿਲਕੁਲ ਹੈ ਜੀ,
5: ਸਾਡੇ ਦਿਲ ਐਕਸੀਡੈਂਟ ਸਾਹਿਬ ਨਾਲ ਅੱਜ ਮੀਟਿੰਗ ਸੀਗੀ, ਉਹਨੂੰ ਦੱਸਿਆ ਸੀ ਗੱਲਬਾਤ ਸੁਣੀ, ਉਹਨਾਂ ਕਹਿੰਦੇ ਲੋੜ ਹੀ ਜਾ ਰਹੀ, ਉਹਨਾਂ ਦੱਸੀਆਂ ਗੱਲਾਂ
0: ਜੀ
5: ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਦੇ ਹਾਂ, ਬਾਰਿਸ਼ ਨੀ ਹੋਈ, ਕਿੰਨੀਆਂ ਗੱਲਾਂ ਸਾਨੂੰ ਦੱਸੀਆਂ ਵੀ ਨੇ, ਮਜ਼ਬੂਰੀ ਬਣ ਜਾਂਦੀ ਹੈ ਜੀ ਹੁਣ
0: ਜੀ।
5: ਅਸੀਂ ਵੀ ਸਮਝਦੇ ਜਦੋਂ ਗੱਲਾਂ ਦੱਸਦੇ ਨੇ ਸਾਨੂੰ ਵੀ ਪਤਾ ਵੀ ਲੋੜ ਸਾਡੇ ਕਿੰਨਾ ਏਰੀਏ ਚ ਲੋੜ ਹੈ, ਗੱਲਬਾਤ
0: ਬਿਲਕੁਲ ਹੈ ਜੀ।
5: ਫਿਰ ਉਸ ਹਿਸਾਬ ਨਾਲ ਦੇਖੋ ਹੁਣ ਨਿਰਾਪੁਰਾ ਤਲਵਾਰ ਤੇ ਮੁੱਕੀ ਵੀ ਨੀ ਵੱਜਦੀ, ਪਰ ਮਹਿੰਗੇ ਭਾਅ ਦਾ ਡੀਜ਼ਲ ਆ ਜੀ, ਕਿਸਾਨ
0: ਜੀ
5: ਇਹੀ ਸਾਡੇ ਕੋਲ ਦਿਨਾ ਮੁੜ ਕੇ, ਸਾਡਾ ਤਾਂ ਟਾਈਮ ਨੀ ਆਉਣਾ ਹੋਰ ਪਿੱਛੋਂ ਨਾ ਲਾਉਣ ਨੂੰ।
0: ਬਿਲਕੁਲ ਹੈ ਜੀ,
5: ਆਹੀ 4 ਦਿਨ ਨੇ ਜੀ,
0: 4 ਦਿਨ ਲੇਬਰ ਵੀ ਨੀ ਲੱਭਦੀ ਮੁੜ ਕੇ, ਉਹ ਵੀ ਫਿਰ ਚੱਲ ਜਾਂਦੇ ਆ ਜੀ। ਬਿਲਕੁਲ ਛੁੱਟੀ ਛੁੱਟੀ,
5: ਹਾਂਜੀ ਇਹ ਅਗਾਂਹ ਐਮ ਪੀ ਜੀ ਲੱਗਣੀ ਸ਼ੁਰੂ ਹੋ ਜੂ ਭਈਏ ਜਾਣ ਲੱਗ ਗਏ ਐਮ ਪੀ ਚੋਂ
0: ਜੀ,
5: ਜਿਹੜੇ ਇੱਥੇ ਆਏ ਹੋਏ ਸੀਗੇ, ਇਹ ਪ੍ਰਚਾਰ ਕਰਦੇ ਥੱਕਦੇ ਨੀ ਹੈਗੇ ਵੀ, ਇਹ ਤਾਂ ਅਫਸਰਾਂ ਦੀ ਤਾਂ ਬਾਂ ਖੇਤਾਂ ਚ ਜਾਂਦੇ ਨੇ ਕਿਸਾਨ, ਬਿਨਾਂ ਕਹੀ ਦੇ ਜਾਂਦੇ ਨੇ, ਪਾਣੀ ਆਮ ਹੋ ਗਿਆ ਜੇ ਆ ਕੇ ਇੱਥੇ ਧਰਾਤਲ ਤੇ ਦੇਖੇ ਕੋਈ,
0: ਜਦ ਪਾਣੀ ਨੀ ਆਉਂਦਾ ਬਿਜਲੀ ਨੀ ਆਉਂਦੀ ਕਹੀ ਕਰਨੀ ਵੀ ਕੀ ਆ ਨਾਲ, ਹਨਾ ਉਹ ਤਾਂ ਆਪਣੇ ਵੱਲੋਂ ਸਹੀ ਕਹਿੰਦੇ ਆ, ਕਹੀ ਤੋਂ ਬਗੈਰ ਜਾਂਦੇ ਆ ਜੀ, ਤੁਸੀਂ ਸਮਝਦੇ ਨੀ ਨਾ, ਅਗਲੇ ਘੁਮਾ ਕੇ ਗੱਲ ਕਹਿੰਦੇ ਆ ਜੀ ਜੀ,
5: ਹਾਂ ਘੁਮਾ ਕੇ ਕਹਿੰਦੇ ਆ
0: ਜੀ,
5: ਘੁਮਾ ਕੇ ਗੱਲਾਂ ਕਰਨ ਦੀ ਆਦਤ ਆ।
0: ਬਿਲਕੁਲ ਹੈ ਜੀ,
5: ਬਸ ਇਹ ਸਾਨੂੰ ਤਾਂ ਫ੍ਰੀ ਬੀਜ ਦੇ ਚੀਜ਼ਾਂ ਦੇ ਪਟ ਲੈਣਾ ਜੀ, ਪੰਜਾਬ ਜੀ
0: ਬਿਲਕੁਲ
5: ਨਾ, ਕੋਈ ਸਾਡੀ ਖੇਤੀ ਨੀਤੀ ਆ ਹਲੇ, ਜਿਹਦੇ ਸਾਡਾ ਪੂਰਾ ਦਾਰੋ ਮਦਾਰ ਇਹ ਖੇਤੀ ਦੇ ਸਿਰ ਤੇ ਆ ਜੀ ਸਾਡਾ
0: ਜੀ, ਬਿਲਕੁਲ
5: ਨਾ ਕੋਈ ਖੇਤੀ ਨੀਤੀ ਆ ਹੋਰ ਕਿਸੇ ਚੀਜ਼ ਤੇ, ਸਾਨੂੰ ਫਸਲਾਂ ਦਾ ਰੇਟ ਨੀ ਹੈਗਾ ਬਦਲ, ਚਲੋ ਕਿਸਾਨ ਬਦਲੇ ਕਰ ਲੇ
0: ਜੀ,
5: ਇਹਨਾਂ ਲਈ ਮੈਨੂੰ ਅਲੱਗ ਅਲੱਗ ਏਰੀਆ ਆਪਣਾ ਮਾਝਾ ਮਾਲਵਾ ਦੁਆਬਾ ਅਲੱਗ ਅਲੱਗ ਕਰਦੇ ਨਾ ਕੁਛ।
0: ਬਿਲਕੁਲ ਹੈ ਜੀ, ਕਈ ਵਾਰ ਤਾਂ ਸੋਚਦੇ ਆ ਸ਼ੈਲੀ ਬਾਈ ਜੀ, ਪਹਿਲਾਂ ਫਸਲਾਂ ਵੀ ਲੜ ਕੇ ਲਾਉਣੀਆਂ ਪੈਂਦੀਆਂ ਆ, ਮੱਥਾ ਲਾ ਕੇ ਫਿਰ ਵੱਢਦੇ ਆ, ਮੰਡੀਆਂ ਚ ਲਿਜਾਉਂਦੇ ਆ, ਉੱਥੇ ਵੀ ਮੱਥਾ ਲਾਉਣਾ ਪੈਂਦਾ, ਤੇ ਹਰ ਜਗ੍ਹਾ ਤਾਂ ਮੱਥਾ ਲਾਉਣਾ ਪੈਂਦਾ ਹੈ ਜੀ, ਕੀ ਕਰਨਾ ਇਸ ਜੇ ਕੰਮ ਨੂੰ? ਫਿਰ ਬੰਦਾ ਫਿਰ ਮਨ ਅੱਕ ਹੀ ਜਾਂਦਾ, ਕਿਸੇ ਦਿਨ ਕਹਿਣਾ ਚਲੋ ਛੱਡੋ ਪਰਾ ਇਹਨੂੰ, ਕੁਝ ਹੋਰ ਹੀ ਕਰ ਲੈਂਦੇ ਆ।
5: ਨਹੀਂ ਮਨ ਤਾਂ ਭਰ ਜੀ ਦੇਖੋ ਤਾਂ ਆਖਦਾ ਨੰਬਰ 2 ਤੇ ਜਿਹ ਸਾਡੇ ਕਿੱਤੇ ਨੇ ਸਾਡਾ ਲੋਹਿਆਂ ਨਾਲ ਮੱਥਾ ਜੀ,
0: ਜੀ
5: ਲੋਹਾ ਹੀ ਲੋਹਾ ਸਾਡੇ ਕੋਲੇ, ਜਿਹੜੇ ਅਸੀਂ ਕਿਰਤ ਕਰਦੇ ਆ, ਕੰਮ ਕਰਦੇ ਆ, ਸਾਰਾ ਕੁਛ ਪੈਦਾ ਕਰਦੇ ਆ
0: ਜੀ,
5: ਸਾਨੂੰ ਪੈਦਾ ਕਰਨ ਵਾਲੇ ਨੂੰ ਕੁਛ ਬਚ ਨੀ ਰਿਹਾ। ਜਿਹੜਾ ਬੰਦਾ ਅੱਗੇ ਸੱਤ ਤੋਂ ਹੀ ਲੈ ਕੇ ਖਰੀਦ ਪੋ ਕਰਦਾ ਉਹ ਅਮੀਰ ਹੋਏ ਬੱਚੇ
0: ਨੇ,
5: ਸਾਡੇ ਸਿਰ ਕਰਦੇ ਚੜੀ ਜਾਂਦੇ ਨੇ ਉਹ ਜਾਣੀ। ਜੇ ਤੁਸੀਂ ਦੇਖੋ ਜਿੰਨੇ ਵੀ ਉੱਚ ਤਬਕੇ ਵਾਲੇ ਲੋਕ ਇਹਨਾਂ
0: ਜੀ
5: ਇਹ ਚੀਜ਼ਾਂ ਇਹੋ ਜਿਹੀਆਂ ਖਾਂਦੇ ਨੇ ਜਿਹੜੀਆਂ ਅਸੀਂ ਨੀ ਖਾਂਦੇ।
0: ਬਿਲਕੁਲ ਹੈ ਜੀ ਬਿਲਕੁਲ,
5: ਫਰਕ ਸਿਰਫ ਇਹ ਆ ਵੀ ਬੰਦੇ ਨੂੰ ਇਹਨਾਂ ਜਦੋਂ ਬੰਦੇ ਨੂੰ 4 ਪੈਸੇ ਬਣਦੇ ਆ ਨਾ ਉਦੋਂ ਖਰਚਣ ਲੱਗਿਆ ਦੇਖਦਾ ਨੀ
0: ਜੀ,
5: ਕਿਉਂ ਜਿਹੜੇ ਬੰਦੇ ਨੂੰ ਚੰਗੀ ਕਮਾਈ ਆ
0: ਜੀ,
5: ਹੁਣ ਅਸੀਂ ਤਾਂ ਉਹੀ ਉਹੀ ਕਰਨਾ ਉਹ ਖਾਣਾ ਜੀ, ਕਿਹੜੇ ਕੋਈ ਚੰਗੀ ਚੀਜ਼ਾਂ ਖਾਣਾਂਗੇ? ਬਿਮਾਰੀਆਂ ਸਾਨੂੰ ਜੰਬੜਦੇ ਰਿਓ ਸਿਪਲੇ ਦੀਆਂ ਚੀਜ਼ਾਂ ਹੋ ਗਈਆਂ।
0: ਬਿਲਕੁਲ ਹੈ ਜੀ,
5: ਕਿੰਨਾ ਕੁ ਵੀ ਆਪਦਾ ਕੋਈ ਬਾੜੀ ਕਿਆਰੀ ਲਾ ਕੇ ਬਿਨਾਂ ਰਿਓ ਸਿਪਲੇ ਦੇ ਕੋਈ ਚੀਜ਼ ਨੀ ਹੁੰਦੀ ਯਾਰ।
0: ਜੀ ਜੀ ਜੀ ਬਿਲਕੁਲ ਹੈ ਜੀ ਬਿਲਕੁਲ,
5: ਦੇਸੀ ਰਿਓ ਵਸਾਂ ਤੋਂ ਭੱਜ ਗਏ ਜੀ, ਮਹਿ ਦਵਾਈਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਖੇਤ ਦੀਆਂ
0: ਜੀ,
5: ਕੀ ਕਰੂਗਾ ਕਿਸਾਨ?
0: ਬਿਲਕੁਲ ਹੈ ਜੀ,
5: ਬਸ ਇਹੀ ਹੈ ਜਿਹੜੇ ਕੋਈ ਵੱਡੇ ਵੱਡੇ ਕਰਜ਼ੇ ਲੈ ਕੇ ਭੱਜਦਾ ਉਹ ਭੱਜ ਜਾਂਦਾ ਜੀ, ਸਾਡੇ ਵਰਗੇ
0: ਬਿਲਕੁਲ ਹੈ ਜੀ ਬਿਲਕੁਲ ਹੈ,
5: ਸਾਡੀਆਂ ਕੁਰਕੀਆਂ ਹੋਣ ਲੱਗ ਜਾਂਦੀਆਂ ਨੇ ਕਿੱਧਰ ਕਿੱਧਰ ਹੋ ਜਾਈਏ ਸਾਰੇ ਪਾਸੇ, ਜਿਹੜਾ ਕੋਈ ਕਹਿੰਦਾ ਵੀ ਆ ਕਿਸਾਨ ਹੈ ਹੋ ਜਾਈਏ ਪਾਸੇ ਹੋ
0: ਜਾਈਏ ਜੀ। ਮੌਨਸੂਨ ਵੀ ਲੇਟ ਆ, ਕੀ ਕਾਰਨ ਕੀ ਉਹਦੇ ਵਿੱਚ ਕੀ ਦੱਸਦੇ ਆ
5: ਜੀ? ਲੇਟ ਆ ਤਕਰੀਬਨ, ਅੱਜ ਸ਼ਾਮ ਦਾ ਤਾਂ ਮੌਸਮ ਇਹੋ ਜਿਹਾ ਬਣਿਆ ਹੋਇਆ, ਹੋ ਸਕਦਾ ਵੀ ਰਾਤ ਪੈ ਜੇ
0: ਜੀ,
5: ਪਰ ਲੰਘਿਆ ਮਤਲਬ ਮੈਨੂੰ ਲੱਗਦਾ ਕੱਲ ਨੂੰ ਦੇਖੋ ਜੇ ਦੱਸਿਆ ਤਾਂ ਹੋਇਆ ਕਰ ਕਹਿੰਦੇ
0: ਜੀ
5: ਵੀ ਜੀ ਆ ਜੇ 1-2 ਦਿਨਾਂ ਚ ਮੀਂਹ ਆ ਜਾਣਾ ਤਾਂ ਸੂਰਜ ਸਖਾਲੇ ਹੋ ਜਾਈਏ।
0: ਬਿਲਕੁਲ ਹੈ ਜੀ,
5: ਮੌਨਸੂਨ ਕਹਿੰਦੇ ਵੈਸੇ ਦੂਰ ਆ ਜੀ, ਦੱਸਦੇ ਨੇ ਹਲੇ ਪਰ ਬੀਜ ਦੀ ਦਿਖਾਈ ਵੀ ਜਾਂਦਾ ਨੈਟ ਜੀ
0: ਜੀ,
5: ਇਹ ਨੈਟ ਵੀ ਕਿਹੜਾ ਕੋਈ ਸਹੀ ਦਿਖਾਉਂਦਾ ਜੀ, ਇਹਦਾ ਕੋਈ
0: ਅੰਦਾਜ਼ਾ ਹੀ ਹੈ ਜੀ,
5: ਅਸੀਂ ਤਾਂ
0: ਸ਼ੈਲੀ ਬਾਈ ਜੀ ਜੁੜੇ ਸੀ, ਚਰਨਜੀਤ ਸਿੰਘ ਸ਼ੈਲੀ ਜੀ ਕਿਸਾਨੀ ਮੁੱਦਿਆਂ ਦੀ ਗੱਲ ਕਰਕੇ ਗਏ ਨੇ, ਹਾਲਾਤਾਂ ਦੀ ਗੱਲ ਕਰਕੇ ਗਏ ਨੇ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਰਹਿ ਗਏ ਉਹ ਜ਼ਰੂਰ ਪੂਰੇ ਕਰ ਲਈਏ, ਫਿਰ ਆਗਿਆ ਲੈਂਦੇ ਆ। ਤੇ ਆਪਣੇ ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀ ਅਨੂ ਜੀ ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਜੀ, ਸਤਿਕਾਰਯੋਗ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ, ਜੀ ਅਨੂ ਅੰਕਲ ਜੀ ਸਵਾਗਤ ਹੈ ਜੀ। ਮਾਨ ਸੈਣੀ ਸਾਹਿਬ ਫਿਨਲੈਂਡ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਕਹਿੰਦੇ, ਸਭ ਦੋਸਤਾਂ ਨੂੰ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਇੰਡੀਆ ਤੋਂ, ਤੇ ਇਸੇ ਤਰ੍ਹਾਂ ਜੀ ਅਨੂ ਜੀ। ਤੇ ਔਜਲਾ ਸਾਹਿਬ ਕਹਿੰਦੇ ਜਥੇਦਾਰ ਦੀ ਭੂਮਿਕਾ ਅੱਜ ਸਲਾਹੁਣ ਯੋਗ ਸੀ, ਪਰ ਇਹ ਕੁਝ ਹਰ ਸਿੱਖ ਦੇ ਉੱਤੇ ਲਾਗੂ ਹੋਣਾ ਚਾਹੀਦਾ। ਅੱਗੇ ਕਹਿੰਦੇ ਨੇ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਸਤਿਕਾਰਯੋਗ ਪੱਟੀ ਸਾਹਿਬ। ਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਬਹੁਤ ਸੋਹਣੀ ਚਰਚਾ ਹੋਈ ਹੈ ਕਹਿੰਦੇ। ਤੇ ਇਸੇ ਤਰ੍ਹਾਂ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਲਿਖਦੇ ਆ ਕਿ ਅਕਾਲ ਤਖ਼ਤ ਸਾਹਿਬ ਦੀ ਸੁਪਰਮੇਸੀ 2 ਦਸੰਬਰ ਨੂੰ ਵੀ ਕਹਿੰਦੇ ਹੋਏ ਸੀ, ਉਸਦਾ ਕੀ ਬਣਿਆ ਜੀ? ਤੇ ਸੁਰਜੀਤ ਭਾਰਤ ਸਾਡੇ ਮੱਦੇ ਸਤਿ ਸ੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਬਿਲਕੁਲ ਪੱਟੀ ਸਾਹਿਬ ਜੀ, 2 ਦਸੰਬਰ ਤੋਂ ਵੀ ਖਿਚਾਈ ਕੀਤੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਬਿਲਕੁਲ ਵਧੀਆ ਆਵਾਜ਼ ਆ ਰਹੀ ਹੈ ਜੀ, ਸ਼ੁਕਰੀਆ ਜੀ। ਤੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਕਿ ਇਹੀ ਲੋਕ 2 ਦਸੰਬਰ ਨੂੰ ਜਥੇਦਾਰ ਬੀਜੇਪੀ ਦੇ ਦੱਸਦੇ ਸੀ। ਤੇ ਅੱਗੇ ਲਿਖਦੇ ਨੇ ਉਹ ਕਹਿੰਦੇ ਨੇ, ਇੱਕ ਤਾਂ ਐਡਾ ਨੇ ਮਾਰ ਲਿਆ ਜੀ, ਸਾਰਾ ਕੁਝ ਉੱਪਰ ਥੱਲੇ ਕਰ ਦਿੰਦੇ ਆ। ਤੇ ਹਾਂਜੀ ਡਾਕਟਰ ਪੱਟੀ ਸਾਹਿਬ ਕਹਿੰਦੇ ਇਹੀ ਲੋਕ 2 ਦਸੰਬਰ ਨੂੰ ਜਥੇਦਾਰ ਬੀਜੇਪੀ ਦੇ ਦੱਸਦੇ ਸੀ, ਤੇ ਇਹੀ ਜਥੇਦਾਰ ਬਾਦਲ ਸਾਹਿਬ ਨੂੰ ਹੁਕਮਨਾਮਾ ਜਾਰੀ ਕਰਦਾ ਤੇ ਬੀਜੇਪੀ ਦਾ ਬਣਾ ਦੇਣਾ ਸੀ ਭਗਤਾਂ ਨੇ ਜੀ। ਛੈਲੀ ਜੀ ਕਹਿੰਦੇ ਆ 2008 ਵਾਲਾ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਬਣਾਇਆ ਗਿਆ ਸੀ ਜੀ, ਤੇ ਕੱਲ ਤੱਕ ਕਹਿੰਦੇ ਤਾਂ ਅਸੀਂ ਜਥੇਦਾਰ ਸਾਹਿਬ ਜੀ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ, ਮੁਕੱਦਰ ਦਾ ਵਿਚਾਰ ਬਿਲਕੁਲ ਠੀਕ ਹੈ, ਮੈਂ ਇਸ ਦੇ ਨਾਲ 100% ਕਹਿੰਦੇ ਸਹਿਮਤ ਹਾਂ ਜੀ। ਸ਼ੈਲੀ ਜੀ ਕਹਿੰਦੇ ਮੁਕੱਦਰ ਵੀਰ ਦੇ ਵਿਚਾਰ ਦੇ ਨਾਲ ਸਹਿਮਤ ਹਾਂ, ਸਮਝਣ ਦੀ ਕੋਸ਼ਿਸ਼ ਕਰੋ ਉਹ ਕੀ ਕਹਿਣਾ ਚਾਹੁੰਦੇ ਨੇ। ਸ਼ੈਲੀ ਜੀ ਕਹਿੰਦੇ ਪੱਟੀ ਸਾਹਿਬ ਜੀ ਦੇ ਸਵਾਲ ਦਾ ਜਵਾਬ ਦਿਓ ਭਾਰਤ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ ਬਿਲਕੁਲ ਪੱਟੀ ਸਾਹਿਬ ਜੀ ਤੁਸੀਂ ਠੀਕ ਕਿਹਾ, ਪੱਖਵਾਦ ਹੋ ਰਿਹਾ ਜੀ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਪੱਟੀ ਸਾਹਿਬ ਦਾ ਸਵਾਲ ਜਾਇਜ਼ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ, ਸ਼ੁਕਰੀਆ ਤੁਸੀਂ ਇੰਨਾ ਮਾਣ ਬਖਸ਼ਦੇ ਹੋ ਤੇ ਅਸੀਂ ਵੀ ਬਿਨਾਂ ਪੱਖਪਾਤ ਤੋਂ ਗੱਲ ਕਰਨ ਦਾ ਯਤਨ ਕਰਦੇ ਹਾਂ, ਤੁਹਾਡੇ ਮਾਣ ਵਾਸਤੇ ਵੀ ਕਹਿੰਦੇ ਤੇ ਆਪਣੀ ਸੂਬੇ ਵਾਸਤੇ ਆਪਣੇ ਖਿੱਤੇ ਵਾਸਤੇ ਵੀ ਕਹਿੰਦੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਔਜਲਾ ਬਾਈ ਜੀ ਗ੍ਰੇਟ ਤੇ ਸਾਡੀਆਂ ਸੰਸਥਾਵਾਂ ਵਕਾਰ ਬਹਾਲ ਤਾਂ ਹੀ ਹੋਵੇਗਾ ਅਗਰ ਸਭ ਨੂੰ ਇੱਕੋ ਤਰ੍ਹਾਂ ਵੇਖਿਆ ਜਾਵੇਗਾ। ਬਲਰਾਜ ਸੰਧੂ ਅੰਕਲ ਲਿਖਦੇ ਨੇ ਔਜਲਾ ਸਾਹਿਬ ਬਹੁਤ ਵਧੀਆ। ਮੁਕੱਦਰ ਜੀ ਕਹਿੰਦੇ ਨਹੀਂ ਆਪਾਂ ਨਹੀਂ ਲੜਨਾ ਪਿਆਰਿਓ, ਇਨ੍ਹਾਂ ਸਿਆਸਤਦਾਨਾਂ ਨੇ ਸਾਨੂੰ ਮਨਾਉਣਾ ਕੋਈ ਨਹੀਂ ਹੈ ਤੇ ਇਨ੍ਹਾਂ ਨੂੰ ਵੋਟਾਂ ਤੱਕ ਮਤਲਬ ਹੈ ਭਾਰਤ ਬਾਈ ਸਿਆਂ ਜੀ। ਬਿਲਕੁਲ ਜੀ ਬਿਲਕੁਲ ਦਰੁਸਤ ਹੈ ਜੀ। ਤੇ ਲਓ ਦੋਸਤੋ ਇਸ ਦੇ ਨਾਲ ਹੀ ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਵਾਂਗੇ ਤੇ ਗੱਲਾਂ ਬਾਤਾਂ ਕੱਲ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੰਗਲਵਾਰ ਦਾ ਦਿਨ ਹੈ ਤੇ ਉਸ ਕੱਲ ਤੱਕ ਫਿਰ ਆਪਾਂ ਅੱਗੇ ਇੱਥੇ ਹੀ ਲੈਂਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਇੱਥੇ ਦਿਓ ਮੈਨੂੰ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਤਿ ਸ੍ਰੀ ਅਕਾਲ ਦੋਸਤੋ ਇਸ ਦੇ ਨਾਲ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ, ਜਿਸ ਦੇ ਵਿਚ ਬਾਤਾਂ ਪਾਵਾਂਗੇ। ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਫਿਰ ਕਿਤਾਬਾਂ ਦੀ ਦੁਨੀਆਂ ਦੇ ਵਿੱਚੋਂ ਕਿਤਾਬਾਂ ਦੇ ਅੰਗ ਸੰਗ ਦੇ ਵਿੱਚ ਗੱਲ ਕਰਾਂਗੇ ਤੇ ਬਾਤ ਪਾਵਾਂਗੇ ਅੱਜ ਦੇ ਜਿਹੜਾ ਐਪੀਸੋਡ ਅਗਲੇ ਦੀ ਜੋ ਕਿ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਦੇ ਵਿੱਚੋਂ ਤੇ ਪੰਜਾਬ ਨਾਵਲ ਦੀ ਬਾਤ ਜਿਹੜੀ ਹੈ ਪਾਉਣ ਦੀ ਕੋਸ਼ਿਸ਼ ਰਹੇਗੀ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਜਿਹੜੀ ਪਹੁੰਚ ਰਹੀ ਹੋਵੇਗੀ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਇਸੇ ਤਰ੍ਹਾਂ ਹੀ ਤੇ ਜਿਸ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਤੇ

ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ। ਇਸ ਵਕਤ 12 ਵੱਜ ਕੇ ਤੇ ਘੜੀਆਂ ਦੇ ਉੱਤੇ 12 ਮਿੰਟ ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9 ਵੱਜ ਕੇ ਤੇ 12 ਮਿੰਟ ਨੇ। ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9 ਵੱਜ ਕੇ ਤੇ 42 ਮਿੰਟ ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦਿਆਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਕਮੈਂਟ ਕਰਕੇ ਜ਼ਰੂਰ ਥੱਲੇ ਤੁਸੀਂ ਦਰੁਸਤ ਕਰਾ ਦਿਓ। ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਵੈਨਜ਼ੂਏਲਾ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਪਰ ਸਭ ਤੋਂ ਪਹਿਲਾਂ ਅੱਜ 26 ਜੂਨ 2026 ਦਾ ਤੁਹਾਨੂੰ ਅੱਜ ਦਾ ਵਿਚਾਰ ਸੁਣਾਵਾਂਗੇ। ਕਹਿੰਦੇ ਨੇ ਕਿ ਕੱਲ ਜਿੱਦਾਂ ਆਪਾਂ ਗੱਲਬਾਤ ਕੀਤੀ ਸੀ ਨਸ਼ੇ ਦੇ ਬਾਰੇ, ਸ਼ਰਾਬ ਦੀ ਜਾਂ ਹੋਰ ਗੱਲਬਾਤ, ਉਸੇ ਹੀ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਉਹਦਾ ਦੂਸਰਾ ਜਿਹੜਾ ਪੱਖ ਕੀ ਹੈ ਉਹਦੀ ਬਾਤ ਪਾਉਂਦੇ ਹਾਂ, ਕਿਉਂਕਿ ਸ਼ਰਾਬ ਹੀ ਇਕੱਲਾ ਨਸ਼ਾ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨਸ਼ੇ ਦੇ ਵਿੱਚ ਆਉਂਦੀਆਂ। ਤੇ ਅੱਜ ਦੇ ਵਿਚਾਰ ਦੇ ਵਿੱਚ ਕਹਿੰਦੇ ਆ ਕਿ ਨਸ਼ੇ ਸਿਹਤ ਤੇ ਸਮਾਜ ਦੇ ਦੁਸ਼ਮਣ ਨੇ। ਇਸ ਦੇ ਨਾਲ ਸਰੀਰਕ, ਆਰਥਿਕ ਤੇ ਸਮਾਜਿਕ ਤੇ ਮਾਨਸਿਕ ਨੁਕਸਾਨ ਜਿਹੜੇ ਆ ਹੁੰਦੇ ਆ, ਜਿਨ੍ਹਾਂ ਦੇ ਲਈ ਰਾਜ ਪ੍ਰਬੰਧ ਸਰਕਾਰਾਂ ਵੀ ਜਿਹੜੀਆਂ ਜ਼ਿੰਮੇਵਾਰ ਹੁੰਦੀਆਂ ਨੇ। ਅੱਜ ਦੇ ਦਿਨ 26 ਜੂਨ 1498 ਨੂੰ ਜ਼ਿਕਰ ਕਰਦੇ ਹਾਂ, ਚੀਨ ਦੇ ਰਾਜੇ ਨੇ ਪਹਿਲੇ ਟੁੱਥ ਬੁਰਸ਼ ਜਿਹੜਾ ਸੀ, ਟੁੱਥ ਬਰੱਸ਼, ਨਾਇਲਨ ਦੇ ਧਾਗਿਆਂ ਵਾਲੇ ਦੀ ਕਾਢ ਕੱਢੀ ਸੀ। ਚਾਈਨਾ ਨੇ ਕਾਢ ਕੱਢੀ 1539 ਦੇ ਵਿੱਚ। ਸ਼ੇਰ ਸ਼ਾਹ ਸੂਰੀ ਹਮਾਂਜੂ ਨੂੰ ਹਰਾ ਕੇ ਰਾਜਗੱਦੀ ਦੇ ਉੱਤੇ ਬੈਠੇ ਆ ਤੇ 1819 ਦੇ ਵਿੱਚ ਡਬਲਯੂ ਕੇ ਕਲਾਰਕਸ ਨੇ ਬਾਈਸਾਈਕਲ ਪੇਟੈਂਟ ਜਿਹੜੀ ਕਰਵਾ ਲਈ। 1857 ਦੇ ਵਿੱਚ ਸਕਾਊਟਿੰਗ ਲਹਿਰ ਦੇ ਜਨਮਦਾਤਾ ਲਾਰਡ ਬੇਡਿਨ ਪਾਵਲ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ। 1919 ਦੇ ਵਿੱਚ ਨਿਊਯਾਰਕ ਡੇਲੀ ਅਖਬਾਰ ਸ਼ੁਰੂ ਹੁੰਦੀ ਹੈ ਤੇ 1931 ਦੇ ਵਿੱਚ ਦੁਨੀਆ ਦੇ ਆਪਣੇ ਪਹਿਲੇ ਹੈਲੀਕਾਪਟਰ FW ਜਰਮਨੀ ਨੇ ਪਹਿਲੀ ਉਡਾਨ ਜਿਹੜੀ ਭਰੀ ਸੀ। 1943 ਦੇ ਵਿੱਚ ਖੂਨ ਗਰੁੱਪ ਦੇ ਖੋਜੀ ਕਾਰਲ ਲੈਂਸਟੀਨਰ ਦਾ ਜਿਹੜਾ ਦੇਹਾਂਤ ਹੁੰਦਾ ਤੇ 1945 ਦੇ ਵਿੱਚ UNO ਬਣਾਉਣ ਦੇ ਚਾਰਟ ਦੇ ਉੱਤੇ 50 ਦੇਸ਼ਾਂ ਤੇ ਪ੍ਰਤੀਨਿਧੀਆਂ ਵੱਲੋਂ ਜਿਹੜਾ ਸੀ ਦਸਤਖਤ ਕੀਤੇ ਗਏ ਸੀ। 1975 ਦੇ ਵਿੱਚ ਦੇਸ਼ 'ਚ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਗੂ ਕੀਤੀ ਗਈ ਭਾਰਤ 'ਚ ਤੇ 2015 ਦੇ ਵਿੱਚ 5 ਅੱਤਵਾਦੀਆਂ ਵੱਲੋਂ 5 ਦੇਸ਼ਾਂ ਫਰਾਂਸ, ਟਿਊਨੇਸ਼ੀਆ, ਸੋਮਾਲੀਆ, ਕੁਵੈਤ ਤੇ ਸੀਰੀਆ ਦੇ ਵਿੱਚ ਧਮਾਕਿਆਂ ਦੇ ਵਿੱਚ ਸੈਂਕੜੇ ਜਿਹੜੀਆਂ ਮੌਤਾਂ ਹੁੰਦੀਆਂ ਨੇ। ਤੇ ਅੱਜ ਦੇ ਖਾਸ ਦਿਹਾੜੇ ਦੀ ਦੋਸਤੋ ਗੱਲ ਕਰਦੇ ਹਾਂ, ਜਿਵੇਂ ਕਿ ਕੱਲ ਆਪਾਂ ਜ਼ਿਕਰ ਕੀਤਾ ਸੀ ਸ਼ਰਾਬ ਦਾ, ਤੇ ਉਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ ਵਿਸ਼ਵ ਨਸ਼ਾ ਵਿਰੋਧੀ ਦਿਵਸ, ਜਿਹਦੇ ਵਿੱਚ ਕੱਲੀ ਸ਼ਰਾਬ ਨਹੀਂ ਹੋਰ ਬਹੁਤ ਸਾਰੇ ਐਸੇ ਨਸ਼ੇ ਨੇ ਜਿਹਦਾ ਜ਼ਿਕਰ ਕਰਦੇ ਹਾਂ। 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਵਜੋਂ ਮਨਾਇਆ ਜਾ ਰਿਹਾ ਤੇ ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਦੇ ਵਿੱਚ ਗ੍ਰਸਤ ਹੋ ਕੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਦੇ ਨਾਲ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚ ਰਿਹਾ। ਨਸ਼ੇੜੀ ਨੌਜਵਾਨ ਆਪਣੇ ਟੱਬਰਾਂ ਤੇ ਹਮਲਾ ਕਰ ਦਿੰਦੇ ਨੇ। ਨਸ਼ੇ ਦੀ ਅਲਾਮਤ ਦੇ ਵਿੱਚ ਗ੍ਰਸਤ ਇਨਸਾਨ ਨਾ ਤਾਂ ਸਮਾਜ ਦਾ ਹੁੰਦਾ ਹੈ ਤੇ ਨਾ ਹੀ ਆਪਣੇ ਪਰਿਵਾਰ ਦਾ ਹੁੰਦਾ। ਨਸ਼ੇ ਦੇ ਵਿੱਚ ਗ੍ਰਸਤ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਦੇ ਲਈ ਅਕਸਰ ਜੁਰਮ ਦੀ ਜਿਹੜੀ ਹੈ ਦੁਨੀਆਂ ਦੇ ਵਿੱਚ ਚਲੇ ਜਾ ਰਹੇ ਨੇ, ਜਿਹਦਾ ਖਮਿਆਜ਼ਾ ਜਿਹੜਾ ਸਮਾਜ ਨੂੰ ਵੀ ਭੁਗਤਣਾ ਪੈਂਦਾ ਹੈ। ਨਸ਼ਾ ਸਾਡੇ ਪੰਜਾਬ ਦੀ ਇੱਕ ਵੱਡੀ ਅਤੇ ਮੁੱਖ ਜਿਹੜੀ ਹੈ ਸਮੱਸਿਆ ਵੀ ਬਣਿਆ ਹੋਇਆ। 2017 ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਦੇ ਨਾਲ ਹੀ ਸੱਤਾ ਦੇ ਵਿੱਚ ਆਈ, ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਅਹੁਦੇ ਦੇ ਉੱਤੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬਠਿੰਡਾ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਖਾ ਕੇ ਕਿਹਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਦੇ ਵਿੱਚੋਂ ਨਸ਼ਾ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੇਣਗੇ। ਪਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ 4.5 ਸਾਲ ਰਹੇ ਤੇ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਨੇ। 6 ਮਹੀਨੇ ਦੀ ਚੰਨੀ ਸਰਕਾਰ ਵੀ ਕੁਝ ਨਾ ਕਰ ਸਕੀ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਨਸ਼ਿਆਂ ਦੇ ਉੱਤੇ ਰੋਕ ਲਗਾਉਣ ਦੇ ਵਿੱਚ ਅਸਮਰਥ ਜਿਹੜੀ ਹੈ ਨਜ਼ਰ ਆ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਤੋਂ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ। ਹਰ ਦਿਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਰਹੇ ਮੁੰਡਿਆਂ ਦੀਆਂ ਖਬਰਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੇ ਸੰਕੇਤ ਦਿੰਦੇ ਨੇ।

0: ਸਰਕਾਰ ਦੇ ਦਾਅਵੇ ਵਾਅਦੇ ਜੋ ਵੀ ਹੋਣ ਪਰ ਧਰਾਤਲ ਪੱਧਰ ਦੇ ਉੱਤੇ ਸੱਚਾਈ ਕੁਝ ਹੋਰ ਹੀ ਹੈ। ਨਸ਼ਿਆਂ ਦਾ ਲੱਕ ਟੁੱਟਣ ਦੀ ਬਜਾਏ ਨਸ਼ੇ ਖੁੱਲ੍ਹੇਆਮ ਵਿਕ ਰਹੇ ਨੇ ਤੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਗਰਕ ਹੋ ਰਿਹਾ। ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਨਸ਼ੇ ਛਡਾਉਣ ਦੇ ਲਈ ਉਹ ਨਸ਼ਾ ਛਡਾਊ ਕੇਂਦਰ ਖੋਲ੍ਹ ਰਹੀ ਹੈ, ਪਰ ਅਸਲੀਅਤ ਇਹ ਵੀ ਹੈ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਪਰੇਸ਼ਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਚੱਲੇ ਜਾ ਰਹੇ ਨੇ। ਸਰਕਾਰ ਜੇ ਸੱਚਮੁੱਚ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਨੌਜਵਾਨਾਂ ਦੇ ਲਈ ਚੰਗੀ ਸਿੱਖਿਆ ਤੇ ਰੋਜ਼ਗਾਰ ਮੁਹੱਈਆ ਕਰਵਾਵੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ 26 ਤਰੀਕ ਨੂੰ। ਇਹ ਜਿਹੜਾ ਮਨਾਉਣ ਦੀ ਸ਼ੁਰੂਆਤ ਅਸਲ ਦੇ ਵਿੱਚ ਨਿਊਯਾਰਕ ਵਿਖੇ UNO ਦੇ ਇਜਲਾਸ ਦੇ ਵਿੱਚ 7 ਦਸੰਬਰ 1987 ਨੂੰ ਵਿਸ਼ੇਸ਼ ਮਤਾ ਪਾਉਣ ਦੇ ਨਾਲ ਹੋਈ ਸੀ, ਜਿਸ ਦੇ ਅਨੁਸਾਰ ਹਰ ਸਾਲ 26 ਜੂਨ 1988 ਤੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਜਿਹੜਾ ਅੰਤਰਰਾਸ਼ਟਰੀ ਨਸ਼ੇਲੀਆਂ ਦਵਾਈਆਂ ਦੇ ਸੇਵਨ ਤੇ ਵਪਾਰ ਦੇ ਵਿਰੋਧੀ ਦਿਵਸ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਦਾ ਇਤਿਹਾਸ ਪਿਛੋਕੜ ਦੇ ਵਿੱਚ ਚੀਨ ਦੇ ਦੱਖਣੀ ਤੱਟ ਦੇ ਉੱਤੇ ਸਥਿਤ ਰਾਜ ਗੁਆਂਗਡਾਂਗ ਦੇ ਵਿੱਚ ਜਿਹੜਾ ਸੀ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਜ਼ੋਰ ਸੀ। ਉੱਥੋਂ ਦੇ ਵਿਦਵਾਨ ਲਿਨ ਯੈਗਸੂ ਨੇ ਆਪਣੇ ਸੂਬੇ ਦੇ ਸ਼ਹਿਰ ਹੁਮੈਨ ਦੇ ਵਿੱਚ ਅਫੀਮ ਦੇ ਵਪਾਰ ਦੇ ਵਿਰੁੱਧ ਚਲਾਈ ਮੁਹਿੰਮ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਉਸ ਦੇ ਜਨਮ ਦਿਨ ਨੂੰ ਇਹ ਦਿਵਸ ਜਿਹੜਾ ਸਮਰਪਿਤ ਕੀਤਾ ਹੋਇਆ ਹੈ। ਤੇ ਨਸ਼ਾ ਅਸਲ ਚ ਕੀ ਆਉਂਦਾ ਹੈ? ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰੱਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿ ਦਿੱਤਾ ਜਾਂਦਾ ਹੈ। ਸ਼ਰਾਬ ਤੋਂ ਅਗਲਾ ਨਸ਼ਾ ਜਿਵੇਂ ਕੱਲ ਗੱਲ ਕੀਤੀ ਸੀ ਤੰਬਾਕੂ, ਜੋ ਸਸਤਾ ਤੇ ਹਰ ਥਾਂ ਦੇ ਉੱਤੇ ਮਿਲਣ ਦੇ ਕਾਰਨ ਹਰੇਕ ਦੀ ਪਹੁੰਚ ਦੇ ਵਿੱਚ ਹੈ। ਭਾਰਤ ਦੇ ਵਿੱਚ ਹਰ ਸਾਲ 10 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੇ ਨਾਲ ਸੰਬੰਧਿਤ ਸਿਗਰਟ ਬੀੜੀ ਆਦਿ ਦੇ ਨਾਲ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ 15 ਸਾਲ ਤੋਂ ਉੱਪਰ 24 ਲੱਖ ਲੋਕਾਂ ਦੇ ਵਿੱਚੋਂ 9 ਲੱਖ ਪੰਜਾਬੀ ਤੰਬਾਕੂ ਦੀ ਜਿਹੜੀ ਹੈ ਵਰਤੋਂ ਕਰਦੇ ਨੇ। ਅੱਜ ਕੱਲ੍ਹ ਵੱਧ ਰਿਹਾ ਨਸ਼ਾ ਸਮੈਕ ਤੇ ਹੈਰੋਇਨ ਦਾ ਹੈ, ਜਿਹੜਾ ਰੋਜ਼ਾਨਾ ਕਈ ਘਰ ਤਬਾਹ ਕਰ ਰਿਹਾ। ਅਸ਼ਲੀਲ ਤੇ ਚਿੱਟੇ ਬਾਰੇ ਗਾਇਕ ਵੀਤ ਬਲਜੀਤ ਹੁਣਾਂ ਨੇ ਸੰਨੀ ਬਰਾੜ ਦੇ ਗੀਤ ਬਾਰਡਰ ਨਹੀਂ ਟੱਪਦਾ ਚਿੱਟਾ ਉਹ ਮੁੰਡਾ ਲੁਧਿਆਣੇ ਉਡੀਕਦਾ ਤੇ ਉਹ ਕੁੜੀ ਚਿੱਟੇ ਰੰਗ ਦੀ ਜੀ ਜੱਟ ਚਿੱਟੇ ਤੇ ਮਰਦਾ, ਇਹ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਨਵੀਂ ਪੀੜ੍ਹੀ ਨੂੰ? ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਫੀਮ, ਭੰਗ, ਪੋਸਟ, ਗਾਂਜਾ, ਕੋਕੀਨ, ਕੈਪਸੂਲ, ਟੀਕੇ, ਗੋਲੀਆਂ, ਪੀਣ ਵਾਲੀਆਂ ਦਵਾਈਆਂ ਅਨੇਕ ਨਸ਼ੇ ਨੇ। ਪਾਕਿਸਤਾਨ ਸਰਹੱਦ ਦੇ ਉੱਤੇ ਸੀਮਾ ਸੁਰੱਖਿਆ ਬਲ ਦੇ ਵੱਲੋਂ ਸਰਹੱਦ ਪਾਰ ਤੋਂ ਫੜੀ ਜਾਂਦੀ ਹੈਰੋਇਨ ਦਾ ਜਿਹੜਾ ਮੁੱਲ ਪ੍ਰਤੀ ਕਿਲੋ 5 ਕਰੋੜ ਰੁਪਏ ਦੱਸਿਆ ਜਾਂਦਾ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਵੱਖ ਵੱਖ ਪੱਛਮੀ ਦੇਸ਼ਾਂ ਅਨੁਸਾਰ ਕਰੋੜਾਂ ਤੋਂ 2.5 ਕਰੋੜ ਜਿਹੜੇ ਨੇ ਰੁਪਏ ਦੇ ਕਰੀਬ ਹੋ ਜਾਂਦਾ ਹੈ। ਥਾਈਲੈਂਡ, ਮਲੇਸ਼ੀਆ ਤੇ ਖਾੜੀ ਦੇ ਦੇਸ਼ਾਂ ਦੇ ਵਿੱਚ ਇਸਦਾ ਰੇਟ 1 ਕਰੋੜ ਤੇ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਆਦਿ ਦੇ ਵਿੱਚ ਇਸਦੀ ਕੀਮਤ 2 ਤੋਂ 2.5 ਕਰੋੜ ਦੇ ਵਿਚਾਲੇ ਰਹਿੰਦਾ ਹੈ। ਭਾਰਤ ਦੇ ਵਿੱਚ ਆਉਂਦੀ ਹੈਰੋਇਨ ਦਾ ਵੱਡਾ ਹਿੱਸਾ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਹੀ ਵਿਕਦਾ ਹੈ, ਜਦੋਂ ਕਿ ਕੁਝ ਹੈਰੋਇਨ ਦੇਸ਼ ਤੋਂ ਵਿਦੇਸ਼ਾਂ ਨੂੰ ਸਮੁੰਦਰੀ ਰਸਤੇ ਰਾਹੀਂ ਸਮਗਲਰ ਵੀ ਹੋ ਜਾਂਦੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਹੈਰੋਇਨ ਦੀ ਕੀਮਤ 1.25 ਲੱਖ ਰੁਪਏ ਪ੍ਰਤੀ ਕਿਲੋ ਹੈ ਤਾਂ ਹਿੰਦ ਪਾਕਿਸਤਾਨ ਸਰਹੱਦ ਦੇ ਉੱਤੇ ਪਾਕਿਸਤਾਨ ਵਾਲੇ ਪਾਸੇ ਪੁੱਜਣ ਦੇ ਇਸਦੀ ਕੀਮਤ 2.5 ਲੱਖ ਰੁਪਏ ਤੇ ਸਰਹੱਦ ਪਾਰ ਕਰਨ ਦੇ ਪਿੱਛੋਂ 3 ਲੱਖ ਰੁਪਏ ਹੋ ਜਾਂਦੀ ਹੈ। ਹਿੰਦ ਪਾਕਿਸਤਾਨ ਸਰਹੱਦ ਤੋਂ ਇਸ ਨੂੰ ਪਾਰ ਲੰਘਾਉਣ ਦੇ ਲਈ ਸਮਗਲਰਾਂ ਨੂੰ ਪ੍ਰਤੀ ਕਿਲੋ 50,000 ਰੁਪਏ ਮਿਲਦੇ ਨੇ ਤੇ ਬਹੁਤੀ ਵਾਰ ਇਹ ਵੀ ਜਿਹੜਾ ਨਗਦੀ ਦੀ ਥਾਂ ਦੇ ਉੱਤੇ ਹੈਰੋਇਨ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਹੈ, ਜਿਸ ਨੂੰ ਇਹ ਸਮਗਲਰ ਮਿਲਾਵਟ ਆਦਿ ਤੋਂ ਬਾਅਦ ਵੇਚ ਕੇ ਚੰਗੇ ਪੈਸੇ ਕਮਾਉਂਦੇ ਨੇ। ਦਿੱਲੀ ਵਿਖੇ ਪੁੱਜਣ ਦੇ ਉੱਤੇ ਹੈਰੋਇਨ ਦੀ ਕੀਮਤ 10 ਤੋਂ 12 ਲੱਖ ਰੁਪਏ ਕਿਲੋ ਰਹਿੰਦੀ ਹੈ। ਮੁੰਬਈ, ਕਲਕੱਤਾ ਸਮੇਤ ਬੰਦਰਗਾਹਾਂ ਵਾਲੇ ਸ਼ਹਿਰਾਂ ਤੱਕ ਪੁੱਜਣ ਦੇ ਉੱਤੇ ਇਸਦੀ ਕੀਮਤ 20 ਤੋਂ 25 ਲੱਖ ਰੁਪਏ ਹੋ ਜਾਂਦੀ ਹੈ। ਸਰਵੇ ਦੇ ਅਨੁਸਾਰ 15 ਤੋਂ 24 ਸਾਲ ਦੇ 73.6% ਨੌਜਵਾਨ ਕੋਈ ਨਾ ਕੋਈ ਨਸ਼ਾ ਲੈਂਦੇ ਨੇ, ਬੇਰੋਜ਼ਗਾਰ 45%, ਅਨਪੜ੍ਹ 27%, ਪੜ੍ਹੇ ਲਿਖੇ 23% ਤੇ ਵਿਦਿਆਰਥੀ 26%, ਮਜ਼ਦੂਰ ਵਰਗ 17%, ਕਿਸਾਨ ਜਿਹੜੇ ਨੇ 7.5% ਤੇ ਵਪਾਰੀ ਜਿਹੜੇ ਨੇ 5%, ਨੌਕਰੀ ਪੇਸ਼ਾ ਵਾਲੇ 5% ਤੇ ਪੁਲਿਸ ਜਿਹੜੀ ਹੈ 15% ਨਸ਼ੇ ਕਰਦੇ ਨੇ। ਨਸ਼ਿਆਂ ਦੇ ਕਾਰਨ 70% ਚੋਰੀਆਂ ਤੇ ਲੁੱਟਾਂ ਮਾਰਾਂ ਖੂਹਾਂ ਹੁੰਦੀਆਂ। 80% ਐਕਸੀਡੈਂਟ ਤੇ ਇਸੇ ਤਰ੍ਹਾਂ 69% ਬਲਾਤਕਾਰ, 70% ਘਰਾਂ ਦੇ ਵਿਚ ਝਗੜੇ ਤੇ 60% ਬਿਮਾਰੀਆਂ ਲੱਗਦੀਆਂ। ਇਸ ਦੇ ਵਿਚ ਨਾਰੇ ਲੱਗਦੇ ਆ ਅੱਗੇ ਲੱਗੇ ਨਸ਼ਿਆਂ ਦੇ ਵਪਾਰ ਨੂੰ, ਕਹਿੰਦੇ ਨੇ ਕਿ ਅੱਗ ਲੱਗੇ ਨਸ਼ਿਆਂ ਦੇ ਵਪਾਰ ਨੂੰ ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ। ਇਹ ਪੰਜਾਬ ਤੇਰੇ ਜਰੇ ਜਰੇ ਤੋਂ ਕੁਝ ਅਜਬ ਨਜ਼ਾਰੇ ਮਿਲਦੇ ਨੇ, ਕਿਤੇ ਡੋਲਦਾ ਖੂਨ ਸ਼ਹੀਦਾਂ ਦਾ, ਕਿਤੇ ਨਸ਼ਿਆਂ ਮਾਰੇ ਫਿਰਦੇ ਨੇ। ਨਸ਼ਿਆਂ ਦੇ 3 ਅੰਜਾਮ, ਹਸਪਤਾਲ, ਜੇਲ੍ਹਾਂ ਜਾਂ ਸ਼ਮਸ਼ਾਨ। ਜਿਹੜੇ ਲੋਕ ਨਸ਼ਾ ਕਰਦੇ ਨੇ ਬਿਨ ਆਈ ਮੌਤੇ ਉਹ ਮਰਦੇ ਨੇ। ਨਸ਼ਿਆਂ ਖਾਤਰ ਜੋ ਲੁੱਟਾਂ ਖੂਹਾਂ ਕਤਲ ਕਰਦੇ ਨੇ, ਮਾਪਿਆਂ ਦੀ ਬਦਨਾਮੀ, ਆਪ ਕੁੱਤੇ ਦੀ ਮੌਤ ਮਰਦੇ ਨੇ। ਨਸ਼ੇ ਦੇ ਵਿਚ ਜਵਾਨ ਪੁੱਤ ਗੱਲ ਬਾਪ ਦਾ ਫੜੇ, ਉਸ ਵੇਲੇ ਮਾਂ ਬਾਪ ਕੀ ਕਰੇ। ਮਾਤਾ ਪਿਤਾ ਦਾ ਬਣੋ ਸਹਾਰਾ, ਨਸ਼ਿਆਂ ਤੋਂ ਕਰੋ ਕਿਨਾਰਾ। ਨਸ਼ਾ ਪਾਵੇ ਨਿੱਤ ਪਵਾੜੇ, ਮਨ ਰੂਹ ਤੇ ਸਰੀਰ ਸਾੜੇ। ਨਸ਼ੇ ਛੱਡਣੇ ਮਨ ਮਜ਼ਬੂਤ ਬਣਾਉਣ, ਇਲਾਜ ਦੇ ਲਈ ਨਸ਼ਾ ਛਡਾਓ ਕੇਂਦਰ ਜਾਓ ਤੇ ਜ਼ਿੰਦਗੀ ਚੁਣੋ ਤੇ ਨਸ਼ੇ ਨੂੰ ਜਿਹੜਾ ਦੂਰ ਭਜਾਓ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ ਮੁਖਵਿੰਦਰ ਚੋਲਾ ਹੋਣਾ ਦੇ ਅੱਜ ਦੇ ਵਿਚਾਰ ਦੇ ਵਿੱਚੋਂ। ਤੇ ਲੋ ਇਸੇ ਸੰਦੇਸ਼ ਦੇ ਨਾਲ ਅੱਗੇ ਵਧਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 ਬਾਟ ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਕਰੀਏ ਤੇ ਧੁੰਮਾ ਸਾਹਿਬ ਵੀ ਕਿਤੇ ਨਾ ਕਿਤੇ ਫਸਦੇ ਨਜ਼ਰ ਆਉਂਦੇ ਨੇ। ਕਰਤਾ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਮਤਾ ਪਾਸ ਆਪਣੇ ਫਰਾਂਸ ਵਾਲਿਆਂ ਨੇ, ਤੇ ਮੁਲਾਜ਼ਮਾਂ ਦਾ ਗੁੱਸਾ ਜਿਹੜਾ ਸਿਰ ਚੜ੍ਹ ਬੋਲ ਪਿਆ। ਤੇ ਦੇਖਦਿਆਂ ਹੁਣ ਸਰਕਾਰਾਂ ਦੇ ਦਾਅਵੇ ਕੀ ਕੁਝ ਜਿਹੜਾ ਰੰਗ ਲਿਆਉਂਦੇ ਨੇ। ਮਾਂ ਤੇ ਨਵੇਂ ਵਿਵਾਦ ਜਿਹੜੇ ਨੇ ਉਹਨਾਂ ਦੀ ਗੱਲ ਵੀ ਅੱਜ ਨਾਲ ਨਾਲ ਕਰਾਂਗੇ ਤੇ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਰਾਜਨ ਸੈਣੀ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਭੇਜਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਖ਼ਬਰਾਂ ਦੀ। ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇ ਅਹਿਮ ਖ਼ਬਰਾਂ ਦੇ ਵੱਲ ਝਾਤ ਮਾਰਦੇ ਆ। ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਐਲਾਨ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਬਿਆਨਾਂ ਤੇ ਸਿਆਸੀ ਟਕਰਾਅ ਵੱਧਦਾ ਨਜ਼ਰ ਆਉਂਦਾ ਹੈ। ਵਾਰਸ ਪੰਜਾਬ ਦੇ ਆਲੀ ਸਾਹਿਬ ਵੀ ਤੇ ਉਹਨਾਂ ਦੇ ਆਪਣੇ ਅੰਮ੍ਰਿਤਪਾਲ ਹੋਣਾ ਦੇ ਫਾਦਰ ਵੀ ਕੁਝ ਬੋਲੇ ਹੈ ਤੇ ਉਠਾਏ ਗਏ ਧਾਰਮਿਕ ਤੇ ਸਿਆਸੀ ਮੁੱਦੇ ਨੇ। ਵਿਵਾਦਤ ਵੀਡੀਓ ਮਾਮਲੇ ਦਾ ਨਵਾਂ ਮੋੜ ਆ ਗਿਆ ਤੇ ਫਰਾਂਸ ਦੇ ਗੁਰਦੁਆਰੇ ਦੇ ਵਿਚ ਪਾਸ ਹੋ ਗਿਆ ਮਤਾ। ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ ਤੇ ਗ੍ਰਿਫਤਾਰੀਆਂ ਹੋ ਗਈਆਂ ਤੇ ਜੇਲ੍ਹਾਂ ਦੇ ਵਿਚ ਡੱਕਣ ਦੀ ਤਿਆਰੀ ਹੈ। ਵੈਨਜ਼ੂਏਲਾ ਦੇ ਭਿਆਨਕ ਭੂਚਾਲ ਨੇ ਜਿਹੜੀ ਪੂਰੀ ਗਰਦ ਉਠਾ ਲਈ ਹੈ। ਭਾਰਤ ਇਰਾਨ ਸੰਬੰਧ ਜਿਹੜੇ ਨੇ ਨਜ਼ਦੀਕ ਹੁੰਦੇ ਲੱਗਦੇ ਨੇ ਤੇ ਕੈਨੇਡਾ ਦੇ ਹਸਪਤਾਲਾਂ ਦਾ ਸੰਕਟ ਜਿਹੜਾ ਵੱਧਦਾ ਨਜ਼ਰ ਆਉਂਦਾ ਹੈ, ਬੈੱਡ ਨਹੀਂ ਮਿਲ ਰਹੇ। ਕੈਲਗਰੀ ਦੇ ਵਿਚ ਜਬਰੀ ਵਸੂਲੀ ਦੇ ਖਿਲਾਫ਼ ਵੱਡਾ ਪੋਸਟਰ ਜਾਰੀ ਕਰ ਦਿੱਤਾ ਜਿਸ ਦੇ ਵਿਚ ਬਹੁਤ ਵੱਡੇ ਜਿਹੜੇ ਬਹੁਤ ਜ਼ਿਆਦਾ ਨਾਮ ਜਿਹੜੇ ਪੰਜਾਬੀਆਂ ਦੇ ਸ਼ਾਮਲ ਨੇ। ਅਮਰੀਕਾ ਦੇ ਵਿਚ ਜਾਲੀ ਸ਼ਰਨ ਕੇਸਾਂ ਦੇ ਉੱਤੇ ਕਾਰਵਾਈ ਹੋਈ ਹੈ ਤੇ ਉਹਦੇ ਵਿਚ ਇਕ ਜਿਹੜਾ ਵਕੀਲ ਟੰਗਿਆ ਗਿਆ। ਪਾਕਿਸਤਾਨ ਦੇ ਵਿਚ ਮਹਾਰੰਗ ਬਲੋਚ ਨੂੰ ਉਮਰ ਕੈਦ ਵਰਗੀਆਂ ਸਾਰੀਆਂ ਅਹਿਮ ਜਿਹੜੀਆਂ ਖ਼ਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਤੇ ਪੰਜਾਬ ਦੀ। ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਗਿਆ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਖੂਹ ਖਾਤੇ ਪਾਉਣ, ਸੱਤਾ ਦੇ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮ ਮੰਗਾਂ, DA ਦੇ ਬਕਾਏ 2.59% ਆਪਣੇ 59% ਦੇ ਜਿਹੜੇ ਨੇ ਗੁਣਗਾਨ ਨਾਲ ਪੈਨਸ਼ਨਾਂ ਸੋਧਣ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਉੱਤੇ ਹਰਾ ਪੈਨ ਚਲਾਉਣ ਦੇ ਝੂਠੇ ਵਾਅਦੇ ਕਰਕੇ ਰਾਜ ਭਾਗ ਤੇ ਕਾਬਜ਼ ਜਿਹੜਾ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਖਫ਼ਾ ਮੁਲਾਜ਼ਮਾਂ ਪੈਨਸ਼ਨਰਾਂ ਦੇ ਵੱਲੋਂ ਜਿਹੜਾ ਜੋ ਗੁੱਸਾ ਤੇ ਰੋਹ ਪਣਪ ਰਿਹਾ ਹੈ ਉਸਦੀ ਅਗਵਾਈ ਕਰਨ ਦੇ ਉੱਤੇ ਤੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਲੁਧਿਆਣੇ ਮੀਟਿੰਗ ਕਰਕੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਇਸ ਦੀ ਕੜੀ ਜਿਹੜੀ ਹੈ ਵਿਚ ਸਮੂਹ ਜ਼ਿਲ੍ਹਿਆਂ ਦੇ ਵਿਚ ਸੰਘਰਸ਼ ਤੇਜ਼ ਕਰਨ ਦੇ ਲਈ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਹੋਇਆ। ਮੋਗਾ ਜ਼ਿਲ੍ਹੇ ਦੇ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਵੀ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਦੇ ਹੇਠ ਜ਼ਿਲ੍ਹਾ DC ਦਫ਼ਤਰ ਯੂਨੀਅਨ ਦੇ ਦਫ਼ਤਰ ਦੇ ਵਿਚ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ। ਸੁਰਿੰਦਰ ਰਾਮ ਕੁੱਸਾ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਸੂਬੇ ਵੱਲੋਂ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਉਸਦੇ ਅਨੁਸਾਰ 11 ਜੁਲਾਈ ਨੂੰ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਚ ਮੁਲਾਜ਼ਮਾਂ ਪੈਨਸ਼ਨਰਾਂ ਦੀ ਇਕ ਵਿਸ਼ਾਲ ਕਨਵੈਨਸ਼ਨ ਜਿਹੜੀ ਹੈ 10 ਵਜੇ ਹੋਵੇਗੀ ਤੇ ਕਨਵੈਨਸ਼ਨ ਤੋਂ ਬਾਅਦ ਸਥਾਨਕ ਵਿਧਾਇਕ ਬੀਬੀ ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ ਤੇ ਉਸਦੇ ਘਰ ਅੱਗੇ ਘੜਾ ਭੰਨ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣਾ ਗੁੱਸਾ ਤੇ ਰੋਹ ਜਿਹੜਾ ਪ੍ਰਗਟ ਕੀਤਾ ਜਾਵੇਗਾ। ਲੱਗਦਾ ਕਿ ਧਾਰ ਲਿਆ ਵੈਸੇ ਤਾਂ ਘੜਾ ਤਾਂ ਉਦੋਂ ਭੰਨਦੇ ਆ ਜਦੋਂ ਬੰਦੇ ਨੂੰ ਆਖਰੀ ਯਾਤਰਾ ਦੇ ਉੱਤੇ ਭੇਜਣਾ ਹੁੰਦਾ ਹੈ। ਲੱਗਦਾ ਕਿ ਮੁਲਾਜ਼ਮਾਂ ਨੇ ਮਨ ਬਣਾ ਲਿਆ ਹੁਣ ਘੜਾ ਭੰਨਣ ਦੀ ਤਿਆਰੀ ਕਰ ਲਈ ਹੈ। ਦੂਸਰੇ ਪਾਸੇ ਮਾੜੇ ਤੀਲੇ ਨਿਕਲਣ ਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ। ਵਿਰੋਧੀਆਂ ਦੇ ਉੱਤੇ ਚਿੰਨ੍ਹ ਹੀ ਨਕਾਰਾ ਹੋ ਗਏ। ਝਾੜੂ ਕਰੇਗਾ ਕਹਿੰਦੇ ਸਫਾਈ ਮੁੱਖ ਮੰਤਰੀ ਮਾਨ ਹੁਣਾ ਨੇ ਅੱਜ ਫਿਰ ਦਾਅਵਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾ ਨੇ ਹਲਕਾ ਸਮਾਣਾ ਦੇ ਪਿੰਡ ਫਤਿਹਪੁਰ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਪਾਰਟੀ ਤੇ ਤਿੱਖੇ ਜਿਹੜਾ ਸਿਆਸੀ ਨਿਸ਼ਾਨੇ ਸਾਧੇ ਹੈ। ਉਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਤੱਕੜੀ ਦੀ ਇੱਕ ਰੱਸੀ ਟੁੱਟਣ ਦੇ ਨਾਲ ਉਹ ਤੋਲਣ ਯੋਗ ਨਹੀਂ ਰਹਿੰਦੀ ਹੈ, ਪੰਜੇ ਦੀ ਉਂਗਲ ਨਿਕਲਣ ਦੇ ਨਾਲ ਉਹ ਕੰਮ ਯੋਗ ਨਹੀਂ ਰਹਿੰਦਾ ਤੇ ਪੱਤੀਆਂ ਟੁੱਟਣ ਦੇ ਨਾਲ ਕਮਲ ਦਾ ਫੁੱਲ ਨਹੀਂ ਰਹਿੰਦਾ। ਪਰ ਝਾੜੂ ਦਾ ਕੰਮ ਕਹਿੰਦੇ ਸਫਾਈ ਕਰਨਾ ਹੈ, ਭਾਵੇਂ ਇਸ ਦੇ ਵਿੱਚੋਂ 2-4 ਮਾੜੇ ਤੀਲੇ ਨਿਕਲ ਵੀ ਜਾਣ ਤੇ ਆਪਣਾ ਕੰਮ ਕਹਿੰਦੇ ਹੈ ਕਰਦਾ ਜਾਂਦਾ ਹੈ। ਇੱਕ ਮਿੰਟ ਜੀ, ਉੱਪਰ ਥੱਲੇ ਹੋ ਗਿਆ ਕੁਛ। ਭਾਵੇਂ ਕਹਿੰਦੇ ਇਸ ਦੇ ਵਿੱਚੋਂ 2-4 ਮਾੜੇ ਤੀਲੇ ਨਿਕਲ ਵੀ ਜਾਣ ਇਹ ਆਪਣਾ ਕੰਮ ਨਿਰੰਤਰ ਕਰਦਾ ਰਹਿੰਦਾ ਹੈ ਤੇ ਉਨ੍ਹਾਂ ਦਾਅਵਾ ਕੀਤਾ ਕਿ 15 ਜੁਲਾਈ ਤੱਕ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਜਿਹੜੇ ਨੇ ਉਹ ਵੀ ਤਿਆਰ ਹੋ ਜਾਣਗੇ। ਕਿਆ ਬਾਤਾਂ ਜੀ। ਤੇ ਦੂਸਰੇ ਪਾਸੇ ਭਗਵੰਤ ਮਾਨ ਟਕਰਾਅ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਣ ਵਾਰਸ ਪੰਜਾਬ ਦੇ ਜਿਹੜੇ ਨੇ ਲੀਡਰਸ਼ਿਪ ਨੇ ਇਹ ਗੱਲ ਕਹੀ ਹੈ ਤੇ ਭਾਖੜਾ ਡੈਮ ਤੇ ਨਦੇੜ ਐਕਟ ਦੇ ਵਿੱਚ ਤਬਦੀਲੀ ਦਾ ਮੁੱਦਾ ਚੁੱਕਿਆ। ਲੱਗਦਾ ਕਿ ਹੁਣ ਵਿਚੋਲੇ ਲੱਭਣ ਲੱਗ ਗਏ ਨੇ ਤੇ ਕੋਈ ਨਾ ਕੋਈ ਵਿਚੋਲਾ ਵਿੱਚ ਪਵੇ ਤੇ ਸੁਲਾਹ ਕਰਾਵੇ ਤੇ ਮਸਲਾ ਹੱਲ ਹੋਵੇ, ਕਿਉਂਕਿ ਲੱਗਦਾ ਕਿ ਇਹ ਕੰਮ ਪੁੱਠਾ ਪੈਂਦਾ ਨਜ਼ਰ ਆਉਂਦਾ। ਬਾਕੀ 29 ਤਰੀਕ ਦੇਖਦੇ ਹਾਂ ਕੀ ਕੁਝ ਜਿਹੜੀ ਹੈ ਕਹਿੰਦੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜਿਹੜੇ ਨੇ ਤਰਸੇਮ ਸਿੰਘ ਤੇ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਟਕਰਾਅ ਛੱਡ ਕੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਜਾਣ। ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਸਰਵਉੱਚਤਾ ਦਾ ਸਤਿਕਾਰ ਕਰਨਾ ਹਰ ਸੰਵਿਧਾਨਕ ਅਹੁਦੇਦਾਰ ਦਾ ਜਿਹੜਾ ਫਰਜ਼ ਹੈ। ਆਗੂਆਂ ਨੇ ਜਿਹੜਾ ਕਿਹਾ ਕਿ ਸਿਆਸੀ ਲਾਭ ਦੇ ਲਈ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਤੇ ਸਮਾਜ ਦੇ ਹਿੱਤ ਦੇ ਵਿੱਚ ਨਹੀਂ। ਵਿਧਾਇਕ ਆਲੀ ਨੇ ਕਿਹਾ ਕਿ ਉਹ 29 ਜੂਨ ਨੂੰ ਨਿਮਾਣੇ ਸਿੱਖ ਵੰਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਤੇ ਬਾਕੀ ਵਿਧਾਇਕਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਾ ਚਾਹੀਦਾ ਹੈ। ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸੰਬੰਧੀ 1956 ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਯਤਨ ਕਰ ਰਹੀ ਹੈ ਜੋ ਗੁਰਦੁਆਰਾ ਪ੍ਰਬੰਧ ਵਿੱਚ ਜਿਹੜਾ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਸਾਲ 2024 ਦੇ ਵਿੱਚ ਵੀ ਅਜਿਹੇ ਯਤਨ ਕੀਤੇ ਗਏ ਸਨ ਪਰ ਸੰਗਤਾਂ ਦੇ ਵਿਰੋਧ ਦੇ ਕਾਰਨ ਸਰਕਾਰ ਨੂੰ ਪਛਾਹ ਹਟਣਾ ਪਿਆ ਸੀ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨਾਂਦੇੜ ਐਕਟ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ ਤੇ ਵਿਧਾਇਕ ਆਲੀ ਹੁਣਾਂ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਤਹਿਤ 17 ਮੈਂਬਰੀ ਬੋਰਡ ਦੇ ਵਿੱਚੋਂ 12 ਮੈਂਬਰ ਸਿੱਧੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਨਾਮਜ਼ਦ ਕੀਤੇ ਜਾਣਗੇ ਤੇ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜਾ ਸਿੱਧੀ ਸਰਕਾਰੀ ਦਖਲ ਅੰਦਾਜ਼ੀ ਹੈ ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰੇਗੀ। ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਹੜ੍ਹ ਪ੍ਰਬੰਧਨ ਸੰਬੰਧੀ ਤਿਆਰੀਆਂ ਦੇ ਉੱਤੇ ਵੀ ਸਵਾਲ ਚੁੱਕੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਆਏ ਹੜ੍ਹਾਂ ਤੋਂ ਵੀ ਸੂਬਾ ਸਰਕਾਰ ਕੋਈ ਸਬਕ ਸਿੱਖਦੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਦੇ ਉੱਤੇ ਦਰਜ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਡੈਮ ਦਾ ਜਲ ਪੱਧਰ ਜਿਹੜਾ 1573.56 ਫੁੱਟ ਤੱਕ ਪਹੁੰਚ ਚੁੱਕਿਆ ਹੈ। ਦੋਵਾਂ ਆਗੂਆਂ ਨੇ ਅਪੀਲ ਕੀਤੀ ਕਿ ਦਰਿਆਈ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਦੇ ਲਈ ਪਹਿਲਾਂ ਤੋਂ ਹੀ ਪੂਰੀ ਚੌਕਸੀ ਵਰਤੀ ਜਾਵੇ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਉੱਤੇ ਜਾ ਰਹੇ ਨਿਹੰਗ ਸਿੰਘ ਨੌਜਵਾਨਾਂ ਤੇ ਸਥਾਨਕ ਲੋਕਾਂ ਵਿਚਕਾਰ ਹੋਏ ਟਕਰਾਅ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਸਿੱਖ ਨੌਜਵਾਨਾਂ ਦੇ ਨਾਲ ਡਟ ਕੇ ਖੜੀ ਹੈ ਤੇ ਲਗਾਤਾਰ ਪਾਰਟੀ ਦੇ ਵੱਲੋਂ ਨੌਜਵਾਨਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਕੇਜਰੀਵਾਲ ਕੱਲ ਨੂੰ ਪੰਜਾਬ ਦੇ ਵਿਚ ਆ ਰਹੇ ਨੇ, ਦੇਖਦਿਆਂ ਕੀ ਨਵਾਂ ਚੰਦ ਚੜਾਉਂਦੇ ਐ। ਤੇ ਦੂਸਰੇ ਪਾਸੇ ਮੁੱਖ ਮੰਤਰੀ ਵੀਡੀਓ ਵਿਵਾਦ ਜਿਹੜਾ ਚੱਲ ਰਿਹਾ ਤੇ ਪਰ ਕਿਤੇ ਨਾ ਕਿਤੇ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹ ਹੱਥ ਫੜਾਉਂਦੇ ਨਜ਼ਰ ਨਹੀਂ ਆਉਂਦੇ। ਨਵਾਂ ਮੋੜ ਜਿਹੜਾ ਵਿਵਾਦ ਦੇ ਵਿਚ ਆਇਆ ਵੀਡੀਓ ਦੇ, ਜਗਮਨ ਸਮਰਾ ਦਾ ਦਾਅਵਾ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੇਜੀ ਸੀ ਇਹ ਵੀਡੀਓ, ਤੁਹਾਨੂੰ ਇੱਕ ਕਲਿੱਪ ਵੀ ਸੁਣਾਉਂਦੇ ਹਾਂ ਬਾਅਦ ਚ ਇੱਕ ਮਿੰਟ ਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਚ ਹੁਣ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਗੂੰਜ ਵੀ ਪੈ ਗਈ ਹੈ। ਕੈਨੇਡਾ ਦੇ ਵਿਚ ਬੈਠੇ ਜਗਮਨ ਸਮਰਾ ਨੇ ਸੋਸ਼ਲ ਮੀਡੀਆ ਦੇ ਉਤੇ 4.57 ਸੈਕਿੰਡ ਦੀ ਜਿਹੜੀ ਹੈ ਵੀਡੀਓ, ਜਾਣੀ ਕਿ 4 ਮਿੰਟ ਤੇ 57 ਸੈਕਿੰਡ ਦੀ ਵੀਡੀਓ ਇਕ ਸਾਂਝੀ ਕੀਤੀ ਹੈ, ਜਿਸ ਦੇ ਵਿਚ ਉਸਨੇ ਆਪ ਚੋ ਭਾਜਪਾ ਦੇ ਵਿਚ ਸ਼ਾਮਲ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਜ਼ਿਕਰ ਕੀਤਾ। ਮਈ 2024 ਦੇ ਵਿਚ ਸਵਾਤੀ ਮਾਲੀਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ ਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਵੀ ਕਰਵਾਈ ਸੀ। ਜਗਮਨ ਸਮਰਾ ਨੇ ਅੱਜ ਹੀ ਸਾਂਝੀ ਇਹ ਵੀਡੀਓ ਕੀਤੀ ਹੈ। ਪ੍ਰਵਾਸੀ ਭਾਰਤੀ ਜਗਮਨ ਸਮਰਾ ਨੇ ਅੱਜ ਸਾਂਝੀ ਕੀਤੀ ਵੀਡੀਓ ਦੇ ਵਿਚ ਕਿਹਾ ਕਿ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਕੁੱਟਮਾਰ ਅਤੇ ਅਪਮਾਨ ਤੋਂ ਰੋਹ ਦੇ ਵਿਚ ਆ ਕੇ ਵੀਡੀਓਜ਼ ਲੀਕ ਕੀਤੀਆਂ ਨੇ। ਸਮਰਾ ਨੇ ਇਕ ਤਰੀਕੇ ਦੇ ਨਾਲ ਵਾਇਰਲ ਵੀਡੀਓ ਦੇ ਲੀਕ ਹੋਣ ਦੇ ਵਿਚ ਮਾਲੀਵਾਲ ਦੀ ਭੂਮਿਕਾ ਦੱਸੀ ਹੈ। ਸਮਰਾ ਨੇ ਇਹ ਵੀ ਕਿਹਾ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਹੋਰ ਵੀਡੀਓਜ਼ ਵੀ ਭੇਜੀਆਂ ਗਈਆਂ ਨੇ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਵਿਵਾਦਿਤ ਵੀਡੀਓ ਮਾਮਲੇ ਚ ਜਗਮਨ ਸਮਰਾ ਨੂੰ ਘੇਰਿਆ ਸੀ ਤੇ ਅੱਜ ਫਿਰ ਜਗਮਨ ਸਮਰਾ ਹੁਣਾਂ ਨੇ ਉਨ੍ਹਾਂ ਨੂੰ ਦੁਬਾਰਾ ਘੇਰਿਆ। ਜਗਮਨ ਸਮਰਾ ਨੇ ਨਕਾਰੀ ਨਕਲੀ ਮਾਸਕ ਵਾਲੀ ਗੱਲ, ਮੁੱਖ ਮੰਤਰੀ ਨੇ ਜਗਮਨ ਸਮਰਾ ਦੀ ਨਕਲੀ ਮਾਸਕ ਦੇ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਵਿਵਾਦਿਤ ਵੀਡੀਓ ਨੂੰ ਨਕਲੀ ਮਾਸਕ ਪਾ ਕੇ ਤਿਆਰ ਕੀਤੇ ਜਾਣ ਦੀ ਗੱਲ ਸੀ। ਅੱਜ ਜਗਮਨ ਸਮਰਾ ਨੇ ਨਕਲੀ ਮਾਸਕ ਵਾਲੀ ਗੱਲ ਨੂੰ ਨਕਾਰਤਾ ਤੇ ਸਮਰਾ ਨੇ ਮੁੱਖ ਮੰਤਰੀ ਦੇ ਨਾਲ ਪੁਰਾਣੀ ਸਾਂਝ ਹੋਣ ਦਾ ਜ਼ਿਕਰ ਵੀ ਕੀਤਾ। ਸਮਰਾ ਨੇ ਆਉਂਦੇ ਦਿਨਾਂ ਦੇ ਵਿਚ ਹੋਰ ਵੀਡੀਓਜ਼ ਵੀ ਨਸ਼ਰ ਹੋਣ ਦਾ ਦਾਅਵਾ ਕੀਤਾ। ਹੁਣ ਜਦੋਂ ਸਵਾਤੀ ਮਾਲੀਵਾਲ ਦਾ ਨਾਮ ਵਾਇਰਲ ਵੀਡੀਓ ਦੇ ਨਾਲ ਜਗਮਨ ਸਮਰਾ ਨੇ ਜੋੜ ਦਿੱਤਾ ਤਾਂ ਇਸ ਦੇ ਸਿਆਸੀ ਰੰਗ ਵੀ ਆਉਂਦੇ ਦਿਨਾਂ ਦੇ ਵਿਚ ਉਗੜਨਗੇ। ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਅੱਜ ਜਗਮਨ ਸਮਰਾ ਦੀ ਵੀਡੀਓ ਨੂੰ ਸੋਸ਼ਲ ਮੰਚਾਂ ਦੇ ਉਤੇ ਸਾਂਝਾ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵੀ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਰਵਾਈ ਦੀ ਜਿਹੜੀ ਮੰਗ ਕੀਤੀ। ਸਮਰਾ ਵੱਲੋਂ ਸਵਾਤੀ ਮਾਲੀਵਾਲ ਦਾ ਹਵਾਲਾ ਦਿੱਤੇ ਜਾਣ ਤੋਂ ਹੁਣ ਇਹ ਜਿਹੜਾ ਮਾਮਲਾ ਨਵਾਂ ਮੋੜ ਲੈਣ ਲੱਗ ਪਿਆ। ਹਾਲਾਂਕਿ ਜਿਹੜਾ ਸਮਰਾ ਦੇ ਦਾਅਵੇ ਦੇ ਉਤੇ ਸਵਾਤੀ ਮਾਲੀਵਾਲ ਨੇ ਹਾਲੇ ਤੱਕ ਆਪਣਾ ਕੋਈ ਪੱਖ ਨਹੀਂ ਰੱਖਿਆ, ਪਰੰਤੂ ਵਿਵਾਦਿਤ ਵੀਡੀਓ ਨੂੰ ਲੈ ਕੇ ਕੋਈ ਵੀ ਸਿਆਸੀ ਖਿਚੜੀ ਰਿੱਝਣ ਵੱਲ ਜ਼ਰੂਰ ਇਸ਼ਾਰਾ ਜਾਪਦਾ। ਜਗਮਨ ਸਮਰਾ ਤੇ 28 ਨਵੰਬਰ 2020 ਨੂੰ ਫਿਰੋਜ਼ਪੁਰ ਦੇ ਵਿਚ 65 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਤੇ ਉਹ ਇਸ ਸੰਬੰਧ ਦੇ ਵਿਚ ਫਰੀਦਕੋਟ ਜੇਲ੍ਹ ਦੇ ਵਿਚ ਬੰਦ ਸੀ ਤੇ ਉਸ ਵਕਤ ਜੇਲ੍ਹ ਸਟਾਫ਼ ਨੂੰ ਜਿਹੜਾ ਚਕਮਾ ਦੇ ਕੇ ਸਮਰਾ ਫਰਾਰ ਹੋ ਗਿਆ ਸੀ ਤੇ ਉਹਦੇ ਨਾਲ ਜੁੜਦੀ ਜਿਹੜੀ ਵੀਡੀਓ ਆ ਦੋਸਤੋ ਉਹਦੀ ਗੱਲਬਾਤ ਸੁਣ ਕੇ ਫਿਰ ਧੁੰਮਾ ਸਾਹਿਬ ਦੀ ਗੱਲਬਾਤ ਕਰਦੇ ਆ। ਫਰਾਂਸ ਤੋਂ ਜਿਹੜਾ ਮਤਾ ਪਾਸ ਹੋਇਆ।
1: ਹਰਬੀਰ ਵੀਰ ਜੀ ਸਤਿ ਸ੍ਰੀ ਅਕਾਲ, ਤੁਹਾਡੀ ਬੇਨਤੀ ਤੇ ਮੈਂ ਦੁਬਾਰੇ ਰਿਕਾਰਡ ਕਰ ਰਿਹਾ, ਹਾਲਾਂਕਿ ਮੈਂ ਬਹੁਤ ਹੀ ਜ਼ਿਆਦਾ ਪਰਿਵਾਰਕ ਰੁਝੇਵੇਂ ਚ ਆ, ਨਹੀਂ ਤਾਂ ਮੀਡੀਆ ਦੇ ਇੰਨੇ ਕੁ ਫੋਨ ਨੇ ਜੀ ਵੀ ਚਾਹੇ ਮੈਂ 7 ਦਿਨ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨਹੀਂ ਮੁੱਕਣੀ। ਪਹਿਲੀ ਗੱਲ ਬਾਈ ਜੀ, ਮਾਸਕ ਦੀ ਥਿਊਰੀ ਆ ਗਈ, ਇਹ ਗੱਲ ਅਕਾਲ ਤਖ਼ਤ ਸਾਹਿਬ ਤੇ ਕਲੀਅਰ ਕਰ ਦਿੰਦੇ, ਉਹਨਾਂ ਨੂੰ ਵੀਡੀਓ ਦਿਖਾ ਦਿੰਦੇ, ਨੰਬਰ 1। ਨੰਬਰ 2, ਨਾ ਸਾਡੀ ਕਿਸੇ ਲੈਬ ਨੇ ਕਿਹਾ ਜੀ ਤੋਂ ਅਸੀਂ ਡਾਕੂ ਫਰਾਡ ਤੋਂ ਕਰਾਈ ਜਾਂਚ ਵੀ ਇਹਦੇ ਚ ਮਾਸਕ ਹੈ ਜੀ, ਕਰਗੇ ਨੀ ਚਾਹ ਨਾ ਹੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਮਾਸਕ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨੀ ਨਾ ਜਿਹੜੀ ਇਹਨਾਂ ਨੇ ਕਰਾਈ ਹਰਿਆਣੇ ਤੋਂ ਜਾਲੀ 10 ਲੱਖ ਰੁਪਇਆ ਦੇ ਕੇ, ਉਹਨਾਂ ਨੇ ਕਿਹਾ ਜੀ ਇਹਦੇ ਵਿਚ ਮਾਸਕ ਹੈ ਜੀ। ਠੀਕ ਹੈ ਜੀ, 3 ਗੱਲਾਂ ਕਲੀਅਰ ਹੋ ਗਈਆਂ। ਹੁਣ 2014 ਦੀ ਇਹ ਕਿਤੇ ਬਣੀ ਹੈ ਜੀ, ਪਹਿਲੀ ਗੱਲ ਤਾਂ ਇਹ ਮੈਂ ਨਹੀਂ ਬਣਾਈ ਨਾ ਮੈਂ ਇਹ ਰਿਕਾਰਡ ਕੀਤੀ। ਦੂਸਰੀ ਜਿਹੜੀ ਲੇਡੀਜ਼ ਵਾਲੀ ਕਹਿ ਲਓ ਜਾਂ ਹੋਰ ਕਹਿ ਲਓ ਉਹ ਮੈਂ ਮੰਨ ਗਿਆ। ਜੇ 2014 ਦੀ ਇਹ ਬਣੀ ਹੈ ਤੇ ਮੇਰੇ ਕੋਲ 2014 ਚ ਉਹ ਮਾਸਕ ਸੀ, ਕੀ ਮੈਂ 2014 ਚ ਇਹ ਜਾ ਦਿਸਦਾ ਸੀ? ਜੇ ਉਦੋਂ ਤੱਕ ਮੈਂ ਉਹ ਸਾਂਭ ਕੇ ਰੱਖਿਆ ਹੋਇਆ ਪਾ ਪਾ ਕੇ ਹੁਣ ਮੈਂ ਲੋਕਾਂ ਨੂੰ ਦਿਖਾ ਰਿਹਾ ਵੀ ਆਹ ਮਾਸਕ ਸੀਗਾ ਤੇ ਜਾ ਕੇ ਅਗਲੇ ਖੁਲਾਸੇ ਕਰ ਦੇਣ, ਮੈਂ ਟਿੰਡੀਆਂ ਲੈਣੀਆਂ ਜੀ? ਨਾ ਮੈਂ ਅਕਾਲੀ ਦਲ ਤੋਂ ਕੁਛ ਲੈਣਾ ਵੀ ਮੈਂ MP MLA ਬਣਨਾ ਜਾਂ 100 ਕਰੋੜ ਲੈਣਾ, ਨਾ ਮੈਂ ਇਹਨਾਂ ਤੋਂ ਦੱਸ ਦੇਣ ਵੀ ਮੈਂ ਇਹਨਾਂ ਤੋਂ ਕਦੋਂ 100 ਕਰੋੜ ਮੰਗ ਲਿਆ ਜਾਂ MP MLA ਬਣਾ ਦੋ ਮੈਨੂੰ ਭਾਈ, ਮੈਂ ਤੁਹਾਨੂੰ ਬਲੈਕਮੇਲ ਕਰਤਾ। ਬਲੈਕਮੇਲ ਕਿਵੇਂ ਸਾਬਤ ਹੁੰਦਾ ਹੁੰਦਾ ਜੀ? ਜੇ ਕੋਈ ਬੰਦਾ ਮੂਹਰੋਂ ਡਿਮਾਂਡ ਰੱਖੇ ਮੈਨੂੰ 5 ਸੀਟਾਂ ਦੇ ਦਿਓ, ਮੈਨੂੰ 100 ਕਰੋੜ ਰੁਪਇਆ ਦੇ ਦਿਓ, ਜਾਂ ਮੈਂ ਅਕਾਲੀ ਦਲ ਨੂੰ ਕਹਾਂ ਭਾਈ ਮੈਂ ਤੁਹਾਡੇ ਹੱਥ 'ਚ ਖੜੂੰਗਾ, ਲਿਆਓ ਮੈਨੂੰ 10 ਕਰੋੜ ਦਿਓ, ਮੈਨੂੰ 20 ਕਰੋੜ ਦਿਓ, ਮੈਨੂੰ 200 ਕਰੋੜ ਦਿਓ, ਠੀਕ ਹੈ ਜੀ? ਤੇ ਇਹ ਹੁਣ ਕੱਲ ਨੂੰ ਕੁਛ ਹੋਰ ਨਿਕਲਿਆ ਹੋਊਗਾ ਜੀ, ਕੱਲ ਨੂੰ ਕਿਸੇ ਨੂੰ ਪੈਸੇ ਦੇ ਕੇ ਇਹ ਕਹਿ ਦੇਣਗੇ ਹਾਂਜੀ ਇੱਥੇ ਬਣੀ ਹੈ ਜੀ ਵੀਡੀਓ। ਹੋਟਲਾਂ ਦੇ ਰੂਮ ਸਿਮਿਲਰ ਕਿਸੇ ਦੇ ਨਹੀਂ ਹੁੰਦੇ, ਇਹ ਜਿਹਨੂੰ ਕਲੈਰਟਨ ਕਹੀ ਜਾਂਦੇ ਨੇ, ਅਰਾਮਡਾ ਕੀ ਤੁਸੀਂ ਰਮਾਡਾ ਇਨ, ਸਾਰੀ ਦੁਨੀਆਂ ਚ ਰਮਾਡਾ ਦੀਆਂ ਚੇਨਸ ਨੇ, ਰਮਾਡਾ ਦੇ ਹੋਟਲ ਨੇ ਇਹ ਜਿਹਨੂੰ ਤੁਸੀਂ ਕਲੈਰਟਨ ਕਹੀ ਜਾਂਦੇ ਹੋ ਐਵਸਪੋਰਟ ਦਾ। ਤੋ ਫਿਰ ਇਹ ਸੀਗਾ ਵੀ ਜੇ ਇਸ ਨੂੰ ਪਹਿਲਾਂ ਪਤਾ ਹੀ ਸੀਗਾ ਜੀ ਮਾਸਕ ਦਾ, ਤੇ ਜਿਹਨੇ ਮੇਰੀ ਵੀਡੀਓ ਬਣਾਈ ਉਹਨੇ ਸਾਰੀ ਬਣਾਈ ਹੋ, ਕੌਣ ਐਕਟਰ ਹੈ ਫਿਰ ਤਾਂ ਉਹ ਪੰਜਾਬੀ ਐਕਟਰ ਤੇ ਮੈਂ ਗੁਨੇਗਾਰ ਹੋ ਗਿਆ ਜੀ ਵੀ ਉਹਨੇ ਸ਼ਰਾਬ ਦੇ ਛਿੱਟੇ ਮਾਰੇ ਤੇ ਫਿਰ ਉਹਨੂੰ ਆਪਾਂ ਪੰਥ ਚੋ ਛੇਕੀ ਲਿਆਈਏ ਉਹਨੂੰ ਲੱਭ ਕੇ ਵੀ ਭਾਈ ਉਹਨੂੰ ਲੱਭ ਲਿਆ ਹੁਣ ਜਿਹਨੇ ਐਕਟਰ ਨੇ ਪਾ ਕੇ ਫਿਰ ਇਹਦੀ ਐਕਟਿੰਗ ਕੀਤੀ, ਉਲਟੀ ਪੈ ਗਈ ਨਾ ਜੀ। ਤੇ ਕਰਨ ਖੁਲਾਸਾ ਸਾਰਾ ਹੀ ਕਰ ਦੇਣ ਵੀ ਲਓ ਜੀ ਇੱਥੋਂ ਆਇਆ ਇਹਨੇ ਬਣਾਇਆ ਇੰਨੇ ਪੈਸੇ ਚ ਬਣਿਆ, ਉਹਨੇ ਮੈਨੂੰ ਡਿਲੀਵਰ ਕੀਤਾ, ਅਕਾਲੀ ਦਲ ਨੇ ਜਾਂ ਕਿਸੇ ਨੇ ਮੈਨੂੰ ਜੇ ਪੈਸੇ ਦਿੱਤੇ ਫਿਰ ਇਹ ਬਣਾਈ ਤੇ ਕੀਤੀ ਨਾ। ਤਾਂ ਤੁਹਾਡੀ 14 ਚਾਪ ਦੀ ਫੋਟੋ ਸ਼ੋ ਸ਼ੇਅਰ ਕਰੀ ਜਾਂਦੇ ਹੋ ਮੇਰੇ ਨਾਲ, ਨਾ ਉਹਦੇ ਨਾਲ ਅੱਜ ਦੀ ਸ਼ਕਲ ਮਿਲਦੀ ਆ। ਅੱਜ ਹੱਥ ਤੇ ਮਾਸਕ ਪਾ ਕੇ ਦਿਖਾਤਾ ਜੀ, ਲਓ ਜੀ ਆ ਜਾਗਮਨ ਸਾਂਬਰਾ ਬੈਠਾ ਜੀ, ਤੇ ਤੁਹਾਡਾ ਕੀ ਫਿਰ ਯਕੀਨ ਹੈ ਜੀ ਵੀ ਤੁਸੀਂ ਕਿਹਦੇ ਮਾਸਕ ਪਵਾ ਕੇ ਵੀਡੀਓ ਬਣਾਈ ਜਾਂਦੇ ਹੋ। ਗੱਲ ਇਹ ਹੈ ਜੀ 3 U-turn ਮਾਰ ਲੇ, ਜਦੋਂ 3 U-turn ਮਾਰ ਲਈ ਆਪਾਂ ਆਪਦੇ ਘਰ ਨੂੰ ਹੀ ਮੁੜ ਕੇ ਆ ਜਾਂਦੇ ਹੁੰਦੇ, ਆਪ ਹੀ ਫਸ ਜਾਂਦੇ ਉਹਦੇ ਵਿਚ। ਇੰਨੀ ਕੁ ਮੇਰੀ ਬੇਨਤੀ ਹੈ, ਇਸ ਤੋਂ ਵੱਧ ਮੈਂ ਹੋਰ ਕਿਸੇ ਨੂੰ ਕੁਛ ਨਹੀਂ ਕਹਿਣਾ। ਇਹ ਵੀਡੀਓ ਮੇਰੇ ਕੋਲ ਆਈ ਸੀ, ਮੈਨੂੰ ਇਹਨਾਂ ਦੱਸਿਆ ਗਿਆ ਸੀ ਵੀ ਜਰਨੈਲ ਸਿੰਘ ਦਾ ਕਮਰਾ ਤੇ ਰਮਾਡਾ ਇਹਨੇ ਹੋਟਲਾਂ ਦੀ ਚੇਨ ਹੈ ਉੱਥੇ ਇਹ ਬਣੀ ਹੈ, ਤੇ ਸਵਾਤੀ ਮਾਲੀਵਾਲ ਜੀ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਹਨਾਂ ਵੱਲੋਂ ਆਈ ਸੀ। ਹੋਰ ਮੈਨੂੰ ਇਸ ਵੀਡੀਓ ਬਾਰੇ ਕੋਈ ਪਤਾ ਨਹੀਂ ਜੀ, ਕਿਹਨੇ ਬਣਾਈ, ਕਿਹਨੇ ਰਿਕਾਰਡ ਕੀਤੀ, ਕਿਹਦੇ ਫੋਨ ਚ, ਕਿਹਦੇ ਚ ਨਹੀਂ। ਜਾ ਕੇ ਮੇਰੇ ਘਰ ਦੀ ਲੈ ਲਓ ਤਲਾਸ਼ੀ, ਜੇ ਤੁਹਾਨੂੰ ਸਾਰਾ ਕੁਝ ਲੱਭ ਜੇ ਤਾਂ ਮੈਂ ਹਾਜ਼ਰ ਹਾਂ ਜੀ, ਮੈਂ ਦਿੰਦਾ ਪਰਮਿਸ਼ਨ, ਜਾ ਕੇ ਲਓ ਤਲਾਸ਼ੀ ਮੇਰੇ ਰੈਜੀਡੈਂਸ ਦੀ ਤੇ ਦਿਖਾਓ ਵੀ ਭਾਈ ਆਹ ਬੰਦੇ ਦੇ ਪਵਾ ਕੇ ਤੇ ਇਹਦੀ ਸ਼ੂਟਿੰਗ ਕੀਤੀ। ਇੰਨੀ ਕੁ ਬੇਨਤੀ ਹੈ ਜੀ, ਹੁਣ ਇਹ ਜੋ ਕੁਛ ਮਰਜ਼ੀ ਕਰੀ ਜਾਣ, ਇਹਨਾਂ ਤੋਂ ਇਹ ਖਲਾਰਾ ਨਹੀਂ ਸੰਭਲ ਲਿਆ। ਹਲੇ ਅਰਦਾਸ ਦੀ ਪਰੋਡੀ ਆਊਗੀ ਜਿਹਦੇ ਵਿਚ ਕਿਹਾ ਵੀ ਬੀਬੀਆਂ ਸਿੰਘਾਂ ਸਿੰਘਣੀਆਂ ਨੇ ਬੀਡੀਆਂ ਦੇ ਟੋਟੇ ਚੁੱਕ ਕੇ ਗੁਜ਼ਾਰਾ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਦਾਰੂ ਵਾਲਿਆਂ ਨੂੰ ਦਾਰੂ ਦਾ ਦਾਨ, ਹੈ ਜੀ ਭੁੱਕੀ ਵਾਲਿਆਂ ਨੂੰ ਭੁੱਕੀ ਦਾ ਦਾਨ ਬਖਸ਼, ਉਹ ਆਊਗੀ ਉਹਦੇ ਵਿਚ ਆਵਾਜ਼ ਵੀ ਆਜੂਗੀ। ਪਹਿਲਾਂ ਤਾਂ ਕਹਿੰਦੇ ਸੀ ਅੱਖਾਂ ਨੀ ਹੁੰਦੀਆਂ ਮਾਸਕ ਦੇ, ਐਨਕਾਂ ਲਵਾਤੀਆਂ, ਜਦੋਂ ਹੱਥ ਚ ਪਵਾਇਆ ਤੇ ਅੱਖਾਂ ਵਾਲਾ ਮਾਸਕ ਪਵਾਤਾ, ਫਿਰ ਐਨਕ ਦਿਖਾਉਣ ਦੀ ਕੀ ਲੋੜ ਸੀ ਜੇ ਅੱਖਾਂ ਹੀ ਹੈਗੀਆਂ ਜੀ ਮਾਸਕ ਤੇ, ਫਿਰ ਤਾਂ ਅਸੀਂ ਅੱਖਾਂ ਦਿਖਾਉਂਦੇ ਅਸੀਂ ਕਿਉਂ ਦੀ ਅੱਖਾਂ ਢੱਕਦੇ, ਫਿਰ ਤਾਂ ਅਗਲਾ ਚਮਕੀ ਜਾਂਦਾ ਅੱਖਾਂ। ਸੋ ਕਿਸੇ ਸਟੇਟਮੈਂਟ ਚ ਵੀ ਇਹ ਸਹੀ ਨੀ, ਇਹਨਾਂ ਦੀ ਸਾਰੀਆਂ ਸਟੇਟਮੈਂਟਾਂ ਫੇਲ ਨੇ। ਇੰਨੀ ਕੁ ਬੇਨਤੀ ਹੈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ ਇਹ ਸੀ ਜਗਮਨ ਸਮਾਂ, ਜਗਮਨ ਹੁਣਾਂ ਦੀ ਜਿਹੜੀ ਸੀ ਜਿਹੜੀ ਆਪਣੀ ਬਿਆਨ ਜੋ ਉਹਨਾਂ ਨੇ ਨਸ਼ਰ ਕੀਤੇ ਨੇ, ਤੇ ਲੋ ਅੱਗੇ ਗੱਲਬਾਤ ਕਰਦੇ ਆ ਇਹਦੇ ਉੱਤੇ ਜਾ ਕੇ। ਪਰ ਉਸ ਤੋਂ ਪਹਿਲਾਂ ਫਰਾਂਸ ਤੋਂ ਜਿਹੜੀ ਖਬਰ ਸਾਂਝੇ ਕਰਦੇ ਆ ਤੁਹਾਡੇ ਨਾਲ, ਜੋ ਕਿ ਫਰਾਂਸ ਦੇ ਗੁਰੂ ਘਰ ਜਿਹੜੇ ਨੇ, ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਸੰਬੰਧੀ ਮਤਾ ਪਾਸ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਫਰਾਂਸ ਵਿਖੇ ਹੋਈ ਇਕੱਤਰਤਾ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ ਵੱਖ ਪੰਥਕ ਜਥੇਬੰਦੀਆਂ ਤੇ ਸਿੱਖ ਆਗੂਆਂ ਨੇ ਭਾਈ ਹਰਨਾਮ ਸਿੰਘ ਧੁੰਮਾ ਦੀਆਂ ਗਤੀਵਿਧੀਆਂ ਦੇ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਤੇ ਕਰਦਿਆਂ ਹੋਇਆ ਇਕ ਮਤਾ ਪਾਸ ਕਰਨ ਦਾ ਐਲਾਨ ਕਰ ਦਿੱਤਾ। ਇਕੱਤਰਤਾ ਦੇ ਵਿਚ ਪੇਸ਼ ਕੀਤੇ ਮਤੇ ਦੇ ਅਨੁਸਾਰ ਭਾਗੀਦਾਰਾਂ ਨੇ ਦੋਸ਼ ਲਾਇਆ ਕਿ ਭਾਈ ਧੁੰਮਾ ਦੇ ਕੁਝ ਕਦਮ ਜਿਹੜੇ ਨੇ ਦਮਦਮੀ ਟਕਸਾਲ ਦੇ ਇਤਿਹਾਸਕ ਅਸੂਲਾਂ ਤੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਉਲਟ ਨੇ। ਮਤੇ ਦੇ ਵਿਚ ਭਾਈ ਧੁੰਮਾ ਦੀਆਂ ਭਾਰਤੀ ਜਨਤਾ ਪਾਰਟੀ, ਭਾਜਪਾ ਤੇ RSS ਨਾਲ ਕਥਿਤ ਨਜ਼ਦੀਕੀਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਨ ਵਰਗੇ ਕਦਮਾਂ ਦੀ ਆਲੋਚਨਾ ਕੀਤੀ ਗਈ ਹੈ। ਮਤੇ ਦੇ ਵਿਚ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਨੇ ਇਤਿਹਾਸਕ ਤੌਰ ਦੇ ਉਤੇ ਧਾਰਮਿਕ ਤੇ ਰਾਜਨੀਤਿਕ ਦਖਲ ਅੰਦਾਜ਼ੀ ਦਾ ਵਿਰੋਧ ਕੀਤਾ ਤੇ ਭਾਗੀਦਾਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਕਾਰਵਾਈਆਂ ਪੰਥਕ ਪਰੰਪਰਾਵਾਂ ਤੇ ਮੌਜੂਦਾ ਸਿੱਖ ਸੰਘਰਸ਼ ਦੇ ਨਾਲ ਮੇਲ ਨਹੀਂ ਖਾਂਦੀਆਂ ਨੇ। ਇਕੱਤਰਤਾ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਪੰਥਕ ਮਰਿਆਦਾ ਤੇ ਗੁਰਦੁਆਰਿਆਂ ਦੀਆਂ ਸੁਤੰਤਰਤਾ ਨੂੰ ਬਰਕਰਾਰ ਰੱਖਣ ਦੀ ਜਿਹੜੀ ਲੋੜ ਦੇ ਉਤੇ ਜ਼ੋਰ ਦਿੱਤਾ ਗਿਆ। ਮਤੇ ਦੇ ਵਿਚ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਥਕ ਹਿੱਤਾਂ ਦੀ ਰੱਖਿਆ ਦੇ ਲਈ ਇਕਜੁੱਟ ਰਹਿਣ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ। ਇਸ ਤੋਂ ਇਲਾਵਾ ਮਤੇ ਦੇ ਵਿਚ ਦਮਦਮੀ ਟਕਸਾਲ ਦੇ ਨਾਲ ਜੁੜੇ ਸਿੱਖਾਂ ਨੂੰ ਸੰਸਥਾ ਦੀ ਪਰੰਪਰਾ ਤੇ ਅਸੂਲਾਂ ਦੀ ਰੱਖਿਆ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ ਗਈ। ਅੰਤ ਦੇ ਵਿਚ ਭਾਗੀਦਾਰਾਂ ਨੇ ਕਿਹਾ ਕਿ ਉਹ ਸਿੱਖ ਪੰਥ ਦੀ ਵੱਖਰੀ ਪਛਾਣ ਮਰਿਆਦਾ ਤੇ ਅਸੂਲਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਵਿਰੋਧ ਜਿਹੜਾ ਕਰਨਗੇ। ਲੱਗਦਾ ਕਿ ਇਹ ਵੀ ਵਿਵਾਦ ਜਿਹੜਾ ਹੋਰ ਅੱਗੇ ਜਾ ਕੇ ਵਧੇਗਾ। ਦੇਖਦੇ ਹਾਂ ਕੀ ਬਣਦਾ ਹੈ ਸਿੱਖ ਸਿਆਸਤ ਦੇ ਵਿਚ। ਦੂਸਰੇ ਪਾਸੇ ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ, 8 ਮੁਲਜ਼ਮ ਜਿਹੜੇ ਭੇਜੇ ਗਏ ਨੇ ਜੇਲ੍ਹ। ਸੀਓ ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪੀ ਗਈ ਸੀ ਜਾਂਚ। ਅਯੁੱਧਿਆ ਦੇ ਰਾਮ ਮੰਦਰ ਦੇ ਵਿਚ ਚੜਾਵੇ ਦੀ ਚੋਰੀ ਤੇ ਮਾਮਲੇ ਦੇ ਵਿਚ SIT ਵਿਸ਼ੇਸ਼ ਜਾਂਚ ਟੀਮ ਦੀ ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ ਅਯੁੱਧਿਆ ਕੋਤਵਾਲੀ ਦੇ ਵਿਚ ਵੀਰਵਾਰ ਨੂੰ FIR ਦਰਜ ਕੀਤੀ ਗਈ। ਇਸ ਤੋਂ ਬਾਅਦ ਜਿਹੜਾ ਸੀ ਕਾਰਵਾਈ ਹੋਈ ਹੈ ਤੇ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 3 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੈ। ਲੋ ਦੋਸਤੋ, ਇਹ ਸੀ ਜੀ ਪੰਜਾਬ ਤੇ ਕੇਂਦਰ ਦੀਆਂ ਕੁਝ ਖ਼ਬਰਾਂ। ਅੱਗੇ ਜਿਹੜੀਆਂ ਇੰਟਰਨੈਸ਼ਨਲ ਖ਼ਬਰਾਂ ਤੇ ਝਾਤ ਮਾਰਾਂਗੇ ਤੇ ਵੈਨਜ਼ੂਵਾਲਾ ਦੇ ਹਾਲਾਤ ਜਿਹੜੇ ਨੇ ਉਨ੍ਹਾਂ ਦੀ ਵੀ ਗੱਲ ਤੁਹਾਡੇ ਨਾਲ ਚਲੋ ਸਾਂਝੀ ਕਰ ਲੈਂਦੇ, ਫਿਰ ਆਪਾਂ ਰੈਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਵੈਨਜ਼ੂਵੇਲਾ ਦੇ ਵਿਚ ਜੋ ਅਰਥਕੁਇਕ ਆਇਆ, ਕੱਲ ਤਾਂ ਕੁਝ ਘੱਟ ਮੌਤਾਂ ਦਾ ਜਾਂ ਜਾਨੀ ਤੇ ਮਾਲੀ ਨੁਕਸਾਨ ਦਾ ਜਿਹੜਾ ਨਸ਼ਰ ਹੋਇਆ ਸੀ, ਪਰ ਅੱਜ ਜਿਹੜੇ ਦਿਨ ਚੜ੍ਹਦੇ ਨੂੰ ਜੋ ਚੀਜ਼ਾਂ ਸਾਹਮਣੇ ਆਈਆਂ ਨੇ, ਵੈਨਜ਼ੂਵੇਲਾ ਦੇ ਵਿਚ ਭੁਚਾਲ ਤੋਂ ਬਾਅਦ ਜਿਹੜਾ ਤਬਾਹੀ ਦੇ ਕਾਰਨ 235 ਮੌਤਾਂ ਜਿਹੜੀਆਂ ਦਰਜ ਹੋਣ ਤੱਕ ਕੀਤੀਆਂ ਗਈਆਂ ਨੇ, 4,300 ਤੋਂ ਵੱਧ ਜ਼ਖਮੀ ਨੇ ਤੇ ਰਾਹਤ ਕਾਰਜ ਜਿਹੜੇ ਜਾਰੀ ਨੇ ਤੇ ਵੱਡੇ ਕਦਮ ਜਿਹੜੇ ਉਥੇ ਦੇ PM ਨੇ ਚੁੱਕੇ ਐ, ਵੱਡੇ ਪੱਧਰ ਦੇ ਉਤੇ ਫੰਡਿੰਗ ਦਾ ਐਲਾਨ ਕੀਤਾ। 7.2 ਤੇ 7.5 ਤੀਬਰਤਾ ਦੇ ਉਤੇ ਇਨ੍ਹਾਂ ਭੁਚਾਲਾਂ ਦੇ ਕਾਰਨ ਹੁਣ ਤੱਕ ਲਗਭਗ 235 ਲੋਕਾਂ ਦੀ ਮੌਤ ਜਿਹੜੀ ਐ ਉਹਦੀ ਪੁਸ਼ਟੀ ਹੋ ਚੁੱਕੀ ਐ, ਜਦਕਿ 4,300 ਤੋਂ ਵੱਧ ਲੋਕ ਜ਼ਖਮੀ ਨੇ। ਸਿਹਤ ਮੰਤਰੀ ਕਾਰਲੋਸ ਜਿਹੜੇ ਨੇ ਅਲਵਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਨੇ। ਪਿਛਲੇ ਇਕ ਸਦੀ ਦੇ ਵਿਚ ਦੇਸ਼ ਦੇ ਵਿਚ ਆਏ ਇਹ ਸਭ ਤੋਂ ਤਾਕਤਵਰ ਭੁਚਾਲ ਮੰਨੇ ਜਾ ਰਹੇ ਹੈ। ਤਬਾਹੀ ਦਾ ਸਭ ਤੋਂ ਵੱਧ ਅਸਰ ਜਿਹੜਾ ਰਾਜਧਾਨੀ ਕਰਾਕਸ ਦੇ ਜਿਹੜਾ ਉੱਤਰ ਪੱਛਮ ਦੇ ਵਿਚ ਸਥਿਤ ਤੱਟਵਰਤੀ ਖੇਤਰ ਲਾ ਗੁਆਇਰਾ ਦੇ ਵਿਚ ਦੇਖਣ ਨੂੰ ਮਿਲਿਆ। ਇੱਥੇ ਮੁੱਖ ਹਵਾਈ ਅੱਡਾ ਵੀ ਜਿਹੜਾ ਨੁਕਸਾਨਿਆ ਗਿਆ, ਜਿਸ ਦੇ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਦੇ ਵਿਚ ਮੁਸ਼ਕਲਾਂ ਆਈਆਂ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦਾ ਘਾਟ ਦੇ ਕਾਰਨ ਆਮ ਲੋਕ ਆਪਣੇ ਪੱਧਰ ਦੇ ਉੱਤੇ ਹੀ ਮਲਬੇ ਦੇ ਵਿਚੋਂ ਲੋਕਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਦੇ ਵਿਚ ਜੁਟੇ ਹੋਏ ਹੈ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਜੜੀ ਭਾਲ ਦੇ ਲਈ ਸੋਸ਼ਲ ਮੀਡੀਆ ਤੇ ਹੱਥ ਲਿਖਤ ਸੂਚੀਆਂ ਦਾ ਸਹਾਰਾ ਵੀ ਲਿਆ। ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਦੇਸ਼ ਦੇ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਤੇ $200 ਮਿਲੀਅਨ ਦਾ ਮੁੜ ਨਿਰਮਾਣ ਫੰਡ ਬਣਾਉਣ ਦਾ ਜਿਹੜਾ ਐਲਾਨ ਕਰ ਦਿੱਤਾ। ਉਨਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੇ ਲਈ ਵਚਨਬੱਧ ਹੈ ਤੇ ਇਸ ਸੰਕਟ ਦੀ ਘੜੀ ਦੇ ਵਿਚ ਅਮਰੀਕਾ, ਮੈਕਸੀਕੋ, ਬ੍ਰਾਜ਼ਿਲ, ਕਤਰ, ਸਪੇਨ, ਪੁਰਤਗਾਲ ਤੇ ਇੰਡੀਆ, ਕੈਨੇਡਾ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਅਮਰੀਕਾ ਨੇ ਰਾਹਤ ਕਾਰਜਾਂ ਦੇ ਲਈ ਕੁਝ ਪਾਬੰਦੀਆਂ ਦੇ ਵਿਚ 23 ਅਕਤੂਬਰ ਤੱਕ ਢਿੱਲ ਦੇਣ ਦਾ ਫੈਸਲਾ ਲਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਤੁਰੰਤ ਖੋਜ ਅਤੇ ਬਚਾਅ ਟੀਮਾਂ ਦੇ ਉਤੇ ਮੈਡੀਕਲ ਸਹਾਇਤਾ ਭੇਜ ਰਿਹਾ। ਲੋ ਦੋਸਤੋ, ਇਹ ਸਾਂਝੀ ਕੁਝ ਖ਼ਬਰਾਂ। ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਹੋਰ ਵੀ ਵਿਦੇਸ਼ੀ ਖ਼ਬਰਾਂ ਦੇ ਉਤੇ। ਭਾਰਤ ਦੇ ਨਾਲ ਰਿਸ਼ਤੇ ਜਿਹੜੇ ਨੇ ਕਾਇਮ ਹੋ ਰਹੇ ਨੇ ਇਰਾਨ ਦੇ, ਪਾਕ ਨਿਜ਼ਾਦ ਉਨ੍ਹਾਂ ਦੇ ਬਿਆਨ ਆਏ ਹੈ ਜੋ ਕਿ ਆਪਣੇ ਇਰਾਨ ਦੇ ਪੈਟਰੋਲੀਅਮ ਮੰਤਰੀ ਨੇ, ਉਨ੍ਹਾਂ ਦੀ ਗੱਲ ਵੀ ਸੁਣਾਉਂਦੇ ਅੱਗੇ ਜਾ ਕੇ। ਤਦ ਤੱਕ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਜੀ, ਅੱਜ ਦੀ ਭਾਰੇ ਸਾਹਿਬ ਜਿਹੜੀ ਸਿਆਸਤ ਪੰਜਾਬ ਦੇ ਵਿਚ ਤਾਂ ਜਿਹੜੀ ਆ ਉਹ ਵੀਡੀਓ ਦੇ ਦੁਆਲੇ ਹੀ ਘੁੰਮਦੀ ਰਹੀ ਹੈ ਜੀ।
0: ਬਿਲਕੁਲ ਹੈ ਜੀ।
2: ਮਾਨ ਸਾਹਿਬ ਉਸ ਵੀਡੀਓ ਨੂੰ ਆਪਣੇ ਨੂੰ ਜਸਟੀਫਾਈ ਕਰਕੇ ਗਏ ਸੀ ਮਾਸਕ ਵਾਲਾ ਜਿਹੜਾ ਹੈਗਾ ਜੀ।
0: ਜੀ,
2: ਤੇ ਅੱਜ ਜਿਹੜੀ ਜਗਮਨ ਸਮਰਾ ਨੇ ਜਿਹੜੀ ਆ ਵੀਡੀਓ ਆਪਣੀ ਪਾਈ ਆ
0: ਜੀ,
2: ਉਹਦੇ ਵਿਚ ਉਹਨੇ ਜਿਹੜਾ ਆ ਉਹ ਜਿਹੜੇ 3 ਪੁਆਇੰਟ ਰੇਜ਼ ਕੀਤੇ ਹੈਗੇ ਆ ਜੀ। ਅਸੀਂ ਵੀ ਕੱਲ ਆਪਣੇ ਪ੍ਰੋਗਰਾਮ ਦੇ ਵਿਚ 3 ਪੁਆਇੰਟ ਰੇਜ਼ ਕੀਤੇ ਸੀ।
0: ਬਿਲਕੁਲ,
2: ਵੱਡੀ ਗੱਲ ਇਹ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜੇ ਇਹਨਾਂ ਦੀ ਵੀਡੀਓ ਹੈ ਨਹੀਂ ਸੀ ਤੇ ਇਹ ਚੀਜ਼ਾਂ ਤਾਂ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਣੀਆਂ ਚਾਹੀਦੀਆਂ ਸੀ ਜੀ।
0: ਬਿਲਕੁਲ ਹੈ ਜੀ।
2: ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਗਏ ਹੈਗੇ ਆ ਜੀ, ਉਦਣ ਇਹਨਾਂ ਨੇ ਜਿਹੜਾ ਆ ਇਹ ਸਾਰਾ ਕੁਛ ਡਿਸਕਲੋਜ਼ ਕਰਕੇ ਜਾਣਾ ਚਾਹੀਦਾ ਸੀ, ਜੇ ਇਹਨਾਂ ਨੂੰ ਪਤਾ ਸੀ ਜੀ ਵੀ ਮੈਂ ਤਾਂ ਬਣਾਈ ਨੀ ਜੀ, ਨਾ ਮੇਰੇ ਹੈਗਾ ਆ, ਜੇ ਕੋਈ ਐਕਟਰ ਹੋ ਸਕਦਾ ਆ ਜਾਂ ਕੋਈ ਮਾਸਕਿੰਗ ਪਰਸਨੈਲਿਟੀ ਹੋ ਸਕਦੀ ਆ ਜੀ।
0: ਜੀ
2: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਥੇਦਾਰ ਸਾਹਿਬ ਦੀ ਜਿਹੜੀ ਹੈਗੀ ਆ ਰਿਪੋਰਟ, ਉਹਦੇ ਵਿੱਚ ਤਾਂ ਆਇਆ ਵੀ ਉਹ ਜੈਨੂਅਨ ਆ, ਉਹਦੇ ਵਿੱਚ ਕੋਈ ਐਡੀਟਿੰਗ ਨਹੀਂ ਹੈਗੀ, ਤੇ ਕੀ ਇਹਨਾਂ ਨੇ ਉਹੀ ਵੀਡੀਓ ਭੇਜੀ ਸੀ ਜਿਹੜੀ ਜਥੇਦਾਰ ਸਾਹਿਬ ਕੋਲ ਆ
0: ਜੀ,
2: ਕੀ ਇਹ ਜਿਹੜਾ ਕਿੱਥੋਂ ਪਤਾ ਲੱਗਦਾ ਹੈਗਾ ਆ ਵੀ ਇਹਦੇ ਉੱਤੇ ਕੋਈ ਜਿਹੜੀ ਐਡੀਟਿੰਗ ਨਹੀਂ ਹੋਈ ਤੇ ਜਾਂ ਕੁਛ ਨਹੀਂ, ਮਤਲਬ ਜਿਹੜਾ ਹੈਗਾ ਇਹਦੇ ਵਿੱਚ ਕੋਈ ਟੈਂਪਰਿੰਗ ਨਹੀਂ ਹੋਈ
0: ਜੀ,
2: ਉਹਦੇ ਤੇ ਜਾਂ ਤਾਂ ਉਹਨੂੰ ਵੀ ਪਹਿਲਾਂ ਰਿਪੋਰਟ ਕਰਾ ਕੇ ਤੇ ਵੀ ਭਾਈ ਸਥਾਪਿਤ ਕਰ ਲੈਂਦੇ ਵੀ ਹਾਂ ਜੀ ਇਹ ਪਹਿਲਾਂ ਤਾਂ ਦੋ ਚੀਜ਼ਾਂ ਹੋਣੀਆਂ ਸੀ ਵੀ ਉਹੀ ਵੀਡੀਓ ਆ ਜਿਹੜੀ ਜਥੇਦਾਰ ਸਾਹਿਬ ਨੇ ਕਰਾਈ ਹੈਗੀ ਆ
0: ਜੀ,
2: ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹਦੇ ਵਿੱਚ ਜਿਹੜਾ ਆ ਚੀਜ਼ ਆ ਜੀ ਇਹਦੇ ਵਿੱਚ ਨਕੂਨਾ ਜਿਹੜਾ ਆ
0: ਜੀ,
2: ਤੇ ਜਿਹੜੀ ਪਹਿਲਾਂ ਇਹਨਾਂ ਨੇ ਕਰਾਈ ਉਹ 10 ਲੱਖ ਰੁਪਇਆ ਇਹਨਾਂ ਦਾ ਕਿੱਥੇ ਗਿਆ ਫਿਰ,
0: ਬਿਲਕੁਲ
2: ਡਿਫੈਂਸ ਬਣਾਉਂਦਿਆਂ ਦਾ
0: ਜੀ।
2: ਹੁਣ ਭਾਰਤ ਸਾਹਿਬ ਇੱਕ ਪਾਸੇ ਤਾਂ ਮਾਨ ਸਾਹਿਬ ਜਿਹੜਾ ਹੈਗਾ ਆ ਕੱਲ ਜਿਹੜੀ ਗੱਲ ਕਰਦੇ ਸੀ ਮੈਨੂੰ ਅਕਾਲ ਤਖ਼ਤ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਮੈਂ ਕਿੱਦਾਂ ਲਾ ਸਕਦਾ ਹੈਗਾ ਆ ਜੀ, ਇੱਦਾਂ ਕਰਕੇ ਮੈਨੂੰ ਬੁਲਾਉਣ ਤੇ ਮੈਂ ਤਾਂ ਹੁਣ ਵੀ ਜਾ ਕੇ ਤਿਆਰ ਆਪਣੀ ਸਫਾਈ ਦੇ ਦਊਂਗਾ
0: ਜੀ।
2: ਹਾਂਜੀ, ਦੂਜੇ ਪਾਸੇ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਅੰਮ੍ਰਿਤਸਰ ਤੋਂ ਵਿਧਾਇਕ ਹੈਗੀ ਆ
0: ਜੀ
2: ਜੀਵਨਜੋਤ ਕੌਰ, ਡਾਕਟਰ ਜੀਵਨਜੋਤ ਕੌਰ, ਉਹਨੇ ਜਿਹੜਾ ਹੈਗਾ ਆ ਕੱਲ ਬੜਾ ਡੈਰੋਗੇਟਰੀ ਜਿਹੜੇ ਰਿਮਾਰਕਸ ਜਿਹੜੇ ਆ ਜਥੇਦਾਰ ਸਾਹਿਬ ਦੇ ਖਿਲਾਫ਼ ਪਾਸ ਕੀਤੇ ਸੀ
0: ਜੀ,
2: ਔਰ ਉਹਨੂੰ ਬੁਰਾ ਵੀ ਮਨਾਇਆ ਗਿਆ ਕਿ ਜਿਸ ਐਕਸਟੈਂਟ ਤੱਕ ਉਹ ਗਈ ਜੀ
0: ਜੀ।
2: ਅੱਜ ਇਹਨਾਂ ਦੀ ਨਕੋਦਰ ਦੀ ਵਿਧਾਇਕ ਜਿਹੜੀ ਹੈਗੀ ਸੀ ਇੰਦਰਜੀਤ ਕੌਰ ਮਾਨ, ਉਹਨੇ ਵੀ ਇਹੀ ਗੱਲ ਉਸੇ ਟਿਊਨ ਦੇ ਵਿੱਚ ਕਹੀ
0: ਜੀ,
2: ਦੋ ਡਾਊਟ ਕੇ ਇੱਕ ਲੇਡੀ ਨੇ ਵੀ ਜਿਹੜਾ ਹੈਗਾ ਆ ਸਿੱਖ ਸੰਸਥਾਵਾਂ ਦਾ ਵਾਸਤਾ ਦੇ ਕੇ ਤੇ ਉਹਨੂੰ ਲਾਂਤਾਂ ਜ਼ਰੂਰ ਪਾਈਆਂ
0: ਜੀ
2: ਅੰਮ੍ਰਿਤਸਰ ਵਾਲੀ ਬੀਬੀ ਨੂੰ, ਨਾਲ ਕਿਹਾ ਕਿ ਭਾਈ ਆਪਣੀ ਜ਼ਬਾਨ ਨੂੰ ਲਗਾਮ ਦੇ ਵੀ ਤੁਸੀਂ ਸਾਡੇ ਅਕਾਲ ਤਖ਼ਤ ਨੂੰ ਬਦਨਾਮ ਕਰ ਰਹੇ ਹੈਗੇ ਆ
0: ਜੀ।
2: ਹੁਣ ਦੇਖੋ ਮੁੱਦਾ ਇਹ ਨੈਸ਼ਨਲ ਚੈਨਲ ਦੇ ਉੱਤੇ ਡਿਬੇਟ ਹੋ ਰਹੀ ਜੀ
0: ਜੀ,
2: ਤੇ ਨੈਸ਼ਨਲ ਚੈਨਲ ਦੇ ਵਿਚ ਜਿਹੜਾ ਆਪ ਦੇ ਜਿਹੜਾ ਹੈਗਾ ਸਪੋਕਸ ਪਰਸਨ ਉਹ ਲੇਡੀ ਆ ਕੋਈ, ਉਹਨੂੰ ਨਾ ਤਾਂ ਪਤਾ ਵੀ ਜਥੇਦਾਰ ਕੀ ਹੁੰਦਾ, ਉਹਨੂੰ ਅਕਾਲੀ ਦਲ ਦਾ ਵਰਕਰ ਹੀ ਕਹੀ ਜਾਂਦੇ ਆ, ਅਕਾਲੀ ਦਲ ਨੂੰ ਤੇ ਨਾ ਉਹਨਾਂ ਨੂੰ ਪਤਾ ਹੈਗਾ ਆ, ਉਹ SGPC ਨੂੰ ਤੇ ਅਕਾਲੀ ਦਲ ਨੂੰ ਇੱਕੋ ਹੀ ਗੱਲ ਸਮਝ ਰਹੀ ਹੈ ਜੀ, ਨਾ ਉਹਨਾਂ ਨੂੰ ਸੰਸਥਾਵਾਂ ਦਾ ਪਤਾ ਆ, ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ, ਨਾ ਹਿਸਟਰੀ ਦਾ ਪਤਾ ਜੀ, ਤੇ ਉਹ ਇਸ ਕਰਕੇ ਜੋ ਮੂੰਹ ਆਇਆ ਹੈਗਾ ਆ ਹਰ ਕੋਈ ਬੋਲੀ ਜਾਂਦਾ ਆ ਜੀ, ਜਿੱਥੇ ਤੱਕ ਹੈਗਾ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਲੋਕੀ ਆਪੋ ਮਤਲਬ ਪੰਚਾਇਤਾਂ ਜਿਹੜੀਆਂ ਆ ਆਪ ਹੀ ਮਤੇ ਪਾਉਣ ਲੱਗ ਪਈਆਂ ਜੀ ਇਸ ਚੀਜ਼ ਦੇ, ਨਾਲ ਹੀ ਜਿਹੜਾ ਆ ਹੋਰਡਿੰਗ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ
0: ਜੀ।
2: ਇੱਕ ਵੀਡੀਓ ਆਈ ਆ ਉਹ ਇਹ ਨੀ ਡਿਸਕਲੋਜ਼ ਹੋ ਸਕਿਆ ਉਹ ਕਿੱਥੇ ਦੀ ਹੈਗੀ ਆ, ਵੀ ਗੁਰੂ ਘਰ ਦੇ ਵਿੱਚੋਂ ਪੁਲਿਸ ਦੀ ਅਸਿਸਟੈਂਟ ਨਾਲ ਉਹ ਚੱਕੇ ਜਾ ਰਹੇ, ਬੋਰਡ ਚੱਕੇ ਜਾ ਰਹੇ ਹੋਰਡਿੰਗ।
0: ਬਿਲਕੁਲ, ਸੁਰਿੰਦਰਪਾਲ ਸਿੰਘ ਔਲਖ ਉਹਨਾਂ ਨੇ ਪਾਈ, ਮੇਰੇ ਖਿਆਲ ਨਾਲ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਜੀ, ਜਿੱਥੇ ਤੱਕ ਮੈਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ।
2: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ,
0: ਹੁਣ
2: ਵੀਡੀਓ ਤਾਂ ਉਹਨਾਂ ਵੱਲੋਂ ਹੀ ਪਾਈ ਗਈ ਹੈ ਜੀ
0: ਜੀ,
2: ਤੇ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਨੂੰ ਕਵਰ ਅਪ ਕਰਦੇ ਹੋਏ ਇੱਕ ਗਲਤੀ ਨੂੰ ਛੁਪਾਉਂਦੇ ਹੋਏ ਆਪਾਂ ਕੰਟੀਨਿਊਸਲੀ ਕਈ ਗਲਤੀਆਂ ਕਰ ਜਾਈਦੀਆਂ
0: ਜੀ,
2: ਇਹ ਪਾੜਾ ਦਿਨੋਂ ਦਿਨ ਵੱਧਦਾ ਜਾਂਦਾ ਹੈਗਾ ਆ, ਚਾਹੀਦਾ ਤਾਂ ਇਹ ਸੀ ਕਿ ਇਹਨੂੰ ਪਹਿਲੇ ਦਿਨ ਹੀ ਸਮੇਟ ਲਿਆ ਜਾਂਦਾ
0: ਜੀ।
2: ਦੇਖੋ ਇੱਕ ਚੀਜ਼ ਹੈਗੀ, ਜਦੋਂ ਮਾਨ ਸਾਹਿਬ ਕਟਾਕਸ਼ ਕਰਦੇ ਸੀ ਤੇ ਅਕਾਲੀ ਦਲ ਜਵਾਬ ਦੇਣ ਤੋਂ ਪੈਂਦਾ ਸੀ ਤੇ ਅਸੀਂ ਇਸ ਗੱਲ ਨੂੰ ਕਹਿੰਦੇ ਸੀ ਵੀ ਭਾਈ ਮਾਨ ਸਾਹਿਬ ਵਾਲੀ ਪਿੱਚ ਤੇ ਨਾ ਜਾਓ ਤੁਸੀਂ, ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ
0: ਜੀ।
2: ਹੁਣ ਜੇ ਫਰੀ ਵੀਰ ਦੀ ਗੱਲ ਕਰਦੇ ਸੀ ਤਾਂ ਵੀ ਅਸੀਂ ਇਹ ਗੱਲ ਪੁਆਇੰਟ ਆਊਟ ਕਰਦੇ ਸੀ ਵੀ ਭਾਈ ਤੁਸੀਂ ਉਸ ਐਕਸਟੈਂਡ ਤੱਕ ਨਾ ਜਾਓ, ਕਿੱਥੋਂ ਦੇਣਾ ਪੰਜਾਬ ਚ ਦਮ ਹੈ ਨੀ ਗਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨ ਵਾਸਤੇ
0: ਜੀ।
2: ਜੇ ਤੁਸੀਂ ਅੱਗੇ ਆਉਣਾ ਚਾਹੁੰਦੇ ਆ, ਸਿਆਸਤ ਕਰਨੀ ਚਾਹੁੰਦੇ ਆ, ਇਹ ਆਸ ਰੱਖਦੇ ਆ ਕਿ ਅਗਲੀਆਂ ਚੋਣਾਂ ਦੇ ਵਿੱਚ ਲੋਕ ਵਾਗਡੋਰ ਤੁਹਾਨੂੰ ਦੇਣ, ਤੇ ਤੁਸੀਂ ਜਿਹੜਾ ਹੈਗਾ ਆ ਉਹ ਕੰਮ ਨਾ ਕਰੋ ਜੋ ਉਹ ਕਰਦੇ ਹੈਗੇ ਆ, ਕਿ ਉਹ ਕਿਉਂਕਿ ਜਿਹੜਾ ਕੰਮ ਉਹ ਕਰਦੇ ਉਹ ਤੁਹਾਡੇ ਨਾਲੋਂ ਵਧੀਆ ਹੀ ਕਰ ਲੈਂਦੇ ਪਏ ਆ।
0: ਬਿਲਕੁਲ,
2: ਫਰੀ ਵੀਜ ਤੁਹਾਡੇ ਤੁਸੀਂ ਉਸ ਐਕਸਟੈਂਟ ਤੱਕ ਨਹੀਂ ਦੇ ਹੋਣੀ ਆ
0: ਜੀ,
2: ਕਿਉਂਕਿ ਹੁਣ ਜਿਹੜਾ 5 ਲੱਖ ਕਰੋੜ ਦੀ ਸਟੇਟ ਕਰਜਾਈ ਹੈਗੀ, ਮੁਲਾਜ਼ਮ ਤਾਂ ਜਿਹੜੇ ਹੈਗੇ ਆ ਉਹ ਸਾਰੇ ਸੜਕਾਂ ਤੇ ਧਰਨਿਆਂ ਚ ਹਾਂਜੀ, ਟੀਚਰ ਤਾਂ ਪਰੇਸ਼ਾਨ ਜੀ, ਹਸਪਤਾਲਾਂ ਦੇ ਵਿੱਚ ਕੋਈ ਡਾਕਟਰਾਂ ਦੀ ਭਰਤੀ ਨਹੀਂ ਹੋਈ ਜੀ
0: ਜੀ।
2: ਉਹ ਹੁਣ ਕੱਲ ਵੀ ਇੱਕ ਜਿਹੜੀ ਹੈਗੀ ਆ ਵੀਡੀਓ ਆਈ ਸੀ ਵੀ ਧੂਰੀ ਦੇ ਵਿੱਚ ਜਿਹੜਾ ਆ ਵੀ ਇੱਕ ਬੱਚਾ ਇਸ ਇਲਾਜ ਖੁਣੋ ਮਰ ਗਿਆ ਜੀ
0: ਤੇ
2: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇਹਨਾਂ ਨੇ ਧਰਨਿਆਂ ਦੇ ਵਿੱਚ ਜਿਹੜਾ ਆ ਕੋਈ ਜਾਤੀ ਕੀਤੀ ਹੈਗੀ ਆ, ਉਹ ਵੀ ਇੱਕ ਬੱਚੀ ਰਜਿੰਦਰਾ ਹੋਸਪਿਟਲ ਚ ਦਮ ਤੋੜ ਗਈ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਵੀਡੀਓ ਆਉਂਦੀਆਂ ਉਹ ਦੱਸ ਰਹੀਆਂ ਹੈਗੀਆਂ ਵੀ ਕੰਮ ਜਿੱਥੇ ਕਰਨਾ ਚਾਹੀਦਾ ਸੀ ਉੱਥੇ ਤਾਂ ਕੰਮ ਹੋਇਆ ਨੀ ਜੀ।
0: ਜੀ
2: ਇਸ ਰਾਜਨੀਤੀ ਤੋਂ ਪੰਜਾਬ ਨੂੰ ਕੀ ਹਾਸਲ ਹੋਊਗਾ ਜੀ ਵੀ ਜਿਹੜੀ ਇਹ ਵੀਡੀਓ ਚੱਲਦੀ ਪਈ ਹੈ ਜੀ।
0: ਇੱਕ ਪਾਸੇ ਤਾਂ ਸੈਣੀ ਸਾਹਿਬ ਦਾਅਵੇ ਕਰ ਰਹੇ ਨੇ ਕਿ ਇੰਨਾ ਕੁਝ ਕਰ ਦਿੱਤਾ, ਹੁਣੇ ਮੈਂ ਖਬਰ ਕਰਕੇ ਹਟਿਆ ਕਹਿੰਦੇ ਜੀ ਭਾਈ 3000 ਜਿਹੜੇ ਸਟੇਡੀਅਮ ਨੇ ਉਹ ਵੀ ਤਿਆਰ ਹੋ ਜਾਣੇ ਆ 15 ਜੁਲਾਈ ਤੱਕ, ਇਸ ਤਰ੍ਹਾਂ ਦੇ ਦਾਅਵੇ। ਦੂਸਰੇ ਪਾਸੇ DA ਦੇ ਮਸਲੇ ਨੇ, ਆ ਦੇਖੋ ਅੱਜ ਵੀ ਖਬਰ ਲੱਗੀ ਆ, ਮੁਲਾਜ਼ਮ ਜਿਹੜੇ ਨੇ ਉਹ ਕਹਿੰਦੇ ਭਾਈ ਜਿਹੜੀ ਪੁਰਾਣੀ ਪੈਨਸ਼ਨ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਜਿਹੜੀ ਅਪੀਲ ਕਰ ਦਿੱਤੀ ਹੈ 11 ਜੁਲਾਈ ਤੋਂ। ਤੇ ਉਹਨਾਂ ਨੇ ਕਹਿੰਦੇ ਹੁਣ ਪਾਣੀ ਵਾਲੇ ਘੜੇ ਜਿਹੜੇ ਜਾਂ ਘੜਾ ਪਾਣੀ ਦਾ ਘੜਾ ਭੰਨ ਕੇ ਜਿਹੜਾ ਆਪਣਾ ਵਿਰੋਧ ਦਰਜ ਕਰਵਾਉਣਗੇ ਜੀ, ਗੁੱਸਾ ਜ਼ਾਹਰ ਕਰਨਗੇ। ਵੈਸੇ ਮੈਂ ਗੱਲ ਕੀਤੀ ਸੀ ਕਿ ਘੜਾ ਤਾਂ ਵੈਸੇ ਜਦੋਂ ਆਪਣਾ ਆਖਰੀ ਯਾਤਰਾ ਦੇ ਉੱਤੇ ਕੋਈ ਵੀ ਵਿਅਕਤੀ ਨੂੰ ਜਿਹੜਾ ਤੋਰਿਆ ਜਾਂਦਾ ਉਦੋਂ ਭੰਨਿਆ ਜਾਂਦਾ ਹੈ, ਤੇ ਲੱਗਦਾ ਹੈ ਕਿ ਮੁਲਾਜ਼ਮ ਜਿਹੜੇ ਖਫਾ ਨੇ ਜੀ।
2: ਮੁਲਾਜ਼ਮ ਵੀ ਖਫਾ ਪਰ ਸਾਹਿਬ ਇੱਥੇ ਮੀਡੀਆ ਦੇ ਵਿੱਚ ਤਾਂ ਜਿਹੜਾ ਕੁਛ ਆਉਂਦਾ ਨੀ ਹੈਗਾ। ਪੈਨਸ਼ਨਰ ਦੁਖੀ ਹੈ ਜੀ,
0: ਪੈਨਸ਼ਨਰ ਦੁਖੀ ਹੈ ਜੀ।
2: ਪੈਨਸ਼ਨਰ ਜਿਹੜੇ ਪੰਜਾਬ ਸਰਕਾਰ ਦੇ ਪੈਨਸ਼ਨਰ ਆ, ਪੈਨਸ਼ਨਾਂ ਕੋਈ ਜ਼ਿਆਦਾ ਨੀ ਹੁੰਦੀਆਂ ਪਰ ਜਿੰਨੀਆਂ ਵੀ ਹੁੰਦੀਆਂ ਉਹਨੇ ਦੇ ਵਿੱਚ ਜਿਹੜੇ ਲੋਕੀ ਕਈ ਹੈਗੇ ਉਹਨਾਂ ਕੋਲ ਹੋਰ ਸੋਰਸ ਆਫ ਇਨਕਮ ਨਹੀਂ ਹੁੰਦਾ, ਉਹਨਾਂ ਦਾ ਬਜਟ ਬਣਿਆ ਹੁੰਦਾ
0: ਜੀ।
2: ਇਹਦਾ ਓਲਡ ਏਜ ਲੋਕੀ ਜਿਹੜੇ ਹੈਗੇ ਆ ਬਹੁਤ ਸਾਰੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੇ, ਉਹਨਾਂ ਨੂੰ ਦਵਾਈਆਂ ਵੀ ਲੈਣੀਆਂ ਪੈਂਦੀਆਂ, ਸਾਰਾ ਉਹਨਾਂ ਦਾ ਉਹ ਡਿਪੈਂਡੈਂਟ ਹੁੰਦੇ ਆ। ਉਹਨਾਂ ਦਾ ਇੱਕ ਦਮ ਜਿਹੜਾ ਆ ਵੀ 5-5 ਹਜ਼ਾਰ 8 ਹਜ਼ਾਰ ਘੱਟ ਜਾਣਾ ਪੈਨਸ਼ਨ ਤੋਂ, ਤੇ ਉਹਨਾਂ ਦਾ ਵੀ ਤਾਂ ਜਿਹੜਾ ਬਜਟ ਖਰਾਬ ਕਰ ਦਿੰਦਾ ਨਾ ਜੀ।
0: ਨਾਲੇ ਸਾਰਿਆਂ ਕੋਲ ਕਿਹੜਾ ਆਪਣੇ ਮਕਾਨ ਹੈਗੇ, ਕੋਈ ਕਿਰਾਏ ਤੇ ਵੀ ਰਹਿੰਦਾ ਹੋਊਗਾ ਜੀ ਉਹ ਸਾਰੀ ਉਮਰ, ਮਤਲਬ ਕਿ
2: ਬਿਲਕੁਲ ਭਰਾ ਸਾਹਿਬ ਅਬਵ ਆਲ ਜਿਹੜਾ ਹੈਗਾ ਆ ਪਿਛਲੇ 3 ਮਹੀਨਿਆਂ ਤੋਂ ਮਹਿੰਗਾਈ ਜਿਹੜੀ ਆ ਉਹ ਆਪਣਾ ਮੂੰਹ ਖੋਲੀ ਬੈਠੀ ਹੈ ਜੀ। ਤੁਸੀਂ ਇੱਕ ਵਾਰੀ ਜਿਹੜਾ ਹੈਗਾ ਆ ਘਰ ਦਾ ਸ਼ਾਮ ਦਾ ਹੀ ਆਟਾ ਲੂਣ ਲੈਣ ਚਲ ਜਾਓ ਨਾ ਜੀ ਤੇ 1000 ਰੁਪਇਆ ਲੱਗਦਾ।
0: ਬਿਲਕੁਲ ਬਿਲਕੁਲ।
2: ਸੋ ਇਸ ਕਰਕੇ ਜਿਹੜਾ ਆ ਪਤਾ ਨੀ ਇਹ ਕੀ ਸੋਚਦੇ ਹੈਗੇ ਆ ਜੀ। ਸਗੋਂ ਤੁਹਾਡੇ ਕੋਲ ਤਾਂ ਹੁਣ ਟਾਈਮ ਘੱਟ ਸੀ, ਤੁਹਾਡਾ ਤਾਂ ਸਮਾਂ ਬਹੁਤ ਕੀਮਤੀ ਸੀ, ਤੁਹਾਨੂੰ ਪ੍ਰੀਫਰਸ ਦੇ ਵਿੱਚ ਉਲਝਣਾ ਹੀ ਨਹੀਂ ਸੀ ਚਾਹੀਦਾ।
0: ਬਿਲਕੁਲ ਜੀ, ਉਹ ਤਾਂ ਸਮਾਂ ਦੇਖੋ ਹੋਰ ਟੀਚਰਾਂ ਕਰੀ ਜਾਂਦੇ ਆ, ਕਿਉਂ ਕਹਿੰਦੇ ਮਾੜੇ ਤੀਲੇ ਜਿਹੜੇ ਨੇ ਨਿਕਲਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਤੇ ਕਾਂਗਰਸ ਦੇ ਪੰਜੇ ਦੇ ਵਿੱਚ ਉਹ ਕਹਿੰਦੇ ਜੇ ਮਤਲਬ ਕਿ ਇਹ ਕੁੰਗਲ ਘੱਟ ਜਾਂਦੀ ਹੈ ਤਾਂ ਉਹ ਫਿਰ ਪੂਰਾ ਨਹੀਂ ਰਹਿੰਦਾ, ਤੇ ਫੁੱਲ ਜਿਹੜਾ ਕਮਲ ਦਾ ਉਹਦੀ ਗੱਲ ਕੀਤੀ ਹੈ, ਤੇ ਤੱਕੜੀ ਦਾ ਇੱਕ ਧਾਗਾ ਹੀ ਜਿਹੜਾ ਕਹਿੰਦੇ ਜੇ ਰੱਸੀ ਟੁੱਟ ਜਾਵੇ ਤਾਂ ਉਹਦਾ ਬੈਲੈਂਸ ਨਹੀਂ ਰਹਿੰਦਾ ਜੀ।
2: ਪਰ ਇੱਕ ਪੰਜਾਬੀ ਦੀ ਕਹਾਵਤ ਆ ਕਿ ਤੂੰ
0: ਸੈਣੀ ਸਾਹਿਬ ਜੇ ਜਿੰਨਾ ਝਾੜੂ ਬੰਨਿਆ ਹੁੰਦਾ ਜੇ ਉਹੋ ਹੀ ਧਾਗਾ ਲੁੱਟ ਪੁੱਟ ਕੇ ਲੈ ਜਾਵੇ ਤਾਂ ਰਹਿੰਦਾ ਕੱਖ ਝਾੜੂ ਦਾ ਵੀ ਨਹੀਂ ਫਿਰ।
2: ਦੇਖੋ ਗੱਲ ਏਦਾਂ ਹੈਗੀ ਆ ਵੀ ਕਮੇਡੀਅਨ ਨੂੰ ਗੱਲਾਂ ਹੀ ਆਣੀਆਂ ਹੈਗੀਆਂ ਜੀ, ਹੋਰ ਉੱਥੇ ਕੀ ਆ
0: ਜੀ।
2: ਉਹ ਤਾਂ ਦੇਖੋ ਇੱਕ ਰੋਡ ਸ਼ੋਅ ਦੇ ਦੌਰਾਨ ਜਿਹੜਾ ਆ ਉਹ ਆਪਣੇ ਐਕਸ਼ਨ ਜਿਹਾ ਕਰਦੇ ਹੈਗੇ, ਤੀਰ ਚਲਾਉਂਦੇ ਆ ਤੇ ਗੁਰੂ ਪਿੱਛੇ ਗੁਰੂ ਘਰ ਹੈਗਾ ਆ ਤੇ ਗੁਰੂ ਘਰ ਵੱਲ ਨੂੰ ਤੀਰ ਚਲਾਈ ਜਾਂਦੇ ਆ ਜੀ, ਨਾਲ ਅੱਗੇ ਤੇਰੇ ਯਾਰ ਨੂੰ ਹੈ ਜੀ ਤੇ ਦੱਬਦਾ ਕਿੱਥੇ ਆ ਜੀ ਤੁਸੀਂ ਗੁਰੂ ਘਰ ਦੇ ਅੱਗੇ। ਭਾਰੇ ਸਾਹਿਬ ਮੈਂ ਨਾ ਇੱਕ ਬੰਦਾ ਜਿਹਦੇ ਨਾਲ ਮੈਂ ਟਰੈਵਲ ਕਰਦਾ ਹੁੰਦਾ ਸੀਗਾ, ਉਹ ਡਰਿੰਕ ਕਰਨ ਦਾ ਬਹੁਤ ਸ਼ੌਕੀਨ ਸੀ
0: ਜੀ,
2: ਤੇ ਜਿੱਥੇ ਕਿਤੇ ਬਹਿਣਾ ਨਾ ਤੇ ਉਹਨੇ ਕਾਫੀ ਡਰਿੰਕ ਕਰ ਲੈਣੀ
0: ਜੀ।
2: ਭਾਰੇ ਸਾਹਿਬ ਮੈਨੂੰ ਸਮਝ ਨਹੀਂ ਸੀ ਆਉਂਦੀ ਉਹਦੀ ਗੱਡੀ ਦੇ ਵਿੱਚ, ਉਹਨੇ ਆਹ ਗੱਡੀ ਵੀ ਚਲਾ ਲੈਂਦੇ, ਤੁਹਾਨੂੰ ਪਤਾ ਪੰਜਾਬ ਚ ਕੌਣ ਪਰਵਾਹ ਕਰਦਾ
0: ਜੀ।
2: ਉਹ ਗੱਡੀ ਚਲਾਉਂਦੇ ਹੋਏ ਇੱਕਦਮ ਮਿਊਜ਼ਿਕ ਚੱਲਦਾ ਹੋਣਾ ਨਾ, ਇੱਕਦਮ ਮਿਊਜ਼ਿਕ ਬੰਦ ਹੋ ਜਾ
0: ਜੀ।
2: ਮੈਂ ਦੇਖਿਆ ਤੇ ਸੱਜੇ ਪਾਸੇ ਗੁਰੂ ਘਰ ਹੈ ਜੀ, ਨਾਲ ਹੀ ਉਹਨੇ ਸਿਰ ਜਿਹਾ ਝੁਕਾਇਆ ਮਾੜਾ ਜਿਹਾ ਅੱਗੇ ਨਿਕਲਿਆ ਨਾਲ ਹੀ। ਭਾਰੇ ਸਾਹਿਬ ਸਾਡੇ ਤਾਂ ਜਿਹੜੇ ਹੈਗੇ ਆ ਏਦਾਂ ਦੇ ਕਲਚਰ ਆ ਜਾਂ ਏਦਾਂ ਦੇ ਕਸਟਮ ਆ ਕਿ ਇਸ ਚੀਜ਼ ਦਾ ਇੰਨਾ ਜ਼ਿਆਦਾ ਮਤਲਬ ਕੀਤਾ ਜਾਂਦਾ। ਕੱਲੀ ਇੱਕ ਜਗ੍ਹਾ ਨੀ ਮੈਂ ਦੇਖਿਆ, ਮੈਂ ਕਈ ਜਗ੍ਹਾ ਪਰਖਿਆ ਉਸ ਬੰਦੇ ਨੂੰ ਕਿ ਮਤਲਬ ਬਿਲਕੁਲ ਨਸ਼ੇ ਦੇ ਵਿੱਚ ਤੇ ਬਿਲਕੁਲ ਜਿਹੜਾ ਹੈਗਾ ਆ ਉੱਥੇ ਮਤਲਬ ਮਿਊਜ਼ਿਕ ਚਲਾਉਂਦਾ ਆਣਾ ਤੇ ਮੁੜ ਕੇ ਜਿੱਦਾਂ ਹੀ ਗੁਰੂ ਘਰ ਦਾ ਦੇਖ ਲਾ ਜਾਣਾ ਜੀ ਇੱਕਦਮ ਮਿਊਜ਼ਿਕ ਬੰਦ ਨਾਲ ਹੀ
0: ਡਰਾਈਵਿੰਗ ਕਰਦੇ ਆ ਤਾਂ ਜਾਂ ਬਹੁਤ ਸਾਰੇ ਬੱਸਾਂ ਦੇ ਡਰਾਈਵਰ ਦੇਖ ਲੋ ਜਿਹੜੇ ਨੇ ਪਹਿਰਾਵੇ ਦੇ ਵਿਚ ਨੇ, ਸਰਦਾਰ ਨੇ, ਸਿੰਘ ਸਜੇ ਹੋਏ ਨੇ, ਉਹ ਹਮੇਸ਼ਾ ਹੀ ਤੁਸੀਂ ਦੇਖੋ ਚਾਹੇ ਹਿੰਦੂ ਭਾਈਚਾਰੇ ਦੇ ਲੋਕ ਨੇ ਚਾਹੇ ਕਿੱਦਾਂ ਵੀ ਆ, ਜੋ ਵੀ ਜਿਸ ਵੀ ਫੀਲਡ ਚ ਕੰਮ ਕਰਦੇ ਆ ਉਹ ਹਾਈਵੇ ਦੇ ਉੱਤੇ ਹੀ ਦੇਖ ਲਓ ਕਿ ਕਿੰਨੀਆਂ ਜਗ੍ਹਾ ਆਉਂਦੀਆਂ ਨੇ, ਚਾਹੇ ਕਿਸੇ ਪੀਰ ਦੀ ਜਗ੍ਹਾ ਆਉਂਦੀ ਹੈ ਤੇ ਚਾਹੇ ਕਿਤੇ ਆਪਣਾ ਗੁਰੂ ਘਰ ਆ, ਤਾਂ ਉਹ ਮਤਲਬ ਕਿ ਹੱਥ ਛੱਡ ਕੇ ਸਤੇਰੰਗ ਦੇ ਤਾਂ ਨਤਮਸਤਕ ਹੁੰਦੇ ਆ ਜੀ, ਬੈਠੇ ਬੈਠੇ ਚੱਲਦੇ ਚੱਲਦੇ।
2: ਬਿਲਕੁਲ ਜੀ, ਹੁੰਦੇ ਆ ਮਿਊਜ਼ਿਕ ਇੱਕਦਮ ਬੰਦ ਕਰਦੇ ਵਿਦਆਊਟ ਰਿਸਪੈਕਟ।
0: ਬਿਲਕੁਲ
2: ਜੀ, ਇਹਨਾਂ ਦਾ ਇਹਦਾ ਤੇਰਾ ਯਾਰ ਨੂੰ ਦੱਬਣ ਨੂੰ ਫਿਰਦੇ ਜੀ, ਦੱਬਦਾ ਕਿੱਥੇ ਹੈਗਾ ਉਹ ਬਾਹਰ, ਤੇ ਦਬਾਉਣ ਵਾਲਾ ਅੰਦਰ ਹੀ ਬੈਠਾ ਆ ਜੀ।
0: ਬਿਲਕੁਲ
2: ਹਾਂਜੀ, ਉਹ ਤਾਂ ਕਹਿੰਦੇ ਹੁੰਦੇ ਆ ਨਾ ਜੀ ਵੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ।
0: ਹਾਂਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਵਡਿਆਈਆਂ ਜਿਹੜੀਆਂ ਆ ਉਹ ਸੱਚੇ ਪਾਤਸ਼ਾਹ ਦੇ ਕੋਲ ਹੀ ਹੈਗਾ ਆ। ਨਹੀਂ ਸਰ, ਇਹੋ ਜੇ ਇਹ ਜਿੱਥੇ ਜਿਸ ਟਰੈਕ ਤੇ ਚਲੇ ਗਏ ਨਾ ਜੀ, ਉੱਥੇ ਜਿਹੜਾ ਆ ਲੋਕਾਂ ਦੇ ਬਹੁਤ ਸਾਰਿਆਂ ਦੇ ਲੋਕੀ ਅਕਾਲੀ ਦਲ ਨਾਲ ਸਹਿਮਤ ਹੋਣ ਨਾ ਹੋਣ ਜੀ, ਪਰ ਸ੍ਰੀ ਅਕਾਲ ਤਖ਼ਤ ਨੂੰ ਤਾਂ ਸਾਰੇ ਹੀ ਸਮਰਪਿਤ ਆ ਨਾ ਜੀ।
0: ਪਰ ਸੈਣ ਸਾਹਿਬ, ਇੱਥੇ ਮੁੱਦਾ ਅਕਾਲੀ ਦਲ ਦਾ ਹੈ ਨਾ, ਕਾਂਗਰਸ ਦਾ ਨਾ, ਬੀਜੇਪੀ ਦਾ ਨਾ, ਬਹੁਜਨ ਪਾਰਟੀ ਦਾ। ਮੁੱਦਾ ਤਾਂ ਸਿਰਫ ਤੇ ਸਿਰਫ ਜਿਹੜਾ ਚੱਲ ਰਿਹਾ ਜਾਂ ਹੈਗਾ ਜੋ, ਉਹਦੇ ਉੱਤੇ ਅਸੀਂ ਫੋਕਸ ਨਹੀਂ ਕਰਨਾ ਚਾਹੁੰਦੇ ਕਿ ਜੋ ਗੱਲਬਾਤ ਹੈਗੀ ਆ ਉਹ ਤੋਂ ਮਤਲਬ ਜਵਾਬਦੇਹੀ ਤੋਂ ਭੱਜਣਾ ਚਾਹੁੰਦੇ ਆ, ਜਾਂ ਉਹ ਚਾਹੇ ਉਹ ਆਮ ਲੋਕ ਵੀ ਹੈ ਤੇ ਚਾਹੇ ਉਹ ਮੀਡੀਆ ਵੀ ਹੈ, ਤੇ ਚਾਹੇ ਜਿੱਦਾਂ ਕਿਵੇਂ ਦੇਖ ਦੋ ਇਹ ਸਾਰੀ ਗੱਲਬਾਤ, ਮਤਲਬ ਕਿ ਕੰਟਰੋਵਰਸੀ ਕਿਉਂ ਸਾਡੇ ਹਮੇਸ਼ਾ ਹੀ ਹੈ ਕਿ ਮੁੱਦਾ ਕੁਝ ਹੁੰਦਾ ਤੇ ਕੰਟਰੋਵਰਸੀ ਕੁਝ ਛਿੜ ਜਾਂਦੀ ਹੈ।
2: ਸਰ, ਇਹਨਾਂ ਗੱਲਾਂ ਦੇ ਉੱਤੇ ਮੈਂ ਗੜਗੱਜ ਸਾਹਿਬ ਦੀ ਸਿਫਤ ਕਰਾਂਗਾ, ਉਹ ਬਹੁਤ ਹੀ ਸੂਝਵਾਨ ਬੰਦੇ ਨੇ। ਉਹਨਾਂ ਨੇ ਦੇਖੋ ਅੱਜ ਵੀ ਜਿਹੜਾ ਹੈਗਾ ਆ ਇੱਕ ਵੀਡੀਓ ਪਾਈ, ਉਹ ਕਹਿੰਦੇ ਫਿਰ ਜਿਹੜਾ ਕੱਬ ਸੀਗਾ ਵੀ ਭਾਈ ਪਹਿਲਾਂ ਜਿਹੜਾ ਆ ਤੁਹਾਨੂੰ ਜਿੱਥੋਂ ਸ਼ੁਰੂਆਤ ਹੋਈ ਹੈਗੀ ਆ ਕਿ ਤੁਸੀਂ ਜਿਹੜਾ ਐਕਟ ਦੇ ਉੱਤੇ ਗੱਲ ਨਹੀਂ ਕਰਦੇ
0: ਜੀ।
2: ਹਾਂਜੀ, ਜਿਹੜੇ ਸਪਲਿਟਡ ਗਰੁੱਪ ਹੈਗੇ ਆ ਐਸ ਜੀ ਪੀ ਸੀ ਨਾਲੋਂ, ਉਹਨਾਂ ਦੀ ਤੁਸੀਂ ਰਾਇ ਲੈਣੇ ਹੈਗੇ ਆ, ਉਹ ਆਪਣੇ ਆਪ ਦੇ ਵਿੱਚ ਪੰਥ ਨਹੀਂ,
0: ਨਾਲੇ ਉਹਨਾਂ ਦੀ ਆਪਸ ਦੇ ਵਿੱਚ ਵੀ ਤਾਂ ਲਾਗ ਡਾਕ ਹੈਗੀ, ਡਟ ਹੈਗੀ ਆ ਨਾ, ਛੋਟੀਆਂ ਸੰਸਥਾਵਾਂ ਨੇ ਜਾਂ
2: ਹੈਗੀ ਆ ਹੋਊਗੀ।
0: ਦੇਖੋ ਇੱਥੇ ਬਾਹਰਲੇ ਮੁਲਕਾਂ 'ਚ ਹੀ ਦੇਖ ਲਓ, ਕੋਈ ਮਤਲਬ ਕਿ ਇੱਕ ਗੁਰੂ ਘਰ ਦੀ ਕੋਈ ਮੰਨਦਾ ਨਹੀਂ ਤਾਂ ਉਹ ਅਗਲਾ ਆਪਣਾ ਅੱਡ ਗੁਰੂ ਘਰ ਜਿਹੜਾ ਸ਼ੁਰੂ ਕਰ ਲੈਂਦਾ ਜੀ।
2: ਸਰ, ਤੁਸੀਂ ਅਯਾਲੀ ਸਾਹਿਬ ਦਾ ਦੇਖ ਲਓ ਨਾ, ਉਹਨਾਂ ਨੇ ਕੀ ਕਿਹਾ ਹੈਗਾ ਆ, ਨੋ ਡਾਊਟ ਉਹਨਾਂ ਦਾ ਸੋਫਟ ਕਾਰਨਰ ਮਾਨ ਸਾਹਿਬ ਨਾਲ ਬਹੁਤ ਆ
0: ਜੀ।
2: ਉਹਦੇ ਬਾਵਜੂਦ ਵੀ ਜਦੋਂ ਕੁਐਸਚਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਇਆ ਹੈਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਭਾਈ ਅਸੀਂ ਉਧਰ ਨਾਲ ਖੜੇ ਹੈਗੇ ਉਹਨਾਂ ਦੇ
0: ਜੀ।
2: ਤੋ ਇਸ ਕਰਕੇ ਜਿਹੜਾ ਆ ਉਹ ਮੁੱਦੇ ਦੀ ਤਾਂ ਗੱਲ ਉਹਨਾਂ ਨੇ ਕਿਹਾ ਵੀ ਕਰਦੇ ਹੀ ਨੀ ਹੈਗੇ, ਵੀ ਐਕਟਰ ਵਿੱਚ ਸੋਧਾਂ ਕਰਨੀਆਂ ਸੀ, ਇਹ ਆਪਣੀ ਈਗੋ ਜਿਹੜੀ ਹੈਗੀ ਆ ਉਹਨੂੰ ਲੈ ਕੇ ਬਹਿ ਗਏ ਵੀ ਹਾਂ ਜੀ ਹਮ ਨੀ ਕਰੇਂਗੇ। ਹਾਂਜੀ, ਅਸੀਂ ਕਹਿੰਦੇ ਸੀ ਭਾਈ ਆਹ ਮੁੱਦੇ ਆ ਵਿਚਾਰਾਂ ਨਾਲੇ ਹੈਗੇ ਆ ਜੀ, ਮੁੜ ਕੇ ਆਹ ਚੀਜ਼ ਆਈ ਸੀ ਇਹਦੇ ਤੇ ਅਸੀਂ ਇਹਨਾਂ ਨੂੰ ਲੈਟਰ ਲਿਖੇ, ਇਹਨਾਂ ਨੇ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਜੀ।
0: ਪਰ ਜੋ ਇਸ਼ਾਰੇ ਆਉਣ ਲੱਗੇ ਨੇ ਸੈਣੀ ਸਾਹਿਬ, ਉਹਦੇ ਵਿੱਚ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਹੋਣ ਲੱਗ ਗਈ ਹੈ, ਥੋੜਾ ਜਿਹਾ ਨਰਮ ਲੱਗੇ ਆ ਅੰਦਰ ਖਾਤੇ।
2: ਭਾਰਤ ਸਾਹਿਬ, ਦੋ ਚੀਜ਼ਾਂ ਇਕੱਠੀਆਂ ਨੀ ਹੁੰਦੀਆਂ ਹੁੰਦੀਆਂ, ਇੱਕ ਪਾਸੇ ਤੁਸੀਂ ਜਿਹੜੇ ਝੁਕਾ ਦੱਸਦੇ ਹੈਗੇ, ਦੂਜੇ ਪਾਸੇ ਟਕਰਾਓ ਦੇ ਵਿੱਚ ਤੁਸੀਂ ਇਹ ਆ ਕਿ ਪਬਲਿਕ ਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਚਾਹੁੰਦੇ ਆ ਕਿ ਤੁਸੀਂ ਬਹੁਤ ਸਟਰੋਂਗ ਆ
0: ਜੀ,
2: ਤੇ ਤੁਸੀਂ ਨੀ ਇਹਨਾਂ ਅੱਗੇ ਝੁਕਣ ਲੱਗੇ, ਤੁਸੀਂ ਤਾਂ ਇਸ ਚੀਜ਼ ਨੂੰ ਬਣਾਉਂਦੇ ਹੈਗੇ ਡਿਫੈਂਸ ਇਹ ਤਿਆਰ ਕਰਦੇ ਹੈਗੇ ਆ ਕਿ ਇਟ ਇਜ਼ ਆਲ ਬਿਕੋਜ਼ ਆਫ ਅਕਾਲੀ ਦਲ। ਹੈ ਜੀ, ਤੁਸੀਂ ਤਖ਼ਤ ਸਾਹਿਬ ਨੂੰ ਜਿਹੜਾ ਹੈਗਾ ਆ ਵੀ ਜਾਣ ਬੁੱਝ ਕੇ ਅਕਾਲੀ ਦਲ ਤੱਕ ਹੀ ਮਤਲਬ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਜੀ।
0: ਜੀ
2: ਦੇਖੋ, ਸੰਸਥਾ ਜਿਹੜੀ ਆ ਉਹ ਪਹਿਚਾਣ ਤਾਂ ਸੰਸਥਾ ਦੀ ਜਿਹੜੀ ਹੈਗੀ ਆ ਉਹ ਪੰਥ ਦੇ ਨਾਲ ਆ ਨਾ ਜੀ, ਤੇ ਪੰਥ ਜਿਹੜਾ ਹੈਗਾ ਆ ਉਹ ਸੰਸਥਾ ਦੇ ਨਾਲ ਆ ਜੀ।
0: ਜੀ,
2: ਹੁਣ ਕੋਈ ਵੀ ਬੰਦਾ ਜਿਹੜਾ ਆ ਉਹ ਇਸ ਚੀਜ਼ ਨੂੰ ਭਾਵੇਂ ਸਿੱਖਾਂ ਦੇ ਹੈਗੇ ਆ, ਚਾਹੇ ਵਾਰਸ ਪੰਜਾਬ ਵਾਲੇ ਹੈਗੇ ਆ, ਚਾਹੇ ਹੋਰ ਵੀ ਕੋਈ ਹੋਊਗਾ, ਉਹਨਾਂ ਨੇ ਇਸੇ ਚੀਜ਼ ਨੂੰ ਹੀ ਕਹਿਣਾ ਹੈਗਾ ਨਾ ਜੀ ਵੀ ਪੰਥ ਨੂੰ ਰੀਪ੍ਰਜੈਂਟ ਜਿਹੜੀ ਕਰ ਰਿਹਾ ਹੈਗਾ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆ।
0: ਬਿਲਕੁਲ,
2: ਨਾ ਕਿ ਉਹ ਸਪਲਿਟਡ ਗਰੁੱਪ ਜਿਹੜੇ ਜਿੱਦਾਂ ਹੁਣ ਮੈਂ ਬਟਾਲਾ ਸਾਹਿਬ ਦੀ ਦੇਖ ਰਿਹਾ ਸੀਗਾ ਜੀ ਵੀ ਜੇ ਉਹ ਜਿਹੜਾ ਹੈਗਾ ਆ ਉਹ ਕਿੱਡਾ ਡੈਰੋਗੇਟਰੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ ਡਿਫੈਂਡ ਇਹ ਬੰਦਿਆਂ ਗੱਲ ਏਦਾਂ ਹੈਗੀ ਨਾ ਇਹੋ ਜਿਹੇ ਸੱਜਣ ਪਿੱਛੇ ਖੜੇ ਹੁੰਦੇ ਨਾ ਇਹ ਮਰਵਾਉਂਦੇ ਹੁੰਦੇ
0: ਨਾਲੇ ਇਹਦੇ ਵਿੱਚ ਉਹਨਾਂ ਨੂੰ ਤਾਂ ਪਿਛਲੇ ਦਿਨਾਂ ਦੇ ਵਿੱਚ ਤਰਨ ਤਾਰਨ ਗੁਰੂ ਘਰ ਦੇ ਵਿੱਚ ਨਹੀਂ ਵੜਨ ਦਿੱਤਾ ਸੀ ਉਹ ਵੀ ਹੋਇਆ ਸਿਲਸਿਲਾ ਜਾਂ ਇੱਦਾਂ ਸੈਣੀ ਸਾਹਿਬ ਚਲੋ ਮੈਂ ਨਿੱਜੀ ਇਹ ਵਿਚਾਰ ਦੇ ਰਿਹਾ ਕਿ ਵਡਾਲਾ ਸਾਹਿਬ ਹੁਣੀ ਜਦੋਂ ਗੱਲ ਕਰੀਏ ਨਾ ਉਹ ਕੁਝ ਲੋਕ ਏਦਾਂ ਦੇ ਹੁੰਦੇ ਆ ਕਿ ਮੈਨੂੰ ਉਸ ਚੀਜ਼ ਦਾ ਇਹ ਜਾਣ ਬੁੱਝ ਕੇ ਵੀ ਵਿਰੋਧ ਕਰਦੇ ਆ ਕਿ ਘੱਟੋ ਘੱਟ ਮੈਨੂੰ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰ ਲਿਆ ਜਾਵੇ, ਮੈਨੂੰ ਛੇਕਿਆ ਜਾਵੇ, ਫਿਰ ਮੈਂ ਖੁੱਲ ਕੇ ਆਪਣੀ ਮਨ ਮਰਜ਼ੀਆਂ ਕਰਾਂ।
2: ਪਰ ਇਹ ਸਭ ਗੱਲ ਤੁਹਾਡੀ ਠੀਕ ਵੀ ਹੋ ਸਕਦੀ ਹੈਗੀ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਜੀ ਜਦੋਂ ਉਹ ਮੌਕਾ ਆਊਗਾ ਉਦੋਂ ਇਹਨਾਂ ਵਾਸਤੇ ਵੀ ਔਖਾ ਹੋ ਜਾਣਾ ਜੀ।
0: ਜੀ,
2: ਹੁਣ ਇਹ ਹੈਗਾ ਉਹ ਅਲੱਗ ਇਹ ਨੀ ਹੈਗਾ ਜੀ। ਕਈ ਵਾਰੀ ਬੰਦਾ ਜਦੋਂ ਵਿਰੋਧ ਚ ਹੋ ਜਾਂਦਾ ਨਾ ਉਹਦਾ ਹਰ ਗੱਲ ਦੇ ਉੱਤੇ ਵਿਰੋਧ ਕਰਨਾ ਉਹ ਆਪਣਾ ਜਿਹੜਾ ਧਰਮ ਸਮਝਦਾ ਜੀ ਵੀ ਮੈਂ ਹੁਣ ਇਸ ਧੜੇ ਦੇ ਨਾਲ ਲੱਗਾ ਹੈਗਾ ਤੇ ਮੈਂ ਇਸ ਧੜੇ ਦੇ ਉੱਤੇ ਜਾ ਕੇ ਹੁਣ ਇਹ ਤਾਂ ਗਲਤ ਗਾਈਡ ਕਰ ਰਹੇ ਹੈਗੇ ਜੀ ਬਕਾਇਦਾ ਤੌਰ ਤੇ। ਉਹ ਕਹਿੰਦੇ ਕੀ ਆ ਜੀ ਭਾਈ ਜਿੱਥੇ ਜੇ ਕਿਤੇ ਜਿਹੜਾ ਹੈਗਾ ਆ ਭਾਈ ਮੁੱਖ ਮੰਤਰੀ ਸਾਹਿਬ ਜਿਹੜਾ ਆ ਆਪਣੀ ਜਿਹੜੀ ਮਾਸਕ ਵਾਲੀ ਜਿਹੜੀ ਹੈਗੀ ਇਹਦੀ ਜਾਂਚ ਕਰਾ ਲੈ ਤੇ ਫਿਰ ਜਿਹੜਾ ਹੈਗਾ ਕਿ ਇਸ ਚੀਜ਼ ਦਾ ਦੋਸ਼ ਅਕਾਲ ਤਖ਼ਤ ਦੇ ਜਥੇਦਾਰ ਤੇ ਲਾਵੇ ਕਿ ਤੁਸੀਂ ਅਕਾਲੀ ਦਲ ਨੂੰ ਬੈਨੀਫਿਟ ਦੇਣ ਵਾਸਤੇ ਆਹ ਜਿਹੜੀਆਂ ਵੀਡੀਓ ਹੈਗੀਆਂ ਸੀ ਇਹਨਾਂ ਦੀ ਗਲਤ ਰਿਪੋਰਟ ਪੇਸ਼ ਕੀਤੀ ਤੇ ਪਰਚਾ ਹੋ ਜਾਏ ਤੇ ਫਿਰ ਜਥੇਦਾਰ ਨੂੰ ਅੰਦਰ ਜਾਣਾ ਪਊ ਕਿ ਨਹੀਂ ਪਊ। ਉਹਦੇ ਤੇ ਸਰ ਜਿਹੜਾ ਹੈਗਾ ਲੋਕਾਂ ਦੀ ਪ੍ਰਤੀਕਿਰਿਆ ਬਹੁਤ ਤਿੱਖੀ ਆਈ ਜੀ।
0: ਨਹੀਂ ਪਰਚਾ ਉਹਦਾ ਜਿਹੜਾ ਸਿੱਖੀ ਜਾਂ ਉਹ ਸੰਸਥਾ ਦੇ ਨਾਲ ਜੁੜਿਆ ਹੋਇਆ ਮਾਮਲਾ ਉਹਦੇ ਵਿੱਚ ਕਾਨੂੰਨ ਨੂੰ ਤੁਸੀਂ ਕਿਉਂ ਖਿੱਚ ਰਹੇ ਹੋ ਜੀ?
2: ਮਤਲਬ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਸੈਂਟੀ ਹੈਗੀ ਆ ਵੀ ਉਹ ਕਿਸੇ ਪੇਸ਼ ਨੀ ਹੋ ਸਕਦੇ ਜਾਂ ਉੱਥੇ ਅਦਾਲਤ ਵਿੱਚ ਨੀ ਪੇਸ਼ ਹੋ ਸਕਦੇ ਜਾਂ ਉਹ ਇਹਨਾਂ ਹਾਂਜੀ ਉਸ ਚੀਜ਼ ਨੂੰ ਵੀ ਚੁਣੌਤੀ ਦੇਣ ਵਾਸਤੇ ਮਤਲਬ ਆਪਣੀ ਸੰਸਥਾਵਾਂ ਦਾ ਘਾਣ ਕਰਨ ਵਾਲੀ ਗੱਲ ਹੈ ਨਾ ਜੀ। ਨੋ ਡਾਊਟ ਇਹ ਮੋਰਲ ਗਰਾਊਂਡ ਹੈਗੇ ਸਾਡੀਆਂ ਰਿਲੀਜੀਅਸ ਗਰਾਊਂਡ ਹੈਗੀਆਂ ਕਾਨੂੰਨ ਦੇ ਵਿੱਚ ਮੈਂ ਮੰਨਦਾ ਹੈਗਾ ਕਾਨੂੰਨ ਦੇ ਵਿੱਚ ਏਦਾਂ ਦੀ ਕੋਈ ਪ੍ਰੋਟੈਕਸ਼ਨ ਹੈ ਨੀ ਗੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ।
0: ਰਘਵੀਰ ਸਿੰਘ ਹੁਣੀ ਗਏ ਸੀਗੇ ਉਹਨਾਂ ਨੇ ਬਾਅਦ ਚੋਂ ਹੁਣ ਵਾਪਸ ਵੀ ਤਾਂ ਲਿਆ ਹੀ ਆ ਸਾਰਾ ਕੁਝ ਕਰਕੇ ਦੇਖ ਹੀ ਲਿਆ।
2: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਥੋਂ ਬੋਲ ਰਹੇ ਤੁਸੀਂ ਕੀ ਕਹਿ ਰਹੇ ਹੈਗੇ ਆ ਤੇ ਮੈਨੂੰ ਨੀ ਸਮਝ ਆਈ ਹੈਗੀ ਵੀ ਇੱਕ ਪਾਸੇ ਤੁਸੀਂ ਬਾਣਾ ਪਾਇਆ ਆ ਪੰਥਕ ਹੋਣ ਦਾ ਮਤਲਬ ਜਿਹੜਾ ਹੈਗਾ ਆ ਢੋਂਗਰ ਚਾਹੁੰਦੇ ਹੈਗੇ ਆ ਜੀ ਦੂਜੇ ਪਾਸੇ ਤੁਸੀਂ ਆਪਣੀਆਂ ਹੀ ਸੰਸਥਾਵਾਂ ਨੂੰ ਢਾਹ ਲਾਉਂਦੇ ਹੈਗੇ ਆ ਜੀ।
0: ਜੀ ਬਿਲਕੁਲ ਆ ਦੇਖੋ ਅੱਜ ਮੁੱਦਾ ਚੱਲੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਕੰਟੀਨਿਊ
2: ਪਰ ਸਟੇਟ ਦੇ ਮੁਖੀ ਦਾ ਇੱਕ ਜਿੱਦਾਂ ਇਹ ਮੁਖੀ ਹੈਗੇ ਆ ਉਹ ਪੰਥ ਦੇ ਜਿਹੜੇ ਹੈਗੇ ਆ ਪ੍ਰਮਾਣਿਤ ਜਿਹੜੇ ਹੈਗੇ ਆ ਭਈ ਉਹ ਮੁਖੀ ਹੈਗੇ ਆ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
0: ਜੀ।
2: ਇਹਨਾਂ ਦੋਨਾਂ ਦਾ ਟਕਰਾਅ ਨਾ ਤਾਂ ਸਟੇਟ ਦੇ ਹਿੱਤ ਵਿੱਚ ਆ ਨਾ ਸਰਕਾਰ ਦੇ ਵੀ ਹਿੱਤ ਵਿੱਚ ਆ ਔਰ ਇਸ ਚੀਜ਼ ਦਾ ਲਾਭ ਕਿਸੇ ਨੂੰ ਨੀ ਹੋਣਾ। ਇਹ ਛੇਤੀ ਤੋਂ ਛੇਤੀ ਮੁੱਦਾ ਵਾਇੰਡ ਅਪ ਹੋ ਜਾਏ ਤੇ ਚੰਗਾ ਆ। ਇਹ ਨਾ ਹੋਵੇ ਜਿਸ ਚੀਜ਼ ਦਾ ਜਿਹੜਾ ਸੰਜੀਦਾ ਬੰਦੇ ਡਰ ਰੱਖਦੇ ਆ ਆਪਣੇ ਮਨ ਦੇ ਵਿੱਚ ਕਿ ਨੌਜਵਾਨੀ ਮੁੜ ਕੇ ਗੁਮਰਾਹ ਹੋ ਜਾਏ ਜੀ ਇਹਨਾਂ ਗੱਲਾਂ ਨਾਲ।
0: ਬਿਲਕੁਲ ਚੋਣਾਂ ਲੱਗ
2: ਗਈਆਂ ਅੱਜ ਇਹ ਸਰਕਾਰ ਦੇ ਵਿੱਚ ਆ ਜਾਣ ਬੁੱਝ ਕੇ ਜਿਹੜਾ ਹੈਗਾ ਆ ਲੋਕ ਮੈਲੀਆਂ ਰੱਖ ਕੇ ਆਪਣੇ ਸਿੱਖ ਚਿਹਰੇ ਅੱਗੇ ਦਿਖਾ ਕੇ ਇਹ ਦੱਸਣਾ ਚਾਹੁੰਦੇ ਹੈਗੇ ਆ ਜੀ ਵੀ ਹੁਕਮਨਾਮਾ ਜਿਹੜਾ ਹੈਗਾ ਆ ਕਿੰਨੇ ਕੁ ਲੋਕਾਂ ਨੇ ਮੰਨ ਲਿਆ ਜੀ। ਸਰ ਸਰਕਾਰ ਜਦੋਂ ਹੁੰਦੀ ਆ ਉਦੋਂ ਜਿਹੜਾ ਇਹ ਲੋਕਾਂ ਦੇ ਹਿੱਤ ਜੁੜੇ ਹੁੰਦੇ ਲੋਭ ਜੁੜੇ ਹੁੰਦੇ ਹੈਗੇ ਆ ਉਸ ਵੇਲੇ ਗੱਲ ਕੁਛ ਹੋਰ ਹੁੰਦੀ ਆ ਪਤਾ ਉਦਣ ਲੱਗਣਾ ਜਿੱਦਣ ਕੁਰਸੀ ਨਾ ਰਹੀ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਆ ਇਹ ਲੋਕ ਕਿੰਨਾ ਕੁ ਤਰਜੀਹ ਦੇਣਗੇ ਉਥੋਂ ਪਤਾ ਲੱਗਣਾ।
0: ਪਾਵਰ ਦਾ ਮੈਸੇਜ ਤਾਂ ਹਰ ਕੋਈ ਸੈਣੀ ਸਾਹਿਬ ਕਰਦਾ ਹੀ ਆ ਹੁਣ ਜੇ ਹਕੂਮਤ ਅੱਜ ਕਰ ਨਹੀਂ ਰਹੀ ਜੀ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਹੋ ਗੁਰੂ ਘਰ ਦੇ ਵਿੱਚ ਗੁਰਦੁਆਰੇ ਦੀ ਪ੍ਰੋਪਰਟੀ ਹੈ ਜੀ ਉੱਥੇ ਜਿਹੜਾ ਸੰਦੇਸ਼ ਆ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਉਹ ਲਾਇਆ ਗਿਆ ਜੀ ਤੇ ਪੁਲਿਸ ਵਾਲੇ ਆਏ ਨੇ ਜੀ ਤੇ ਨਾਲ ਦੋ ਬੰਦੇ ਤੇ ਉਹ ਲਹਾ ਕੇ ਲੈ ਗਏ ਤੇ ਉਹ ਤਾਂ ਹੁਣ ਫਿਰ ਜੇ ਗੱਲ ਦੇਖੀ ਜਾਵੇ ਤਾਂ ਉਹ ਫਿਰ ਗੁਰੂ ਘਰ ਦੇ ਵਿੱਚ ਸਿੱਧੀ ਐਂਟਰੀ ਆ ਜੀ ਉਹਨਾਂ ਦੇ ਪ੍ਰੋਪਰਟੀ ਜਾਂ ਉਹ ਜਿਹੜਾ ਆਪਣਾ ਪ੍ਰੋਟੋਕੋਲ ਹੈ ਉਹਨੂੰ ਤੋੜ ਰਹੇ ਨੇ।
2: ਭਾਰਤ ਸਾਹਿਬ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਇਸ ਸਰਕਾਰ ਨੂੰ ਪੁਲਿਸ ਨਾਲੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਜੀ। ਐਕਚੁਲੀ ਜਿਹੜਾ ਹੈਗਾ ਆ ਪੁਲਿਸ ਰਾਜ ਇਹਨਾਂ ਨੂੰ ਤਦੇ ਹੀ ਕਹਿੰਦੇ ਹੈਗੇ ਤੁਸੀਂ ਇਹ ਤਾਂ ਦੇਖੋ ਰਿਪੋਰਟਾਂ ਬਣਵਾਉਣ ਨੂੰ ਕੌਣ ਗਿਆ ਜੀ ਇਹਨਾਂ ਦੇ ਫੇਵਰ ਦੀਆਂ ਉਹ ਵੀ ਤਾਂ ਇੱਕ ਕਮਿਸ਼ਨਰ ਆਫ ਪੁਲਿਸ ਹੀ ਗਿਆ ਨਾ ਜੀ ਇੱਕ ਐਸ ਪੀ ਗਿਆ ਤੇ ਇੱਕ ਪੁਲਿਸ ਕਮਿਸ਼ਨਰ ਗਿਆ ਜੀ ਸੋ ਇਸ ਕਰਕੇ ਇਹਨਾਂ ਤੋਂ ਜੇ ਪੁਲਿਸ ਦੀ ਇਨਵੋਲਵਮੈਂਟ ਤੁਹਾਨੂੰ ਸਾਹਮਣੇ ਕਿਤੇ ਦਿਸ ਪਈ ਹੈਗੀ ਆ ਤੇ ਉਹਦੇ ਵਿੱਚ ਹੈਰਾਨੀ ਨੀ ਹੋਣੀ ਚਾਹੀਦੀ ਜਦ ਇਹਨਾਂ ਦਾ ਸਾਰਾ ਜਿਹੜੀ ਹੈਗੀ ਆ ਕੰਮ ਹੀ ਪੁਲਿਸ ਕਰਦੀ ਹੈਗੀ ਆ ਕਿਸੇ ਨੂੰ ਬੰਦਾ ਬਣਾਉਣਾ ਤਾਂ ਇਹਨਾਂ ਨੇ ਪੁਲਿਸ ਰਾਹੀਂ ਬਣਾਉਣਾ ਜੀ
0: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਇਸ ਚੀਜ਼ ਦਾ ਡਿਫੈਂਸ ਇਹ ਦਿੰਦੇ ਹੈਗੇ ਆ ਜੀ ਵੀ ਲੋਕ ਮਿਲਣੀਆਂ ਉਹਦੇ ਵਿੱਚ 1000 ਰੁਪਏ ਦਾ ਲਾਲਚ ਉਹਦੇ ਵਿੱਚ 10,000 ਰੁਪਏ ਦਾ ਸਰਪੰਚਾਂ ਨੂੰ ਲਾਲਚ।
0: ਅੱਜ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆ ਨਾ ਮੈਂ ਵੀਡੀਓ ਸੁਣ ਰਿਹਾ ਜਦੋਂ ਉਦਘਾਟਨ ਕੀਤਾ ਲਾਈਵ ਚੱਲ ਰਿਹਾ ਸੀ ਉਸ ਸਮੇਂ ਦਿਨ ਵੇਲੇ ਤਾਂ ਉੱਥੇ ਕਹਿੰਦੇ ਨੇ ਕਿ 1000 ਰੁਪਇਆ ਆ ਗਿਆ 1500 ਆ ਜਾਣਾ ਤੇ ਜਿਨ੍ਹਾਂ ਨੂੰ ਮਿਲਣਾ ਤੇ ਤੁਹਾਨੂੰ ਕਿਸੇ ਦੇ ਉੱਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ ਕਿਸੇ ਦੇ ਫੀਸ ਦੇਣੀ ਹੈ ਬੱਚੇ ਦੀ ਕਿਤੇ ਤੁਸੀਂ ਆਉਣਾ ਜਾਣਾ ਹੈ ਜਾਂ ਕਿਸੇ ਦਾ ਸ਼ਗਨ ਦੇਣਾ ਹੈ ਕਿਸੇ ਨੂੰ ਕੋਈ ਮੰਗ ਕੇ ਦੇਣ ਦੀ ਜ਼ਰੂਰਤ ਨਹੀਂ ਹੈ ਕਹਿੰਦੇ ਇੱਕ ਸ਼ਗਨ ਹੀ ਹੈ ਕਹਿੰਦੇ ਸਤਿਕਾਰ ਇਸੇ ਕਰਕੇ ਇਹਦਾ ਨਾਂ ਰੱਖਿਆ ਸਤਿਕਾਰ ਜੀ।
2: ਹਾਂ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ
0: 1000 ਰੁਪਏ ਦੇ ਵਿੱਚ ਲੱਖ ਰੁਪਏ ਦਾ ਖਰਚਾ ਕਰ ਲੈਣਗੇ ਜੀ ਉਹ
2: ਉਹ ਸਰ ਹੋ ਸਕਦਾ ਹੈਗਾ ਡਾਲਰ ਹੀ ਦੇ ਦੇਣ
0: ਨਾਲੇ ਹਜ਼ਾਰ ਰੁਪਏ ਦੇ ਵਿੱਚ ਕਿਹੜੀ ਫੀਸ ਪੂਰੀ ਹੁੰਦੀ ਆ ਜੀ ਬੱਚੇ ਦੀ ਸਕੂਲ ਦੀ ਦੱਸੋ ਤਾਂ ਅੱਜ ਦੇ ਦਿਨ ਚ
2: ਸਰ ਹੋ ਦੋ ਹਜ਼ਾਰ ਡਾਲਰ ਦੇਣਾ ਹੋਣਾ ਉਹਨਾਂ ਨੂੰ ਕਰੇ ਸ਼ਾਇਦ ਇਹ ਭੁਲੇਖਾ ਲੱਗ ਗਿਆ ਹੋਣਾ ਵੀ ਹਜ਼ਾਰ ਡਾਲਰ ਦੇ ਰਹੇ ਆ
0: ਹਾਂਜੀ
2: ਸਰੋਂ ਦੇ ਤੇਲ ਦੀ ਬੋਤਲ ਜਿਹੜੀ ਹੈਗੀ 190 ਰੁਪਏ ਦੀ ਹੈ ਜੀ 190 ਰੁਪਏ ਦੀ ਸਟੈਂਡਰਡ ਦੀ 210 ਰੁਪਏ ਦੀ
0: ਨਹੀਂ ਦੇਖੋ ਕਿਸੇ ਪਹਿਲੇ ਮਹੀਨੇ ਕਹਿੰਦੇ ਸੂਟ ਲੈ ਲੋ ਤੇ ਦੂਸਰੇ ਮਹੀਨੇ ਮੇਕਅਪ ਲੈ ਲੋ ਕਹਿੰਦੇ ਜੀ ਤੇ ਭਾਈ ਉਹਦੇ ਵਿਚ ਰਾਸ਼ਨ ਵੀ ਦੇਣਾ ਰਾਸ਼ਨ ਵੀ ਲੈਣਾ ਘਰ ਦਾ ਕਿਰਾਇਆ ਪੱਤਾ ਵੀ ਦੇਣਾ ਬਿਜਲੀ ਦੇ ਬਿੱਲ ਵੀ ਦੇਣੇ ਪਾਣੀ ਦਾ ਹੋ ਗਿਆ ਆਉਣਾ ਜਾਣਾ ਕੋਈ ਕੋਈ ਗੈਸਟ ਆ ਗਿਆ ਉਹਦੇ ਨਾਲ ਲੈਣ ਦੇਣ ਕਰਨਾ ਮੈਨੂੰ ਲੱਗਦਾ 1000 ਰੁਪਏ ਦਾ ਨੋਟ ਹੀ ਵੱਡਾ ਕਰ ਦਿੱਤਾ ਹੀ ਲੱਗਦਾ ਇਹਨਾਂ ਨੇ
2: ਅੱਜ ਘੱਟ ਜਾਣ ਤੇ ਮੈਨੂੰ ਲੱਗਦਾ ਮਾਨ ਸਾਹਿਬ ਦਾ ਖਾਤੇ ਚ ਲਿਖਾਇਆ ਹੁਣ ਬਾਕੀ ਹਾਂਜੀ ਜੇ ਰਾਸ਼ਨ ਲੈਣ ਗਏ ਜੇ 10000 ਦਾ ਬਿੱਲ ਬਣਿਆ 1000 ਵਾਲਾ ਦੇ ਦਿੱਤਾ ਤੇ ਜਾਂ ਜਿਹੜੇ ਤਿੰਨਾਂ ਮਹੀਨਿਆਂ ਦੇ ਉੱਤੇ 3000 ਹੀ ਦੇ ਆਂਦਾ ਉੱਥੇ ਤੇ ਚੁੱਪ ਕਰਕੇ ਬਾਕੀ 7 ਮਾਨ ਸਾਹਿਬ ਦੇ ਖਾਤੇ ਚ ਲਿਖਾ ਦਿੱਤਾ
0: ਬਿਲਕੁਲ
2: ਹਾਂਜੀ ਕੋਈ ਏਦਾਂ ਦੀ ਗੱਲ ਵੀ ਕਰਨੀ ਚਾਹੀਦੀ ਆ
0: ਜੀ
2: ਤੋ ਇਸ ਕਰਕੇ ਇਸ ਚੀਜ਼ ਦੇ ਉੱਤੇ ਤਾਂ ਭਾਰਤ ਸਾਹਿਬ ਆਪਾਂ ਇਹੀ ਕਨਕਲੂਡ ਕਰਦੇ ਹੈਗੇ ਆ ਜੀ ਵੀ ਲੱਗਦਾ ਨਹੀਂ ਕਿ ਇਹ ਛੇਤੀ ਮੁੱਦਾ ਮੁਕੂਗਾ ਪਰ ਕਿਉਂਕਿ ਅਜੇ ਤੱਕ ਜਦ ਤੱਕ ਬੰਦਾ ਜਿਹੜਾ ਹੈਗਾ ਗੱਲ ਤਾਂ ਮੁੱਕਦੀ ਹੁੰਦੀ ਭਾਰਤ ਸਾਹਿਬ ਜੇ ਕੋਈ ਬੰਦਾ ਝੁਕੇ ਤੇ ਗਲਤੀ ਮੰਨਣ ਨੂੰ ਤਿਆਰ ਹੋਵੇ ਗਲਤੀ ਨੀ ਉਹਨਾਂ ਨੇ ਮੰਨਣੀ ਹੈਗੀ ਉਹ ਗਲਤੀ ਨੀ ਮੰਨਦੇ ਹੈਗੇ ਡਿਫੈਂਸਿਵ ਹੋ ਕੇ ਚੱਲਦੇ ਹੈਗੇ ਡਿਫੈਂਸ ਵੀ ਕਰਦੇ ਨਾਲ ਅਟੈਕ ਵੀ ਕਰਦੇ ਆ ਜੀ
0: ਪਰ ਕੱਲ ਨੂੰ
2: ਆਪਣੇ ਬੰਦਿਆਂ ਕੋਲ ਤੁਸੀਂ ਜਿਹੜਾ ਆ
0: ਕੱਲ ਕੇਜਰੀਵਾਲ ਸਾਹਿਬ
2: ਇਹ ਸੀ
0: ਤੇ ਕੀ ਝੁਕਦੇ ਨਜ਼ਰ ਆਉਂਦੇ ਆ ਜਾਂ ਝੁਕਾਉਂਦੇ ਨਜ਼ਰ ਆਉਂਦੇ ਆ ਜੀ
2: ਕੇਜਰੀਵਾਲ ਸਾਹਿਬ ਨੇ ਅੱਜ ਦਿੱਲੀ ਦੇ ਵਿਚ ਜਿਹੜਾ ਹੈਗਾ ਆ ਬਿਆਨ ਦਿੱਤਾ ਉਹਦੇ ਵਿਚ ਉਹ ਸਾਰਾ ਰੌਲਾ ਇਹੀ ਪਾਇਆ ਜੀ ਵੀ ਉਹ ਜਿਹੜੀ ਅਯੋਧਿਆ ਦੇ ਵਿਚ ਜਿਹੜੀ ਆ ਰਾਮ ਮੰਦਿਰ ਦੇ ਵਿਚ ਜਿਹੜੀ ਚੋਰ ਹੋ ਗਈ ਆ ਜੀ ਗੋਲਕ ਦੇ ਵਿਚੋਂ ਚੋਰੀ ਜੀ
0: ਸਾਨੂੰ ਕਹਿੰਦੇ ਐਵੇਂ ਡੱਕਤਾ ਜੀ ਅੰਦਰ
2: ਅੱਛਾ ਜਿਸ ਬੰਦੇ ਦੇ ਉੱਤੇ ਇਹ ਦੋਸ਼ ਲਾਉਂਦੇ ਹੈਗੇ ਆ ਜੀ ਜਿਹਨੂੰ ਪੁਆਇੰਟ ਆਊਟ ਕਰਦੇ ਹੈਗੇ ਆ ਉਹਨੂੰ ਸਿੱਧਾ ਭਾਜਪਾ ਵੀ ਹੱਥ ਨੀ ਪਾਉਣਾ ਚਾਹੁੰਦੀ ਹੈਗੀ ਸੀ ਕਿਉਂਕਿ ਉਹ RSS ਦੀ ਬੈਕਗਰਾਉਂਡ ਹੈ ਉਹਦੀ ਜੀ
0: ਜੀ
2: ਇਸ ਕਰਕੇ ਇਹਨਾਂ ਨੇ ਸਿੱਟ ਬਣਾਈ ਸੀ ਉਹਨੇ ਹੁਣ ਦੇਖੋ ਵੀ ਬੰਦੇ ਜਿਹੜੇ ਹੈਗੇ ਆ 8-10 ਜਿਹੜੇ ਹੈਗੇ ਆ ਉਹ ਫੜੇ ਆ ਉਹਨਾਂ ਦੇ ਉੱਤੇ ਦੋਸ਼ ਹਾਂਜੀ ਤੇ ਅੱਗੇ ਦੇਖੋ ਕਿੱਦਾਂ ਟਰਾਇਲ ਹੁੰਦਾ ਹੈਗਾ ਜੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਐਸਟੈਬਲਿਸ਼ ਹੁੰਦਾ ਆ ਤੇ ਕੀ ਰਿਕਵਰੀ ਹੁੰਦੀ ਹੈਗੀ ਆ ਜੀ ਉਹਦੇ ਹਿਸਾਬ ਦੇ ਨਾਲ ਹੀ ਅੱਗੇ ਚੱਲੂਗਾ ਜੀ ਕਈ ਵਾਰੀ ਸਮ ਟਾਈਮ ਏਦਾਂ ਹੁੰਦਾ ਹੈਗਾ ਆ ਜੀ ਕਿ ਬੰਦਾ ਜਿਹੜਾ ਮਾਸਟਰ ਹੁੰਦਾ ਜਿਹਨੂੰ ਆਪਾਂ ਬਿਠਾਇਆ ਆ ਹੁੰਦਾ ਕਈ ਵਾਰੀ ਚੀਜ਼ਾਂ ਉਹਦੇ ਨੌਲੇਜ ਚ ਹੁੰਦੀਆਂ ਵੀ ਨੀ ਉਹ ਆਪਣੇ ਵਰਕਰ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਉਹਦਾ ਡਰਾਈਵਰ ਵੀ ਚੱਕਿਆ ਨਾ ਚੰਪਕ ਦਾ
0: ਬਿਲਕੁਲ ਜੀ
2: ਤੇ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਅਸੀਂ ਉਮੀਦ ਕਰਦੇ ਆ ਜੀ ਵੀ ਇਹਦੇ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਤੇ ਲਾਓ ਜਿਹੜਾ ਆ ਇਟ ਸ਼ੈਲ ਟੇਕ ਇਟਸ ਓਨ ਕੋਰਸ ਇਹ ਆਪਣਾ ਕੰਮ ਕਰੇਗਾ ਵਧੀਆ ਤਰੀਕੇ
0: ਨਾਲ ਤਾਂ ਕਿ ਕਿਆਸ ਰਾਈਆਂ ਲਾਉਂਦਾ ਪਿਆ ਸੀ ਮੈਂ ਕਿਹਾ ਲਾਲਾ ਜੀ ਆਉਣਗੇ ਕੱਲ ਨੂੰ ਤੇ ਬੜੇ ਹੀ ਪੋਲੇ ਜੇ ਮੂੰਹ ਦੇ ਨਾਲ ਪ੍ਰੈਸ ਕਾਨਫਰੰਸ ਦੇ ਦੌਰਾਨ ਹਨਾ ਮਾਨ ਸਾਹਿਬ ਨਾਲ ਬੈਠੇ ਹੋਣਗੇ ਤੇ ਕਹਿਣਗੇ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਥੋੜੀ ਹੋ ਸਕਦੇ ਹਾਂ ਸਾਰੇ ਆਉਣਗੇ ਜੀ ਪੋਲੇ ਜੇ ਮੂੰਹ ਦੇ ਨਾਲ ਕਹਿਣਗੇ ਹਾਂਜੀ
2: ਪਰ ਏਦਾਂ ਨੀ ਕਹਿਣਗੇ ਉਹ ਜ਼ਰੂਰ ਕਹਿਣਗੇ ਹਮ ਗੁਰੂ ਜੀ ਕੇ ਪ੍ਰਤੀ ਤੋ ਹਮਾਰਾ ਪੂਰਾ ਸਨਮਾਨ ਹੈ ਲੇਕਿਨ ਹਮ ਉਨ ਲੋਗੋਂ ਕੇ ਆਗੇ ਕਭੀ ਨਹੀਂ ਝੁਕੇਂਗੇ ਜੋ ਧਰਮ ਕੋ ਕਿਸੀ ਵਿਸ਼ੇਸ਼ ਪਾਰਟੀ ਕੇ ਹਿੱਤੋਂ ਕੇ ਲਈ ਯੂਜ਼ ਕਰ ਰਹੇ ਹੈ
0: ਜੀ
2: ਇਸ ਤਰੀਕੇ ਦੀ ਸਟੇਟਮੈਂਟ ਦੇਣਗੇ ਜੀ ਜੋ ਮੈਨੂੰ ਉਮੀਦ ਹੈ ਜੀ ਮਾਨ ਸਾਹਿਬ ਪਰ ਕਿਤਨਾ ਮਾਨ ਸਾਹਿਬ ਪਰ ਕਿਤਨਾ ਬੜਾ ਪ੍ਰਹਾਰ ਹੋਆ ਹਾਂਜੀ ਮਾਨ ਸਾਹਿਬ ਲੇਕਿਨ ਲੋਗੋਂ ਨੇ ਲੋਗੋਂ ਕੇ ਪਿਆਰ ਨੇ ਹਾਂਜੀ ਜਿਨ੍ਹਾਂ ਨੇ ਸਿੱਖੋਂ ਕੇ ਲਈ ਇਤਨਾ ਕਾਮ ਕਰ ਦਿਆ ਲੇਕਿਨ ਲੋਗੋਂ ਕੇ ਪਿਆਰ ਨੇ ਇਹਨੇ ਇਤਨੀ ਸ਼ਕਤੀ ਦੀ ਇਹਨੇ ਇਤਨੀ ਸ਼ਕਤੀ ਦੀ ਕਿ ਆਜ ਵੋ ਵੀ ਸੋਚ ਰਹੇ ਹੈ ਕਿ ਲੋਕ ਤੋਂ ਇਨਕੇ ਸਾਥ ਹੈ
0: ਜੀ
2: ਉਹ ਇਸ ਏਦਾਂ ਦਾ ਕੋਈ ਸਟੇਟਮੈਂਟ ਦੇਣਗੇ ਜੀ ਅਦਰਵਾਈਜ਼ ਮੈਨੂੰ ਨੀ ਉਮੀਦ ਹੈਗੀ ਕਿ ਉਹ ਆ ਕੇ ਜਿਹੜਾ ਹੈਗਾ ਹਾਲਾਂਕਿ ਇਹਨਾਂ ਦੇ MLA ਜਿਹੜੇ ਹੈਗੇ ਆ ਜੀ ਉਹ ਇਸ ਵੇਲੇ ਇੰਨੇ ਦੁਬਦਾ ਚ ਆ ਵੀ ਪਾਰਟੀ ਸਾਨੂੰ ਪ੍ਰੋਪਰ ਗਾਈਡ ਕਿਉਂ ਨਹੀਂ ਕਰ ਰਹੀ ਜੀ
0: ਡਿਪਲੋਮੈਟਿਕ ਚੱਲਣਗੇ ਨਾ ਜੀ ਬਿਲਕੁਲ
2: ਦੇਖੋ ਜੀ ਦੋ ਗੱਲਾਂ ਚੋਂ ਇੱਕ ਗੱਲ ਤਾਂ ਪੱਕੀ ਹੋਈ ਆ ਜਾਂ ਤਾਂ ਮਾਨ ਸਾਹਿਬ ਨੇ ਦਿੱਲੀ ਵਾਲਿਆਂ ਨੂੰ ਕਹਿ ਤਾ ਹੈਗਾ ਕਿ ਮੈਂ ਇਸ ਸਿਚੁਏਸ਼ਨ ਨੂੰ ਆਪੇ ਹੈਂਡਲ ਕਰ ਲੂੰਗਾ ਚਿੰਤਾ ਨਾ ਕਰੋ ਹਾਂਜੀ ਤੂੰ ਤਾਂ ਜਿਹੜਾ ਹੈਗਾ ਆ ਵੀ ਚੱਲ ਕਰ ਲੈ ਜਿੱਦਾਂ ਕਰ ਸਕਦਾ ਹੈਗਾ ਨਾ ਹੋਊਗਾ ਤੇ ਭਾਈ ਜਿੱਦਾਂ ਜੇ ਜਿਆਦਾ ਚੱਕਲ ਸਿੱਟ ਹੋਊਗਾ ਤੇ ਮੁੜ ਕੇ ਕਵਾਂਗੇ ਭਾਈ ਇਲੈਕਸ਼ਨ ਜਿਤਾਓ ਤੁਸੀਂ ਬਾਅਦ ਦੇ ਵਿਚ ਦੇਖਦੇ ਹੈਗੇ ਆ ਕਿ ਆਪਾਂ ਵੋਟਿੰਗ ਕਰਾ ਲਾਂਗੇ ਵਿਧਾਇਕ ਦਲ ਦਾ ਨੇਤਾ ਜਿਹੜਾ ਵਿਧਾਇਕ ਆਪ ਚੁਣ ਲੈਣਗੇ ਜੀ, ਏਦਾਂ ਕਰਕੇ ਆਪਣੀ ਮਰਜ਼ੀ ਥੋਪ ਲੈਣਗੇ ਜੀ, ਨਹੀਂ ਤਾਂ ਜਿਹੜਾ ਹੈਗਾ ਕਿਉਂਕਿ ਇਸ ਵੇਲੇ ਜਿਹੜਾ ਹੈਗਾ ਆ ਉਹ ਨਾ ਤਾਂ ਮਾਨ ਸਾਹਿਬ ਨੂੰ ਛੱਡ ਸਕਦੇ ਆ ਜੀ, ਤੇ ਨਾ ਜਿਹੜਾ ਹੈਗਾ ਆ ਉਹ ਕੈਰੀ ਆਨ ਕਰ ਸਕਦੇ ਹੈਗੇ ਆ ਜੀ, ਇਸ ਕਰਕੇ ਕਿਉਂਕਿ ਉਹਨਾਂ ਨੂੰ ਵੀ ਨੀ ਪਤਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਕੰਸੀਕੁਐਂਸਿਸ ਕੀ ਹੋਣਗੇ
0: ਜੀ। ਬਿਲਕੁਲ ਜੀ।
2: ਦੂਜਾ ਭਾਰਤ ਸਾਹਿਬ ਮੇਰੀ ਤਾਂ ਇੱਕੋ ਹੀ ਸੋਚ ਆ ਜੀ ਵੀ ਇਹਨਾਂ ਨੂੰ ਸਮਝ ਨਹੀਂ ਹੈ
0: ਜੀ,
2: ਜਿਹੜੇ ਬਾਹਰੋਂ ਆਉਂਦੇ ਹੈਗੇ ਉਹਨਾਂ ਨੂੰ ਸੰਸਥਾਵਾਂ ਦੀ ਸਮਝ ਨਹੀਂ ਹੈ ਜੀ, ਉਹਨਾਂ ਨੂੰ ਪਤਾ ਹੀ ਨੀ ਇਹਨਾਂ ਦਾ ਇਤਿਹਾਸ ਕੀ ਹੈਗਾ ਆ ਜੀ, ਉਹਨਾਂ ਨੂੰ ਪਤਾ ਹੀ ਨੀ ਵੀ ਪੰਜਾਬ ਦੀ ਸਾਈਕੀ ਕੀ ਹੈਗੀ ਆ ਜੀ, ਉਹ ਤਾਂ ਤੁਸੀਂ ਦੇਖੋ ਨਾ ਲੈਂਡ ਪੂਲਿੰਗ ਪਾਲਿਸੀ ਹੁਣ ਫਿਰ ਦੁਬਾਰਾ ਲਿਆਉਣ ਲੱਗੇ ਹੈਗੇ ਆ ਜੀ, ਉਹਨਾਂ ਨੂੰ ਇਹ ਨੀ ਪਤਾ ਵੀ ਪਹਿਲਾਂ ਜਦੋਂ ਸਾਰੇ ਤੁਸੀਂ ਇਕੱਠੇ ਕਰ ਦਿੱਤੇ ਸੀ ਉਹ ਸਿੱਖ ਫਿਰ ਇਕੱਠੇ ਹੋ ਗਏ ਇਸੇ ਕਰਕੇ ਜੀ, ਭਾਵੇਂ ਕਿਸੇ ਗੱਲ ਤੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ

0: ਫਰਾਂਸ ਦੇ ਵਿੱਚੋਂ ਜੋ ਗੁਰੂ ਘਰਾਂ ਨੇ ਜਾਂ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹਰਨਾਮ ਸਿੰਘ ਧੁੰਮਾ ਉਹਨਾਂ ਦੇ ਖਿਲਾਫ, ਜੋ ਚਲੋ ਇਹ ਤਾਂ ਪਹਿਲਾਂ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਕਾਫੀ, ਕਹਿ ਲਓ ਕਿ ਆਪਣਾ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਮੇਲਾ ਲੱਗਿਆ ਸੀ ਉਹਦੇ ਵਿੱਚ ਵੀ ਜਾ ਕੇ ਆਏ ਨੇ, ਇਸ਼ਨਾਨ ਕਰਕੇ ਆਏ ਨੇ, ਜਾਂ ਉੱਠਣਾ ਬਹਿਣਾ ਹੋਰ ਵੀ ਹੈਗਾ RSS ਦੇ ਨੁਮਾਇੰਦਿਆਂ ਦੇ ਨਾਲ ਜਾਂ BJP ਦੇ ਨਾਲ। ਚਲੋ ਉਹ ਇੱਕ ਪੋਲੀਟੀਕਲ ਜਮਾਤ ਹੈਗੀ ਆ, ਦੂਸਰੀ ਇੱਕ ਧਾਰਮਿਕ ਜਮਾਤ ਹੈ ਜਿੱਦਾਂ ਉਹ ਹੋਰ ਤਰ੍ਹਾਂ ਹਿਸਾਬ ਕਿਤਾਬ ਦੇ ਨਾਲ ਆਪਣੇ ਚੱਲਦੇ ਆ। ਤਾਂ ਉਹ ਜੋ ਲੈਣ ਦੇਣ ਜਾਂ ਸਿੱਖ ਪਰੰਪਰਾਵਾਂ ਨੇ ਜਾਂ ਜੋ ਵੀ ਚੀਜ਼ਾਂ ਹੈਗੀਆਂ ਉਹਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ ਟਕਸਾਲ ਦੇ ਜਿਹੜੇ ਨੇ ਦਮਦਮੀ ਟਕਸਾਲ ਦੇ ਜਿਹੜੇ ਇਤਿਹਾਸਕ ਅਸੂਲਾਂ ਨੂੰ ਕਹਿੰਦੇ ਨੇ ਉਸੇ ਤਰ੍ਹਾਂ ਬਰਕਰਾਰ ਨਹੀਂ ਰੱਖ ਰਹੇ, ਭਾਵਨਾਵਾਂ ਜਿਹੜੀਆਂ ਨੇ ਜਾਂ ਉਹਦੇ ਵਿੱਚ ਉਲਟਫੇਰ ਹੋ ਰਿਹਾ ਉਸ ਦੇ ਖਿਲਾਫ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਜੀ?
1: ਭਾਰੀ ਸਾਹਿਬ ਏਦਾਂ ਆ ਵੀ ਹੈ ਇਹਦੇ ਵਿੱਚ ਵੀ ਰਾਜਨੀਤੀ
0: ਜੀ,
1: ਇਹ ਨਿਰੋਲ ਧਾਰਮਿਕ ਮੁੱਦਾ ਤਾਂ ਹੋ ਨਹੀਂ ਸਕਦਾ ਜੀ।
0: ਨਹੀਂ ਜੀ,
1: ਅਸੀਂ ਜਿਹੜਾ ਹੈਗਾ ਆ ਵੀ ਆਪਣੇ ਬਹੁਤੇ ਸੱਜਣ ਜਿਹੜੇ ਹੈਗੇ ਵਿਦੇਸ਼ਾਂ ਦੇ ਵਿੱਚ ਮਹਿਲਾ ਸਾਹਿਬ ਹੋਣੀ ਗੁਰਦੁਆਰਿਆਂ ਦੇ ਵਿੱਚ ਅਹੁਦੇਦਾਰ ਨੇ ਜਾਂ ਹੋਰ ਆ, ਉਹ ਇਸ ਚੀਜ਼ ਨੂੰ ਸੀਰੀਅਸ ਲੈਂਦੇ ਨੀ ਵਾਟੇ ਧੁਮਾ ਉਹਨਾਂ ਵਾਸਤੇ ਤਾਂ ਜਿਹੜਾ ਹੈਗਾ ਉੱਥੇ ਵਾਸਤੇ ਤਾਂ ਉਹੀ ਗੈਸਟ ਜਿਹੜਾ ਜਾਊਗਾ ਉਹਨਾਂ ਕੋਲ ਜਿਹਨੂੰ ਉਹ ਬੁਲਾਉਣਗੇ ਜੀ।
0: ਜੀ, ਵੈਸੇ ਮੈਂ ਇੱਕ ਚੀਜ਼ ਸੋਚ ਰਿਹਾ ਸੀ, ਜ਼ਿਆਦਾਤਰ ਇੰਗਲੈਂਡ ਤੇ ਜਰਮਨ ਦੇ ਵਿੱਚ ਜਿਹੜੇ ਨੇ ਜ਼ਿਆਦਾ ਟਕਸਾਲ ਦੇ ਨਾਲ ਜੁੜੇ ਗੁਰੂ ਘਰ ਜਿਹੜੇ ਨੇ ਜਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਨਾਲ ਜੁੜੇ ਹੋਏ ਹਮਖਿਆਲੀ ਲੋਕ ਨੇ ਉਹਨਾਂ ਜਾਂ ਉਸ ਸਮਿਆਂ ਦੇ ਵਿੱਚ 84 ਤੋਂ ਬਾਅਦ ਜਿਹੜਾ ਵੱਡਾ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਯੂਰਪ ਦੇ ਵਿੱਚ ਆ ਕੇ ਫਸੇ ਆ ਉਹ ਜਰਮਨ ਜਾਂ ਫਰਾਂਸ ਜਾਂ ਇੰਗਲੈਂਡ ਦੀ ਗੱਲ ਕਰ ਸਕਦੇ ਆ। ਤਾਂ ਇਹ ਮੈਂ ਸੋਚ ਰਿਹਾ ਸੀ ਕਿ ਫਰਾਂਸ ਤੋਂ ਇਹ ਜਿਹੜਾ ਮਤਾ ਪਾਸ ਕਰਵਾਇਆ ਗਿਆ ਮਤਲਬ ਕਿ ਜਰਮਨ ਦੇ ਵਿੱਚ ਕਿਤੇ ਵਿਵਾਦ ਹੋਣ ਦੀ ਜਾਂ ਹੋਰ ਟਕਰਾਅ ਹੋਣ ਦੇ ਵੀ ਚਾਂਸ ਹੋ ਸਕਦੇ?
1: ਨਹੀਂ ਸਰ, ਇਹਦੇ ਵਿੱਚ ਜਿਹੜਾ ਹੈਗਾ ਆ ਇਹ ਏਡੇ ਵੱਡੇ ਪੱਧਰ ਦੀ ਗੱਲ ਹੈ ਨੀ ਜਿਹੜੀ ਤੁਸੀਂ ਕਹਿੰਦੇ ਹੈਗੇ। ਜਰੂਰ ਕੋਈ ਟਕਸਾਲ ਦਾ ਨਾਲ ਬੈਕਗਰਾਉਂਡ ਵਾਲਾ ਬੰਦਾ ਉਹਨਾਂ ਦੀ ਕਮੇਟੀ ਦੇ ਵਿੱਚ ਹੋਊਗਾ ਕਿ ਫਰਾਂਸ ਦੇ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ।
0: ਹਾਂਜੀ ਹਾਂਜੀ,
1: ਨਾ ਕਿ ਟੋਟਲ ਫਰਾਂਸ ਦੇ ਸਾਰੇ ਗੁਰੂ ਘਰਾਂ ਦੇ, ਨਹੀਂ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ। ਖਬਰ ਨੂੰ ਮਤਲਬ ਹਾਈਲਾਈਟ ਜ਼ਿਆਦਾ ਕੀਤਾ ਗਿਆ ਹੈਗਾ, ਉਹ ਇੱਕ ਗੁਰੂ ਘਰ ਜਿਹੜਾ ਹੈਗਾ ਯਾਰ ਨਹੀਂ ਸਹਿਮਤ ਹੋਊਗਾ ਤੇ ਜਾਂ ਉਹਦੇ ਵਿੱਚ ਜਿਹੜਾ ਆ ਉਹਨਾਂ ਦੇ ਵੈਸਟਡ ਇੰਟਰਸਟ ਹੋਣਗੇ ਜੀ ਟਕਸਾਲ ਨਾਲ, ਜਿਹਦੇ ਨੂੰ ਧੁੰਮਾ ਸਾਹਿਬ ਫਿਲਮ ਅਪ ਨਹੀਂ ਕਰਦੇ ਹੋਣਗੇ ਜਾਂ ਉਹ ਉਹਨਾਂ ਦੇ ਨਾਲ ਇੰਟਰਸਟ ਕਲੈਸ਼ ਕਰਦੇ ਹੋਣਗੇ ਜਾਂ ਉਹ ਆਪ ਟਕਸਾਲ ਦੇ ਵਿੱਚ ਇੰਟਰਫੇਅਰ ਕਰਕੇ ਆਪਣਾ ਕੋਈ ਬੰਦਾ ਅੱਗੇ ਕਰਨਾ ਚਾਹੁੰਦੇ ਹੋਣਗੇ।
0: ਜੋ ਗੱਲ ਕਹੀ ਗਈ ਆ ਉਹ ਦੋ ਰਾਵਾਂ ਤਾਂ ਨਹੀਂ ਗਿਆ, ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ।
1: ਸਰ ਮੈਂ ਸਹਿਮਤ ਆ ਜੀ, ਸਹਿਮਤ ਆ ਇਸ ਚੀਜ਼ ਦੇ ਨਾਲ, ਸਹਿਮਤ ਆ ਜੀ, ਪਰ ਸਵਾਲ ਤੇ ਇਹ ਹੈਗਾ ਆ ਕਿ ਅਗਲੇ ਦਾ ਪੱਖ ਟਰਾਈ ਟੂ ਅੰਡਰਸਟੈਂਡ ਦੀ ਵਿਊ ਆਫ ਅਦਰ ਪਰਸਨ ਜੀ, ਗੱਲ ਤਾਂ ਇਹ ਆ ਨਾ ਜੀ, ਸਟੈਪ ਇਨ ਟੂ ਦੀ ਟੂ ਆਫ ਅਦਰ ਪਰਸਨ ਦੈਨ ਥਿੰਕ ਹੈਂਜੀ। ਉਹਨਾਂ ਦਾ ਕੀ ਕਹਿਣਾ ਆ, ਉਹ ਕਹਿੰਦੇ ਵੀ ਭਾਈ ਅਸੀਂ ਕਿਸੇ ਤਾਂ ਸੈਂਟਰ ਫੋਰਸ ਦੇ ਨਾਲ ਮਤਲਬ ਜਿਹੜਾ ਹੈਗਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਪਾਵਰ ਦੇ ਵਿੱਚ ਆ ਉਹਦੇ ਨਾਲ ਚੰਗੇ ਸੰਬੰਧ ਹੋਣੇ, ਸਾਨੂੰ ਕੋਈ ਫਾਇਦਾ ਹੀ ਦੇ ਸਕਦੇ, ਨੁਕਸਾਨ ਥੋੜਾ ਦੇ ਸਕਦੇ ਆ।
0: ਬਿਲਕੁਲ,
1: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਉਹਨਾਂ ਨੂੰ ਤਾਂ ਇਸ ਆਰਟ ਦੇ ਨਾਲ ਇਹ ਕਰਕੇ ਕਿ ਭਾਈ ਮਹਾਰਾਸ਼ਟਰ ਚ ਜੋ ਹੋ ਰਿਹਾ ਆ ਜੀ ਤੁਸੀਂ ਜਿਹੜਾ ਆ ਉੱਥੇ ਪੈਰਵਾਈ ਕਰੋ ਕਿਉਂਕਿ ਤੁਹਾਡੇ ਅੱਛੇ ਸੰਬੰਧ ਹੈਗੇ ਆ, ਫਿਰ ਦੇਖਦੇ ਹੈਗੇ ਆ ਕਿ ਅੱਗੇ ਅਗਲੇ ਨੂੰ ਉਹਦੇ ਟ੍ਰੈਪ ਦੇ ਵਿੱਚ ਹੀ ਫਸਾਓ ਨਾ ਵੀ ਜਿਸ ਚੀਜ਼ ਦੇ ਵਿੱਚ ਤੇਰਾ ਰਿਸ਼ਤਾ ਇੱਦਾਂ ਦਾ ਚੰਗਾ ਹੈਗਾ ਤੇ ਤੂੰ ਸਿੱਖ ਪੰਥ ਦਾ ਮੁੱਦਾ ਹੈਗਾ ਆ ਤੇ ਤੁਸੀਂ ਅੱਗੇ ਹੋ ਕੇ ਅਗਵਾਈ ਕਰੋ।
0: ਬਿਲਕੁਲ
1: ਹਾਂਜੀ, ਵੀ ਤੁਸੀਂ ਅਗਵਾਈ ਕਰੋ ਜਾ ਕੇ ਜਿਹੜਾ ਹੈਗਾ ਇਸ ਚੀਜ਼ ਦਾ ਮਸਲਾ ਸੋਲਵ ਕਰਕੇ ਪੰਥ ਦੇ ਅੱਗੇ ਰੱਖੋ ਤੇ ਪਤਾ ਲੱਗੇ ਪੰਥ ਨੂੰ ਵੀ ਵੀ ਤੁਹਾਡੀਆਂ ਨੇੜਤਾ ਦਾ ਪੰਥ ਨੂੰ ਵੀ ਕੋਈ ਫਾਇਦਾ ਹੋ ਰਿਹਾ।
0: ਬਿਲਕੁਲ, ਪ੍ਰੈਸ਼ਰਾਈਜ਼ ਕੀਤਾ ਜਾਣ ਦੀ ਕੋਸ਼ਿਸ਼ ਹੈ ਇਹਦੇ ਵਿੱਚ। ਬਿਲਕੁਲ
1: ਹਾਂ ਹਾਂ, ਬਿਲਕੁਲ ਬਿਲਕੁਲ ਜੀ ਬਿਲਕੁਲ, ਇਹ ਇਹ ਨਿਰੋਲ ਸਰ ਰਾਜਨੀਤਿਕ ਹੈਗਾ ਆ, ਜਾਂ ਤਾਂ ਕਿਸੇ ਬੰਦੇ ਨੇ ਗੁਰੂ ਘਰ ਦੇ ਨਾਲ ਜਿਹੜਾ ਹੋਇਆ ਕੋਈ ਸੰਬੰਧ ਹੋਊ ਜਾਂ ਟਕਸਾਲ ਦੀ ਬੈਕਗਰਾਉਂਡ ਹੋਊ ਜਾਂ ਇੱਥੇ ਟਕਸਾਲ ਦੇ ਵਿੱਚ ਉਹਦਾ ਕੋਈ ਬੰਦਾ ਉਹਨਾਂ ਦਾ ਬੰਦਾ ਬੈਠਾ ਆਇਆ ਹੋਊਗਾ ਜਿਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋਣਗੇ ਜੀ।
0: ਜੀ ਬਿਲਕੁਲ,
1: ਤੋ ਇਸ ਕਰਕੇ ਆ ਕਿਉਂਕਿ ਥੋੜੀ ਤੁਸੀਂ ਦੇਖੋ ਨਾ ਪਿੱਛੇ ਝਾਤੀ ਮਾਰੋ, ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਸਿਮਰਨਜੀਤ ਸਿੰਘ ਮਾਨ ਨੇ ਵੀ ਜਿਹੜਾ ਆ ਉਹ ਮਤਲਬ ਇਸ ਚੀਜ਼ ਦੇ ਉੱਤੇ ਉਹਨਾਂ ਦਾ ਧੁੰਮਾ ਸਾਹਿਬ ਨਾਲ ਵਿਵਾਦ ਹੋਇਆ
0: ਹੋਇਆ ਸੀ ਜੀ। ਬਿਲਕੁਲ ਹੋਇਆ ਸੀ,
1: ਠੀਕ ਹੈ ਜੀ, ਤੇ ਤੁਸੀਂ ਇਸ ਗੱਲ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿ ਬਹੁਤੇ ਬੰਦੇ ਜਿਹੜੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਪੱਕੇ ਹੋਏ ਆ ਉਹਦੇ ਵਿੱਚ ਮਾਨ ਸਾਹਿਬ ਦਾ ਵੀ ਕੋਈ ਕੰਟਰੀਬਿਊਸ਼ਨ ਹੈਗਾ ਆ ਜੀ, ਤੇ ਜੇ ਕੋਈ ਗਿਆ ਹੈਗਾ ਜੇ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਨਾਲ, ਉਹ ਕਹਿੰਦੇ ਹੁੰਦੇ ਨਾ ਜੀ ਚਾਣਕਿਆ ਨੀਤੀ ਇਹ ਕਹਿੰਦੀ ਹੈਗੀ ਆ ਕਿ ਜੇ ਕੋਈ ਸੱਜਣ ਵੀ ਆਪਣੇ ਆਪ ਨੂੰ ਮਤਲਬ ਜਿਹੜਾ ਹੈਗਾ ਆ ਦੁਖੀ ਕਰਦਾ ਹੋਵੇ ਨਾ ਤੇ ਉਹਨੂੰ ਕਹਿੰਦੇ ਕਿਸੇ ਨਾ ਕਿਸੇ ਮੁਸੀਬਤ ਚ ਪਾ ਦਿਓ
0: ਬਿਲਕੁਲ
1: ਤਾਂ ਕਿ ਉਹ ਆਪਣੀ ਮੁਸੀਬਤ ਚ ਉਲਝਿਆ ਰਹੇ, ਤੁਹਾਨੂੰ ਨਾ ਪਰੇਸ਼ਾਨ ਕਰੇ,
0: ਪਰੇਸ਼ਾਨ ਕਰੇ ਜੀ ਬਿਲਕੁਲ।
1: ਨਾਲੇ ਹਾਂਜੀ ਉਹ ਇਸ ਕਰਕੇ

0: ਵਿਵਾਦ ਹੋਇਆ ਥੋੜੇ ਦਿਨ ਪਹਿਲਾਂ ਉਸ ਐਂਗਲ ਨਾਲ ਦੇਖ ਕੇ ਜਿਹੜਾ ਹੈਗਾ ਵਿਊ ਦੇ ਰਿਹਾ ਜੀ।
1: ਬਿਲਕੁਲ ਬਿਲਕੁਲ ਹੋ ਸਕਦਾ।
0: ਬਾਕੀ ਜਿਹੜਾ ਹੈਗਾ ਆ ਮੈਂ ਹੋਰ ਵੀ ਬੇਨਤੀ ਕਰਦੇ ਆ ਕਿ ਹਾਂ ਜੀ ਵੀ ਸਾਡੇ ਤੇ ਮੈਂ ਕੋਈ ਮਤਲਬ ਕਿ ਸਾਹਿਬ ਜਿਹੜਾ ਆ ਪੱਤਰਕਾਰੀ ਦਾ ਕੋਈ ਐਕਸਪਰਟ ਤਾਂ ਨਹੀਂ, ਬਤੌਰ ਕਾਲਰ ਆਪਣਾ ਵਿਊ ਪੁਆਇੰਟ ਰੱਖਦਾ ਹੁੰਦਾ ਆ ਜੀ, ਤੇ ਇਸ ਕਰਕੇ ਸਾਡੇ ਤੋਂ ਕੋਈ ਜਿਹੜੀ ਹੈਗੀ ਐਕਸਪਰਟੀਜ਼ ਦੀ ਉਮੀਦ ਨਾ ਰੱਖੋ, ਨਾ ਅਸੀਂ ਏਦਾਂ ਦਾ ਕੋਈ ਦਾਅਵਾ ਹੀ ਕਰਦੇ ਆ, ਕਿਉਂਕਿ ਕਈ ਕਈ ਚੈਨਲਾਂ ਤੇ ਇਸ ਚੀਜ਼ ਦਾ ਜ਼ਿਕਰ ਹੁੰਦਾ ਆ ਤੇ ਇਹ ਦੱਸ ਦਈਏ ਕਿ ਬਤੌਰ ਕਾਲਰ ਹੀ ਆਉਂਦੇ ਹੈਗੇ ਆ ਤੇ ਐਵੇਂ ਕੋਈ ਬਹੁਤਾ ਮਾਇੰਡ ਕਰਨ ਦੀ ਲੋੜ ਨਹੀਂ ਹੁੰਦੀ ਇਸ ਕਰਕੇ। ਹਾਂਜੀ ਬਿਲਕੁਲ ਜੀ ਬਿਲਕੁਲ, ਰੂਹ ਦੀ ਖੁਰਾਕ ਆ ਜੀ ਸਾਡਾ ਤਾਂ ਇੱਕੋ ਹੀ ਸਲੋਗਨ ਹੁੰਦਾ ਆ ਜੀ, ਸਾਡੇ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ ਜੀ ਕੱਲੇ ਆਏ ਤੇ ਕੱਲੇ ਜਾਣਾ, ਹੋਕਾ ਦਿੰਦਾ ਯਾਰ ਟਵਾਣਾ, ਹਾਂਜੀ ਅਸੀਂ ਤਾਂ ਉਹਤੇ ਹੀ ਜਿਹੜਾ ਹੈਗਾ ਪਹਿਰਾ ਦਿੰਦੇ ਆ ਜੀ।
1: ਹਾਂਜੀ
0: ਜੀ ਸਰ, ਪਰ ਅੱਛਾ ਹੋਰ ਕੋਈ ਖਬਰ ਜੀ
1: ਹੋਰ
0: ਪ੍ਰਗਟ
1: ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਮਦਦ ਦੀ ਵੀ ਗੱਲ ਕੀਤੀ ਸੀ, ਹਾਂਜੀ ਪਹਿਲਾਂ ਵੀ ਕੀਤੀ ਸੀ
0: ਸਰ, ਚੱਲ ਗਿਆ ਇਹਨਾਂ ਨੇ ਭੇਜ ਵੀ ਦਿੱਤੀ ਹੋਣੀ ਸਰ, ਇਸ ਗੱਲੋਂ ਸਰਕਾਰ ਇਹ ਸਰਕਾਰ ਪ੍ਰਮਟ ਰਹੀ ਹੈ, ਇਹਨਾਂ ਨੇ ਤਾਂ ਤੁਰਕੀ ਨੂੰ ਸਭ ਤੋਂ ਪਹਿਲਾਂ ਭੇਜ ਦਿੱਤੀ ਸੀ ਜਿਹਨੇ ਅੱਜ ਤੱਕ ਸਾਡਾ ਵਿਰੋਧ ਹੀ ਕੀਤਾ ਸੀ, ਮੁੜ ਕੇ ਭਾਵਾਂ ਉਹਨੇ ਸਾਡੇ ਤੇ ਜਿਹੜਾ ਹੈਗਾ ਆ ਪਾਕਿਸਤਾਨ ਦੀ ਮਦਦ ਕੀਤੀ ਆਪਰੇਸ਼ਨ ਸੰਧੂਰ ਦੌਰਾਨ, ਪਰ ਆਪਾਂ ਉੱਥੇ ਵੀ ਜਦੋਂ ਭੂਚਾਲ ਆਇਆ ਸੀ ਉਦੋਂ ਵੀ ਸਭ ਤੋਂ ਪਹਿਲਾਂ ਜਹਾਜ਼ ਉੱਥੇ ਉਹ ਹੈਰਾਨ ਹੋ ਗਏ ਸੀ, ਉਹਨਾਂ ਦੀ ਆਪਣੀਆਂ ਜਿਹੜੀਆਂ ਡਿਸਾਸਟਰ ਮਸ਼ੀਨਰੀ ਅਜੇ ਨਹੀਂ ਸੀ ਪਹੁੰਚੀ ਤੇ ਜਦੋਂ ਇੱਥੇ ਇਹਨਾਂ ਦਾ ਜਹਾਜ਼ ਰਾਹਤ ਸਮੱਗਰੀ ਲੈ ਕੇ ਪਹੁੰਚ ਵੀ ਗਿਆ ਸੀਗਾ,
1: ਪਹੁੰਚ ਗਿਆ ਸੀ ਬਿਲਕੁਲ, ਸੋ
0: ਇਸ ਕਰਕੇ ਇਹੋ ਜਿਹੇ ਕੰਮ ਤੋਂ ਮੋਦੀ ਸਾਹਿਬ ਪਿੱਛੇ ਨਹੀਂ ਰਹਿੰਦੇ। ਬਾਕੀ ਜਿਹੜਾ ਹੈਗਾ ਆ ਹਰ ਇੱਕ ਬੰਦੇ ਦਾ ਗ੍ਰਾਫ ਕਿਤੇ ਚੜ੍ਹਦਾ ਵੀ ਹੁੰਦਾ ਤੇ ਕਿਤੇ ਡਾਊਨਫਾਲ ਵੀ ਆਉਂਦਾ ਹੁੰਦਾ, ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਜੀ।
1: ਬਿਲਕੁਲ
0: ਜੀ ਸਰ,
1: ਤੇ ਸੈਣੀ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ ਥੋੜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਚਰਨ ਵੰਦਨਾ,
0: ਹਾਂਜੀ ਚਰਨ ਵੰਦਨਾ ਕਰਕੇ ਜਾਂਦੇ ਆ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ,
1: ਜੀ ਆਨੂ ਜੀ
0: ਸ਼ੌਂਕ
1: ਨਾਲ ਤੇ ਕੋਈ ਵੀ ਚੀਜ਼, ਤੇ ਇੱਕ ਹੁੰਦੀ ਹੈ ਪਿੱਛੇ ਡਾਂਗ ਹੋਵੇ, ਤੇ ਤੀਸਰੀ ਗੱਲ ਆ ਜਾਂਦੀ ਨਾਲ ਉਹ ਵੀ ਜੋੜ ਲੈਣਾ ਕਿਸੇ ਚੀਜ਼ ਦਾ ਲਾਲਚ ਦਿੱਤਾ ਹੁੰਦਾ ਜਾਂ ਲਾਲਚ ਦੇ ਉੱਤੇ ਇੱਕ ਬੰਦਾ ਕੰਮ ਕਰਦਾ, ਤਿੰਨੇ ਤਰ੍ਹਾਂ ਦੇ ਕੰਮ ਆ, ਪਰ ਆਪਣਾ ਜਿਹੜਾ ਇੱਕ ਸ਼ੌਂਕ ਆ ਸ਼ੌਂਕ ਹੀ ਭਗਾਉਂਦੇ ਆ ਜੀ। ਬਿਲਕੁਲ ਹੈ,
0: ਰਿਟਰਨ ਚ ਕੁਛ ਨੀ ਆਉਣਾ ਵੀਰ ਜੀ, ਇਹਨਾਂ ਵਾਲਾ ਨੋਟਿਸ ਦੀ ਕਾਪੀ ਤੁਹਾਨੂੰ ਭੇਜੂਗਾ।
1: ਕਹਿੰਦੇ ਸਪੋਰਟਰ ਸਾਡੇ ਸਪੋਰਟਰਾਂ ਨੂੰ ਭੇਜਣਗੇ ਦੇਣੇ ਤੇ ਕਹਿੰਦੇ ਉਹਨਾਂ ਨੇ ਇਹਨਾਂ ਤੋਂ ਕੀ ਮਿਲਣਾ, ਕਹਿੰਦੇ ਦੇਖ ਲੋ।
0: ਬਿਲਕੁਲ ਜੀ, ਦੁਆਬਾ ਰੇਡੀਓ ਦੇ ਜਿਹੜੇ ਹੈਗੇ ਕਰਤਾ ਧਰਤਾ ਉਹਨਾਂ ਨੂੰ ਭੇਜੂ ਜਿਹੜੇ ਕਸ਼ਮੀਰ ਘੁੰਮਣ ਗਏ ਆ, ਦੇਖੋ ਸਹੀ ਤੁਸੀਂ, ਹਾਂਜੀ ਸਾਨੂੰ ਕੱਲਿਆਂ ਨੂੰ ਛੱਡ ਕੇ ਸਾਨੂੰ ਛੁੱਟੀਆਂ ਹੈ ਨੀ ਸੀ, ਸਾਨੂੰ ਵੀ ਤਾਂ ਨਾਲ ਲੈ ਕੇ ਜਾਣਾ ਚਾਹੀਦਾ ਸੀ, ਮੈਨੂੰ ਤਾਂ ਮੈਂ ਤਾਂ ਇੱਥੇ ਬੈਠਾ।
1: ਕੀ ਬਾਤ ਹੈ,
2: ਅਗਲੇ ਸਾਲ ਲੈ ਕੇ ਜਾਣਗੇ ਰਾਜਨ ਜੀ, ਅਜੇ ਦੋਵੇਂ ਬੰਦੇ
0: ਹੋਏ। ਚਲੋ ਇੱਦਾਂ ਦੀ
1: ਅਗਲੀ ਵਾਰੀ ਸੈਣੀ ਦਾ ਤੁਹਾਨੂੰ ਸਪਾਂਸਰ ਕਰ ਦੇਣਾ ਹੈ,
0: ਕੱਲ ਨੂੰ ਆ ਹੀ ਜਾਣਾ, ਕੱਲ ਨੂੰ ਆ ਜਾਣਗੇ ਤੇ ਦੇਖ ਲੈਣੇ ਆ ਜੀ,
1: ਬਜਟ ਤਿਆਰ ਕਰਦੇ ਆ ਜੀ। ਹਾਂਜੀ
2: ਹਰ ਕੰਮ ਬਜਟ ਦੇ ਹਿਸਾਬ ਨਾਲ ਕਰਨਾ ਚਾਹੀਦਾ, ਜੇ ਬਜਟ ਤੋਂ ਉੱਪਰ ਜਾਏਗਾ ਫਿਰ ਠੀਕ ਹੋ ਜਾਏਗਾ।
1: ਨਾਲੇ ਸੈਣੀ ਸਾਹਿਬ ਉਹ ਟੈਸਟ ਕਰਨ ਗਏ ਨੇ ਐਤਕੀ ਕਸ਼ਮੀਰ ਦਾ, ਕਿੰਨਾ ਕੁ ਮਤਲਬ ਕਿ ਬਜਟ ਲੱਗ ਜਾਂਦਾ ਆ, ਤੇ ਅਗਲੀ ਵਾਰੀ ਹੁਣ ਤੁਹਾਨੂੰ ਪੂਰੀ ਹੈ ਨਾ ਬਜਟ ਦੇ ਵਿੱਚ ਪਾਵਾਂਗੇ ਤੁਹਾਨੂੰ ਵਿੱਚ ਨਾਲ ਜੀ।
0: ਚਲੋ ਦੇਖ ਲੈਣੇ ਹੈਗੇ ਜੀ, ਇਹ ਨਾ ਕਹਿਣ ਅਗਲੇ ਸਾਲ ਆ ਕੇ
2: ਮਾਰਾ ਵੀ ਤੁਸੀਂ ਗੱਲ ਕਰਦੀ ਹੋ, ਵੈਸੇ ਵੀ ਚਲੋ ਇਹਦਾ ਸਾਰੇ ਪਾਸੇ ਹੀ ਹੁੰਦਾ, ਕਿਸੇ ਨੂੰ ਮਾਂ ਬਾਪ ਹੀ ਕਿਸੇ ਨੂੰ ਸਵਾਦੀ ਹੁੰਦੀ।
1: ਬਿਲਕੁਲ ਹੈ ਜੀ,
2: ਉਹਨਾਂ ਨੇ ਆਪਣੇ ਖਾਸ ਮਿੱਤਰ ਪੂਰੇ ਸਪੋਰਟਰ ਨੇ
1: ਜੀ,
2: ਕਿਸੇ ਨਾਲ ਸੰਬੰਧ ਰੱਖਣੇ ਚਾਹੀਦੇ ਨੇ, ਮਾੜੇ ਮੋਟੇ ਸੈਂਟਰ ਵੀ ਕਹਿੰਦਾ ਹੱਥ ਪੈਂਦਾ ਚਾਹੀਦਾ
1: ਜੀ,
2: ਤਾਂ ਹੀ ਚੱਲਦੀ ਰਹੂ ਕਹਿੰਦਾ ਮੈਨੂੰ ਪਤਾ ਮੇਰੀ ਫੋਟੋ ਭੇਜੀ ਸੀ ਮੈਂ ਉਦੋਂ ਵੀ ਕਮੈਂਟ ਕੀਤਾ ਸੀਗਾ। ਇਹ ਤਾਂ ਭਾਈ ਹਰ ਬੰਦਾ ਆਪਦੇ ਹਿਸਾਬ ਨਾਲ ਲੋੜ, ਨਾਲੇ ਇਹ ਤਾਂ ਇੰਨੀ ਯੋਗਤਾ ਹੈ ਹੀ ਨੀ ਸੀ ਇਹ ਵੀ
1: ਪਰ ਇੱਕ ਚੀਜ਼ ਔਜਲਾ ਸਾਹਿਬ ਮੈਂ ਸੋਚਦਾ ਕਿ ਇਹਨਾਂ ਨੇ ਅਮੈਰੀਕਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਵਾਪਸ ਕਰ ਦਿੱਤੀ ਆ, ਜਿੱਦਾਂ ਏਦਾਂ ਸੈਣੀ ਸਾਹਿਬ ਇੰਡੀਅਨ ਕਾਨੂੰਨ ਦੇ ਉੱਤੇ ਏਦਾਂ ਵਰਕਆਊਟ ਚ ਕਰ ਸਕਦੇ ਆ? ਗ੍ਰੀਨ ਕਾਰਡ ਸੀ, ਅੱਛਾ ਜੀ,
2: ਉਦੋਂ ਗ੍ਰੀਨ ਕਾਰਡ ਸੀ
1: ਜੀ।
2: ਉਹੀ ਤਾਂ ਗੱਲ, ਉਦੋਂ ਪਹਿਲਾਂ ਕੋਈ ਇਹਨੇ ਜਾਣਦਾ ਸੀ
1: ਨਾ ਜੀ? ਨਾ ਬਿਲਕੁਲ
2: ਕੋਈ ਜਾਣਦਾ ਸੀ
1: ਜੀ,
2: ਇੱਥੇ ਵੀ ਨਹੀਂ ਸੀ ਪਤਾ ਵੀ ਸਾਡੇ ਸਰਕਾਰ ਦਾ ਮੁਖੀ ਬਣ ਚੁੱਕੇ
1: ਤੇ। ਬਿਲਕੁਲ ਹੈ, ਬਿਲਕੁਲ ਹੈ, ਮੁਨਤਾਹਾ ਸਾਹਿਬ ਦਾ ਚਲੋ ਉਹ ਗੱਲ ਆਪਾਂ ਕਰ ਨਹੀਂ ਸਕਦੇ, ਮੇਰੇ ਸਾਹਮਣੇ ਫੋਟੋ ਘੁੰਮ ਤਸਵੀਰ ਘੁੰਮ ਜਾਂਦੀ ਹੈ ਜੀ। ਬਿਲਕੁਲ, ਤਾਂ ਟੀਵੀ ਤੇ ਰਹਿ ਦੇਖ ਕੇ ਬੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਆ ਉਹੀ ਹੁੰਦਾ ਜੀ ਜੀ ਜੀ ਬਿਲਕੁਲ ਹੈ ਜੀ ਜੀ। ਬਿਲਕੁਲ ਹੈ ਜੀ, ਬਿਲਕੁਲ ਨਾ ਜੀ, ਨਹੀਂ ਜੀ।
2: ਬਾਕੀ ਆ ਜਿਹੜੀ ਵੀਡੀਓ ਆ ਇਹ ਤਾਂ ਸਾਰਿਆਂ ਦੀ ਲੋਟ ਆ ਗਈ।
1: ਬਿਲਕੁਲ ਹੈ ਜੀ,
2: ਇਹਦਾ ਚੋਣਾਂ ਤੱਕ ਚੱਲੂਗਾ ਮੇ
1: ਜੀ ਜੀ ਜੀ,
2: ਇਹਦਾ ਚੋਣਾਂ ਤੱਕ ਹੁਣ ਇਹ ਐਂ ਰੁਕੂਗਾ ਕੰਮ, ਤੇ ਇਹਦੇ ਵਿੱਚੋਂ ਦੇਖੋ ਵੀ ਮੜਾਈ ਕਿਹੜਾ ਕੱਢਦਾ
1: ਜੀ।
0: ਹੁਣ ਪਾਣੀ ਬਿਲਕੁਲ ਜੀ, ਅਜੇ ਅਰਦਾਸ ਵਾਲੀ ਕਹਿੰਦੇ ਆ ਰਹੀ ਆ।
2: ਹਾਂ ਮੈਂ ਉਹ ਤਾਂ ਲਿਖਿਆ ਵੀ ਥੱਲੇ, ਮੈਂ ਜਗਵੰਤ ਵੀ ਥੱਲੇ ਲਿਖਿਆ ਹੀ ਜਾ ਕੇ, ਮੈਂ ਵੀਰੇ ਥੋੜਾ ਹੌਲੀ ਚੱਲਦਾ ਪੂਜਾ
1: ਬਿਲਕੁਲ। ਪਰ ਇੱਕ ਪੱਖ ਹੋਰ ਸੈਣੀ ਸਾਹਿਬ ਇਹਦੇ ਵਿਚ ਦੱਸਿਓ, ਜਿੱਦਾਂ ਸਵਾਤੀ ਮਾਲੀਵਾਲ ਦਾ ਉਹਨਾਂ ਨੇ ਖੁੱਲ ਕੇ ਉਹਨੂੰ ਜ਼ਿਕਰ ਕਰ ਦਿੱਤਾ ਕਿ ਕਿਤੇ ਨਾ ਕਿਤੇ ਕੇਂਦਰ ਨੂੰ ਵੀ ਮਤਲਬ ਕਿ ਇਹਦੇ ਵਿਚ ਉਹਨਾਂ ਦੀ ਸਪੋਰਟ ਜਾਂ ਉਹਨਾਂ ਦੀ ਹਿਫਾਜ਼ਤ ਦੇ ਲਈ ਕੁਝ ਨਾ ਕੁਝ ਕਰਨਾ ਪਵੇਗਾ।
2: ਸਵਾਤੀ ਮਾਲੀਵਾਲ ਵਾਲੀ ਗੱਲ ਆ ਨਾ, ਸਵਾਤੀ ਮਾਲੀਵਾਲ
1: ਮਾਲੀਵਾਲ
2: ਮਾਲੀਵਾਲ ਕੀ ਹੈ, ਉਹਨੇ ਜਗਮਨ ਸਮਰੇ ਨਾਲ ਉਦੋਂ ਲਿੰਕ ਕਰਿਆ ਹੋਣਾ, ਅਜੇ ਉਹ ਭਾਜਪਾ ਚ ਨਹੀਂ ਗਈ
1: ਹੋਣੀ, ਉਦੋਂ ਆਪ ਚ ਹੀ ਸੀ, ਆਪ ਚ ਹੀ ਸੀ ਹਾਂਜੀ, ਆਪ ਚ ਜੀ ਜੀ
0: ਹਾਂਜੀ ਹਾਂਜੀ, ਕੁੱਟੀ ਵੀ ਸਰ ਉਦੋਂ ਇਸੇ ਕਰਕੇ ਸੀ,
2: ਉਹਦੀ ਉਹਨੇ ਆਪਦੀ ਸੇਫਟੀ ਲਈ ਆਪਦੇ ਕੋਲ ਰੱਖਣ ਤੋਂ ਬਿਨਾਂ ਜਿਹੜੀ ਉਹਦਾ ਕੁੱਟ ਕਟਾਪਾ ਵੀ ਹੋਇਆ ਇਸੇ ਗੱਲਾਂ ਕਰਕੇ ਹੋਇਆ, ਉਦੋਂ ਕੇਜਰੀਵਾਲ ਦਾ ਵੀ ਸਵਾਲ ਹੋਣਾ
1: ਜੀ,
2: ਤੇ ਉਹਨੇ ਤਾਂ ਹੀ ਫਿਰ ਉਹਨੇ ਕਿਸੇ ਨੂੰ ਭੇਜ ਦੀ, ਹੋ ਸਕਦਾ ਫਿਰ ਉਹਦਾ ਇਹਦੇ ਨਾਲ ਵੀ ਸੰਬੰਧ ਹੋਵੇ ਜਗਵੰਤ ਨਾਲ ਵੀ ਰੱਖਣ
1: ਜੀ,
0: ਹਾਂਜੀ ਹਾਂਜੀ
1: ਜੀ,
2: ਫਿਰ ਉਹਨੇ ਉੱਥੋਂ ਕੱਢਤੀ ਆ ਉਹ
1: ਜੀ,
2: ਉਹ ਤਾਂ ਆਪ ਕਹਿ ਰਿਹਾ। ਹੁਣ ਦੇਖੋ ਤੁਸੀਂ ਇੱਥੇ ਇੱਥੇ ਹੀ ਕਹਿ ਰਿਹਾ ਕਿ ਇਸ ਗੱਲ ਦਾ ਜਵਾਬ ਦਿੱਤਾ ਕਿਸੇ ਨੇ ਵੀ ਆਮ ਆਦਮੀ ਪਾਰਟੀ ਦੇ ਵੀ ਭਾਈ
1: ਬਿਲਕੁਲ ਬਿਲਕੁਲ ਜੀ, ਉਹ ਤਾਂ ਹੈ ਹੀ ਕਹਿੰਦਾ ਇੰਡੀਆ ਦੀ ਆ, ਜਰਨੈਲ ਸਿੰਘ ਉਹਨਾਂ ਦੀ ਆਪਣੇ ਪੱਤਰਕਾਰਾਂ ਦੇ ਜਿਹੜੇ ਨੇ ਉਹਨਾਂ ਦੇ ਕਮਰੇ ਦੀ ਦੱਸਦੇ ਆ।
0: ਵੈਸੇ ਵੀ ਮਾਲੀਵਾਲ ਦਾ ਜਿਹੜਾ ਹੈਗਾ ਆ ਵਰਸ਼ਨ ਤਾਂ ਉਹ ਆਪ ਹੀ ਦੇ ਗਿਆ ਨਾ, ਵੀ ਉਹਨੂੰ ਵੱਧ ਤੋਂ ਵੱਧ ਇਹੀ ਪੁੱਛਣਾ ਸੀ ਨਾ ਜੀ, ਉਹਦੇ ਕੋਲ ਕਿੱਥੋਂ ਆਈਆਂ, ਉਹ ਕਹਿੰਦਾ ਉਹਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀ, ਉਹ ਤਾਂ ਇਹੀ ਕਹੂਗੀ ਨਾ ਜੀ ਮੈਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀਗੀਆਂ ਤੇ ਇਹ ਉਹਦਾ ਦੋਸਤ ਸੀਗਾ ਭਗਵੰਤ ਮਾਨ ਦਾ, ਮੈਂ ਕਿਹਾ ਭਾਈ ਇਹਦੇ ਬਾਰੇ ਵੈਰੀਫਾਈ ਕਰ ਲਾ ਤੇ ਮੈਂ ਇਸ ਕਰਕੇ ਇਹਨੂੰ ਫੜਾਤੀਆਂ ਸੀ, ਮੈਨੂੰ ਕੀ ਪਤਾ
1: ਜੀ। ਬਿਲਕੁਲ ਹੈ ਜੀ,
0: ਠੀਕ ਹੈ ਜੀ, ਹਾਂ ਭਾਈ ਇਹਨੂੰ ਪਤਾ ਕਰ ਵੀ ਇਹਦੇ ਕੋਲ ਵੀ ਇਹਦੀਆਂ ਜੈਨੂਆਂ ਨੇ ਵੀ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਠੀਕ ਨਹੀਂ ਹੁੰਦੀਆਂ, ਬਸ ਏਦਾਂ ਕਰਕੇ ਨਾਲੇ ਤਾਂ ਮੈਂ ਤਾਂ ਇਹਦੇ ਭਲੇ ਵਾਸਤੇ ਹੀ ਕੀਤਾ ਸੀ
1: ਜੀ,
0: ਇਸ ਕਰਕੇ ਉਹਦਾ ਵਰਸ਼ਨ ਵੀ ਤਾਂ ਦੇ ਗਿਆ ਨਾ ਉਹ।
1: ਹਾਂਜੀ ਬਿਲਕੁਲ, ਨਾਲ ਕਲੀਅਰ ਵੀ ਕਰ ਗਿਆ, ਸੇਫ ਕਰ ਗਿਆ ਉਹਨਾਂ ਨੂੰ ਨਾਲ। ਬਿਲਕੁਲ
0: ਹਾਂਜੀ ਹਾਂਜੀ ਹਾਂਜੀ ਬਿਲਕੁਲ
1: ਜੀ,
0: ਬਿਲਕੁਲ ਜੀ ਬਿਲਕੁਲ,
1: ਸੁੱਚਾ ਸਿੰਘ ਛੋਟੇਪੁਰ ਹੁਣੀ ਹੋ ਗਏ, ਪੰਜਾਬ ਦੇ ਕਿੰਨੇ ਲੀਡਰ ਨੇ, ਦਿੱਲੀ ਦੇ ਕਿੰਨੇ ਨੇ,
2: ਛੋਟੇਪੁਰ ਦਾ ਵੀ ਦੇਖਿਓ ਜੀ, ਸਾਰਾ ਕੁਝ ਉਹੀ ਹੈ ਜਿਹੜੀ ਖੇਡੇ ਖੇਡਦੇ ਖੇਡ ਕੇ ਅੱਗੇ ਆਏ ਨਾ ਹੁਣ ਇਹਨਾਂ ਦੀ ਉਹੀ ਖੇਡ ਮੁੜ ਕੇ ਗਲ ਪੈਣ ਲੱਗ ਗਈ ਮੱਕੜੀ ਜਾਲ ਜਿਹੜਾ ਬੁਣਿਆ ਜਿਵੇਂ ਰਾਜੇ ਜੀ ਕਹਿੰਦੇ ਹੁੰਦੇ ਨੇ ਨਾ
1: ਜੀ
2: ਇਹ ਮੱਕੜੀ ਜਾਲ ਇਹਨਾਂ ਨੇ ਅੰਦਰ ਬਹਿ ਕੇ
1: ਬੁਣਿਆ
2: ਜੀ
1: ਫਸ ਗਏ ਜੀ
2: ਜਿਹੜੀ ਕਰਤੂਤਾਂ ਕੀਤੀ ਅਸੀਂ ਲੋਕਾਂ ਨੂੰ ਫਸਾਉਣ ਲਈ ਉਹਦੇ ਵਿੱਚ ਆਪ ਫਸ ਗਏ
1: ਜੀ
0: ਬਾਕੀ ਮੈਂ ਤਾਂ ਸੋਚ ਰਿਹਾ ਸੀਗਾ ਮੈਂ ਕਿਹਾ ਔਜਲਾ ਸਾਹਿਬ ਕਹਿੰਦੇ ਵੀ ਇਹਨਾਂ ਨੇ ਲੋਕਾਂ ਨੂੰ ਫਸਾਇਆ ਮੈਂ ਕਿਹਾ ਜੀ ਇਸ ਕਰਕੇ ਹੈਗਾ ਆ ਮੈਂ ਕਿਹਾ ਪਿੱਛੇ ਮੁਕੱਦਰ ਜੀ ਦੀ ਜੇ ਕਾਲ ਆ ਗਈ ਤੇ ਉਹਨਾਂ ਨੇ ਕਹਿਣਾ ਆਪਣੇ ਕਾਲੇ ਕੋਟ ਵਾਲੇ ਬਾਈ ਜੀ ਵੀ ਇਹਨਾਂ ਕਰਕੇ ਫਸੇ ਸੀ
1: ਜੀ
0: ਇਸ ਕਰਕੇ ਮੈਨੂੰ ਵੀ ਮਹਿਸੂਸ ਹੋ ਰਿਹਾ ਵੀ ਆਪਾਂ ਵੀ ਭਾਈ ਫਸੇ ਆਪਾਂ ਵੀ ਧੋਖਾ ਖਾਧਾ ਇਸ ਕਰਕੇ ਪਰ ਆਪਣੀ ਇੰਟੈਂਸ਼ਨ ਜਿਹੜੀ ਸੀ ਉਹ ਇਹ ਸੀਗੀ ਵੀ ਯਾਰ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਦੇ ਆ ਪਿੱਛੇ ਸਾਡੇ ਪੰਜਾਬ ਨੂੰ ਜਿਹੜਾ ਹੈਗਾ ਆ ਬਹੁਤ ਸਰ ਹੁਣ ਤਾਂ ਜਿਹੜਾ ਹੈਗਾ ਆ ਵੀ ਅੱਗੇ ਅਸੀਂ ਜੇ 20 ਫੁੱਟ ਦੇ ਖਾਈ ਚ ਡਿੱਗੇ ਸੀ ਨਾ ਜੀ ਹੁਣ 40 ਫੁੱਟ ਚੱਲ ਗਏ ਆ ਥੱਲੇ
1: ਬਿਲਕੁਲ
0: ਹਾਂਜੀ
1: ਘੱਟੋ ਘੱਟ ਉਹ ਇੱਥੇ ਘੁੰਮਦੇ ਗਏ ਨੇ ਦੇਖਦੇ ਗਏ ਨੇ ਉਹ ਕਿਤੇ ਨਾ ਕਿਤੇ ਚੇਂਜ ਆਵੇਗੀ ਇਸੇ ਉਮੀਦ ਦੇ ਨਾਲ ਹੀ ਕੀਤਾ ਸੀ ਸਾਰਿਆਂ ਨੂੰ ਇਹੀ ਉਮੀਦ ਸੀ ਚਾਹੇ ਉਹ ਇੰਡੀਆ ਚ ਸੀ ਤੇ ਚਾਹੇ ਇੱਥੇ ਵਾਲੇ ਸੀਗੇ ਜੀ
0: ਹੁਣ ਤਾਂ ਬਿਲਕੁਲ ਜੀ ਹੁਣ ਤਾਂ ਸਿਚੁਏਸ਼ਨ ਸਰ ਜਿੱਥੇ ਤੱਕ ਪਹੁੰਚ ਗਈ ਆ ਨਾ ਜੀ ਕੋਈ ਮਸੀਹਾ ਹੀ ਆਊਗਾ ਤੇ ਇੱਥੇ ਜਿਹੜਾ ਹੈਗਾ ਆ ਪੰਜਾਬ ਨੂੰ ਕੱਢ ਸਕਦਾ ਆ ਅਦਰਵਾਈਜ਼ ਜਿਹੜਾ ਆ ਬਾਕੀ ਆ ਜਿਹੜੇ ਮਾਰਕੀਟ ਚ ਤੁਰੇ ਫਿਰਦੇ ਆ ਇਹਨਾਂ ਤੋਂ ਤਾਂ ਉਮੀਦ ਕਿਸੇ ਕੋਲ ਨੀ ਗੀ ਜੀ
1: ਬਿਲਕੁਲ
0: ਬਾਕੀ ਗੋਡ ਨੋਸ ਜੀ ਠੀਕ ਆ ਜੀ ਸ਼ੁਭ ਛਾਵਾਂ ਜੀ ਥੈਂਕ ਯੂ ਸਰ ਸਮਾਂ ਦੇਣ ਲਈ
1: ਧੰਨਵਾਦ ਜੀ ਸਤਿ ਸ਼੍ਰੀ ਅਕਾਲ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਬੇਲੇ ਨਾਲ ਹੀ ਹਜੂਰ ਸਾਹਿਬ ਦਾ ਜਿਹੜਾ ਪਿਛਲੇ ਦਿਨਾਂ ਚੋਂ ਚਲੋ ਚਰਚਾ ਛਿੜੀ ਹੋਈ ਆ ਜਾਂ ਬਿਆਨਬਾਜ਼ੀ ਉਹਦੇ ਵਿਚ ਵੀ ਆ ਰਹੀ ਹੈ ਤੇ ਹੁਣ ਵੀ ਆਪਾਂ ਧੁੰਮਾ ਸਾਹਿਬ ਦੀ ਜਾਂ ਹੋਰ ਸਾਰਿਆਂ ਦੀ ਗੱਲ ਕਰਕੇ ਹਟੇ ਆ ਉਹਦੇ ਵਿਚ ਬਿਆਨ ਆ ਗਿਆ ਕਿ ਹਜੂਰ ਸਾਹਿਬ ਸੰਬੰਧੀ ਨਵਾਂ ਬਿੱਲ ਜਿਹੜਾ ਲਿਆਉਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਮਹਾਰਾਸ਼ਟਰ ਸਰਕਾਰ ਜੀ ਇਹ ਜਿਹੜੀ ਗੱਲ ਨਸ਼ਰ ਹੋ ਗਈ ਹੈ ਤੇ ਦੂਸਰੀ ਖਬਰ ਨਾਲ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਆਪਣੇ ਪੰਜਾਬ ਸਰਕਾਰ ਜਿਹੜੀ ਹੈ 1500 ਕਰੋੜ ਦਾ ਜਿਹੜਾ ਨਵਾਂ ਕਰਜ਼ਾ ਚੁੱਕੇਗੀ ਪੰਜਾਬ ਸਰਕਾਰ ਜੀ ਤੇ ਪਹਿਲੀ ਤਿਮਾਹੀ ਦੇ ਵਿਚ ਹੀ ਕਰਜ਼ੇ ਦਾ ਅੰਕੜਾ 7800 ਕਰੋੜ ਤੋਂ ਨੂੰ ਜਿਹੜਾ ਪੁੱਜਿਆ ਜੀ ਚਰਨਜੀਤ ਭੁੱਲਰ ਹੋਣਾਂ ਦੀ ਰਿਪੋਰਟ ਆ ਗਈ ਹੈ ਜੀ
0: ਹਾਂਜੀ ਇਹ ਤਾਂ ਹਫਤੇ ਬਾਅਦ ਖਬਰ ਕਰਨੀ ਹੁੰਦੀ ਹੈਗੀ ਹੈ ਜੀ ਵੀ ਇੰਨਾ ਚੱਕ ਲਿਆ ਜੀ ਇੰਨਾ ਚੱਕ ਰਿਹਾ ਹੋਰ ਕਿੱਥੋਂ ਕਰਨਾ ਹੈਗਾ ਜੀ ਆ ਜਿਹੜੀਆਂ ਲੋਕ ਮਿਲਣੀਆਂ ਹੁੰਦੀਆਂ ਖਰਚੇ ਨੀ ਹੁੰਦੇ ਮੁੱਖ ਮੰਤਰੀ ਦਾ ਤਾਂ ਆਮ ਚੱਲਦਾ ਆ ਮੁੱਖ ਮੰਤਰੀ ਦਾ ਆਪਣਾ ਖਰਚਾ ਕਿੰਨਾ ਆ ਜੀ
1: ਜੀ
0: ਤੋ ਇਸ ਕਰਕੇ ਜਿਹੜਾ ਹੈਗਾ ਇਹ ਕਰਜ਼ਾ ਤਾਂ ਇਹਨਾਂ ਨੇ ਚੱਕਣਾ ਹੀ ਆ ਜੀ ਬਾਕੀ ਸਰ ਜੇ ਡਰਾਫਟ ਨੀ ਆਇਆ ਹੈਗਾ ਅਜੇ ਤੱਕ ਉਹ ਕਹਿੰਦੇ ਅਸੀਂ ਸਲਾਹ ਕਰਾਂਗੇ ਤੇ ਪੰਜਾਬ ਚ ਜਿਹੜੀਆਂ ਇਹ ਖਬਰਾਂ ਉੱਡ ਰਹੀਆਂ ਹੈਗੀਆਂ ਜੀ ਵੀ ਉਹ 16 ਮੈਂਬਰੀ ਕਮੇਟੀ ਦੇ ਵਿਚੋਂ 11 ਮੈਂਬਰ ਜਿਹੜੇ ਆ ਉਹਨਾਂ ਨੇ ਆਪ ਨੋਮੀਨੇਟ ਕਰਨੇ ਆ ਹਾਂਜੀ 12 ਆਪ ਨੋਮੀਨੇਟ ਕਰਨੇ ਆ ਇਹ ਖਬਰਾਂ ਫਿਰ ਕਿੱਥੋਂ ਚੱਲ ਰਹੀਆਂ ਹੈਗੀਆਂ ਜੇ ਡਰਾਫਟ ਹੀ ਨੀ ਆਇਆ ਹੈਗਾ ਤੇ ਉਹ ਸਾਰੇ ਕਿਆਫੇ ਆ ਜੀ ਫਿਰ ਮਤਲਬ ਜਿਹੜਾ ਹੈਗਾ
1: ਇਹ ਜਿਹੜੀ ਖਬਰ ਲੱਗੀ ਆ ਸੈਣੀ ਸਾਹਿਬ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਭਾਜਪਾ ਦੇ ਆਗੂ ਆ ਆਰ ਪੀ ਸਿੰਘ ਉਹਨਾਂ ਨੇ ਨਵੀਂ ਦਿੱਲੀ ਦੇ ਵਿਚ ਇਹ ਜਾਣਕਾਰੀ ਦਿੱਤੀ ਹੈ ਜੀ ਮੰਤਰੀ ਦਵਿੰਦਰ ਫੜਨਵੀਸ ਦੇ ਨਾਲ ਮੁਲਾਕਾਤ ਕਰਕੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਉਹਨਾਂ ਸਾਹਮਣੇ ਉਹਨਾਂ ਨੇ ਰੱਖੀਆਂ ਨੇ ਜੀ
0: ਹਾਂਜੀ ਤੇ ਇਹ ਤਾਂ ਪਹਿਲਾਂ ਵੀ ਸਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਵਾਂ ਡਰਾਫਟ ਲਿਆਉਣ ਵਾਸਤੇ ਸਿੱਖ ਵਿਦਵਾਨਾਂ ਨਾਲ ਜਿਹੜੀ ਹੈਗੀ ਆ ਚਰਚਾ ਕਰ ਰਹੇ ਹਾਂ ਜੀ
1: ਜੀ
0: ਠੀਕ ਹੈ ਜੀ ਇਹਨਾਂ ਦਾ ਪਹਿਲਾ ਕੁਐਸਚਨ ਹੀ ਇਹ ਹੋਣਾ ਚਾਹੀਦਾ ਸੀ ਜੀ ਵੀ ਤੁਸੀਂ ਕਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਹੈਗੀਆਂ ਉਸ ਪੁਰਾਣੇ ਐਕਟ ਦੇ ਵਿੱਚ ਜਿਹਨੂੰ ਤੁਸੀਂ ਉਹਨੂੰ ਅਬੋਲਿਸ਼ ਕੀਤਾ ਤੇ ਰਿਮੂਵ ਕਰਨਾ ਚਾਹੁੰਦੇ ਆ ਜੀ ਠੀਕ ਹੈ ਜੀ ਦੂਜਾ ਇਹ ਆ ਕਿ ਭਾਈ ਸਾਡੀ ਜਿਹੜੀ ਰੀਪ੍ਰਜੈਂਟੇਸ਼ਨ ਜਿਹੜੀ ਹੈਗੀ ਆ ਵੀ ਉਹ ਉੱਥੇ ਜਿਹੜਾ ਕੰਟਰੋਲ ਜਿਹੜਾ ਹੈਗਾ ਆ ਉਹ ਉੱਥੇ ਦੀ ਕਮੇਟੀ ਦਾ ਹੀ ਰਹਿਣਾ ਚਾਹੀਦਾ ਹੈਗਾ ਆ ਇਹ ਨਹੀਂ ਲੱਗਣਾ ਚਾਹੀਦਾ ਵੀ ਹਾਂ ਵੀ ਸਰਕਾਰੀ ਕੰਟਰੋਲ ਥੱਲੇ ਆ ਜੀ ਵੀ ਨਹੀਂ ਤਾਂ ਇਹਦੇ ਨਾਲ ਸਿੱਖ ਜਿਹੜੀਆਂ ਹੈਗੀਆਂ ਸੰਸਥਾਵਾਂ ਇਹਨਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਦੀਆਂ ਫੀਲਿੰਗ ਹਰਟ ਹੋਣਗੀਆਂ ਜੀ
1: ਬਿਲਕੁਲ
0: ਸੋ ਇਸ ਕਰਕੇ ਹਾਂਜੀ ਵੀ ਪੰਥ ਦੀਆਂ ਫੀਲਿੰਗ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਬਣਾਓ
1: ਜੀ
0: ਜੇ ਇਸ ਤਰੀਕੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਸਾਰੇ ਉੱਥੇ ਜਿਹੜੇ ਰਿਹਾਇਸ਼ ਰੱਖਦੇ ਹੈਗੇ ਆ ਜੀ ਉਹਨਾਂ ਬੰਦਿਆਂ ਦੇ ਨਾਲ ਜਿਹੜਾ ਆ ਗੱਲਬਾਤ ਕਰਕੇ ਕੋਈ ਐਕਟ ਬਣਦਾ ਹੈਗਾ ਆ ਤੇ ਮੇ ਵੀ ਉਹਦੇ ਨਾਲ ਉਹ ਬੈਟਰ ਵੀ ਬਣ ਜਾਏ ਜਿਹੜਾ ਪਹਿਲਾਂ ਪ੍ਰਬੰਧ ਸੀਗਾ ਚੱਲਦਾ ਪਿਆ
1: ਪਰ ਜੋ ਹਾਲਾਤ ਪੰਜਾਬ ਦੇ ਵਿਚ ਬਣੇ ਨੇ ਸਤਿਕਾਰ ਐਕਟ ਚਲੋ ਉਹ ਇਹਦੇ ਨਾਲ ਮਿਲਦਾ ਜੁਲਦਾ ਨਹੀਂ ਹੈ ਪਰ ਕਿਤੇ ਨਾ ਕਿਤੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਜਾਂ ਬੀਜੇਪੀ ਦੇ ਤਾਂ ਕਿਤੇ ਕਿਤੇ ਉਹ ਇੰਨੇ ਕੁ ਤਾਂ ਸੁਚੇਤ ਹੈਗੇ ਆ ਕਿ ਵਿਵਾਦ ਨਾ ਛਿੜੇ ਜਾਂ ਪੰਜਾਬ ਦੇ ਵਿਚ ਚੋਣਾਂ ਵੀ ਲੜਨੀਆਂ 2027 ਦੀਆਂ ਕਿਤੇ ਰਲ ਮਿਲ ਕੇ ਰਾਏ ਮਸ਼ਵਰਾ ਕਰਕੇ ਹੀ ਇਹਨੂੰ ਚੀਜ਼ ਨੂੰ ਹੱਲ ਕਰ ਲਿਆ ਜਾਵੇ
0: ਮੈਨੂੰ ਟਾਈਮਿੰਗ ਦੀ ਨੀ ਸਮਝ ਆਈ ਸਰ ਉੱਥੇ ਪੰਗਾ ਲੈਣ ਵਾਸਤੇ
1: ਜੀ,
0: ਟਾਈਮਿੰਗ ਨਹੀਂ ਇਹਨਾਂ ਦੀ ਸਹੀ ਜੀ, ਕਿਉਂਕਿ ਉਹ ਜੋ ਮਰਜ਼ੀ ਕਰ ਲੈਣ ਜੀ। ਗੱਲ ਤਾਂ ਇਹ ਹੈਗੀ ਆ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਨਾ ਚੇਂਜ ਜਿਹੜੀ ਆ ਉਹ ਕਰਦੇ ਹੈਗੇ ਨਾ ਜੀ, ਉਹਦੇ ਪ੍ਰੋਜ਼ ਐਂਡ ਕੌਨਸ ਹੁੰਦੇ ਜ਼ਰੂਰ ਹੈਗੇ ਆ ਜੀ, ਤੇ ਉਹਦਾ ਇਫੈਕਟ ਜਿਹੜਾ ਹੈਗਾ ਇਹਨਾਂ ਨੂੰ ਇੱਥੇ ਭੁਗਤਣਾ ਪੈ ਸਕਦਾ ਜੀ। ਸੋ ਇਸ ਕਰਕੇ ਮੈਂ ਸਮਝ ਨਹੀਂ ਸਕਿਆ ਵੀ ਉਧਰੋਂ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਤੇ ਤੁਸੀਂ ਉਹ ਨੰਦੇੜ ਸਾਹਿਬ ਵਾਲਾ ਜਿਹੜਾ ਹੈਗਾ ਐਕਟ ਉਹਦੇ ਤੇ
1: ਛੇੜ ਕੇ
0: ਮਤਲਬ ਅਬੋਲਿਸ਼ ਕਰਕੇ ਨਵਾਂ ਲਿਆਉਣ ਜੀ ਛੇੜ ਕੇ ਬਹਿ ਗਏ ਜੀ। ਮੈਨੂੰ ਤਾਂ ਰਾਜਨੀਤੀ ਸਮਝ ਨਹੀਂ ਆਈ ਜੀ। ਮੈਂ ਕੱਲ ਵੀ ਔਜਲਾ ਸਾਹਿਬ ਹੋਣਾ ਨਾਲ ਵੀ ਵਿਚਾਰ ਕਰਦਾ ਸੀ ਆਫ ਦਾ ਏਅਰ, ਵੀਰ ਜੀ ਵੀ ਭਾਜਪਾ ਵਾਲਿਆਂ ਨੂੰ ਸਮਝ ਹੈ ਨੀ ਗੀ ਜੀ ਪੰਜਾਬ ਦੀ ਪੂਰੀ ਤਰ੍ਹਾਂ ਹੈ, ਮੇਰੇ ਨਾਲ ਸਹਿਮਤ ਹੈ ਨੀ ਕਹਿੰਦੇ ਪਤਾ ਉਹਨਾਂ ਨੂੰ ਸਭ ਕੁਛ ਆ। ਮੈਂ ਜੇ ਪਤਾ ਆ ਇਹ ਗੱਲ ਤੇ ਫਿਰ ਇਹੋ ਜਿਹੇ ਕੰਮ ਕਿਉਂ ਕਰਦੇ ਆ ਜਿਹਦੇ ਨਾਲ ਜਿਹੜਾ ਹੈਗਾ ਪਤਾ ਤੁਹਾਨੂੰ ਸਰ, ਕੋਈ ਵੀ ਨੋ ਡਾਊਟ ਜਿੱਦਾਂ ਖੇਤੀ ਕਾਨੂੰਨ ਦੇ ਵਿੱਚ ਵੀ ਇਹ ਕਹਿੰਦੇ ਸੀਗੇ ਵੀ ਕਿਸਾਨਾਂ ਦੇ ਫਾਇਦੇ ਵਾਸਤੇ ਆ, ਹੁਣ ਪਹਿਲਾਂ ਇਹੋ ਜਿਹਾ ਕੰਮ ਸੀਗਾ ਬਈ ਜਿਸ ਬੰਦੇ ਦਾ ਫਾਇਦਾ ਕਰਦੇ ਉਹ ਅਗਲਾ ਹੱਥ ਜੋੜਦਾ ਕਹਿੰਦਾ ਨਾ ਬਈ ਤੂੰ ਮੇਰਾ ਫਾਇਦਾ ਨਾ ਕਰ।
1: ਹੁਣ ਵੀ ਦੇਖੋ ਜਿਹੜਾ ਅਮਰੀਕਾ ਤੇ ਇੰਡੀਆ ਦੀ ਡੀਲ ਹੋ ਰਹੀ ਹੈ ਉਹਦੇ ਵਿਚ ਵੀ ਤਾਂ ਕਿਤੇ ਨਾ ਕਿਤੇ ਘਿਰਨਗੇ, ਹੁਣ ਇਹਦਾ ਮੁੱਦਾ ਫਿਰ ਉੱਠ ਜਾਣਾ ਜੀ, ਹੁਣ ਸ਼ੁਰੂ ਹੋ ਜਾਣਾ।
0: ਉਹ ਇੱਥੇ ਸਾਡੇ ਜਿਹੜਾ ਇਹ ਐਨਰਜੀ ਵੇਸਟ ਕਰਨ ਵਾਲਾ ਕੰਮ ਹੈਗਾ ਹੈ ਭਾਰਤ ਸਾਹਿਬ, ਜਦ ਇਹ ਜਦ ਇੰਟਰਨੈਸ਼ਨਲ ਟ੍ਰੀਟੀਜ਼ ਹੋ ਜਾਂਦੀਆਂ ਹੈਗੀਆਂ ਆ ਉਹ ਸਾਰਾ ਕੁਛ ਤਾਂ ਹੋ ਚੁੱਕਾ ਜੀ, ਉਹਦੇ ਵਿੱਚ ਤਬਦੀਲੀ ਕਿੱਦਾਂ ਹੋ ਜਾਊਗੀ ਤੇ ਤਬਦੀਲੀ ਕਿੱਦਾਂ ਹੋ ਸਕਦੀ ਹੈ ਮੈਨੂੰ ਦੱਸ ਦਿਓ ਜੀ।
1: ਜੀ
0: ਠੀਕ ਹੈ ਜੀ, ਹਾਂਜੀ ਉਹ ਜ਼ਰੂਰ ਹੈਗਾ ਕਿ ਜਿਹੜੀਆਂ ਗੱਲਾਂ ਮੈਚਿਓਰ ਹੋਣ ਵਾਲੀਆਂ ਹੈਗੀਆਂ ਉਹ ਤੇ ਉਹ ਡੇਅਰੀ ਪ੍ਰੋਡਕਟ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੈਗੇ ਜੀ, ਉਹਦੇ ਸੇਫ ਗਾਰਡ ਵੀ ਰੱਖੇ ਹੋਣਗੇ ਕੋਈ, ਠੀਕ ਹੈ ਜੀ, ਇਹਨਾਂ ਨੂੰ ਬਿਠਾ ਕੇ ਸਮਝਾ ਦੇਣ ਵੀ ਭਾਈ ਤੁਹਾਡਾ ਕੁਛ ਨੀ ਨੁਕਸਾਨ ਹੋਣ ਦਿੰਦੇ ਜੀ।
1: ਚਲੋ ਖਾਣ ਪੀਣ ਦੇ ਮੁੱਦੇ ਤੇ ਹੋਈ ਆ ਤਾਂ ਹੁਣ ਦੇਖੋ ਜਿੰਨਾ ਇੰਡੀਆ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਜਿੰਨਾ ਕਹਿ ਲੋ ਕਿ ਮੀਟ ਵਗੈਰਾ ਆਉਂਦਾ, ਖਾਸ ਕਰਕੇ ਇੰਗਲੈਂਡ ਦੇ ਵਿੱਚ ਮੈਂ ਜਾ ਕੇ ਦੇਖਿਆ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨਾਰਮਲ ਮੀਟ ਮਿਲਦਾ ਹੀ ਨਹੀਂਗਾ, ਉੱਥੇ ਸਾਰਾ ਕੁਝ ਹੀ ਹਲਾਲ ਆਉਂਦਾ। ਇੱਥੇ ਤੱਕ ਕਿ ਜਿਹੜਾ ਇੰਡੀਆ ਦੇ ਵਿੱਚ ਉਹ ਚੀਜ਼ ਆਉਂਦਾ ਨਾ ਜੀ ਪਨੀਰ ਆਉਂਦਾ ਉਹ ਵੀ ਹਲਾਲ ਦੇ ਨਾਂ ਦੇ ਉੱਤੇ ਵਿਕਦਾ ਹੈ ਜੀ, ਤੇ ਕਿਹੜੀਆਂ ਗੱਲਾਂ ਕਰਦੇ ਹਾਂ ਅਸੀਂ ਜੀ ਉਹ ਚੀਜ਼ ਦੇ ਵਿੱਚ।
0: ਮਹਾਰਾਜ ਸਾਹਿਬ ਸਾਡੇ ਅਵਾਰਾ ਇੱਕ ਬਿੱਲੀ ਆ, ਉਹ ਤਿੰਨ ਉਹਨੇ ਬੱਚੇ ਦੇ ਤੇ ਅਸੀਂ ਉਹ ਤਿੰਨ ਉਹ ਵੀ ਬਲੂੜੇ ਜਿਹੇ ਬਣ ਗਏ ਆ ਜੀ।
1: ਜੀ
0: ਸਵਾਲ ਇਹ ਹੈਗਾ ਕਿ ਅੱਗੇ ਤਾਂ ਜਿਹੜਾ ਇਹ ਅੱਧਾ ਕਿਲੋ ਦੁੱਧ ਮੈਂ ਪਾ ਦਿੰਦਾ ਸੀ, ਦੋ ਗਲਾਸ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਜਾਂ ਦੁਪਹਿਰੇ ਪਾ ਦੇਣਾ, ਹੁਣ ਉਹ ਜਿਹੜਾ ਹੈਗਾ ਬਲੂੜੇ ਵੀ ਨਾਲ ਖਾਣ ਨੂੰ ਹੋ ਜਾਂਦੇ, ਉਧਰੋਂ ਦੁੱਧ ਵਾਲਿਆਂ ਨੇ ਜਿਹੜਾ ਆ ਦੁੱਧ ਅੱਧਾ ਕਰ ਦਿੱਤਾ ਵੀ ਭਾਈ ਮੱਝਾਂ ਦੁੱਧ ਸੁਕਾ ਗਈਆਂ ਜੀ, ਮੈਂ ਲਿਆਉਣਾ ਨਾਲ ਪੈਕਟ ਦੁੱਧ, ਤੁਸੀਂ ਯਕੀਨ ਕਰਿਓ ਵੀ ਪੈਕਟ ਵਾਲਾ ਦੁੱਧ ਮੈਂ ਸਵੇਰੇ ਪਾਉਣਾ ਗਰਮ ਕਰਕੇ ਤੇ ਉਹ ਬਿੱਲੀ ਨੀ ਪੀਂਦੀ
1: ਬਿਲਕੁਲ ਉਹਨੂੰ, ਕਿਉਂਕਿ ਜਾਨਵਰ ਚ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਸੈਣੀ ਸਾਹਿਬ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਜਦੋਂ ਜਾਣੂ ਨਹੀਂ ਸੀ ਨਾ ਬੰਦਾ ਵਿਅਕਤੀ ਤਾਂ ਨਾਲ ਬੱਕਰੀ ਰੱਖਦੇ ਹੁੰਦੇ ਸੀ ਜੀ, ਉਹ ਇਸੇ ਕੰਮ ਲਈ ਹੁੰਦੀ ਸੀ ਕਿਉਂਕਿ ਜ਼ਹਿਰੀਲੀਆਂ ਜਾਂ ਪੋਇਜ਼ਨ ਵਾਲੀ ਕੋਈ ਵੀ ਬੇਰੀ ਹੋ ਗਈ ਜਾਂ ਕੋਈ ਪੱਤਾ ਹੋ ਗਿਆ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਤੇ ਉਹਨੂੰ ਉਹ ਮੂੰਹ ਨਹੀਂ ਜਾਨਵਰ ਲਾਉਂਦਾ ਜੀ।
0: ਸਰ ਮੈਂ ਮਤਲਬ ਜਿਹੜਾ ਹੈਗਾ ਸਵੇਰੇ ਪੈਕਟ ਵਾਲਾ ਜਦੋਂ ਗਰਮ ਕਰਕੇ ਪਾਉਣਾ, ਮੈਂ ਤਿੰਨ ਵਾਰੀ ਟੈਸਟ ਕਰ ਚੁੱਕਾ ਹੈਗਾ ਆ ਜੀ, ਮੁੜ ਕੇ ਮੈਂ ਜਿਹੜਾ ਉੱਥੋਂ ਮੱਝ ਦਾ ਲਿਆਂਦਾ ਹੁੰਦਾ ਆ ਤਾਜ਼ਾ, ਉਹ ਮੈਨੂੰ ਪਾਉਣਾ ਪੈਂਦਾ ਤੇ ਉਹ ਇੱਦਾਂ ਟੁੱਟ ਕੇ ਪੈਂਦੀਆਂ, ਤਾਜ਼ਾ ਚੋਇਆ ਆਇਆ ਹੁੰਦਾ ਉਹ ਪੀ ਲੈਂਦੀਆਂ ਹੈਗੀਆਂ, ਦੂਜਾ ਪੈਕਟ ਵਾਲਾ ਦੁੱਧ ਤਾਂ
1: ਹੁਣ
0: ਪੈਕਟ ਵਾਲਾ ਅਸੀਂ ਇਨਸਾਨ ਉੱਪਰ ਪੈਕਟ ਵਾਲਾ ਦੁੱਧ ਪੀ ਰਹੇ ਹੈਗੇ ਜੀ,
1: ਕਿਉਂਕਿ ਉਹਦੇ ਵਿੱਚ ਹੈਗਾ ਜੀ ਕੁਛ ਨਾ ਕੁਛ ਤਾਂ ਫਰਕ ਹੋਊਗਾ। ਪੈਕ ਕੀਤਾ ਜਾਂਦਾ ਨਾ ਉਹਦੇ ਵਿੱਚ ਘੱਟੋ ਘੱਟ ਨੀ ਜਿਹੜਾ ਡੇਟ ਵਧਾਉਣ ਦੇ ਲਈ ਉਹਨੂੰ ਜਾਂ ਉਹਨੂੰ ਪੈਸਟੀਸਾਈਜ਼ ਕੀਤਾ ਜਾਂਦਾ ਹੈ, ਉਹਨੂੰ ਚੰਗੀ ਤਰ੍ਹਾਂ ਬਾਲਿਆ ਜਾਂਦਾ ਜਾਂ ਦੁੱਧ ਕਰੀਮ ਕੱਢ ਲਈ ਜਾਂਦੀ ਆ, ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਕੋਈ ਨਾ ਕੋਈ ਜਦੋਂ ਉਹਦੀ ਸੀਲ ਬੰਦ ਪੈਕਟ ਕੀਤਾ ਜਾਂਦਾ ਤੇ ਉਹਦੀ ਜਦੋਂ ਹਵਾ ਉਹਨੂੰ ਬਾਹਰ ਕੱਢੀ ਜਾਂਦੀ ਹੈ ਤੇ ਉਸ ਵੇਲੇ ਉਹਨੂੰ ਕੁਝ ਨਾ ਕੁਝ ਕੋਈ ਗੈਸ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਜ਼ਰੂਰ ਪਾਈ ਜਾਂਦੀ ਹੈ ਉਹਨੂੰ ਪ੍ਰੋਡਕਸ਼ਨ ਕਰਨ ਦੇ ਲਈ ਜੀ, ਤੇ ਉਹ ਫਿਰ ਜਾਨਵਰ ਨੂੰ ਜਿਹੜੀ ਹੈ
0: ਜਿਹੜਾ ਮੁਕੰਦਰ ਵੀਰ ਜੀ ਦੱਸਦੇ ਸੀਗੇ ਵੀ ਇੱਥੇ ਜਿਹੜਾ ਹੈਗਾ ਆ ਮੱਛੀਆਂ ਜਿਹਨਾਂ ਨੂੰ ਫਰੈਸ਼ ਰੱਖਣ ਵਾਸਤੇ ਜਿਹੜੀ ਉੱਥੇ ਜੈਲ ਲਾਈ ਜਾਂਦੀ ਹੈਗੀ ਸੀ, ਉਹਦਾ ਟੱਚ ਦਿੱਤਾ ਜਾਂਦਾ ਹੈਗਾ ਵੀ ਖਰਾਬ ਨਾ ਹੋ ਸਕੇ ਲੰਬੇ ਸਮੇਂ ਤੱਕ।
1: ਆਮ ਕਹਿ ਲੋ ਕਿ ਜਿਹੜੇ ਛੋਟੇ ਜਿਹੜੇ ਕਾਰੋਬਾਰੀ ਨੇ ਉਹ ਥੋੜਾ ਬਹੁਤਾ ਇੱਦਾਂ ਕਰਦੇ ਹੋਣਗੇ, ਪਰ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਫੈਕਟਰੀਆਂ ਨੇ ਜਾਂ ਉਹ ਜ਼ਰੂਰ ਉਹ ਗੈਸ ਵਗੈਰਾ ਯੂਜ਼ ਕਰਦੇ ਆ ਸੈਂਸਰ,
0: ਪਰ ਗੱਲ ਤਾਂ ਇਹ ਹੈਗੀ ਆ ਉਹ ਤਾਂ ਸੁੰਘਦੇ ਆ ਨਾਲ ਹੀ ਉਹਨੂੰ ਪਤਾ ਲੱਗ ਜਾਂਦਾ ਇਹ ਪੈਕਟ ਵਾਲਾ ਆ।
1: ਕਦੇ ਤੁਸੀਂ ਇਹਨਾਂ ਪੈਕਟ ਦੀ ਮੈਨੂੰ ਫੋਟੋ ਖਿੱਚ ਕੇ ਭੇਜਿਓ, ਚਲੋ ਤੁਹਾਡੇ ਇੱਥੇ ਨਹੀਂ ਇੰਨਾ ਗੌਰ ਦਿੱਤਾ ਜਾਂਦਾ, ਮੇਰਾ ਥੋੜਾ ਵਾਹ ਵਾਸਤਾ ਫੂਡ ਇੰਡਸਟਰੀ ਦੇ ਨਾਲ ਆ, ਉਹਦੇ ਉੱਤੇ ਕੋਡ ਵਗੈਰਾ ਲਿਖੇ ਹੁੰਦੇ ਆ ਈ ਕੁਝ ਕਰਕੇ ਇੱਦਾਂ ਕਰਕੇ, ਸ਼ਾਇਦ ਇੰਡੀਆ ਦੇ ਵਿੱਚ ਹੋਰ ਭਾਸ਼ਾ ਦੇ ਵਿੱਚ ਹੋਣਗੇ, ਤਾਂ ਮੈਨੂੰ ਭੇਜਿਓ ਜ਼ਰੂਰ ਮੈਂ ਚੈੱਕ ਕਰਾਂਗਾ ਜੀ।
0: ਮੈਂ ਅਮੋਲ ਦਾ ਲਿਆਉਣਾ ਸਰ, ਸਟੈਂਡਰਡ ਦੀ ਕੰਪਨੀ ਆ।
1: ਨਹੀਂ ਨਹੀਂ ਕੋਈ ਵੀ ਹੋਵੇ ਜੀ, ਇੱਥੇ ਵੀ ਹੁਣ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜਾ ਫੂਡ ਤਿਆਰ ਕਰਦੀਆਂ ਨੇ, ਪਰ ਬਕਾਇਦਾ ਉਹਦੇ ਉੱਤੇ ਕੋਡ ਲਿਖੇ ਹੁੰਦੇ ਆ ਵੀ ਇਹਦੇ ਵਿੱਚ ਕਿਹੜੀ ਚੀਜ਼ ਦਾ ਉਹਦੇ ਉੱਤੇ ਜਿੱਦਾਂ ਕਹਿ ਲਓ ਕਿ ਉਹਦੇ ਵਿੱਚ ਕਹਿ ਲਓ ਖੰਡ ਹੈ ਜਾਂ ਲੂਣ ਹੈ ਜਾਂ ਇੱਦਾਂ, ਉਹ ਤਾਂ ਸਿੱਧਾ ਲਿਖਿਆ ਹੁੰਦਾ, ਪਰ ਜਿਹੜੀ ਗੈਸ ਹੈ ਜਾਂ ਕੁਝ ਐਸੇ ਪ੍ਰੋਡਕਟ ਨੇ ਜਿਹੜੇ ਉਹਨੂੰ ਪ੍ਰਪੇਅਰ ਕਰਨ ਦੇ ਲਈ ਪਾਏ ਆ ਜਾਂ ਉਹਨੂੰ ਖਰਾਬ ਨਾ ਹੋਵੇ ਜਲਦੀ, ਡੇਟ ਐਕਸਪਾਇਰ ਨਾ ਹੋਵੇ ਜਲਦੀ, ਤਾਂ ਉਹ ਜਿਹੜੇ ਗੈਸ ਵਗੈਰਾ ਹੁੰਦੇ ਉਹ ਈ ਕੋਡ ਦੇ ਵਿੱਚ ਲਿਖੇ ਹੁੰਦੇ ਆ ਜੀ, ਤੇ ਉਹਨੂੰ ਤੁਸੀਂ ਗੂਗਲ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ, ਜੇ ਉਹਦੇ ਉੱਤੇ ਕੋਈ ਕੋਡ ਹੋਏਗਾ ਤਾਂ ਉਹਨੂੰ ਗੂਗਲ ਦੇ ਉੱਤੇ ਉਹੀ ਕੋਡ ਨੂੰ ਲਿਖ ਕੇ ਤੇ ਸਰਚ ਕਰ ਲਿਓ, ਤੁਹਾਨੂੰ ਸਾਰਾ ਵਿਕੀਪੀਡੀਆ ਸਾਹਮਣੇ ਆ ਜਾਣਾ ਵੀ ਇਹ ਕੀ ਚੀਜ਼ ਆ ਜੀ।
0: ਮੈਂ ਤਾਂ ਕਹਿੰਦਾ ਜੀ ਉਹ ਦੇਖੋ ਮੈਂ ਲਿਆਉਣਾ ਵੀ ਫੈਟ ਵਾਲਾ ਹੈਗਾ ਆ, ਉਹ ਅੱਛੇ ਮਲਾਈ ਵੀ ਆ ਜਾਂਦੀ ਹੈ ਦੁੱਧ ਵੀ, ਸਾਨੂੰ ਇਨਸਾਨਾਂ ਨੂੰ ਨੀ ਪਤਾ ਲੱਗਦਾ, ਫਰਕ ਨੀ ਪਤਾ ਲੱਗਦਾ, ਜਾਨਵਰ ਇੰਨਾ ਸੈਂਸਿਟਿਵ ਚੀਜ਼ ਆ ਕਿ ਉਹ ਮਿੰਟ ਚ ਪਤਾ ਲੱਗ ਜਾਂਦਾ ਉਹਨੂੰ ਕੋਈ, ਹਾਂ ਜੀ ਇਹ ਤਾਜ਼ਾ ਚੋ ਕੇ ਆਇਆ ਤੇ ਆਹ ਜਿਹੜਾ ਪੈਕਟ ਵਾਲਾ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਤੋ ਇਸ ਕਰਕੇ ਹੈਗਾ ਵੀ ਜੇ ਸਾਨੂੰ ਚੰਗੀ ਚੀਜ਼ ਮਿਲੂਗੀ ਪੈਸੇ ਖਰਚ ਕੇ
1: ਜੀ,
0: ਤੇ ਅਸੀਂ ਕਿਉਂ ਨੀ ਤਰਜੀਹ ਦਿਆਂਗੇ ਉਸ ਚੀਜ਼ ਨੂੰ ਜੀ।
1: ਬਿਲਕੁਲ ਹੈ ਜੀ,
0: ਕਮ ਸੇ ਕਮ ਚੀਜ਼ ਤਾਂ ਪਿਓਰ ਮਿਲੂਗੀ, ਇੱਥੇ ਪਤਾ ਨੀ ਯੂਰੀਆ ਘੋਲ ਘੋਲ ਬਣਾਈ ਜਾਂਦੇ ਹੈਗੇ ਜੀ, ਕਿੰਨੀ ਡਿਮਾਂਡ ਹੈਗੀ ਉਹਨੇ। ਪਰ ਇਹ ਸਭ ਸਾਡੇ ਤਾਂ ਛੋਟੇ ਪਿੰਡ ਹੈਗੇ ਆ, ਨਾਲ ਵੱਡਾ ਪਿੰਡ ਹੈਗਾ ਜੀ, ਤੇ ਉਹ ਮਤਲਬ ਪਿੰਡਾਂ ਦੇ ਵਿੱਚ ਜਿੰਨੀ ਡਿਮਾਂਡ ਹੈਗੀ ਉਹਦੇ ਹਿਸਾਬ ਨਾਲ ਤਾਂ ਚੌਥਾ ਹਿੱਸਾ ਕੀ ਮੈਂ ਪੰਜਵਾਂ ਹਿੱਸਾ ਵੀ ਹੈ ਨੀ ਗਾ
1: ਜੀ। ਮੈਂ ਕਈ ਵਾਰੀ ਚਲੋ ਪਹਿਲਾਂ ਵੀ ਗੱਲ ਕੀਤੀ ਆ, ਜਿਸ ਹਿਸਾਬ ਦੇ ਨਾਲ ਕੱਲੇ ਪੰਜਾਬ ਦੇ ਵਿੱਚ ਪਨੀਰ ਦੀ ਜ਼ਰੂਰਤ ਆ, ਦੇਖੋ ਹੁਣ ਪੰਜਾਬ ਦੇ ਵਿੱਚ ਤਾਂ ਉਹ ਡਿਮਾਂਡ ਪੂਰੀ ਵੀ ਨੀ ਕਰ ਸਕਦੇ ਉਸ ਹਿਸਾਬ ਦੇ ਨਾਲ। ਪਹਿਲਾਂ ਦੇਖੋ ਹਰ ਦੂਜੇ ਘਰ ਦੇ ਵਿੱਚ ਮੱਝਾਂ ਗਾਵਾਂ ਸਾਰਾ ਕੁਝ ਹੁੰਦਾ ਸੀ, ਅੱਜ ਦੇਖ ਲਓ ਤਾਂ ਮੈਨੂੰ ਲੱਗਦਾ ਹਰ ਦਸਵੇਂ ਘਰ ਦੇ ਬਾਅਦ ਜਾ ਕੇ ਕਿਤੇ ਕੋਈ ਨਾ ਕੋਈ ਮੱਝ ਗਾਂ ਕਿਸੇ ਦੇ ਟਾਵੀਂ ਟਾਵੀਂ ਹੋਊਗੀ। ਤੇ ਤੁਸੀਂ ਦੇਖ ਲਓ ਪੂਰਾ ਜਿਹੜਾ ਦਿੱਲੀ ਤੱਕ ਦਾ ਦੁੱਧ ਜਾਂ ਪਨੀਰ ਪੂਰਾ ਕਰਦੇ ਨੇ, ਕਿੱਥੋਂ ਕਰਦੇ ਨੇ ਜੀ ਉਹ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਸਾਰਾ ਕੁਝ ਆਹ ਹੀ ਹੈ ਜੀ, ਚੱਲੀ ਜਾ ਰਿਹਾ ਜੀ।
1: ਬਿਲਕੁਲ ਜੀ
0: ਡੀ ਸਰ, ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ, ਸਤਿ ਸ੍ਰੀ ਅਕਾਲ।
1: ਐਡਵੋਕੇਟ ਰਾਜਨ ਸੈਣੀ ਜੀ ਸ਼ੁਕਰੀਆ ਜੀ, ਧੰਨਵਾਦ ਜੀ, ਤੇ ਨਾਲ ਜੁੜਨ ਦੇ ਲਈ ਤੇ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ। ਦੋ ਦੋਸਤੋ ਜਾਂਦੇ ਜਾਂਦੇ ਜਿਹੜੀਆਂ ਹੋਰ ਦੋ ਚਾਰ ਖਬਰਾਂ ਨੇ ਉਹਨਾਂ ਦੀ ਆਪਾਂ ਉਹਨਾਂ ਨੂੰ ਪੂਰਾ ਕਰਕੇ ਫਿਰ ਆਪਾਂ ਅੱਜ ਦੇ ਨਾਵਲ ਕਿਤਾਬ ਵੱਲ ਨੂੰ ਚੱਲਦੇ ਹਾਂ, ਤੇ ਸਿਲਸਿਲਾ ਕਿਤੇ ਰਹੀ ਨਾ ਜਾਵੇ। ਪਿਛਲੇ ਹਫ਼ਤੇ ਵੀ ਜਿਹੜਾ ਮੈਂ ਤਾਂ ਛੁੱਟੀ ਲੈ ਲਈ ਸੀ ਪਿਛਲੇ ਹਫ਼ਤੇ, ਕੁਝ ਕਾਰਨਾਂ ਦੇ ਕਰਕੇ ਮੈਂ ਸਾਂਝਾ ਨਹੀਂ ਕਰ ਪਾਇਆ ਤੇ ਨਾ ਹੀ ਪ੍ਰੋਗਰਾਮ ਕਰ ਪਾਏ, ਤੇ ਅੱਜ ਜਿਹੜਾ ਕੋਸ਼ਿਸ਼ ਰਹੇਗੀ ਤੁਹਾਨੂੰ ਜਿਹੜਾ ਕੁਝ ਚੈਪਟਰ ਜਿਹੜੇ ਉਹਦੇ ਸੁਣਾਈਏ ਜ਼ਰੂਰ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ, ਤੇ ਕਹਿੰਦੇ ਨੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ, ਉਹ ਆਪਣੇ ਆਪ ਕਹਿੰਦੇ ਬਣਾਉਣੀ ਜਾਂ ਗਾਉਣੀ ਗਾਉਣੀ ਪੈਂਦੀ ਆ ਬਾਬਿਓ, ਤੇ ਅਗਾਉਣੀ ਪੈਂਦੀ ਸ਼ਾਇਦ ਲਿਖਣਾ ਸੀ। ਤੇ ਭਾਰਜ ਵਾਲੇ ਪਾਸੇ ਹਾਂਜੀ ਥੋੜੀ ਜਿਹੀ ਇਧਰੋਂ ਫੋਨ ਦੇ ਉੱਤੋਂ ਜੀ ਆਵਾਜ਼ ਡਾਊਨ ਸੀ ਤਾਂ ਕਰਕੇ ਸ਼ਾਇਦ ਲੱਗਦਾ ਹੋਏਗਾ, ਔਜਲਾ ਸਾਹਿਬ ਥੋੜਾ ਡੂੰਘਾਈ ਦੇ ਵਿੱਚੋਂ ਬੋਲਦੇ ਸੀ ਕਿਉਂਕਿ ਵੋਲੀਅਮ ਘੱਟ ਸੀਗਾ, ਇਧਰੋਂ ਮੈਂ ਅਪ ਕੀਤਾ ਹੁਣ। ਤੇ ਲੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਸੰਖੇਪ ਦੇ ਵਿੱਚ ਤਾਂ ਕਰ ਸਕਦੇ ਹੋ, ਨਾਲ ਨਾਲ ਖਬਰਾਂ ਸਾਂਝੀਆਂ ਕਰ ਲੈਂਦੇ ਹਾਂ ਦੋ ਚਾਰ, ਤੇ ਨਾਲ ਹੀ ਫਿਰ ਆਪਾਂ ਕਿਤਾਬ ਦੇ ਉੱਤੇ ਅੱਧਾ ਘੰਟਾ ਲਾਉਂਦੇ ਹਾਂ ਤੇ ਗੱਲਬਾਤ ਤੁਹਾਨੂੰ ਫਿਰ ਉਹਦੇ ਵਿੱਚੋਂ ਵੀ ਕਿਤਾਬ ਪੰਜਾਬ ਮਾਊਂਟਬੈਟਨ ਤੋਂ ਜਿਹੜਾ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਗੱਲਬਾਤ ਕਰ ਰਹੇ ਹਾਂ, ਕਿੱਦਾਂ ਕਿੱਦਾਂ ਕਿਹੜੇ ਕਿਹੜੇ ਸਮੇਂ ਦੇ ਉੱਤੇ ਜਿਹੜੀਆਂ ਤਬਦੀਲੀਆਂ ਆਈਆਂ ਨੇ। ਤੇ ਮਾਲ ਭੈਣ ਜੀ ਕਹਿੰਦੇ ਆ ਤੁਸੀਂ ਅਮਰੀਕਾ ਨੂੰ ਯਾਦ ਕਰ ਹੀ ਲੈਂਦੇ ਹੋ ਹਰ ਰੋਜ਼ ਸੈਣੀ ਸਾਹਿਬ, ਯਾਨੀ ਕਿ ਡਾਲਰ ਦੀ ਗੱਲ ਹੋਈ ਹੈ। ਤੇ ਨਾਲੇ ਲਿਖਦੇ ਨੇ ਕਿ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ ਜੀ, ਕੁਦਰਤ ਨੇ ਹਰ ਚੀਜ਼ ਦੇ ਵਿੱਚ, ਹਰ ਵਿਅਕਤੀ, ਹਰ ਪੰਛੀ, ਹਰ ਪਸ਼ੂ ਦੇ ਵਿੱਚ ਕੁਝ ਨਾ ਕੁਝ ਗੁਣ ਪਾਇਆ ਹੋਇਆ ਜੀ। ਤੇ ਵੈਨਜ਼ੂਏਲਾ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਆਪਾਂ ਭਾਰਤ ਦੇ ਨਾਲ ਰਿਸ਼ਤੇ ਕਾਇਮ ਕਰਨ ਦੇ ਲਈ ਤਿਆਰ ਹੈ ਇਰਾਨ, ਪਾਕ ਨਿਜ਼ਾਦ ਦਾ ਜਿਹੜਾ ਬਿਆਨ ਆਇਆ ਜੋ ਕਿ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਲਈ ਦਿੱਲੀ ਪੁੱਜੇ ਹੈ ਇਰਾਨ ਦੇ ਪੈਟਰੋਲੀਅਮ ਮੰਤਰੀ। ਕੀ ਕਹਿੰਦੇ ਹੈ ਇਰਾਨ ਦੇ ਪੈਟਰੋਲੀਅਮ ਮੰਤਰੀ ਮੋਹਸਿਨ ਪਾਕ ਨਿਜ਼ਾਦ ਬ੍ਰਿਕਸ ਮੈਂਬਰ ਦੇਸ਼ਾਂ ਦੇ ਦਰਮਿਆਨ ਊਰਜਾ ਸਹਿਯੋਗ ਦੇ ਨਾਲ ਸੰਬੰਧਿਤ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪੁੱਜੇ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜਿਹੜੇ ਨੇ ਪਾਕ ਨਿਜ਼ਾਦ ਨੇ ਕਿਹਾ ਕਿ ਇਰਾਨ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਸੰਬੰਧ ਜਿਹੜਾ ਕਾਇਮ ਕਰਨ ਦੇ ਲਈ ਤਿਆਰ ਹੈ ਤੇ ਇਰਾਨ ਤੇ ਭਾਰਤ ਵਿਚਕਾਰ ਸਦੀਆਂ ਤੋਂ ਇਤਿਹਾਸਕ ਰਿਸ਼ਤੇ ਰਹੇ ਨੇ। ਇਸ ਸਮੇਂ ਮੈਂ ਇੱਥੇ ਬ੍ਰਿਕਸ ਦੇ ਮੈਂਬਰਾਂ ਦੇ ਲਈ ਜਿਹੜਾ ਕਰਵਾਏ ਜਾ ਰਹੇ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ। ਮੈਂ ਦੇਖਾਂਗਾ ਕਿ ਅਸੀਂ ਇਨ੍ਹਾਂ ਸੈਸ਼ਨਾਂ ਦੇ ਦੁਵੱਲੇ ਸੈਸ਼ਨਾਂ ਦੇ ਵਿੱਚ ਤੇ ਸਮੁੱਚੇ ਤੌਰ ਦੇ ਉੱਤੇ ਕਾਨਫਰੰਸ ਦੇ ਵਿੱਚ ਕੀ ਜਿਹੜੇ ਗੱਲਬਾਤ ਕਰਦੇ ਹਾਂ। ਅਸੀਂ ਹੁਣ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਹਰ ਤਰ੍ਹਾਂ ਦੇ ਸੰਬੰਧ ਬਣਾਉਣ ਦੇ ਲਈ ਤਿਆਰ ਹਾਂ ਤੇ ਖਾਸ ਕਰਕੇ ਭਾਰਤ ਦੇ ਵਿੱਚ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਸਬੰਧੀ ਤੇ ਉਨ੍ਹਾਂ ਮੁੱਦਿਆਂ ਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਜਾਵੇਗੀ ਜਾਂ ਹੋਵੇਗੀ। ਕਾਲੀਬਾਫ ਨੇ ਅਮਰੀਕਾ ਦੇ ਦਾਅਵੇ ਨੂੰ ਖਾਰਜ ਕੀਤਾ ਕਿ ਇਸ ਦਾਅਵੇ ਨੂੰ ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਗੇਰ ਕਾਲੀਬਾਫ ਨੇ ਕਿਹਾ ਕਿ ਅਮਰੀਕਾ ਦੇ ਦਾਅਵੇ ਬਿਲਕੁਲ ਝੂਠੇ ਨੇ ਕਿ ਇਰਾਨ ਆਪਣੇ ਖਾਤਿਆਂ ਦੇ ਵਿਚੋਂ ਬਹਾਲ ਕੀਤੇ ਗਏ ਫੰਡਾਂ ਦੀ ਵਰਤੋਂ ਅਮਰੀਕੀ ਖੇਤੀਬਾੜੀ ਉਤਪਾਦਾਂ ਨੂੰ ਖਰੀਦਣ ਦੇ ਲਈ ਕਰੇਗਾ। ਕਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਦੇ ਉਤੇ ਜਿਹੜਾ ਪਾਈ ਪੋਸਟ ਦੇ ਵਿਚ ਕਿਹਾ ਕਿ ਅਮਰੀਕਾ ਸਿਰਫ ਜੀ ਐਮ ਓ ਸੋਇਆਬੀਨ ਟੁੱਟੇ ਹੋਏ ਵਾਅਦੇ ਅਤੇ ਬੇਕਾਰ ਦੀਆਂ ਗੱਲਾਂ ਹੀ ਜਿਹੜਾ ਬਰਾਮਦ ਕਰਦਾ ਹੈ। ਤੇ ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈ ਹੈ ਜੋ ਕਿ ਹਸਪਤਾਲਾਂ ਦੇ ਬੁਰੇ ਹਾਲਾਤ ਨੇ। ਹਸਪਤਾਲਾਂ ਦੇ ਵਿਚ ਬੈੱਡ ਸੰਕਟ ਬਣਿਆ ਹੋਇਆ, ਐਮਰਜੈਂਸੀ ਰੂਮਾਂ ਦੇ ਵਿਚ ਲੰਬੀਆਂ ਉਡੀਕਾਂ ਜਾਰੀ ਨੇ। ਕੈਨੇਡਾ ਦੇ ਹਸਪਤਾਲਾਂ ਦੇ ਵਿਚ ਐਮਰਜੈਂਸੀ ਸੇਵਾਵਾਂ ਦੇ ਲਈ ਮਰੀਜ਼ਾਂ ਦੀ ਉਡੀਕ ਹੁਣ ਪਹਿਲਾਂ ਨਾਲੋਂ ਵੀ ਜਿਹੜਾ ਹੋਰ ਲੰਬੀ ਹੋ ਗਈ ਹੈ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਾਮੇਸ਼ਨ CIHI ਦੀ ਨਵੀਂ ਰਿਪੋਰਟ ਦੇ ਮੁਤਾਬਕ 2024 ਤੇ 25 ਦੇ ਦੌਰਾਨ ਹਸਪਤਾਲ ਦੇ ਵਿਚ ਦਾਖਲ ਹੋਏ ਹਰ 10 ਦੇ ਵਿਚੋਂ ਇਕ ਮਰੀਜ਼ ਨੂੰ ਐਮਰਜੈਂਸੀ ਰੂਮ ਦੇ ਵਿਚ 48 ਘੰਟੇ ਤੋਂ ਵੱਧ ਉਡੀਕ ਕਰਨੀ ਪਈ ਹੈ। ਇਹ 2018 ਤੇ 19 ਦੇ ਮੁਕਾਬਲੇ 12 ਘੰਟੇ ਹੋਰ ਵੱਧ ਗਈ ਹੈ, ਜਦੋਂ ਔਸਤ ਉਡੀਕ ਸਮਾਂ 36 ਘੰਟੇ ਸੀ। ਕੈਨੇਡਾ ਦੇ ਵਿਚ ਲਗਭਗ 17% ਹਰ 5 ਦੇ ਵਿਚੋਂ ਇਕ ਬਾਲਗਾਂ ਦੇ ਕੋਲ ਕੋਈ ਪੱਕਾ ਫੈਮਿਲੀ ਡਾਕਟਰ ਜਿਹੜਾ ਪਰਿਵਾਰਕ ਡਾਕਟਰ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਜਿਹੜਾ ਡਾਕਟਰ ਨੇ ਉਨ੍ਹਾਂ ਨੂੰ ਵੀ ਸ਼ਾਮ ਦੇ ਸਮੇਂ ਜਾਂ ਵੀਕਐਂਡ ਦੇ ਉੱਤੇ ਸਮੇਂ ਸਿਰ ਇਲਾਜ ਨਹੀਂ ਮਿਲਦਾ। ਮਾਹਰਾਂ ਤੇ ਟੈਸਟਾਂ ਜਿਵੇਂ ਕਿ MRI ਜਾਂ ਫਿਰ CT ਸਕੈਨ ਲਈ ਮਰੀਜ਼ਾਂ ਨੂੰ ਮਹੀਨਾ ਬੱਧੀ ਜਿਹੜੀ ਉਡੀਕ ਕਰਨੀ ਪੈਂਦੀ ਹੈ। ਨਤੀਜੇ ਵਜੋਂ ਜਦੋਂ ਮਰੀਜ਼ ਜਾਂ ਮਰੀਜ਼ਾਂ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਉਨ੍ਹਾਂ ਦੇ ਕੋਲ ਐਮਰਜੈਂਸੀ ਵਾਰਡ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। CIHI ਦੇ ਜਿਹੜੇ ਅੰਕੜੇ ਦੱਸਦੇ ਨੇ ਕਿ ਐਮਰਜੈਂਸੀ ਵਾਰਡ ਦੇ ਵਿਚ ਸਭ ਤੋਂ ਵੱਡੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਡਾਕਟਰ ਮਰੀਜ਼ ਦੀ ਗੰਭੀਰ ਹਾਲਤ ਦੇ ਕੇ ਉਸ ਨੂੰ ਹਸਪਤਾਲ ਦੇ ਵਿਚ ਦਾਖਲ ਐਡਮਿਟ ਕਰਨ ਦਾ ਫੈਸਲਾ ਲੈਂਦੇ ਨੇ। ਹਸਪਤਾਲਾਂ ਦੇ ਮੁੱਖ ਜਿਹੜੇ ਵਾਰਡਾਂ ਦੇ ਵਿਚ ਬੈੱਡ ਬਿਸਤਰੇ ਖਾਲੀ ਨਾ ਹੋਣ ਦੇ ਕਾਰਨ ਦਾਖਲ ਕੀਤੇ ਗਏ ਮਰੀਜ਼ਾਂ ਨੂੰ ਕਈ ਕਈ ਦਿਨ ਐਮਰਜੈਂਸੀ ਦੇ ਸਟੈਚਰਾਂ ਦੇ ਉਤੇ ਹੀ ਕੱਟਣੇ ਪੈਂਦੇ ਨੇ। ਸਾਲ 2024-25 ਦੇ ਅੰਕੜਿਆਂ ਮੁਤਾਬਕ ਦਾਖਲ ਹੋਣ ਵਾਲੇ ਹਰ 10 ਦੇ ਵਿਚੋਂ ਇਕ ਮਰੀਜ਼ ਨੂੰ ਹਸਪਤਾਲ ਦੇ ਅੰਦਰ ਬੈੱਡ ਮਿਲਣ ਲਈ 48 ਘੰਟਿਆਂ ਯਾਨੀ ਕਿ 2 ਦਿਨਾਂ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਹੈ, ਜੋ ਕਿ ਸਾਲ 2018-19 ਦੇ ਮੁਕਾਬਲੇ 45% ਵੱਧ ਗਈ ਹੈ। ਇਹ ਰਿਪੋਰਟ ਦੇ ਵਿਚ ਸਾਹਮਣੇ ਆਇਆ ਕਿ ਐਮਰਜੈਂਸੀ ਦਾ ਸਟਾਫ ਇਕੋ ਵੇਲੇ ਦੋਹਰੀ ਜਿੰਮੇਵਾਰੀ ਨਿਭਾਉਣ ਦੇ ਲਈ ਮਜਬੂਰ ਹੈ। ਉਨ੍ਹਾਂ ਮਰੀਜ਼ਾਂ ਦੀ ਵੀ ਦੇਖਭਾਲ ਕਰ ਰਹੇ ਨੇ ਜੋ ਪਹਿਲਾਂ ਹੀ ਦਾਖਲ ਨੇ ਤੇ ਬੈੱਡ ਦੀ ਉਡੀਕ ਕਰ ਰਹੇ ਹਨ ਤੇ ਨਾਲ ਹੀ ਬਾਹਰੋਂ ਆ ਰਹੇ ਨਵੇਂ ਗੰਭੀਰ ਮਰੀਜ਼ਾਂ ਨੂੰ ਵੀ ਸੰਭਾਲ ਕਰਦੇ ਨੇ। ਲੌਂਗ ਟਰਮ ਕੇਅਰ ਜਿਹੜੀ ਹੈ LTC ਅਤੇ ਹੋਮ ਕੇਅਰ ਦੀ ਘਾਟ ਬਣੀ ਹੋਈ ਹੈ। ਹਸਪਤਾਲਾਂ ਦੇ ਵਾਰਡਾਂ ਦੇ ਵਿਚ ਬੈੱਡ ਖਾਲੀ ਨਾ ਹੋਣ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਥੇ ਮੌਜੂਦ ਬਜ਼ੁਰਗ ਅਤੇ ਪੁਰਾਣੀਆਂ ਬਿਮਾਰੀਆਂ ਦੇ ਨਾਲ ਪੀੜਤ ਮਰੀਜ਼ਾਂ ਨੂੰ ਅੱਗੇ ਲੌਂਗ ਟਰਮ ਕੇਅਰ ਜਿਹੜੀ ਆ ਬਜ਼ੁਰਗਾਂ ਦੇ ਸੰਭਾਲ ਕੇਂਦਰਾਂ ਜਾਂ ਹੋਮ ਕੇਅਰ ਘਰ ਦੇ ਵਿਚ ਦੇਖਭਾਲ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਿਸਟਮ ਦੇ ਵਿਚ ਅੱਗੇ ਰਸਤਾ ਸਾਫ਼ ਨਾ ਹੋਣ ਕਰਕੇ ਪੂਰੀ ਪ੍ਰਣਾਲੀ ਪਿੱਛੇ ਜਿਹੜੀ ਵੱਲ ਜਾਮ ਹੋ ਰਹੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਮਿਊਨਿਟੀ ਕੇਅਰ ਫੈਮਿਲੀ ਡਾਕਟਰਾਂ ਦੀ ਉਪਲਬਧਤਾ ਤੇ ਬਜ਼ੁਰਗਾਂ ਦੀ ਸੰਭਾਲ ਦੇ ਪ੍ਰਬੰਧਾਂ ਚ ਸੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਤੇ ਇਹ ਬੋਝ ਅਤੇ ਮਰੀਜ਼ਾਂ ਦੀ ਖੱਜਲ ਖੁਆਰੀ ਇਸੇ ਤਰ੍ਹਾਂ ਜਿਹੜੀ ਹੈ ਜਾਰੀ ਤੇ ਬਰਕਰਾਰ ਰਹੇਗੀ। ਇਸੇ ਤਰ੍ਹਾਂ ਕੈਨੇਡਾ ਦੇ ਵਿਚ ਨਾਮ ਰੋਸ਼ਨ ਕੀਤਾ ਫਿਰ ਕੈਲਗਰੀ ਦੇ ਵਿਚ ਸਾਡੇ ਲੋਕਾਂ ਨੇ। ਕੈਲਗਰੀ ਦੇ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰੀ ਵਸੂਲੀ ਦੇ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ ਤੇ 16 ਮੁਲਜ਼ਮ ਜਿਹੜੇ ਨੇ ਨਾਮਜ਼ਦ ਕੀਤੇ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਦੇ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਜਿਹੜੀ ਹੈ ਉਹਦੀ ਲੜੀ ਨੂੰ ਤੋੜਨ ਦੇ ਲਈ ਕੈਲਗਰੀ ਪੁਲਿਸ ਨੇ ਜਿਹੜਾ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਮਾਮਲੇ ਦੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਜਿਹੜੀਆਂ ਤਸਵੀਰਾਂ ਤੇ ਉਨ੍ਹਾਂ ਦੀ ਪਛਾਣ ਜਨਤਕ ਕਰ ਦਿੱਤੀ ਹੈ। ਪੁਲਿਸ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ। ਕੈਲਗਰੀ ਪੁਲਿਸ ਦੇ ਸੁਪਰੀਡੈਂਟ ਜੈਫ ਬੈਲ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਜਿਹੜੇ ਨੇ ਭਾਈਚਾਰੇ ਦੇ ਵਿਚ ਵੱਖ ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਨੇ ਤੇ ਕੁਝ ਸ਼ੱਕੀਆਂ ਦੇ ਕੋਲ ਵੱਖ ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਦੇ ਵਿਚੋਂ ਕਿਸੇ ਵੀ ਵਿਅਕਤੀ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਨੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ। ਪੁਲਿਸ ਦੇ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਵਿਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ ਜੋਸ਼ੀ, ਕਰਨਬੀਰ ਸਿੰਘ, ਅਮਨਦੀਪ ਸਿੰਘ ਸਿੱਧੂ, ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ ਤੇ ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਨੇ ਇਨ੍ਹਾਂ ਸਾਰਿਆਂ ਦੇ ਖਿਲਾਫ਼ ਧਮਕੀਆਂ ਦੇਣ ਅਤੇ ਫਰੋਤੀਆਂ ਜਿਹੜਾ ਆਪਣਾ ਮੰਗਣ ਦੇ ਦੋਸ਼ ਹੇਠ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ। ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2025 ਤੋਂ ਹੁਣ ਤੱਕ ਕੈਲਗਰੀ ਦੇ ਵਿਚ ਜਬਰੀ ਵਸੂਲੀ ਦੇ ਨਾਲ ਸੰਬੰਧਿਤ 49 ਘਟਨਾਵਾਂ ਸਾਹਮਣੇ ਆ ਚੁੱਕੀਆਂ, ਜਿਨ੍ਹਾਂ ਦੇ ਵਿਚੋਂ 19 ਮਾਮਲਿਆਂ ਦੇ ਵਿਚ ਘਰਾਂ, ਵਪਾਰਕ ਅਦਾਰਿਆਂ ਜਾਂ ਗੱਡੀਆਂ ਦੇ ਉਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਦੇ ਨਾਲ ਜੁੜੀਆਂ 9 ਗੋਲੀਬਾਰੀ ਦੀਆਂ ਵਾਰਦਾਤਾਂ ਹੋਈਆਂ ਨੇ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਜਿਹੜਾ ਹੈ ਬਿਆਨ ਕਰਦੀਆਂ ਨੇ। ਤੇ ਹੁਣ ਤੱਕ ਇਸ ਮਾਮਲੇ ਦੇ ਵਿਚ 16 ਵਿਅਕਤੀਆਂ ਦੇ ਵਿਰੁੱਧ 56 ਅਪਰਾਧਿਕ ਦੋਸ਼ ਜਿਹੜੇ ਨੇ ਆਇਦ ਕੀਤੇ ਜਾ ਚੁੱਕੇ ਐ, ਚਾਰਜ ਲਾਤੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਅਮਰੀਕਾ ਦੇ ਵਿਚ ਜਾਲੀ ਸ਼ਰਨ ਕੇਸ ਪਾਉਣ ਵਾਲੇ ਜਿਹੜੇ ਨੇ ਭਾਰਤੀ ਵਕੀਲ ਤੇ ਕਾਰਵਾਈ ਹੋਈ ਐ, $2,50,000 ਦਾ ਉਨ੍ਹਾਂ ਨੂੰ ਜੁਰਮਾਨਾ ਲੱਗਿਆ। ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਨਾਲ ਨਾਲ ਜਾਲੀ ਸ਼ਰਨ ਦੇ ਕੇਸ ਦਾਇਰ ਕਰਨ ਦੇ ਕਥਿਤ ਮਾਮਲੇ ਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਵਕੀਲ ਤੋਂ $2,50,000 ਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਨੋਦ ਦੋਦਾਮਣੀ ਦਾ ਨਾਂ ਦਾ ਜਿਹੜਾ ਇਹ ਇਸ ਵਕੀਲ ਤੇ 32 ਇਮੀਗ੍ਰੇਸ਼ਨ ਮਾਮਲਿਆਂ ਚ ਕੁੱਲ 64 ਜਾਲੀ ਦਸਤਾਵੇਜ਼ ਦਾਇਰ ਕਰਨ ਦਾ ਦੋਸ਼ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਅਨੁਸਾਰ ਜੁਰਮਾਨੇ ਦੀ ਵਸੂਲੀ ਦੇ ਲਈ ਵਿਨੋਦ ਦੋਦਾਮਣੀ ਨੂੰ 5 ਵੱਖ ਵੱਖ ਨੋਟੇ ਜਾਰੀ ਕੀਤੇ ਗਏ ਨੇ। ਹੋਮਲੈਂਡ ਸਿਕਿਉਰਿਟੀ ਦੇ ਅਨੁਸਾਰ ਉਹ ਸਾਰੇ ਪ੍ਰਵਾਸੀ ਜਿਨ੍ਹਾਂ ਦੇ ਵਕੀਲ ਨੇ ਕੇਸ ਦਾਇਰ ਕੀਤੇ ਸਨ ਉਹ ਲੋਕ ਭਾਰਤੀ ਨੇ। ਹੁਣ ਜਦੋਂ ਇਸ ਸਥਾਨਕ ਇਮੀਗ੍ਰੇਸ਼ਨ ਵਕੀਲ ਨੂੰ ਜੁਰਮਾਨਾ ਲਗਾਇਆ ਗਿਆ ਤਾਂ ਇਹ ਸਪਸ਼ਟ ਹੈ ਕਿ ਉਸਦੇ ਸਾਰੇ ਮੁਵੱਕਲ ਜਿਹੜੇ ਨੇ ਲਈ ਦੇਸ਼ ਨਿਕਾਲਾ ਦੇ ਹੁਕਮ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹੋਣਗੇ। ਜਿਨ੍ਹਾਂ ਲੋਕਾਂ ਦੇ ਕੋਲ ਇਸ ਸਮੇਂ ਉਸ ਨਾਲ ਕੇਸ ਹਨ ਉਨ੍ਹਾਂ ਨੂੰ ਵੀ ਅਮਰੀਕਾ ਛੱਡਣ ਦੀ ਤਿਆਰੀ ਸ਼ੁਰੂ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵਕੀਲ ਵਿਨੋਦ ਦੋਦਾਮਣੀ ਨੇ ਜਿਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਜਾਲੀ ਦਸਤਾਵੇਜ਼ ਦਾਇਰ ਕੀਤੇ ਨੇ ਉਹ ਸ਼ਰਨ ਦੇ ਨਾਲ ਸੰਬੰਧਿਤ ਨੇ ਤੇ DHS ਵੱਲੋਂ ਦਿੱਤੇ ਗਏ ਬਿਆਨ ਦੇ ਅਨੁਸਾਰ ਇਹ ਸਥਾਨਕ ਵਕੀਲ ਸਾਰੇ ਮਾਮਲਿਆਂ ਦੇ ਵਿਚ ਇਕੋ ਜਿਹੀ ਕਹਾਣੀ ਬਣਾਉਂਦਾ ਸੀ ਤੇ ਪੇਸ਼ ਕੀਤੇ ਗਏ ਸਬੂਤ ਵੀ ਜਿਹੜਾ ਲਗਭਗ ਇਕੋ ਜਿਹੇ ਹੀ ਸਨ। ਆਖਰੀ ਖ਼ਬਰ ਲਈਏ ਤੇ ਪਾਕਿਸਤਾਨ ਤੋਂ ਖ਼ਬਰ ਹੈ, ਬਲੂਚਿਸਤਾਨ ਤੋਂ, ਉਥੇ ਵੀ ਇਹੋ ਕੁਝ ਵਾਪਰ ਰਿਹਾ। ਮਹਰੰਗ ਬਲੋਚ ਕੌਣ ਹੈ ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿਚ ਇਕ ਫੌਜੀ ਦੇ ਕਤਲ ਦੇ ਮਾਮਲੇ ਦੇ ਵਿਚ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ ਤੇ ਲੋਕ ਪ੍ਰਦਰਸ਼ਨ ਕਰ ਰਹੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿਚ ਲੋਕਾਂ ਨੂੰ ਜਬਰੀ ਲਾਪਤਾ ਕੀਤੇ ਜਾਣ ਦੇ ਮਾਮਲਿਆਂ ਦੇ ਖਿਲਾਫ਼ ਲੰਮੇ ਸਮੇਂ ਤੋਂ ਮੁਹਿੰਮ ਚਲਾ ਰਹੀ ਜਿਹੜੀ ਮਨੁੱਖੀ ਹੱਕਾਂ ਦੀ ਕਾਰਕੁਨ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ। ਔਰਤ ਹੈ ਜੀ, ਬੜੀ ਖੂਬਸੂਰਤ ਹੈ, ਬਲੋਚ ਲੋਕ ਬਹੁਤ ਖੂਬਸੂਰਤ ਨੇ ਜਿਵੇਂ ਕਸ਼ਮੀਰੀ ਲੋਕ। ਬਲੋਚ ਯਾਕਜੇਤੀ ਕਮੇਟੀ BYC ਦੀ ਆਗੂ ਡਾਕਟਰ ਮਹਰੰਗ ਬਲੋਚ ਅਤੇ ਉਨ੍ਹਾਂ ਦੇ ਸਾਥੀ ਕਾਰਕੁਨ ਸਿਬਗ ਤੁਲਹਾ ਨੂੰ ਕਤਲ ਅਤੇ ਅੱਤਵਾਦ ਦੇ ਇਲਜ਼ਾਮਾਂ ਦੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਉਹ ਜਿਹੜੇ ਨੇ ਉਨ੍ਹਾਂ ਦੋਵਾਂ ਦੇ ਉਤੇ ਇਲਜ਼ਾਮ ਲੱਗੇ ਹੈ ਕਿ ਉਨ੍ਹਾਂ ਨੇ ਇਕ ਭੀੜ ਨੂੰ ਭੜਕਾਇਆ ਹੈ ਜਿਸ ਨੇ ਨੀਮ ਫੌਜੀ ਫੋਰਸ ਦੇ ਜਵਾਨ ਸ਼ਬੀਰ ਅਹਿਮਦ ਦੇ ਜਿਹੜਾ ਉਤੇ ਜਾਨਲੇਵਾ ਹਮਲਾ ਕੀਤਾ ਜਿਸ ਕਰਕੇ ਉਸਦੀ ਮੌਤ ਹੋਈ। ਸੁਣਵਾਈ ਦੌਰਾਨ ਕਾਰਕੁਨਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਤੇ ਮੁਕੱਦਮੇ ਦਾ ਬਾਈਕਾਟ ਜਿਹੜਾ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿਚ ਗ੍ਰਿਫ਼ਤਾਰ ਆਗੂ 12 ਜੂਨ ਤੋਂ ਜਿਹੜਾ ਜ਼ਿਲ੍ਹਾ ਜੇਲ੍ਹ ਦੇ ਵਿਚ ਧਰਨੇ ਦੇ ਉਤੇ ਬੈਠੇ ਹੋਏ ਨੇ। ਇਕ ਸੁਰੱਖਿਆ ਅਧਿਕਾਰੀ ਨੇ ਡਾਕਟਰ ਮਹਰੰਗ ਬਲੋਚ ਦੇ ਉਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਬੰਦਰਗਾਹ ਸ਼ਹਿਰ ਗਵਾਦਰ ਦੇ ਵਿਚ ਸਾਲ 2024 ਦੇ ਦੌਰਾਨ ਹੋਏ ਮੁਜ਼ਾਹਰੇ ਦੇ ਵਿਚ ਬਹੁਤ ਭੜਕਾਊ ਭਾਸ਼ਣ ਦਿੱਤਾ ਸੀ ਜਿਸ ਤੋਂ ਬਾਅਦ 30 ਤੋਂ 40 ਲੋਕਾਂ ਨੇ ਸੁਰੱਖਿਆ ਬਲਾਂ ਦੇ ਇਕ ਵਾਹਨ ਦੇ ਉਤੇ ਡੰਡਿਆਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ। ਅਧਿਕਾਰੀਆਂ ਦਾ ਦਾਅਵਾ ਹੈ ਕਿ ਸੁਰੱਖਿਆ ਜਿਹੜੇ ਮੁਲਾਜ਼ਮ ਸ਼ਬੀਰ ਅਹਿਮਦ ਆਪਣੇ ਸਾਥੀਆਂ ਤੋਂ ਵੱਖ ਹੋ ਗਏ ਸਨ ਤੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਕੁਆਇਟਾ ਦੀ ਇਕ ਐਂਟੀ ਟੈਰਰਿਜ਼ਮ ਅਦਾਲਤ ਨੇ ਕਿਹਾ ਕਿ ਡਾ ਮਹਰੰਗ ਬਲੋਚ ਅਤੇ ਸਿਬਗ ਤੁਲਹਾ ਬਲੋਚ ਯਾਕਜੇਤੀ ਕਮੇਟੀ ਦੀ ਗੈਰ ਕਾਨੂੰਨੀ ਸਭਾ ਦੇ ਵਿਚ ਸਰਗਰਮ ਸਨ ਤੇ ਫੈਡਰਲ ਕਾਂਸਟੇਬੁਲਰੀ ਦੇ ਅਧਿਕਾਰੀ ਨੂੰ ਮਾਰੇ ਜਾਣ ਦੇ ਵਿਚ ਉਨ੍ਹਾਂ ਦਾ ਮਕਸਦ ਇਕੋ ਹੀ ਸੀ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਸ਼ਬੀਰ ਅਹਿਮਦ ਦੇ ਵਾਰਸਾਂ ਨੂੰ $2,00,000 ਪਾਕਿਸਤਾਨੀ ਰੁਪਏ $719 ਮੁਆਵਜ਼ੇ ਦੇ ਵਜੋਂ ਦੇਣ ਦੇ ਵੀ ਹੁਕਮ ਜਿਹੜੇ ਦਿੱਤੇ ਹੋਏ ਨੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਖੁੱਲੀਆਂ ਨੇ ਤੇ ਤੁਹਾਡੇ ਸੁਨੇਹੇ ਵੀ ਆਖਰ ਦੇ ਵਿਚ ਲਵਾਂਗਾ। ਬਹੁਤ ਸਾਰੇ ਸੁਨੇਹੇ ਤੁਹਾਡੇ ਆਏ ਨੇ ਦੋਸਤਾਂ ਦੇ ਤੇ ਨਵੇਂ ਦੋਸਤ ਵੀ ਜੁੜੇ ਆ ਬਾਈ ਜੀ, ਸਾਰੇ ਸ਼ੁਕਰੀਆ, ਧੰਨਵਾਦ ਹੈ। ਤੇ ਜਿਹਦੇ ਵਿਚ ਚਲੋ ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ UAE ਤੋਂ, ਤੇ ਮਾਨ ਸੁਰਿੰਦਰ ਜੀ, ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਸਾਡੇ ਸ਼ਹਿਰ ਵੱਲ ਨੂੰ ਆ ਰਹੇ ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਆ, ਗੁਰੀ ਮਾਨ ਜੀ ਜੁੜੇ ਹੋਏ ਨੇ, ਜੱਟ ਵੀ ਕਹਿੰਦੇ ਇੱਥੇ ਹੀ ਹੁੰਦਾ ਹੈ ਅਤੇ ਸੁਣ ਵੀ ਰਿਹਾ ਕਹਿੰਦੇ ਜੀ, ਜੀਆਂ ਨੂੰ ਜੀ ਬਾਈ ਜੀ ਤੇ ਸਾਰੇ ਭਰਾਵਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਹੈ। ਤੇ ਅੱਗੇ ਕਹਿੰਦੇ ਨੇ ਉਹ ਬਾਬਾ ਜੀ ਇਹਨੇ ਇਹ ਇੰਨੇ ਯੋਗਾ ਕਹਿੰਦੇ ਕਿੱਥੇ ਹੈ, ਭੰਡ ਨੇ ਕਹਿੰਦੇ ਗੱਲ ਕੀਤੀ ਹੈ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜਿਆ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਵੈਨਜੁਏਲਾ ਦੇ ਹਾਲਾਤਾਂ ਦੇ ਉੱਤੇ ਲਿਖਿਆ ਕਿ ਕਹਿੰਦੇ ਵੈਨਜੁਏਲਾ ਦੇ ਹਾਲਾਤ ਤਾਂ ਕਹਿੰਦੇ ਬਹੁਤ ਮਾੜੇ ਨੇ, 1 ਲੱਖ ਤੱਕ ਦੀਆਂ ਮੌਤਾਂ ਹੋ ਸਕਦੀਆਂ ਨੇ, ਗੁਰੀ ਮਾਨ ਜੀ ਲਿਖਦੇ ਆ। ਤੇ ਜਗਮਨ ਹੋਲੀ ਚੱਲ ਰਿਹਾ, ਔਜਲਾ ਸਾਹਿਬ ਲਿਖਦੇ ਆ ਕਿ ਆ ਰਹੇ ਜੀ ਤੁਹਾਡੇ ਸ਼ਹਿਰ ਵੱਲ। ਤੇ ਮਾਨ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ। ਤੇ ਅਮਰੀਕਾ ਨੂੰ ਰੋਜ਼ ਯਾਦ ਕਰਦੇ ਨੇ, ਕਰ ਲੈਂਦੇ ਹੋ ਕਹਿੰਦੇ ਆਪਣੇ ਰਾਜਨ ਜੀ, ਮਾਲ ਜੀ ਲਿਖਦੇ ਆ। ਤੇ ਇਸੇ ਤਰ੍ਹਾਂ ਰਜਿੰਦਰ ਜੀਰਾ ਜੀ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਭੇਜਦੇ ਸਾਰੇ ਪਰਿਵਾਰ ਨੂੰ। ਤੇ ਔਜਲਾ ਸਾਹਿਬ ਧੁੰਮਾ ਇੱਥੋਂ ਹੀ ਕਹਿੰਦੇ ਗਿਆ ਧੱਕੇ ਖਾਂਦਾ ਜੀ। ਤੇ ਮੁਕੱਦਰ ਜੀ ਕਹਿੰਦੇ ਕਿਸੇ ਨਹੀਂ ਪੈਰਵਾਈ ਕਰਨੀ ਸੈਣੀ ਬਾਈ ਜੀ, ਸਰਸਾ ਗਿਆਨ ਗੋਦੜੀ ਗੁਰੂ ਘਰ ਆਜ਼ਾਦ ਕਰਵਾਉਣ ਗਿਆ ਸੀ, ਕਰਾ ਲਿਆ ਉਹਨੇ ਜੀ ਕਹਿੰਦੇ। ਤੇ ਮੁਕੱਦਰ ਜੀ ਲਿਖਦੇ ਆ ਵੋਟ ਕਿਹਨੂੰ ਪਾਉਣੀ ਹੈ ਸੈਣੀ ਬਾਈ ਜੀ। ਤੇ ਮੁਕੱਦਰ ਜੀ ਤੋਂ ਬਾਅਦ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਪੱਤਰਕਾਰਾਂ ਤੋਂ ਅੱਗੇ ਲੰਘ ਗਏ, ਨਹੀਂ ਜੀ ਥੱਲੇ ਹੀ ਰਹੀਏ ਤਾਂ ਚੰਗਾ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਰਜਿੰਦਰ ਕੁਮਾਰ ਜੀ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਤੁਹਾਡੇ, ਤੇ ਕੱਲ ਆ ਜਾਣਗੇ ਜੀ ਕਹਿੰਦੇ ਮੁਕੱਦਰ ਜੀ, ਪੱਕੀ ਗੱਲ ਹੈ ਸੈਣੀ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਮੁਕੱਦਰ ਜੀ, ਔਜਲਾ ਬਾਈ ਜੀ ਐਵੇਂ ਲੱਗਦਾ ਜਿਵੇਂ ਬੜੇ ਡੂੰਘੇ ਜੇ ਬੋਲਦੇ ਹੋ ਜੀ, ਉਹ ਮੇਰੇ ਵੱਲੋਂ ਸੀ ਜੀ ਪ੍ਰੋਬਲਮ, ਤੇ ਉਹਨੂੰ ਦਰੁਸਤ ਕਰ ਲਿਆ ਗਿਆ। ਰਜਿੰਦਰ ਜੀਰਾ ਜੀ ਕਹਿੰਦੇ ਆ ਔਜਲਾ ਸਾਹਿਬ ਦੀ ਆਵਾਜ਼ ਤਾਂ ਇੱਦਾਂ ਲੱਗਦਾ ਜਿਵੇਂ ਗੁਸਲਖਾਨੇ ਦੇ ਵਿੱਚ ਬੋਲਦੇ ਜੀ, ਉਹ ਉਹਨਾਂ ਵੱਲੋਂ ਸਾਰਾ ਠੀਕ ਸੀ ਜੀ। ਉਹਨਾਂ ਲਿਖਿਆ ਵੀ ਭਾਰਤ ਵਾਲੇ ਪਾਸਿਓਂ ਕੋਈ ਸਮੱਸਿਆ ਸੀ। ਮਾਲ ਜੀ ਕਹਿੰਦੇ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ। ਤੇ ਜੀ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਤੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ, ਉਹ ਆਪਣੇ ਆਪ ਉਗਾਉਣੀ ਜਾਂ ਗਾਉਣੀ ਪੈਂਦੀ ਹੈ ਬਾਬਿਓ। ਤੇ ਮੁਕੱਦਰ ਜੀ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ। ਲਓ ਦੋਸਤੋ, ਇਹ ਸੀ ਤੁਹਾਡੇ ਸਾਰਿਆਂ ਦੋਸਤਾਂ ਦੇ ਸੁਨੇਹੇ। ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆ ਨਾਵਲ ਦੀ, ਤੇ ਨਾਵਲ ਦੀ ਬਾਤ ਪਾਉਂਦੇ ਆ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਸਾਂਝ ਨਹੀਂ ਪਾ ਸਕਿਆ ਸੀ ਤੇ ਖਬਰਾਂ ਨੂੰ ਇੱਥੇ ਸਮੇਟਦੇ ਹਾਂ, ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦਾ। ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਇਹ ਨਾਵਲ ਦੀ ਜਿਹੜੀ ਸਮਾਪਤੀ ਕੀਤੀ ਸੀ। ਜਦੋਂ ਪਿਛਲੇ ਦਿਨਾਂ ਦੇ ਵਿੱਚ ਲੜੀਵਾਰ ਭਾਗ 6 ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਤੇ ਉਹਦੇ ਵਿੱਚ ਜਦੋਂ ਆਪਾਂ ਪਿੱਛੇ ਝਾਤ ਮਾਰਦੇ ਹਾਂ ਤਾਂ 1730 ਦੇ ਵਿੱਚ ਸੁਲਤਾਨਪੁਰ ਦੇ ਜਿਹੜੇ ਫੌਜਦਾਰ ਦੀ ਮੌਤ ਹੋ ਜਾਂਦੀ ਹੈ ਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ, ਆਪਣੀ ਕਾਬਲੀਅਤ ਦੱਸ ਕੇ ਜਿਹੜਾ ਸੀ ਅਰਜ਼ ਕਰਦਾ ਹੈ ਕਿ ਖਾਲੀ ਥਾਂ ਦੇ ਉੱਤੇ ਉਸ ਨੂੰ ਤੈਨਾਤ ਕੀਤਾ ਜਾਵੇ। ਜ਼ਕਰੀਆ ਖਾਨ ਨੇ ਕਿਹਾ ਕਿ ਕੋਈ ਜਾਮਣ ਦੇ ਜਾਣੀ ਕਿ ਕੋਈ ਉਦਾਹਰਣ ਦੇ ਕਾਹਦੇ ਲਈ ਤੈਨੂੰ ਕੀਤਾ ਜਾਵੇ। ਤੇ ਲਾਲਾ ਸ੍ਰੀ ਨਿਵਾਸ ਨੇ ਜਾਮਣੀ ਉਹਦੀ ਫਿਰ ਦਿੱਤੀ ਸੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਫਿਰ ਉਹ ਅਦੀਨਾ ਬੇਗ ਖਾਨ ਹੋ ਗਿਆ, ਉਹਦਾ ਨਾਮ ਦੇ ਨਾਲ ਲੱਗਣ ਲੱਗ ਗਿਆ। ਤੇ ਸ੍ਰੀ ਨਿਵਾਸ ਨੂੰ ਜਿਹੜਾ ਉਹਨੇ ਆਪਣਾ ਸਹਾਇਕ ਰੱਖ ਲਿਆ ਸੀ ਤੇ ਉਸਦੇ ਫਾਰਸੀ ਜਾਣ ਦੇ ਭਰਾ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਜਿਹੜਾ ਮੁੰਸ਼ੀ ਲਾ ਲਿਆ। ਅਦੀਨਾ ਦੇ ਕੰਮ ਦੇ ਵਿੱਚ ਉਦੋਂ ਵਿਘਨ ਪੈ ਗਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਜਿਹੜਾ ਸੀ ਪਲੇਗ ਪੈ ਜਾਂਦੀ ਹੈ, ਪਲੇਗ ਹੋ ਦਈ ਬਿਮਾਰੀ ਹੋ ਜਾਂਦੀ ਹੈ, ਉੱਥੇ ਫੈਲ ਗਈ ਸੀ। ਤੇ ਨਾਦਰ ਦੇ ਹਮਲੇ ਤੋਂ ਪਹਿਲਾਂ ਤੇ ਪਿੱਛੋਂ ਉਹਨੇ ਆਪਣੀ ਯੋਗਤਾ ਸਾਬਤ ਕੀਤੀ ਤੇ ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ ਉੱਥੇ, ਤੇ ਕੁਝ ਜੰਗੀ ਕੈਦੀ ਪੈਸੇ ਦੇ ਕੇ ਜਿਹੜਾ ਛੁਡਵਾਏ ਗਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਪਦਿਆਂ ਹੋਇਆਂ ਜ਼ਕਰੀਆ ਖਾਨ ਨੇ ਜਿਹੜਾ ਸੀ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਜਿਹੜਾ ਹਾਕਮ ਥਾਪ ਦਿੱਤਾ ਤੇ ਕਿਹਾ ਕਿ ਸਿੱਖਾਂ ਦੇ ਨਾਲ ਤੂੰ ਸਿੰਜ। ਤੇ ਜਲਦੀ ਹੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਹੈ ਹੁਣ, ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਰਹੀ ਹੈ ਤੇ ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਜਿਹੜਾ ਸੀ ਤੋੜ ਕੇ ਰੱਖ ਦਿੱਤਾ ਸੀ ਉਹਨੂੰ ਤੇ ਪੰਜਾਬ ਤੇ ਹਿੰਦੁਸਤਾਨ ਨੂੰ, ਤੇ ਦੂਜੀ ਵਾਰ ਫਿਰ ਪਤਾ ਨਹੀਂ ਸੀ ਫਿਰ ਕਦੋਂ ਹੱਲਾ ਹੋ ਜਾਵੇਗਾ। ਦਿਨੋ ਦਿਨ ਮਰਾਠੇ ਤਕੜੇ ਹੁੰਦੇ ਗਏ ਤੇ ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ ਤੇ ਇਸੇ ਧਰਤੀ ਦੇ ਜਾਏ ਨੇ। ਉਨ੍ਹਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਸੀ ਤੇ ਫਿਰ ਉਹਨਾਂ ਨੇ ਗੁਰੂਆਂ ਤੋਂ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਸੀ। ਉਹ ਸਮਝ ਗਿਆ ਅੱਗੇ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੋਲ ਦੇ ਜਿਹੜਾ ਸੀ ਬਣਾਉਣਾ ਪਵੇਗਾ, ਬਰਾਬਰਤਾ ਦੇ ਨਾਲ ਚੱਲਣਾ ਪਵੇਗਾ। ਉਹਨੇ ਦੇਖ ਲਿਆ ਸੀ ਕਿ ਜਲਦ ਹੀ ਫਿਰ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ ਤੇ ਸੰਗਠਿਤ ਨੇ ਇੱਕ ਦੂਜੇ ਨਾਲ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਚੁੱਪ ਚਪੀਤੇ ਕੁਝ ਕਰ ਨਹੀਂ ਰਿਹਾ। ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਜਾਂਦਾ ਕਿ ਭਾਈ ਸਿੱਖਾਂ ਵਿਰੁੱਧ ਐਕਸ਼ਨ ਲੈ, ਐਵੇਂ ਨਾ ਬੈਠਾ ਰਹੇ ਹੱਥ ਤੇ ਉੱਤੇ ਹੱਥ ਧਰ ਕੇ। ਉਹਨੇ ਫਿਰ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਤੇ ਅਸੀਂ ਕੁਝ ਨਾ ਕੁਝ ਕਰਨ ਜਾ ਰਹੇ ਹਾਂ। ਸਿੱਖਾਂ ਨੇ ਉਸਦੇ ਕੋਲ ਜਿਹੜਾ ਸੀਗਾ ਫਿਰ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਕੜੀਆ ਭੇਜਿਆ ਸੀ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਤੇਜ ਤਰਾਰ ਜਿਹੜਾ ਆਦਮੀ ਸੀ ਤੇ ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਲੜਾ ਲਿਆ, ਰਲ ਗਿਆ ਫਿਰ ਉਹ ਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਨੂੰ ਕੂਚ ਕਰ ਗਏ ਤੇ ਉੱਥੇ ਹੀ ਸਟੇਟ ਦੇ ਲਈ ਮੁਸ਼ਕਲਾਂ ਜਿਹੜੀਆਂ ਫਿਰ ਖੜੀਆਂ ਕਰਨ ਲੱਗ ਪਏ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਜ ਦਾ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਗੱਲਬਾਤ ਆਪਾਂ ਅੱਗੇ ਕਰਨ ਜਾ ਰਹੇ ਹਾਂ। ਤੇ ਇਸ ਸਮੇਂ ਦੇ ਵਿੱਚ ਦੋਸਤੋ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਆਖਰ ਦੇ ਵਿੱਚ ਤੁਹਾਡਾ ਸਵਾਗਤ ਰਹੇਗਾ ਜੇ ਤੁਸੀਂ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਇਸ ਕਿਤਾਬ ਦੇ ਕੁਝ ਚੈਪਟਰ ਪੜ੍ਹ ਕੇ ਸਾਂਝ ਪਾ ਕੇ ਤੇ ਉਸ ਤੋਂ ਬਾਅਦ ਤੁਹਾਡੀ ਫੋਨ ਲਾਈਨ ਜ਼ਰੂਰ ਤੁਹਾਡੇ ਲਈ ਖੋਲ੍ਹ ਦਿੱਤੀ ਜਾਵੇਗੀ। ਤੇ ਲਓ ਫਿਰ ਆਪਾਂ ਕਰਦੇ ਹਾਂ ਅਗਾਸ ਅੱਗੇ ਇਹ ਗੱਲਬਾਤ ਕਿੱਥੇ ਜਾ ਕੇ ਸਮਾਪਤ ਹੁੰਦੀ ਹੈ, ਕਿੱਥੇ ਮੁੱਕਦੀ ਹੈ, ਕੀ ਕੁਝ ਅੱਗੇ ਬਣਦਾ ਹੈ ਤੇ ਕੀ ਸੌਦੇਬਾਜ਼ੀਆਂ ਹੁੰਦੀਆਂ ਨੇ ਤੇ ਪੰਜਾਬ ਕਿੱਥੇ ਖੜਦਾ ਹੈ। ਲਓ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਚੈਪਟਰ ਸੱਤਵਾਂ ਭਾਗ ਸੱਤਵਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਸੱਤਵਾਂ।

ਨਾਦਰ ਸ਼ਾਹ ਲਾਹੌਰ ਦਾ ਖਜ਼ਾਨਾ ਖਾਲੀ ਕਰ ਗਿਆ ਤੇ ਫੌਜੀਆਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਸਨ। ਜ਼ਕਰੀਆ ਖਾਨ ਨੇ ਆਪਣਾ ਦੀਵਾਨ ਜਸਪਤ ਰਾਏ ਜਿਹੜਾ ਸੀ ਗ੍ਰਿਫ਼ਤਾਰ ਕਰਕੇ ਉਹਦੇ ਭਰਾ ਲਖਪਤ ਨੂੰ ਕਿਹਾ ਕਿ ਨਾਜ਼ੀਮਾਂ ਨੂੰ ਕਹਿ ਕਿ ਮਾਮਲੇ ਦਾ ਬਕਾਇਆ ਜਮ੍ਹਾਂ ਕਰਵਾਉਣ। ਪਰ ਕਿੱਥੇ,

ਜਸਪਤ ਰਾਏ ਤਾਂ ਰਿਹਾ ਰਿਹਾ ਹੋ ਗਿਆ, ਪਰ ਅਦੀਨਾ ਬੇਗ ਦੇ ਕੋਲ ਜਮ੍ਹਾਂ ਕਰਵਾਉਣ ਲਈ ਪੈਸੇ ਨਹੀਂ ਸਨ, ਸੋ ਉਹਨੇ ਅਦੀਨੇ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਕਰੀਆ ਖਾਨ ਨੇ ਆਪਣਾ ਦੂਜਾ ਬੇਟਾ ਸ਼ਾਹ ਨਵਾਜ਼ ਅਦੀਨੇ ਦੀ ਥਾਂ ਜਲੰਧਰ ਦਾ ਨਾਜ਼ਮ ਲਾ ਦਿੱਤਾ ਤੇ ਅਦੀਨਾ ਬੇਗ ਨੂੰ ਤਸੀਹੇ ਵੀ ਦਿੱਤੇ ਗਏ, ਪਰ ਉਹ ਸਟੇਟ ਦਾ ਵਫ਼ਾਦਾਰ ਰਿਹਾ। ਸ੍ਰੀ ਨਿਵਾਸ ਤੇ ਭਵਾਨੀ ਦਾਸ ਨੇ ਫਿਰ ਜਿਹੜਾ ਸੀ ਵਿਚੋਲਗੀ ਕਰਕੇ ਉਹਨੂੰ ਜਿਹੜਾ ਸੀ ਸ਼ਾਹ ਨਵਾਜ਼ ਦਾ ਡਿਪਟੀ ਲਵਾ ਦਿੱਤਾ। ਉਹਨਾਂ ਦਿਨਾਂ ਦੇ ਉੱਤੇ ਪੰਜਾਬ ਦੇ ਹਾਲਾਤ ਬਾਰੇ ਇੱਕ ਹੋਰ ਪੱਖ ਜਾਂ ਪੱਖੋਂ ਜਾਣਨਾ ਜ਼ਰੂਰੀ ਹੈ। ਉਹ ਕੀ ਹੈ? ਜਿਸ ਬੰਦੇ ਨੇ ਹਕੂਮਤ ਦੇ ਵਿੱਚ ਉੱਪਰ ਚੜ੍ਹਨ ਦਾ ਯਤਨ ਕੀਤਾ, ਉੱਪਰ ਜਾਣ ਦਾ, ਉਸਨੂੰ ਕੈਦ, ਤਸੀਹੇ, ਅਸਧਾਰਨ ਮੌਤ ਦਾ ਸਾਹਮਣਾ ਕਰਨਾ ਪਵੇਗਾ। ਆਪਣਾ ਮਤਲਬ ਕੱਢਣ ਦੇ ਲਈ ਦਗੇਬਾਜ਼ੀ ਆਮ ਹਥਿਆਰ ਸੀ। ਕੈਦੀ ਜੇਲ੍ਹ ਦੇ ਵਿੱਚੋਂ ਭੱਜ ਸਕਦਾ ਸੀ, ਕਾਤਲ ਖੁਦ ਕਤਲ ਹੋ ਸਕਦਾ ਸੀ। ਅਦੀਨਾ ਬੇਗ ਖਤਰੇ ਝੱਲ ਕੇ ਦਿਨ ਰਾਤ ਜਿਹੜਾ ਸੀ ਹਿੰਦੂਆਂ ਤੇ ਸਿੱਖਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦਾ ਸੀ। ਇਸ ਤਰ੍ਹਾਂ ਦੇ ਹੋਰ ਬੰਦੇ ਵੀ ਅਦੀਨੇ ਵਰਗੇ ਹੋਣਗੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਨਹੀਂ ਹੈ, ਕਿਉਂਕਿ ਖੇਤਾਂ ਦੇ ਵਿੱਚ, ਦਰਿਆਵਾਂ ਦੇ ਘਾਟਾਂ ਤੇ, ਮਲਾਹ ਬਾਜ਼ਾਰਾਂ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਲੋਕ, ਦਫ਼ਤਰਾਂ ਦੇ ਕਰਿੰਦੇ, ਅਨੇਕ ਧਰਮਾਂ ਜਾਤਾਂ ਪਿਛੋਕੜਾਂ ਦੇ ਲੋਕ ਸਨ ਤੇ ਇਨ੍ਹਾਂ ਦੇ ਨਾਲ ਤਾਲਮੇਲ ਜਿਹੜਾ ਰੱਖਣਾ ਪੈਣਾ ਸੀ। 1745 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ। ਸਿੱਖਾਂ ਦੇ ਉੱਪਰ ਸਖਤੀਆਂ ਕੀਤੀਆਂ ਠੀਕ, ਪਰ ਉਹ ਕਾਬਲ ਹਾਕਮ ਸੀ ਜਿਸ ਨੇ ਨਾਦਰ ਸ਼ਾਹ ਤੋਂ ਲਾਹੌਰ ਦੇ ਲੋਕਾਂ ਦੀ ਜਾਨ ਬਚਾਈ। 3 ਦਿਨ ਕਿਸੇ ਘਰ ਦਾ ਦੀਵਾ ਨਹੀਂ ਸੀ ਬਲਿਆ। ਉਸਦੀ ਅਰਥੀ ਪਿੱਛੇ ਹਜ਼ਾਰਾਂ ਪੰਜਾਬੀ ਵਿਰਲਾਪ ਕਰਦੇ ਗਏ ਸੀ। ਸਮਕਾਲੀ ਹਿੰਦੂ ਇਤਿਹਾਸਕਾਰ ਆਨੰਦ ਰਾਮ ਮੁਖਲੀਸ ਨੇ ਇਹੋ ਹੀ ਲਿਖਿਆ, ਕਹਿੰਦਾ ਕਿ ਜਿੱਥੇ ਜ਼ਕਰੀਆ ਖਾਨ, ਉਸਦੀ ਪਤਨੀ, ਮਾਪੇ ਤੇ ਹੋਰ ਰਿਸ਼ਤੇਦਾਰ ਦਫਨਾਏ ਗਏ, ਅੱਜ ਉਸ ਕਬਰਿਸਤਾਨ ਦੇ ਵਿੱਚ ਉੱਲੂ ਬੋਲਦੇ ਨੇ। ਉਸ ਥਾਂ ਦੇ ਉੱਤੇ ਇੱਕ ਮੀਨਾਰ ਜਿਹੜਾ ਹੈ ਜਿੱਥੇ ਜ਼ਕਰੀਆ ਖਾਨ ਦੀ ਕੁਆਰੀ ਭੈਣ ਸ਼ਰਫ ਅਲ ਨਿਸਾ ਆਪਣੇ ਸਾਹਮਣੇ ਖੰਜਰ ਰੱਖ ਕੇ ਹਰ ਰੋਜ਼ 1 ਘੰਟਾ ਕੁਰਾਨ ਦਾ ਪਾਠ ਕਰਿਆ ਕਰਦੇ ਸੀ। ਮੌਤ ਤੋਂ ਪਹਿਲਾਂ ਨਿਸ਼ਾਨੇ ਇੱਛਾ ਦੱਸੀ ਸੀ ਕਿ ਮੇਰੀ ਕਬਰ ਉੱਪਰ ਗੁੰਬਦ ਨਾ ਬਣਾਇਆ ਜਾਵੇ, ਮੇਰੇ ਨਾਲ ਕਬਰ ਦੇ ਵਿੱਚ ਮੇਰਾ ਹੀਰਿਆਂ ਜੜਿਆ ਖੰਜਰ ਤੇ ਕੁਰਾਨ ਦਫ਼ਨ ਕੀਤੇ ਜਾਣ। ਬਿਲਕੁਲ ਹੀ ਇਕਬਾਲ ਨੇ ਇਸ ਕੁੜੀ ਤੇ ਮਰਸੀਆ ਲਿਖਿਆ ਸੀ, ਜੋ ਕਰ ਸਕਦਾ ਸੀ ਪਰ ਕੀਤਾ ਨਹੀਂ। ਜ਼ਕਰੀਆ ਖਾਨ ਮੁਗਲਾਂ ਤੇ ਇਰਾਨੀਆਂ ਦੋਵਾਂ ਤੋਂ ਆਪਣੀ ਖੁਦ ਮੁਖਤਿਆਰੀ ਦਾ ਐਲਾਨ ਕਰ ਸਕਦਾ ਸੀ, ਕਿਉਂਕਿ ਨਾਦਰ ਸ਼ਾਹ ਨੇ 1747 ਚ ਕਤਲ ਹੋ ਜਾਣਾ ਸੀ ਤੇ ਆਸਫ ਜ਼ਾਹ ਨੇ ਦੱਖਣ ਦੇ ਵਿੱਚ ਆਪਣੀ ਆਜ਼ਾਦ ਰਿਆਸਤ ਦਾ ਐਲਾਨ ਕਰ ਦਿੱਤਾ ਸੀ। ਅਵਧ ਦੇ ਵਿੱਚ ਸਾਦਤ ਖਾਨ ਨੇ ਇਹੋ ਹੀ ਕੀਤਾ ਤੇ ਜ਼ਕਰੀਆ ਖਾਨ ਜਿਹੜਾ ਸੀ ਉਹਨੇ ਉਹਨਾਂ ਵਾਂਗ ਨਾ ਕੀਤਾ ਜਿੱਦਾਂ ਉਹਨੇ ਕੀਤਾ ਸੀ। ਉਸਦੇ ਦਿਲ ਦੇ ਵਿੱਚ ਇਹ ਖਿਆਲ ਕਦੇ ਆਇਆ ਕਿ ਨਾ, ਪਤਾ ਨਹੀਂ ਲੱਗਦਾ ਕੀ ਹੋਇਆ। ਕਮਜ਼ੋਰ ਹਕੂਮਤਾਂ ਦੀ ਅਧੀਨਗੀ ਦੀ ਥਾਂ ਖੁਦ ਮੁਖਤਾਰ ਜ਼ਕਰੀਆ ਮਾਮਲਾ ਬਾਹਰ ਜਾਣੋ ਵੀ ਜਿਹੜਾ ਰੋਕ ਲੈਂਦਾ ਹੈ ਵੀ ਭਾਈ ਅੰਦਰ ਖਾਤੇ ਹੀ ਸੁਲਝਾ ਲਿਆ ਜਾਵੇ, ਸਿੱਖਾਂ ਨੂੰ ਕੁਸ਼ਲਤਾ ਦੇ ਨਾਲ ਦਬਾ ਵੀ ਸਕਦਾ ਸੀ। ਤੇ ਜ਼ਕਰੀਆ ਖਾਨ ਦੀ ਮੌਤ ਮਗਰੋਂ ਉਸਦੇ ਬੰਦਿਆਂ ਯਹੀਆ ਖਾਨ ਤੇ ਸ਼ਾਹ ਨਵਾਜ਼ ਵਿਚਕਾਰ ਖੂਨੀ ਟੱਕਰ ਹੋ ਗਈ। ਬਾਦਸ਼ਾਹ ਮੁਹੰਮਦ ਸ਼ਾਹ ਦੋਹਾਂ ਨੂੰ ਨਫ਼ਰਤ ਕਰਦਾ ਸੀ, ਕਿਉਂਕਿ ਨਾਦਰ ਦੀ ਤਾਬਿਆਦਾਰੀ ਦੇ ਵਿੱਚ ਚਲੇ ਗਏ ਸਨ ਉਹ, ਤੇ ਮੁਹੰਮਦ ਸ਼ਾਹ ਤਾਂ ਆਪਣੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੇ ਖੰਭ ਵੀ ਜਿਹੜਾ ਕੁਤਰਨ ਦਾ ਇੱਛੁਕ ਸੀ, ਜਿਸਦੀ ਭੈਣ ਜ਼ਕਰੀਆ ਖਾਨ ਦੀ ਜਿਹੜਾ ਸੀ ਬੇਗਮ ਸੀ। ਵੱਡਾ ਬੇਟਾ ਯਹੀਆ ਕਮਰੂਦੀਨ ਦੀ ਧੀ ਦਾ ਪਤੀ ਸੀ। ਕਮਰੂਦੀਨ ਨੇ ਜਿਹੜੀ ਸਲਾਹ ਦਿੱਤੀ ਝਿਜਕਦਿਆਂ ਮੁਹੰਮਦ ਸ਼ਾਹ ਨੇ ਮੰਨ ਹੀ ਲਈ। ਕਮਰੂਦੀਨ ਖੁਦ ਦੇਖੇ ਲਾਹੌਰ ਦਾ ਸੂਬੇਦਾਰ ਕਿਸ ਨੂੰ ਲਾਉਣਾ ਹੈ ਤੇ ਯਹੀਆ ਨੂੰ ਉਸਦਾ ਡਿਪਟੀ ਲਾਇਆ ਜਾਵੇ ਤੇ ਛੋਟੇ ਸ਼ਾਹ ਨਮਾਜ਼ ਨੂੰ ਜਿਹੜਾ ਸੀਗਾ ਸ਼ਾਹ ਨਵਾਜ਼ ਨੂੰ ਜਲੰਧਰ ਦਾ ਨਾਜ਼ਮ ਲਾਓ। ਛੋਟੇ ਨੂੰ ਕੁਝ ਰਕਮ ਤੇ ਹੀਰੇ ਵੀ ਦਿੱਤੇ ਗਏ। ਇੱਕ ਜਲੰਧਰ, ਦੂਜਾ ਲਾਹੌਰ, ਇੱਕ ਦੂਜੇ ਦੇ ਦੁਸ਼ਮਣ ਦੋਵਾਂ ਭਰਾਵਾਂ ਦੇ ਨਾਲ ਕੰਮ ਕਰਨਾ ਅਦੀਨਾ ਬੇਗ ਦੇ ਲਈ ਖਤਰਨਾਕ ਸੀ, ਪਰ ਉਹ ਸਕੀਮਾਂ ਲੜਾਉਂਦਾ ਰਿਹਾ, ਯੁਕਤਾਂ ਕਰਦਾ ਰਿਹਾ ਤੇ ਜਦੋਂ ਯਹੀਆ ਨੇ ਅਦੀਨਾ ਬੇਗ ਨੂੰ ਕਿਹਾ ਕਿ ਸਿੱਖਾਂ ਦੇ ਖਿਲਾਫ਼ ਸਖਤੀ ਵਰਤ, ਤਾਬਿਆਦਾਰੀ ਦਿਖਾਉਂਦਿਆਂ 1746 ਦੀਆਂ ਗਰਮੀਆਂ ਦੇ ਵਿੱਚ
ਉਹਨੇ ਫਿਰ ਸਖਤੀ ਕੀਤੀ। ਪਰ ਜਦੋਂ ਦੋਵੇਂ ਭਰਾ ਹਥਿਆਰ ਚੁੱਕਣ ਉੱਤੇ ਜਿਹੜਾ ਉਤਰ ਆਏ ਤਾਂ ਦੀਨਾ ਬੇਗ ਨੇ ਛੋਟੇ ਦੀ ਮਦਦ ਕੀਤੀ ਤੇ ਵੱਡਾ ਗ੍ਰਿਫ਼ਤਾਰ ਕਰ ਲਿਆ ਗਿਆ। ਸਤੰਬਰ 1747 ਦਾ ਸਮਾਂ, ਉਹਦੇ ਵਿੱਚ ਯਹੀਆ ਖਾਨ ਨੇ ਜਿਹੜਾ ਸੀ ਜੇਲੋਂ ਭੱਜ ਕੇ ਆਪਣੇ ਮਾਮੇ ਕਮਰੂਦੀਨ ਦੇ ਕੋਲ ਦਿੱਲੀ ਪੁੱਜ ਗਿਆ। ਸ਼ਾਹ ਨਵਾਜ਼ ਡਰ ਗਿਆ ਕਿ ਹੁਣ ਵੱਡੀ ਮੁਸੀਬਤ ਟੁੱਟ ਸਕਦੀ ਹੈ ਅੱਗੇ। ਉਹਨੇ ਅਦੀਨਾ ਬੇਗ ਤੋਂ ਸਲਾਹ ਮੰਗੀ। ਅਦੀਨਾ ਬੇਗ ਨੇ ਕਿਹਾ ਕਿ ਤੂੰ ਪ੍ਰਧਾਨ ਮੰਤਰੀ ਦਾ ਭਾਣਜਾ ਹੈ, ਕੇਵਲ ਤੇਰਾ ਭਰਾ ਉਸਦਾ ਜਵਾਈ ਵੀ ਹੈਗਾ, ਸਮਝਿਆ ਤੂੰ? ਉਥੋਂ ਤੈਨੂੰ ਸਜ਼ਾ ਨਾ ਮਿਲੀ ਨਾ ਤਾਂ ਇਹ ਹੋ ਹੀ ਨਹੀਂ ਸਕਦਾ, ਇੱਦਾਂ ਕਿੱਦਾਂ ਹੋ ਜਾਓ? ਤੇਰੇ ਵਾਸਤੇ ਕੇਵਲ ਇੱਕ ਰਸਤਾ ਬਚਿਆ ਜੇ, ਉਹ ਹੈ ਅਹਿਮਦ ਸ਼ਾਹ ਅਬਦਾਲੀ, ਅਫਗਾਨ ਯੋਧਾ, ਜਿਸਨੇ ਨਾਦਰ ਸ਼ਾਹ ਦੇ ਕਈ ਇਲਾਕਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਪੇ ਤੂੰ ਉਹਦੀ ਸ਼ਰਨ ਦੇ ਵਿੱਚ ਚਲਿਆ ਜਾ ਦੁਸ਼ਮਣ ਦੀ। 1738 ਤੇ 39 ਦੇ ਹੱਲੇ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਨਾਦਰ ਸ਼ਾਹ ਦੇ ਨਾਲ ਆਇਆ ਸੀ, ਜੋ ਜ਼ਮੀਨੀ ਹਕੀਕਤਾਂ ਤੋਂ ਵਾਕਫ ਸੀ। ਸ਼ਾਹ ਨਮਾਜ਼ ਨੇ ਆਪਣਾ ਜਿਹੜਾ ਸੀ ਦੂਤ ਇਹ ਲਿਖ ਕੇ ਅਬਦਾਲੀ ਦੇ ਕੋਲ ਭੇਜਿਆ, ਕਹਿੰਦਾ ਕਿ ਤਾਜ ਬਾਦਸ਼ਾਹ ਦੇ ਸੀਸ ਉੱਪਰ ਵਜ਼ੀਰੀ ਸ਼ਾਹ ਨਮਾਜ਼ ਨੂੰ ਇਹ ਵੀ ਖੁਸ਼ ਕਰਨ ਦੇ ਲਈ ਲਿਖਿਆ ਕਿ ਸ਼ਾਹ ਨਮਾਜ਼ ਸ਼ੀਆ ਹੋ ਗਿਆ। ਅਦੀਨਾ ਬੇਗ ਨੇ ਬੜੇ ਸੰਤੁਲਨ ਦੇ ਨਾਲ ਪੱਤੇ ਸੁੱਟਣੇ ਸਨ ਤੇ ਦਿੱਲੀ ਦਰਬਾਰ ਦੇ ਵਿੱਚ ਵਫ਼ਾਦਾਰੀ ਸਾਬਤ ਕਰਨ ਵਾਸਤੇ ਉਹਨੇ ਮੁਖਬਰੀ ਕੀਤੀ। ਕਮਰੂਦੀਨ ਨੂੰ ਦੱਸ ਦਿੱਤਾ ਗਿਆ ਕਿ ਸ਼ਾਹ ਨਮਾਜ਼ ਅਹਿਮਦ ਸ਼ਾਹ ਅਬਦਾਲੀ ਤੋਂ ਮਦਦ ਮੰਗ ਰਿਹਾ। ਕਮਰੂਦੀਨ ਨੇ ਆਪਣੇ ਭਾਣਜੇ ਨੂੰ ਕਿਹਾ, ਸਾਡਾ ਖਾਨਦਾਨ ਭਾਰਤ ਦੇ ਬਾਦਸ਼ਾਹਾਂ ਦਾ ਵਫ਼ਾਦਾਰ ਰਿਹਾ ਤੇ ਕਦੀ ਗਦਾਰੀ ਨਹੀਂ ਕੀਤੀ ਹੈ। ਨਾਲ ਇਹ ਵੀ ਕਿਹਾ ਕਿ ਤੈਨੂੰ ਲਾਹੌਰ ਦੇ ਨਾਲ ਨਾਲ ਕਾਬਲ, ਕਸ਼ਮੀਰ, ਸਿੰਧ ਅਤੇ ਮੁਲਤਾਨ ਦੇ ਸਕਦੇ ਹਾਂ। ਦੋਵੇਂ ਸੁਨੇਹਿਆਂ ਨੇ ਅਸਰ ਕੀਤਾ ਉਹਦੇ ਤੇ ਅਬਦਾਲੀ ਹਿੰਦ ਤੇ ਚੜਾਈ ਲਈ ਤਿਆਰ ਹੋ ਜਾਂਦਾ ਹੈ। ਸ਼ਾਹ ਨਮਾਜ਼ ਜਿਹੜਾ ਸੀਗਾ, ਸ਼ਾਹ ਨਵਾਜ਼ ਅਬਦਾਲੀ ਵਿਰੁੱਧ ਜੰਗ ਲੜਨ ਦੇ ਲਈ ਤਿਆਰ ਹੋ ਗਿਆ। ਜਨਵਰੀ 1728 ਦੇ ਵਿੱਚ ਅਬਦਾਲੀ ਨੇ ਹਮਲਾ ਕੀਤਾ। ਸ਼ਾਹ ਨਵਾਜ਼ ਅਤੇ ਅਦੀਨਾ ਬੇਗ ਨੇ ਥੋੜੀ ਦੇਰ ਰੋਕਿਆ, ਪਰ ਫਿਰ ਰਾਤੋ ਰਾਤ ਦਿੱਲੀ ਜਿਹੜਾ ਭੱਜ ਗਏ। 10 ਹੱਲਿਆਂ ਦੇ ਵਿੱਚ ਅਬਦਾਲੀ ਦਾ ਇਹ ਪਹਿਲਾ ਹਮਲਾ ਸੀ। ਉਹ 1748 ਦੇ ਵਿੱਚ ਕੇਵਲ 26 ਸਾਲਾਂ ਦਾ ਸੀ। ਪਖਤੂਨਾ ਦੇ ਅਬਦਾਲੀ ਜਾਂ ਦੁਰਾਣੀ ਕਬੀਲਿਆਂ ਦੇ ਵਿੱਚੋਂ ਸੀ। ਕਦਾਵਰ ਰੋਬਦਾਬ ਵਾਲਾ ਜਵਾਨ ਸੀ ਤੇ ਆਪਣੇ ਸਿਪਾਹੀਆਂ ਦੇ ਨਾਲ ਘੁਲ ਮਿਲ ਜਾਂਦਾ ਸੀ, ਪਰ ਉਸਦੀ ਸ਼ਾਨ ਅਸਧਾਰਨ ਸੀ। ਨਾਦਰ ਸ਼ਾਹ ਦੀ ਮੌਤ ਉਪਰੰਤ ਉਸਦੇ ਕਬੀਲੇ ਨੇ ਸਰਬਸੰਮਤੀ ਦੇ ਨਾਲ ਉਸਨੂੰ ਪਖਤੂਨ ਇਲਾਕੇ ਦਾ ਹਾਕਮ ਚੁਣ ਲਿਆ। ਭੱਜਣ ਵੇਲੇ ਸ਼ਾਹ ਨਵਾਜ਼ ਆਪਣੇ ਸਭ ਹਥਿਆਰ, ਤੋਪਾਂ, ਬੰਦੂਕਾਂ, ਰਾਕਟ, ਹਾਥੀ, ਘੋੜੇ ਛੱਡ ਗਿਆ ਤੇ ਜਿਹੜੇ ਅਬਦਾਲੀ ਦੇ ਕਬਜ਼ੇ ਦੇ ਵਿੱਚ ਆ ਗਏ। ਲਾਹੌਰੋਂ ਉਹਨੇ ਆਪਣਾ ਸਿੱਕਾ ਚਲਾਇਆ ਤੇ ਪੰਜਾਬ ਦੇ ਹਾਕਮਾਂ ਨੂੰ ਕਿਹਾ, ਆ ਕੇ ਨਜ਼ਰਾਨਾ ਭੇਂਟ ਕਰੋ ਤੇ ਭਵਿੱਖ ਦੇ ਵਿੱਚ ਮਾਮਲਾ ਦੇਣ ਦੀ ਲਿਖਤ ਕਰੋ ਸਾਡੇ ਨਾਲ। ਜਦੋਂ ਨਜ਼ਰਾਨਾ ਦੇ ਕੇ ਲਾਹੌਰ ਵਾਸੀਆਂ ਨੇ ਬਖਸ਼ਣ ਦੇ ਲਈ ਅਰਜ਼ ਕੀਤੀ ਤੇ ਬਖਸ਼ ਦਿੱਤੇ, 40 ਦਿਨ ਲਾਹੌਰ ਕਿਆਮ ਕਰਨ ਬਾਅਦ ਉਸਨੇ ਦਿੱਲੀ ਦਾ ਰੁੱਖ ਕੀਤਾ। ਨਾਦਰ ਸ਼ਾਹ ਦੇ ਹਮਲੇ ਤੋਂ 9 ਸਾਲ ਬਾਅਦ ਅਬਦਾਲੀ ਦਾ ਮੁਕਾਬਲਾ ਦਿੱਲੀ ਕਿਵੇਂ ਕਰ ਸਕੇਗੀ, ਇਹ ਸਵਾਲ ਖੜਾ ਸੀ। ਪਰ ਸਰਹੰਦ ਤੋਂ 9 ਮੀਲ ਦੂਰ ਮਾਣੂਪੁਰ ਵਿਖੇ ਸਖ਼ਤ ਮੁਕਾਬਲਾ ਹੁੰਦਾ ਹੈ। ਸਖ਼ਤ ਮੁਕਾਬਲਾ ਦਿਖਾ ਕੇ ਹੈਰਾਨ ਕਰ ਦਿੱਤਾ। ਸ਼ਹਿਜ਼ਾਦਾ ਅਹਿਮਦ ਅਤੇ ਬੁੱਢਾ ਕਮਰੂਦੀਨ ਖੁਦ ਫੌਜਾਂ ਦੀ ਕਮਾਨ ਸੰਭਾਲ ਰਹੇ ਸਨ। ਰਾਜਪੂਤਾਂ ਨੇ ਤੇ ਰੋਹੇਲਿਆਂ ਨੇ ਸੈਨਾਵਾਂ ਭੇਜੀਆਂ। ਦਰਅਸਲ ਅਬਦਾਲੀ 40 ਦਿਨ ਜਦੋਂ ਲਾਹੌਰ ਬੈਠਾ ਰਿਹਾ, ਦਿੱਲੀ ਵਾਲੇ ਜੰਗੀ ਤਿਆਰੀ ਕਰਦੇ ਰਹੇ। ਸ਼ਾਹ ਨਵਾਜ਼ ਜਦੋਂ ਦਿੱਲੀ ਪੁੱਜਿਆ ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਜੇਲ੍ਹ ਦੇ ਵਿੱਚੋਂ ਭੱਜ ਗਿਆ। ਫਿਰ ਉਹ ਇਸ ਦੇ ਨਾਲ ਵੀ ਜਿਹੜਾ ਸੀ ਨਵੀਂ ਸਿਰਦਰਦੀ ਪੈਦਾ ਹੋ ਗਈ। ਕਮਰੂਦੀਨ ਦੇ ਗੋਡੇ ਦੇ ਵਿੱਚ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ, ਪਰ ਮੌਤ ਦਾ ਭੇਦ ਨਹੀਂ ਖੋਲਿਆ। ਇਹ ਹੁਣ ਆਪਾਂ ਕਈ ਵਾਰੀ ਸੋਚ ਰਹੇ ਯਾਰ, ਗੋਡੇ ਦੇ ਵਿੱਚ ਗੋਲੀ ਲੱਗਣ ਨਾਲ ਮੌਤ ਕਿੱਦਾਂ ਹੋ ਗਈ, ਕਿਉਂਕਿ ਸਾਡੀ ਲੱਤਾਂ ਦੇ ਵਿੱਚ ਕੁਝ ਐਸੀਆਂ ਨਰਵ ਹੁੰਦੀਆਂ ਨੇ ਜੋ ਸਿੱਧੀਆਂ ਸਾਡੇ ਬ੍ਰੇਨ ਦੇ ਨਾਲ ਜਾਂ ਦਿਲ ਦੇ ਨਾਲ ਜੁੜਦੀਆਂ ਨੇ, ਤੇ ਉਹਦੇ ਖੂਨ ਵਹਿਣ ਦੇ ਨਾਲ ਜ਼ਿਆਦਾ ਫਿਰ ਉਹ ਮੌਤ ਹੋ ਜਾਂਦੀ ਹੈ। ਸ਼ਹਿਜ਼ਾਦਾ ਅਹਿਮਦ ਪੂਰੀ ਬਹਾਦਰੀ ਨਾਲ ਲੜਿਆ ਤੇ ਇੰਨੀ ਉਮੀਦ ਨਹੀਂ ਸੀ ਤੇ ਅਦੀਨਾ ਬੇਗ 2 ਵਾਰ ਜ਼ਖਮੀ ਹੋ ਗਿਆ, ਪਰ ਪਿੱਛੇ ਨਹੀਂ ਹਟਿਆ। ਇਸ ਸਭ ਕੁਝ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਮੁਇਨੁਲ ਮੁਲਕ ਸੀ, ਜਿਸ ਨੂੰ ਮੀਰ ਮੰਨੂ ਕਿਹਾ ਜਾਂਦਾ, ਵਜ਼ੀਰ ਕਮਰੂਦੀਨ ਦਾ ਬੇਟਾ।
ਬਚੀ ਫੌਜ ਲੈ ਕੇ ਫਿਰ ਅਬਦਾਲੀ ਖੈਬਰ ਵਾਲੇ ਪਾਸੇ ਵਾਪਸ ਨੱਠ ਤੁਰਿਆ। ਪੁਰਾਣੀ ਆਦਤ ਅਨੁਸਾਰ ਸਿੱਖ ਉਸਦੇ ਜਿਹੜਾ ਲਸ਼ਕਰ ਦੇ ਪਿਛਲੇ ਪਾਸੇ ਹੱਲਾ ਬੋਲ ਕੇ ਤੇ ਕੋਹਰਾਮ ਮਚਾਉਂਦੇ ਤੇ ਅਬਦਾਲੀ ਦੀ ਹਾਰ ਦੇ ਨਾਲ ਪੰਜਾਬ ਮੁੜ ਮੁਗਲਾਂ ਦੇ ਨਾਲ ਜੁੜ ਗਿਆ। ਮੀਰ ਮੰਨੂ ਨੂੰ ਇਨਾਮ ਦੇ ਵਜੋਂ ਪੰਜਾਬ ਦਾ ਸੂਬੇਦਾਰ ਲਾ ਦਿੱਤਾ ਗਿਆ। ਸਹੀ ਇਨਾਮ ਮਿਲਿਆ। ਇਸ ਜੰਗ ਤੋਂ ਮਹੀਨੇ ਬਾਅਦ ਬਾਦਸ਼ਾਹ ਦਾ ਦੇਹਾਂਤ ਹੋ ਗਿਆ ਤੇ ਉਸਦਾ ਸ਼ਹਿਜ਼ਾਦਾ ਅਹਿਮਦ ਬਿਨਾਂ ਕਿਸੇ ਨੂੰ ਮਾਰੇ ਜਾਂ ਅੰਨਾ ਕਰੇ ਗੱਦੀ ਦੇ ਉੱਤੇ ਬੈਠ ਗਿਆ। ਪਰ ਗੱਦੀ ਕੋਲ ਨਾ ਸ਼ਾਨ ਸੀ ਤੇ ਨਾ ਦੌਲਤ ਤੇ ਨਾ ਤਾਕਤ ਸੀ। ਮੁਗਲ ਪਠਾਨ ਜਿਹੜੇ ਸਨ ਟੱਕਰ ਦੇ ਵਿੱਚੋਂ ਸਿੱਖਾਂ ਨੂੰ ਵਧੇਕ ਫਾਇਦਾ ਹੋਇਆ। ਮਾਲਵੇ ਦੇ ਵਿੱਚ ਹਰੋ ਸਿੰਘ ਤੇ ਕਰੋੜਾ ਸਿੰਘ, ਜਲੰਧਰ ਦੁਆਬ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਬਾਰੀ ਦੁਆਬ ਦੇ ਵਿੱਚ ਲੱਜਾ ਸਿੰਘ ਤੇ ਹਰੀ ਸਿੰਘ, ਰਚਨਾ ਦੁਆਬ ਦੇ ਵਿੱਚ ਚੜਤ ਸਿੰਘ ਸਰਗਰਮ ਹੋ ਕੇ ਮੈਦਾਨਾਂ ਦੇ ਵਿੱਚ ਵਿਚਰਨ ਲੱਗ ਪਏ। ਜੂਨ 1748 ਦਾ ਸਮਾਂ, ਉਹਦੇ ਵਿੱਚ ਗੱਦੀ ਸੰਭਾਲਣ ਪਿੱਛੋਂ ਮੀਰ ਮੰਨੂ ਨੇ ਸਿੱਖਾਂ ਦੇ ਖਿਲਾਫ ਕਾਰਵਾਈ ਵਿੱਢੀ। ਮਾਣੂਪੁਰ ਦੀ ਜਿੱਤ ਦੇ ਨਸ਼ੇ ਦੇ ਵਿੱਚ ਉਹ ਗਲਤਾਨ ਸੀ। ਸਿੱਖਾਂ ਨੇ ਵੀ ਪਿੱਛੇ ਹਟਣ ਦੇ ਵਿੱਚ ਅਕਲਮੰਦੀ ਸਮਝੀ ਸੀ, ਪਰ ਉਨ੍ਹਾਂ ਨੇ ਜਲੰਧਰ ਦੇ ਅਦੀਨਾ ਬੇਗ ਦੇ ਨਾਲ ਇੱਕ ਜ਼ਬਾਨੀ ਸਮਝੌਤਾ ਕਰ ਲਿਆ। ਦਿਖਾਵੇ ਦੇ ਵਜੋਂ ਸਿੱਖਾਂ ਖਿਲਾਫ ਕਾਰਵਾਈਆਂ ਕਰ ਰਿਹਾ ਸੀ, ਪਰ ਅੰਦਰੋਂ ਸਿੱਖਾਂ ਦੇ ਖਿਲਾਫ ਨਹੀਂ ਸੀ।

ਪਿੱਛੋਂ ਸਿੱਖ ਫਿਰ ਵੱਡੀ ਗਿਣਤੀ ਦੇ ਵਿਚ ਇਕੱਠੇ ਹੋਏ। ਅੰਮ੍ਰਿਤਸਰ ਦੇ ਵਿਚ ਰਾਮ ਰੋਣੀ ਨਾਂ ਦਾ ਕਿਲਾ ਉਸਾਰ ਲਿਆ ਗਿਆ। ਇਹ ਦੇਖ ਕੇ ਬੀਰ ਮੰਨੂ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਦੇ ਵੱਲ ਚੱਲ ਪਿਆ ਤੇ ਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਇਧਰ ਆ। ਸਿੱਖ ਰਾਮ ਰੋਣੀ ਕਿਲੇ ਦੇ ਵਿਚ ਘਿਰ ਗਏ ਤੇ ਜਾਨੀ ਨੁਕਸਾਨ ਹੋਣ ਲੱਗ ਪਿਆ। ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੇ ਵੱਲੋਂ ਸਿੱਖਾਂ ਦੇ ਖਿਲਾਫ ਲੜ ਰਿਹਾ ਸੀ। ਕਿਲੇ ਦੇ ਅੰਦਰ ਫਸੇ ਸਿੱਖ ਜੱਸਾ ਸਿੰਘ ਨੂੰ ਆਪਣੇ ਨਾਲ ਰਲਾਉਣ ਦੇ ਵਿਚ ਕਾਮਯਾਬ ਹੋ ਗਏ। ਦੀਵਾਨ ਕੋੜਾ ਮੱਲ ਨੇ ਮੀਰ ਮੰਨੂ ਨੂੰ ਸਮਝਾਇਆ ਕਿ ਸਿੱਖਾਂ ਨੂੰ ਖਤਮ ਕਰਨ ਦੀ ਨੀਤ ਛੱਡ ਕੇ ਉਨ੍ਹਾਂ ਦੇ ਨਾਲ ਸੁਲਾਹ ਮਸ਼ਵਰਾ ਕਰੇ ਤੇ ਇਕ ਤਰ੍ਹਾਂ ਸਮਝੌਤਾ ਕਰ ਲਵੇ, ਸੁਲਾਹ ਕਰ ਲਓ। ਮੀਰ ਮੰਨੂ ਨੇ ਪੱਟੀ ਪਰਗਣੇ ਦਾ ਜਿਹੜਾ ਚੌਥਾ ਹਿੱਸਾ ਮਾਮਲਾ ਦੇਣ ਦੀ ਜਿਹੜੀ ਪੇਸ਼ਕਸ਼ ਕਰ ਦਿੱਤੀ ਤੇ ਸਿੱਖ ਮੰਨ ਗਏ। ਹਾਲਾਂਕਿ ਅਦੀਨਾ ਬੇਗ ਸਿੱਖਾਂ ਦੇ ਨਾਲ ਮੇਲਜੋਲ ਕਰਦਾ ਰਹਿੰਦਾ ਸੀਗਾ, ਪਰ ਕੌੜਾ ਮੱਲ ਦੀ ਇਸ ਸਲਾਹ ਦਾ ਉਹਨੇ ਜਿਹੜਾ ਸੀ ਡਟ ਕੇ ਵਿਰੋਧ ਕੀਤਾ, ਕਿਉਂਕਿ ਉਹ ਕੌੜਾ ਮੱਲ ਦਾ ਸ਼ਰੀਕ ਸੀ। ਉਹਦੀ ਚੜ੍ਹਤ ਨਹੀਂ ਚਾਹੁੰਦਾ ਸੀ ਉਹ ਕਿ ਅੱਗੇ ਵਧੇ। ਲੱਗਦਾ ਸੀ ਕਿ ਸਿੱਖ ਸੰਤੁਸ਼ਟ ਹੋ ਗਏ ਨੇ, ਪਰ ਮਾਰਚ 1748 ਦੇ ਵਿਚ ਇਕ ਵੱਡੀ ਘਟਨਾ ਵਾਪਰਦੀ ਹੈ। ਸਾਰੀਆਂ ਸਿੱਖ ਮਿਸਲਾਂ ਨੇ ਇਕੱਠੀਆਂ ਹੋ ਕੇ ਦਲ ਖਾਲਸਾ ਬਣਾ ਲਿਆ, ਜਿਸਦਾ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਥਾਪ ਦਿੱਤਾ ਗਿਆ। ਆਲੂਵਾਲੀਆ ਨੇ ਐਲਾਨ ਕੀਤਾ ਕਿ ਪੰਜਾਬ ਸਿੱਖਾਂ ਦਾ ਹੈ, ਪੰਜਾਬ ਉੱਪਰ ਅਸੀਂ ਰਾਜ ਕਰਾਂਗੇ। ਸਾਲ ਬਾਅਦ ਦਸੰਬਰ 1749 ਦੇ ਵਿਚ ਅਬਦਾਲੀ ਨੇ ਫਿਰ ਪੰਜਾਬ ਦੇ ਉੱਤੇ ਹੱਲਾ ਬੋਲਿਆ ਤੇ ਨਾਦਰ ਸ਼ਾਹ ਦੇ ਚਾਰ ਪਰਗਣਿਆਂ ਦਾ ਮਾਮਲਾ ਮੰਗਿਆ। ਮੀਰ ਮੰਨੂ ਦਿੱਲੀ ਦਾ ਸੂਬੇਦਾਰ ਸੀ, ਉਹਨੇ ਅਬਦਾਲੀ ਦੇ ਵਿਰੁੱਧ ਚਨਾਹ ਦੇ ਦੱਖਣ ਵੱਲ ਫੌਜਾਂ ਤੈਨਾਤ ਕਰ ਦਿੱਤੀਆਂ, ਪਰ ਦਿੱਲੀ ਸਰਕਾਰ ਨੇ ਮਾਮਲਾ ਤਾਰਨਾ ਠੀਕ ਨਾ ਸਮਝਿਆ, ਸੋ ਅਬਦਾਲੀ ਪਰਤ ਗਿਆ। ਦੋ ਸਾਲ ਦੇ ਬਾਅਦ ਦਸੰਬਰ 1751 ਦਾ ਸਮਾਂ, ਉਹਦੇ ਵਿਚ ਅਬਦਾਲੀ ਫਿਰ ਪੰਜਾਬ ਪੁੱਜ ਜਾਂਦਾ ਹੈ ਤੇ ਚਾਰ ਮਹੀਨੇ ਲਾਹੌਰ ਘੇਰੀ ਰੱਖਿਆ। ਅਬਦਾਲੀ ਦੇ ਕੋਲ ਅਸਲੇ ਦੀ ਘਾਟ ਸੀ, ਮੀਰ ਮੰਨੂ ਨੂੰ ਦਿੱਲੀ ਤੋਂ ਮਦਦ ਨਾ ਮਿਲੀ ਤੇ ਇਸ ਕਰਕੇ ਉਹ ਲੰਮੀ ਸਿਰਦਰਦੀ ਦਾ ਭੋਗ ਨਾ ਪਾ ਸਕਿਆ। ਲਾਹੌਰ ਦੁਆਲੇ 50 ਮੀਲ ਦੇ ਵਿਆਸ ਵਿਚ ਅਫਗਾਨਾਂ ਨੇ ਪੂਰੀ ਤਬਾਹੀ ਮਚਾਈ ਹੋਈ ਸੀ। ਸ਼ਹਿਰ ਦੇ ਅੰਦਰ ਨਾ ਆਟਾ ਨਾ ਦੀਵਾ, ਘੋੜੇ ਝੌਂਪੜੀਆਂ ਦੀਆਂ ਛੱਤਾਂ ਤਾਂ ਫੁੱਸ ਜਿਹੜਾ ਸੀ ਫੂਸ ਚਿੱਥਦੇ ਰਹੇ, ਘੋੜੇ ਜਿਹੜੇ ਸਨ ਜਾਂ ਜਾਨਵਰ, ਕਿਉਂਕਿ ਉਹਨਾਂ ਸਮਿਆਂ ਦੇ ਵਿਚ ਜੋ ਛੱਤਾਂ ਪਾਈਆਂ ਜਾਂਦੀਆਂ ਸੀ ਘਾਹ ਫੂਸ ਦੀਆਂ ਪਾਈਆਂ ਜਾਂਦੀਆਂ ਸੀ। ਦੀਵਾਨ ਕੋੜਾ ਮੱਲ ਨੇ ਸਲਾਹ ਦਿੱਤੀ ਕਿ ਸਾਡੇ ਕੋਲ ਫੌਜਾਂ ਘੱਟ ਨੇ, ਦਿੱਲੀ ਤੋਂ ਮਦਦ ਨਹੀਂ ਮਿਲ ਰਹੀ ਹੈ। ਉਧਰ ਅਬਦਾਲੀ ਨੂੰ ਪਤਾ ਹੈ ਕਿ ਗਰਮੀਆਂ ਆ ਰਹੀਆਂ ਨੇ ਤੇ ਘੋੜਿਆਂ ਦੇ ਚਾਰੇ ਵਾਸਤੇ, ਖਾਣ ਪੀਣ ਦੇ ਵਾਸਤੇ ਜਾਣੀ ਚਾਰਾ ਜਿਹੜਾ, ਚਾਰੇ ਵਾਸਤੇ ਮੈਦਾਨਾਂ ਦੇ ਵਿਚ ਕੱਖ ਨਹੀਂ ਹੈ। ਉਹ ਜੋ ਦਿਓਗੇ ਮੰਨ ਜਾਏਗਾ, ਰਾਜੀਨਾਮਾ ਕਰ ਲਵੋ। ਅਦੀਨਾ ਬੇਗ ਨੇ ਇਸ ਸਲਾਹ ਦਾ ਡਟ ਕੇ ਵਿਰੋਧ ਕੀਤਾ ਭਈ ਮੈਂ ਨਹੀਂ ਕਰਦਾ। ਉਹ ਇਸ ਗੱਲੋਂ ਵੀ ਜਿਹੜਾ ਨਾਰਾਜ਼ ਸੀ ਕਿ ਮੀਰ ਮੰਨੂ ਨੇ ਕੋੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਉਹਨੇ ਜਿਹੜਾ ਕਿਹਾ ਕਿ ਬਿਲਕੁਲ ਗਲਤ, ਅਬਦਾਲੀ ਵਿਰੁੱਧ ਜੰਗ ਲੜੋ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਅਰਾਈ ਲੜਾਈ ਦੌਰਾਨ ਕੋੜਾ ਮੱਲ ਨੂੰ ਕਤਲ ਕਰਵਾਉਣਾ ਚਾਹੁੰਦਾ ਸੀ, ਕਿ ਪਤਾ ਅਦੀਨਾ ਹਮੇਸ਼ਾ ਵਾਸਤੇ ਅਫਗਾਨ ਆਫ਼ਤ ਨੂੰ ਮੁਕਾਉਣੀ ਚਾਹੁੰਦਾ ਹੋਵੇ। ਮੀਰ ਮੰਨੂ ਨੇ ਜਲੰਧਰ ਦੇ ਫੌਜਦਾਰ ਦੀ ਗੱਲ ਮੰਨ ਲਈ ਤੇ ਯੁੱਧ ਹੋ ਗਿਆ। ਯੁੱਧ ਹੋਇਆ, ਮੀਰ ਮੰਨੂ ਹਾਰਿਆ, ਪਰ ਕੋੜਾ ਮੱਲ ਦਾ ਕਤਲ ਹੋ ਗਿਆ। ਜਦੋਂ ਅਦੀਨਾ ਬੇਗ ਨੇ ਦੇਖਿਆ ਕਿ ਕੋੜਾ ਮੱਲ ਖਤਮ ਹੈ ਤਾਂ ਬਦਨੀਤ ਦੇ ਨਾਲ ਉਹਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਮੀਰ ਮੰਨੂ ਦੇ ਕੋਲ ਹਾਰ ਮੰਨਣ ਤੋਂ ਇਲਾਵਾ ਕੋਈ ਚਾਰਾ ਹੋਰ ਨਹੀਂ ਸੀ ਬਚਿਆ। ਮਾਣੂਪੁਰ ਯੁੱਧ ਦਾ ਜਿਹੜਾ ਸੀ ਆਪਣਾ ਮਾਣੂਪੁਰ ਯੁੱਧ ਦਾ ਵਿਜਈ ਜਾਣੀ ਕਿ ਜੇਤੂ ਆਤਮ ਵਿਸ਼ਵਾਸੀ ਮੀਰ ਮੰਨੂ ਦੋ ਬੰਦਿਆਂ ਦੇ ਨਾਲ ਅਬਦਾਲੀ ਦੇ ਕੈਂਪ ਦੇ ਵਿਚ ਗਿਆ ਤੇ ਫਾਰਸੀ ਦੇ ਵਿਚ ਇਹ ਗੱਲਬਾਤ ਕਰਦਾ ਹੈ। ਕਹਿੰਦਾ ਹੈ, ਅਬਦਾਲੀ ਤੂੰ ਸ਼ੁਰੂ ਦੇ ਵਿਚ ਸਮਰਪਣ ਕਿਉਂ ਨਹੀਂ ਕੀਤਾ, ਉਹਨੂੰ ਸਵਾਲ ਕਰਦਾ ਹੈ ਤੇ ਮੰਨੂ ਜਵਾਬ ਦਿੰਦਾ ਹੈ, ਉਦੋਂ ਮੇਰਾ ਮਾਲਕ ਕੋਈ ਹੋਰ ਸੀ, ਮੈਂ ਉਸਦਾ ਤਾਬਿਆਦਾਰ ਸਾਂ। ਅਬਦਾਲੀ ਫਿਰ ਪੁੱਛਦਾ ਕਿ ਤੇਰਾ ਮਾਲਕ ਤੇਰੀ ਮਦਦ ਲਈ ਕਿਉਂ ਨਾ ਬੋੜਿਆ ਫਿਰ, ਤੇ ਮੰਨੂ ਜਵਾਬ ਦਿੰਦਾ ਹੈ, ਮੇਰਾ ਮਾਲਕ ਜਾਣਦਾ ਸੀ ਮੈਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਤੇ ਮੈਂ ਆਪਣਾ ਫਰਜ਼ ਨਿਭਾ ਸਕਦਾ। ਅਬਦਾਲੀ ਕਹਿੰਦਾ ਕਿ ਜੇ ਤੂੰ ਜਿੱਤ ਜਾਂਦਾ ਕੀ ਕਰਦਾ ਫਿਰ, ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਮੈਂ ਤੁਹਾਡਾ ਸਿਰ ਕੱਟ ਕੇ ਦਿੱਲੀ ਆਪਣੇ ਮਾਲਕ ਦੇ ਕੋਲ ਪੇਸ਼ ਕਰਦਾ ਜੇ ਮੈਂ ਜਿੱਤਦਾ। ਅਬਦਾਲੀ ਕਹਿੰਦਾ ਹੈ ਕਿ ਹੁਣ ਤੂੰ ਮੇਰੇ ਰਹਿਮੋ ਕਰਮ ਦੇ ਉੱਤੇ ਹੈ, ਤੇਰੇ ਨਾਲ ਕੀ ਸਲੂਕ ਕਰਾਂ ਫਿਰ ਮੈਂ, ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਕਿ ਜੇ ਤੂੰ ਦੁਕਾਨਦਾਰ ਹੈ ਮੈਨੂੰ ਵੇਚ ਦੇ ਫਰੋਤੀ ਮੰਗ, ਜੇ ਜਲਾਦ ਹੈ ਮੈਨੂੰ ਕਤਲ ਕਰ ਦੇ,

ਤੇ ਜੇ ਬਾਦਸ਼ਾਹ ਹੈ ਤਾਂ ਮਿਹਰਬਾਨ ਹੋ ਕੇ ਬਖਸ਼ ਦੇ। ਤਿੰਨ ਆਪਸ਼ਨਾਂ ਦੇ ਦਿੱਤੀਆਂ। ਗੁਫ਼ਤਗੂ ਖਤਮ ਹੋਈ ਤਾਂ ਅਬਦਾਲੀ ਨੇ ਸਮਰਪਣ ਕਰਦੇ ਮਨੂ ਨੂੰ ਛਾਤੀ ਦੇ ਨਾਲ ਲਾ ਲਿਆ। ਉਹ ਖੁਸ਼ ਹੋ ਗਿਆ ਉਹਦੇ ਤੋਂ ਤੇ ਆਪਣੀ ਦਸਤਾਰ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ ਤੇ ਐਲਾਨ ਕਰ ਦਿੱਤਾ ਕਿ ਮਨੂ ਪੰਜਾਬ ਦਾ ਅਫਗਾਨ ਸੂਬੇਦਾਰ ਹੈ। ਮੀਰ ਮਨੂ ਜਿੱਥੇ ਸੀ ਉੱਥੇ ਰਿਹਾ। ਪੰਜਾਬ ਹਿੰਦੁਸਤਾਨ ਤੋਂ ਵੱਖ ਹੋ ਕੇ ਅਫਗਾਨਿਸਤਾਨ ਦੇ ਵਿੱਚ ਚਲਿਆ ਗਿਆ ਤੇ ਦੁਰਾਨੀ ਦਾ ਦੂਤ ਦਿੱਲੀ ਦੇ ਬਾਦਸ਼ਾਹ ਦੇ ਕੋਲ ਗਿਆ ਤੇ ਅਬਦਾਲੀ ਦੇ ਵੱਲੋਂ ਜਿੱਤੇ ਇਲਾਕਿਆਂ ਉੱਪਰ ਮਨਜ਼ੂਰੀ ਦੀ ਮੋਹਰ ਲਵਾ ਲਿਆ। ਅਬਦਾਲੀ ਕੰਧਾਰ ਦਾ ਰੁੱਖ ਕਰਨ ਲੱਗਿਆ ਪਰ ਰਾਸਤੇ ਦੇ ਵਿੱਚ ਸੁਖਜੀਵਨ ਮੱਲ ਨੂੰ ਕਸ਼ਮੀਰ ਦਾ ਸੂਬੇਦਾਰ ਲਾਇਆ ਗਿਆ। ਗੁਰਦਾਸਪੁਰ ਦੇ ਉੱਤਰ ਵੱਲ ਜਿਹੜਾ ਸੀ 8 ਆਪਣੇ ਮੀਲ ਦੂਰ ਅਦੀਨਾ ਬੇਗ ਨੇ ਉਪਜਾਊ ਜ਼ਮੀਨ ਜਿਹੜੀ ਸੀ ਵਿੱਚ ਅਦੀਨਾ ਨਗਰ ਵਸਾ ਲਿਆ, ਜਿਹਨੂੰ ਸ਼ਾਇਦ ਅਦੀਨਾ ਨਗਰ ਵੀ ਕਹਿੰਦੇ ਆ। ਤੇ ਮਨੂ ਨੂੰ ਕਮਜ਼ੋਰ ਦੇਖ ਕੇ ਸਿੱਖਾਂ ਦੇ ਹੌਸਲੇ ਵੱਧ ਗਏ। ਉਨ੍ਹਾਂ ਦੇ ਹਮਲਿਆਂ ਦੇ ਵਿੱਚ ਤੇਜ਼ੀ ਆ ਗਈ। ਅਦੀਨਾ ਬੇਗ ਨੂੰ ਹੁਕਮ ਮਿਲਿਆ ਜਲੰਧਰ ਦੁਆਬ ਦੇ ਵਿੱਚ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲੰਧਰ ਦੁਆਬ ਦੇ ਵਿੱਚ ਇਹਨਾਂ ਨੂੰ ਸਿੱਧੇ ਕਰੋ ਭਾਈ, ਲਾਹੌਰ ਦਰਬਾਰ ਦੇ ਵਿੱਚ ਆਪਣੀ ਦਗੇਬਾਜ਼ੀ ਛੁਪਾਉਣ ਦੇ ਲਈ, ਭਰੋਸਾ ਬਣਾਉਣ ਦੇ ਲਈ ਸਖਤੀ ਕਰ ਦਿੱਤੀ। ਮਾਖੋਵਾਲ ਬਹੁਤ ਸਿੱਖ ਕਤਲ ਕਰ ਦਿੱਤੇ ਗਏ। ਚੁਸਤੀ ਦੇ ਨਾਲ ਉਹਨੇ ਅੰਦਰ ਖਾਤੇ ਸਿੱਖਾਂ ਦੇ ਨਾਲ ਇੱਕ ਸਮਝੌਤਾ ਵੀ ਕੀਤਾ ਕਿ ਜੇ ਉਹ ਹੱਲੇ ਕਰਨੇ ਬੰਦ ਕਰ ਦੇਣ ਤਾਂ ਮੈਂ ਕੁਝ ਨਹੀਂ ਕਹਾਂਗਾ। ਪਿੱਛੋਂ ਜਾ ਕੇ ਇੱਕ ਅੰਗਰੇਜ਼ ਖੋਜੀ ਨੇ ਲਿਖਿਆ ਕਿ ਮਾਖੋਵਾਲ ਦੀ ਲੜਾਈ ਦੇ ਵਿੱਚ ਅਦੀਨੇ ਨੇ ਰਾਮਗੜੀਆ ਮਿਸਲ ਆਪਣੀ ਸਹਾਇਤਾ ਦੇ ਲਈ ਰੱਖੀ। ਇਨ੍ਹਾਂ ਸਿੱਖ ਸਿਪਾਹੀਆਂ ਨੂੰ ਬਕਾਇਦਾ ਤਨਖਾਹ ਮਿਲਦੀ ਸੀ। ਮਨੂ ਨੇ ਯਾਲਮਾਨਾ ਨੀਤੀ ਜਾਰੀ ਰੱਖੀ ਤੇ ਉਸਨੂੰ ਖੁਸ਼ ਕਰਨ ਦੇ ਲਈ ਗਾਹੇ ਬਗਾਹੇ ਅਦੀਨਾ 40-50 ਬੰਦੀ ਸਿੱਖ ਜਿਹੜਾ ਸੀ ਭੇਜ ਦਿੰਦਾ। ਸੂਬੇਦਾਰ ਉਨ੍ਹਾਂ ਨੂੰ ਕਤਲ ਕਰਵਾ ਦਿੰਦਾ ਤੇ ਨਵੰਬਰ 1753 ਨੂੰ ਅਚਾਨਕ ਮਨੂ ਮਰ ਗਿਆ। ਸ਼ਾਇਦ ਉਹਨੂੰ ਜ਼ਹਿਰ ਦਿੱਤਾ ਗਿਆ। ਮਨੂ ਦੀ ਵਿਧਵਾ ਨੇ ਆਪਣਾ 2 ਸਾਲ ਦਾ ਬੇਟਾ ਗੱਦੀ ਦੇ ਉੱਤੇ ਬਿਠਾ ਤਾ, ਉਹ ਵੀ ਮਰ ਗਿਆ। ਸਾਫ਼ ਹੈ ਉਹਨੂੰ ਵੀ ਜ਼ਹਿਰ ਦਿੱਤਾ ਗਿਆ ਹੋਣਾ। ਮਨੂ ਕਿਉਂਕਿ ਗੱਦੀ ਦੀ ਲੜਾਈ ਹਰ ਪਿੱਛੇ ਸੀ, ਅੱਜ ਕੁਰਸੀ ਦੀ ਲੜਾਈ ਚੱਲ ਰਹੀ ਹੈ। ਮਨੂ ਦੀ ਵਿਧਵਾ ਸੁਰੈਯਾ ਨੇ ਹਕੂਮਤ ਦੇ ਉੱਤੇ ਹੱਕ ਜਤਾਇਆ ਕਿ ਮੈਂ ਹੁਣ ਬੈਠਾਂਗੀ। ਇਸ ਨੂੰ ਮੁਰਾਦ ਬੇਗਮ ਵੀ ਕਿਹਾ ਜਾਂਦਾ ਸੀ, ਮੁਗਲਾਨੀ ਬੇਗਮ ਵੀ, ਤੇ ਵਿਹਾਰ ਦੇ ਵਿੱਚ ਇਹਨੂੰ ਜਿਹੜਾ ਸੀ ਸ਼ਹਾਨਾ ਸ਼ਾਨ ਤੇ ਰਾਜ ਕਰਨ ਦੀ ਪ੍ਰਬਲ ਇੱਛਾ। ਉਹਨੇ ਦਿੱਲੀ ਅਤੇ ਕੰਧਾਰ ਦੋਹੀਂ ਥਾਈਂ ਦੂਤ ਭੇਜੇ ਤਾਂ ਕਿ ਮਾਨਤਾ ਮਿਲ ਸਕੇ। ਤੁਰਕ ਜਰਨੈਲ ਭਿਖਾਰੀ ਖਾਨ ਜਿਹੜਾ ਸੀ ਲਾਹੌਰ ਮਨੂ ਦਾ ਸਲਾਹਕਾਰ ਰਿਹਾ, ਉਹਨੇ ਵਿਰੋਧ ਤਾਂ ਕਰ ਦਿੱਤੀ। ਬੇਗਮ ਨੇ ਭਿਖਾਰੀ ਖਾਨ ਕੈਦ ਕਰ ਲਿਆ ਤੇ ਅਬਦਾਲੀ ਨੇ ਦਖਲ ਦੇਣ ਦੀ ਲੋੜ ਨਾ ਸਮਝੀ। ਦਿੱਲੀ ਹਕੂਮਤ ਵੈਸੇ ਵੀ ਕਮਜ਼ੋਰ ਸੀ। ਦਿੱਲੀ ਦੇ ਵਿੱਚ ਤੁਰਕ ਤੇ ਇਰਾਨੀ ਦਰਬਾਰੀ ਆਪੋ ਦੇ ਵਿੱਚ ਖਹਿ ਰਹੇ ਨੇ। ਤੁਰਕ ਵਜ਼ੀਰ ਸਫਦਰ ਜੰਗ ਇਸ ਗੱਲੋਂ ਦੁਖੀ ਸੀ ਕਿ ਬਾਦਸ਼ਾਹ ਇੱਕ ਖੁਸਰੇ ਜਾਵੇਦ ਖਾਨ ਨੂੰ ਲੋੜੋਂ ਵੱਧ ਸਿਰ ਚੜਾਈ ਜਾਂਦਾ, ਕਿਉਂਕਿ ਜਾਵੇਦ ਉਸਦੀ ਮਾਂ ਉਧਮ ਬਾਈ ਦੀ ਪਸੰਦ ਸੀ। ਗੁੱਸੇ ਦੇ ਵਿੱਚ ਆ ਕੇ ਜੰਗ ਨੇ ਜਿਹੜਾ ਸੀ ਜਾਵੇਦ ਨੂੰ ਛੁਰਾ ਮਾਰ ਕੇ ਮਾਰ ਸੁੱਟਿਆ। ਵਜ਼ੀਰ ਨੂੰ ਹਟਾ ਦਿੱਤਾ ਗਿਆ ਤੇ ਜੰਗ ਨੇ ਬਗਾਵਤ ਕਰ ਦਿੱਤੀ ਤਾਂ ਉਹਦੇ ਵਿਰੋਧੀਆਂ ਨੇ ਮਰਾਠੇ ਸੱਦ ਲਏ। ਮਰਾਠਿਆਂ ਦੀ ਮਦਦ ਦੇ ਨਾਲ ਤੁਰਕਾਂ ਨੇ ਜੰਗ ਦੀ ਬਗਾਵਤ ਤਾਂ ਦਬਾ ਲਈ, ਪਰ ਹੁਣ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਬਾਦਸ਼ਾਹ ਆ ਗਿਆ। ਜੂਨ 1754 ਦੇ ਵਿੱਚ ਬਾਦਸ਼ਾਹ ਅਹਿਮਦ ਸ਼ਾਹ ਉਤਾਰ ਕੇ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬਿਠਾ ਦਿੱਤਾ ਗਿਆ। ਇਹ ਕੰਮ ਤੁਰਕ ਵਜ਼ੀਰ ਗਾਜ਼ੀ ਉਦੀਨ ਰਾਹੀਂ ਹੋਇਆ ਸੀ, ਜਿਸ ਨੂੰ ਇਮਾਦੁਲ ਮੁਲਕ ਕਿਹਾ ਜਾਂਦਾ ਸੀ। ਸਾਜਿਸ਼ ਅਤੇ ਅਫਰਾ ਤਫਰੀ ਜਿਵੇਂ ਦਿੱਲੀ ਦੇ ਵਿੱਚ ਸੀ ਉਵੇਂ ਲਾਹੌਰ ਦੇ ਵਿੱਚ ਵੀ ਚੱਲ ਰਿਹਾ ਸੀ। ਆਚਰਨ ਪੱਖੋਂ ਬੇਗਮ ਠੀਕ ਨਾ ਰਹੀ। ਲਾਹੌਰ ਦਾ ਜੀ ਜੀ ਜਾਣਦਾ ਸੀਗਾ, ਬੱਚਾ ਬੱਚਾ ਜਿਵੇਂ ਕਿ ਜਾਣਦਾ ਸੀ ਕਿ ਕਿਸ ਅਫਸਰ ਦੇ ਨਾਲ ਉਸਦਾ ਰੋਮਾਂਸ ਚੱਲ ਰਿਹਾ। ਇੱਕ ਹੋਰ ਮੁਸ਼ਫੁੱਟ ਗਬਰੂ ਤਹਮਸ ਬੇਗ ਖਾਨ ਮਸਕੀਨ ਸੀਗਾ, ਜਿਸ ਦੇ ਉੱਤੇ ਬੇਗਮ ਦਾ ਦਿਲ ਆ ਗਿਆ ਤੇ ਪਿਆਰ ਕਰਨ ਲੱਗ ਪਈ। ਖੁਸਰਿਆਂ ਰਾਹੀਂ ਵੱਡੇ ਅਫਸਰਾਂ ਦੇ ਕੋਲ ਫੁਰਮਾਨ ਪੁੱਜਦੇ। ਇਹੋ ਜਿਹੀਆਂ ਸੂਚਨਾਵਾਂ ਦਿੱਲੀ ਪੁੱਜੀਆਂ ਤਾਂ ਤੁਰਕਾਂ ਨੇ ਲਾਹੌਰ ਰਹਿੰਦੇ ਹੋਏ ਇੱਕ ਉਜ਼ਬੇਕ ਅਫਸਰ ਖਵਾਜਾ ਮਿਰਜ਼ਾ ਖਾਨ ਨੂੰ ਬੇਗਮ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣ ਦੇ ਕਹਿ ਦਿੱਤਾ, ਜੋ ਮਨੂ ਦੇ ਨਾਲ ਕੰਮ ਕਰਦਾ ਰਿਹਾ ਸੀ। ਪਰ ਅਬਦਾਲੀ ਨੇ ਫੌਜੀ ਟੁਕੜੀ ਬੇਗਮ ਦੀ ਮਦਦ ਵਾਸਤੇ ਭੇਜੀ, ਜਿਸ ਦੇ ਨਾਲ ਸੱਤਾ ਜਿਹੜਾ ਬਚ ਗਈ।
ਭਿਖਾਰੀ ਖਾਂ ਨੂੰ ਕਤਲ ਕਰ ਦਿੱਤਾ ਤੇ ਕਾਤਲਾਂ ਦੇ ਵਿੱਚ ਬੇਗਮ ਖੁਦ ਸ਼ਾਮਲ ਸੀ। ਅਬਦੁੱਲਾ ਖਾਨ ਬੇਗਮ ਦਾ ਮਾਮਾ ਬੇਗਮ ਵੱਲੋਂ ਅਬਦਾਲੀ ਦੇ ਵੱਲ ਦੂਤ ਸੀ ਤੇ ਉਹਨੂੰ ਜਿਹੜਾ ਸੀ ਲੱਗਾ ਕਿ ਇਸ ਬਦਤਮੀਜ਼ ਭਾਣਜੀ ਦੇ ਨਾਲੋਂ ਤਾਂ ਚੰਗਾ ਮੈਂ ਹੀ ਕਹਿੰਦਾ ਰਾਜ ਸੰਭਾਲ ਲਵਾਂ ਤੇ ਉਹਨੇ ਬੇਗਮ ਗ੍ਰਿਫਤਾਰ ਕਰ ਲਈ। ਫਿਰ ਪੰਜਾਬ ਦੇ ਵਡੇਰੇ ਹਿੱਸੇ ਲਾਹੌਰ ਦੇ ਕੰਟਰੋਲ ਦੇ ਵਿੱਚੋਂ ਨਿਕਲ ਗਏ। ਅੰਮ੍ਰਿਤਸਰ, ਬਟਾਲਾ ਤੇ ਪਠਾਨਕੋਟ, ਅੱਪਰ ਬਾਰੀ ਦੁਆਬ ਉੱਤੇ ਸਿੱਖਾਂ ਦਾ ਬੋਲਬਾਲਾ ਹੋ ਗਿਆ। ਦਿੱਲੀ ਲਾਹੌਰ ਜੋ ਹੋ ਰਿਹਾ ਉਸਦਾ ਅਦੀਨਾ ਬੇਗ ਨੇ ਵੀ ਲਾਹਾ ਲਿਆ। ਦਿੱਲੀ ਲਾਹੌਰ ਦੇ ਵਿੱਚ ਉਥਲ ਪੁਥਲ ਸੀ ਪਰ ਅਦੀਨਾ ਬੇਗ ਦਾ ਦੁਆਬਾ ਸ਼ਾਂਤ ਵਸ ਰਿਹਾ ਸੀ ਤੇ ਪ੍ਰਜਾ ਸੰਤੁਸ਼ਟ ਸੀ। ਵੱਡੇ ਜ਼ਿਮੀਂਦਾਰ, ਵਪਾਰੀ, ਕਾਸ਼ਤਕਾਰ ਉਸਦੇ ਕੰਟਰੋਲ ਦੇ ਵਿੱਚ ਸਨ। ਅਪ੍ਰੈਲ 1755 ਦਾ ਸਮਾਂ ਆ ਜਾਂਦਾ। ਉਹਦੇ ਵਿੱਚ ਜਮਨਾ ਦੇ ਪੂਰਬ ਦੇ ਵਿੱਚ ਵਸਦੇ ਰੋਹੇਲੇ ਸਰਹੰਦ ਅਤੇ ਦੁਆਬੇ ਦੇ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗ ਪਏ। ਅਦੀਨਾ ਬੇਗ ਨੇ ਫਟਾਫਟ 50,000 ਘੋੜ ਸਵਾਰ ਤੇ ਇੰਨੇ ਹੀ ਪੈਦਲ ਫੌਜੀ ਤਿਆਰ ਕਰ ਲਏ ਤੇ ਦਿਲਚਸਪ ਗੱਲ ਇਹ ਵੀ ਕਿ ਸਿੱਖ ਵੀ ਉਸਦੀ ਫੌਜ ਦੇ ਵਿੱਚ ਸਨ। ਇਸ ਤਾਕਤਵਰ ਸੈਨਾ ਨੇ ਰੋਹੇਲੇ ਉਖਾੜ ਦਿੱਤੇ। ਇਹ ਦੇਖ ਕੇ ਕਿ ਆਲਮਗੀਰ ਦੂਜੇ ਨੇ ਉਹਨੂੰ ਸਰਹੰਦ ਦਾ ਇਲਾਕਾ ਵੀ ਦੇ ਦਿੱਤਾ ਤੇ ਸੂਬੇਦਾਰ ਦਾ ਖਿਤਾਬ ਵੀ। ਪਹਾੜੀ ਰਾਜਾ ਨੇ ਉਸਦੀ ਈਨ ਮੰਨ ਲਈ। ਹੁਣ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਬਾਕੀ ਸੀ ਜਿਸ ਉੱਪਰ ਅਦੀਨਾ ਬੇਗ ਦੀ ਦੇਰ ਤੋਂ ਨਜ਼ਰ ਸੀ ਬਹੁਤ ਸਮੇਂ ਤੋਂ ਕਿ ਉਹਨੂੰ ਦੱਬਣਾ ਹੈ। ਬਹੁਤ ਆਸਾਨੀ ਦੇ ਨਾਲ ਅਬਦੁੱਲਾ ਖਾਨ ਨੇ ਹਥਿਆਰ ਸੁੱਟ ਦਿੱਤੇ ਕਿਉਂਕਿ ਉਸਦੇ ਅਫਸਰ ਵਫ਼ਾਦਾਰ ਨਹੀਂ ਸਨ ਤੇ ਸਰਦੀਆਂ ਤੱਕ ਲਗਭਗ ਪੂਰੇ ਪੰਜਾਬ ਦੇ ਉੱਪਰ ਉਸਦੀ ਮਾਲਕੀ ਹੋ ਗਈ। ਸਿੱਖਾਂ ਨੂੰ ਨਾਲ ਰੱਖਿਆ ਪਰ ਜਲਦੀ ਹੀ ਗੜਬੜ ਹੋ ਗਈ। ਅਦੀਨਾ ਦੇ ਹਮਲੇ ਸਦਕਾ ਮੁਗਲਾਨੀ ਬੇਗਮ ਮਾਮੇ ਦੀ ਕੈਦ ਦੇ ਵਿੱਚੋਂ ਨਿਕਲ ਕੇ ਅਫਗਾਨਾ ਤੋਂ ਮਦਦ ਲੈਣ ਲਈ ਚਲੀ ਗਈ ਤੇ ਜਰਨੈਲ ਜਹਾਨ ਖਾਨ ਦੀ ਕਮਾਨ ਹੇਠਾਂ ਅਬਦਾਲੀ ਨੇ ਲਾਹੌਰ ਸੈਨਾ ਭੇਜ ਕੇ ਬੇਗਮ ਨੂੰ ਸੂਬੇਦਾਰੀ ਦਵਾ ਦਿੱਤੀ। ਉਸਦਾ ਮਾਮਾ ਡਿਪਟੀ ਲਾ ਦਿੱਤਾ ਗਿਆ ਤੇ ਸਾਦਿਕ ਖਾਨ ਸਰਹਿੰਦ ਭੱਜ ਗਿਆ। ਖਵਾਜਾ ਮਿਰਜ਼ਾ ਨੂੰ ਬੰਦੀ ਬਣਾ ਕੇ ਕੰਧਾਰ ਲੈ ਗਏ। ਦੁਆਬੇ ਦੇ ਸਿੱਖਾਂ ਨੇ ਹਿਸਾਬ ਲਾਉਣੇ ਜਾਰੀ ਰੱਖੇ ਕਿ ਉਨ੍ਹਾਂ ਦੀ ਤਾਕਤ ਅਦੀਨੇ ਮੁਕਾਬਲੇ ਕਿੰਨੀ ਕੁ ਹੈ। ਨਵੰਬਰ 1755 ਦੇ ਵਿੱਚ ਬਿਆਸ ਕਿਨਾਰੇ ਫਤਿਹਾਬਾਦ ਦਾ ਇਲਾਕਾ ਦਬਾ ਪਾ ਕੇ ਜੱਸਾ ਸਿੰਘ ਆਲੂਵਾਲੀਆ ਨੇ ਲੈ ਲਿਆ ਤੇ ਹੁਣ ਉਨ੍ਹਾਂ ਨੇ ਡਕੈਤੀਆਂ ਦਾ ਕੰਮ ਛੱਡ ਕੇ ਹਕੂਮਤ ਕਰਨੀ ਸੀ, ਸਟੇਟ ਵਿਰੁੱਧ ਬਗਾਵਤ ਕਰਨੀ ਸੀ। ਆਪਣੇ ਮਾਮੇ ਦੀ ਦਖਲ ਅੰਦਾਜ਼ੀ ਤੋਂ ਪਰੇਸ਼ਾਨ ਬੇਗਮ ਨੇ ਆਖਰੀ ਪੱਤਾ ਖੇਡਿਆ। ਉਹਨੇ ਦਿੱਲੀ ਦੇ ਤੁਰਕ ਵਜ਼ੀਰ ਇਮਾਦੁਲ ਮੁਲਕ ਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਉਸ ਦੇ ਨਾਲ ਮੈਂ ਆਪਣੀ ਸ਼ਹਿਜ਼ਾਦੀ ਦਾ ਨਿਕਾਹ ਜਿਹੜਾ ਪੜਾਉਣਾ ਚਾਹੁੰਦੀ ਹਾਂ, ਇਸ ਮਾਮੇ ਨੂੰ ਵੀ ਇੱਥੋਂ ਦਫ਼ਾ ਕਰੋ। ਵਜ਼ੀਰ ਨੇ ਸੱਦਾ ਪ੍ਰਵਾਨ ਕੀਤਾ ਪਰ ਉਹਦੇ ਆਪਣੇ ਕਾਰਨ ਸਨ ਜਿਹੜੇ ਸੀ, ਮਜਬੂਰੀਆਂ ਸੀ ਕੋਈ, ਤੇ ਬੇਗਮ ਦੇ ਆਪਣੇ। ਉਸਦੀ ਬਹੁਤ ਸੋਹਣੀ ਬੇਗਮ ਦਿੱਲੀ ਦਰਬਾਰ ਦੇ ਅਸਰ ਰਸੂਖ ਵਾਲੇ ਬੰਦੇ ਦੀ ਬੇਟੀ ਸੀ। ਵਜ਼ੀਰ ਨੂੰ ਜਿਹੜਾ ਸੀ ਬੇਗਮ ਦੀ ਧੀ ਦੇ ਵਿੱਚ ਇੰਨੀ ਰੁਚੀ ਨਹੀਂ ਸੀ ਜਿੰਨੀ ਉਸਦੀ ਦੌਲਤ ਦੇ ਵਿੱਚ ਸੀ। ਉਸਦੇ ਦੋ ਇਰਾਦੇ ਸਨ, ਇੱਕ ਤਾਂ ਬੇਗਮ ਨੂੰ ਦਿੱਲੀ ਲਿਜਾਏਗਾ ਚਾਹੇ ਸਖਤੀ ਵਰਤਣੀ ਪਵੇ ਤੇ ਚਾਹੇ ਨਰਮੀ। ਦੂਜੇ ਸੀਗਾ ਕਿ ਦਿਲ ਦੇ ਵਿੱਚ ਉਹਦੇ ਕਿ ਦਿੱਲੀ ਦੀ ਵਫ਼ਾਦਾਰੀ ਨਿਭਾਉਂਦਿਆਂ ਲਾਹੌਰ ਨੂੰ ਦਿੱਲੀ ਦੇ ਨਾਲ ਜੋੜੇਗਾ ਤੇ ਜਿਹੜਾ ਬੇਗਮ ਦੇ ਕਾਰਨ ਬਦਨਾਮ ਹੋ ਰਿਹਾ ਸੀ। ਕਿਤੇ ਅਫਗਾਨਾਂ ਨੂੰ ਭਿਣਕ ਨਾ ਪੈ ਜਾਏ ਤੇ ਉਹਨੇ ਇਉਂ ਹੀ ਦਿਖਾਵਾ ਕੀਤਾ ਜਿਵੇਂ ਸਤਲੁਜ ਵੱਲ ਸ਼ਿਕਾਰ ਖੇਡਣ ਜਾ ਰਿਹਾ ਤੇ ਉਹਨੇ ਇਹ ਵੀ ਸੋਚ ਰੱਖਿਆ ਸੀ ਕਿ ਕਿਸੇ ਵਫ਼ਾਦਾਰ ਬੰਦੇ ਨੂੰ ਲਾਹੌਰ ਸੌਂਪਿਆ ਜਾਏ ਜਿਹੜਾ ਅਫਗਾਨਾਂ ਨੂੰ ਨਫ਼ਰਤ ਕਰਦਾ ਹੋਵੇ। ਉਹ ਸੀ ਅਦੀਨਾ ਬੇਗ। ਉਹਨੇ ਅਦੀਨੇ ਦੇ ਕੋਲ ਸਰਹੰਦ ਤੋਂ ਦੂਤ ਭੇਜਿਆ ਤੇ ਅਦੀਨੇ ਨੇ ਕਿਹਾ ਇੱਥੇ ਸਰਹਿੰਦ ਰੁਕੋ, ਅੱਗੇ ਨਾ ਆਉਣਾ। ਲਾਹੌਰੋਂ 125 ਮੀਲ ਪੂਰਬ ਦੇ ਵੱਲ ਉਹ ਮਾਛੀਵਾੜੇ ਰੁਕ ਗਿਆ। ਫੌਜ ਨੂੰ ਬਰਾਤ ਦੀ ਸ਼ਕਲ ਦੇ ਵਿੱਚ ਲਾਹੌਰ ਲਿਜਾਇਆ ਗਿਆ ਜਿੱਥੇ ਬੇਗਮ ਅਤੇ ਉਸਦਾ ਮਾਮਾ ਸਵਾਗਤ ਕਰਨਗੇ। ਮਾਮੇ ਨੇ ਇੰਨੀ ਵੱਡੀ ਫੌਜ ਦੇਖੀ ਤਾਂ ਖਤਰਾ ਤਾੜ ਕੇ ਜੰਮੂ ਦੀਆਂ ਪਹਾੜੀਆਂ ਦੇ ਵੱਲ ਨੂੰ ਭੱਜ ਤੁਰਿਆ। ਸਕੀਮ ਕਾਮਯਾਬ ਰਹੀ। ਬੇਗਮ ਨੇ ਵਿਆਹ ਦੀਆਂ ਰਸਮਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਤੇ ਸੁਗਾਤਾਂ ਦੀ ਹਨੇਰੀ ਲਿਆ ਦਿੱਤੀ ਤੇ ਆਪਣੀ ਧੀ ਵਜ਼ੀਰ ਦੇ ਕੈਂਪ ਦੇ ਵਿੱਚ ਭੇਜ ਦਿੱਤੀ। 3 ਹਫ਼ਤਿਆਂ ਬਾਅਦ 28 ਮਾਰਚ 1756 ਦਾ ਸਮਾਂ ਬੇਗਮ ਗ੍ਰਿਫ਼ਤਾਰ ਕਰਕੇ ਵਜ਼ੀਰ ਅੱਗੇ ਪੇਸ਼ ਕੀਤੀ ਗਈ। ਬੇਗਮ ਨੇ ਉੱਚੀ ਆਵਾਜ਼ ਦੇ ਵਿੱਚ ਬੁਰਾ ਭਲਾ ਕਿਹਾ ਪਰ ਵਸ ਨਾ ਝੱਲਿਆ। ਮਾਂ ਧੀ ਨੂੰ ਦਿੱਲੀ ਲੈ ਗਏ। ਅਦੀਨਾ ਲਾਹੌਰ ਦਾ ਵਾਇਸ ਰਾਏ ਥਾਪਿਆ ਗਿਆ। ਉਹਨੂੰ ਪਤਾ ਸੀ ਕਿ ਅਬਦਾਲੀ ਬੁਰਾ ਮਨਾਏਗਾ ਤੇ ਇਸਦੇ ਲਈ ਹਕੂਮਤ ਜਲੰਧਰੋਂ ਚਲਾਏਗਾ, ਲਾਹੌਰੋਂ ਨਹੀਂ।
ਅਜੇ ਅਦੀਨਾ ਆਪਣਾ ਪ੍ਰਬੰਧ ਠੀਕ ਕਰਨ ਹੀ ਲੱਗਿਆ ਸੀ ਕਿ ਅਕਤੂਬਰ 1756 ਦੇ ਵਿਚ ਅਫਗਾਨ ਫੌਜਾਂ ਲਾਹੌਰ ਆ ਉਤਰਦੀਆਂ। ਬੇਗਮ ਦਾ ਮਾਮਾ ਹੱਥ ਤੇ ਹੱਥ ਧਰੀ ਥੋੜਾ ਬੈਠਾ ਸੀ। ਜੰਮੂ ਤੋਂ ਉਹ ਕੰਧਾਰ ਚਲਿਆ ਗਿਆ ਤੇ ਅਬਦਾਲੀ ਤੋਂ ਫੌਜਾਂ ਲੈ ਆਇਆ ਤੇ ਉਸ ਨੂੰ ਰਸਮੀ ਤੌਰ ਦੇ ਉੱਤੇ ਸੂਬੇਦਾਰ ਜਿਹੜਾ ਸੌਂਪ ਦਿੱਤਾ, ਥਾਪ ਕੇ ਉਜ਼ਬੇਕ ਖਵਾਜਾ ਮਿਰਜ਼ਾ ਡਿਪਟੀ ਲਾ ਦਿੱਤਾ ਗਿਆ, ਜਿਸ ਨੇ ਜ਼ਕਰੀਆ ਖਾਨ ਦੇ ਨਾਲ ਕੰਮ ਕੀਤਾ ਸੀ ਤੇ ਸਾਲ ਤੋਂ ਕੰਧਾਰ ਦੇ ਵਿਚ ਬੰਦੀ ਰਹਿ ਰਿਹਾ ਸੀ। ਦਿੱਲੀ ਦੇ ਵਜ਼ੀਰ ਦੇ ਨਾਲ ਮਿਲ ਕੇ ਜੋ ਦੀਨੇ ਨੇ ਕੀਤਾ, ਉਸ ਦੇ ਕਾਰਨ ਗੁਸੈਲੇ ਅਫਗਾਨਾਂ ਨੇ ਲਾਹੌਰ ਦੀ ਬੁਰੀ ਲੁੱਟਮਾਰ ਕੀਤੀ ਤੇ ਬਹੁਤ ਸਾਰੇ ਵਸਨੀਕ ਦੂਰ ਦੁਰਾਡੇ ਦੌੜ ਗਏ ਸਨ ਤੇ ਪਰ ਅਬਦੁੱਲਾ ਖਾਨ ਅਤੇ ਮਿਰਜ਼ਾ ਸਹੀ ਹਕੂਮਤ ਨਾ ਚਲਾ ਸਕੇ ਕਿਉਂਕਿ ਸਿੱਖ ਲਗਾਤਾਰ ਨੁਕਸਾਨ ਕਰ ਰਹੇ ਸਨ। 1756 ਦੇ ਵਿਚ ਸਾਲ ਖਤਮ ਹੋਣ ਜਾ ਰਿਹਾ ਸੀ। ਆਲਮਗੀਰ ਦੂਜਾ ਸੋਚ ਰਿਹਾ ਸੀ ਕਿ ਮੇਰਾ ਵਡੇਰਾ ਆਲਮਗੀਰ ਔਰੰਗਜ਼ੇਬ ਅੱਧੀ ਸਦੀ ਰਾਜ ਕਰ ਗਿਆ ਸੀ, ਹੁਣ ਕੌਣ ਇਸ ਹਕੂਮਤ ਦੀ ਵਾਗ ਫੜੇਗਾ। ਉਸ ਨੂੰ ਅਬਦਾਲੀ ਦਾ ਖਿਆਲ ਆ ਗਿਆ ਤੇ ਅਬਦਾਲੀ ਨੇ ਲਾਹੌਰੀਆਂ ਦੇ ਨਾਲ ਬੁਰੀ ਕੀਤੀ ਸੀ ਪਰ ਲਾਹੌਰ ਦੇ ਵਿਚ ਉਸੇ ਦਾ ਵਜ਼ੀਰ ਨੇ ਜਿਹੜਾ ਅਬਦੁੱਲਾ ਦੇ ਨਾਲ ਮਿਲ ਕੇ ਖੁਦ ਮੁਸੀਬਤ ਸਹੇੜੀ। ਤੁਰਾਣੀਆਂ ਦੇ ਵਿਰੁੱਧ ਲੜ ਕੇ ਇਰਾਨੀ ਅੱਗੇ ਵੀ ਜਿਹੜਾ ਸੀ ਭਾਰਤ ਦੀ ਹਕੂਮਤ ਚਲਾਉਂਦੇ ਰਹੇ ਨੇ। ਹੁਣ ਵੀ ਜੇ ਇਹ ਬਚ ਸਕਦੀ ਹੈ ਤਾਂ ਅਫਗਾਨ ਬਚਾ ਸਕਦੇ ਹੈ। ਰੋਹੇਲਾ ਬਾਗੀ ਨਜੀਬ ਉਦ ਦੌਲਾ ਕਦੀ ਮੁਗਲ ਸੂਬੇਦਾਰ ਰਿਹਾ ਸੀ। ਇਹ ਪਖਤੂਨੀ ਦੇਸ਼ ਦੇ ਵਿਚ ਜੰਮਿਆ ਪਲਿਆ ਪਰ ਜਵਾਨ ਹੋਣ ਦੇ ਉੱਤੇ ਦਿੱਲੀ ਦੇ ਉੱਤਰ ਪੂਰਬ ਦੇ ਵਿਚ ਵਸ ਗਿਆ। ਉਸ ਨੂੰ ਵੀ ਅਬਦਾਲੀ ਦਾ ਖਿਆਲ ਆਇਆ ਕਿ ਸਥਿਰ ਸਰਕਾਰ ਉਸੇ ਦੀ ਹੋ ਸਕਦੀ ਹੈ। ਬਾਦਸ਼ਾਹ ਤੇ ਉਸਦੇ ਬਾਗੀ ਜਿਹੜੇ ਸਨ, ਰੋਹੇਲਾ ਨੇ ਅਬਦਾਲੀ ਨੂੰ ਸੱਦਾ ਭੇਜਿਆ। ਇੱਕ ਤੀਜਾ ਹੋਰ ਵੀ ਸੀ, ਵਜ਼ੀਰ ਦੀ ਬੱਦੀ ਕੀਤੀ ਤੇ ਮੁਗਲਾਨੀ ਬੇਗਮ ਜਿਹੜੀ ਬੇਸ਼ੱਕ ਵਜ਼ੀਰ ਦੀ ਸੱਸ ਸੀ ਪਰ ਲਾਚਾਰ, ਜਦੋਂ ਬੱਦੀ ਬਣਾਈ ਤਾਂ ਲਾਹੌਰ ਉਦੋਂ ਜਿਹੜਾ ਸੀ ਉਸਦੇ ਖਿਆਲ ਦੇ ਵਿਚ ਅਬਦਾਲੀ ਆਇਆ ਸੀ। ਸ਼ਤਰੰਜ ਖੇਡਣ ਦੇ ਵਿਚ ਉਹ ਖੇਡਿਆ ਕੱਚੀ ਸੀਗੀ। ਉਹਨੇ ਗੁਪਤ ਖੱਤ ਜਿਹੜਾ ਸੀ ਅਬਦਾਲੀ ਨੂੰ ਭੇਜਣ ਦਾ ਪ੍ਰਬੰਧ ਕਰ ਲਿਆ ਤੇ ਮੈਂ ਧੋਖੇ ਦਾ ਜਿਹੜਾ ਸ਼ਿਕਾਰ ਹੋ ਕੇ ਲੁੱਟੀ ਗਈ ਹਾਂ। ਕਰੋੜਾਂ ਦੀ ਨਕਦੀ ਅਤੇ ਸਮਾਨ ਮੇਰੇ ਮਰਹੂਮ ਸਹੁਰੇ ਕਮਰੂਦੀਨ ਦੇ ਮਹਿਲ ਦੇ ਵਿਚ ਕਿੱਥੇ ਕਿੱਥੇ ਦੱਬਿਆ ਹੋਇਆ ਹੈ, ਇਸ ਦਾ ਕੇਵਲ ਮੈਨੂੰ ਹੀ ਪਤਾ ਹੈ। ਪੜਛੱਤੀਆਂ ਕਹਿੰਦੀ ਹੈ ਕਿ ਪੜਛੱਤੀਆਂ ਦੇ ਉੱਤੇ ਵਿਚ ਸੋਨੇ ਚਾਂਦੀ ਦੇ ਅੰਬਾਰ ਨੇ ਦਿੱਲੀ ਦੇ ਬਾਦਸ਼ਾਹ ਵਜ਼ੀਰਾਂ ਤੇ ਦਰਬਾਰੀਆਂ ਦੇ ਵਿਚ ਸਖ਼ਤ ਮਤਭੇਦ ਨੇ। ਇਸ ਵੇਲੇ ਹਮਲਾ ਕਰ ਦਿਓ ਤੇ ਕਰੋੜਾਂ ਦਾ ਭਾਰਤੀ ਖਜ਼ਾਨਾ ਤੁਹਾਡੇ ਹੱਥ ਲੱਗੇਗਾ। ਅੰਦਰੋਂ ਮਤਲਬ ਕਿ ਉਹਨੂੰ ਧੋਖਾ ਦੇਣ ਦੀ ਚਾਲ ਸੀ, ਲਾਲਚ ਦਿੱਤਾ ਗਿਆ। ਬਾਦਸ਼ਾਹ ਤੇ ਨਜ਼ੀਬ ਨਾਲੋਂ ਅਬਦਾਲੀ ਦੇ ਬੇਗਮ ਵਧੀਕ ਨੇੜੇ ਸੀ। ਅਬਦਾਲੀ ਨੂੰ ਟੁੱਟਦੀ ਜਾਂਦੀ ਮੁਗਲ ਹਕੂਮਤ ਬਣਾਉਣ ਦੇ ਵਿਚ ਕੀ ਦਿਲਚਸਪੀ ਸੀ, ਉਸ ਨੂੰ ਤਾਂ ਦੌਲਤ ਦੇ ਨਾਲ ਸਰੋਕਾਰ ਸੀ। ਅਫਗਾਨਿਸਤਾਨ ਦੀ ਪ੍ਰਜਾ ਤੇ ਅਬਦਾਲੀ ਦੇ ਦੁਸ਼ਮਣ ਜਾਣਗੇ ਕਿ ਉਹ ਕਿੰਨਾ ਤਾਕਤਵਰ ਹੈ। 15 ਨਵੰਬਰ 1756 ਨੂੰ ਉਹਨੇ ਸਿੰਧ ਪਾਰ ਕੀਤਾ ਤੇ ਜੇਲਮ ਅਤੇ ਸਿੰਧ ਪਾਰ ਕਰਦਿਆਂ 20 ਦਸੰਬਰ ਨੂੰ ਗੁਜਰਾਤ ਹੋ ਕੇ ਲਾਹੌਰ ਪੁੱਜ ਗਿਆ। ਉਸਦਾ ਜਰਨੈਲ ਜਹਾਨ ਖਾਨ ਅਦੀਨਾ ਬੇਗ ਨੂੰ ਸਬਕ ਸਿਖਾਉਣ ਦੇ ਲਈ ਤੁਰ ਪਿਆ। ਅਦੀਨਾ ਭੱਜ ਕੇ ਪਹਿਲਾਂ ਹਾਂਸੀ ਦੇ ਰੇਗਿਸਤਾਨ ਦੇ ਵਿਚ ਜਾ ਛੁਪਿਆ ਪਰ ਜਿੱਥੋਂ ਫਿਰ ਇਥੋਂ ਖਤਰਾ ਸੀਗਾ ਤੇ ਫਿਰ ਕਾਂਗੜਾ ਦੀਆਂ ਪਹਾੜੀਆਂ ਦੇ ਵਿਚ ਲੁਕ ਗਿਆ। 10 ਜਨਵਰੀ 1757 ਨੂੰ ਸਤਲੁਜ ਪਾਰ ਕੀਤਾ। ਰੋਕਣ ਵਾਲਾ ਕੋਈ ਹੈ ਹੀ ਨਹੀਂ ਸੀ, ਮੇਰਾ ਮੁਕਾਬਲਾ ਕਰਨ ਵਾਲਾ ਕੋਈ ਕਿਉਂ ਨਹੀਂ। ਇਸ ਗੱਲ ਤੋਂ ਅਬਦਾਲੀ ਖਿੱਚ ਗਿਆ ਕਿ ਮੇਰੇ ਨਾਲ ਕੋਈ ਟੱਕਰ ਲੈਣ ਵਾਲਾ ਹੀ ਨਹੀਂ ਆਇਆ। ਅਸਲ ਦੇ ਵਿਚ ਦਿੱਲੀ ਦੇ ਵਿਚ ਲੁੱਟ ਮਚਾਉਣ ਦੇ ਲਈ ਕੋਈ ਬਹਾਨਾ ਚਾਹੀਦਾ ਸੀ। ਇਹ ਬਰਬਾਦੀ 28 ਜਨਵਰੀ ਨੂੰ ਸ਼ੁਰੂ ਹੋਈ। ਗੁੱਸੇ ਦਾ ਕਾਰਨ ਹੋਰ ਸੀ ਤੇ ਨਿਕਲਿਆ ਕੁਝ ਕਿਸੇ ਦੇ ਉੱਤੇ। ਲਾਹੌਰ ਜਿਹੜਾ ਸੀਗਾ, ਲਾਹੌਰੋਂ ਉਸਨੇ 14 ਜਨਵਰੀ ਨੂੰ ਦਿੱਲੀ ਦੂਤ ਭੇਜ ਕੇ 2 ਕਰੋੜ ਰੁਪਇਆ, ਬਾਦਸ਼ਾਹ ਦੀ ਸ਼ਹਿਜਾਦੀ ਅਤੇ ਸਰਹੰਦ ਸਮੇਤ ਪੱਛਮ ਦੇ ਵੱਲ ਦਾ ਸਾਰਾ ਇਲਾਕਾ ਮੰਗਿਆ ਸੀ, ਜਿਸਦਾ ਕੋਈ ਜਵਾਬ ਨਹੀਂ ਆਇਆ। ਵਜ਼ੀਰ ਨੇ ਅਬਦਾਲੀ ਦੇ ਨਾਲ ਗੱਲ ਕਰਨ ਦੇ ਲਈ ਮੁਗਲਾਨੀ ਬੇਗਮ ਨੂੰ ਕਰਨਾਲ ਭੇਜਿਆ ਕਿ ਗੁੱਸਾ ਸ਼ਾਂਤ ਕਰੇ। ਨਜੀਬ 16 ਜਨਵਰੀ ਨੂੰ ਮਿਲਿਆ ਤੇ 20 ਜਨਵਰੀ ਨੂੰ ਇਮਾਦ ਉਦ ਦੌਲਾ ਖੁਦ ਪੇਸ਼ ਹੋ ਗਿਆ। ਬਾਦਸ਼ਾਹ ਨੇ ਉਸ ਤੋਂ ਵਜ਼ੀਰੀ ਖੋਹ ਲਈ ਤੇ ਮਜ਼ਾਕ ਉਡਾਇਆ ਉਹਦਾ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇੱਕ ਤਾਂ ਵੀ ਦੁਸ਼ਮਣ ਦਾ ਵਿਰੋਧ ਨਾ ਕਰ ਸਕੇ, ਉਹਨੇ ਸਵਾਲ ਕੀਤਾ ਕਿਉਂ। ਉਸ ਨੂੰ ਆਪਣੇ ਕਾਰਵਾਂ ਦੇ ਨਾਲ ਤੋਰ ਲਿਆ। ਦਿੱਲੀ ਪੁੱਜ ਕੇ ਜਦੋਂ ਦਰਬਾਰੀਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਖਜ਼ਾਨਾ ਕਿੱਥੇ ਹੈ ਤੇ ਬਾਦਸ਼ਾਹ ਗਰਮ ਹੋ ਗਿਆ ਅੱਗਿਓ ਗੁੱਸੇ ਦੇ ਵਿਚ, ਕਮਰੂਦੀਨ ਦੇ ਬੇਟੇ ਇੰਤਜ਼ਾਮ ਉਦ ਦੌਲਾ
ਜੋ ਸਾਬਕ ਵਜ਼ੀਰ ਸੀ ਉਹਨੂੰ ਖਜ਼ਾਨਾ ਪੁੱਛਿਆ ਤਾਂ ਉਹਨੇ ਕਿਹਾ ਇਸ ਵੇਲੇ ਜੋ ਮੇਰੇ ਹੱਥ ਦੇ ਵਿੱਚ ਮੁੰਦਰੀ ਪਾਈ ਹੋਈ ਹੈ ਇਹਨੂੰ ਛੱਡ ਕੇ ਮੈਨੂੰ ਇੱਕ ਰੁਪਏ ਦਾ ਵੀ ਪਤਾ ਨਹੀਂ ਕਿੱਥੇ ਹੈ। ਅਬਦਾਲੀ ਨੇ ਕਿਹਾ ਅੱਜ ਸ਼ਾਮ ਤੱਕ 1 ਕਰੋੜ ਰੁਪਏ ਦਾ ਨਾ ਦਿੱਤਾ ਨਾ ਦਿੱਤੇ ਤਾਂ ਤਸੀਹੇ ਦੇਣੇ ਸ਼ੁਰੂ ਕਰਾਂਗੇ। ਇੰਤਜ਼ਾਮ ਨੇ ਆਪਣੇ ਪਿਤਾ ਦੀ ਵਿਧਵਾ ਦੇ ਵੱਲ ਉਂਗਲ ਕਰਕੇ ਕਿਹਾ ਇਹਨਾਂ ਨੂੰ ਪਤਾ ਹੋਣਾ ਖਜ਼ਾਨਾ ਕਿੱਥੇ ਹੈ। ਪ੍ਰਧਾਨ ਮੰਤਰੀ ਦੀ ਨੂੰਹ ਜਿਹੜੀ ਸੀ ਸ਼ੋਲਾਪੁਰੀ ਵਜ਼ੀਰ ਦੀ ਪਤਨੀ ਤੇ ਵਜ਼ੀਰ ਦੀ ਮਾਂ ਸੀ। ਉਸ ਨੂੰ ਹੁਕਮ ਹੋਇਆ ਜੇ ਖਜ਼ਾਨਾ ਨਾ ਦੱਸਿਆ ਤਾਂ ਨੋਹਾਂ ਦੇ ਵਿੱਚ ਕਿੱਲ ਠੋਕ ਦਿਆਂਗੇ ਇਹਨਾਂ ਦੇ। ਉਸਨੇ ਦੱਸ ਦਿੱਤਾ ਡਰ ਕੇ। 6 ਘੰਟਿਆਂ ਦੀ ਖੁਦਾਈ ਦੇ ਬਾਅਦ ਜਿਹੜਾ ਸੀ ਫਿਰ 16 ਲੱਖ ਕੀਮਤ ਦੇ ਸਿੱਕੇ ਸੋਨੇ ਚਾਂਦੀ ਦੀਆਂ ਗਾਗਰਾਂ ਮਿਲ ਗਈਆਂ। ਇੰਤਜ਼ਾਮ ਅਤੇ ਹੋਰ ਦਰਬਾਰੀਆਂ ਦੇ ਖਜ਼ਾਨੇ ਵੀ ਪੁੱਟ ਲਏ ਗਏ। ਇੰਨੇ ਨਾਲ ਸਬਰ ਨਹੀਂ ਆਇਆ। ਅਬਦਾਲੀ ਨੇ ਹਰੇਕ ਘਰ ਨੂੰ ਟੈਕਸ ਲਾਇਆ। ਦਿੱਲੀ ਵਾਰਡਾਂ ਦੇ ਵਿੱਚ ਵੰਡੀ ਗਈ। ਘਰਾਂ ਦੀ ਗਿਣਤੀ ਮਿਣਤੀ ਹੋਈ। ਟੈਕਸ ਉਗਰਾਹੀ ਵਕਤ ਤਸੀਹਾਂ ਦੌਰਾਨ ਮੌਤਾਂ ਹੋਈਆਂ, ਬਲਾਤਕਾਰ ਹੋਏ। ਮੁਗਲਾਨੀ ਬੇਗਮ ਦੱਸਦੀ ਰਹੀ ਕਿ ਕਿਸ ਦਰਬਾਰੀ ਦੇ ਕੋਲ ਕਿੰਨੀ ਦੌਲਤ ਹੈ ਤੇ ਕਿੰਨੀਆਂ ਕੁਵਾਰੀਆਂ ਕੁੜੀਆਂ ਨੇ। ਜਦੋਂ 20 ਫਰਵਰੀ 1757 ਨੂੰ ਮੁਗਲਾਨੀ ਬੇਗਮ ਨੇ ਜਿਹੜਾ ਸੀ ਆਪਣੇ ਵੱਲੋਂ ਹੀਰਿਆਂ ਦੇ ਭਰੇ ਥਾਲ ਭੇਂਟ ਕੀਤੇ ਤਾਂ ਅਬਦਾਲੀ ਨੇ ਖੁਸ਼ ਹੋ ਕੇ ਕਿਹਾ ਹੁਣ ਤੱਕ ਤੂੰ ਮੇਰੀ ਧੀ ਸੈਂ, ਅੱਗੋਂ ਨੂੰ ਮੈਂ ਤੈਨੂੰ ਆਪਣਾ ਪੁੱਤ ਸਮਝਾਂਗਾ। ਅਬਦਾਲੀ ਦਾ ਦਿਲ ਜਿੱਤ ਚੁੱਕੀ ਬੇਗਮ ਨੇ ਹੁਣ ਇਮਾਦੁਲ ਮੁਲਕ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ। ਅਬਦਾਲੀ ਨੇ ਉਸਨੂੰ ਕਿਹਾ ਆਪਣੇ ਖਜ਼ਾਨੇ ਦਿਖਾ। ਵਜ਼ੀਰ ਨੇ ਗਿੜਗਿੜਾ ਕੇ ਕਿਹਾ ਮੈਂ ਗਰੀਬ ਆਦਮੀ ਹਾਂ ਜੀ। ਬਾਦਸ਼ਾਹ ਨੇ ਉਸਦੀ ਸ਼ਰੇਆਮ ਬੇਇੱਜ਼ਤੀ ਕੀਤੀ, ਉਸਦੇ ਨੌਕਰਾਂ ਨੂੰ ਕੁਟਾਪਾ ਚਾੜਿਆ ਤੇ ਹੁਕਮ ਦਿੱਤਾ ਹੁਣ ਸਭ ਦੇ ਸਾਹਮਣੇ ਮੁਗਲਾਨੀ ਬੇਗਮ ਦੀ ਧੀ ਦੇ ਨਾਲ ਨਿਕਾਹ ਪੜ। ਫਰਵਰੀ 2021 ਦੀ ਰਾਤ ਨਿਕਾਹ ਹੋਇਆ। ਅਬਦਾਲੀ ਹਾਜ਼ਰ ਸੀ ਤੇ ਜੋੜੀ ਨੂੰ ਤੋਹਫੇ ਦਿੱਤੇ ਗਏ। ਇਮਾਦੁਲ ਮੁਲਕ ਦੀ ਵਜ਼ੀਰੀ ਬਹਾਲ ਕੀਤੀ ਤੇ ਹੁਕਮ ਦਿੱਤਾ ਕਿ ਪਹਿਲੀ ਇਮਾਦੁਲ ਦੀ ਸੋਹਣੀ ਲਾਮਿਸਾਲ ਗੰਨਾ ਬੇਗਮ ਮੁਗਲਾਨੀ ਬੇਗਮ ਨੂੰ ਦਾਸੀ ਦੇ ਵਜੋਂ ਦਿੱਤੀ ਜਾਵੇ। ਇੱਕ ਤਰ੍ਹਾਂ ਦੇ ਨਾਲ ਇਮਾਦੁਲ ਦੀ ਨੇਕ ਚੱਲਣੀ ਦੀ ਜ਼ਮਾਨਤ ਜਿਹੜੀ ਹੋਵੇਗੀ। ਇਮਾਦੁਲ ਦੀਆਂ ਹੋਰ ਵੀ ਬੇਗਮਾਂ ਸਨ। ਹੁਕਮ ਹੋਇਆ ਕਿ ਇਹਨਾਂ ਨੂੰ ਤਲਾਕ ਦੇ। ਅਫਗਾਨ ਜਰਨੈਲਾਂ ਨੂੰ ਹੁਕਮ ਹੋਇਆ ਕਿ ਦਿੱਲੀ ਦੇ ਦੱਖਣ ਦੇ ਵੱਲ ਕਾਇਮ ਹੋਈ ਸੂਰਜਮੱਲ ਦੀ ਰਿਆਸਤ ਲੁੱਟੋ ਤੇ ਮੁਗਲਾਂ ਦੀ ਪੁਰਾਣੀ ਰਾਜਧਾਨੀ ਆਗਰਾ ਤੇ ਕਬਜ਼ਾ ਕਰ ਲਓ। ਆਗਰੇ ਦੇ ਸੂਬੇਦਾਰ ਫਾਜ਼ਿਲ ਖਾਨ ਨੇ ਸਖ਼ਤ ਮੁਕਾਬਲਾ ਕੀਤਾ ਜਿਸਦੇ ਕਾਰਨ ਹੌਲਨਾਕ ਕਤਲੇਆਮ ਅਤੇ ਲੁੱਟਾਂ ਖੋਹਾਂ ਹੋਈਆਂ। ਲਤੀਫ਼ ਦੇ ਸ਼ਬਦਾਂ ਦੇ ਵਿੱਚ ਮਥੁਰਾ ਬ੍ਰਿੰਦਾਵਨ ਆਗਰੇ ਹਿੰਦੂ ਵਸੋਂ ਉੱਤੇ ਇਸ ਕਾਰਨ ਜ਼ੁਲਮ ਢਾਇਆ ਗਿਆ ਕਿ ਉਨ੍ਹਾਂ ਆਪਣੀ ਇੱਜ਼ਤ ਅਤੇ ਧਰਮ ਬਚਾਉਣ ਦਾ ਯਤਨ ਕਿਉਂ ਕੀਤਾ। ਬਲਬਗੜ੍ਹ ਦਾ ਕਿਲ੍ਹਾ ਬਾਦਸ਼ਾਹ ਨੇ ਖੁਦ ਘੇਰਿਆ। ਦੱਖਣ ਦੀ ਮੁਹਿੰਮ ਦੇ ਉੱਤੇ ਮੁਗਲਾਨੀ ਬੇਗਮ ਨੂੰ ਆਪਣੇ ਨਾਲ ਲੈ ਗਿਆ ਸੀ। ਸਫ਼ਰ ਦੌਰਾਨ ਵਾਅਦਾ ਕੀਤਾ ਕਿ ਜਲੰਧਰ ਦੁਆਬ ਜੰਮੂ ਕਸ਼ਮੀਰ ਦੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਦੇਵੇਗਾ। ਹੈਜਾ ਫੁੱਟ ਪੈਣ ਦੇ ਕਾਰਨ ਮੁਹਿੰਮ ਰੋਕਣੀ ਪੈ ਗਈ। ਲਾਸ਼ਾਂ ਕਾਰਨ ਜਮਨਾ ਦਾ ਪਾਣੀ ਲਾਲ ਹੋ ਗਿਆ ਤੇ ਇਹੋ ਹੀ ਪਾਣੀ ਪੀਣ ਵਾਸਤੇ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਤੇ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਨੇ ਵਾਪਸ ਜਾਣ ਦਾ ਫੈਸਲਾ ਲੈ ਲਿਆ। ਲੁੱਟ ਦਾ ਮਾਲ ਇੰਨਾ ਜ਼ਿਆਦਾ ਸੀ ਕਿ ਹਰੇਕ ਹਾਥੀ ਊਟ ਘੋੜਾ ਖੱਚਰ ਲੱਦਿਆ ਹੋਇਆ ਸੀ ਜਿਸਦੇ ਕਰਕੇ ਸਿਪਾਹੀ ਨੂੰ ਪੈਦਲ ਤੁਰਨਾ ਪਿਆ। ਸਿਪਾਹੀਆਂ ਨੂੰ ਤੇ ਅਬਦਾਲੀ ਦੇ ਹਿੱਸੇ ਦੀ ਲੁੱਟ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਲੈ ਗਿਆ। 16 ਸਾਲਾਂ ਦੀ ਜਿਹੜੀ ਸੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਪੜਾ ਕੇ ਲੈ ਗਿਆ ਤੇ 400 ਬਾਂਦੀਆਂ ਲਿਜਾ ਰਿਹਾ ਸੀ ਤੇ ਪਰ ਝਕਾਨੀ ਦੇ ਕੇ ਬਾਂਦੀਆਂ ਭੱਜ ਨਿਕਲੀਆਂ। ਕੂਚ ਤੋਂ ਪਹਿਲਾਂ ਆਲਮਗੀਰ ਜਿਹੜਾ ਸੀ ਦੂਜੇ ਦੀ ਸ਼ਹਿਜ਼ਾਦੀ ਜ਼ੋਹਰਾ ਬੇਗਮ ਅਬਦਾਲੀ ਦੇ ਜਿਹੜਾ ਸੀ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਸਦੀ ਬਾਦਸ਼ਾਹੀ ਜਿਹੜੀ ਸੀ ਉਸਨੂੰ ਮੋੜ ਦਿੱਤੀ। ਬੇਇੱਜ਼ਤੀ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਰਨੈਲ ਥਾਪ ਦਿੱਤਾ ਗਿਆ। ਵਾਪਸ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕੀਤੇ ਤੇ ਸਮਾਨ ਲੁੱਟਿਆ, ਉਸਦੇ ਕਾਫਲੇ ਦੀ ਜੰਜੀਰ ਤੋੜੀ
ਤੇ ਕੁਦਰਤੀ ਹੀ ਹੈ ਫਿਰ ਬਾਦਸ਼ਾਹ ਦਾ ਪਾਰਾ ਚੜ ਗਿਆ, ਬਾਦਸ਼ਾਹ ਦਾ ਪਾਰਾ ਚੜ ਗਿਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਪੰਜਾਬ ਕਿਤਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਸੱਤਵਾਂ। ਲਿਖਤ ਹੈ ਜੀ ਰਾਜਮੋਹਨ ਗਾਂਧੀ ਜੀ ਦੀ, ਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਆਪਣੇ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਸੱਤਵਾਂ ਇੱਥੇ ਹੀ ਕਰਦੇ ਹਾਂ ਸਮਾਪਤ, ਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਅਗਲੇ ਲੜੀਵਾਰ ਭਾਗ ਵੱਲੋਂ ਆਪਾਂ ਜਿਹੜਾ ਅੱਗੇ ਕਦਮ ਵਧਾਵਾਂਗੇ ਤੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ। ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਇੱਥੇ ਇਸ ਦੀ ਸਮਾਪਤੀ ਕਰਦੇ ਹਾਂ, ਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਤੇ ਤਕਰੀਬਨ ਸਾਰੇ ਸਾਂਝੇ ਕਰ ਹੀ ਦਿੱਤੇ ਆ, ਤੇ ਦੋਸਤ ਜਿਹੜੇ ਨੇ ਖਬਰਾਂ ਵਗੈਰਾ ਜ਼ਿਆਦਾ ਪਸੰਦ ਕਰਦੇ ਆ ਜੀ, ਤੇ ਇਸ ਤਰ੍ਹਾਂ ਦੀ ਗੱਲਬਾਤ ਵੈਸੇ ਆਪਾਂ ਹਰ ਵੀਕਐਂਡ ਦੇ ਉੱਤੇ ਕਰਦੇ ਆ, ਸ਼ੁਰੂ ਹੋਣ ਤੋਂ ਪਹਿਲਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਵਿੱਚੋਂ ਚੈਪਟਰ ਸੁਣਾਉਂਦੇ ਆ ਤੁਹਾਡੇ ਲਈ, ਤੇ ਜਿਸ ਨੂੰ ਤੁਸੀਂ ਅੱਜ ਤੱਕ 25-30-32 ਕਿਤਾਬਾਂ ਜਿਹੜੀਆਂ ਨੇ ਆਡੀਓ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ, ਤੇ ਪਿਛਲੇ ਸਮੇਂ ਤੋਂ ਸਾਲ ਤੋਂ ਜਿਹੜਾ ਵੀਡੀਓ ਦੇ ਰੂਪ ਦੇ ਵਿੱਚ ਵੀ ਨਾਲ ਨਾਲ ਸਾਂਝ ਪਾ ਰਹੇ ਹਾਂ, ਤੇ ਕੁਝ ਬਹੁਤ ਸਾਰੇ ਦੋਸਤ ਕਿਤਾਬਾਂ ਨੂੰ ਪਸੰਦ ਕਰਦੇ ਆ ਤੇ ਉਡੀਕ ਵੀ ਕਰਦੇ ਆ ਕਦੋਂ ਅਗਲਾ ਚੈਪਟਰ ਆਉਣਾ ਹੈ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਨੂੰ ਵੱਖ ਕਰਕੇ ਵੀ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਲੱਭਣ ਦੀ ਜ਼ਰੂਰਤ ਨਾ ਪਵੇ, ਤੇ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੇ ਓਫੀਸ਼ੀਅਲ ਉਹਦੇ ਉੱਤੇ ਜਾ ਕੇ ਤੁਸੀਂ ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਕਿਤਾਬਾਂ ਸੁਣ ਸਕਦੇ ਹੋ, ਤੇ ਲਾਈਵ ਕਿਤਾਬਾਂ ਤੇ ਉਹਦੇ ਵਿੱਚ ਯੂਟਿਊਬ ਦੇ ਵਿੱਚ ਅਵੇਲੇਬਲ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ, ਹੋਰ ਸਾਰਾ ਸਿਲਸਿਲਾ ਵੀ ਹੈ ਉਹਦੇ ਵਿੱਚ, ਤੇ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਮਿਲ ਜਾਏਗਾ ਜਿਸ ਤਰ੍ਹਾਂ ਦਾ ਤੁਸੀਂ ਸੁਣਨਾ ਪਸੰਦ ਕਰਦੇ ਹੋ, ਕਰ ਸਕਦੇ ਹੋ, ਸੁਣ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ ਜੀ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਕੱਲ੍ਹ ਨੂੰ ਮਹਿਫਲ ਮਿੱਤਰਾਂ ਦੀ ਉਡੀਕ ਰਹੇਗੀ, ਤੇ ਸ਼ੰਮੀ ਜੀ ਤੇ ਮਹਿਫਲ ਮਿੱਤਰਾਂ ਦੀ ਲੈ ਕੇ ਹੋਣਗੇ ਹਾਜ਼ਰ, ਉਮੀਦ ਪੂਰੀ ਹੈ। ਬਾਕੀ ਦੇਖਦੇ ਹਾਂ ਕੀ ਅਪਡੇਟ ਆਉਂਦੀ ਹੈ, ਤੇ ਮੈਨੂੰ ਦਿਓ ਗਿਆ ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੁਹਾਡੇ ਲਈ, ਉਸਨੂੰ ਤੁਸੀਂ ਕਰੋ ਇੰਜੋਏ, ਤੇ ਮੈਨੂੰ ਦਿਓ ਗਿਆ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਜੀ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ದೇ ಪ್ಯಾರೇ ಸ್ರೋತೋ, ಹಫ್ತಾವಾರಿ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਨਵੰਬਰ ਦਾ ਮਹੀਨਾ ਹੈ। ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ। ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ, ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ, ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ। ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ। ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ। ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ, ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਮਾਂ ਬੋਲੀ ਤੋਂ ਬਿਨਾਂ ਜਿਹੜਾ ਆ, ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ। ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ। ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ। ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ। ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ, ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ। ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ। ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹਤਾ,
2: ਮੈਂ ਰਵੰਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ। ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ। ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ। ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ। ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰਜ਼ਾਈ ਸ਼ਾਹਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਵੇ ਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
4: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਧੰਨਵਾਦ ਜੀ।
1: ਦੀਪ ਰਾਜਗੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼ of how I ran and hide, of how I sat in a corner and sang a merrily happy song, of how the folk tales are retold induce excitement and ever desire to know more of the folklore. Beneath the arch lamp that lightened the whole vicinity, neither I nor my camaraderie were in a hurry to head home, stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर

0: ਬਾਅਦ ਹੁਣ ਮੈਂ ਤੁਹਾਡੇ ਸਨਮੁੱਖ ਦੁਬਈ ਵਸਦੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ, ਇਸ ਚੰਦਰੇ ਜੱਗ ਦਾ ਮੈਂ, ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ, ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ, ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ, ਐਵੇਂ ਜਿਉਂ ਕੇ ਲੰਘਾਈ, ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ, ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ, ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ, ਜੋ ਮੱਥੇ ਤੂੜੀ ਪਾਉਂਦੀ ਰਹੀ, ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
0: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ, ਤੁਹਾਡਾ ਸਵਾਗਤ ਹੈ।
2: ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ, ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ, ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ, ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ, ਅਤੇ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ। ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
0: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ

0: ਚਰਨ ਸਿੰਘ ਸਫਰੀ ਜੀ ਦੇ ਪੋਤਰਾ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
0: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ, ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾਮ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀਂ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀਂ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀਂ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜਤਾ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀਂ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਵੀਂ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਵ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀਓ
0: ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
3: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ

ਧੁੱਪਾ ਤੇ ਠੰਡਾ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀਰ ਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ।

ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ, ਦੱਸੋ ਕਿ ਹੋਰ ਵਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ 'ਤੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ, ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ ਜੇ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ, ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ।

ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ ਬਣ ਜਾਏ ਜੀਵਨ ਜੇ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ ਮੇਰੇ।

0: ਹਾਜ਼ਰ ਹਾਂ, ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿਹੋਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
0: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੈਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc

0: ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਅੱਗ 'ਚ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਨਾਲ ਦੀ ਨਾਲ ਖੁੱਲੀਆਂ ਗੱਲਾਂ ਬਾਤਾਂ ਤੇ ਸਿਲਸਿਲਾ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਕਾਫੀ ਜਿਹੜਾ ਉਲਝਣਾ ਭਰਿਆ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ, ਨਵੀਂ ਤੋਂ ਨਵੀਂ ਕੁਝ ਨਾ ਕੁਝ ਵੀਡੀਓ ਆ ਰਹੀ ਹੈ ਤੇ ਹੋਰ ਸਾਰੀਆਂ ਮਸਲੇ ਸੁਲਝਣ ਦੀ ਬਜਾਏ ਉਲਝ ਰਹੇ ਨੇ। ਅੱਜ 25 ਜੂਨ ਦੋਸਤੋ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਆ। ਫਿਰ ਸਭ ਤੋਂ ਪਹਿਲਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ, ਸ਼ਾਮ ਦੇ 7:06 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:06 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:06 ਦਾ ਘੜੀਆਂ ਦੇ ਉੱਤੇ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਯੂਕੇ ਦੇ ਵਿੱਚ ਸ਼ਾਮ ਦੇ 5:06, ਕੈਲੀਫੋਰਨੀਆ ਤੋਂ ਬਾਅਦ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਲਓ ਦੋਸਤੋ, ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਨਾਲ ਮਿਲਾਵੋ ਤੇ ਕੱਲ ਦੇ ਪ੍ਰੋਗਰਾਮ ਨੂੰ ਤੁਸੀਂ ਹੁੰਗਾਰਾ ਭਰਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਦੋਸਤਾਂ ਦੇ ਬਾਅਦ ਦੇ ਵਿੱਚ ਵੀ ਮੈਸੇਜ ਆਏ, ਉਨ੍ਹਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਪਸੰਦ ਕਰਨ ਦੇ ਲਈ ਤੇ ਅੱਜ ਵੀ ਉਮੀਦ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਸਾਥ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੇ ਮਾਈਕ ਸਹਾਇਤਾ ਕਰਦੇ ਨੇ, ਸਪੋਰਟ ਕਰਦੇ ਨੇ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ, ਜ਼ਰੂਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਨਾਲ ਨਾਲ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਭ ਦੋਸਤਾਂ ਨੂੰ, ਪਰਿਵਾਰ ਨੂੰ ਜੀ ਤੇ ਅੱਗੇ ਵੱਧਦੇ ਆ।

0: ਅੱਜ ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖਬਰਾਂ ਦੇ ਨਾਲ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 25 ਜੂਨ 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ ਹੈ? ਨਸ਼ਈ ਦਾ ਚਿਹਰਾ ਕਹਿੰਦੇ ਜਿਹੜਾ ਨਸ਼ਾ ਬੰਦਾ ਕਰਦਾ ਹੈ, ਕੋਈ ਵੀ ਹੋਵੇ, ਨਸ਼ਈ ਦਾ ਚਿਹਰਾ ਤਾਂ ਉਸਦੀ ਮਾਂ ਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦਾ। ਅੱਜ ਦਾ ਇਹ ਸੁਨੇਹਾ ਹੈ, ਇਨ੍ਹਾਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਤੇ ਹਸਮੁੱਖ ਚਿਹਰੇ ਫੁੱਲਾਂ ਵਾਂਗੂ ਖਿਲਣੇ ਚਾਹੀਦੇ ਹੈ। ਹਰ ਕਿਸੇ ਨੂੰ ਖੁਸ਼ੀ ਦੇਵੇ, ਪਰਿਵਾਰ ਦੇ ਵਿਚ ਵੀ, ਰਿਸ਼ਤੇਦਾਰ ਦੇ ਵਿਚ, ਦੋਸਤਾਂ ਮਿੱਤਰਾਂ ਦੇ ਵਿਚ ਵੀ। ਇਹ ਸਾਨੂੰ ਜਿਹੜਾ ਘੱਟੋ ਘੱਟ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ, ਆਪਣੇ ਪ੍ਰਤੀ ਵੀ, ਆਪਣੀ ਸਿਹਤ ਦੇ ਪ੍ਰਤੀ ਵੀ, ਆਪਣੀ ਦਿਮਾਗੀ ਹਾਲਤ ਦੇ ਪ੍ਰਤੀ ਵੀ, ਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰਾਂ ਦੇ ਲਈ, ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਤੇ ਬੰਦਾ ਫਿਰ ਕਦੇ ਵੀ ਨਾ ਗਲਤ ਜਿਹੜੇ ਰਸਤਿਆਂ ਦੇ ਉੱਤੇ ਨਹੀਂ ਤੁਰਦਾ। ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਤੇ ਅੱਜ ਦੇ ਵਿਚਾਰ ਦੇ ਵਿਚ ਦੋਸਤੋ ਚੱਲਦੇ ਆ ਤੇ 25 ਜੂਨ 1658 ਦੇ ਵਿਚ ਤੁਹਾਨੂੰ ਲੈ ਚੱਲਦਾ, ਜਦੋਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਆਪਣੇ ਪਿਤਾ ਸ਼ਾਹਜਹਾਨ ਖਾਨ ਨੂੰ ਕਿਲੇ ਦੇ ਵਿਚ ਕੈਦ ਕਰਾ ਕੇ ਰਾਜਗੱਦੀ ਜਿਹੜੀ ਸੰਭਾਲ ਲਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1658 ਦੇ ਵਿਚ। 1932 ਦੇ ਵਿਚ ਲੰਡਨ ਦੇ ਵਿਚ ਭਾਰਤ ਤੇ ਇੰਗਲੈਂਡ ਰਿਕਾਰਡ ਜਿਹੜਾ ਸੀ ਪਹਿਲਾ ਟੈਸਟ ਮੈਚ ਹੋਇਆ ਸੀ ਤੇ 1950 ਦੇ ਵਿਚ ਉੱਤਰੀ ਤੇ ਦੱਖਣੀ ਕੋਰੀਆ ਚ ਘਰੇਲੂ ਜੰਗ ਸ਼ੁਰੂ ਹੁੰਦੀ ਹੈ। 1975 ਦੇ ਵਿਚ ਅਲਾਹਾਬਾਦ ਹਾਈ ਕੋਰਟ ਨੇ ਰਾਜ ਨਰਾਇਣ ਦੀ ਜਿਹੜੀ ਸੀ ਪਟੀਸ਼ਨ ਮਨਜੂਰ ਕਰਕੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਤੇ ਉਸਨੇ ਜਿਹੜਾ ਸੀ ਅਸਤੀਫਾ ਦੇਣ ਦੀ ਥਾਂ ਦੇ ਉੱਤੇ ਅਗਲੇ ਦਿਨ ਐਮਰਜੈਂਸੀ ਲਾ ਦਿੱਤੀ ਸੀ। ਐਮਰਜੈਂਸੀ ਦਾ ਜ਼ਿਕਰ ਵੀ ਕਰਦੇ ਅੱਜ, ਕਾਫੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਤੇ ਬੱਚਿਆਂ ਨੂੰ ਵੀ ਜਿਹੜਾ ਉਹ ਚੈਪਟਰ ਪੜਾਉਣ ਦੀ ਜਿਹੜੀ ਤਿਆਰੀ ਹੋ ਗਈ ਹੈ। ਤੇ ਦੂਸਰੇ ਪਾਸੇ ਗੱਲ ਕਰਦੇ ਆ, ਹਰ ਵਰੇ ਸੰਸਾਰ ਦੇ ਵਿਚ $600 ਅਰਬ ਦੇ ਨਸ਼ਿਆਂ ਦਾ ਜਿਹੜਾ ਵਪਾਰ ਹੁੰਦਾ, ਜੋ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਆਉਂਦਾ। ਐਡੀ ਵੱਡੀ ਇੰਡਸਟਰੀ ਹੈ ਤੇ ਭਾਈ ਕਿਹਨੇ ਰੋਕਣੀ ਹੈ? ਤਾਂ ਅਗਲੇ ਕਹਿਣਗੇ ਵੀ ਬੱਲੇ ਬੱਲੇ ਕਰਾਵਾਂਗੇ ਤੇ ਆਪਾਂ ਕਾਹਤੋਂ ਪਿੱਛੇ ਹਟਣਾ ਹੈ ਇਹਦੇ ਵਿੱਚੋਂ। ਹਰ ਸਾਲ ਸੰਸਾਰ ਦੇ ਵਿਚ $600 ਅਰਬ ਦੇ ਨਸ਼ਿਆਂ ਦਾ ਵਪਾਰ ਹੁੰਦਾ ਹੈ ਤੇ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਇਹ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਇੰਡਸਟਰੀ ਆਉਂਦੀ ਹੈ। 2012 ਦੇ ਵਿਚ ਭਾਰਤ ਦੇ ਵਿਚ 33 ਲੱਖ ਮੌਤਾਂ ਇਕੱਲੀ ਸ਼ਰਾਬ ਪੀਣ ਦੇ ਨਾਲ ਹੋਈਆਂ। ਦੁਨੀਆਂ ਦੇ ਵਿਚ ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਦਾ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿਚ ਚੌਥਾ ਸਥਾਨ ਆਉਂਦਾ ਹੈ। 2014 ਦੇ ਵਿਚ ਭਾਰਤ ਦੇ 9.5 ਕਰੋੜ ਲੋਕ ਜਿਹੜੇ ਸਨ ਸਿਰਫ ਸ਼ਰਾਬ ਦੇ ਪੱਕੇ ਆਦੀ ਤੇ 30% ਲੋਕ ਜਿਹੜੇ ਨੇ ਰੋਜ਼ਾਨਾ ਸ਼ਰਾਬ ਪੀਂਦੇ ਨੇ। ਦੇਸ਼ ਦੇ ਵਿਚ ਪੰਜਾਬ ਦਾ ਸ਼ਰਾਬ ਪੀਣ ਦੇ ਵਿਚ ਚੌਥਾ ਨੰਬਰ ਆਉਂਦਾ ਹੈ, ਜਦਕਿ ਪਹਿਲਾ ਕਰਨਾਟਕ ਹੈ। 1873 ਨੂੰ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਲੋਕ ਜਿਹੜੇ ਨੇ ਦੁੱਧ, ਘਿਓ ਤੇ ਲੱਸੀ ਜ਼ਿਆਦਾ ਪੀਂਦੇ ਨੇ, ਜਦਕਿ ਸ਼ਰਾਬ ਬਹੁਤ ਘੱਟ ਲੈਂਦੇ ਨੇ। ਤੇ 1947 ਦੇ ਵਿਚ ਪੰਜਾਬ ਸਰਕਾਰ ਨੂੰ ਠੇਕਿਆਂ ਤੋਂ 3 ਕਰੋੜ ਰੁਪਏ ਆਮਦਨ ਹੋਈ ਸੀ। ਸਾਲ 2016 ਤੇ 2017 ਦੇ ਠੇਕੇ ਖੋਲਣ ਸਮੇਂ 47,035 ਅਰਜ਼ੀਆਂ ਤੋਂ 146 ਕਰੋੜ ਰੁਪਏ ਆਮਦਨ ਹੋਈ। ਪੰਜਾਬ ਦੇ ਵਿਚ ਲਗਭਗ 6,587 ਠੇਕੇ ਦੇਸੀ ਤੇ 3,579 ਅੰਗਰੇਜ਼ੀ ਠੇਕੇ ਨੇ। 2015 ਤੇ 2016 ਦੇ ਵਿਚ 4,797 ਕਰੋੜ ਤੇ 2017-18 ਦੇ ਵਿਚ 4,305 ਕਰੋੜ ਰੁਪਏ ਠੇਕੇ ਬੋਲੀ ਦੇ ਉੱਤੇ ਚੜੇ ਸਨ। 2018 ਦੇ ਵਿਚ ਸਾਲ ਦੇ ਦੌਰਾਨ ਸਭ ਤੋਂ ਵੱਧ ਅਰਜ਼ੀਆਂ ਊਸ਼ਾ ਸਿੰਘਲ ਹੁਣਾਂ ਨੇ 1054, ਡਿੰਪੀ ਮਲਹੋਤਰਾ ਦੀਆਂ 611 ਸਨ ਤੇ 38,000 ਅਰਜ਼ੀਆਂ ਦੇ ਵਿਚੋਂ 4200 ਔਰਤਾਂ ਦੀਆਂ ਸਨ, ਜਿਸਦੇ ਵਿਚ ਹਰਵਿੰਦਰ ਸਿ੘ ਸਰਨਾ ਦੀ ਲੜਕੀ ਜਸਦੀਪ ਕੌਰ ਨੇ ਵੀ 636 ਅਰਜ਼ੀਆਂ ਦਿੱਤੀਆਂ ਸੀ ਠੇਕੇ ਲੈਣ ਨੂੰ। ਹੁਣ ਵੀ ਸ਼ਰਾਬ ਦੇ ਠੇਕੇ ਲੈਣ ਦੇ ਵਿਚ ਔਰਤਾਂ ਦੀ ਗਿਣਤੀ ਪਹਿਲੇ ਨੰਬਰ ਦੇ ਉੱਤੇ ਜਿਹੜੀ ਹੈ ਨਾਲੋਂ ਵਧੇਰੇ ਹੈ। ਪੰਜਾਬ ਦੇ ਵਿਚ ਸਭ ਤੋਂ ਵੱਧ ਨਸ਼ਾ ਸ਼ਰਾਬ ਦਾ ਹੈ। ਪ੍ਰਾਹੁਣਚਾਰੀ, ਵਿਆਹ, ਖੁਸ਼ੀ ਤੇ ਪਾਰਟੀਆਂ ਦੇ ਵਿਚ ਅੰਡਾ ਮੀਟ ਭਾਵੇਂ ਨਾ ਹੋਵੇ, ਉੱਥੇ ਸ਼ਰਾਬ ਜ਼ਰੂਰ ਹੋਵੇਗੀ। ਪੰਜਾਬੀ ਬੀਅਰ, ਅੰਗਰੇਜ਼ੀ, ਦੇਸੀ, ਵਿਦੇਸ਼ੀ, ਰੂੜੀ ਮਾਰਕਾ ਸਭ ਹਜ਼ਮ ਕਰ ਲੈਂਦੇ ਨੇ ਕਿਉਂਕਿ ਇਹਨਾਂ ਦੀ ਇਮਿਊਨਿਟੀ ਬਹੁਤ ਹੈ ਜੀ। ਸ਼ਰਾਬ ਇਹਨਾਂ ਨੂੰ ਤਾਂ ਕਰੋਨਾ ਨੇ ਵੀ ਨਹੀਂ ਕੁਛ ਕਿਹਾ। ਸ਼ਰਾਬ ਇੱਕ ਹੁਣ ਪ੍ਰਵਾਨਿਤ ਨਸ਼ਾ ਬਣ ਚੁੱਕਿਆ। ਪੰਜਾਬ ਦੇ ਇੱਕ ਸਾਬਕਾ ਸਿਹਤ ਮੰਤਰੀ ਤਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਸਨ। ਉਨ੍ਹਾਂ ਦੀ ਦਲੀਲ ਹੈ ਕਿ ਜਿਹੜੀ ਚੀਜ਼ ਲੋਕਾਂ ਦੀ ਸਿਹਤ ਦੇ ਲਈ ਮਾੜੀ ਹੋਵੇ ਉਹ ਆਪ ਸਰਕਾਰ ਕਿਵੇਂ ਵੇਚ ਸਕਦੀ ਹੈ। ਸ਼ਰਾਬ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਨੇ ਪਿੰਡ ਪਿੰਡ ਠੇਕੇ ਖੋਲੇ। ਇਨ੍ਹਾਂ ਦੀਆਂ ਅੱਗੇ ਕਈ ਕਈ ਜਿਹੜੀਆਂ ਬ੍ਰਾਂਚਾਂ ਬਣ ਗਈਆਂ। ਪੰਚਾਇਤੀ ਚੋਣਾਂ ਤੋਂ ਲੈ ਕੇ MLA MP ਕਲੱਬਾਂ ਯੂਨੀਅਨਾਂ ਦੀਆਂ ਚੋਣਾਂ ਦੇ ਵਿੱਚ ਪਾਬੰਦੀ ਦੇ ਬਾਵਜੂਦ ਸ਼ਰਾਬ ਵੰਡੀ ਤੇ ਪਿਆਈ ਜਾਂਦੀ ਹੈ। ਕੁਝ ਗੀਤਕਾਰਾਂ ਵੱਲੋਂ ਵੀ ਸ਼ਰਾਬ ਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਗਾਏ ਜਾ ਰਹੇ ਨੇ, ਜਿਵੇਂ ਦਾਰੂ ਤਾਂ ਨਾਲ ਜੱਟ ਦੇ ਸਵਰਗਾਂ ਤੱਕ ਜਾਏਗੀ, ਬਾਈ ਅਮਰਜੀਤ ਮਿਸ ਪੂਜਾ ਹੋਣਾ ਦਾ ਗੀਤ ਹੈ, ਤੇ ਪਊਏ ਜਿੱਡੇ ਕੱਦ ਵਾਲੀਏ ਡੋਲ ਗਈ ਹੈ ਦੇਸੀ ਦਾ ਡਰਾਮਣੀ, ਅੰਮ੍ਰਿਤ ਮਾਨ ਹੋਣਾ ਦਾ ਗੀਤ ਹੈ। ਸ਼ਰਾਬ ਦੀ ਬੇਲੋੜੀ ਵਰਤੋਂ ਦੇ ਨਾਲ ਇੱਕ ਪੁਰਾਣੇ ਗੀਤ ਵਿੱਚ ਤੈਨੂੰ ਪੀਣਗੇ ਨਸੀਬਾਂ ਵਾਲੇ ਨੀ ਦਾਰੂ ਦੀ ਹੈ ਬੰਦ ਬੋਤਲੇ, ਤੇ ਬੇਲੋੜੀ ਵਰਤੋਂ ਦੇ ਨਾਲ ਦਿਲ ਦੇ ਦੌਰੇ, TB, ਮਾਨਸਿਕ ਪਰੇਸ਼ਾਨੀਆਂ ਆਦਿ ਰੋਗ, ਘਰਾਂ ਦੇ ਵਿੱਚ ਲੜਾਈ ਝਗੜੇ, ਤਲਾਕ, ਬਲਾਤਕਾਰ, ਐਕਸੀਡੈਂਟ, ਖੁਦਕੁਸ਼ੀ, ਆਰਥਿਕ ਹਾਲਤ ਕਮਜ਼ੋਰ ਹੋਣੇ ਆਦਿ ਹੋਣ ਤੋਂ ਇਲਾਵਾ ਸਮਾਜ ਦੇ ਵਿੱਚ ਇੱਜ਼ਤ ਮਾਣ ਜਿਹੜਾ ਘਟਦਾ ਹੈ। ਸ਼ਰਾਬ ਦੂਜੇ ਨਸ਼ੇ ਲਾਉਣ ਦਾ ਜਿਹੜਾ ਦਰਵਾਜ਼ਾ ਹੈ, ਸਭ ਤੋਂ ਵੱਧ ਬੱਚਿਆਂ ਉੱਪਰ ਮਾੜਾ ਅਸਰ ਪੈਂਦਾ ਹੈ। ਪਿਛਲੀ ਸਰਕਾਰ ਵੱਲੋਂ ਨਸ਼ਾ ਵਿਰੋਧੀ ਦਿਵਸ ਤੇ ਜਿਹੜਾ ਸੀ ਮੁਲਾਜ਼ਮਾਂ ਨੂੰ ਸਹੁੰ ਖਵਾਈ ਗਈ ਸੀ, ਪਤਾ ਨਹੀਂ ਕਿੰਨਿਆਂ ਨੇ ਸਹੁੰ ਨਿਭਾਈ ਹੈ। ਉਂਜ ਤਾਂ ਸ਼ਰਾਬੀ ਹਰ ਰੋਜ਼ ਦੀ ਸਹੁੰ ਖਾਂਦੇ ਨੇ ਵੀ ਅੱਜ ਛੱਡ ਦੇਣੀ ਹੈ, ਪਰ ਹਰ ਰੋਜ਼ ਹੀ ਨਸ਼ਿਆਂ ਦੇ ਕਾਰਨ ਮੌਤਾਂ ਲੜਾਈ ਝਗੜਿਆਂ ਦੀ ਗਿਣਤੀ ਵੱਧ ਰਹੀ ਹੈ। ਜਿੰਨਾ ਚਿਰ ਨਸ਼ਿਆਂ ਦੇ ਵੱਡੇ ਦੋ ਸਮਗਲਰਾਂ ਤੇ ਸਿਆਸਤਦਾਨਾਂ ਦੇ ਗੱਠਜੁੜ ਦੇ ਖਿਲਾਫ਼ ਸਖ਼ਤੀ ਨਹੀਂ ਹੁੰਦੀ, ਉਨਾ ਚਿਰ ਕੋਈ ਫਰਕ ਨਹੀਂ ਪੈਣਾ। ਪੰਜਾਬ ਅੰਦਰ ਕੁੱਲ ਨੌਜਵਾਨ ਵਰਗ ਦਾ 67% ਅੱਜ ਨਸ਼ਿਆਂ ਦਾ ਆਦੀ ਹੈ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੌਕ ਤੇ ਗਰੀਬਾਂ ਦੇ ਲਈ ਕੰਗਾਲੀ ਦਾ ਕਾਰਨ ਬਣ ਰਿਹਾ। ਅੱਜ ਕੱਲ ਸ਼ਰਾਬ, ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੋਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਝੂਨੇ ਦੀ ਗੈਸ ਵੀ ਜਿਹੜੀ ਹੈ, ਜਾਂ ਇੱਕ ਸਲੋਸ਼ਨ ਆਉਂਦਾ ਹੁੰਦਾ ਸੀ ਆਪਾਂ ਜਿਹੜਾ ਜੋੜਨ ਦੇ ਲਈ, ਉਹ ਚਮੜਾ ਵਗੈਰਾ ਜਾਂ ਸੀਟਾਂ ਵਗੈਰਾ ਜਿਹੜੇ ਜੋੜਦੇ ਨੇ, ਸਪੰਚ ਵਗੈਰਾ ਨੂੰ ਲਾਉਂਦੇ ਆ, ਉਹਦਾ ਵੀ ਕਾਫ਼ੀ ਜਿਹੜਾ ਸਮੈਲ ਹੁੰਦੀ ਹੈ ਉਹ ਵੀ ਲੈਂਦੇ ਰਹੇ ਨੇ, ਉਹ ਵੀ ਸ਼ਾਮਲ ਨੇ। ਤੇ ਉੱਚੇ ਸਮਾਜ ਦੇ ਪੱਛਮੀ ਸਭਿਅਤਾ ਦਾ ਵਿਖਾਵਾ ਕਰਨ ਦੇ ਲਈ ਔਰਤਾਂ ਵੀ ਨਸ਼ਿਆਂ ਦੇ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਨੇ। ਨਸ਼ੇ ਹੁਣ ਸਕੂਲਾਂ, ਕਾਲਜਾਂ, ਪਿੰਡ ਤੇ ਸ਼ਹਿਰਾਂ ਦੇ ਵਿੱਚ ਘਰ ਘਰ ਪੁੱਜਦੇ ਜਾ ਰਹੇ ਹੈ, ਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਚੋਂ 23% ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ। ਇੱਕ ਸਰਵੇਖਣ ਦੇ ਅਨੁਸਾਰ 1995 ਦੇ ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3% ਨਸ਼ਈ, ਇਸ ਵੇਲੇ 65% ਸਮੈਕ ਵਰਤਣ ਵਾਲਿਆਂ ਦੇ ਵਿੱਚ ਜ਼ਿਆਦਾ 18 ਤੋਂ 30 ਸਾਲ ਉਮਰ ਦੇ ਵਾਲੇ ਬੱਚੇ ਹੈ, ਤੇ ਸਮੈਕ ਮਹਿੰਗਾ ਨਸ਼ਾ 700 ਤੋਂ ਲੈ ਕੇ 800 ਰੁਪਏ ਦਾ 1 ਗ੍ਰਾਮ ਮਿਲਦਾ ਹੈ। ਨਸ਼ਈਏ 2 ਤੋਂ 3 ਗ੍ਰਾਮ ਰੋਜ਼ਾਨਾ ਲੈਂਦੇ ਹੈ। ਹਰ ਰੋਜ਼ ਦਾ 1500 ਤੋਂ ਲੈ ਕੇ 2000 ਰੁਪਏ ਦਾ ਜਿਹੜਾ ਖਰਚਾ ਨਸ਼ਈ ਕਿੱਥੋਂ ਕਰਦੇ ਨੇ? ਅਸੀਂ ਰੋਜ਼ਾਨਾ ਮਾਰਧਾੜ, ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਖ਼ਬਰਾਂ ਦੇ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ। ਜ਼ਿਆਦਾਤਰ ਇਨ੍ਹਾਂ ਨਸ਼ਈਆਂ ਦੇ ਵੱਲੋਂ ਹੁੰਦੀਆਂ ਨੇ, ਤੇ ਸਮੈਕ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਉਮਰ ਭੋਗਦੇ ਨੇ। ਬਾਕੀ ਇਹਨੂੰ ਆਪਾਂ ਕੰਟੀਨਿਊ ਕਰਾਂਗੇ ਕੱਲ੍ਹ ਨੂੰ। ਤੇ ਲੋ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ। ਤੇ ਅੱਗੇ ਚੱਲਦੇ ਹਾਂ, ਵਿਸ਼ਵ ਕੱਪ ਦੀ ਗੱਲ ਕਰਦੇ ਹਾਂ। ਫੀਫਾ ਵਰਲਡ ਕੱਪ ਦੀ 25 ਤਰੀਕ ਤੇ 26 ਤਰੀਕ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਕਾਫ਼ੀ ਫਸਮਾਂ ਮੈਚ ਕੱਲ੍ਹ ਰਿਹਾ ਕੈਨੇਡਾ ਦਾ ਤੇ ਆਪਣਾ ਸਵਿਟਜ਼ਰਲੈਂਡ ਦਾ, ਤੇ ਜਿੱਤਦੇ ਹਾਰਨ ਵਾਲਾ ਕੰਮ ਸੀ ਸਵਿਟਜ਼ਰਲੈਂਡ ਦਾ, ਪਰ ਕਾਫ਼ੀ ਜਿਹੜਾ ਬਾਅਦ ਦੇ ਵਿੱਚ ਜਦੋਂ 2 ਗੋਲ ਹੋ ਗਏ ਕੈਨੇਡਾ ਦੇ ਵੱਲ, ਸਵਿਟਜ਼ਰਲੈਂਡ ਜੇਤੂ ਹੋਣ ਲੱਗਿਆ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਹੱਥਾਂ ਪੈਰਾਂ ਦੀ ਪਈ ਹੈ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਹੁਣ ਬਹੁਤ ਹੀ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਚੁੱਕੇ ਹੈ। 25 ਜੂਨ ਨੂੰ ਖੇਡੇ ਗਏ ਹਾਈ ਵੋਲਟੇਜ ਮੈਚਾਂ ਦੇ ਵਿੱਚ ਕਈ ਵੱਡੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ ਨੇ। ਮੋਰੋਕੋ ਨੇ ਜਿਹੜਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਹੈਤੀ ਨੂੰ 4-2 ਦੇ ਵੱਡੇ ਫਰਕ ਦੇ ਨਾਲ ਹਰਾਇਆ, ਜਦਕਿ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਦੀ ਕਰਾਰੀ ਮਾਤ ਦੇ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਜਿਹੜੀ ਪੇਸ਼ ਕੀਤੀ ਹੈ। ਦੂਜੇ ਪਾਸੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੈੱਕ ਗਣਰਾਜ ਨੂੰ 3-0 ਦੇ ਨਾਲ ਹਰਾਇਆ, ਜਦਕਿ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ਤੇ ਜਿਹੜਾ ਸੀ 1-0 ਦੀ ਬੇਹੱਦ ਰੋਮਾਂਚਕ ਅਤੇ ਮਹੱਤਵਪੂਰਨ ਜਿੱਤ ਜਿਹੜੀ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਗਰੁੱਪ ਈ ਹੈ ਜਿਹੜਾ ਤੇ ਐਫ ਵਿੱਚ ਵੀ ਨਾਕਆਊਟ ਗੇੜ ਦੇ ਲਈ ਜੰਗ ਤੇਜ਼ ਹੋ ਗਈ, ਤੇ ਜਰਮਨੀ ਦੀ ਟੀਮ ਪਹਿਲਾਂ ਹੀ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਹੈ। ਪਰ ਇਕਵਾਡੋਰ ਦੇ ਲਈ ਅਗਲੇ ਸਫ਼ਰ ਦੀ ਜਿਹੜੀ ਉਮੀਦ ਜਿਉਂਦੀ ਰੱਖਣ ਦੇ ਲਈ ਜਰਮਨੀ ਨੂੰ ਟੱਕਰ ਦੇਣਾ ਬੇਹੱਦ ਜ਼ਰੂਰੀ ਸੀ। ਟਿਊਨੇਸ਼ੀਆ ਦੇ ਖਿਲਾਫ਼ ਨੀਦਰਲੈਂਡ ਦੀ ਜਿਹੜੀ ਟੀਮ ਹੈ ਉਹ ਵੀ ਮਜ਼ਬੂਤ ਇਰਾਦਿਆਂ ਦੇ ਨਾਲ ਉਤਰੀ ਹੈ, ਜਦਕਿ ਜਪਾਨ ਤੇ ਸਵੀਡਨ ਵਿਚਕਾਰ ਖੇਡਿਆ ਗਿਆ ਮੈਚ ਇਸ ਹਫ਼ਤੇ ਦੇ ਸਭ ਤੋਂ ਮਨੋਰੰਜਕ ਮੁਕਾਬਲਿਆਂ ਦੇ ਵਿਚੋਂ ਇਕ ਜਿਹੜਾ ਰਿਹਾ ਦਸਿਆ ਜਾ ਰਿਹਾ, ਕਿਉਂਕਿ ਦੋਵੇਂ ਟੀਮਾਂ ਨਾਕਆਊਟ ਦੀ ਸਿੱਧੀ ਜਿਹੜੀ ਹੈ ਟਿਕਟ ਦੇ ਲਈ ਲੜ ਰਹੀਆਂ ਨੇ। ਤੇ ਮੇਜ਼ਬਾਨ ਅਮਰੀਕਾ USA ਨੇ ਵੀ ਜਿਹੜਾ ਤੁਰਕੀ ਦੇ ਖਿਲਾਫ਼ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਪੂਰੀ ਜਾਨ ਜਿਹੜੀ ਲਗਾਈ ਹੋਈ ਹੈ। ਅੱਜ ਦੇ ਜਿਹੜੇ 26 ਜੂਨ ਦੇ ਮੈਚ ਨੇ, ਕੱਲ ਦੇ ਜਿਹੜੇ ਹੋਣ ਵਾਲੇ ਨੇ, ਉਨ੍ਹਾਂ ਦੇ ਵਿਚ ਨਾਰਵੇ ਬਨਾਮ ਫਰਾਂਸ ਦਾ ਗਰੁੱਪ ਦਾ ਜਿਹੜਾ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਦੇ ਵਿਚ, ਤੇ ਸੈਨੇਗਲ ਬਨਾਮ ਇਰਾਕ ਦਾ ਮੈਚ ਟੋਰਾਂਟੋ ਸਟੇਡੀਅਮ ਦੇ ਵਿਚ, ਉਰਗਵੇ ਬਨਾਮ ਸਪੇਨ ਦਾ ਮੈਚ ਜਿਹੜਾ ਗੁਆਡਾ ਲਹਾਰਾ ਸਟੇਡੀਅਮ ਮੈਕਸੀਕੋ ਦੇ ਵਿਚ ਹੋਣਾ ਹੈ, ਤੇ ਕੇਪ ਵਰਡੇ ਬਨਾਮ ਸਾਊਦੀ ਅਰਬ, ਤੇ ਫਿਰ ਉਨ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਕੇਪ ਵਰਡੇ, ਜਿਨ੍ਹਾਂ ਨੇ ਆਪਣੀ ਸਪੇਨ ਨੂੰ ਜਿਹੜਾ ਹੱਥਾਂ ਪੈਰਾਂ ਦੀ ਪਾ ਦਿੱਤੀ। ਹਿਊਸਟਨ ਸਟੇਡੀਅਮ ਦੇ ਵਿਚ ਅਮਰੀਕਾ ਚ ਇਹ ਮੈਚ ਹੋਣਾ ਹੈ, ਤੇ ਮਿਸਰ ਬਨਾਮ ਇਰਾਨ, ਸਿਆਟਲ ਸਟੇਡੀਅਮ ਦੇ ਵਿਚ ਜਿਹੜਾ ਜਿੱਥੇ ਪੰਜਾਬੀਆਂ ਦੀ ਭਰਮਾਰ ਹੈ ਉਥੇ ਮੈਚ ਜਿਹੜਾ ਅਮਰੀਕਾ ਦੇ ਵਿਚ ਹੋਵੇਗਾ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਤੇ ਕੱਲ ਦੀਆਂ ਜਿਹੜੀਆਂ ਫੀਫਾ ਵਰਲਡ ਕੱਪ ਦੀਆਂ ਗੱਲਾਂ ਬਾਤਾਂ, ਤੇ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆਪ ਹੀ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ, ਕਿਆ ਬਾਤ ਹੈ ਜੀ। ਲੋ ਦੋਸਤੋ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਅੱਜ ਦਾ ਸਿਲਸਿਲਾ ਕੀ ਹੈ, ਬਹੁਤ ਸਾਰੇ ਸਵਾਲ ਮਨ ਦੇ ਵਿਚ ਉੱਠੇ ਆ, ਉਨ੍ਹਾਂ ਦਾ ਵੀ ਜ਼ਿਕਰ ਕਰਦੇ ਆ ਨਾਲ ਨਾਲ, ਤੇ ਫਿਰ ਨਾਲ ਨਾਲ ਲਾਈਨਾਂ ਵੀ ਤੁਹਾਡੀਆਂ ਕਾਲਸ ਵੀ ਲਵਾਂਗੇ, ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਗੱਲ ਕਰਦੇ ਆ। ਟੱਪੀਆਂ ਹੱਦਾਂ ਨੇ ਸੀਐਮ ਮਾਨ ਸਾਹਿਬ ਨੇ, ਤੇ ਧਰਮ ਸੰਕਟ ਦੇ ਵਿਚ ਅੜ ਗਈ ਹੈ ਜੀ ਸਿਆਸਤ, ਤੇ ਜੋੜ ਲੈ ਸਿਰ ਕਿਸਾਨ ਜਥੇਬੰਦੀਆਂ ਨੇ, ਦੇਖਦੇ ਆ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ। ਕਹਿੰਦੇ ਨੇ ਕਿ ਜਦੋਂ ਸੱਚ ਨੂੰ ਸਬੂਤਾਂ ਦੀ ਲੋੜ ਪੈ ਜਾਵੇ ਤਾਂ ਸਮਾਜ ਖਤਰੇ ਦੇ ਵਿਚ ਹੁੰਦਾ ਹੈ, ਕਿ ਉਹ ਜੇ ਖਤਰਿਆਂ ਚ ਹੁੰਦਾ ਹੈ ਉਹਦਾ ਜ਼ਿਕਰ ਕਰਦੇ ਆ। ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਦੁਨੀਆਂ ਦੇ ਵਿਚ ਕੀ ਹੋ ਰਿਹਾ, ਸਵਾਲ ਇਹ ਹੈ ਕਿ ਅਸੀਂ ਕੀ ਬਣ ਕੀ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਇੱਕ ਪਾਸੇ ਧਰਮ ਦੇ ਨਾਂ ਦੇ ਉੱਤੇ ਸਿਆਸਤ ਹੈ, ਤੇ ਦੂਜੇ ਪਾਸੇ ਸਿਆਸਤ ਦੇ ਨਾਂ ਦੇ ਉੱਤੇ ਧਰਮ। ਇੱਕ ਪਾਸੇ ਬੇਅਦਬੀ ਰੋਕਣ ਦੇ ਕਾਨੂੰਨ ਬਣ ਰਹੇ ਨੇ, ਤੇ ਦੂਜੇ ਪਾਸੇ ਇਨਸਾਨੀਅਤ ਦੀ ਬੇਅਦਬੀ ਰੁਕਦੀ ਨਹੀਂ। ਕਿਤੇ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਇਸ ਦੀ ਲੜਾਈ ਹੈ, ਤੇ ਕਿਤੇ ਸੱਚ ਅਸਲੀ ਹੈ ਜਾਂ ਨਕਲੀ ਹੈ ਇਹ ਪਤਾ ਨਹੀਂ ਲੱਗ ਰਿਹਾ। ਕਿਤੇ ਤਖ਼ਤਾਂ ਦੀ ਖੁਦਮੁਖਤਿਆਰੀ ਦਾ ਸਵਾਲ ਖੜਾ ਹੈ, ਤੇ ਕਿਤੇ ਲੋਕਤੰਤਰ ਦੀ ਆਜ਼ਾਦੀ ਦਾ। ਕਿਤੇ ਹਥਿਆਰਾਂ ਦੇ ਜ਼ਖੀਰੇ ਫੜੇ ਜਾ ਰਹੇ ਨੇ, ਤੇ ਕਿਤੇ ਨਫ਼ਰਤ ਦੇ ਜ਼ਖੀਰੇ ਅਜੇ ਵੀ ਖੁੱਲ੍ਹੇ ਘੁੰਮ ਰਹੇ ਨੇ। ਸਵਾਲ ਇਹ ਵੀ ਹੈ ਕਿ ਅਸੀਂ ਧਰਮ ਬਚਾ ਰਹੇ ਹਾਂ ਜਾਂ ਧਰਮ ਦੇ ਨਾਂ ਦੇ ਉੱਤੇ ਆਪਣੇ ਅਹੰਕਾਰ ਨੂੰ ਬਚਾ ਰਹੇ ਹਾਂ। ਕਿ ਅਸੀਂ ਕਾਨੂੰਨ ਬਣਾ ਰਹੇ ਹਾਂ ਜਾਂ ਆਪਣੇ ਹਿਸਾਬ ਦੇ ਨਾਲ ਸੱਚ ਦੀ ਪਰਿਭਾਸ਼ਾ। ਅੱਜ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਨਸਾਨੀਅਤ ਹਾਰ ਗਈ ਤਾਂ ਜਿੱਤ ਕਿਸ ਦੀ ਹੋਏਗੀ। ਇਤਿਹਾਸ ਗਵਾਹ ਹੈ ਕਿ ਆਸਥਾ ਦੇ ਨਾਂ ਦੇ ਉੱਤੇ ਜੰਗਾਂ ਵੀ ਹੋਈਆਂ ਨੇ, ਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਕੁਰਬਾਨੀਆਂ ਵੀ। ਕਿ ਰੱਬ ਤੱਕ ਪਹੁੰਚਣ ਦਾ ਰਾਹ ਇਨਸਾਨਾਂ ਦੇ ਦਿਲਾਂ ਦੇ ਵਿੱਚੋਂ ਲੰਘਦਾ ਹੈ ਜਾਂ ਸਿਰਫ਼ ਧਾਰਮਿਕ ਪਹਿਚਾਨਾਂ ਦੇ ਵਿੱਚੋਂ। ਦੇਖਦੇ ਹਾਂ ਅੱਜ ਦੀ ਚਰਚਾ ਕਿੱਥੇ ਜਿਹੜੀ ਹੈ ਨਿਬੜਦੀ ਹੈ, ਤੇ ਆਓ ਫਿਰ ਰਲ ਮਿਲ ਕੇ ਕਰਾਂਗੇ ਅੱਜ ਚਰਚਾ, ਇੱਕ ਖੁੱਲ੍ਹੀ ਚਰਚਾ ਆਸਥਾ ਬਨਾਮ ਇਨਸਾਨੀਅਤ ਦੀ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖ਼ਬਰਾਂ ਦੇ ਨਾਲ। ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਅਧਿਕਾਰਤ ਪੱਤਰ ਜਾਰੀ ਕਰਕੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਜਿਹੜਾ ਭੇਜੇ ਗਏ ਨੇ, ਉਨ੍ਹਾਂ ਨੂੰ ਈਮੇਲ ਵਟਸਐਪ ਵੀ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਖਾਲਸਾ ਪੰਥ ਦੇ ਨਾਲ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰਤ ਸੋਧ ਐਕਟ 2026 ਦੇ ਸਬੰਧ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਮੈਂਬਰਾਂ ਤੇ ਸੂਬਾ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਦੇ ਲਈ ਅਧਿਕਾਰਤ ਤੌਰ ਦੇ ਉੱਤੇ ਆਫੀਸ਼ੀਅਲ ਜਿਹੜੇ ਨੇ ਪੱਤਰ ਜਾਰੀ ਕੀਤੇ ਜਾ ਚੁੱਕੇ ਐ। ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਅਧਿਕਾਰਤ ਵੈਬਸਾਈਟ ਜਿਹੜੀ ਹੈ www.punjabassembly.government.india gov.in ਉੱਤੇ ਜਿਹੜਾ ਦਰਜ ਉਹਨਾਂ ਦੇ ਈਮੇਲ ਪਤਿਆਂ ਅਤੇ ਮੋਬਾਈਲ ਨੰਬਰਾਂ ਦੇ ਉੱਤੇ ਵਟਸਐਪ ਦੇ ਰਾਹੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਪੱਤਰ ਮਿਤੀ 17 ਜੂਨ 2026 ਨੂੰ ਭੇਜੇ ਜਾ ਚੁੱਕੇ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਹੁਣਾਂ ਨੂੰ ਪੱਤਰ ਮਿਤੀ 23 ਜੂਨ 2026 ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਉਨ੍ਹਾਂ ਦੇ ਸੰਪਰਕ ਨੰਬਰਾਂ ਦੇ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਦੇ ਵੱਲੋਂ ਫੋਨ ਕਰਕੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਅਧਿਕਾਰਤ ਪੱਤਰ ਵੀ ਭੇਜੇ ਗਏ ਨੇ। ਬਗੀਚਾ ਸਿੰਘ ਉਨ੍ਹਾਂ ਕਿਹਾ ਕਿ ਕਾਨੂੰਨੀ ਸੋਧ ਦੇ ਨਾਲ ਸੰਬੰਧਿਤ ਮਾਮਲੇ ਦੇ ਉੱਤੇ ਵਿਚਾਰ ਤੇ ਪੱਖ ਸੁਣਨ ਦੇ ਲਈ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਵੇਰੇ 11 ਵਜੇ ਸ੍ਰੀ ਅੰਮ੍ਰਿਤਸਰ ਸਥਿਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ। ਇਸ ਤੋਂ ਇਲਾਵਾ ਕੈਬਨਿਟ ਦੇ ਗੈਰ ਸਿੱਖ ਮੰਤਰੀਆਂ ਨੂੰ ਵੀ ਪੱਤਰ ਭੇਜੇ ਗਏ ਨੇ, ਜਿਨ੍ਹਾਂ ਨੂੰ ਇਸ ਮਾਮਲੇ ਦੇ ਉੱਤੇ 29 ਜੂਨ ਤੋਂ ਪਹਿਲਾਂ ਆਪਣਾ ਲਿਖਤੀ ਪੱਖ ਜਿਹੜਾ ਭੇਜਣ ਦੇ ਲਈ ਆਖਿਆ ਗਿਆ ਸੀਗਾ ਜੀ। ਉਹ ਦੇਖਦੇ ਹਾਂ ਕੀ ਭੇਜਦੇ ਨੇ। ਦੂਸਰੇ ਪਾਸੇ ਜਿਵੇਂ ਕਿ ਉੱਪਰ ਆਪਾਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਐਮਰਜੈਂਸੀ ਦੀ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਦੁਨੀਆਂ ਚੰਦ ਤੇ ਪਹੁੰਚ ਰਹੀ ਹੈ ਤੇ ਸਾਡੇ ਨਫ਼ਰਤ ਦਾ ਪਹਾੜ ਜਿਹੜਾ ਅਜੇ ਵੀ ਪੜਾਇਆ ਜਾ ਰਿਹਾ ਹੈ। ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਵੱਡੀ ਚੁਣੌਤੀ ਸੀ। ਵਿਦਿਆਰਥੀਆਂ ਨੂੰ ਇਸ ਦੇ ਬਾਰੇ ਜਾਣਨਾ ਕਹਿੰਦੇ ਜ਼ਰੂਰੀ ਹੈ। NCERT ਨੇ ਇਹ ਗੱਲਬਾਤ ਕਹੀ ਹੈ। ਭਾਜਪਾ ਨੇ ਐਮਰਜੈਂਸੀ ਨੂੰ ਸੰਵਿਧਾਨਕ ਇਤਿਹਾਸ ਦਾ ਜਿਹੜਾ ਕਾਲਾ ਅਧਿਆਇ ਦੱਸਿਆ। ਇੰਦਰਾ ਗਾਂਧੀ ਦੇ ਦੌਰ ਦੀਆਂ ਜਿਹੜੀਆਂ ਘਟਨਾਵਾਂ ਦਾ ਵੀ ਜਿਹੜਾ ਜ਼ਿਕਰ ਕੀਤਾ। NCERT ਜਿਹੜੀ ਹੈ ਐਮਰਜੈਂਸੀ ਚੈਪਟਰ ਕਲਾਸ 9 ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਨੇ ਕਲਾਸ 9 ਜਿਹੜੀ ਹੈ ਉਹਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚ ਐਮਰਜੈਂਸੀ ਦੇ ਦੌਰ ਦੇ ਬਾਰੇ ਇੱਕ ਚੈਪਟਰ ਸ਼ਾਮਲ ਕੀਤਾ। ਭਾਈ ਵਿਗਿਆਨ ਪੜ੍ਹਾਉਣੀ ਹੈ ਕਿ ਇਹਦੇ ਵਿੱਚ ਕਿਹੜਾ ਵਿਗਿਆਨੀ ਜਿਹੜਾ ਪ੍ਰਯੋਗ ਕੱਢਣਾ ਵਿੱਚੋਂ, ਜਿਹਦੇ ਵਿੱਚ ਇਸ ਨੂੰ ਭਾਰਤੀ ਲੋਕਤੰਤਰ ਸਾਹਮਣੇ ਜਿਹੜਾ ਆਈਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਇੱਕ ਦੱਸਿਆ ਗਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਉਨ੍ਹਾਂ ਨੇ NCERT ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਮਰਜੈਂਸੀ ਦੇ ਕਾਰਨਾਮਿਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਮਝਣਾ ਚਾਹੀਦੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਸਥਿਤੀ ਮੁੜ ਪੈਦਾ ਨਾ ਹੋਵੇ। ਇਹ ਵਿਸ਼ਾ ਸਾਲ 2007 ਦੇ ਵਿੱਚ ਤਤਕਾਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਜਿਹੜਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ 12ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਸੀ, ਪਰ ਪਹਿਲੀ ਵਾਰ ਇਸ ਨੂੰ 9ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਿਹੜੀ ਹੈ ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਓਂਡ ਦੇ ਵਿੱਚ ਐਮਰਜੈਂਸੀ ਦੇ ਬਾਰੇ ਅਧਿਆਇ ਦੇ ਵਿੱਚ ਲਿਖਿਆ ਗਿਆ ਕਿ 1975 ਤੋਂ 1977 ਦੇ ਦਰਮਿਆਨ ਲਗਾਈ ਗਈ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਇੱਕ ਵੱਡੀ ਚੁਣੌਤੀ ਸੀ। ਕਿਤਾਬ ਦੇ ਮੁਤਾਬਕ 1970 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਨਾਰਾਜ਼ਗੀ ਵੱਧ ਰਹੀ ਸੀ। ਬੇਰੋਜ਼ਗਾਰੀ, ਮਹਿੰਗਾਈ ਅਤੇ ਕਥਿਤ ਕੁਸ਼ਾਸਨ ਦੇ ਦੋਸ਼ਾਂ ਦੇ ਕਾਰਨ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਅਧਿਆਇ ਦੇ ਵਿੱਚ ਦਰਜ ਹੈ ਕਿ ਜੂਨ 1975 ਦੇ ਵਿੱਚ ਸਰਕਾਰ ਨੇ ਅੰਦਰੂਨੀ ਅਸ਼ਾਂਤੀ ਦਾ ਹਵਾਲਾ ਦੇ ਕੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੇ ਦੌਰਾਨ ਬਹੁਤ ਸਾਰੇ ਮੌਲਿਕ ਅਧਿਕਾਰ ਮੁਅੱਤਲ ਕਰ ਦਿੱਤੇ ਗਏ, ਪ੍ਰੈਸ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ, ਕਈ ਰਾਜਨੀਤਿਕ ਆਗੂਆਂ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਅੱਜ ਜੋ ਹਾਲਾਤ ਨੇ ਦੁਨੀਆਂ ਦੇ ਉੱਤੇ ਜਾਂ ਇੰਡੀਆ ਦੇ ਵਿੱਚ, ਉਹ ਵੀ ਤਾਂ ਕਿਤੇ ਨਾ ਕਿਤੇ ਪੜਾਉਣੇ ਪੈਣਗੇ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ, ਕਿ ਮੀਡੀਆ ਨੂੰ ਕਿੱਦਾਂ ਕਾਬੂ ਕੀਤਾ ਹੈ, ਕੀ ਗੱਲ ਕਹਿਣੀ ਹੈ ਕੀ ਨਹੀਂ ਕਹਿਣੀ ਹੈ, ਹੋਰ ਸਾਰੀਆਂ ਚੀਜ਼ਾਂ, ਕਿਵੇਂ ਰਾਮ ਮੰਦਰ ਬਣਿਆ ਜਾਂ ਹੋਰ ਸਾਰੀਆਂ ਚੀਜ਼ਾਂ। ਧਰਮਿੰਦਰ ਪ੍ਰਧਾਨ ਹੁਣਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ NCERT ਦੇ ਬਿਲਕੁਲ ਸਹੀ ਫੈਸਲਾ ਕੀਤਾ ਤੇ ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਐਮਰਜੈਂਸੀ ਦੇ ਦੌਰ ਦੀਆਂ ਘਟਨਾਵਾਂ ਦੇ ਬਾਰੇ ਪੜ੍ਹਨਾ ਤੇ ਸਮਝਣਾ ਚਾਹੀਦੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਹਾਲਾਤ ਦੁਬਾਰਾ ਨਾ ਕਹਿੰਦੇ ਬਣਨ। ਦੂਸਰੇ ਪਾਸੇ ਭਾਜਪਾ ਆਗੂ ਦੇ ਪੁੱਤਰ ਦੇ ਕੋਲੋਂ AK-47 ਦੇ ਸਹਿਤ ਜਿਹੜਾ ਨਾਲ 26 ਹਥਿਆਰ ਮਿਲਣ ਤੋਂ ਬਾਅਦ ਪਾਰਟੀ ਕੁਝ ਲੈ ਸਕਦੀ ਹੈ ਫੈਸਲਾ ਵੱਡਾ ਦੇਖਦੇ ਹਾਂ। ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ SSC ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ ਦੇ ਪੁੱਤਰ ਰੋਹਨ ਖੋਸਲਾ ਦੀ ਹਥਿਆਰ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਪਾਰਟੀ ਦੀ ਕਮੇਟੀ ਤੇ ਮੀਟਿੰਗ ਕਰੇਗੀ, ਜਿਸ ਦੇ ਵਿੱਚ ਸ਼ਿਵ ਕੁਮਾਰ ਦੇ ਸੰਗਠਨ ਦੇ ਵਿੱਚ ਭਵਿੱਖ ਦੇ ਬਾਰੇ ਫੈਸਲਾ ਜਿਹੜਾ ਲਿਆ ਜਾ ਸਕਦਾ ਹੈ। ਰੋਹਨ ਖੋਸਲਾ ਨੂੰ 19 ਜੂਨ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਜਿਹੜਾ SSOC ਤੇ ਬਾਰਡਰ ਸੁਰੱਖਿਆ ਬਲ ਜਿਹੜਾ BSF ਦੇ ਵੱਲੋਂ ਸਾਂਝੇ ਅਪਰੇਸ਼ਨ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਉਸਦੇ ਕੋਲੋਂ AK-47 ਅਸਾਲਟ ਰਾਈਫਲ ਦੇ ਸਮੇਤ 26 ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਪੁੱਛਗਿੱਛ ਦੇ ਦੌਰਾਨ ਇਹ ਵੀ ਜਿਹੜਾ ਸਾਹਮਣੇ ਆਇਆ ਕਿ ਉਹ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਕਰ ਚੁੱਕਿਆ ਹੈ। ਫਿਲਹਾਲ ਉਹ ਹੋਰ ਜਿਹੜਾ ਜਾਂਚ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹੋਣਾ ਨੇ ਕਿਹਾ ਕਿ ਭਾਵੇਂ ਸ਼ਿਵ ਕੁਮਾਰ ਪਿਛਲੇ ਜਿਹੜਾ ਕਈ ਮਹੀਨਿਆਂ ਤੋਂ ਪਾਰਟੀ ਗਤੀਵਿਧੀਆਂ ਦੇ ਵਿਚ ਸਰਗਰਮ ਨਹੀਂ ਸਨ, ਪਰ ਇੰਨੇ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਦੇ ਲਈ ਇਸ ਨੂੰ ਅਣਡਿੱਠਾ ਨਹੀਂ ਛੱਡਿਆ ਜਾ ਸਕਦਾ। ਫਿਲਹਾਲ ਭਾਜਪਾ ਦੇ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ ਕਿਸੇ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ ਤੇ ਪਾਰਟੀ ਦੀ ਕੋਰ ਕਮੇਟੀ ਇਸ ਮਾਮਲੇ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕਰੇਗੀ। ਇਸ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਵਿਵਾਦ ਵੀ ਛਿੜਿਆ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾਇਆ ਕਿ ਘਟਨਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੀ ਹੈ। ਧਾਲੀਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕੌਮੀ ਜਨਰਲ ਸਕੱਤਰ ਤਰੁਣ ਝੁੱਗ ਤੋਂ ਜਿਹੜਾ ਪੁੱਛਿਆ ਕਿ ਪਾਰਟੀ ਆਪਣੇ ਅੰਦਰਲੇ ਅਪਰਾਧਿਕ ਤੱਤਾਂ ਦੇ ਖਿਲਾਫ਼ ਕਾਰਵਾਈ ਕਰੇਗੀ, ਪਰ ਇਹਦੇ ਵਿਚ ਧਾਲੀਵਾਲ ਸਾਹਿਬ ਜੋ ਵਾਰਦਾਤਾਂ ਪੰਜਾਬ ਚ ਹੋ ਰਹੀਆਂ ਨੇ ਉਹਦਾ ਵੀ ਤਾਂ ਹਵਾਲਾ ਦੇ ਸਕਦੇ ਸੀ ਕਿ ਚੋਣਾਂ ਦਾ ਹੀ ਸਾਰਾ ਕੁਝ ਦੀਦਾ ਹੈ, ਪਿਛਲੇ 4 ਸਾਲਾਂ ਦੇ ਵਿਚ ਕੀ ਕੁਝ ਵਾਪਰਿਆ। ਉਨ੍ਹਾਂ ਸਰਹੱਦੀ ਸੁਰੱਖਿਆ ਦੇ ਉੱਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ BSF ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵਿਚ ਪਹੁੰਚ ਰਹੇ ਨੇ। ਧਾਲੀਵਾਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦ ਦੇ ਉੱਤੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਵਾਰ ਵਾਰ ਕੀਤੀ ਗਈ ਪਰ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਵਿਸਤਾਰ ਦੇ ਵਿਚ ਖ਼ਬਰ ਹੈ ਵਾਇਰਲ ਵੀਡੀਓ ਵਿਵਾਦ ਦੀ। ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ ਤੇ ਗ੍ਰਿਫਤਾਰੀ ਦੇ ਸੰਕੇਤ ਆ ਚੁੱਕੇ ਹੈ। ਗੁਰੂਗ੍ਰਾਮ ਪੁਲਿਸ ਨੇ 2 ਪੰਜਾਬ ਪੁਲਿਸ ਅਧਿਕਾਰੀਆਂ ਦੀ CCTV ਫੁਟੇਜ ਹਾਸਲ ਕੀਤੀ ਹੈ ਜੋ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਇੱਕ ਵਿਵਾਦਤ ਵੀਡੀਓ ਦੀ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਇੱਥੇ ਇੱਕ ਹੋਟਲ ਦੇ ਵਿਚ ਗਏ ਸਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਪੁਲਿਸ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਦੀ ਜਿਹੜੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਪੰਜਾਬ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਇਹ ਘਟਨਾਕ੍ਰਮ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਦੇ ਕਾਰਨ ਪੈਦਾ ਹੋਏ ਸਿਆਸੀ ਤੂਫਾਨ ਦੇ ਦਰਮਿਆਨ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜੂਨ ਨੂੰ ਮਾਨ ਦੇ ਖਿਲਾਫ਼ ਇੱਕ ਆਦੇਸ਼ ਜਾਰੀ ਕੀਤਾ ਸੀ। ਇਹ ਆਦੇਸ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਦਾਅਵਾ ਕਰਨ ਤੋਂ ਬਾਅਦ ਜਾਰੀ ਕੀਤਾ ਸੀ ਕਿ ਉਹ ਵੀਡੀਓ ਜਿਸਦੇ ਵਿਚ ਮਾਨ ਵਰਗਾ ਦਿਖਣ ਵਾਲਾ ਇਕ ਵਿਅਕਤੀ ਹੈ 2 ਫੋਰੈਂਸਿਕ ਲੈਬਾਰਟਰੀਆਂ ਦੁਆਰਾ ਅਸਲੀ ਪਾਈ ਗਈ ਸੀ ਇਹ ਵੀਡੀਓ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਝੂਠਾ ਪ੍ਰਚਾਰ ਹੈ। ਪੰਜਾਬ ਆਪ ਨੇ ਜਿਹੜਾ ਵੀ ਦਾਅਵਾ ਕੀਤਾ ਸੀ ਕਿ 2 ਲੈਬਾਂ ਦੇ ਦੁਆਰਾ ਕੀਤੇ ਗਏ ਫੋਰੈਂਸਿਕ ਟੈਸਟਾਂ ਤੋਂ ਪਤਾ ਚੱਲਿਆ ਕਿ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਸੀ। ਅਧਿਕਾਰੀਆਂ ਨੇ ਦਸਿਆ ਕਿ ਗੁਰੂਗ੍ਰਾਮ ਪੁਲਿਸ ਨੇ CCTV ਫੁਟੇਜ ਅਤੇ ਹੋਟਲ ਦੇ ਐਂਟਰੀ ਰਜਿਸਟਰ ਤੋਂ ਜਿਹੜਾ ਜਾਣਕਾਰੀ ਹਾਸਲ ਕਰ ਲਈ ਹੈ ਤੇ ਜਿੱਥੇ ਪੁਲਿਸ ਅਧਿਕਾਰੀ ਹਾਲ ਹੀ ਦੇ ਵਿਚ ਠਹਿਰੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਮੌਜੂਦਗੀ ਸਿਰਫ਼ ਇਕ ਇਤਫ਼ਾਕ ਨਹੀਂ ਹੈ ਸਗੋਂ ਇਕ ਜਿਹੜਾ ਇਹ ਡੂੰਘੀ ਸਾਜ਼ ਦਾ ਹਿੱਸਾ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ 2 ਅਧਿਕਾਰੀਆਂ ਨੂੰ ਜਲਦੀ ਹੀ ਜਾਂਚ ਦੇ ਵਿਚ ਸ਼ਾਮਲ ਹੋਣ ਲਈ ਰਸਮੀ ਤੌਰ ਦੇ ਉਤੇ ਤਲਬ ਕੀਤਾ ਜਾਵੇਗਾ। ਅਸੀਂ ਹੋਟਲ ਦੇ ਵਿਚ ਉਨ੍ਹਾਂ ਦੇ ਜਾਣ ਦੇ ਉਦੇਸ਼ ਨੂੰ ਜਿਹੜਾ ਸਪਸ਼ਟ ਕਰਨਾ ਚਾਹੁੰਦੇ ਹਾਂ ਤੇ ਇਹ ਵੀ ਨਿਰਧਾਰਿਤ ਕਰਨਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਦਾ ਜਿਹੜਾ ਇਸ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਿਹੜਾ ਮੁਲਜ਼ਮਾਂ ਦੇ ਨਾਲ ਜਿਹੜਾ ਕੀ ਸੰਬੰਧ ਹੈ। ਉਨ੍ਹਾਂ ਨੂੰ ਇਸ ਕੇਸ ਦੇ ਵਿਚ ਸਹਿ ਮੁਲਜ਼ਮ ਬਣਾਉਣ ਦਾ ਫੈਸਲਾ ਉਨ੍ਹਾਂ ਦੇ ਜਵਾਬਾਂ ਅਤੇ ਪੁੱਛਗਿੱਛ ਦੇ ਦੌਰਾਨ ਮਿਲੇ ਸਬੂਤਾਂ ਦੇ ਆਧਾਰ ਦੇ ਉਤੇ ਲਿਆ ਜਾਏਗਾ। ਜੇ ਉਨ੍ਹਾਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦੈ। ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੇ ਸ਼ਿਕਾਇਤਕਰਤਾ ਜਸਪ੍ਰੀਤ ਉਰਫ ਜੱਸੀ ਨੂੰ ਇਕ ਸੁਰੱਖਿਅਤ ਘਰ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਸੀਨੀਅਰ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹੈ। ਪੁਲਿਸ ਜਿਹੜੇ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿ ਰਿਪੋਰਟ ਕਿੱਥੇ ਅਤੇ ਕਿਵੇਂ ਤਿਆਰ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਇਹ ਵੀ ਜਿਹੜਾ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਜਿਹੜਾ ਪ੍ਰਿੰਟ ਆਊਟ ਕਿੱਥੋਂ ਪ੍ਰਾਪਤ ਕੀਤੇ ਤੇ ਲੈਬ ਦੀ ਈਮੇਲ ID, ਮੋਹਰਾਂ ਦੀ ਵਰਤੋਂ ਅਤੇ ਹੋਰ ਸਬੰਧਤ ਜਾਣਕਾਰੀ ਦੇ ਬਾਰੇ ਵੀ ਪੁੱਛਿਆ ਜਾਵੇਗਾ। ਇਕ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਜਾਲੀ ਜਿਹੜੀ ਰਿਪੋਰਟ ਨੂੰ ਤਿਆਰ ਕਰਨ ਦੇ ਵਿਚ ਕੋਈ ਹੋਰ ਵੀ ਸ਼ਾਮਲ ਸੀ। ਦੂਸਰੇ ਪਾਸੇ ਕਦੇ ਸਿਆਸੀ ਭਾਈਵਾਲ ਰਹੇ ਰਾਘਵ ਚੱਡਾ ਹੁਣਾਂ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਿਆ। ਰਾਘਵ ਚੱਡਾ ਨੇ ਵੀਰਵਾਰ ਨੂੰ ਦੋਸ਼ ਲਾਇਆ ਅੱਜ ਕਿ ਪੰਜਾਬ ਸਰਕਾਰ ਨੇ ਉਸ ਅਸਲੀ ਵੀਡੀਓ ਨੂੰ ਲੁਕਾਉਣ ਦੇ ਲਈ ਇਕ ਜਾਅਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਤੇ ਜਿਸ ਨੂੰ ਉਹ ਬਿਆਨ ਕਰਦੇ ਨੇ। ਚੱਡਾ ਨੇ ਮਾਨ ਦੇ ਤੁਰੰਤ ਜਿਹੜਾ ਅਸਤੀਫੇ ਦੀ ਮੰਗ ਕੀਤੀ ਤੇ ਮੰਗ ਕੀਤੀ ਹੈ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਦੇ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ਼ ਹੀ ਦਰਜ ਕੀਤੀ ਜਾਵੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਚੱਡਾ ਨੇ ਦਾਅਵਾ ਕੀਤਾ ਕਿ ਕਥਿਤ ਫੋਰੈਂਸਿਕ ਰਿਪੋਰਟ ਜਿਹੜੀ ਹੈ ਵੀਡੀਓ ਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਜਿਹੜਾ ਪੈਦਾ ਕਰਨ ਦੇ ਲਈ ਬਣਾਈ ਗਈ ਸੀ, ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕੀਤਾ ਹੈ ਕਿ ਇਹ ਅਸਲੀ ਹੈ। ਦੂਸਰੇ ਪਾਸੇ ਮਾਨ ਸਾਹਿਬ ਅੱਜ ਨਵਾਂ ਮਖੌਟਾ ਪੇਸ਼ ਕਰ ਗਏ ਨੇ। ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਹਿੰਦੇ ਕਿਸੇ ਤੋਂ ਫੇਕ ਵੀਡੀਓ ਬਣਵਾਈ ਹੈ। ਭਗਵੰਤ ਮਾਨ ਸਾਹਿਬ ਨੇ ਅੱਜ ਕਾਨਫਰੰਸ ਵੀ ਕੀਤੀ ਹੈ ਪ੍ਰੈਸ ਤੇ, ਉਹਦਾ ਵੀ ਤੁਹਾਨੂੰ ਸੁਣਾਉਂਦੇ ਹਾਂ ਕੁਝ ਪਲ ਅੰਸ਼ ਤੇ ਮਜੀਠੀਆ ਸਾਹਿਬ ਵੀ ਫਿਰ ਤੋਂ ਜਿਹੜੇ ਨੇ ਮੈਦਾਨ ਦੇ ਵਿਚ ਉਤਰ ਆਏ ਉਹਦਾ ਅੰਸ਼ ਵੀ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਖਿਲਾਫ਼ ਬਣਾਈ ਗਈ ਜਾਅਲੀ ਵੀਡੀਓ ਜਗਮਨ ਸਮਰਾ ਦੇ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਦੇ ਵਿਚ ਜਿਸ ਵਿਅਕਤੀ ਦੇ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ ਉਸਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਇਸ ਮੌਕੇ ਕਾਰ ਦੇ ਵਿਚ ਬੈਠੇ ਜਗਮਨ ਸਮਰਾ ਦੀ ਇਕ ਵੀਡੀਓ ਵੀ ਜਨਤਕ ਕੀਤੀ ਹੈ ਤੇ ਜਿਸ ਦੇ ਵਿਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲੀਵਰੀ ਹਾਸਲ ਕੀਤੀ ਗਈ ਹੈ ਤੇ ਮਾਸਕ ਨੂੰ ਆਪਣੇ ਹੱਥ ਉਤੇ ਚੜਾ ਕੇ ਕਹਿੰਦੇ ਹੋਟਲ ਦੇ ਵਿਚ ਲੈ ਕੇ ਜਾ ਰਿਹਾ। ਉਨ੍ਹਾਂ ਕਿਹਾ ਕਿ ਹੋਟਲ ਦੇ ਕਮਰੇ ਦੇ ਵਿਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ। ਪਰ ਇਹਦੇ ਵਿਚ ਇਕ ਗੱਲ ਹੋਰ ਦੱਸੀ ਜੇ ਇਨ੍ਹਾਂ ਮੁਲਕਾਂ ਦੇ ਵਿਚ ਮਾਸਕ ਬਣਾਇਆ ਗਿਆ ਤੇ ਉਹਦੀ ਤਾਂ ਪੈਕਿੰਗ ਹੀ ਚੰਗੀ ਤਰ੍ਹਾਂ ਐਨ ਪੂਰੀ ਪਈ, ਉਹ ਡਿਸਟਰੋਏ ਨਾ ਹੋਵੇ, ਕਿਤੇ ਡੈਮੇਜ ਨਾ ਹੋਵੇ। ਜਦੋਂ ਤਾਜ਼ਾ ਤਾਜ਼ਾ ਬਣਿਆ ਹੁੰਦਾ ਤਾਂ ਅਗਲੇ ਸਾਰਾ ਕੁਝ ਕਰਕੇ ਦਿੰਦੇ ਆ, ਭਾਈ ਹੱਥ ਚ ਥੋੜੀ ਵੜਾਉਂਦੇ ਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਦੇ ਵਿਚ ਅੱਖਾਂ ਨਹੀਂ ਬਣਦੀਆਂ, ਇਸੇ ਕਰਕੇ ਜਾਲੀ ਵੀਡੀਓ ਦੇ ਵਿਚ ਅੱਖਾਂ ਉਤੇ ਐਨਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੰਬੰਧਤ ਵੀਡੀਓ ਦੇ ਵਿਚ ਉਨ੍ਹਾਂ ਦੀ ਠੋਡੀ ਸਾਫ਼ ਹੈ ਤੇ ਜਦੋਂ ਕਿ ਉਨ੍ਹਾਂ ਦੇ 5 ਸਾਲ ਦੀ ਉਮਰ ਤੋਂ ਇਕ ਨਿਸ਼ਾਨ ਬਣਿਆ ਹੋਇਆ। ਇਸੇ ਤਰ੍ਹਾਂ ਸੰਬੰਧਤ ਵਿਅਕਤੀ ਦਾ ਕੱਦ ਵੀ ਉਨ੍ਹਾਂ ਤੋਂ ਕਹਿੰਦੇ 2 ਫੁੱਟ ਉੱਚਾ ਹੈ। ਮੇਰੇ ਖਿਲਾਫ਼ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਬਣਾਇਆ ਕਹਿੰਦੇ ਸਾਂਝਾ ਮੋਰਚਾ। ਭਗਵੰਤ ਮਾਨ ਇਸ ਮੌਕੇ ਉਨ੍ਹਾਂ ਨਾਨਕ ਨਾਮ ਲੇਵਾ ਨੂੰ ਜਿਹੜੀ ਹੈ ਸੰਗਤ ਹੈ ਉਹਨੂੰ ਅਪੀਲ ਕੀਤੀ ਹੈ ਕਿ ਇਹ ਸਾਰੀ ਸਾਜਿਸ਼ ਉਨ੍ਹਾਂ ਨੂੰ ਧਾਰਮਿਕ ਤੌਰ ਦੇ ਉੱਤੇ ਬਦਨਾਮ ਕਰਨ ਦੇ ਲਈ ਰਚੀ ਗਈ ਹੈ ਕਿਉਂਕਿ ਸਿਆਸੀ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਕੋਲ ਕਹਿਣ ਨੂੰ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 218 ਤੇ 19 ਦੀ ਹੋਣ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਉਹ ਤਾਂ 216 ਤੋਂ ਬਾਅਦ ਕਦੇ ਕਹਿੰਦੇ ਕੈਨੇਡਾ ਹੀ ਨਹੀਂ ਗਏ। ਮੁੱਖ ਮੰਤਰੀ ਦਾ ਬਿਆਨ, ਮੁੱਖ ਮੰਤਰੀ ਨੇ ਜਿਹੜਾ ਕਿਹਾ ਕਿ ਵੀਡੀਓ ਕਿਸ ਦੇ ਕਹਿਣ ਦੇ ਉੱਤੇ ਬਣਾਈ ਗਈ ਹੈ, ਇਸਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸਦਾ ਵੀ ਜਿਹੜਾ ਜਲਦੀ ਹੀ ਖੁਲਾਸਾ ਕੀਤਾ ਜਾਏਗਾ। ਨਾਲ ਕਿਹਾ ਕਿ ਜਗਮਨ ਸਮਰਾ ਉਨ੍ਹਾਂ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ਼ ਇਕ ਵਾਰ ਜਦੋਂ ਉਹ PPP ਪਾਰਟੀ ਦੇ ਵਿਚ ਸਨ ਉਦੋਂ ਉਨ੍ਹਾਂ ਨੂੰ ਉਹ ਜਿਹੜਾ ਮਿਲੇ ਸਨ, ਚਲੋ ਮਾਨਤਾ ਗਏ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਬਲੈਕ ਮੇਲਰ ਹੈ ਤੇ ਉਨ੍ਹਾਂ ਖਿਲਾਫ਼ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਵੱਲੋਂ ਹੀ ਵੀਡੀਓ ਬਣਾਈ ਹੋ ਸਕਦੀ ਹੈ। ਕਿਆ ਬਾਤ ਹੈ ਜੀ। SGPC ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੇ ਨਿਸ਼ਾਨੇ ਸਾਧੇ ਹੈ। ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਤੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਬਾਈਕਾਟ ਕਰਨ ਦਾ ਜਿਹੜਾ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਾਏ ਗਏ? ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਨੇ। ਉਨ੍ਹਾਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਹੋਵੇ, ਤਖ਼ਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਤੇ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਉਂਦਾ ਰਿਹਾ ਤੇ ਉਹ ਕਿਵੇਂ ਉਨ੍ਹਾਂ ਨੂੰ ਕਹਿੰਦੇ ਗਲਤ ਠਹਿਰਾ ਸਕਦਾ? ਉਨ੍ਹਾਂ ਭਾਜਪਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਜਿਹੜੀ ਹੈ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ, ਉਹ ਭਾਜਪਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ? ਤੇ ਉਨ੍ਹਾਂ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਨ੍ਹਾਂ ਦੇ ਵੱਲੋਂ ਕੀਤੇ ਜਾ ਸਮਾਜਿਕ, ਆਰਥਿਕ ਤੇ ਧਾਰਮਿਕ ਕੰਮਾਂ ਤੋਂ ਪਰੇਸ਼ਾਨ ਨੇ। ਉਨ੍ਹਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ ਜਿਸ ਕਾਰਨ ਉਹ ਕਹਿੰਦੇ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਮਰਪਣ ਕਹਿੰਦੇ ਹਾਂ ਮੈਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ ਤੇ ਉਨ੍ਹਾਂ ਦੇ ਸਰਵਉੱਚਤਾ ਪ੍ਰਵਾਨ ਕਰਦੇ ਨੇ ਤੇ ਜੇਕਰ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਦੁਬਾਰਾ ਤਖ਼ਤ ਦੇ ਉੱਤੇ ਬੁਲਾਏਗਾ ਤਾਂ ਨਿਰਸੰਕੋਚ ਕਹਿੰਦੇ ਜਾਣ ਦੇ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਦੇ ਵਿੱਚ ਮੈਂ ਨਹੀਂ ਹਾਂ, ਕੋਈ ਹੋਰ ਹੈ, ਤੇ ਅੱਜ ਵੀ ਜਿਹੜਾ ਉਹ ਇਸੇ ਗੱਲ ਦੇ ਉੱਤੇ ਕਾਇਮ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਲਈ ਅਨੇਕਾਂ ਕੰਮ ਕੀਤੇ ਨੇ ਤੇ ਇਸੇ ਕਰਕੇ ਅੱਜ ਵੀ ਲੋਕ ਉਨ੍ਹਾਂ ਦੇ ਨਾਲ ਖੜੇ ਨੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ਦੇ ਉੱਤੇ ਮੇਰੇ ਖਿਲਾਫ਼ ਫਤਵੇ ਜਾਰੀ ਕਰਵਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ ਪਰ ਉਹ ਤਾਂ ਹਮੇਸ਼ਾ ਧਰਮ ਦੇ ਵਿਰੁੱਧ ਕਹਿੰਦੇ ਰਹੇ ਨੇ। ਦੂਸਰੇ ਪਾਸੇ ਕਾਨੂੰਨੀ ਕਾਰਵਾਈ ਤੇ ਹੋਰ ਸਵਾਲ ਖੜੇ ਹੋਏ ਹੈ। ਗੁੜਗਵਾਓ ਜਿਹੜਾ ਵਿਖੇ ਦਰਜ ਹੋਏ ਪਰਚੇ ਦੇ ਸੰਬੰਧ ਚ ਸਵਾਲ ਦੇ ਜਵਾਬ ਦੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਈਡੀ ਅਤੇ ਪੁਲਿਸ ਨੂੰ ਭੇਜ ਕੇ ਤੇ ਦਬਾਅ ਦੇ ਕੇ ਲੈਬਾਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਦੇ ਨਾਲ ਸੰਬੰਧਿਤ ਸਮੁੱਚੀ ਤਾਜ਼ਾ ਵੀਡੀਓ ਪੁਲਿਸ ਦੇ ਕੋਲ ਭੇਜੀ ਜਾਏਗੀ ਤੇ ਉਨ੍ਹਾਂ ਦੇ ਖਿਲਾਫ਼ ਸਖ਼ਤ ਜਿਹੜਾ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਾਰਤ ਲਿਆਉਣ ਦੇ ਲਈ ਵੀ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਚ ਉਹ ਤਾਂ ਕਿੰਨਾ ਚਿਰ ਹੋ ਗਿਆ ਜੀ, ਤੁਹਾਡੇ ਪਿੱਛੇ ਹੱਥ ਧੋ ਕੇ ਪਿਆ ਤੇ ਉਦੋਂ ਬੁਲਾ ਲੈਣਾ ਸੀ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣ ਸਬੰਧੀ ਜਿਹੜਾ ਕਿਹਾ ਕਿ ਇਸ ਦੇ ਬਾਰੇ ਵਿਧਾਨ ਸਭਾ ਦੀ ਕਮੇਟੀ ਫੈਸਲਾ ਲਵੇਗੀ। ਲਓ ਦੋਸਤੋ, ਇੱਕ ਦੋ ਅੰਸ਼ ਤੁਹਾਨੂੰ ਸੁਣਾਉਂਦੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਸੀਐਮ ਮਾਨ ਸਾਹਿਬ ਕੀ ਕਹਿੰਦੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ, ਉਨ੍ਹਾਂ ਦੀ ਗੱਲ ਸੁਣਦੇ ਆ।
1: ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ ਤੇ ਬਦਨਾਮ ਕੀਤਾ ਜਾ ਸਕੇ, ਜਦਕਿ ਜਿੰਨੇ ਕੰਮ ਪੰਜਾਬ ਦੇ ਲੋਕਾਂ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਵੀ ਜਿੰਨੇ ਅਸੀਂ ਕੀਤੇ ਆ, ਇਹ ਸਰਕਾਰ ਨੇ ਕੀਤੇ ਆ, ਉਹਨੇ ਕਿਸੇ ਨੇ ਨਹੀਂ ਕੀਤੇ ਪਹਿਲਾਂ। ਭਾਵੇਂ ਉਹ ਬੇਅਦਬੀ ਦਾ ਕਾਨੂੰਨ ਹੋਵੇ ਜਿਹਦੇ ਵਿਚ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਨੇ, ਭਾਵੇਂ ਉਹ ਪਾਲਕੀ ਸਾਹਿਬ ਦੀਆਂ ਸਾਰੀਆਂ ਜਿਹੜੇ ਉਹਦਾ ਟੈਕਸ ਲੱਗਦਾ ਸੀ ਪਾਲਕੀ ਸਾਹਿਬ ਵਾਲੀ ਗੱਡੀ ਤੇ ਉਹ ਮਾਫ਼ ਕਰਨ ਦਾ ਹੋਵੇ, ਭਾਵੇਂ ਆਨੰਦਪੁਰ ਸਾਹਿਬ ਦੇ ਵਿਚ ਵਿਧਾਨ ਸਭਾ ਲੈ ਕੇ ਜਾਣੀ ਹੋਵੇ ਗੁਰੂ ਸਾਹਿਬ ਦੇ ਚਰਨਾਂ ਦੇ ਵਿਚ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ, ਭਾਵੇਂ ਉਹ ਤਿੰਨ ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ, ਉਹ ਇਹਨਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ। ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ ਕਿ ਬਿਨਾਂ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਫਿਰ ਲੋਕਾਂ ਦੇ ਦਿਮਾਗ ਚ ਪਾ ਦੋ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ। ਇਹ ਪੋਸੀਬਲ ਨਹੀਂ ਹੋਊਗਾ ਜੀ, ਕਿਉਂਕਿ ਮੈਂ ਪੁੱਛਣਾ ਚਾਹੁੰਦਾ ਐਸ ਜੀ ਪੀ ਸੀ ਨੂੰ ਪੁੱਛਣਾ ਚਾਹੁੰਦਾ ਅੱਜ ਕਿ ਉਹ ਗੁਰਦੁਆਰਾ ਸਾਹਿਬਾਂ ਦੇ ਅੱਗੇ ਬੋਰਡ ਲਾ ਰਹੇ ਨੇ ਕਿ ਆਦੇਸ਼ ਹੈ ਅਕਾਲ ਤਖ਼ਤ ਸਾਹਿਬ ਦਾ ਜਿਹਨੂੰ ਮੈਂ ਸਰਵਉੱਚ ਮੰਨਦਾ, ਸਾਰੀ ਦੁਨੀਆਂ ਮੰਨਦੀ ਹੈ ਕਿ ਜੀ ਭਗਵੰਤ ਮਾਨ ਦਾ ਬਾਈਕਾਟ ਕਰੋ, ਇਹਦੇ ਮੂੰਹ ਨੂੰ ਮੂੰਹ ਨਾ ਲਾਓ। ਇਹੀ ਬੋਰਡ ਜਿਹੜੇ ਉਹ ਸੁਖਬੀਰ ਬਾਦਲ ਦੇ ਕਿਉਂ ਨਹੀਂ ਲੱਗੇ ਜੀ, ਜਿਸ ਵੇਲੇ ਉਹ ਤਨਖਾਹੀਆ ਕਰਾਰ ਸੀਗਾ। ਜਿੰਨੇ ਬੰਦੇ ਵੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2 ਦਸੰਬਰ ਨੂੰ ਹਾਂਜੀ ਹਾਂਜੀ ਕਰਦੇ ਸੀ, ਉਹਨਾਂ ਦੇ ਬੋਰਡ ਕਿਉਂ ਨਹੀਂ ਲੱਗੇ ਜੀ ਕਿ ਜੀ ਇਹ ਬੇਅਦਬੀਆਂ ਦੇ ਦੋਸ਼ੀ ਨੇ, ਇਹ ਗੋਲੀਆਂ ਚਲਾਉਣ ਵਾਸਤੇ ਜ਼ਿੰਮੇਵਾਰ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਪਾਣੀ ਦੀਆਂ ਪਛਾੜਾਂ ਸਿੱਟੀਆਂ ਗਈਆਂ, ਇਹ ਉਹਦੇ ਜ਼ਿੰਮੇਵਾਰ ਨੇ। ਇਹਨਾਂ ਨੂੰ ਮੂੰਹ ਨਾ ਲਾਇਓ, ਇਹਨਾਂ ਦਾ ਬਾਈਕਾਟ ਕਰੋ, ਇਹ ਉਦੋਂ ਕਿਉਂ ਨਹੀਂ ਲੱਗੇ ਜੀ ਬੋਰਡ? ਇਹ ਤਾਂ ਸਿੱਧ ਹੁੰਦਾ ਜਦੋਂ ਐਸ ਜੀ ਪੀ ਸੀ ਦਾ ਪ੍ਰਧਾਨ ਆਪ ਹੀ ਕਹਿ ਦਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ, ਮੈਂ ਤਾਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ। ਫਿਰ ਉੱਥੇ ਤੋਂ ਪਤਾ ਲੱਗ ਹੀ ਜਾਂਦਾ ਕਿ ਉਹ ਕਿਹਦੇ ਉਹਨਾਂ ਦੇ ਆਕਾ ਕਿਹੜੇ ਨੇ। ਸੋ ਇਹ ਵੀਡੀਓ ਜਿਹੜੀ ਹੈ, ਮੈਂ ਉਹਦੇ ਚ ਜਿਸ ਵੇਲੇ ਮੈਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਸੀ, ਮੈਂ ਗਿਆ ਸੀ, ਇੱਕ ਨਿਮਾਣੇ ਸਿੱਖ ਦੇ ਤੌਰ ਤੇ ਮੈਂ ਗਿਆ ਸੀ। ਅੱਜ ਵੀ ਜੇ ਮੈਨੂੰ ਕਿਤੇ ਬੁਲਾਇਆ ਜਾਊਗਾ ਮੈਂ ਹਾਜ਼ਰ ਹੋਊਂਗਾ ਉੱਥੇ। ਮੈਂ ਅਕਾਲ ਤਖ਼ਤ ਦੀ ਸਰਵ ਉੱਚਤਾ ਨੂੰ ਕਦੇ ਵੀ ਮੈਂ ਕੋਈ ਚੁਣੌਤੀ ਨਹੀਂ ਦੇ ਸਕਦਾ, ਨਾ ਹੀ ਮੇਰੀ ਔਕਾਤ ਹੈ ਇਸ ਤਰ੍ਹਾਂ ਦੀ। ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਵਿੱਚੋਂ। ਮੈਂ ਤਾਂ ਕਹਿੰਦਾ ਸੀ ਲਾਈਵ ਕਰ ਦੋ, ਉਦੋਂ ਲਾਈਵ ਬਾਰੇ ਕਹਿੰਦੇ ਤੁਸੀਂ, ਮੈਂ ਤਾਂ ਬੇਨਤੀ ਕੀਤੀ ਸੀ, ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ, ਸਿਰਫ ਰਿਕਾਰਡਿੰਗ ਪੰਜ ਸਿੰਘ ਸਾਹਿਬਾਨਾਂ ਵਾਸਤੇ ਰੱਖੀ ਹੈ, ਤੇ ਹੁਣ ਉਹ ਰਿਲੀਜ਼ ਵੀ ਕਰਨ ਲੱਗ ਗਏ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ। ਤੇ ਉਹਦੇ ਵਿੱਚ ਵੀ ਮੈਂ ਇਹੀ ਕਹਿਣਾ ਕਿ ਜਿੱਥੋਂ ਮਰਜ਼ੀ ਜਾਂਚ ਕਰਾ ਲਿਓ ਜੀ, ਇਹ ਵੀਡੀਓ ਚ ਮੈਂ ਨਹੀਂ ਹੈਗਾ। ਉਸ ਬੰਦੇ ਦੀ ਜਿਹੜਾ ਵੀਡੀਓ ਦੇ ਵਿੱਚ ਹੈ, ਉਹਦੀ ਸਰੀਰਕ ਬਾਡੀ ਦਾ ਸਟਰਕਚਰ ਮੇਰੇ ਬਣਾਇਆ ਉਹਨਾਂ ਨੇ, ਭੁੱਲ ਗਏ। ਇੱਕ ਉਹ ਮਾਸਕ ਲਾਇਆ ਹੋਇਆ ਤੇ ਮਾਸਕ ਨਜ਼ਰ ਆਉਂਦਾ ਹੈ। ਅਜਿਹਾ ਇਸ ਵੀਡੀਓ ਚ ਦੇਖਿਓ
0: ਜੀ ਦੋਸਤੋ, ਮਾਸਕ ਦਿਖਾਇਆ ਗਿਆ ਤੇ ਅੱਜ ਵੀਡੀਓ ਦਾ ਕਾਫੀ ਚਰਚਾ ਦੇ ਵਿਚ ਰਿਹਾ। ਤੇ ਦੂਸਰੇ ਪਾਸੇ ਇੱਕ ਛੋਟਾ ਜਿਹਾ ਕਲਿੱਪ ਹੋਰ ਤੁਹਾਨੂੰ ਸੁਣਾਉਂਦੇ ਆ, ਆਪਣੇ ਬਿਕਰਮ ਮਜੀਠੀਆ ਸਾਹਿਬ ਕੀ ਕਹਿੰਦੇ ਆ।
2: ਲੇਟ ਦਾ ਕਾਰਨ ਵੀ ਹੈ ਕਿਉਂਕਿ ਅੱਜ ਸਾਡੇ, ਮੈਂ ਸਮਝਦਾ ਹਾਂ ਕਿ ਸਾਡੇ ਮੁੱਖ ਮੰਤਰੀ ਭਗਵੰਤ, ਇਹਨਾਂ ਨੂੰ ਵਾਸਤੇ ਵੀ ਕੋਈ ਸਪੈਸ਼ਲ ਅਵਾਰਡ ਰਾਸ਼ਟਰਪਤੀ ਸਾਹਿਬ ਨੂੰ ਕਹਿੰਦੇ ਆ ਤਿਆਰ ਕਰਨ, ਔਰ ਸਾਰੀ ਪਾਰਟੀਆਂ ਨੂੰ ਵੀ ਮੈਂ ਕਹਿੰਦਾ ਕਿ ਕੋਈ ਰੈਕਮੈਂਡ ਕਰੀਏ ਕਿ ਜਿਹੜਾ ਸਭ ਤੋਂ ਝੂਠਾ ਜੇ ਕੋਈ ਮੁੱਖ ਮੰਤਰੀ ਇਸ ਧਰਤੀ ਤੇ ਹੈ ਜਾਂ ਆਪਦੇ ਬਿਆਨ ਰੋਜ਼ ਬਦਲਦਾ ਹੈ ਜਾਂ ਆਈ ਵਾਰੀ ਆਪਦੀ ਗੱਲ ਤੋਂ ਬੋਲ ਕੇ ਫਿਰ ਮੁੱਕਰ ਜਾਂਦਾ ਜਾਂ ਸਮਰਸੌਲਟ ਮਾਰਦਾ, ਉਹ ਇੱਕੋ ਹੀ ਹੈ ਭਗਵੰਤ। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਭਗਵੰਤ ਦੀ ਹੁਣ ਕਿਹੜੀ ਗੱਲ ਸੱਚੀ ਮੰਨੀਏ। ਜਦੋਂ ਇਹ ਵੀਡੀਓ ਆਈ, ਇਹ ਵੀਡੀਓ ਬਾਰੇ ਇਹਨੇ ਜਾ ਕੇ, ਪਹਿਲੀ ਗੱਲ ਵੀਡੀਓ ਆਈ ਕਿਹਦੇ ਕੋਲੋਂ, ਆਪੋਜੀਸ਼ਨ ਪਾਰਟੀ ਨੇ ਨਹੀਂ ਦਿੱਤੀ ਜੀ ਇਹ ਵੀਡੀਓ, ਪਹਿਲਾਂ ਇਹਦਾ ਗੱਲ ਸਮਝ ਲਓ। ਇਹਦੇ ਜਿਗਰੀ ਯਾਰ, ਇਹਦਾ ਬੈਸਟ ਫਰੈਂਡ ਜਿਹੜਾ, ਜਿਹਦੇ ਨਾਲ ਇਹ ਉੱਠਦਾ ਬੈਠਦਾ ਸੀ, ਖਾਂਦਾ ਪੀਂਦਾ ਸੀ, ਸੌਂਦਾ ਸੀ, ਕੈਨੇਡਾ ਅਮਰੀਕਾ ਦੇ ਟੂਰ ਕਰਦਾ ਸੀ, ਇਹਦਾ ਕੈਸ਼ੀਅਰ ਸੀ, ਇਹਦਾ ਪੀਏ ਸੀ, ਮਤਲਬ ਆਲ ਇਨ ਵਨ ਸੀ ਜਗਮਨ ਸਮਰਾ, ਉਹ ਬੰਦਾ ਇਹ ਵੀਡੀਓ ਲੈ ਕੇ ਆਇਆ ਅਕਤੂਬਰ, ਮੈਨੂੰ ਲੱਗਦਾ 21 ਜਾਂ 23 ਤਰੀਕ।
0: ਜੀ ਦੋਸਤੋ, ਲੋ ਇਹ ਸਨ ਜੀ ਕੁਝ ਵਿਚਾਰ ਮਜੀਠੀਆ ਸਾਹਿਬ ਦੇ, ਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਅੱਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀ ਨੂੰ ਜੀ ਸਵਾਗਤ ਹੈ ਜੀ।
3: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀਆਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ?
3: ਹਾਲ ਚਾਲ ਠੀਕ ਹੈ। ਪਹਿਲਾਂ ਮੈਨੂੰ ਇਹ ਦੱਸੋ ਅੱਜ ਮੇਰੀ ਆਵਾਜ਼ ਠੀਕ ਹੈ ਜੀ?
0: ਆਵਾਜ਼ ਤਾਂ ਗੱਜਦੀ ਹੈ ਪੂਰੀ ਦੀ।
3: ਨੈਟਵਰਕ ਠੀਕ ਹੈ ਜੀ?
0: ਬਹੁਤ ਵਧੀਆ ਜੀ।
3: ਮੈਂ ਕਿਹਾ ਕੱਲ ਵਾਲੇ ਜਿਹੜੇ ਹੈਗੇ ਫਿਰ ਗਨਾਹ ਬਖਸ਼ਾਈਏ ਨਾ ਜੀ।
0: ਕੱਲ ਤਾਂ ਦੇਖੋ ਸਿੱਧੀ ਕਾਲ ਲਾਈ ਤਾਂ ਉਹ ਤਾਂ ਉਹਦੇ ਤੋਂ ਵੀ ਭੈੜੀ ਨਿਕਲੀ ਸੀ।
3: ਪਤਾ ਹੀ ਨਹੀਂ ਸੀ ਜੀ, ਨੈਟਵਰਕ ਹੀ ਹੈਂਡੀ ਸੀਗਾ ਜੀ, ਬਿਲਕੁਲ
0: ਜੀ ਜੀ
3: ਜੀ। ਭਾਰੇ ਸਾਹਿਬ, ਭਾਰੇ ਸਾਹਿਬ, ਪਹਿਲਾਂ ਤਾਂ ਜਨਾਬ ਨੇ ਜਿਹੜਾ ਹੈਗਾ ਆ ਐਮਰਜੈਂਸੀ ਦੀ ਗੱਲ ਕੀਤੀ, ਵੀ ਐਮਰਜੈਂਸੀ ਅੱਜ ਦੇ ਦਿਨ ਲੱਗੀ ਸੀ ਜੀ।
0: ਜੀ
3: ਸਰ, ਵੈਸੇ ਤਾਂ ਜਿਹੜਾ ਹੈਗਾ ਆ, ਐਸਾ ਕੋਈ ਦਿਨ ਨਹੀਂ ਹੁੰਦਾ ਜਿਦਨ ਕੋਈ ਮਹੱਤਵਪੂਰਨ ਘਟਨਾ ਨਾ ਘਟੀ ਹੋਵੇ,
0: ਘਟੀ ਹੋਵੇ ਜੀ ਬਿਲਕੁਲ।
3: ਕੁਛ ਇੱਕ ਚਲੋ ਸਾਨੂੰ ਨਾ ਪਤਾ ਹੋਊਗੀ ਜੀ, ਵੈਸੇ ਤਾਂ ਜਾਣਕਾਰ ਕਹਿੰਦੇ ਆ ਕਿ ਧਰਤੀ ਦੇ ਉੱਤੇ ਜਿੱਥੇ ਵੀ ਅਸੀਂ ਕਦਮ ਰੱਖਦੇ ਹੈਗੇ ਆ, ਇੱਕ ਕਦਮ ਰੱਖਦੇ ਆ ਵੀ ਲਗਭਗ 1300 ਬੰਦੇ ਦੀ ਥੱਲੇ ਕਵਰ ਆ
0: ਜੀ।
3: ਵੀ ਜਦੋਂ ਦੀ ਧਰਤੀ ਬਣੀ ਹੈਗੀ ਏ, ਇਸ ਧਰਤੀ ਦੇ ਵਿਚ ਪਤਾ ਨੀ ਕਿੰਨਾ ਕ ਬੰਦਾ ਸਮਾ ਚੁੱਕਾ ਆ
0: ਜੀ।
3: ਸੋ ਇਸ ਕਰਕੇ ਜਿਹੜਾ ਇਹ ਐਮਰਜੈਂਸੀ ਦਾ ਦੌਰ ਆ। ਭਾਰਤ ਸਾਹਿਬ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ, ਮੈਨੂੰ ਥੋੜੀ ਬਚਪਨ ਦੀ ਮਾੜੀ ਮਾੜੀ
0: ਸੋਚੀ ਜੀ। ਹਾਂਜੀ ਬਿਲਕੁਲ, ਉਸ ਤੋਂ ਬਾਅਦ ਛੋਟਾ ਸੀ।
3: ਓਕੇ ਓਕੇ, ਹਾਂਜੀ ਹਾਂਜੀ ਹਾਂਜੀ। ਤੇ ਉਹ ਅਸੀਂ ਦੇਖਿਆ ਜੀ ਉਸ ਵੇਲੇ ਜਿਹੜਾ ਹੈਗਾ ਆ, ਪਰ ਸਭ ਅਸੀਂ ਬੱਚੇ ਸੀ ਦੇ ਵੱਲੋਂ ਨਾ ਗੱਲਾਂ ਹੁੰਦੀਆਂ ਸੀ, ਉਹ ਗੱਲਾਂ ਸੁਣਦੇ ਸੀ, ਫਲਾਨੇ ਨੂੰ ਵੀ ਚੱਕ ਕੇ ਲੈ ਗਏ, ਉਹ ਟਿੰਪਰੇ ਨੂੰ ਚੱਕ ਕੇ ਲੈ ਗਏ, ਕੋਈ ਕਿਤੇ ਲੁਕਿਆ ਆਇਆ ਸੀ ਜੀ, ਜਿਹੜਾ ਕੋਈ ਇਸ ਤਰੀਕੇ ਨਾਲ ਕੋਈ ਪੋਲੀਟੀਕਲ ਲੀਡਰ ਹੁੰਦੇ ਸੀਗੇ ਉਹ ਏਦਾਂ ਕਰਕੇ ਵੀ। ਬਟ ਇੰਨਾ ਆ ਜੀ ਵੀ ਦੁਕਾਨਦਾਰ ਪੂਰਾ ਤੋਲਣ ਲੱਗ ਪਏ ਸੀ, ਜੇ ਬੱਚਿਆ ਚੀਜ਼ ਲੈਣ ਜਾਵੇ ਤੇ ਬੱਚੇ ਨੂੰ ਚੀਜ਼ ਪੂਰੀ ਮਿਲੂਗੀ, ਜੇ ਬਜ਼ੁਰਗ ਜਾਵੇ ਤੇ, ਮਤਲਬ ਕਈ ਬੰਦੇ ਐਪਰੀਸ਼ੀਏਟ ਕਰਦੇ ਸੀ। ਪਤਾ ਨਾ ਐਮਰਜੈਂਸੀ ਲੱਗੀ ਹੈਗੀ, ਕਰ ਸਕਦਾ ਕੋਈ ਤੋਲ ਦੇ ਵਿੱਚ ਹੇਰਾ ਫੇਰੀ?
0: ਬਿਲਕੁਲ।
3: ਤੇ ਇਸ ਕਰਕੇ ਮੈਂ ਉਸ ਚੀਜ਼ ਨੂੰ ਦੇਖਦਾ ਹੈਗਾ ਆ। ਬਾਕੀ ਜਿਹੜਾ ਹੈਗਾ ਆ, ਚਲੋ ਕੰਸਟੀਟਿਊਸ਼ਨਲ ਰਾਈਟਸ ਜਿਹੜੇ ਹੈਗੇ ਆ ਸਸਪੈਂਡ ਹੋਣੇ ਜਾਂ ਕਰਟੇਲ ਹੋਣੇ ਉਹ ਤਾਂ ਮਾੜੇ ਆ
0: ਜੀ। ਉਹ ਇੰਦਰਾ ਗਾਂਧੀ ਦੀ ਚੀਜ਼ਾਂ ਨੂੰ ਚੰਗਾ ਕਹਿ ਵੀ ਨਹੀਂ ਸਕਦੇ, ਮਾੜਾ ਵੀ ਨਹੀਂ ਕਹਿ ਸਕਦੇ ਜੀ। ਸਮੇਂ ਦੇ ਨਾਲ ਜੋ ਜੋ ਹਾਲਾਤ ਬਣੇ ਉਸ ਤਰ੍ਹਾਂ ਦਾ ਵਾਪਰਿਆ, ਪਰ ਹੈਰਾਨਗੀ ਇਹ ਹੁੰਦੀ ਹੈ ਕਿ ਇੱਕ ਆਪਣਾ ਸਿਆਸੀ ਫਾਇਦਾ ਲੈਣ ਦੇ ਲਈ ਬੱਚਿਆਂ ਨੂੰ ਜਿਹੜਾ ਉਹ ਪੋਲੀਟਿਕਸ ਗੰਦੀ ਪੋਲੀਟਿਕਸ ਦੇ ਵਿੱਚ ਘੜੀਸਣਾ ਜਾਂ ਚੈਪਟਰ ਲਾਉਣੇ ਇਹਨਾਂ ਚੀਜ਼ਾਂ ਦੇ। ਉਹ ਚੈਪਟਰ ਲਾਉਣਾ ਤਾਂ ਤੁਸੀਂ ਲਾਓ ਭਾਈ 1947 ਦੀ ਵੰਡ ਦਾ ਲਾਓ।
3: ਭਾਰਤ ਸਾਹਿਬ ਇੱਕ ਵਾਰੀ ਨਾ ਕਿਸੇ ਮੀਟਿੰਗ ਚ ਬੈਠੇ
0: ਜੀ,
3: ਬਹੁਤ ਵੱਡਾ ਨੇਤਾ ਸੀਗਾ ਜੀ ਅੱਜ ਦੀ ਰੂਲਿੰਗ ਪਾਰਟੀ ਦਾ, ਬੀਜੇਪੀ ਦਾ ਜੀ। ਹਾਂਜੀ, ਮੈਂ ਮਤਲਬ ਉਹਦੀ ਵਰਡਿੰਗ ਦੀ ਮਤਲਬ ਬੋਲੂਗਾ, ਮੈਂ ਮਤਲਬ ਉਹ ਚੀਜ਼ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ
0: ਜੀ।
3: ਉਹਨਾਂ ਜੀ ਕੋਈ ਮਤਲਬ ਜਿਹੜਾ ਹੈਗਾ ਆ ਉਹਨੇ ਉਹ ਅਪਲੇ ਕੀਤੀ ਵੀ ਆਈ ਡਿਕਲੇਅਰ ਐਮਰਜੈਂਸੀ ਜਿਹੜੀ ਹੈਗੀ ਨਾ ਜੀ
0: ਜੀ।
3: ਹਾਂਜੀ, ਉਹ ਵਰਡਿੰਗ ਜਿਹੜੀ ਹੈਗੀ ਆ ਉਹ ਰਿਕਾਰਡਿਡ ਵਰਡਿੰਗ ਸੀ, ਉਹ ਮਤਲਬ ਏਦਾਂ ਕਰਕੇ ਕਹਿੰਦਾ ਵਟ ਇਨ ਵਟ ਇਨ ਨੌਨਸੈਂਸ ਲੇਡੀ ਜੈਂਟਲਮੈਨ, ਇਜ਼ ਇਟ ਟੂ ਬੀ ਡਿਕਲੇਅਰਡ। ਹਾਂਜੀ, ਕੋਈ ਗਲਤ ਕੰਮ ਕਰਨਾ ਆ ਉਹਨੂੰ ਕਿਤੇ ਡਿਕਲੇਅਰ ਕਰਨ ਦੀ ਲੋੜ ਹੁੰਦੀ ਆ? ਮੈਂ ਸਟਨ ਰਹਿ ਗਿਆ
0: ਜੀ।
3: ਅੱਜ ਰਿਜ਼ਲਟ ਪਤਾ ਲੱਗਦਾ ਆ ਵੀ ਇਹਨਾਂ ਦੀ ਮਾਨਸਿਕਤਾ ਕੀ ਸੀ,
0: ਕਿੱਥੇ ਖੜੀ।
3: ਬਿਲਕੁਲ ਨਾ ਜੀ, ਅੱਜ ਜਿਹੜਾ ਹੈਗਾ ਆ ਉਸ ਹਾਲਾਤ ਨਾਲੋਂ ਵੀ ਜ਼ਿਆਦਾ ਅੱਜ ਪੰਜਾਬ ਚ ਵੀ ਸਾਡੇ ਹੈਗਾ, ਤੁਸੀਂ ਬੋਲ ਨੀ ਸਕਦੇ ਫਰੀਲੀ
0: ਜੀ,
3: ਤੁਹਾਨੂੰ ਜਿਹੜੇ ਉਹਦੇ ਕੰਸੀਕੁਐਂਸਿਸ ਭੁਗਤਣੇ ਪੈ ਜਾਣਗੇ
0: ਜੀ,
3: ਪਰ ਤੁਸੀਂ ਲੋਕਤੰਤਰ ਇੰਜੋਏ ਕਰ ਰਹੇ
0: ਬਿਲਕੁਲ ਹੈ ਜੀ।
3: ਠੀਕ ਹੈ ਜੀ, ਉਹ ਮਤਲਬ ਜਿਹੜਾ ਹੈਗਾ ਤੁਸੀਂ ਦੇਖੋ ਨਾ ਵੀ ਉਹਨੇ ਤਾਂ ਡਿਕਲੇਅਰ ਕਰਕੇ ਤੁਹਾਡੇ ਰਾਈਟਸ ਸਸਪੈਂਡ ਕੀਤੇ, ਇਹਨਾਂ ਨੇ ਤੁਹਾਡੇ ਰਾਈਟਸ ਵੈਸੇ ਹੀ ਜਿਹੜੇ ਹੈਗੇ ਖਤਮ ਕਰ ਦਿੱਤੇ ਹੈਗੇ, ਤੇ ਤੁਹਾਨੂੰ ਬਿਨਾਂ ਦੱਸੇ ਬਿਨਾਂ ਪੁੱਛੇ।
0: ਅੱਜ ਦੇਖੋ ਜੋ ਹਾਲਾਤ ਨੇ ਉਹ ਕੀ ਹੋ ਰਿਹਾ, ਬਾਹਰਲੇ ਮੁਲਕ ਵੀ ਰੋਲਾ ਪਾ ਰਹੇ ਨੇ। ਰੈੱਡ ਲਾਈਨ ਦੇ ਵਿੱਚ ਇੰਡੀਆ ਦੀ ਗੱਲ ਆਉਂਦੀ ਹੈ, ਘੱਟ ਕਮਿਊਨਿਟੀਆਂ ਦੇ ਨਾਲ ਜੋ ਵਿਹਾਰ ਹੋ ਰਿਹਾ, ਤਾਂ ਫਿਰ ਕੱਲ ਨੂੰ ਤਾਂ ਜਦੋਂ ਹੋਰ ਪਾਰਟੀਆਂ ਆਉਣਗੀਆਂ, ਜਦੋਂ ਇਹ ਚੀਜ਼ ਬੀਜੇਪੀ ਦਾ ਸ਼ਾਸਨ ਜਾਂ ਰਾਜ ਕਰਨ ਦੀ ਨੀਤੀ ਅਗਲੇ ਪੰਨੇ ਦਰਜ ਕਰਵਾਉਣਗੇ, ਫਿਰ ਇਹਨਾਂ ਨੂੰ ਵੀ ਤਾਂ ਹੋਏਗਾ ਹੀ ਕਿ ਭਾਈ ਇਹ ਕਾਹਤੋਂ ਕਰਨ ਲੱਗੇ ਹੋ।
3: ਭਾਰੀ ਸਾਹਿਬ, ਮਜੋਰਟੀ ਕਲਾਸ ਦਾ ਇਸ ਤਰੀਕੇ ਨਾਲ ਹੁੰਦਾ
0: ਜੀ।
3: ਮੈਂ ਕਹਿੰਦਾ ਹੈਗਾ ਆ ਵੀ ਇੱਕ ਹਸਬੰਡ ਵਾਈਫ ਵਾਲਾ ਜਿਹੜਾ ਹੈਗਾ ਆ ਵੀ ਮੰਨ ਲਓ ਰਿਸ਼ਤਾ ਹੋਏਗਾ
0: ਜੀ,
3: ਹਾਂਜੀ, ਮਜੋਰਟੀ ਕਲਾਸ ਦਾ ਤੇ ਮਨੋਰਟੀ ਕਲਾਸ ਦਾ
0: ਜੀ।
3: ਹੁਣ ਉਹ ਹਸਬੰਡ ਦਾ ਆਪਣੀ ਵਾਈਫ ਨਾਲ ਜਿੰਨਾ ਮਰਜ਼ੀ ਪਿਆਰ ਹੋਵੇ, ਜੋ ਮਰਜ਼ੀ ਹੋਵੇ
0: ਜੀ,
3: ਪਰ ਜੇ ਵਾਈਫ ਨੂੰ ਮਹਿਸੂਸ ਹੁੰਦਾ ਹੈਗਾ ਆ ਕਿ ਆਈ ਐਮ ਨੋਟ ਇਨ ਸੇਫ ਇਨ ਹਿਜ ਹੈਂਡਸ
0: ਜੀ,
3: ਇਹ ਮੇਰੀ ਪ੍ਰੋਟੈਕਸ਼ਨ ਨਹੀਂ ਕਰ ਰਿਹਾ, ਮੈਨੂੰ ਐਕਸਪਲੋਇਟ ਕਰ ਰਿਹਾ ਆ
0: ਜੀ।
3: ਹੁਣ ਗੱਲ ਇਹ ਹੈਗੀ ਆ ਵੀ ਜੇ ਤਾਂ ਉਹ ਬੰਦਾ ਜਿਹੜਾ ਹੈਗਾ ਆ ਵੀ ਵਾਕਈ ਪ੍ਰੋਟੈਕਟ ਕਰਦਾ ਹੋਵੇ
0: ਜੀ,
3: ਫੇਰ ਜਿਹੜਾ ਹੈਗਾ ਆ ਇਹ ਵਿਚਾਰ ਉਹਦੇ ਮਨ ਚ ਕਿਉਂ ਆਇਆ ਜੀ? ਫੇਰ ਤਾਂ ਕਹਿ ਸਕਦੇ ਆ ਜੀ ਭਰਮ ਆ ਜੀ, ਐਵੇਂ ਇਨਸਿਕਿਉਰਟੀ ਫੀਲ ਕਰਦੀ ਹੈ ਜੀ
0: ਜੀ।
3: ਬਟ ਜੇ ਉਹਦੇ ਬੰਦੇ ਦੇ ਆਪਣੇ ਐਕਟ ਐਂਡ ਐਕਸ਼ਨ ਇਸ ਤਰੀਕੇ ਦੇ ਹੋਣ, ਤੇ ਫੇਰ ਜਿਹੜੀ ਮਨੋਰਟੀ ਕਲਾਸ ਇਨਸਿਕਿਉਰ ਫੀਲ ਕਰੂਗੀ
0: ਜੀ,
3: ਤੇ ਵਿਦੇਸ਼ਾਂ ਵਿੱਚ ਤਾਂ ਗੱਲਾਂ ਹੋਣਗੀਆਂ, ਫਿਰ ਤਰੀਕੇ ਦੇ ਵਿੱਚ ਤਾਂ ਗੱਲਾਂ ਹੋਣਗੀਆਂ
0: ਬਿਲਕੁਲ ਹੈ ਜੀ।
3: ਹੁਣ ਉਹ ਬਾਹਰਲੇ ਮੁਲਕਾਂ ਦੇ ਵਿੱਚ ਗੱਲਾਂ ਤਾਂ ਹੁੰਦੀਆਂ ਜੀ, ਮੈਂ ਕਹਿੰਦਾ ਹੈਗਾ ਜੀ ਅਸੀਂ ਬਿਲਕੁਲ ਜੀ ਤੁਹਾਡੇ ਮਨ ਚ ਕੁਛ ਨੀ ਹੈਗਾ ਜੀ, ਮਜੋਰਟੀ ਕਲਾਸ ਦੇ ਮਨ ਚ ਕੁਛ ਨੀ ਹੈ ਜੀ, ਇੱਥੇ ਮੁਸਲਮਾਨ ਵੀ ਸੁਰੱਖਿਅਤ ਆ, ਇੱਥੇ ਸਿੱਖ ਵੀ ਸੁਰੱਖਿਅਤ ਆ, ਇੱਥੇ ਜਿਹੜੇ ਹੈਗੇ ਆ ਉਹ ਨਿਊਜ਼ੀਲੈਂਡ ਵਾਲੇ ਬੈਠੇ ਹਰਨੇਕ ਸਿੰਘ ਹੋਣੀ ਕਹਿੰਦੇ ਹੈਗੇ ਆ ਵੀ ਜੀ ਤੋ ਹੋਰ ਕੁਛ ਨੀ, ਇਹ ਲਾਡ ਨੀ ਰੱਖੀ ਹੈ ਇਹਨਾਂ ਦੇ, ਅਸੀਂ ਡੰਡਾ ਫਿਰਨਾ ਚਾਹੀਦਾ ਤਾਂ ਕਰਕੇ। ਬਟ ਸਹੀ ਨਹੀਂ, ਸਹੀ ਉਹ ਉਹਨਾਂ ਦੀ ਵਰਡਿੰਗ ਹੀ ਬੋਲ ਰਿਹਾ, ਮੈਂ ਆਪਣੇ ਕੋਲੋਂ ਕੁਛ ਨੀ ਬੋਲ ਰਿਹਾ
0: ਜੀ।
3: ਹਾਂਜੀ, ਉਹ ਬਟ ਇਹ ਆ ਕਿ ਜੇ ਇੱਥੇ ਰਹਿੰਦੀ ਮਨੋਰਟੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰੇ, ਔਰ ਕਿਤੇ ਆ ਕੇ ਜਿਹੜਾ ਹੈਗਾ ਆ ਵੀ ਉਹ ਰਿਫਲੈਕਟ ਵੀ ਹੁੰਦੀ ਹੋਵੇ
0: ਜੀ,
3: ਫਿਰ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਕੁਛ ਨਾ ਕੁਛ ਤਾਂ ਭਾਈ ਗਲਤ ਹੋ ਹੀ ਰਿਹਾ ਹੈਗਾ, ਤੁਸੀਂ ਉਹਦੇ ਵੱਲ ਧਿਆਨ ਦੇ ਲਓ।
0: ਕਿਉਂਕਿ ਉਹ ਇਹਦੇ ਵਿੱਚ ਇਹ ਆ ਨਾ ਕਿ ਉਹ ਸਟੇਟ ਦੀ ਫਿਰ ਗੱਲ, ਜਿੱਦਾਂ ਕਲੋਨੀਆਂ ਸੀਗੀਆਂ ਪਹਿਲਾਂ ਸਟੇਟ ਦੀ ਗੱਲ ਆ ਗਈ, ਸਟੇਟ ਫਿਰ ਕਿਤੇ ਨਾ ਕਿਤੇ ਜੋ ਇੰਡੀਆ ਦੀ ਕਹਿ ਲਓ ਅਜੇ ਵੀ ਉਹ ਸੋਚ ਆ ਜਾਂ ਇੱਕ ਜਿਹੜੀ ਤੜ ਆ ਕਹਿ ਲਓ ਉਹ ਦਿਖਾਉਂਦੇ ਰਹਿੰਦੇ ਆ ਕਿ ਸਟੇਟ ਵੀ ਇੱਕ ਮਤਲਬ ਕਿ ਅਸੀਂ ਵੀ ਕੁਝ ਹੈਗੇ ਆ ਨਾ, ਉਹ ਸਟੇਟ ਸ਼ੋਅ ਕਰਦੇ ਆ।
3: ਭਾਰੀ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ ਜੀ, ਗੱਲ ਇਹ ਹੈਗੀ ਆ ਕਿ ਤੁਸੀਂ ਦੇਖੋ ਨਾ ਜਦੋਂ ਨਾ ਇਹ ਬੀਜੇਪੀ ਸਰਕਾਰ ਆਈ ਹੈਗੀ ਜੀ, ਕਾਂਗਰਸ ਰਾਜ ਕਰਦੀ ਸੀ, ਬਿਲਕੁਲ ਠੀਕ ਗੱਲ ਹੈਗੀ ਆ ਜੀ, ਉਹਨਾਂ ਨੇ ਜਿਸ ਟਾਈਮ ਤੇ ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਕੰਸੀਕੁਐਂਸਿਸ ਭੁਗਤੇ ਹੋਣਗੇ ਜੀ, ਬਟ ਓਵਰਆਲ ਜਿਹੜਾ ਹੈਗਾ ਜੀ ਤੇ ਉਹਨਾਂ ਦਾ ਨਾ ਸੈਕੂਲਰ ਰਾਜ ਰਿਹਾ ਹੈਗਾ ਆ, ਏਦਾਂ ਦੀ ਕੋਈ ਗੱਲ ਨੀ ਸੀ ਹੁੰਦੀ ਨਾ, ਓਦਾਂ ਨੇਸ਼ਨ ਦਾ ਕਰੈਕਟਰ ਵੀ ਸੈਕੂਲਰ ਰਿਹਾ ਹੈਗਾ
0: ਜੀ।
3: ਜਿਦਾਂ ਹੀ ਇਹ ਆਏ ਹੈਗੇ ਜੀ,
0: ਜਿਹੜੇ
3: ਬੰਦੇ ਹੈਗੇ ਆ ਨਾ, ਉੱਥੇ ਉਸ ਵੇਲੇ ਕੀ ਹਾਲਾਤ ਸੀ, ਕੀ ਕਿਸ ਤਰੀਕੇ ਦੇ ਸੀ, ਕਿਉਂਕਿ ਕੁਛ ਕੁ ਚੀਜ਼ਾਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਆ, ਪਰ ਐਕਚੁਅਲੀ ਹੋ ਸਕਦਾ ਕੁਛ ਵੀ ਨਾ ਹੁੰਦਾ ਹੋਵੇ, ਹੋ ਸਕਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਵੇ
0: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ, ਉਹ ਚੀਜ਼ਾਂ ਤੁਸੀਂ ਬਿਲਕੁਲ ਅਲੱਗ ਰੱਖ ਲਓ ਜੀ। ਸਵਾਲ ਤਾਂ ਇਹ ਹੈਗਾ, ਇੱਥੇ ਜਿੱਦਾਂ ਹੀ ਬੀਜੇਪੀ ਸਰਕਾਰ ਆਈ, ਇੱਥੇ ਗਊ ਰਕਸ਼ਕ ਦਲ, ਉਹ ਪਤਾ ਹੀ ਨੀ ਕਿੱਥੋਂ
0: ਆ ਗਿਆ
3: ਹੈ ਜੀ। ਉਹ ਉੱਥੇ ਜਿਹੜਾ ਹੈਗਾ ਉਹ ਗੱਡੀਆਂ ਦੇ ਵਿੱਚ, ਜਿਹੜੀ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਦਾਤਰ ਹੈ ਜੀ। ਫਿਰ ਜਿਹੜਾ ਹੈਗਾ ਉਹ ਦਾਤਰ ਤਾਂ ਜਿਹੜੇ ਹੋਣੇ ਉਹ ਪੰਜ ਸੱਤ ਮਸਲ ਮੈਨ ਜਿਹੜੇ ਹੁੰਦੇ ਉਹਨਾਂ ਕੋਲ ਹੁੰਦੇ ਸੀ, ਇੱਕ ਉਹਨਾਂ ਦਾ ਭਾਜੀ ਹੁੰਦਾ ਸੀਗਾ ਉਹਦੇ ਕੋਲੋਂ ਵੀ ਜਿਹੜਾ ਹੈਗਾ ਪਿਸਟਲ ਹੁੰਦਾ
0: ਜੀ,
3: ਉਹ ਟਰੱਕ ਘੇਰ ਲਏ ਆ ਜੀ। ਮਤਲਬ ਇਹ ਹੈਗਾ ਕਿ ਲਾ ਐਂਡ ਆਰਡਰ ਦੀ ਕੋਈ ਨਾਂ ਦੀ ਚੀਜ਼ ਹੈ ਸਹੀ
0: ਜੀ,
3: ਪਿੱਛੋਂ ਸਾਨੂੰ ਹੂ ਆਥੋਰਾਈਜ਼ਡ ਯੂ, ਤੁਹਾਨੂੰ ਕਿੰਨੇ ਆਥੋਰਾਈਜ਼ ਕੀਤਾ, ਉਹ ਇੱਕ ਚੀਜ਼ ਹੁੰਦੀ ਆ ਵੀ ਅੰਡਰ ਦਾ ਕਰਟਨ ਜਿਹੜਾ ਆ ਨਾ ਜੀ, ਵੀ ਜਦੋਂ ਰਾਜਸੀ ਸ਼ਕਤੀ ਜਿਹੜੀ ਉਭਰਦੀ ਆ ਉਹ ਕੱਲਾ ਜਿਹੜਾ ਹੈਗਾ ਸਿਸਟਮ ਨਾਲ ਨੀ ਚੱਲਦੀ, ਉਹਦੇ ਥੱਲੇ ਗੁੰਡੇ ਵੀ ਹੁੰਦੇ ਆ
0: ਜੀ। ਬਿਲਕੁਲ ਬਿਲਕੁਲ, ਜਿਵੇਂ ਦੇਖੋ ਜ਼ਿਕਰ ਕਰਕੇ ਹਟਿਆ ਸ਼ੁਰੂ ਦੇ ਵਿੱਚ ਸੈਣੀ ਸਾਹਿਬ ਕਿ ਕਹਿੰਦੇ ਆ ਨਸ਼ਾ ਖਤਮ ਕਰ ਦੋ, ਹਰ ਮੁਲਕ ਕਹਿੰਦਾ ਵੀ ਨਸ਼ਾ ਖਤਮ ਕਰੀਏ ਕੰਟਰੋਲ ਕਰੀਏ, ਤਾਂ ਕਿ ਟਰੰਪ ਵੀ ਜਾਂ ਜੋ ਹਾਲਾਤ ਬਣਾਏ ਉਹਨੇ ਭਈ ਸਾਰਾ ਕੁਝ ਕੀਤਾ ਨਸ਼ਾ ਖਤਮ ਕਰਨ ਦੇ ਲਈ, ਭਈ ਤੁਸੀਂ ਆਪਣਾ ਇਧਰੋਂ ਕੈਨੇਡਾ ਤੋਂ ਜਾਂ ਮੈਕਸੀਕੋ ਤੋਂ ਨਸ਼ਾ ਆ ਰਿਹਾ। ਹੁਣ ਦੇਖੋ ਦੁਨੀਆਂ ਦਾ ਸਭ ਤੋਂ ਚੌਥੇ ਨੰਬਰ ਦਾ ਵੱਡਾ ਵਪਾਰ ਹੈ ਜੀ, ਤੇ ਉਹਨੂੰ ਕਿੱਦਾਂ ਬੰਦ ਕਰ ਦੇਣਗੇ ਜੀ।
3: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਉਹ ਤਾਂ ਚਲੋ ਲੀਗਲ ਜਿਹੜਾ ਹੈਗੀਆਂ ਚੀਜ਼ਾਂ ਲੀਗਲ ਤੇ ਇਲੀਗਲ ਦੇ ਸਪੈਨ ਚ ਆ ਜਾਂਦੀਆਂ ਨਾ ਜੀ। ਮੈਨੂੰ ਤਾਂ ਇਹ ਆ ਰਿਹਾ ਸੀ ਜੀ, ਜਨਾਬ ਵੀ ਰਿਪੋਰਟ ਕਰਦੇ ਸੀ ਸ਼ਰਾਬ ਦੇ ਉੱਤੇ ਪਹਿਲਾਂ ਆਉਂਦਿਆਂ ਨਾਲ ਹੀ
0: ਜੀ,
3: ਹਾਂਜੀ, ਤੇ ਜਦੋਂ ਤੁਸੀਂ ਕਰ ਰਹੇ ਸੀ ਤੇ ਮੈਂ ਕਿਹਾ ਹੁਣ ਜਦੋਂ ਭਾਰਤ ਸਾਹਿਬ ਨੇ ਸਪੋਂਸਰਡ ਕਹਿਣਾ ਨਾ ਸਿਕੰਦਰ ਸਿੰਘ ਔਜਲਾ, ਹਾਂਜੀ ਏਦਾਂ ਕਰਕੇ
0: ਸਿਹਤ ਲਈ ਹਾਨੀਕਾਰਕ ਹੈ ਉਹ, ਕਿਹੜੀ ਬੋਤਲ ਨਹੀਂ ਲਿਖਿਆ ਜੀ।
3: ਭਾਰਤ ਸਾਹਿਬ ਤੁਸੀਂ ਆ ਜਿਹੜੀ ਗੱਲ ਕਰਦੇ ਹੈਗੇ ਨਾ, ਇਹ ਸੰਸਾਰ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨਾਲ ਹੀ
0: ਚੱਲਦਾ ਜੀ। ਬਿਲਕੁਲ,
3: ਇਕੋਨਮੀ ਇਹਨਾਂ ਚੀਜ਼ਾਂ ਨਾਲ ਹੀ ਚੱਲਦੀ ਹੈ,
0: ਚੱਲਦੀ ਹੈ।
3: ਖਾਣ ਪੀਣ ਵਾਲਾ ਖਾਣ ਪੀਣ ਵਾਲਾ ਬੰਦਾ ਜਿਹੜਾ ਹੈਗਾ ਆ ਜੀ, ਉਹ ਸੂਮ ਨੀ ਹੁੰਦਾ, ਪਰਿਵਾਰ ਚ ਵੀ ਚੰਗਾ ਹੁੰਦਾ, ਉਹ ਦੋ ਪੈਸੇ ਪਰਿਵਾਰ ਤੇ ਖਰਚਣ ਲੱਗੇ ਚੀਕਾਂ ਨੀ ਮਾਰਦਾ ਜੀ।
0: ਬਿਲਕੁਲ,
3: ਤੁਸੀਂ ਮੇਰੀ ਗੱਲ ਨੋਟ ਕਰ ਲਓ, ਪਰਖ ਕਰ ਲਏ ਹੋ ਕਿਤੇ ਕਿ ਜਿਹੜਾ ਬੰਦਾ ਖਾਂਦਾ ਪੀਂਦਾ ਨੀ ਨਾ ਹੋਊਗਾ, ਜੇ ਉਹਦੇ ਪਰਿਵਾਰ ਦਾ ਬੱਚਾ ਜਿਹੜਾ ਹੈਗਾ ਨਾ ਕੋਈ ਕੱਪ ਮਤਲਬ ਆਪਣਾ ਕੋਈ ਕੱਪ ਵੀ ਜਿਹੜਾ ਹੈਗਾ ਆ ਉਹ ਟੁੱਟ ਜਾਊਗਾ, ਉਹ ਘਰ ਦੇ ਵਿੱਚ ਹੰਗਾਮਾ ਖੜਾ ਕਰ ਦੂ ਜੀ। ਗਿਰਾਨੀ ਕੋਲ ਕੋਈ ਨੁਕਸਾਨ ਹੋ ਜਾਏ ਤੇ ਉਹਦੇ ਤੇ ਹੰਗਾਮਾ ਖੜਾ ਕਰ।
0: ਬਿਲਕੁਲ,
3: ਸੋ ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਆ, ਇਹ ਜਿਹੜੇ ਬੰਦੇ ਹੁੰਦੇ ਆ ਇਹ ਮਤਲਬ ਥੋੜੇ ਜੇ ਸੋਫਟ ਹਾਰਟਡ ਹੁੰਦੇ ਹੈਗੇ ਆ, ਦੂਜੇ ਦੀਆਂ ਫੀਲਿੰਗ ਵੀ ਸਮਝਦੇ ਆ, ਨਾਲੇ ਵੀ ਸੋਚ ਲੈਂਦੇ ਯਾਰ ਜੇ ਆਪਾਂ ਸ਼ਾਮ ਨੂੰ ਬਹਿ ਜਾਂਦੇ ਤੇ ਇੰਨਾ ਨੁਕਸਾਨ ਤਾਂ ਵੈਸੇ ਹੀ ਕਰ ਦੇਣਾ ਸੀ, ਜੇ ਆਪਣੇ ਬੱਚੇ ਨੇ ਕਰਤਾ ਜਾਂ ਵਾਈਫ ਨੇ ਕਰ ਦਿੱਤਾ ਤੇ ਤਾਂ ਕਿਹੜੀ ਗੱਲ ਹੋ ਗਈ, ਫੇਰ ਕੀ ਹੋ ਗਿਆ, ਸਗੋਂ ਉਲਟਾ ਚਲਾਉਂਦੇ ਫੇਰ ਕੀ ਹੋ ਗਿਆ, ਹੋਰ ਲੈ ਆਉਂਗੇ ਇੰਨੀ ਗੱਲ ਕਹਿੰਦੇ ਇਹੀ ਹੋ।
0: ਬਿਲਕੁਲ,
3: ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਵੇਸ਼ਾ ਕੰਡੈਮ ਨਾ ਕਰਿਆ ਕਰੋ, ਇਹਦੇ ਗੁਣ ਵੀ ਦੇਖੋ।
0: ਨਹੀਂ ਨਹੀਂ ਕੰਡੈਮ ਨਹੀਂ ਕਰਦੇ, ਚਲੋ ਏਦਾਂ ਦੀ ਗੱਲ ਨੀ, ਮੈਂ ਤਾਂ ਓਨ ਏਅਰ ਵੀ ਕਹਿੰਦਾ, ਮੈਂ ਵੀ ਕਿਤੇ ਕਿਤੇ ਲਾ ਲਈਦੀ ਆ, ਕਰ ਲਈਦਾ, ਏਦਾਂ ਦੀ ਗੱਲ ਨੀ ਗੀ। ਕੋਈ ਦਿਨ ਹੋ ਗਿਆ, ਤਿਉਹਾਰ ਹੋ ਗਿਆ, ਜਾਂ ਜਿੱਦਣ ਮਨ
3: ਹੋਇਆ ਪੰਜੀ ਸੱਤੀ ਸਾਲ
0: ਕਹਾਣੀ ਪਈ ਆ, ਭਾਈ ਪੀਣੀ ਪੀਣੀ ਆ, ਰੋਜ਼ ਹੀ ਪੀਣੀ, ਉਹ ਕੰਮ ਨੀ ਗਾ ਜੀ।
3: ਠੀਕ ਹੈ ਜੀ, ਠੀਕ ਹੈ, ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ ਜੀ, ਚੰਗੀ ਚੀਜ਼ ਹੁੰਦੀ ਹੈ ਜੀ, ਕਿਤੇ ਨਾ ਕਿਤੇ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ। ਐਨੀਵੇ ਹੁਣ ਆ ਜੀ ਮਾਨ ਸਾਹਿਬ ਦੀ
0: ਜੀ,
3: ਪਰ ਇਹ ਸਭ ਬੜਾ ਦਿਲ ਕਰਦਾ ਮਾਨ ਸਾਹਿਬ ਤੇ ਯਕੀਨ ਕਰ ਲਈਏ
0: ਜੀ,
3: ਹਾਂਜੀ,
0: ਪਰ ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ।
3: ਪਰ ਸਵਾਲ ਇਹ ਹੈਗਾ ਆ ਕਿ ਜੋ ਡਿਫੈਂਸ ਤੁਸੀਂ ਅੱਜ ਦਿੰਦੇ ਹੈਗੇ ਆ ਉਹ ਕੱਲ ਕਿਉਂ ਨੀ ਦਿੱਤਾ,
0: ਜਦੋਂ ਸਾਹਮਣੇ ਬੈਠੇ ਜਥੇਦਾਰ ਸਾਹਿਬ ਦੇ ਉਦੋਂ ਹੀ ਨਹੀਂ ਦਿੱਤਾ
3: ਉਦੋਂ ਕਿਉਂ ਨਹੀਂ ਦਿੱਤਾ
0: ਜੀ
3: ਜੋ ਕੱਲ ਦੇ ਰਹੇ ਸੀ ਉਹ ਪਹਿਲਾਂ ਕਿਉਂ ਨਹੀਂ ਦਿੱਤਾ ਜੀ
0: ਜੀ
3: ਔਰ ਜੇ ਇਹ ਡਿਫੈਂਸ ਤੁਹਾਡੇ ਕੋਲ ਮੌਜੂਦ ਹੈਗਾ ਸੀ ਤੇ ਫੇਰ ਜਿਹੜਾ ਹੈਗਾ ਇਸ ਵੀਡੀਓ ਦੀ ਟੈਸਟਿੰਗ ਕਿਉਂ ਕਰਾਉਣ ਚੱਲ ਗਏ ਸੀ ਵੀ ਮੈਂ ਹੈ ਨੀ ਵਿੱਚ
0: ਜੀ
3: ਤੁਹਾਨੂੰ ਤਾਂ ਪਤਾ ਹੀ ਹੋਊਗਾ ਨਾ ਤੁਸੀਂ ਤਾਂ ਕੋਨਫੀਡੈਂਟ ਸੀ ਨਾ ਵੀ ਮੈਂ ਤਾਂ ਹੈ ਨੀ ਗਾ
0: ਜੀ
3: ਠੀਕ ਹੈ ਜੀ ਇਹਦਾ ਮਤਲਬ ਮੇਰੀ ਬੋਡੀ ਦਾ ਮਾਸਕ ਲਾਇਆ ਹੋਊਗਾ ਜਾਂ ਬਟ ਨੈਚੁਰਲ ਹੈ ਤੇ ਮੇਰਾ ਜਿਹੜਾ ਹੈਗਾ ਠੀਕ ਹੈ
0: ਜੀ
3: ਇੱਕ ਪਾਸੇ ਤੁਸੀਂ ਨਾਲ ਲਓ ਜੇ ਨਾ ਕਹਿੰਦੇ ਅੱਖਾਂ ਨੀ ਬਣਦੀਆਂ ਤਾਂ ਕਰਕੇ ਜਿਹੜਾ ਹੈਗਾ ਆ ਤੇ ਉਹਨੇ ਬੰਦੇ ਨੇ ਚਸ਼ਮਾ ਲਾ ਲਿਆ ਤੇ ਇਹ ਦੇਖ ਨੀ ਰਹੇ ਹੈਗੇ ਆ ਕਿ ਜਿਹੜਾ ਮਾਸਕ ਜਗਮਨ ਸ਼ਾਹ ਉਹ ਸਮਰੇ ਦੇ ਹੱਥ ਫੜਾਇਆ ਆ ਉਹਦੀਆਂ ਅੱਖਾਂ ਵੀ ਹੈਗੀਆਂ ਹਾਂਜੀ ਸਰ ਇਹ ਐਕਸਪਰਟ ਹੈਗੇ ਆ ਇਹ ਐਕਸਪਰਟ ਹੈਗੇ ਆ ਸਰ ਨਹੀਂ ਇਹ ਕੁਦਰਤ ਆ ਕੁਦਰਤ ਬੜੀ ਵੱਡੀ ਚੀਜ਼ ਹੁੰਦੀ ਸਰ
0: ਬਿਲਕੁਲ
3: ਕੁਦਰਤ ਹੀ ਬੰਦੇ ਕੋਲੋਂ ਜਿਹੜਾ ਹੈਗਾ ਜੇ ਸੱਚਾਈ ਸਾਹਮਣੇ ਲਿਆਉਣ ਤੇ ਆ ਜਾਏ ਨਾ ਕੁਦਰਤ
0: ਜੀ
3: ਇਹ ਸਰ ਲੋਕੀ ਕਿਉਂ ਅਰਦਾਸ ਕਰਦੇ ਹੈਗੇ ਇਹ ਦਾਤੇ ਆ ਪੜਦੇ ਢੱਕੇ ਰੱਖੀ
0: ਜੀ ਚੁੱਪ ਕਰਕੇ ਬੈਠੇ ਰਹੋ ਆਰਾਮ
3: ਪਰ ਇਹ ਤਾਂ ਹੁਣ ਦੋ ਚੀਜ਼ਾਂ ਆ ਅੱਜ ਇਹ ਟੁੱਟ ਗਏ ਕਿਉਂਕਿ ਜਿਹੜੇ ਨਾਲ ਵਾਲੇ ਸੀਗਾ ਉਹ ਸਾਥ ਛੱਡ ਗਏ
0: ਅੱਜ
3: ਕੀ ਕਹਿ ਰਹੇ ਹੈਗੇ ਆ ਕਿ ਮੈਂ ਮਤਲਬ ਜਿਹੜਾ ਹੈਗਾ ਜੇ ਅਕਾਲ ਤਖ਼ਤ ਮੈਨੂੰ ਬੁਲਾਊਗਾ ਮੈਂ ਜਾਣ ਨੂੰ ਤਿਆਰ ਆ ਮਹਾਰਾਜ ਜਥੇਦਾਰ ਤੋਂ ਉੱਥੇ ਫੇਰ ਉਹੀ ਬੈਠਾ ਹੋਣਾ ਜਿਹਨੂੰ ਤੁਸੀਂ ਕੱਲ ਤੱਕ ਗਾਲਾਂ ਕੱਢਦੇ ਹਟੇ
0: ਬਿਲਕੁਲ
3: ਹਾਂਜੀ
0: ਬਾਦਲਾਂ ਦਾ ਲੱਗਿਆ ਕਹਿੰਦੇ
3: ਤੁਹਾਡੀ ਬਾਦਲਾਂ ਦਾ ਲੱਗਿਆ ਆ ਤੁਹਾਡੀ ਆਈ ਟੀ ਟੀਮ ਜਿਹੜੀ ਹੈਗੀ ਆ ਉਹਨੇ ਕੀ ਨੀ ਕਿਹਾ ਜਥੇਦਾਰ ਨੂੰ
0: ਹਾਂਜੀ
3: ਤੁਸੀਂ ਜਿਹੜਾ ਹੈਗਾ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੀਆਂ ਤਾਂ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਕਿਸੇ ਦਾ ਜਿਹੜਾ ਆ ਜਾਂ ਤੁਹਾਡਾ ਆਈ ਟੀ ਵਿੰਗ ਜਿਹੜਾ ਆ ਕੋਈ ਘੱਟ ਨੀ ਕਰਦਾ ਕਿਸੇ ਦਾ
0: ਜੀ ਜਿੱਦਾਂ ਦੇ ਦੇਖੋ ਜਥੇਦਾਰ ਸਾਹਿਬ ਬੋਲੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਆਇਆ ਇਸ ਚੀਜ਼ ਦੇ ਉੱਤੇ ਤੁਸੀਂ ਜਿੰਨੀ ਸਿਆਸਤ ਹੈ ਜਾਂ ਉਹ ਸਾਰੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿੱਚ ਕਾਂਗਰਸ ਨੂੰ ਜਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੂੰ ਅਕਾਲੀ ਦਲ ਨੂੰ ਲਿਆ ਰਹੇ ਹੋ ਉਹਦੇ ਵਿੱਚ ਖਿੱਚ ਰਹੇ ਹੋ ਤੇ ਉਹ ਆਪਣੇ ਜਥੇਦਾਰ ਸਾਹਿਬ ਵੀ ਤਾਂ ਚੁੱਪ ਕਰਕੇ ਬੈਠੇ ਨੇ ਨਾ ਉਦਣ ਦੇ
3: ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਜੀ ਜੀ ਪਰ ਸਾਹਿਬ ਹਰ ਇੱਕ ਚੀਜ਼ ਦੀ ਸੈਂਟੀਟੀ ਹੁੰਦੀ ਆ ਕੁਛ ਨਾ ਕੁਛ ਸੈਂਟੀਟੀ ਜੁੜੀ ਹੁੰਦੀ ਹੈਗੀ ਆ ਉਸ ਚੀਜ਼ ਦੇ ਨਾਲ
0: ਜੀ
3: ਕੱਲ ਨਾ ਜੀ ਕੱਲ ਰਾਤ ਸੁਖਦੇਵ ਸਿੰਘ ਭੌਰ ਹੋਣਾ ਨੇ ਇੱਕ ਪ੍ਰੋਗਰਾਮ ਕੀਤਾ ਜੀ ਉਹਨਾਂ ਨਾਲ ਹਮੀਰ ਸਿੰਘ ਹੋਣਾ ਨਾਲ
0: ਜੀ
3: ਸਰ ਉਹਨਾਂ ਦਾ ਵਿਊ ਪੁਆਇੰਟ ਜਿਹੜਾ ਹੈਗਾ ਆ ਦੇਖ ਕੇ ਮੈਂ ਮਤਲਬ ਇੰਪ੍ਰੈਸ ਹੋਇਆ ਮੈਂ ਟੋਟਲੀ ਜਨਾਬ ਨੂੰ ਦੱਸ
0: ਜੀ
3: ਉਹਨਾਂ ਨੇ ਕਿਹਾ ਜੱਜ ਚੰਗਾ ਆ ਜੱਜ ਮਾੜਾ ਆ ਜਦੋਂ ਸੀਟ ਤੇ ਬੈਠਾ ਉਹ ਜੱਜ ਆ ਫੈਸਲਾ ਉਹਦਾ ਲਾਗੂ ਹੋਣਾ
0: ਬਿਲਕੁਲ
3: ਹਾਂਜੀ ਦੂਜੀ ਗੱਲ ਇਹ ਹੈਗੀ ਆ ਕਿ ਅਸੀਂ ਵੀ ਭਾਰਤ ਸਭਾ ਅਸੀਂ ਕੋਰਟ ਦੇ ਵਿੱਚ ਕੰਮ ਕਰਦੇ ਹੈਗੇ ਨਾ ਜੇ ਕੋਈ ਬੰਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਉੱਚੀ ਬੋਲਦਾ ਹੈਗਾ ਨਾ ਜੀ ਸਾਨੂੰ ਮਹਿਸੂਸ ਹੁੰਦਾ ਉਹ ਇਸ ਕਰਕੇ ਕਿ ਅੱਜ ਇਹ ਚੇਅਰ ਦੀ ਰਿਸਪੈਕਟ ਨਹੀਂ ਕਰਦਾ ਤੇ ਕੱਲ ਨੂੰ ਇਹਨੇ ਸਾਡੀ ਵੀ ਨਹੀਂ
0: ਕਰਨੀ ਸੀ ਬਿਲਕੁਲ
3: ਜੇ ਤੁਸੀਂ ਆਪਣੇ ਇੰਸਟੀਟਿਊਸ਼ਨ ਦੀ ਰਿਸਪੈਕਟ ਨਹੀਂ ਕਰੋਗੇ ਕੱਲ ਨੂੰ ਤੁਸੀਂ ਧਰਮ ਦੀ ਕੀ ਕਰੋਗੇ ਜੀ
0: ਬਿਲਕੁਲ ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਤੁਸੀਂ ਇੰਸਟੀਟਿਊਸ਼ਨ ਦੇ ਉੱਤੇ ਜੀ ਜਥੇਦਾਰ ਬਾਦਲਾਂ ਦਾ ਲਾਇਆ ਆ ਤੇ ਫਲਾਨਾ ਹੁਣ ਅੱਜ ਜਿਹੜਾ ਹੈਗਾ ਆ ਇਹਨਾਂ ਨੇ ਦੇਖਿਆ ਤੇ ਹੁਣ ਫਿਰ ਟਵਿਸਟ ਕਰ ਗਏ ਹੈਗੇ ਮਜੀਠੀਆ ਸਾਹਿਬ ਦਾ ਕਹਿਣ ਦਾ ਮਤਲਬ ਵੀ ਸੀ ਵੀ ਗਿਰਗਟ ਨਾਲੋਂ ਵੀ ਵੱਧ ਰੰਗ ਬਦਲ
0: ਇਹਦੇ ਵਿੱਚ ਕਿਤੇ ਨਾ ਕਿਤੇ ਸੈਣੀ ਸਾਹਿਬ ਇਹ ਜਿਹੜਾ ਟਵਿਸਟ ਕੀਤਾ ਜੋ ਕਿ ਹਰਿਆਣੇ ਦੇ ਵੱਲੋਂ ਕਾਰਵਾਈ ਕੀਤੀ ਗਈ ਐਫ ਆਈ ਆਰ ਕੀਤੀ ਗਈ ਜਾਂ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਦੋ ਅਧਿਕਾਰੀ ਉੱਥੇ ਮਿਲ ਕੇ ਆਏ ਆ ਹੋਟਲ ਦੇ ਵਿੱਚ ਗੱਲਬਾਤ ਹੋਈ ਹੈ ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਅਥਾਰਟੀ ਨਹੀਂ ਦੇਣੀ ਇੱਕ ਸੂਬੇ ਨੂੰ ਜਾਂ ਸਰਹੱਦ ਦੇ ਉੱਤੇ ਹੱਦ ਦੇ ਉੱਤੇ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਉਹ ਕੀ ਦੇ ਨਹੀਂ ਰਹੀ
3: ਨਹੀਂ ਭਾਰਤ ਸਾਹਿਬ ਉਹਨਾਂ ਨੇ ਦੇਣੀ ਵੀ ਨਹੀਂ ਇਹਨਾਂ ਨੇ ਕੋਪਰੇਟ ਵੀ ਨਹੀਂ ਕਰਨਾ ਕਰਕੇ ਜਿਹੜਾ ਹੈਗਾ ਕੇਸ ਉਹਨਾਂ ਨੇ ਹਰਿਆਣਾ ਸਰਕਾਰ ਨੇ ਲਿਖ ਕੇ ਦੇ ਦੇਣਾ ਕਿ ਸੀਬੀਆਈ ਕੋਲ ਚਲ ਜਾਣਾ ਜੀ ਇਹਨਾਂ ਨੂੰ ਇਹ ਵੀ ਖਤਰਾ ਪੈ ਗਿਆ ਹੁਣ
0: ਤਾਂ ਹੀ ਕਰਕੇ ਫਿਰ ਇਹ ਚੀਜ਼ਾਂ ਸਾਹਮਣੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ
3: ਤੇ ਸੀਬੀਆਈ ਨੂੰ ਦੇਖੋ ਸੀਬੀਆਈ ਜਿਹੜੀ ਹੈਗੀ ਜਦੋਂ ਕੇਸ ਲੈ ਲਿਆ ਨਾ ਜੀ ਫਿਰ ਉਹ ਕਿਸੇ ਸਟੇਟ ਦੇ ਵਿੱਚ ਵੀ ਜਾ ਕੇ ਉਹ ਇਨ ਵਿਊ ਆਫ ਦੈਟ ਜਿਹੜਾ ਕੇਸ ਆ ਉਹ ਜਾ ਸਕਦੀ ਹੈ
0: ਜੀ
3: ਉਹ ਕਿਤੇ ਵੀ ਆਲਰੇਡੀ ਜਾ ਸਕਦੀ ਹੈ ਜੀ ਹੁਣ ਕੇਸ ਐਟ ਦਾ ਜੇ ਐਟ ਦਾ ਰਿਕੁਐਸਟ ਆਫ ਹਰਿਆਣਾ ਸਟੇਟ ਆਫ ਹਰਿਆਣਾ ਉਹ ਲੈ ਰਹੇ ਹੈਗੇ ਕੇਸ ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਹੋਮ ਮਿਨਿਸਟਰੀ ਦੁਆਰਾ ਤੇ ਉਹ ਜਿੱਦਾਂ ਮਰਜ਼ੀ ਉਹ ਭਾਵੇਂ ਆਈ ਪੀ ਐਸ ਅਫਸਰ ਹੋਵੇ ਚਾਹੇ ਜਿੱਦਾਂ ਮਰਜ਼ੀ ਹੋ ਜਾਏ ਉਹ ਕਿਸੇ ਨੂੰ ਵੀ ਪੁੱਛਤਾਛ ਕਰਕੇ ਇਫ ਦੇ ਫਾਊਂਡ ਵੀ ਇਹਦੀ ਅਰੈਸਟ ਜ਼ਰੂਰੀ ਆ ਤੇ ਉਹ ਉਹਨੂੰ ਅਰੈਸਟ ਵੀ ਕਰ ਸਕਦੇ ਆ ਜੀ
0: ਜੀ
3: ਇਹ ਤਾਂ ਸਰ ਜੇ ਮਤਲਬ ਜਿਹੜਾ ਹੈਗਾ ਆ ਸੈਂਟਰ ਇਸ ਚੀਜ਼ ਦੀ ਤਸਦੀਕ ਕਰਨ ਤੇ ਆ ਜਾਏ ਨਾ ਜੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਨਾ ਉਹ ਸੜਕ ਤੇ ਆਜੂ ਜੀ।
0: ਜੀ ਬਿਲਕੁਲ ਹੈ ਜੀ।
3: ਪਰ ਇਹ ਆ ਵੀ ਹੁਣ ਦੇਖੋ ਵੀ ਸੈਂਟਰ ਕਿਸ ਐਕਸਟੈਂਟ ਤੱਕ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਨੇ ਆਪਣਾ ਪੈਮਾਨੇ ਨਾਲ ਤੋਲਣਾ ਹੁੰਦਾ ਜੀ ਕਿ ਸਾਡੇ ਕੀਤਿਆਂ ਜਿਹੜਾ ਹੈਗਾ ਆ ਫਿਰ ਲਾਭ ਕਿਹਨੂੰ ਹੁੰਦਾ ਹੈਗਾ ਜੀ, ਤੇ ਸਾਨੂੰ ਹੁੰਦਾ ਲਾਭ, ਕਿਤੇ ਕਾਂਗਰਸਾਂ ਨੀ ਇਹਦਾ ਫਰੂਟ ਇੰਜੋਏ ਕਰ ਲਿਓ
0: ਜੀ।
3: ਸੋ ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਆ, ਇੱਕ ਨਿਰਮਲ ਸਿੰਘ ਹੋਣੀ ਆ ਉਹ ED ਵਾਲੇ ਆਏ ਸੀ, ਉਹਨਾਂ ਦਾ ਵੀ ਪ੍ਰੋਗਰਾਮ ਜਿਵੇਂ ਦੇਖਿਆ ਸੀ

0: ਤੁਹਾਡੀਆਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਮਾਨਤਾ ਪ੍ਰਾਪਤ ਲੈਬ ਹੈਗੀਆਂ ਉਹਨਾਂ ਤੇ ਕਿਉਂ ਨੀ ਰਿਲਾਈ ਅਪੋਨ ਕੀਤਾ ਜੀ?
1: ਜੀ
0: ਤੁਸੀਂ ਜੋ ਗੁੜਗਾਵਾਂ ਨੂੰ ਚਲ ਗਏ ਜਾਂ ਉਧਰ ਨੂੰ ਚਲ ਗਏ, ਤੁਸੀਂ ਪੰਜਾਬ ਚ ਆਪਣੀਆਂ ਲੈਬ ਤੇ ਕਰਾਉਂਦੇ ਜੀ?
1: ਜੀ
0: ਠੀਕ ਨੇ ਜੀ, ਜੇ ਤੁਸੀਂ ਜਿਹੜਾ ਹੈਗਾ ਵੀ ਆਹ ਲਓ ਜੀ, ਤੁਸੀਂ ਅਸੀਂ ਜਿਹੜੀ ਆਹ ਚੀਜ਼ ਪੇਸ਼ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਹੈ। ਉਹ ਜਿਹੜੇ ਬੰਦੇ ਨੇ ਹੁਣ ਮਜ਼ੇ ਵਾਲੀ ਗੱਲ ਜਿਹੜੀ ਆ ਕਿ ਜਿਹੜੀ ਗੱਲ ਅੱਜ ਮਾਨ ਸਾਹਿਬ ਕਹਿ ਰਹੇ ਆ, ਇਹਨਾਂ ਦੀ ਰਿਪੋਰਟ ਦੇ ਵਿੱਚ ਜਿਹੜੇ 1191 ਐਂਗਲ ਬਣਾਏ ਸੀਗੇ ਤੇ ਉਹਨੇ ਐਂਗਲਾਂ ਤੋਂ ਰਿਪੋਰਟ ਦਿੱਤੀ ਸੀ, ਉਹਨੂੰ ਕਿਤੇ ਮਾਸਕ ਨਜ਼ਰ ਹੀ ਨੀ ਆਇਆ ਜੀ। ਭਾਰੀ ਸਾਹਿਬ ਮੈਨੂੰ ਇਹ ਬਹੁਤ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਜੀ ਇਸ ਵੀਡੀਓ ਦਾ। ਅੱਜ ਕੱਲ ਐਡੀਟਿੰਗ ਹੋ ਜਾਂਦੀ ਹੈ ਜੀ, ਤੇ ਉਹ ਮਤਲਬ ਉਹਦੇ ਉੱਤੇ ਜਿੱਦਾਂ ਮਤਲਬ ਹੈਗਾ ਨਾ ਜੀ, ਉਸ ਉਹਨੇ ਪੋਰਸ਼ਨ ਨੂੰ ਰੈਡਿਸ਼ ਕਰਕੇ ਤੇ ਉਹਤੇ ਕਲਰ ਕਰਕੇ ਉਹ ਕਰ ਦਿੰਦੇ ਆ ਜੀ, ਟੈਕਨੀਕ ਵਾਲੇ ਜਿੱਦਾਂ ਹੈਗੇ ਆ ਉਹ ਬਣਾ ਦਿੰਦੇ ਹੈਗੇ ਡਾਊਟਫੁਲ ਜੀ ਤੇ ਲੋਕਾਂ ਨੂੰ। ਇਹ ਸਰ ਹੁਣ ਜਿਹੜਾ ਹੈਗਾ ਆ ਲੋਕਾਂ ਦੇ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈਗੀ ਆ, ਤੇ ਸਮਝਦਾਰ ਲੋਕ ਤਾਂ ਇਹ ਵੀ ਕਹਿੰਦੇ ਹੈਗੇ ਆ ਵੀ ਚਲੋ ਇਹ ਪਹਿਲਾਂ ਇਹ ਤੇ ਜ਼ੋਰ ਲਾ ਲਓ ਜਿੰਨਾ ਜਾਣਾ, ਤੇ ਅਗਲੀ ਵੀ ਅਗਲੇ ਰਜੀਤ ਕਰਨ ਵਾਲੀ ਆ ਜੀ, ਜਿਹੜੀ ਅਰਦਾਸ ਦੀ ਬੇਅਦਬੀ ਕੀਤੀ ਆ।
1: ਬਿਲਕੁਲ,
0: ਸੋ ਇਸ ਕਰਕੇ ਉਹ ਪਹਿਲਾਂ ਹੀ ਅਟੈਸਟ ਕਰਾ ਲਓ ਜਿਹੜੀਆਂ ਜਿਹੜੀਆਂ ਕਰਾਉਣੀਆਂ ਜੀ। ਤੇ ਸਰ ਇਹ ਮਾਨ ਸਾਹਿਬ ਨੂੰ ਇਸ ਪਿੱਚ ਤੇ ਨਹੀਂ ਸੀ ਖੇਡਣਾ ਚਾਹੀਦਾ, ਉਦਣ ਹੀ ਜਾ ਕੇ ਕਹਿਣਾ ਸੀ ਜੀ ਮੈਨੂੰ ਨੀ ਪਤਾ ਮੈਂ ਕਮੇਡੀਅਨ ਰਿਹਾ ਹੈਗਾ, ਹੈ ਪਤਾ ਨੀ ਕੀ ਕੁਛ ਕਰਾ ਲੈਂਦੇ ਹੈਗੇ ਆ ਜੀ, ਤੇ ਉਸ ਵੇਲੇ ਤਾਂ ਲੋਕੀ ਹੱਸ ਕੇ ਚੱਲ ਜਾਂਦੇ ਹੈਗੇ ਆ ਜੀ, ਤੇ ਸਾਨੂੰ ਬਾਅਦ ਚ ਬਸ ਇਹ ਆ ਮੈਨੂੰ ਇੰਨਾ ਯਾਦ ਆ ਵੀ ਜੋ ਇਹ ਡਿਫੈਂਸ ਲੈਂਦੇ ਹੈਗੇ ਇਹਦੇ ਵਿੱਚ ਮੈਂ ਹੈ ਨੀ ਗਾ ਜੀ, ਪਰ ਫਿਰ ਵੀ ਕਿਉਂਕਿ ਇਹ ਮੇਰੀ ਸ਼ਕਲ ਵੀ ਹੈਗੀ ਆ ਤਾਂ ਵੀ ਇਹ ਮੇਰੇ ਸਮਾਜ ਨੇ ਮੇਰੀ ਝੋਲੀ ਪਾਉਣੀ ਹੈਗੀ ਆ, ਤੁਸੀਂ ਮੈਨੂੰ ਜਿਹੜਾ ਹੈਗਾ ਆ ਵੀ ਮੇਰੀ ਬੇਨਤੀ ਆ ਵੀ ਮੇਰੀ ਮਾਫ਼ੀ ਦੀ ਅਰਦਾਸ ਕਰੋ, ਤੇ ਤੁਸੀਂ ਜਿਹੜੀ ਮੈਨੂੰ ਜੇ ਸਜ਼ਾ ਲਾਉਣੀ ਆ ਸਜ਼ਾ ਲਾਓ ਹੈ ਜੀ, ਬਾਕੀ ਮੈਂ ਤੁਹਾਡੇ ਤੋਂ ਬਾਹਰਾ ਥੋੜਾ ਆ, ਮੈਂ ਜੋ ਮਰਜ਼ੀ ਬਣ ਜਾਵਾਂ ਪਰ ਅਲਟੀਮੇਟਲੀ ਤਾਂ ਮੈਂ ਸੇਫ ਹੀ ਰਹਿਣਾ, ਇੱਥੇ ਗੱਲ ਮੁੱਕ ਜਾਂਦੀ ਸੀ ਜੀ। ਤੁਸੀਂ ਤੇ ਚੱਲੇ ਹੈਗੇ ਵੀ ਹਾਂ ਠੀਕ ਹੈ ਜੀ, ਉਹ ਹੁਣ ਜਿਹੜਾ ਹੈਗਾ ਉਹ ਹੁਣ ਸਰ ਮਾਲਵੇ ਦਾ ਇੱਕ ਜਿਹੜੇ ਹੈਗਾ ਆ ਕਿ ਮਾਲਵੇ ਦੇ ਵਿੱਚ ਇਹਨਾਂ ਦੇ ਨਾਂ ਦੇ ਬੋਰਡ ਲੱਗਣ ਲੱਗ ਪਏ, ਹਿੰਦੇ ਤਾਂ ਤਾਂ ਆ ਜੀ
1: ਜੀ, ਇਹਨਾਂ ਨੂੰ ਨਾ ਲਾਓ ਪਹਿਲਾਂ ਇਹਨਾਂ ਨੂੰ ਮਿਲਿਆ ਸੀ
0: ਹਾਂ ਜੀ
1: ਮਾਝੇ,
0: ਇਸ ਕਰਕੇ ਥੋੜਾ ਜਿਹਾ ਹੈਗਾ ਆ ਜੀ, ਇਸ ਕਰਕੇ ਹੁਣ ਮੈਨੂੰ ਲੱਗਦਾ ਆ ਜੀ ਕਿ ਜਾਂ ਤਾਂ ਕੋਈ ਬੈਕਡੋਰ ਚੈਨਲ ਓਪਰੇਟ ਕਰਦਾ ਪਿਆ ਆ ਜਿਹੜਾ ਇਹ ਕਹਿੰਦੇ ਆ ਵੀ ਮੈਨੂੰ ਹੁਣ ਵੀ ਬੁਲਾਲਣ, ਮੈਂ ਹੁਣ ਵੀ ਜਾਣ ਨੂੰ ਤਿਆਰ ਆ, ਉਧਰੋਂ ਜਥੇਦਾਰ ਸਾਹਿਬ ਤੱਕ ਵੀ ਸੁਨੇਹੇ ਲੱਗਦੇ ਹੋਣਗੇ ਵੀ ਹਾਂ ਜੀ ਵੀ ਤੁਸੀਂ ਕਾਹਨੂੰ ਧਿਰ ਬਣਦੇ ਹੈਗੇ ਆ ਜੀ, ਉਹ ਕੁਛ ਨਾ ਕੁਛ ਕਰਦੇ ਹੋਣਗੇ ਜੀ, ਬਟ ਇਹ ਹੈਗਾ ਇਟ ਇਜ਼ ਟੂ ਲੇਟ, ਉਹ ਤਾਂ 5 ਮਹੀਨੇ ਤੁਹਾਨੂੰ ਉਡੀਕਦੇ ਰਹੇ, ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਕਾਨੂੰਨ ਚ ਸੋਧ ਕਰ ਲਓ, ਤੁਸੀਂ ਹੰਕਾਰਾ ਹੀ ਇੰਨੇ ਹੈਗੇ ਜੀ ਮੈਂ ਨੀ ਕਰਦਾ ਹੈ ਜੀ। ਉਹ ਪਤਾ ਨੀ ਸਾਨੂੰ ਇਹ ਨੀ ਸਮਝ ਆਉਂਦੀ ਵੀ ਇਹਨਾਂ ਨੂੰ ਸ਼ਾਬਾਸ਼ੀ ਕਿਹੜਾ ਬੰਦਾ ਸ਼ਾਬਾਸ਼ੀ ਦੇਈ ਜਾਂਦਾ ਜੀ ਜਿਹੜੇ ਇਹ ਕੰਮ ਲਾਉਂਦੇ ਪਏ, ਸਾਰੇ ਸਾਹਿਬ ਉਹਦੇ ਵਿੱਚੋਂ ਦੱਸੋ ਪੰਜਾਬ ਦਾ ਕੀ ਲਾਭ ਆ ਜੀ?
1: ਬਿਲਕੁਲ ਹੈ ਜੀ,
0: ਪੰਜਾਬ ਦਾ ਕੀ ਫਾਇਦਾ ਹੋਇਆ ਜੀ ਉਸ ਚੀਜ਼ ਦੇ ਨਾਲ?
1: ਕੁਛ ਨੀ ਜੀ, ਕਲੈਸ਼ ਹੀ
0: ਹੈ। ਜਿੱਦਣ ਇਹਨਾਂ ਨੇ ਸਰ ਪਹਿਲਾ ਜਿਹੜਾ ਹੈਗਾ ਆ ਉਹ ਵਿਧਾਨ ਸਭਾ ਦੇ ਵਿੱਚ, ਹੁਣ ਵਿਧਾਨ ਸਭਾ ਕਹਿੰਦੇ ਸੀ ਅਨੰਦਪੁਰ ਸਾਹਿਬ ਲਾ ਲਈ, ਉਹ ਤੁਹਾਨੂੰ ਕੌਣ ਕਹਿੰਦਾ ਯਾਰ ਵੀ ਤੁਸੀਂ ਵਿਧਾਨ ਸਭਾ ਅਨੰਦਪੁਰ ਲਾ ਲਓ,
1: ਜਿੱਥੇ ਬਣੀਆਂ ਉੱਥੇ ਲਾਓ,
0: ਉਹ ਸਿੱਖੀ ਦਾ ਘਰ ਹੈਗਾ, ਤੁਹਾਡੀ ਵਿਧਾਨ ਸਭਾ ਲਾਉਣ ਨਾਲ ਉਹਦੀ ਇੰਪੋਰਟੈਂਸ ਵੱਧ ਜਾਣੀ ਆ, ਉਹ ਗੁਰੂ ਸਾਹਿਬ ਨੇ ਉੱਥੇ ਖਾਲਸਾ ਸਾਜਿਆ ਆ, ਤੂੰ ਵਿਧਾਨ ਸਭਾ ਨਾ ਜਿੱਥੇ ਮਰਜ਼ੀ ਲਾ ਜਿੱਦਾਂ ਮਰਜ਼ੀ, ਤੇਰੀ ਵਿਧਾਨ ਸਭਾ ਲਾਉਣ ਨਾਲ ਕੀ ਹੋਇਆ? ਬੋਲਿਆ ਤਾਂ ਤੁਸੀਂ ਫੇਰ ਝੂਠੀ ਉੱਥੇ ਹਾਂਜੀ, ਤੁਸੀਂ ਆਪਣਾ ਜਿਹੜਾ ਹੈਗਾ ਇਹ ਝੂਠ ਝਾੜ ਬੋਲਣਾ ਜਿਹੜਾ ਹੈਗਾ ਉਹ ਦੂਰ ਚੰਡੀਗੜ੍ਹ ਹੀ ਰੱਖ ਲਓ, ਤੁਸੀਂ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ, ਉਹ ਪਵਿੱਤਰਤਾ ਮਨ ਚ ਹੁੰਦੀ ਹੈਗੀ, ਪਵਿੱਤਰਤਾ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਆ, ਪਵਿੱਤਰਤਾ ਉਹ ਹੈਗਾ ਹੀ ਆ ਜੀ, ਉਹ ਤਾਂ ਤੁਹਾਡੇ ਕਹਿਣ ਨਾਲ ਥੋੜਾ ਹੋ ਜਾਣਾ ਹੈਗਾ, ਤੁਸੀਂ ਨਾ ਵੀ ਕਹੋ, ਤੁਸੀਂ ਪਵਿੱਤਰ ਸ਼ਹਿਰ ਵੀ ਕਹਿ ਲਓ ਤਾਂ ਵੀ ਜਿਹੜਾ ਹੈਗਾ ਆ ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ।
1: ਨਾਲੇ ਸੈਣੀ ਸਾਹਿਬ ਦੇਖੋ, ਗੁਰੂ ਸਾਹਿਬਾਂ ਨੇ ਜਿਹੜੀਆਂ ਜਗ੍ਹਾਵਾਂ ਸਥਾਪਿਤ ਕੀਤੀਆਂ ਨਾ, ਉਹਨਾਂ ਨੇ ਦੁਬਾਰਾ ਮੁੜ ਕੇ ਨੀ ਦੇਖਿਆ, ਉਹ ਜਦੋਂ ਛੱਡ ਦਿੱਤੀਆਂ ਤਾਂ ਛੱਡ ਦਿੱਤੀਆਂ, ਤੁਸੀਂ ਤਾਂ ਆਪਣੀ ਕੁਰਸੀ ਛੱਡ ਕੇ ਰਾਜੀ ਨੀ।
0: ਦੂਜੀ ਗੱਲ ਭਾਰੇ ਸਾਹਿਬ, ਇਹਨਾਂ ਚੀਜ਼ਾਂ ਦਾ ਆਊਟਪੁੱਟ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਹੀ ਕੀਤਾ ਨਾ, ਖਰਚਿਆ ਹੀ
1: ਬਿਲਕੁਲ
0: ਹੁਣ। ਅੱਛਾ, ਬਾਕੀ ਸਰਕਾਰਾਂ ਵੀ ਮਤਲਬ ਖਰਚ ਦੀਆਂ ਸੀ ਟੈਕਸ ਪੇਅਰ ਦਾ ਪੈਸਾ, ਉਹ ਕੋਈ ਨਾ ਕੋਈ ਕੰਸਟਰਕਟਿਵ ਵੇ ਤੇ ਖਰਚ ਦੀਆਂ ਸੀ, ਚੱਲ ਕੋਈ ਵਿਰਾਸਤ ਖਾਲਸਾ ਬਣਾ ਤਾ ਜੀ ਨਾਲ ਏਦਾਂ ਕਰਕੇ, ਨਾਲੇ ਆਪਣੀ ਬੰਦੇ ਬੰਦੇ ਕਰਾ ਲਈ, ਨਾਲੇ ਟਿਕਟ ਲਾ ਤੀ ਉੱਥੇ, ਪੈਸੇ ਜਿਹੜੇ ਆਉਣ ਲੱਗ ਪਏ ਸਰਕਾਰ ਨੂੰ ਹੈਂਜੀ, ਕੁਛ ਚੀਜ਼ ਜਿਹੜੀ ਹੈਗੀ ਤੇ ਹਾਂ ਜੀ, ਤੇ ਉਹ ਸਰਕਾਰਾਂ ਇਹ ਦੇਖਦੀਆਂ ਸੀ ਵੀ ਅਸੀਂ ਜਦੋਂ ਛੱਡ ਕੇ ਜਾਵਾਂਗੇ ਜਾਂ ਚੱਲ ਜਾਵਾਂਗੇ ਤੇ ਸਾਡੇ ਨਾਂ ਦੇ ਉੱਤੇ ਕੀ ਯਾਦ ਰੱਖਿਆ ਜਾਊਗਾ, ਵੀ ਆਹ ਚੀਜ਼ਾਂ ਕੈਰੋ ਸਾਹਿਬ ਨੇ ਦੇਖੋ ਕਿੰਨੀ ਪ੍ਰੋਗਰੈਸ ਕੀਤੀ ਹੈਗੀ, ਪੀ ਜੀ ਆਈ ਸਾਰਾ ਕੁਛ ਜਿਹੜਾ ਹੈਗਾ ਆ ਇੱਥੇ ਹੈਗਾ ਹੈਂਜੀ। ਹੁਣ ਅਕਾਲੀਆਂ ਦੇ ਵੀ ਬਠਿੰਡੇ ਜਦੋਂ ਏਮਸ ਦੀ ਗੱਲ ਹੋਊਗੀ ਤੇ ਅਕਾਲੀਆਂ ਦਾ ਹੀ ਨਾਂ ਚੱਲੂਗਾ,
1: ਬਿਲਕੁਲ ਬਿਲਕੁਲ।
0: ਤੁਸੀਂ ਤਾਂ 16 ਮੈਡੀਕਲ ਕਾਲਜ ਗਏ ਸੀਗੇ ਜੀ, ਪਤਾ ਨੀ ਅੱਜ ਤੱਕ ਜਿਹੜਾ ਹੈਗਾ ਆ ਕਿੰਨਿਆਂ ਦੇ ਲਿੰਟਰ ਪੈ ਗਿਆ ਕਿ ਨਹੀਂ ਪੈ ਗਿਆ ਜੀ ਹਾਂਜੀ, ਉਹ ਸਾਰੀਆਂ ਉੱਥੇ ਉਹਦੇ ਆਲੇ ਦੁਆਲੇ ਝੋਨਾ

0: ਲੱਗਾ ਆ ਜੀ, ਉਹ ਜਿਥੇ ਇਹਨਾਂ ਨੇ ਨਾ ਜੀ ਵਸਤੂ ਵਾਲੇ ਲੱਗੇ ਆਇਆ ਸੀ, ਉਹ ਉੱਥੇ ਮੀਂਹ ਪੱਥਰ ਦੇ ਨਾਲ ਆਲੇ ਦੁਆਲੇ ਝੋਨਾ ਲੱਗਾ ਆ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੀਆਂ ਕਹਿਣ ਦੀ ਗੱਲ ਹੈਗੀ ਆ ਜੀ।
1: ਬਿਲਕੁਲ,
0: ਬਾਕੀ ਪਰ ਇਸ ਖਬਰ ਦੇ ਉੱਤੇ ਤਾਂ ਵਾਇੰਡ ਅਪ ਇਹਨੂੰ ਇਸੇ ਚੀਜ਼ ਤੇ ਕਰਦੇ ਹੈਗੇ ਆ ਵੀ ਮਾਨ ਸਾਹਿਬ ਸਾਡਾ ਬਹੁਤ ਦਿਲ ਕਰਦਾ ਆ ਤੁਹਾਡੇ ਤੇ ਯਕੀਨ ਕਰਨ ਨੂੰ, ਪਰ ਕੀ ਕਰੀਏ ਵੀ ਤੁਹਾਡੀ ਕੱਲ ਵਾਲੀ ਗੱਲ ਤੇ ਜੇ ਯਕੀਨ ਕਰੀਏ ਤੇ ਅੱਜ ਵਾਲੀ ਝੂਠੀ ਹੋ ਜਾਂਦੀ ਆ, ਤੇ ਜੇ ਅੱਜ ਵਾਲੀ ਤੇ ਯਕੀਨ ਕਰੀਏ ਤੇ ਕੱਲ ਵਾਲੀ ਝੂਠੀ ਹੋ ਜਾਂਦੀ ਆ, ਤੇ ਉਹਦੇ ਤੇ ਕੱਲ ਵਾਲੀ ਤੇ ਤਾਂ ਪਹਿਲਾਂ ਹੀ ਪਰਚਾ ਦਰਜ ਹੈਗਾ ਆ, ਇੱਥੇ ਹੁਣ ਪਤਾ ਨੀ ਕੀ ਕਾਰਵਾਈ ਹੁੰਦੀ ਆ ਜੀ, ਦੇਖ ਲੈਂਦੇ ਆ ਸਰ।
1: ਬਿਲਕੁਲ
0: ਹਾਂਜੀ
1: ਜੀ। ਤੇ ਸੈਣੀ ਸਾਹਿਬ, ਵੈਸੇ ਦੇਖਿਆ ਜਾਵੇ ਹਰ ਚੀਜ਼ ਦੇ ਵਿਚ ਹੀ ਸਿਆਸਤ ਹੀ ਚੱਲ ਰਹੀ ਆ, ਤਾਂ ਦੇਖੋ ਭਾਜਪਾ ਦਾ ਅੰਮ੍ਰਿਤਸਰ ਤੋਂ ਇੱਕ ਜਿਹੜਾ ਫੜਿਆ ਗਿਆ ਤਾਂ ਉਹਦੇ ਵਿਚ AK-47 ਤੇ ਹੋਰ ਜਿਹੜੇ ਐਡਵਾਂਸ ਜਿਹੜੇ ਨੇ ਵੈਪਨ ਨੇ ਉਹ ਫੜੇ ਗਏ ਨੇ, ਪਰ ਉਹਦੇ ਵਿਚ ਵੀ ਧਾਲੀਵਾਲ ਸਾਹਿਬ ਦੇਖੋ ਆਮ ਆਦਮੀ ਪਾਰਟੀ ਦੇ ਨੇ ਮੇਰੇ ਖਿਆਲ ਵੀ, ਤੇ ਉਹ ਕਹਿੰਦੇ ਨੇ ਭਾਈ ਵੀ ਅਸੀਂ ਤਾਂ ਬਥੇਰਾ ਕਿਹਾ ਭਾਈ, ਮਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਥੇ ਜਿਹੜੇ ਡਰੋਨ ਜਿਹੜੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਕੀਤੀ ਸੀ ਵਾਰ ਵਾਰ, ਪਰ ਕਹਿੰਦੇ ਕੇਂਦਰ ਸਰਕਾਰ ਜਿਹੜੀ ਆ ਸਹਿਯੋਗ ਨਹੀਂ ਕਰਦੀ ਇਸ ਕਰਕੇ, ਤੇ 2027 ਦੀਆਂ ਚੋਣਾਂ ਲਾਗੇ ਨੇ ਤਾਂ ਇਹਦੇ ਵਿਚ ਕਿਤੇ ਨਾ ਕਿਤੇ ਸੂਬੇ ਦੇ ਵਿਚ ਖਲਬਲੀ ਮਚਾਉਣਾ ਜਾਂ ਵੋਟਾਂ ਨੂੰ ਡਿਸਟਰਬ ਕਰਨ ਦੇ ਲਈ ਕਹਿੰਦੇ ਇਹ ਸਾਰਾ ਕੁਝ ਹੋ ਰਿਹਾ, ਤੇ ਭਾਈ 4.5 ਸਾਲਾਂ ਦੇ ਵਿਚ ਕਿੰਨੇ ਥਾਣਿਆਂ ਦੇ ਉੱਤੇ ਕਿੰਨੇ ਜਿਹੜੇ ਵਪਾਰੀ ਨੇ ਉਹਨਾਂ ਦੇ ਉੱਤੇ ਜਾਂ ਸਾਰਾ ਕੁਝ ਹੋ ਗਿਆ, ਉਦੋਂ ਤਾਂ ਹਥਿਆਰ ਨਜ਼ਰ ਨਹੀਂ ਆਏ ਜੀ।
0: ਭਾਰੇ ਸਾਹਿਬ ਏਦਾਂ ਆ ਵੀ ਜੇ ਤੁਹਾਡੀ ਗੱਲ ਨਹੀਂ ਮੰਨੀ ਉਹਨਾਂ ਨੇ ਜਾਂ ਨਹੀਂ ਸੁਣੀ ਹੈਗੀ, ਤੁਸੀਂ ਹੋ ਤੁਸੀਂ ਤੁਹਾਡੀ ਪਾਰਟੀ ਤਾਂ ਧਰਨਿਆਂ ਤੋਂ ਉੱਠੀ ਪਾਰਟੀ ਆ, ਚੁੱਪ ਕਰਕੇ ਕੈਬਨਿਟ ਲਿਜਾ ਕੇ ਤੇ ਬਾਹਰ ਧਰਨਾ ਲਾ ਦਿੰਦੇ ਹੋਮ ਮਿਨਿਸਟਰ ਦੇ, ਭਾਈ ਸਾਡੇ ਤੋਂ ਉੱਥੇ ਆਹ ਲਾ ਕੇ ਥਾਣਿਆਂ ਤੇ ਹਮਲਾ ਹੋਣ ਡਿਆ ਤੇ ਤੁਸੀਂ ਸਾਨੂੰ ਆਹ ਚੀਜ਼ ਨਹੀਂ ਦਿੰਦੇ ਹੈਗੇ, ਐਂਟੀ ਡਰੋਨ ਸਿਸਟਮ ਨਹੀਂ ਦਿੰਦੇ। ਹਾਂਜੀ, ਉਹ 50 ਕਿਲੋਮੀਟਰ ਤਾਂ ਵੈਸੇ BSF ਕੋਲ ਆ ਜੀ।
1: ਬਿਲਕੁਲ
0: ਠੀਕ ਹੈ ਜੀ। ਅੱਛਾ, ਉਹ 50 ਕਿਲੋਮੀਟਰ ਤੋਂ ਅੱਗੇ ਨਿਕਲੇ ਆਉਂਦਾ ਹੈਗਾ ਤੇ ਤੁਹਾਡੀ ਹੈਗੀ ਹੈ ਸ਼ੁਰੂ ਏਜੰਸੀ ਜੁਰਿਸਡਿਕਸ਼ਨ
1: ਜੀ,
0: ਤੁਸੀਂ ਕਿੰਨੇ ਕੁ ਅਟੈਂਟਿਵ ਹੈਗੇ ਆ ਉਹ ਪਤਾ ਲੱਗ ਜਾਂਦਾ ਹੈ ਜੀ।
1: ਜੀ
0: ਭਾਰੇ ਸਾਹਿਬ, ਇਹ ਤਾਂ ਇੱਕ ਬੰਦਾ ਫੜਿਆ ਆ, ਇਕੱਲਾ ਹੀ ਥੋੜਾ ਹੋਊਗਾ, ਹੋਰ ਇੱਦਾਂ ਦੇ ਕਰੇ ਬਾਰਡਰ ਤੇ ਕਿੰਨੇ ਬਾਰਡਰ ਤੇ ਬੈਠੇ ਆ ਜੀ, ਜਿਹੜੇ ਤੁਸੀਂ ਦੇਖੋ ਤਾਂ ਸਹੀ ਇੰਨਾ ਅਸਲਾ ਆ ਚੁੱਕਾ ਹੈਗਾ ਜੀ, ਉਧਰੋਂ ਵੀ ਆਇਆ ਹੈਗਾ, BJP ਰੂਲਡ ਸਟੇਟ ਦੇ ਵਿੱਚੋਂ ਵੀ ਆਉਂਦਾ ਹੈਗਾ, ਮੱਧ ਪ੍ਰਦੇਸ਼ ਤੋਂ ਉੱਥੋਂ ਵੀ ਬਣ ਕੇ ਆਉਂਦਾ ਹੈ ਜੀ।
1: ਜੀ
0: ਵੱਡੀ ਗੱਲ ਇਹ ਹੈਗੀ ਆ ਤੇ ਇਹਨਾਂ ਨੇ ਕਿੰਨੀ ਕੁ ਵਾਰੀ ਜਿਹੜਾ ਹੈਗਾ ਆ ਤੁਹਾਡੇ ਜੋ ਹੁਣ ਤਾਂ ਚਲੋ ਜਿਹੜੇ 6 ਤੁਹਾਡੇ ਰਾਜ ਸਭਾ ਵਾਲੇ ਚੱਲ ਗਏ, ਉਧਰਲੇ ਪਾਸੇ ਬਾਕੀ ਹਜੇ ਵੀ ਤਾਂ ਹੈਗਾ ਹੀ ਆ, ਉੱਥੇ ਐਮਪੀ ਤਾਂ ਤੁਹਾਡੇ ਹੈਗੇ ਹੀ ਆ।
1: ਬਿਲਕੁਲ
0: ਹਾਂਜੀ, ਉੱਥੇ ਉਹਨਾਂ ਨੇ ਗੱਲ ਨੀ ਕੀਤੀ, ਮੀਤ ਹੇਰ ਨੇ ਕਿਉਂ ਨੀ ਗੱਲ ਕੀਤੀ, ਪਾਰਲੀਮੈਂਟ ਚ ਖੜੇ ਹੋ ਕੇ ਗੱਲ ਕਰੋ ਤੁਸੀਂ
1: ਜੀ,
0: ਉਹ ਤਾਂ ਸੈਸ਼ਨ ਚੱਲਦਾ ਹੀ ਰਹਿੰਦਾ ਨਾ ਜੀ, ਉੱਥੇ ਉੱਥੇ ਤਾਂ ਗੱਲ ਕਰੋ ਤੁਸੀਂ।
1: ਬਿਲਕੁਲ
0: ਤੇ ਭਾਈ ਆ ਦੇਖੋ ਜੀ ਤੁਹਾਡੇ ਹਾਲਾਤ ਆ,
1: ਸੀਚੇਵਾਲ ਸਾਹਿਬ ਇਨਸਾਨੀਅਤ ਦੇ ਕਦਰਦਾਨ ਨੇ, ਕੁਦਰਤ ਦੇ ਕਦਰਦਾਨ ਨੇ, ਉਹਨਾਂ ਦਾ ਤਾਂ ਫਰਜ਼ ਬਣਦਾ ਇਹ ਗੱਲ ਪਹਿਲਾਂ ਰੱਖਣ ਪਈ, ਇੰਨਾ ਕੁਝ ਹੋ ਰਿਹਾ ਜੀ ਸਾਡੇ ਸੂਬੇ ਚ, ਤੁਹਾਡੇ ਸੂਬਿਆਂ ਚੋਂ ਆਹ ਚੀਜ਼ਾਂ ਆ ਰਹੀਆਂ ਨੇ, ਇਹਨਾਂ ਨੂੰ ਬੰਦ ਕਰੋ ਭਾਈ।
0: ਭਾਰੇ ਸਾਹਿਬ, ਮੈਨੂੰ ਇੱਕ ਸਿਆਸਤਦਾਨ ਨੇ ਕਿਹਾ ਸੀਗਾ
1: ਜੀ,
0: ਮੈਂ ਕਿਹਾ, ਉਹ ਮੈਨੂੰ ਕਹਿੰਦਾ ਉਹ ਕਿਸੇ ਅੱਗੇ MP ਦਾ ਹੈਗਾ ਸੀਗਾ ਜੀ ਨੇੜੇ, ਉਹ ਮੈਨੂੰ ਕਹਿੰਦਾ ਵੀ ਸੈਣੀ ਸਾਹਿਬ ਤੁਹਾਨੂੰ ਕੀ ਦੱਸੀਏ, ਇਹ ਤਾਂ ਪਾਣੀਪਤ ਅੱਗੇ ਜਾ ਕੇ ਜਿਹੜਾ ਹੈਗਾ ਜਿਹੜਾ ਵੀ ਜ਼ਬਾਨ ਬਾਤ ਹੋਣੀ ਸ਼ੁਰੂ ਹੋ ਜਾਂਦੀ ਆ, ਹੈਗੀ ਵੀ ਉੱਥੇ ਜਾ ਕੇ ਹਿੰਦੀ ਬੋਲਣੀ ਪੈਣੀ ਆ, ਅੰਗਰੇਜ਼ੀ ਬੋਲਣੀ ਪੈਣੀ ਆ, ਹਾਲੇ ਕਿ ਕਹਿੰਦਾ ਉੱਥੇ ਗੱਲ ਪੰਜਾਬੀ ਚ ਵੀ ਹੋ ਸਕਦੀ ਆ ਜਿੱਦਾਂ ਮਰਜ਼ੀ, ਕਹਿੰਦਾ ਉੱਥੇ ਤੁਸੀਂ ਕਹਿੰਦਾ ਜੋ ਮਰਜ਼ੀ ਕਰ ਲਓ, ਕਦੀ ਵੀ ਤੁਹਾਨੂੰ ਪ੍ਰਾਈਮ ਮਿਨਿਸਟਰੀ ਜਿਹੜੀ ਹੈਗੀ ਨਾ, ਭਾਈ ਪ੍ਰਾਈਮ ਵਧੀਆ ਮਿਨਿਸਟਰੀ ਜਿਹੜੀ ਆ ਉਹ ਪੰਜਾਬ ਵਾਲਿਆਂ ਦੇ ਖਾਤੇ ਚ ਨਹੀਂ ਆਊਗੀ। ਮੈਂ ਕਿਹਾ ਉਹ ਕਿਉਂ, ਕਹਿੰਦਾ ਉਹ ਲੈ ਕੇ ਜਾਂਦੇ ਸਾਊਥ ਵਾਲੇ
1: ਜੀ,
0: ਜਿਹਨਾਂ ਦੀ ਇੰਗਲਿਸ਼ ਤੇ ਵੀ ਕਮਾਂਡ ਆ, ਜਿਹਨਾਂ ਦੀ ਮਤਲਬ ਮੈਥ ਤੇ ਵੀ ਕਮਾਂਡ ਹੈਗੀ ਆ, ਹਾਂਜੀ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੱਲੇ ਹੈਗੀਆਂ, ਕਹਿੰਦਾ ਸਾਡੇ ਬੰਦੇ ਜਿਹੜੇ ਹੈਗੇ ਆ ਇੱਥੇ ਜਿਹੜੀਆਂ ਗੱਲਾਂ ਕਰ ਸਕਦੇ ਆ, ਨਾਅਰੇ ਲਾ ਸਕਦੇ ਹੈਗੇ ਆ, ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਤਿਆਰੀ ਕਰਕੇ ਬੋਲਣਾ ਜਿਹੜਾ ਆ, ਉਹ ਕਹਿੰਦਾ ਵੀ ਕੁਛ ਹੋਰ ਗੱਲ ਹੈਗੀ ਆ।
1: ਦੇਖੋ ਆਪਣੇ ਕਿੰਨੇ ਹੋਣਹਾਰ ਲੋਕ ਨੇ, ਮੈਂ ਚਲੋ ਕਿਸੇ ਦੀ ਹਮਾਇਤ ਨਹੀਂ ਕਰਦਾ, ਅਰਥ ਸ਼ਾਸਤਰੀ ਨੇ, ਕਿਸਾਨੀ ਮੁੱਦਿਆਂ ਦੇ ਉੱਤੇ ਸ਼ਰਮਾ ਸਾਹਿਬ ਨੇ, ਕਿੰਨੇ ਵਿਦਵਾਨ ਨੇ ਆਪਣੇ ਕਹਿ ਸਕਦੇ ਜਿਹੜੇ ਐਨ ਧਾਕੜ ਕਹਿ ਸਕਦੇ ਆ ਕਿ ਪੂਰੇ ਪੁਆਇੰਟਾਂ ਦੇ ਨਾਲ ਜਥੇਬੰਦੀਆਂ ਜਿਹੜੀਆਂ ਨੇ ਆਪਣੀਆਂ ਪੰਜਾਬ ਦੀਆਂ ਕਿਸਾਨੀ ਦੀਆਂ, ਉਹਦੇ ਵਿੱਚ ਬੁਲਾਰੇ ਜਿਹੜੇ ਨੇ, ਕਿੰਨੇ ਉਹ ਤਰਕ ਦੇ ਨਾਲ ਤੇ ਕਿੰਨੇ ਅੰਕੜਿਆਂ ਦੇ ਨਾਲ ਗੱਲ ਕਰਦੇ ਆ, ਕਿ ਉਹਨਾਂ ਲੋਕਾਂ ਨੂੰ ਨੀ ਭੇਜਣਾ ਚਾਹੀਦਾ ਕਿ ਸਿਰਫ ਪੈਸਾ ਹੀ ਜਿਹੜਾ ਪੈਸਾ ਲੈ ਕੇ ਉਹਨੂੰ ਦੇਖ ਕੇ ਭੇਜ ਦਿੱਤਾ ਜਾਵੇ।
0: ਭਾਰਤ ਸਾਹਿਬ ਉਮੀਦ ਤਾਂ ਸੀ ਇਹਨਾਂ ਦੀ ਪਾਰਟੀ ਤੋਂ ਵੀ ਹਾਂ ਜੀ ਕੋਈ ਹਟ ਕੇ ਕੰਮ ਕਰਨਗੇ, ਕੋਈ ਮਤਲਬ ਕੋਈ ਟੈਲੈਂਟਡ ਬੰਦੇ ਜਿਹੜੇ ਹੈਗੇ ਆ ਉੱਥੇ ਭੇਜਣਗੇ ਜੀ, ਇੰਟੈਲੀਜੈਂਟ ਬੰਦੇ ਜਾਣਗੇ, ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ ਜੀ ਵਿਦ ਫੈਕਟਸ ਐਂਡ ਫਿਗਰਸ, ਤੇ ਉਹ ਆਪਣੇ ਆਪ ਉਹਦੇ ਨਾਲ ਕੋਈ ਹੱਲ ਹੋਊਗਾ ਜੀ। ਬਟ ਇਹਨਾਂ ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਤਾਂ ਹੈਗਾ ਜੀ, ਇਹ ਤਾਂ ਹੈ ਨੀ ਜੀ ਕਿਸੇ ਕੰਮ ਦੇ ਨੀ ਨਿਕਲੇ ਜੀ। ਹੁਣ ਤਾਂ ਇਹ ਵੀ ਕਾਊਂਟਰ ਹੁਣ ਜਿਹੜਾ ਧਾਲੀਵਾਲ ਸਾਹਿਬ ਦਾ ਜਿਹੜਾ ਹੈਗਾ ਆ, ਜਿਹਨਾਂ ਨੂੰ ਅਕਸਰ ਟਮਾਟਰ ਮੰਤਰੀ ਵੀ ਕਹਿੰਦੇ ਆ, ਉਹਨਾਂ ਦਾ ਤਾਂ ਵੈਸੇ ਏਦਾਂ ਹੀ ਆ ਜੀ, ਆਹ ਲੋਕਾਂ ਵਾਸਤੇ ਜਿਹੜੇ ਕਾਊਂਟਰ ਅਟੈਕ ਕਰਨ ਦੀ ਗੱਲ ਆ, ਬਾਕੀ ਓਦਾਂ ਸਰ ਪਤਾ ਨੀ ਹੈਗਾ ਜੀ ਵੀ ਚਲੋ ਇੱਕ ਬੰਦੇ ਤੋਂ ਰਿਕਵਰੀ ਹੋਈ ਆ ਖਰੀ, ਏਦਾਂ ਦੇ ਕਿੰਨੇ ਹੈਗੇ ਆ ਜੀ
1: ਇਹਦੇ
0: ਸਰ, ਇਹ ਜੇ ਕਿਤੇ ਹਾਲਾਤ ਖਰਾਬ ਹੋਵੇ ਇੰਨਾ ਅਸਲਾ ਜਿਹੜਾ ਹੈਗਾ ਬਣੂਗਾ ਕੀ ਪੰਜਾਬ ਦਾ
1: ਜੀ? ਬਿਲਕੁਲ
0: ਸਰ, ਭਾਰਤ ਸਾਹਿਬ ਤੁਸੀਂ ਯਕੀਨ ਕਰੋ ਇਸ ਵੇਲੇ ਪੰਜਾਬ ਚ ਉਹ ਬੰਦੇ ਬੈਠੇ ਹੈਗੇ ਆ ਵੀ ਜਿਹੜੇ ਕਿਸੇ ਕਾਰਨ ਵਸ਼ ਬਾਹਰਲੇ ਕੰਟਰੀਆਂ ਦੇ ਵਿੱਚ ਮੂਵ ਨਹੀਂ ਕਰ ਸਕੇ
1: ਜੀ।
0: ਅਦਰਵਾਈਜ਼ ਜੇ ਕਿਸੇ ਦਾ ਸਰਦਾ ਆ ਜਾਂ ਕਿਸੇ ਦਾ ਜ਼ਰੀਆ ਹੈਗਾ ਆ ਤੇ ਉਹ ਨਿਕਲ ਰਿਹਾ ਛੇਤੀ ਤੋਂ ਛੇਤੀ, ਬਿਜ਼ਨਸਮੈਨ ਤਾਂ ਨਿਕਲ ਰਿਹਾ ਹੈਗਾ ਆ ਜੀ, ਬਿਜ਼ਨਸਮੈਨ ਤਾਂ ਇੱਥੋਂ ਬਿਜ਼ਨਸ, ਤੁਸੀਂ ਯਕੀਨ ਕਰੋ ਅੱਗੇ ਮਤਲਬ ਜਿਹੜੇ ਹੈਗੇ ਆ ਯੂਪੀ ਬਿਹਾਰ ਤੋਂ ਬੰਦੇ ਆਉਂਦੇ ਹੁੰਦੇ ਸੀਗੇ ਇੱਥੇ, ਸਾਡਾ ਉਦਯੋਗ ਜਿਹੜਾ ਹੈਗਾ ਆ ਹੁਣ ਉੱਥੇ ਨੂੰ ਜਾ ਰਿਹਾ ਜੀ
1: ਜੀ,
0: ਪੰਜਾਬੀਆਂ ਨੂੰ ਹੱਡ ਹਰਾਮੀ ਬਣਾ ਦਿੱਤਾ ਹੈਗਾ ਜੀ, ਵੀ 1000 ਰੁਪਇਆ ਆਊਗਾ ਤਾਂ ਇਹ ਹੋਊਗਾ ਜੀ ਫਰੀ ਵੀਜ਼ ਦੇ ਉੱਤੇ ਜੀ, ਤੇ ਨਾ ਤਾਂ ਇੱਥੇ ਲੇਬਰ ਮਿਲਦੀ ਆ ਜੀ ਤੇ ਨਾ ਸਿਕਿਓਰਡ ਐਟਮੋਸਫੀਅਰ ਮਿਲਦਾ ਹੈਗਾ, ਇਸ ਕਰਕੇ ਬਿਜ਼ਨਸ ਵੀ ਦੂਜੀਆਂ ਸਟੇਟਾਂ ਚ ਸ਼ਿਫਟ ਹੋ ਰਿਹਾ ਜੀ। ਹਾਂਜੀ ਇੱਕ ਚੀਜ਼ ਜ਼ਰੂਰ ਪੋਜ਼ਿਟਿਵ ਖਬਰ ਹਾਂਜੀ ਉਹ ਇਹ ਆ ਜੀ, ਤੇ ਅੱਜ ਕਿਸਾਨ ਜਿਹੜੀਆਂ ਯੂਨੀਅਨ ਆ ਉਹ ਕੱਸੀਆਂ
1: ਹੋਈਆਂ,
0: ਉਹਨਾਂ ਨੇ ਸਿਰ ਜੋੜ ਲਏ ਹੈਗੇ ਜੀ ਵੀ ਉਹ ਇਸ ਚੀਜ਼ ਦੇ ਮੁੱਦੇ ਤੇ ਵੀ ਆ ਜਿਹੜੀ ਅਮੈਰੀਕਾ ਨਾਲ ਡੀਲ ਹੋਈ ਆ ਇਹਦੇ ਮੁੱਦੇ ਤੇ ਕੀ ਕੰਸੀਕੁਐਂਸ ਸਰ, ਜਦੋਂ ਡੇਅਰੀ ਪ੍ਰੋਡਕਟ ਕਹਿੰਦੇ ਆ ਨਾ ਜੀ ਇਹਨਾਂ ਦੀ ਵੀ ਜਾਨ ਨਿਕਲਦੀ ਹੈਗੀ ਇੱਥੇ ਵੀ ਭਾਈ ਇੱਥੇ ਬਣੂਗਾ ਕੀ,
1: ਬਿਲਕੁਲ
0: ਤੇ ਇਸ ਕਰਕੇ ਜਿਹੜਾ ਇਹ ਜੀ ਕੁਛ ਇੱਕ ਚੀਜ਼ਾਂ ਇਹ ਵੀ ਵਿਚਾਰਨ ਵਾਲੀਆਂ ਗੱਲ ਹੈਗੀ ਆ ਵੀ ਡੇਅਰੀ ਪ੍ਰੋਡਕਟ ਤੁਸੀਂ ਕਹਿ ਤਾਂ ਦਿੱਤਾ ਇੱਕ ਪਾਸੇ ਤੁਹਾਡੇ ਜਿਹੜੇ ਹੈਗੇ ਆ ਉੱਥੇ ਦੇ ਮਤਲਬ ਖੁਰਾਕ ਪਸ਼ੂਆਂ ਦੀ
1: ਜੀ,
0: ਉੱਥੇ ਨੋਨ ਵੈਜ ਵੀ ਦਿੱਤਾ ਜਾਂਦਾ ਹੈਗਾ ਪਸ਼ੂਆਂ ਨੂੰ
1: ਜੀ,
0: ਫਿਰ ਜਿਹੜਾ ਹੈਗਾ ਆ ਫਿਰ ਤੁਸੀਂ ਆਪੋ ਇਸ ਚੀਜ਼ ਦੇ ਉੱਤੇ ਕਹਿੰਦੇ ਹੈਗੇ ਆ ਜੀ ਤੇ ਸਾਡੇ ਸ਼ਾਕਾਹਾਰੀ ਜਿਹੜੀ ਦੁੱਧ ਨੂੰ ਮੰਨਦੇ ਆ ਜੀ, ਇਹ ਥੋੜਾ ਕਲਚਰ ਡਿਫਰੈਂਸ ਹੈਗਾ, ਥੋੜੇ ਹੋਰ ਚੀਜ਼ਾਂ ਹੈਗੀਆਂ ਜੀ, ਬਾਕੀ ਜਿਹੜਾ ਵੱਡੀ ਗੱਲ ਇਹ
1: ਹੈ ਸਾਹਿਬ ਦੁਨੀਆਂ ਦੇ ਉੱਤੇ ਸ਼ਾਕਾਹਾਰੀ ਤਾਂ ਕੁਝ ਵੀ ਨਹੀਂ, ਚਲੋ ਸਾਡੀਆਂ ਮਨ ਦੀਆਂ ਮਨੌਤਾਂ ਨੇ ਜਾਂ ਕੁਝ ਵੀ ਹੈ, ਹੁਣ ਦੇਖੋ ਕੋਈ ਕਣਕ ਦਾ ਬੀਜ ਵੀ ਪਾਉਂਦਾ ਜਿੰਨਾ ਚਿਰ ਉਹਦੇ ਵਿੱਚ ਕੋਈ ਆਪਣਾ ਕੀਟ ਪਤੰਗਾ ਜਿਹੜਾ ਉਹ ਘੁੰਮਦਾ ਨਹੀਂ ਗਾ, ਜਾਂ ਕਿੰਨੇ ਜਿਹੜੇ ਆਪਣੇ ਸ਼ਹਿਦ ਦੀ ਮੱਖੀ ਕਹਿ ਲਓ ਜਾਂ ਹੋਰ ਸਾਰੇ ਜਿੰਨੇ ਇਹ ਹੈਗੇ ਨੇ ਜੀ, ਜਿੰਨਾ ਚਿਰ ਉਹਨਾਂ ਦਾ ਇੱਕ ਸੰਗਮ ਨਹੀਂ ਹੁੰਦਾ ਇੱਕ ਦੂਸਰੇ ਦੇ ਨਾਲ ਪੋਲੀਏਸ਼ਨ ਨਹੀਂ ਹੁੰਦੀ ਹੈ, ਉਹਨਾਂ ਚਿਰ ਕੋਈ ਵੀ ਫਸਲ ਕੋਈ ਵੀ ਫਲ ਨਹੀਂ ਲੱਗ ਸਕਦਾ ਦਰਖਤ ਨੂੰ, ਕੋਈ ਫੁੱਲ ਨਹੀਂ ਖਿੜ ਸਕਦਾ ਜੀ।
0: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਇਹ ਨਾ ਤੁਸੀਂ ਮਨ ਨੂੰ ਗੱਲ ਹੁੰਦੀ ਆ, ਮੈਂ ਅੱਜ ਤੱਕ ਜਿਹੜਾ ਹੈਗਾ ਨੋਨ ਵੈਜ ਮੈਂ ਨੋਨ ਵੈਜ ਨਹੀਂ ਖਾਧਾ ਜੀ, ਠੀਕ ਹੈ ਜੀ, ਉਹ ਮੈਨੂੰ ਕਿਸੇ ਨੇ ਜਿਹੜਾ ਹੈਗਾ ਫੇਸ ਓਇਲ ਦੇ ਕੈਪਸੂਲ ਭੇਜ ਦਿੱਤੇ
1: ਜੀ
0: ਸੱਜਣ ਮਿੱਤਰ ਦਾ, ਸਰ ਮੈਂ ਚਾਹ ਕੇ ਵੀ ਨਹੀਂ ਖਾ ਸਕਿਆ ਤੇ ਮੈਂ ਮਤਲਬ ਕਿਸੇ ਗਾਂ ਆਪਣੇ ਸੱਜਣ ਨੂੰ ਦੇਤੇ ਵੀ ਯਾਰ ਤੂੰ ਨੋਨ ਵੈਜ ਯੂਜ਼ ਕਰ ਰਿਹਾ ਹੈਗਾ ਤੇ ਤੂੰ ਲੈ ਲੈ,
1: ਮੈਂ ਚਾਹੁੰਦਾ ਸੀ, ਮੈਂ ਆਪਣੀ ਵੀ ਸੁਣਾਉਂਦਾ ਤੁਹਾਨੂੰ, ਮੈਂ ਬਹੁਤ ਔਖਾ ਹੋਇਆ ਸੀ ਜਦੋਂ ਮੈਂ ਨਵਾਂ ਨਵਾਂ ਇੱਥੇ ਆਇਆ, ਚਲੋ ਸਾਰੀ ਉਮਰ ਜਿਹੜਾ ਬੀਫ ਨਹੀਂ ਖਾਧਾ ਸੀ ਕਦੇ ਵੀ, ਤਾਂ ਉਹ ਕੀ ਹੋਇਆ ਉਹ ਸੱਜਣ ਲੈ ਆਏ ਜੀ ਮਤਲਬ ਕਿ ਪੂਛ ਤੇ ਪਹਿਲੀ ਵਾਰੀ ਜੀ, ਤੇ ਉਹ ਜਦੋਂ ਨਾ ਮੈਂ ਬੁਰਕੀ ਭਰਾਂ ਤਰੀ ਦੇ ਨਾਲ ਤੇ ਮੋਰੇ ਮੇਰੇ ਮੋਰੇ ਪੂਰਾ ਦਾ ਪੂਰਾ ਬੀਫ ਆ ਕੇ ਖੜਾ ਹੋ ਜਾ ਕਰੇ ਜੀ, ਉਹ ਮੈਂ ਕਿਹਾ ਭਰਾਵਾ ਲੈ ਜਾਓ ਚੱਕ ਕੇ ਮੈਂ ਨਹੀਂ ਖਾਂਦਾ ਇਹਨੂੰ ਜੀ, ਹਾਲਾਤ ਬਣਦੇ ਨੇ ਜੀ ਏਦਾਂ ਦੇ, ਬਿਲਕੁਲ ਜਿਹੜੀ ਚੀਜ਼ ਕਦੇ ਨਾ ਖਾਦੀ ਹੋਵੇ ਨਾ ਪਹਿਲਾਂ
0: ਅਸੀਂ ਉਹਨਾਂ ਹੱਥਾਂ ਦੇ ਵਿੱਚੋਂ ਨਿਕਲੇ ਹੁੰਨੇ
1: ਜੀ,
0: ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਬੈਟਰ ਕਰਦੀ ਆ ਜੀ,
1: ਬਿਲਕੁਲ
0: ਹੋਰ ਕੋਈ ਭਾਰੇ ਸਾਹਿਬ ਖਬਰ ਹੈ ਤੇ ਲੈ ਲਓ ਜੀ।
1: ਹਾਂਜੀ ਸੈਣੀ ਸਾਹਿਬ, ਜਿਹੜਾ ਹਜ਼ੂਰ ਸਾਹਿਬ ਐਕਟ 1956 ਦਾ ਰੋਲਾ ਪਿਆ ਆ ਉਹਦੇ ਵਿੱਚ, ਕਾਫੀ ਜਿਹੜੀ ਅੱਜ ਸਿਆਸੀ ਵੀ ਸ਼ਖਸੀਅਤਾਂ ਤੇ ਸਿੱਖ ਸ਼ਖਸੀਅਤਾਂ ਦੇ ਵੀ ਜਿਹੜੇ ਬਿਆਨ ਆਏ ਆ, ਮਹਾਰਾਸ਼ਟਰ ਸਰਕਾਰ ਦੀ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹੜਾ ਐਕਟ ਜਿਹੜਾ 1956 ਨੂੰ ਉਹ ਰੱਦ ਕਰਨ ਤੇ ਇਸ ਦੀ ਥਾਂ ਨਵਾਂ ਕਾਨੂੰਨ ਲਿਆਉਣ ਸਬੰਧੀ ਤਜਵੀਜ਼ ਰੱਦ ਕਰ ਦਿੱਤੀ ਹੈ ਤੇ ਇਹ ਫੈਸਲਾ 5 ਪਿਆਰਿਆਂ ਸੀਨੀਅਰ ਧਾਰਮਿਕ ਅਹਿਲਕਾਰਾਂ ਤੇ ਵੱਖ ਵੱਖ ਸਿੱਖ ਧਾਰਮਿਕ ਸੰਸਥਾਵਾਂ ਨੇ ਜਿਹੜੇ ਨੁਮਾਇੰਦੇ ਹੈ ਉਹਨਾਂ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ ਤੇ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਅੱਜ ਬਿਆਨ ਲੱਗਿਆ ਤੇ ਇਸੇ ਤਰ੍ਹਾਂ ਬੁੱਢਾ ਦਲ ਤੋਂ ਜਿਹੜੇ ਨੇ ਆਪਣੇ ਇੱਕ ਮਿੰਟ ਜੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਦੇ ਵੀ ਜਿਹੜਾ ਬਿਆਨ ਆਏ ਨੇ ਤੇ ਕੰਗ ਹੁਣਾਂ ਦੇ ਆਪਣੇ ਮਾਲਵਿੰਦਰ ਸਿੰਘ ਕੰਗ ਹੁਣਾਂ ਦਾ ਤੇ ਇਸੇ ਤਰ੍ਹਾਂ ਆਪਣੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦਾ ਵੀ ਇਹ ਬਿਆਨ ਆਇਆ ਇਹਦੇ ਵਿੱਚ ਇਹਨੂੰ ਰੱਦ ਕੀਤਾ ਜਾਵੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿਹੜਾ ਉਹਦੇ ਚੌਦਵੇਂ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਇਹਦਾ ਵਿਰੋਧ ਕੀਤਾ ਹੈ ਜੀ
0: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਦੋਂ ਬੋਲੀਆਂ ਆ ਜਦੋਂ ਮੀਡੀਆ ਨੇ ਇਹਨਾਂ ਨੂੰ
1: ਲਾਂਤਾਂ ਪਾਈਆਂ ਜੀ ਬਿਲਕੁਲ
0: ਐਕਚੁਅਲੀ ਇਹ ਜਿਹੜਾ ਹੈਗਾ ਮੁੱਦਾ ਚੱਕਿਆ ਮੀਡੀਆ ਨੇ
1: ਜੀ
0: ਮੀਡੀਆ ਨੇ ਮੁੱਦਾ ਚੱਕ ਕੇ ਦੱਸਿਆ ਵੀ ਭਾਈ ਉਹਨਾਂ ਨੇ ਜਿਹੜਾ ਹੈਗਾ ਆ ਵੀ ਪੁਰਾਣਾ ਐਕਟ ਜਿਹੜਾ ਆ ਉਹ ਅਬੋਲਿਸ਼ ਕਰ ਦਿੱਤਾ
1: ਜੀ
0: ਤੇ ਉਹ ਨਵਾਂ ਐਕਟ ਲਿਆਉਣ ਲੱਗੇ ਹੈਗੇ ਆ ਜੀ
1: ਜੀ
0: ਹੁਣ ਪੁਰਾਣਾ ਅਬੋਲਿਸ਼ ਕਰ ਦਿੱਤਾ ਨਵੇਂ ਦਾ ਜੇ ਡਰਾਫਟ ਆਇਆ ਕੋਈ ਨੀ ਸਰ
1: ਜੀ
0: ਜਦ ਤੱਕ ਨਵਾਂ ਜਿਹਾ ਡਰਾਫਟ ਆਉਂਦਾ ਨੀ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ ਕਿਉਂਕਿ ਲਕੀਰ ਤੇ ਫਕੀਰ ਬਟ ਜੇ ਪੁਰਾਣਾ ਉਹਨਾਂ ਨੇ ਅਬੋਲਿਸ਼ ਕੀਤਾ ਆ ਤੇ ਬਟ ਨੈਚੁਰਲ ਆ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਵੀ ਉੱਥੇ ਦੀ ਸਰਕਾਰ ਦੀ ਇੰਟਰਫੇਰੈਂਸ ਜ਼ਿਆਦਾ ਵਧਾਉਣ ਦੀ ਹੋਏਗੀ ਉੱਥੇ ਜਾਂ ਕੰਟਰੋਲ ਆਪਣੇ ਹੱਥ ਚ ਲੈਣ ਦੀ ਹੋਏਗੀ ਜੀ
1: ਜੀ
0: ਸੋ ਇਸ ਕਰਕੇ ਲੈਟ ਅਸ ਸੀ ਕੀ ਡਰਾਫਟ ਆਉਂਦਾ ਹੈਗਾ ਜੀ
1: ਬਿਲਕੁਲ
0: ਉਹ ਤੋਂ ਬਾਅਦ ਪ੍ਰਤੀਕਿਰਿਆ ਦੇਵਾਂਗੇ ਬਟ ਇਹ ਆ ਜੀ ਕਿ ਜੇ ਉਹਨੂੰ ਅਬੋਲਿਸ਼ ਵੀ ਕਰਨਾ ਸੀ ਤੇ ਸਿੱਖ ਸੰਸਥਾਵਾਂ ਨਾਲ ਸਲਾਹ ਕਰ ਲੈਂਦੇ ਐਸ ਜੀ ਪੀ ਸੀ ਨਾਲ ਸਲਾਹ ਕਰ ਲੈਂਦੇ ਇਹ ਚੇਂਜਡ ਹੈਗਾ ਆ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਕੌਨਫੀਡੈਂਸ ਚ ਲੈ ਲੈਂਦੇ ਉਸ ਤੋਂ ਬਾਅਦ ਡਰਾਫਟ ਬਣਾ ਕੇ ਪਹਿਲਾਂ ਇਹਨੂੰ ਅਬੋਲਿਸ਼ ਕਰਨ ਵਾਲੀ ਖ਼ਬਰ ਪਹਿਲਾਂ ਕਿਉਂ ਆਈ ਹੈਗੀ ਆ ਪਹਿਲਾਂ ਇਹਨਾਂ ਦਾ ਡਰਾਫਟ ਨਵੇਂ ਦਾ ਆ ਜਾਂਦਾ ਔਰ ਸਾਰਿਆਂ ਧਿਰਾਂ ਨੂੰ ਮਨਜ਼ੂਰ ਹੋ ਕੇ ਤੇ ਫਿਰ ਨਾਲ ਹੀ ਅਬੋਲਿਸ਼ ਕਰ ਦਿੰਦੇ ਤੇ ਨਾਲ ਹੀ ਦੂਜਾ ਪਾਸ ਕਰ ਲੈਂਦੇ ਜੀ ਇੰਡੀ ਕਾਹਲੀ ਕੀ ਸੀ ਜੀ
1: ਬਿਲਕੁਲ
0: ਇਹਦੇ ਵਿੱਚ ਇੱਦਾਂ ਲੱਗਦਾ ਹੈਗਾ ਆ ਕਿ ਸਰਕਾਰ ਦੀ ਮਹਿਲਾ ਫਾਈਡ ਆ ਇਹਨਾਂ ਨੂੰ ਇਹ ਹੋਣਾ ਆ ਕਿ ਜੇ ਇਸ ਚੀਜ਼ ਦਾ ਰੌਲਾ ਪੈ ਗਿਆ ਤੇ ਫਿਰ ਜਿਹੜਾ ਆ ਹੋ ਸਕਦਾ ਆ ਵੀ ਪੋਲੀਟੀਕਲੀ ਨੁਕਸਾਨ ਹੋਵੇ ਜੀ ਇਸ ਕਰਕੇ ਇਹਨਾਂ ਨੇ ਜਿਹੜਾ ਆ ਇਹ ਕੰਮ ਕੀਤਾ ਜੀ ਤੇ ਉਹ ਜਿੱਦਾਂ ਡਰਾਫਟ ਜਿੱਦਾਂ ਇੱਥੇ ਨੀ ਸੀ ਪਤਾ ਲੱਗਿਆ ਉਦਾਂ ਹੀ ਉੱਥੇ ਡਰਾਫਟ ਨੀ ਆ ਰਿਹਾ ਜਿਹ ਤੋਂ ਸ਼ੰਕਾ ਜਿਹੜੀ ਆ ਹੋਰ ਗਹਿਰੀ ਹੁੰਦੀ ਜਾਂਦੀ ਆ ਜੀ
1: ਸੁਪਰੀਮ ਕੋਰਟ ਨੇ ਜਿਹੜਾ ਸੀ ਵੀਰਵਾਰ ਨੂੰ ਇੱਕ ਪਟੀਸ਼ਨ ਅੱਜ ਜਿਹੜੀ ਹੈ ਉਹਨੂੰ ਕਿਹਾ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੇ ਲਈ ਜਿਹੜਾ ਮਿਲੇ ਦਾਨ ਦੇ ਵਿੱਚ ਕਥਿਤ ਹੇਰਫੇਰ ਦੇ ਮਾਮਲੇ ਚ ਐਫ ਆਈ ਆਰ ਦਰਜ ਕਰਨ ਤੇ ਨਿਰਪੱਖ ਤੇ ਸਮਾਬੰਧ ਜਿਹੜੀ ਹੈ ਜਾਂਚ ਦੀ ਮੰਗ ਵਾਲੀ ਆਪਣੀ ਪਟੀਸ਼ਨ ਦਾ 29 ਜੂਨ ਨੂੰ ਅਦਾਲਤ ਦੇ ਵਿੱਚ ਜ਼ਿਕਰ ਕਰੇ ਇਹ ਜਿਹੜਾ ਮਾਮਲਾ ਜਸਟਿਸ ਆਪਣੇ ਇੱਕ ਮਿੰਟ ਜੀ ਜਸਟਿਸ ਬੀ ਵੀ ਨਗਾਰਥਨਾ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਜਿਹੜਾ ਜ਼ਰੂਰੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਜੀ ਤੇ ਉਨ੍ਹਾਂ ਨੇ ਆਰਡਰ ਕਰ ਦਿੱਤਾ ਕਿ ਭਾਈ 29 ਤਰੀਕ ਨੂੰ ਇਹ ਪੇਸ਼ ਕੀਤਾ ਜਾਵੇ ਵੈਸੇ ਰੱਬ ਦੇ ਘਰ ਇਹੋ ਕੁਝ ਹੋ ਰਿਹਾ ਜੀ ਰੱਬ ਨੂੰ ਜਿਹਨੂੰ ਮੰਨਦੇ ਆ ਉਹਦੇ ਉਹਨੂੰ ਹੀ ਕੁੰਡੀ ਲਾਈ ਜਾਂਦੇ ਆ ਜੀ ਫੰਡਿੰਗ ਦੇ ਵਿੱਚੋਂ
0: ਬਿਲਕੁਲ ਜੀ ਬਿਲਕੁਲ ਜਸਟਿਸ ਡੀ ਵੀ ਨਾਗਰਤਨਾ ਹੋਣਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਸਰ ਗੱਲ ਏਦਾਂ ਹੈਗੀ ਆ ਜੀ ਕਿ ਜਿਹਨਾਂ ਦੇ ਉੱਤੇ ਦੋਸ਼ ਲੱਗਦੇ ਆ ਉਹ ਵੀ ਕਹਿੰਦੇ ਹੋਣਗੇ ਜੀ ਕਿ ਜਿੱਦਾਂ ਲਾਲੂ ਪ੍ਰਸ਼ਾਦ ਕਹਿੰਦਾ ਸੀਗਾ ਜੀ ਕਿ ਜਿਸ ਕਾ ਹਮਨੇ ਚਾਰਾ ਖਾਇਆ ਉਹ ਤੋਂ ਬੋਲਦੇ ਨਹੀਂ ਹੈਂਜੀ ਉਹ ਤੋਂ ਆਜ ਵੀ ਹਮੇ ਚਾੜਤੇ ਹੈ ਇਹ ਜਿਹੜਾ ਹੈਗਾ ਐਵੇਂ ਰੌਲਾ ਪਾਈ ਜਾਂਦੇ ਆ ਜੀ ਨਾ ਦੇਖੋ ਆਪਾਂ ਨਾ ਪੰਜੀ ਮੱਥਾ ਟੇਕਿਆ ਤੇ ਨਾ ਸਾਡਾ ਕੁਛ ਗਿਆ ਜੀ ਨਾ ਪੰਜਾਬ ਮੈਨੂੰ ਮੈਂ ਦਾਵੇ ਨਾਲ ਕਹਿੰਦਾ ਨਾ ਪੰਜਾਬੀਆਂ ਨੇ ਕੋਈ ਉੱਥੇ ਮੱਥਾ ਟੇਕਿਆ ਤੇ ਨਾ ਉਹਨਾਂ ਦਾ ਕੁਛ ਗਿਆ ਉਹ ਰਾਮ ਭਗਤਾਂ ਦਾ ਰਾਮ ਦੇ ਨਾਂ ਤੇ ਚੜੇ ਆ ਰਾਮ ਭਗਤਾਂ ਨੇ ਖਾਧੇ ਆ ਜੀ ਸਰ ਵੱਡੀ ਗੱਲ ਤੇ ਹੈਗੀ ਇਹ ਤਾਂ ਲੜਾਈ ਕਿਸੇ ਦੀ ਅਸੀਂ ਐਵੇਂ ਆਪਣੀ ਗੱਲ ਪਾ ਲਈ ਅੱਛਾ ਜੀ ਮੈਂ ਕਹਿੰਦਾ ਹੈਗਾ ਵੀ ਚੜਾਉਣ ਵਾਲਾ ਤੇ ਖਾਣ ਵਾਲਾ ਦੋਨੇ ਖੜੇ ਕਰ ਦਿਓ ਤੇ ਸਾਡੇ ਵਰਗਾ ਰੌਲਾ ਪਾਉਣ ਵਾਲਾ ਉਹ ਅਲੱਗ ਖੜਾ ਕਰ ਦਿਓ ਉਹ ਕਹੂਗਾ ਵੀ ਮੈਂ ਤੇਰੇ ਫੇਵਰ ਦੀ ਗੱਲ ਤੇਰਾ ਪੈਸਾ ਚੜਾਇਆ ਇਹ ਚੱਕ ਕੇ ਲੈ ਜਾ ਜਿਹੜਾ ਤੂੰ ਰਾਮ ਜੀ ਨੂੰ ਉਹ ਕਹੂਗਾ ਤੇਰਾ ਢਿੱਡ ਰੁਕਦਾ ਹੈਗਾ ਆ ਕਿਉਂਕਿ ਉਹ ਤਾਂ ਅੰਦਰੋਂ ਉਹਨਾਂ ਦੀ
1: ਅੰਦਰੋਂ ਬਿਲਕੁਲ
0: ਹਾਂਜੀ ਪੈਸਾ ਮੇਰਾ ਗਿਆ ਖਾਧਾ ਇਸ ਮੇਰੇ ਭਰਾ ਦੇ ਹੈਗਾ ਆ ਰਾਮ ਜੀ ਸਾਡੇ ਆ ਤੁਸੀਂ ਕੀ ਲੱਗਦੇ ਆ ਫੇਰ ਇਸ ਕਰਕੇ ਜਿਹੜਾ ਹੈਗਾ ਹਾਂਜੀ ਸੋ ਇਸ ਕਰਕੇ ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤੇ ਓਹਦੇ ਉੱਤੇ ਤਾਂ ਇਹ ਕਹਿਣਾ ਪੈਂਦਾ ਵੀ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ। ਹਾਂਜੀ ਤੇ ਬਾਕੀ ਇਹ ਤਾਂ ਸਰ ਲੁੱਟ ਜਿਹੜੀ ਆ ਫੜ ਹੋ ਗਈ ਆ ਜਾਂ ਮਤਲਬ ਪੁਆਇੰਟ ਆਊਟ ਹੋਈ ਆ ਸਰ ਇਹ ਕਿੱਥੇ ਕਿੱਥੇ ਕੌਣ ਕੌਣ ਲੁੱਟੀ ਜਾਂਦਾ ਭਗਵਾਨ ਦੇ ਨਾਂ ਤੇ। ਹਾਂਜੀ ਇੱਥੇ ਤਾਂ ਲੋਟੀ ਭਗਵਾਨ ਦੇ ਨਾਂ ਤੇ ਹੁੰਦੀ ਹੈਗੀ ਆ ਜੀ ਸਾਰੇ ਹੀ ਕਰਦੇ ਆ ਉਹ ਜੋ ਚੰਪਤ ਰਾਏ ਜਿਹੜਾ ਚੰਪਤ ਲਾ ਗਿਆ ਤਾਂ ਵੀ ਹੋ ਗਿਆ ਜੀ
1: ਬਿਲਕੁਲ ਹੈ ਜੀ। ਲੋ ਆਪਾਂ ਔਜਲਾ ਸਾਹਿਬ ਤੋਂ ਸੁਣਦੇ ਆ ਹਾਂਜੀ ਸਤ ਕੀ ਕਹਿੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ।
0: ਹਾਂਜੀ ਵੀਰ ਜੀ ਸਤਿ
2: ਸ੍ਰੀ ਅਕਾਲ ਰਾਜਨ ਜੀ ਅਸੀਂ ਤਾਂ ਫਿਰ ਪੰਗਾ ਤਾਂ ਲੈਣੇ ਆ ਨਾ ਅਸੀਂ ਹਨੂਮਾਨ ਦੀ ਲਾਦ ਹੈ
0: ਰੁਪਈਏ
2: ਚੜਿਆ ਕਿ ਨਹੀਂ ਚੜਿਆ ਹੁਣ ਤਾਂ ਗੱਲ ਲੱਭਣੀ ਚਾਹੀਦੀ
1: ਜੀ।
2: ਤੁਸੀਂ ਆਹ ਦੇਖੋ ਕੋਈ ਕਹਿੰਦੇ ਐਸ ਫੋਰਟ ਦੀ ਮੂਵੀ ਹੈ ਜਾਂ ਕਿਤੇ ਦੀ ਹੈ ਉਹ ਕਹਿ ਰਿਹਾ ਕਿ ਇਹ ਮੂਵੀ ਦਿੱਲੀ ਦੀ ਹੈ ਜਦੋਂ ਮਾਨ ਸਾਹਿਬ ਐਮ ਪੀ ਸੀ ਉੱਥੇ ਨੂੰ ਕੋਈ ਜਵਾਬ ਦੇ ਰਿਹਾ ਉਸ ਗੱਲ ਦਾ ਜੀ ਕੋਈ
1: ਨਾ ਜੀ ਉਹਨਾਂ ਦਾ ਜ਼ੋਰ ਲੱਗਿਆ ਸਾਬਤ ਕਰਨ ਨੂੰ ਕਿ ਭਾਈ ਇਹ ਐਕਸਪੋਰਟ ਦੀ ਆ ਤੇ ਐਕਸਪੋਰਟ ਦੀ ਆ ਤੇ ਉਹ ਕਹਿੰਦੇ ਦਿੱਲੀ ਦੀ ਆ ਜੀ।
0: ਅਸੀਂ ਤਾਂ ਆਪ ਵੀਰ ਜੀ ਇਹ ਗੱਲ ਕਹਿੰਦੇ ਹੈਗੇ ਆ ਵੀ ਸਾਡਾ ਬਹੁਤ ਦਿਲ ਕਰਦਾ ਆ ਵੀ ਮਾਨ ਸਾਹਿਬ ਜੋ ਕਹਿੰਦੇ ਆ ਉਹ ਗੱਲ ਸੱਚ ਹੋਵੇ ਮਾਨ ਸਾਹਿਬ ਸੱਚੇ ਹੋਣ ਪਰ ਕਰੀਏ ਕਿ ਜਿਹੜਾ ਅੱਜ ਸੱਚ ਦੱਸਦੇ ਹੈਗੇ ਉਹ ਕੱਲ ਵਾਲਾ ਜਿਹੜਾ ਝੂਠ ਹੋ ਜਾਂਦਾ ਜਿਹੜਾ ਕੱਲ ਵਾਲਾ ਤੇ ਡਿਪੈਂਡ ਕਰਦੇ ਆ ਤੇ ਅੱਜ ਵਾਲਾ ਝੂਠ ਹੋ ਜਾਂਦਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਸਮਝਿਆ ਨੀ ਪਤਾ ਨੀ ਇਹਨਾਂ ਦਾ ਸਟੈਂਡ ਹੀ ਝੂਠ ਵਾਲਾ ਹੋ ਗਿਆ ਇਸ ਕਰਕੇ ਝੂਠ ਇਹਦਾ ਮਤਲਬ ਇਹ ਆ ਵੀ ਜੋ ਜਥੇਦਾਰ ਸਾਹਿਬ ਕਹਿੰਦੇ ਉਹੀ ਸੱਚ ਆ ਬਾਕੀ ਸਭ ਝੂਠ ਹੀ ਹੈ ਜੀ।
2: ਮੈਂ ਉਹੀ ਗੱਲ ਕਰਦਾ ਵੀ ਉਸ ਗੱਲ ਦਾ ਕੋਈ ਜਵਾਬ ਦੇਣ ਦੀ ਕੋਸ਼ਿਸ਼ ਨੀ ਕਰ ਰਿਹਾ ਮੈਂ ਉਨੇ ਤਾਂ ਗਿਆ ਨੀ ਉੱਥੇ ਕੈਨੇਡਾ ਨੀ ਗਿਆ ਮੈਂ ਉਹ ਤਾਂ ਕਹਿ ਰਿਹਾ ਕਿ ਇਹ ਤਾਂ ਹੈ ਹੀ ਦਿੱਲੀ ਦੀ ਹੈ ਜਦੋਂ ਐਮ ਪੀ ਸੀ ਉਹਦੇ ਕਮਰੇ ਦੀ ਬਣੀ ਹੋਈ ਹੈ
1: ਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਕੋਈ ਬੰਦਾ ਇਸ ਗੱਲ ਦੇ ਉੱਤੇ ਕੰਸੀਡਰ ਨੀ ਕਰਦਾ ਕੋਈ ਇਹਨਾਂ ਦਾ ਆਗੂ ਉਸ ਗੱਲ ਤੇ ਪ੍ਰਤੀਕਿਰਿਆ ਨੀ ਦਿੰਦਾ ਵੀ ਜਰਨੈਲ ਸਿੰਘ ਦੇ ਕਮਰੇ ਦੀ ਆ ਇੱਥੇ ਦਿੱਲੀ ਦੀ ਹੈਗੀ ਆ ਉਸ ਵੇਲੇ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਇਹਦੇ ਸ਼ੁਰੂ ਹੋਈ ਸੀਗੀ ਚੜ ਤੇ ਉਸ ਵੇਲੇ ਜਿਹੜਾ ਹੈਗਾ ਇਹਨਾਂ ਨੇ ਉਸ ਉਹਦੇ ਕਮਰੇ ਦੇ ਵਿੱਚ ਰਹੇ ਆ
1: ਜੀ
0: ਐਮ ਐਲ ਏ ਹੋਸਟਲ ਦੀ ਆ ਜਰਨੈਲ ਸਿੰਘ ਇਸ ਦੁਨੀਆਂ ਚ ਨਹੀਂ ਹੈਗੀ ਉਹਨੇ ਇਹ ਦਿੱਤੀ ਹੈਗੀ ਉਹਨੂੰ ਸਵਾਤੀ ਮਾਲੀਵਾਲ ਨੂੰ ਸਵਾਤੀ ਮਾਲੀਵਾਲ ਨੇ ਜਗਮਨ ਸਮਰੇ ਨੂੰ ਦਿੱਤੇ ਉਹਨੂੰ ਕਿਹਾ ਸਰ ਵੀ ਮੇਰਾ ਨਾਂ ਨਾ ਲਈ ਵੀ ਜੇ ਮੇਰਾ ਨਾਂ ਲਿਆ ਤੇ ਮੇਰੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ।
1: ਉਹ ਮੇਰੇ ਥੋੜਾ ਥੋੜਾ ਯਾਦ ਹੁੰਦਾ ਭਾਜੀ ਦੇ ਸ਼ਾਇਦ ਯਾਦ ਹੋਵੇ ਉਹ ਅਸਲ ਦੇ ਵਿੱਚ ਜੁੱਤੀ ਵੀ ਤਾਂ ਮੇਰੇ ਖਿਆਲ ਨਾਲ ਇਹਨਾਂ ਨੇ ਆਪਣੇ ਕੇਜਰੀਵਾਲ ਤੇ ਕਹਿੰਦੇ ਤੇ ਸਿੱਟੀ ਸੀ
0: ਉਹਦੋਂ ਪੱਤਰਕਾਰ ਸੀਗਾ ਜੀ ਇਹ
1: ਹਾਂਜੀ ਪੱਤਰਕਾਰ ਮੇਰਾ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ
0: ਸੁੱਟੀ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਰਿਵਾਰਡ ਦੇ ਵਿੱਚ ਉਹਨੂੰ ਟਿਕਟ ਦੇ ਕੇ
1: ਟਿਕਟ ਦਿੱਤੀ ਸੀ
2: ਜੇ ਫਿਰ ਐਮ ਐਲ ਏ ਬਣਿਆ ਸੀ ਦੂਜੀ ਗੇਰੀ ਨੂੰ ਟਿਕਟ ਨਹੀਂ ਦਿੱਤੀ ਫਿਰ ਇਹ ਉਸ ਚੱਕਰ ਚ ਇਹਨੇ ਕੋਈ ਨਾ ਕੋਈ ਮੂਵੀ ਬਣਾਈ ਹੈ
1: ਜੀ
2: ਉਹ ਤਾਂ ਕਹਿੰਦਾ ਕੇਜਰੀਵਾਲ ਦੀ ਵੀ ਇਸੇ ਕਮਰੇ ਦੀਆਂ ਮੂਵੀਆਂ ਨੇ
1: ਜੀ
2: ਉਹ ਤਾਂ ਇਹ ਵੀ ਕਹਿ ਰਿਹਾ ਜਗਮਨ ਕਿਉਂਕਿ ਕੇਜਰੀਵਾਲ ਵੀ ਆਪਾਂ ਬਤਾਇਆ ਅੰਦਰ ਖਾਤੇ ਹੁਣ ਭਗਵੰਤ ਮਾਨ ਤੇ ਦਬਾਅ ਬਣਾ ਰਹੇ ਨੇ ਪੂਰਾ
1: ਜੀ ਮੈਨੂੰ ਲੱਗਦਾ ਕਿ ਇਹਨਾਂ ਦਾ ਕੀਤਾ ਆਪਣਿਆਂ ਦਾ ਕੀਤਾ ਕਰਾਇਆ ਜੀ ਭਈ ਉਹ ਮੇਰੇ ਕੱਦ ਤੋਂ ਉੱਪਰ ਨਾ ਚੱਲ ਜਾਵੇ ਮਾਨ ਕਿਤੇ ਉਹ ਕਿਤੇ ਨਾ ਕਿਤੇ ਇਹ ਵੀ ਕੰਡੀ ਹੋ ਸਕਦੀ
2: ਪਰ ਸਾਹਿਬ ਜਿਹੜੀਆਂ ਸੀੜੀਆਂ ਮੈਂ ਵਰਤ ਕੇ ਤਾਂ ਚੜਿਆ ਨਾ
1: ਜੀ
2: ਤੇ ਉਹ ਸੀੜੀਆਂ ਮੇਰੇ ਲਈ ਕੋਈ ਹੋਰ ਵੀ ਵਰਤ ਸਕਦਾ
1: ਵਰਤ ਸਕਦਾ ਜੀ ਬਿਲਕੁਲ ਹੈ ਜੀ ਬਿਲਕੁਲ
2: ਇਹ ਮੂਵੀਆਂ ਵਾਲੀ ਪਾਲਟੀ ਸੀਗੀ ਦੂਜੇ ਨੂੰ ਥੱਲੇ ਲਾਉਂਦੇ ਜੀ ਭਾਈ ਫਿਰ ਜੇ ਮੈਂ ਮੇਰੇ ਪਿੱਛੇ ਵੀ ਕੋਈ ਖੜਾ ਬਣਾ ਹੀ ਰਿਹਾ ਹੋਣਾ
1: ਬਿਲਕੁਲ ਹੈ ਜੀ
2: ਜੇ ਮੈਂ ਭਾਰਤ ਦੀ ਬਣਾ ਰਿਹਾ ਤਾਂ ਰਾਜ ਨੇ ਮੇਰੇ ਪਿੱਛੇ ਵੀ ਬਣਾਏ
1: ਬਿਲਕੁਲ
0: ਬਿਲਕੁਲ ਜੀ ਬਿਲਕੁਲ ਇਹ ਚੀਜ਼ ਦਾ
2: ਨਾਲ ਰਹਿੰਦਾ ਹੁਣ ਅਸੀਂ ਆ ਦੁਆਬਾ ਰੇਡੂਆ ਜੁੜੇ ਆ ਟਵਾਣਾ ਰੇਡੂਆ ਜੁੜੇ ਆ ਜੇ ਅਸੀਂ ਆਪਦਾ ਰੇਡੂਆ ਚਲਾਵਾਂਗੇ ਭਾਈ ਚਲਾ ਵੀ ਰਹੇ ਨੇ ਬੰਦੇ ਤੇ 100 ਨੀ ਤਾਂ 70 ਦਾ ਕੁਛ ਸਿੱਖਿਆ ਹੀ ਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਜੇ ਨਾਲ ਰਹੇ ਸੁਣਿਆ ਕਰਿਆ
1: ਜੀ
2: ਸੋ ਇਸ ਕਰਕੇ ਭਾਈ ਉਹਨਾਂ ਨੇ ਵੀ ਜੇ ਮੂਵੀਆਂ ਬਣਾਈਆਂ ਨੇ ਤੇ ਉਹਨਾਂ ਨੇ ਨਾਲ ਰਹਿੰਦਿਆਂ ਨੇ ਵੀ ਸਾਰਾ ਕੁਛ ਸਿੱਖਿਆ ਵੀ ਭਾਈ ਅੱਜ ਇਹ ਫਲਾਣੇ ਦੀ ਮੂਵੀ ਬਣਾ ਕੇ ਉਹਨੂੰ ਐਂ ਡੋਮਲਾਈਜ਼ ਕਰ ਰਹੇ ਨੇ
1: ਜੀ
2: ਤੇ ਉਹਦੇ ਲਈ ਆਹ ਕੱਲ ਲਈ ਰੱਖ ਰਹੇ ਨੇ ਵੀ ਕੱਲ ਨੂੰ ਐਂ ਕਰੂਗਾ ਤਾਂ ਫਿਰ ਅਗਲੇ ਨੇ ਆਪਦੇ ਕੋਲ ਵੀ ਬਣਾ ਕੇ ਰੱਖ ਲਈ ਹੋਣੀਆਂ ਨੇ
1: ਜੀ
2: ਨੈਚੁਰਲੀ ਹੈ ਨਾ
1: ਕਿਉਂਕਿ ਉਹ ਕਹਿਣਗੇ ਵੀ ਇਹਨੂੰ ਬਦਨਾਮ ਹੀ ਇੰਨਾ ਕਰ ਦੋ ਓਦਾਂ ਇਹਨੂੰ ਲਾ ਨੀ ਸਕਦੇ ਕਿੰਨਾ ਉਹ ਹਰ ਵੇਲੇ ਹੋਸਪਿਟਲ ਭੱਜ ਜਾਂਦਾ
2: ਹੁਣ ਮਾਨ ਸਾਹਿਬ ਹਸਪਤਾਲ ਨੀ ਜਾ ਰਹੇ ਹੁਣ ਹਰੇਕ ਜਗ੍ਹਾ ਹਰੇਕ ਪਿੰਡ ਮਿਲਣੀ ਕਰ ਰਹੇ
1: ਬਿਲਕੁਲ ਹੈ ਜੀ
2: ਹੁਣ ਕੋਈ ਬਿਮਾਰ ਨੀ ਹੈਗੇ
1: ਜੀ
0: ਕਿਸੇ ਕੇਜਰੀਵਾਲ ਨਾਲ ਹਸਪਤਾਲ ਮੰਨ ਲੈ ਮੰਨ ਕੇ ਬਹਿ ਜਾਏ ਤੇ ਮੈਨੂੰ ਦੁਖੀ ਬਹੁਤ ਲੱਗਾ।
3: ਮਾਨ ਸਾਹਿਬ ਨੂੰ ਇੱਕ ਇੱਕ ਗੱਲ ਹੋਰ ਵੀ ਲੱਗਦੀ ਹੈ, ਉਹ ਕੱਲਾ ਅੱਜ ਵਾਲੀ ਗੱਲ ਤੇ ਨਹੀਂ ਲਾ ਰਹੇ, ਉਹ ਉਸ ਪਹੇ ਨੂੰ ਵੀ ਰੋ ਰਹੇ ਨੇ। ਉਹਨਾਂ ਨੂੰ ਪਤਾ ਹੋਣਾ ਹੁਣ ਵੀ ਕਿੱਥੇ ਕਿੱਥੇ ਕੀ
1: ਪਿਆ, ਕਿਸੇ ਨੂੰ ਅੱਗੇ ਲਾ ਨੀ
3: ਸਕਦੇ। ਮਾਨ ਸਾਹਿਬ ਇੱਕ ਗੱਲ ਹੋਰ ਤੋਂ ਵੀ ਡਰ ਰਹੇ ਨੇ ਵੀ
0: ਉਹ
3: ਉਹਨਾਂ ਨੂੰ ਫਿਕਰ ਹੋਰ ਖਾ ਰਿਹਾ,
1: ਫਿਕਰ
3: ਨੀ ਇਹ ਮੂਵੀ ਦਾ
1: ਬਿਲਕੁਲ ਹੈ ਜੀ।
3: ਹੋਰ ਬਹੁਤ ਕੁਛ ਜਿਵੇਂ ਉਹਦੀ ਉਹਨਾਂ ਦੀ ਵਾਈਫ ਦਾ ਪੜ੍ਹ ਕੇ ਦੇਖੋ ਤੁਸੀਂ, ਉਹ ਕਹਿੰਦੇ ਵੀ ਜਿਹੜੇ ਆਲੇ ਦੁਆਲੇ ਜਿਹੜੇ ਇਹਦੇ ਉਦੋਂ ਵੀ ਦੋਸਤ ਸੀ ਤੇ ਅੱਜ ਵੀ ਨੇ, ਉਹੀ ਦੱਸ ਦੇਣ ਵੀ ਇਹ ਕੀ ਕਰਤੂਤਾ ਕਰਦਾ ਰਿਹਾ।
1: ਬਿਲਕੁਲ ਹੈ ਜੀ,
3: ਗੱਲ ਖਲਾਰਾ ਖਾਸਾ ਪਿਆ ਹੋਇਆ। ਗੱਲ ਇਹ ਆ ਵੀ ਹੁਣ ਜੇ ਇਹਨੂੰ ਲਾਉਣਗੇ ਵੀ ਤਾਂ ਵੀ, ਅੱਛਾ ਜਿਹੜੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਮੇਰੀਆਂ ਫੋਟੋਆਂ ਲਾ ਰਹੇ ਨੇ
1: ਜੀ,
3: ਦੇਖੋ ਇੱਥੇ ਮੈਂ ਉਹਨਾਂ ਦੀ ਇਸ ਬਿਆਨ ਨਾਲ ਐਗਰੀ ਨਹੀਂ ਕਰਦਾ ਵੀ ਸੁਖਵੀਰ ਦੀਆਂ ਕਿਉਂ ਨਹੀਂ ਲਾਈਆਂ
1: ਜੀ।
3: ਜਦੋਂ ਸੁਖਵੀਰ ਨੂੰ ਸਰਕਾਰੀਆ ਕਰਾਰ ਦਿੱਤਾ ਉਹਨੇ ਮੁੜ ਕੇ ਕੋਈ ਕਾਲ ਤੱਕ ਤੇ ਰਿਐਕਟ ਤਾਂ ਕੀਤਾ ਹੀ ਨਹੀਂ,
1: ਉਹ ਕੁਛ ਕੇ ਵੀ ਨਹੀਂ ਮੁੜ ਕੇ ਕੋਈ ਗੱਲ ਕੋਈ ਬਿਆਨ
3: ਨਾ ਕੋਈ ਬਿਆਨ ਤਾਂ ਮੈਂ ਨਹੀਂ ਕਹਿੰਦਾ ਸੁਖਵੀਰ ਸਹੀ ਸੀ, ਮੈਂ ਅੱਜ ਵੀ ਮੈਂ ਤਾਂ ਚਲੋ ਬਹੁਤ ਆਪਾਂ ਉਹਦੇ ਨਾਲ ਸਹਿਮਤ ਕਦੇ ਵੀ ਨਹੀਂ ਰਹੇ,
1: ਬਿਲਕੁਲ ਹੈ ਜੀ,
3: ਪਰ ਉਹਨਾਂ ਨੇ ਉਹਨਾਂ ਜਾਂ ਕਿਸੇ ਵੀ ਬੰਦੇ ਨੇ ਕੋਈ ਰਿਐਕਟ ਕੀਤਾ
1: ਨਹੀਂ ਜੀ।
3: ਤੇ ਇਹਨਾਂ ਦੀ ਬੀਬੀ ਅੱਜ ਜਸੇਦਾਰ ਨੂੰ ਕੀ ਕਹਿ ਰਹੀ ਆ, ਅੰਮ੍ਰਿਤਸਰ ਵਾਲੀ ਉਹ ਅੰਮ੍ਰਿਤਸਰ ਵਾਲੀ ਮੋਗੇ ਵਾਲੀ ਆ ਉਹ,
0: ਹਾਂਜੀ
3: ਕੁਰਸੀ ਪਿੱਛੇ ਬੈਠੇ ਨੇ ਵੀ ਗਾਹਾਂ ਨੂੰ ਸਾਡੀ ਟਿਕਟ ਨਿਕਲ ਗਈ
1: ਬਸ, ਉਹ ਗਰਾਊਂਡ ਬਣਾ ਰਹੇ ਨੇ 27 ਦੀ ਗਰਾਊਂਡ ਬਣਾ ਰਹੇ ਆ, ਹੋਰ ਕੁਛ
3: ਉਹ ਜੇ ਹੁਣ ਮਾਨ ਸਾਹਿਬ ਇਹ ਕਹਿੰਦੇ ਨੇ ਹੁਣ ਤੁਸੀਂ ਤਾਂ ਹੁਣ ਹੌਲੀ ਹੌਲੀ ਕਹਿ ਰਹੇ ਹੋ ਅਸੀਂ ਮੀਟਿੰਗ ਕਰਾਂਗੇ ਅਸੀਂ ਸਲਾਹ ਕਰਾਂਗੇ, ਪਹਿਲਾਂ ਕਹਿੰਦੀ ਅਸੀਂ ਜਾਣਾ ਨੀ ਸਾਨੂੰ ਬਦਨਾਮ ਕਰਦੇ ਨੇ
1: ਜੀ,
3: ਉਹ ਭਾਈ ਤੁਹਾਡੀਆਂ ਫੋਟੋਆਂ ਤਾਂ ਕਰਕੇ ਲੱਗੀਆਂ ਜੇ ਉਦਣੇ ਕਹਿੰਦੇ ਜੀ ਹਾਂਜੀ ਅਸੀਂ ਆਵਾਂਗੇ ਕੱਲ ਤੱਕ ਤੇ ਨਵਾਣੇ ਸਿੱਖ ਹੋ ਕੇ ਆਵਾਂਗੇ
1: ਜੀ।
3: ਸੁਖਵੀਰ ਹੋਣਾ ਤਾਂ ਕੋਈ ਬਿਆਨ ਨਹੀਂ ਦਿੱਤਾ ਸੀ,
1: ਉਹਨਾਂ ਨੇ ਕਹਿੰਦੇ
3: ਹਾਂਜੀ ਤੁਸੀਂ ਸਭ ਨੂੰ ਆਵਾਂਗੇ ਅਸੀਂ ਆਵਾਂਗੇ,
1: ਬਿਲਕੁਲ ਉਹਨਾਂ ਨੇ ਭੁਗਤਿਆ ਜੋ ਲੱਗਾ ਸੀਗਾ ਸਾਰਾ ਕੁਝ ਕੀਤਾ
3: ਹੈਨਾ
1: ਜੀ।
3: ਫਿਰ ਤੁਸੀਂ ਬਿਆਨਬਾਜੀ ਤੁਸੀਂ ਉਹਨੂੰ ਜਸਟੀਫਾਈ ਕਰਨ ਲੱਗ ਗਏ, ਉਦੋਂ ਗਾਹਾਂ ਹੋਰ ਗਾਹਾਂ ਕਰਨ ਲੱਗ ਗਏ
1: ਜੀ,
3: ਫਿਰ ਜੇ ਹੁਣ ਤੁਸੀਂ ਗਾਹਾਂ ਕੋ ਕਰੇਂਗੇ ਫਿਰ ਗਾਹਾਂ ਤੋਂ ਕੁਛ ਹੋਊਗਾ ਹੀ ਨਾ,
1: ਬਿਲਕੁਲ ਹੈ ਜੀ।
3: ਹੁਣ ਜਦੋਂ ਆ ਕੇ ਸੀਬੀਆਈ ਨੇ ਇੱਕ ਵਾਰੀ ਘਰ ਚੱਕੇ ਅਫਸਰ ਦੇ, ਅਫਸਰ ਦਾ ਤੋਤੇ ਵਾਂਗੂ ਬੋਲ ਦੇਣਾ, ਅਫਸਰ ਕੀ ਦੇਣੇ, ਅਫਸਰ ਤਾਂ ਉਹਦੇ ਨੇ ਜਿਹਦੇ ਨਾਲ ਹੁੰਦੇ ਨੇ, ਇਹ ਸਰਕਾਰ ਹੁੰਦੀ ਹੈ,
1: ਬਿਲਕੁਲ ਹੈ ਜੀ।
3: ਭੱਲਾ ਸਾਹਿਬ ਕਹਿੰਦੇ ਕਹਿੰਦਾ 5 ਸਾਲ ਸਲੂਟ ਮਾਰਦੇ ਰਹਿੰਦੇ ਨੇ, ਉਹੀ 5 ਸਾਲ ਬਾਅਦ ਹੱਥਾਂ ਤੁੱਕ ਲਾ ਕੇ ਉਹੀ ਚੱਕ ਲੈਂਦੇ ਨੇ
1: ਜੀ
3: ਜਿਹੜੇ ਨਾਲ ਬਾਡੀਗਾਰਡ ਹੁੰਦੇ ਨੇ
1: ਜੀ,
3: ਵੀ ਤਾਂ ਉਹਦੇ ਪੱਬੂ ਨੇ ਭਾਈ ਜਿਹਦੀ ਸਰਕਾਰ ਹੈ
1: ਜੀ,
3: ਹੁਕਮ ਦੇ ਵੱਧੇ ਹੋਏ ਨੇ,
1: ਬਿਲਕੁਲ ਹੈ।
3: ਸੋ ਜਿਹੜੀ ਗੱਲ ਦੇ ਜਵਾਬ ਆ ਉਹ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਭਾਈ ਇਹ ਤਾਂ ਦਿੱਲੀ ਦੀ ਹੈ ਮੂਵੀ, ਐਪੀਸੋਡ ਦੀ ਦੱਸੀ ਜਾਂਦੇ ਨੇ
1: ਜੀ,
3: ਮਾਨ ਸਾਹਿਬ ਐਪੀਸੋਡ ਰਹੇ ਹੋਣੇ ਨਾ ਹੋਟਲ ਚ ਜੀ,
1: ਬਿਲਕੁਲ ਹੈ ਜੀ ਬਿਲਕੁਲ,
3: ਇਹਨਾਂ ਨੂੰ ਉਹ ਨਾ ਡਰ ਵੀ ਉੱਥੋਂ ਉੱਥੋਂ ਕੋਈ ਹੋਰ ਨਾ ਆ ਜਾਵੇ
1: ਜੀ।
0: ਵੱਡੀ ਗੱਲ ਹੈ ਵੀਰ ਜੀ, ਪੈਰਲਲ ਹੀ ਕੰਮ ਚੱਲਦਾ, ਮਾਨ ਸਾਹਿਬ ਝੁਕ ਗਏ ਤੇ ਉਹ ਅੰਮ੍ਰਿਤਸਰ ਵਾਲੀ ਦੇਖੋ ਉਹੀ ਜੋ ਜੋ ਇਹ ਬੋਲਦੇ ਸੀ ਉਹ ਬੋਲਣ ਲੱਗ ਪਏ ਜੀ,
3: ਨਕੋਦਰ ਵਾਲੀ ਨੀ ਆਈ ਮੈਨੂੰ ਤਾਂ ਆਇਆ, ਉਹਨੂੰ ਤਾਂ ਪੱਕਾ ਪਤਾ ਲੱਗ ਗਿਆ ਵੀ ਚਾਹੇ ਮੈਂ ਬੋਲਾਂ ਚਾਹੇ ਨਾ ਬੋਲਾਂ ਟਿਕਟ ਮਿਲਣੀ
1: ਨਹੀਂ ਮਿਲਣੀ,
3: ਨਹੀਂ ਜੀ ਮੇਰੇ ਹਿਸਾਬ ਨਾਲ ਇਹਦੇ ਨਾਲ ਤਾਂ ਪਹਿਲਾਂ ਉਹਨੇ ਆ ਜਾਣਾ ਸੀ
1: ਜੀ,
3: ਨਕੋਦਰ ਵਾਲੀ ਮਾਨ ਨੇ, ਇੰਦਰਜੀਤ ਕੌਰ ਮਾਨ,
0: ਬਿਲਕੁਲ ਬਿਲਕੁਲ
1: ਜੀ,
0: ਇੰਦਰਜੀਤ ਕੌਰ ਮਾਨ
3: ਭੁੜਕਣਾ ਸੀਗਾ
1: ਜੀ,
3: ਬਾਕੀ ਦੇਖੋ ਜੀ ਕੀ ਹੈ ਕੀ ਨਹੀਂ ਹੋ ਰਿਹਾ ਇਹ, ਪਰ ਬਹੁਤਾ ਨੀ ਜਿਵੇਂ ਅਕਾਲੀਆਂ ਦੇ ਗਲ ਪਈ ਹੋਈ ਆ, ਜੇ ਓਨਾ ਨਹੀਂ ਵੀ ਤੇ ਸਾਡੀ ਕੌਮ ਨਾਲ ਜੁੜਿਆ ਸਾਡੇ ਭਾਵਨਾ ਨਾਲ ਜੁੜਿਆ ਮਸਲਾ, ਇਹ ਅਸਰ ਕਰੂਗਾ ਇਹਨਾਂ ਦੀ ਗੱਲ ਯਾਦ ਰੱਖਿਓ, ਅੱਜ ਸਰਕਾਰ ਹੈ ਸਾਰਾ ਕੁਛ ਹੈ, ਚੀਜ਼ਾਂ ਕਈ ਦੱਬੀ ਜਾਂਦੀਆਂ ਨੇ ਤੇ ਤੁਸੀਂ ਦੇਖੋ ਜਦੋਂ ਅਕਾਲੀਆਂ ਦਾ ਉਹਨਾਂ ਨੇ ਏਡੀ ਵੱਡਾ ਕਾਂਡ ਸੀ ਤੇ ਅਕਾਲੀ ਚੰਡੀਗੜ੍ਹ ਤੋਂ ਨਹੀਂ ਨਿਕਲੇ,
1: ਬਿਲਕੁਲ ਹੈ ਜੀ ਬਿਲਕੁਲ,
3: ਨਾਲੇ ਸਰਕਾਰ ਸੀ
1: ਜੀ
3: ਉਹਦਾ ਨਤੀਜਾ ਅੱਜ ਤੱਕ ਭੁਗਤ ਰਹੇ ਨੇ,
1: ਬਿਲਕੁਲ ਹੈ ਜੀ।
3: ਤੁਸੀਂ ਉਦਣੇ ਆਹ ਗੱਲ ਕਹਿੰਦੇ ਭਾਈ ਠੀਕ ਹੈ ਜੀ ਅਸੀਂ ਨਵਾਣੇ ਸਿੱਖਾਂ ਨੂੰ ਜਾਏਂਗੇ, ਮੈਂ ਤੇ ਜਾਣੇ ਅਣਜਾਣੇ ਚ ਗਲਤੀ ਹੋ ਗਈ, ਹੁਣ ਤਾਂ ਉਹ ਕੰਮ ਹੋਊਗਾ ਨਾ, 100 ਛਿੱਤਰ 100 ਗੰਢੇ ਵਾਲੇ ਕੰਮ ਕਰ ਰਹੇ ਨੇ, ਉਹ ਕੀ ਕਰ ਰਹੇ ਨੇ,
1: ਬਿਲਕੁਲ
3: ਔਰ ਉਧਰ ਨੂੰ ਵੱਧ ਰਹੇ ਨੇ ਮਾਨ ਸਾਹਿਬ
0: ਹੁਣ, ਹਾਂਜੀ ਹੁਣ ਇਹ ਚਾਹੁੰਦੇ ਹੈਗੇ ਕਿ ਸਮੇਂ ਨੂੰ ਸੱਦ ਲੈਣ ਤੇ ਉਹਨਾਂ ਨੇ ਹੁਣ ਸੱਦਣਾ ਨੀ,
1: ਸੱਦਣਾ ਨੀ ਜੀ
3: ਬਸ,
0: ਇਹਨੂੰ ਥੋੜਾ ਸੱਦਣਾ ਹੈਗਾ, ਤੈਨੂੰ ਵੱਧ ਨੀ ਸੱਦਣਾ ਹੁਣ, ਉਹਨਾਂ ਨੇ ਤੈਨੂੰ ਤਾਂ ਦੇਖ ਲਿਆ ਅਗਲਿਆਂ ਨੇ ਤੈਨੂੰ ਸਜ਼ਾ ਲਾ ਦਿੱਤੀ ਹੈਗੀ ਆ ਵੀ ਤੈਨੂੰ ਦੱਸ ਦਿੱਤਾ ਵੀ ਹਾਂਜੀ
1: ਜੀ
3: ਠੀਕ ਹੈ ਜੀ,
1: ਥੈਂਕ ਯੂ ਅਜਰ ਸਾਹਿਬ, ਸ਼ੁਕਰੀਆ, ਥੈਂਕ ਯੂ,
0: ਸ਼ੁਕਰੀਆ ਵੀਰ ਜੀ, ਸ਼ੁਕਰੀਆ
1: ਜੀ, ਆਪਣੇ ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ?
0: ਨਹੀਂ ਸਰ, ਮਿਹਰਬਾਨੀ ਸਰ, ਸ਼ੁਕਰੀਆ ਜੀ
1: ਜੀ,
0: ਥੈਂਕ ਯੂ ਸਮਾਂ ਦੇਣ ਲਈ,
1: ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ ਜੀ। ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲ ਔਜਲਾ ਸਾਹਿਬ US ਤੋਂ ਤੇ ਗੱਲਾਂ ਬਾਤਾਂ ਹੋਈਆਂ ਨੇ ਰਲ ਮਿਲ ਕੇ ਸਭ ਦੇ ਨਾਲ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਤਦ ਤੱਕ ਮੈਂ ਹੋਰ ਜਿਹੜੀਆਂ ਖਬਰਾਂ ਦੇ ਵੱਲ ਨੂੰ ਵੱਧਦਾ, ਫਿਰ ਆਪਾਂ ਕੁਝ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਨਾਲ ਕਰਨ ਵਾਲੀਆਂ ਵੀ, ਤੇ ਉਹਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਧਰਮ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ। ਤੇ ਹਜ਼ੂਰ ਸਾਹਿਬ ਦੀ ਵੀ ਗੱਲ ਕਰ ਲਈ, ਆਪਾਂ ਸਾਰਾ ਕੁਝ ਕਰ ਹੀ ਲਿਆ ਤਕਰੀਬਨ ਕੰਪਲੀਟ, ਤੇ ਗੱਲ ਕਰਦੇ ਹਾਂ ਇੰਡੀਆ ਦੀ ਥੋੜੀ ਜਿਹੀ ਪਾਸਪੋਰਟ ਦੇ ਬਾਰੇ। ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਸਬੂਤ ਨਹੀਂ, ਸਰਕਾਰ ਇਹ ਕਹਿੰਦੀ ਹੈ। ਸਰਕਾਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਮੁੱਖ ਤੌਰ ਦੇ ਉੱਤੇ ਇੱਕ ਯਾਤਰਾ ਦਸਤਾਵੇਜ਼ ਹੈ ਤੇ ਇਸ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਣਾ ਚਾਹੀਦਾ। ਇੱਕ ਅਜਿਹਾ ਬਿਆਨ ਜਿਸ ਨੇ ਬਹਿਸ ਛੇੜ ਦਿੱਤੀ ਹੈ, ਸਿਆਸੀ ਪ੍ਰਤੀਕਿਰਿਆਵਾਂ ਖਿੱਚੀਆਂ ਨੇ। ਮੀਡੀਆ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਜਿਹੜੇ ਨੇ ਅਧਿਕਾਰੀਆਂ ਨੇ ਪਾਸਪੋਰਟ ਸੇਵਾ ਦਿਵਸ ਦੇ ਉੱਤੇ ਮੌਕੇ ਤੇ ਭਾਰਤ ਦੇ ਪਾਸਪੋਰਟ ਅਤੇ ਗਤੀਸ਼ੀਲਤਾ ਇਕੋ ਸਿਸਟਮ ਦੇ ਵਿਚ ਵਿਕਾਸ ਨੂੰ ਦਰਸਾਉਂਦੇ ਹੋਏ ਇਹ ਸਪਸ਼ਟ ਕਰਨ ਦੀ ਜਿਹੜੀ ਹੈ ਸਪਸ਼ਟੀਕਰਨ ਦਿੱਤਾ ਹੈ। ਅਧਿਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਕਿਹਾ ਕਿ ਇੱਕ ਜਿਹੜਾ ਪਾਸਪੋਰਟ ਵਿਦੇਸ਼ ਦੇ ਵਿਚ ਯਾਤਰਾ ਕਰਨ ਵੇਲੇ ਇੱਕ ਭਾਰਤੀ ਨਾਗਰਿਕ ਦੀ ਕੌਮੀਅਤ ਨੂੰ ਜਿਹੜਾ ਪ੍ਰਮਾਣਿਤ ਕਰਦਾ ਹੈ, ਪਰ ਇਹ ਆਪਣੇ ਆਪ ਦੇ ਵਿਚ ਨਾਗਰਿਕਤਾ ਦਾ ਜਿਹੜਾ ਇੱਕ ਦਸਤਾਵੇਜ਼ ਨਹੀਂ ਹੈ। ਨਿਊਜ਼ ਰਿਪੋਰਟਾਂ ਦੇ ਵਿਚ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਪਾਸਪੋਰਟ ਸਿਰਫ ਵਿਆਪਕ ਤਸਦੀਕ ਜਿਹੜੀ ਹੈ ਤੇ ਕਈ ਸਰਕਾਰੀ ਏਜੰਸੀਆਂ ਨੂੰ ਸ਼ਾਮਲ ਕਰਨ ਵਾਲੀ ਜਿਹੜੀ ਪੜਤਾਲ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਦਸਤਾਵੇਜ਼ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਯਾਤਰਾ ਦੀ ਸਹੂਲਤ ਦੇਣਾ ਅਤੇ ਵਿਦੇਸ਼ਾਂ ਦੇ ਵਿਚ ਪਛਾਣ ਸਥਾਪਿਤ ਕਰਨਾ ਹੈ। ਇਹ ਸਪਸ਼ਟੀਕਰਨ ਨਾਗਰਿਕਤਾ ਸਥਾਪਿਤ ਕਰਨ ਦੇ ਲਈ ਕਿਹੜੇ ਦਸਤਾਵੇਜ਼ਾਂ ਦੇ ਉੱਤੇ ਭਰੋਸਾ ਕੀਤਾ ਜਾ ਸਕਦੈ, ਇਸ ਦੇ ਬਾਰੇ ਚੱਲ ਰਹੀ ਜਨਤਕ ਬਹਿਸ ਦੇ ਵਿਚਕਾਰ ਆਇਆ ਹੈ। ਹਾਲ ਹੀ ਦੇ ਸਾਲਾਂ ਦੇ ਵਿਚ ਕਈ ਅਦਾਲਤੀ ਫੈਸਲਿਆਂ ਨੇ ਇਹ ਮੰਨਿਆ ਕਿ ਇਹ ਜਿਹੜਾ ਆਪਣਾ ਆਧਾਰ ਕਾਰਡ ਹੈਗਾ, ਵੋਟਰ ਪਛਾਣ ਪੱਤਰ, ਪੈਨ ਕਾਰਡ ਤੇ ਹੋਰ ਰਿਕਾਰਡ ਆਪਣੇ ਆਪ ਦੇ ਵਿਚ ਨਾਗਰਿਕਤਾ ਦਾ ਜਿਹੜਾ ਨਿਰਣਾਇਕ ਜਿਹੜਾ ਸਬੂਤ ਨਹੀਂ ਨੇ। ਇੱਕ ਹੋਰ ਰਿਪੋਰਟ ਦੇ ਵਿਚ ਨੋਟ ਕੀਤਾ ਗਿਆ ਕਿ ਜਨਮ ਤੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਕੋਈ ਵੀ ਇੱਕ ਵਿਆਪਕ ਤੌਰ ਦੇ ਉੱਤੇ ਪ੍ਰਮਾਣਿਤ ਨਾਗਰਿਕਤਾ ਦਸਤਾਵੇਜ਼ ਨਹੀਂ ਹੈ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਨਾਗਰਿਕਤਾ ਦੇ ਜਿਹੜਾ ਦਾਅਵੇ ਅਕਸਰ ਨਾਗਰਿਕਤਾ ਐਕਟ ਦੇ ਤਹਿਤ ਰਿਕਾਰਡਾਂ ਅਤੇ ਕਾਨੂੰਨੀ ਵਿਵਸਥਾਵਾਂ ਦੇ ਸੁਮੇਲ ਦੇ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ ਨੇ। MEA ਦੀਆਂ ਜਿਹੜੀਆਂ ਨੇ ਟਿੱਪਣੀਆਂ ਨੇ ਸਿਆਸੀ ਆਲੋਚਨਾ ਵੀ ਜਿਹੜੀ ਭੜਕਾਈ ਹੈ। ਸ਼ਿਵ ਸੈਨਾ ਦੇ ਜਿਹੜੇ ਨੇਤਾ ਨੇ ਆਦਿਤਿਆ ਠਾਕਰੇ ਨੇ ਸਪਸ਼ਟੀਕਰਨ ਦੇ ਪਿੱਛੇ ਦੇ ਤਰਕ ਦੇ ਸਵਾਲ ਉਠਾਏ ਨੇ ਤੇ ਪੁੱਛਦੇ ਹੋਏ ਕਿਹਾ ਕਿ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਕੀਤੀ ਗਈ ਪੁਲਿਸ ਤਸਦੀਕ ਆਪਣੀ ਮਹੱਤਤਾ ਗੁਆ ਦੇਵੇਗੀ ਜੇ ਪਾਸਪੋਰਟ ਨੂੰ ਨਾਗਰਿਕਤਾ ਦਾ ਜਿਹੜਾ ਸਬੂਤ ਨਹੀਂ ਮੰਨਿਆ ਜਾਂਦਾ। ਸਰਕਾਰ ਨੇ ਹਾਲਾਂਕਿ ਬਰਕਰਾਰ ਰੱਖਿਆ ਕਿ ਪਾਸਪੋਰਟ ਇਕ ਸੁਰੱਖਿਅਤ ਅਤੇ ਸਖ਼ਤੀ ਦੇ ਨਾਲ ਤਸਦੀਕ ਜਿਹੜਾ ਕੀਤਾ ਯਾਤਰਾ ਦਸਤਾਵੇਜ਼ ਬਣਿਆ ਹੋਇਆ। ਅਧਿਕਾਰੀਆਂ ਨੇ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਤੇ ਦੇਸ਼ ਭਰ ਦੇ ਵਿਚ ਪਾਸਪੋਰਟ ਸੇਵਾਵਾਂ ਨੂੰ ਜਿਹੜਾ ਆਧੁਨਿਕ ਬਣਾਉਣ ਦੇ ਲਈ ਚੱਲ ਰਹੇ ਯਤਨਾਂ ਨੂੰ ਵੀ ਉਜਾਗਰ ਕੀਤਾ ਹੈ। ਦੂਸਰੇ ਪਾਸੇ PM ਮੋਦੀ ਨੂੰ ਮਿਲਣ ਮਗਰੋਂ ਐਮਾਜ਼ੋਨ ਦੇ ਵੱਲੋਂ $13 ਅਰਬ ਦਾ ਹੋਰ ਨਿਵੇਸ਼ ਕੀਤਾ ਗਿਆ। ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ CEO ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ 2030 ਤੱਕ ਭਾਰਤ ਦੇ ਵਿਚ AI ਤੇ ਕਲਾਊਡ ਇਨਫਰਾਸਟਰਕਚਰ ਜਿਹੜਾ ਦੇ ਵਿਸਥਾਰ ਦੇ ਲਈ ਵਾਧੂ $13 ਅਰਬ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨਵੇਂ ਨਿਵੇਸ਼ ਦੇ ਨਾਲ 2026 ਤੋਂ 2030 ਦੇ ਦਰਮਿਆਨ ਜਿਹੜਾ ਦੇਸ਼ ਦੇ ਵਿਚ ਐਮਾਜ਼ਾਨ ਦਾ ਕੁੱਲ ਪੂੰਜੀ ਨਿਵੇਸ਼ $48 ਅਰਬ ਜਿਹੜਾ ਤੱਕ ਪਹੁੰਚ ਜਾਵੇਗਾ। ਕੰਪਨੀ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹ ਨਿਵੇਸ਼ ਭਾਰਤ ਦੇ ਵਿਚ AI ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਤਾਰ ਦੇ ਲਈ 2026 ਤੋਂ 2030 ਦੇ ਦੌਰਾਨ ਐਮਾਜ਼ਾਨ ਦੇ ਕੁੱਲ ਨਿਵੇਸ਼ ਨੂੰ $21 ਅਰਬ ਤੋਂ ਵੱਧ ਕਰ ਦੇਵੇਗਾ, ਜਿਸ ਦੇ ਨਾਲ ਕੰਪਨੀ ਦੇਸ਼ ਦੇ ਵਿਚ ਸਭ ਤੋਂ ਵੱਡੇ ਵਿਸ਼ਵ ਪੱਧਰੀ AI ਅਤੇ ਕਲਾਊਡ ਨਿਵੇਸ਼ਕਾਂ ਦੇ ਵਿਚ ਸ਼ਾਮਲ ਹੋ ਜਾਵੇਗੀ। ਦੂਸਰੇ ਪਾਸੇ ਇੰਡੀਆ ਅਮਰੀਕਾ ਜਿਹੜੀ ਹੈ ਵੱਲੋਂ ਵਪਾਰ ਸਮਝੌਤੇ ਵੱਲ ਪੇਸ਼ਕਦਮੀ ਕੀਤੀ ਹੈ। ਅਹਿਮ ਪਹਿਲੂਆਂ ਦੇ ਉੱਤੇ ਨਜ਼ਰਸਾਨੀ ਹੋਈ ਹੈ ਤੇ ਦੋ ਰੋਜ਼ਾ ਮੰਤਰੀ ਪੱਧਰ ਦੀ ਗੱਲਬਾਤ ਸਮਾਪਤ ਹੋ ਗਈ ਹੈ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ ਦੋ ਰੋਜ਼ਾ ਬੈਠਕ ਦੇ ਦੌਰਾਨ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਦੇ ਉੱਤੇ ਪੇਸ਼ਕਦਮੀ ਦੇ ਬਾਰੇ ਸਮੀਖਿਆ ਕੀਤੀ ਹੈ ਤੇ ਬਾਜ਼ਾਰ ਜਿਹੜਾ ਪਹੁੰਚ ਡਿਜੀਟਲ ਵਪਾਰ ਅਤੇ ਗੈਰ ਟੈਰਿਫ ਰੁਕਾਵਟਾਂ ਵਰਗੇ ਅਹਿਮ ਪਹਿਲੂਆਂ ਦੇ ਉੱਤੇ ਚਰਚਾ ਹੋਈ ਹੈ। ਦੋਵਾਂ ਮੁਲਕਾਂ ਦਾ ਟੀਚਾ ਵਾਸ਼ਿੰਗਟਨ ਦੇ ਵੱਲੋਂ ਲਾਏ ਗਏ ਅਸਥਾਈ ਜਿਹੜਾ 10% ਟੈਰਿਫ ਦੇ ਲਈ 24 ਜੁਲਾਈ ਤੱਕ ਦੀ ਨਿਰਧਾਰਿਤ ਮਿਆਦ ਖਤਮ ਹੋਣ ਤੋਂ ਪਹਿਲਾਂ ਸਮਝੌਤੇ ਨੂੰ ਅੰਤਮ ਰੂਪ ਦੇਣਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦੇ ਅਧਿਕਾਰਤ ਵਫਦ ਦੀ ਨੁਮਾਇੰਦਗੀ ਕਰ ਰਹੇ ਜੇਮੀਸਨ ਗ੍ਰੇਅਰ 22 ਜੂਨ ਤੋਂ ਨਵੀਂ ਦਿੱਲੀ ਦੇ ਵਿਚ ਨੇ। ਗ੍ਰੇਅਰ ਨੇ ਜਿਹੜਾ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਦੇ ਨਾਲ ਦਵੱਲੇ ਵਪਾਰ ਸਮਝੌਤੇ BTA ਦੇ ਪਹਿਲੇ ਗੇੜ ਦੇ ਬਾਰੇ ਚਰਚਾ ਕੀਤੀ ਹੈ ਤੇ ਵਣਜ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਦੋਵੇਂ ਮੰਤਰੀ ਹੁਣ ਤੱਕ ਕਈ ਗੇੜਾਂ ਦਾ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਇਸ ਦੇ ਵਿਚ ਦਵੱਲੇ ਵਪਾਰ ਸਮਝੌਤੇ ਦੇ ਅਹਿਮ ਪਹਿਲੂਆਂ ਦੀ ਵਿਆਪਕ ਜਿਹੜੀ ਹੈ ਸਮੀਖਿਆ, ਵਧੀ ਹੋਈ ਮਾਰਕੀਟ ਪਹੁੰਚ, ਡਿਜੀਟਲ ਵਪਾਰ, ਸਪਲਾਈ ਚੇਨ ਲਚਕਤਾ, ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣਾ ਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਦਾ ਘੇਰਾ ਵਧਾਉਣਾ ਆਦਿ ਸ਼ਾਮਲ ਨੇ। ਬਿਆਨ ਦੇ ਮੁਤਾਬਕ ਦੋਵਾਂ ਧਿਰਾਂ ਨੇ ਹਾਲੀਆ ਮਹੀਨਿਆਂ ਦੇ ਦੌਰਾਨ ਇਸ ਪਾਸੇ ਅਹਿਮ ਪ੍ਰਗਤੀ ਕੀਤੀ ਹੈ। ਗੱਲਬਾਤ ਦੇ ਦੌਰਾਨ ਦੋਵਾਂ ਮੰਤਰੀਆਂ ਨੇ ਅਜਿਹੇ ਵਪਾਰ ਸਮਝੌਤੇ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਵਪਾਰਕ ਤੌਰ ਦੇ ਉਤੇ ਅਰਥਪੂਰਨ ਹੋਵੇ ਤੇ ਦੋਵਾਂ ਮੁਲਕਾਂ ਦੇ ਕਾਰੋਬਾਰਾਂ, ਕਿਸਾਨਾਂ, ਕਾਮਿਆਂ ਅਤੇ ਖਪਤਕਾਰਾਂ ਦੇ ਲਈ ਠੋਸ ਲਾਭ ਮੁਹੱਈਆ ਕਰਵਾਵੇ। ਇਸ ਤੋਂ ਪਹਿਲਾਂ ਅੱਜ ਦਿਨੇ ਜਿਹੜਾ ਗੋਇਲ ਹੁਣਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੇ ਉਤੇ ਨਜ਼ਰਸਾਨੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਮੈਂ ਰਾਜਦੂਤ ਗ੍ਰੀਰਰ ਦੀ ਲੀਡਰਸ਼ਿਪ ਅਤੇ ਦੋਵਾਂ ਧਿਰਾਂ ਵੱਲੋਂ ਆਪਣੀ ਗੱਲਬਾਤ ਨੂੰ ਸਾਰੂ ਤਰੀਕੇ ਦੇ ਨਾਲ ਅੱਗੇ ਲਿਜਾਣ ਦੇ ਲਈ ਕੀਤੇ ਜਾ ਰਹੇ ਟਿਕਾਊ ਯਤਨਾਂ ਦੀ ਤਾਰੀਫ਼ ਕਰਦਾ। ਦੋਵੇਂ ਮੁਲਕ ਇਤਿਹਾਸਕ ਵਪਾਰ ਸਮਝੌਤੇ ਦੇ ਬਹੁਤ ਨੇੜੇ ਦੱਸੇ ਜਾ ਰਹੇ ਨੇ। ਵਾਸ਼ਿੰਗਟਨ ਵਿਚੋਂ ਜਿਹੜਾ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਇਤਿਹਾਸਕ ਦੁਵੱਲੇ ਵਪਾਰ ਸਮਝੌਤੇ ਨੂੰ ਸਿਰੇ ਚਾੜਨ ਦੇ ਬਹੁਤ ਨੇੜੇ ਨੇ। ਇਸੇ ਸਮਝੌਤੇ ਦੇ ਤਹਿਤ ਆਪਸੀ ਅਤੇ ਇਕ ਦੂਜੇ ਦੇ ਲਈ ਲਾਹੇਬੰਦ ਸ਼ਰਤਾਂ ਤਹਿਤ ਅਮਰੀਕੀ ਵਸਤਾਂ ਦੇ ਲਈ 1.4 ਅਰਬ ਦੀ ਆਬਾਦੀ ਵਾਲੇ ਭਾਰਤੀ ਬਾਜ਼ਾਰ ਦਾ ਰਾਹ ਖੁੱਲ੍ਹ ਜਾਏਗਾ। ਅਮਰੀਕਾ ਦੇ ਉਪ ਸਹਾਇਕ ਜਿਹੜੇ ਨੇ ਵਿਦੇਸ਼ ਮੰਤਰੀ ਆਪਣੇ ਬੈਂਥਨੀ ਪਾਉਲੋਸ ਮੋਰੀਸਨ ਨੇ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਬਾਰੇ ਫਾਊਂਡੇਸ਼ਨ FIIDS ਦੇ ਵੱਲੋਂ ਕੈਪੀਟਲ ਹਿੱਲ ਅਮਰੀਕੀ ਸੰਸਦ ਦੇ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਤੀਜਾ ਮੁਖੀ ਰਿਸ਼ਤੇ ਨੂੰ ਜਿਹੜਾ ਅੱਗੇ ਵਧਾ ਰਹੇ ਨੇ। ਇਕ ਮਿੰਟ ਹੋਲਡ ਰੱਖਣਾ ਆਪਣੇ ਮੁਕੱਦਰ ਜੀ। ਸੰਯੁਕਤ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹੈ। ਸੰਯੁਕਤ ਕਿਸਾਨ ਮੋਰਚੇ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹੈ ਤੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਵੱਖ ਵੱਖ ਥਾਈਂ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਸਮਝੌਤੇ ਦੇ ਤਜਵੀਜ਼ਤ ਖਰੜੇ ਨੂੰ ਕਿਸਾਨਾਂ ਦੇ ਲਈ ਮੌਤ ਦੇ ਵਾਰੰਟ ਦਸਿਆ। ਕਿਸਾਨਾਂ ਨੇ ਲੰਘੇ ਦਿਨ ਵੀ ਦਿੱਲੀ ਦੇ ਜੰਤਰ ਮੰਤਰ ਦੇ ਉਤੇ ਧਰਨਾ ਲਾ ਕੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਭਾਰਤ ਦੌਰੇ ਦੇ ਉਤੇ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰਰ ਸਣੇ ਪੂਰੇ ਵਫਦ ਨੂੰ ਵਾਪਸ ਭੇਜਣ ਸਬੰਧੀ ਵੀ ਨਾਅਰੇ ਲਾਏ ਸਨ। ਲੋ ਦੋਸਤੋ, ਇਸ ਦੇ ਨਾਲ ਹੀ ਕੈਨੇਡਾ ਦੀ ਅੱਗੇ ਜਾ ਕੇ ਗੱਲ ਕਰਦਿਆਂ ਜਿੱਥੋਂ ਲਾਊਡ ਸਪੀਕਰ ਤੇ ਅਜ਼ਾਨ ਦੇ ਪ੍ਰਸਾਰਣ ਮਗਰੋਂ ਰੈਜ਼ੀਨਾ ਦੇ ਵਿਚ ਤਣਾਅ ਵਧਿਆ। ਨਿਯਮਾਂ ਦੇ ਤਹਿਤ ਮਿਲਿਆ ਪਰਮਿਟ ਤੇ ਸ਼ਹਿਰ ਦੇ ਵਿਚ ਹਰ ਸਾਲ ਜਾਰੀ ਹੁੰਦੇ ਨੇ ਇਹ ਪਰਮਿਟ ਤੇ ਅਜਿਹੇ 100 ਤੋਂ ਵੱਧ ਆਗਿਆ ਪੱਤਰ ਦੱਸੇ ਜਾਂਦੇ ਆ, ਪਰ ਫਿਰ ਵੀ ਵਿਵਾਦ ਜਿਹੜਾ ਛਿੜਿਆ ਤੇ ਹਰ ਪਾਸੇ ਧਰਮ ਦਾ ਹੀ ਰੌਲਾ ਹੈ ਜਿੱਥੇ ਮਰਜ਼ੀ ਦੇਖ ਲਓ। ਤੇ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਇਸ ਖ਼ਬਰ ਨੂੰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
4: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਲੰਘਿਆ ਜੀ, ਕੀ ਕਹਿਣਾ ਚਾਹੋਗੇ?
4: ਉਹ ਕਹਿੰਦਾ ਤਾਂ ਹੈਗਾ ਸਿੱਧੂ ਮੂਸੇਵਾਲਾ, ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ, ਹੈ
1: ਜੀ,
4: ਸੱਚ ਬੋਲੇਗਾ ਤਾਂ ਮਿਲੂ 295
1: ਜੀ,
4: ਹੈ ਤੇ ਕਰੇਗਾ ਤਰੱਕੀ ਬਹੁਤ ਹੇਠ ਮਿਲੂਗੀ,
1: ਹੇਠ ਮਿਲੂਗੀ ਜੀ।
4: ਉਹ ਮੈਂ ਤਾਂ ਨਾ, ਚਲੋ ਆ ਗੱਲ ਮੈਂ ਲੇਟ ਸੀ ਥੋੜਾ ਜਿਹਾ, ਪਿੱਛੋਂ ਸੁਣਦਾ ਆਉਂਦਾ ਪਿਆ ਸੀ ਆਪਣਾ ਸੈਣੀ ਬਾਈ ਜੋਧਰਾ ਬਾਈ ਜੀ ਲੱਗੇ ਹੋਏ ਸੀ ਗੱਲ ਕਰਨ
1: ਜੀ,
4: ਤੇ ਮੈਂ ਤਾਂ, ਮੈਨੂੰ ਤਾਂ ਹੋਰ ਤਾਂ ਨੀ ਮੈਨੂੰ ਸਮਝ ਆਉਂਦੀ। ਚਲੋ ਆਪਾਂ ਰੱਬ ਦੀ ਗੱਲ ਕਰਦੇ ਪਏ ਸੀ, ਫਿਰ ਰੱਬ ਜਿਵੇਂ ਬਾਬੇ ਨਾਨਕ ਨੇ ਵੀ ਕਿਹਾ ਸੀ, ਹੁਣ ਗੱਲ ਤਾਂ ਉਹੀ ਹੈ ਨਾ ਵੀ ਹੁਣ ਜੇ ਸਮਝਣਾ, ਜੇ ਤਾਂ ਤਰਕ ਨਾਲ ਜੋੜਦੇ ਆ ਫਿਰ ਦੁਕਾਨਦਾਰੀਆਂ ਚੱਲਦੀਆਂ ਨੇ, ਜੇ ਕਰਾਮਾਤਾਂ ਨਾਲ ਜੋੜਦੇ ਆ ਫਿਰ ਉਹੀ ਗੱਲ ਦੁਕਾਨਦਾਰੀਆਂ ਚੱਲਦੀਆਂ ਨੇ
1: ਜੀ।
4: ਜੇ ਤਰਕ ਨਾਲ ਜੋੜ ਦਾਂਗੇ ਮੇਰੇ ਵਰਗੇ ਨੂੰ ਕੋਈ ਕਹਿ ਦੂ ਵੀ ਯਾਰ ਤੂੰ ਆਪਣੇ ਘਰ ਉਹੀ ਗੱਲ ਆਪਣਾ ਕੰਮ ਕਰ, ਚਲੋ ਜੇ ਨਾਮ ਜਪਣਾ ਜਪ ਤੇ ਆਪਣੀ ਮਿਹਨਤ ਕਰ ਵੀ ਤੂੰ ਕੀ ਲੈਣਾ ਉਹੀ ਗੱਲ ਇਧਰ ਉਧਰ ਫਿਰ ਕੇ
1: ਜੀ,
4: ਤੇ ਫਿਰ ਉੱਥੇ ਉੱਥੇ ਉੱਥੇ ਕੌਣ ਜਾਊ ਉਹੀ ਗੱਲ। ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਏਤੀ ਮਾਰ ਪਈ ਕਰ ਲਾਣੇ ਤੈਂ ਕਿਉਂ ਦਰਦ ਨਾ ਆਇਆ ਹੈ।
1: ਬਿਲਕੁਲ,
4: ਉਹ ਭਗਤ ਸਿੰਘ ਨੇ ਵੀ ਉਹੀ ਬਾਬੇ ਨਾਨਕ ਵਾਲੀ ਗੱਲ ਕਹੀ ਵੀ ਜਦੋਂ ਰੱਬਾ ਹੈਗਾ ਤੇ ਫਿਰ ਜਿੰਨਾ ਦੁਨੀਆਂ ਤੇ ਜ਼ੁਲਮ ਜੋ ਅਤਿਆਚਾਰ ਹੋਣ ਦਿਆ ਮਹਾਤੜ ਨਾਲ ਤੇ ਫਿਰ ਤੂੰ ਕਰਦਾ ਕਿਉਂ ਨੀ ਕੁਛ ਹੈ। ਉਹ ਗੱਲ ਉਹੀ
1: ਪਾਕਿਸਤਾਨ ਬਾਰੇ ਬਾਈਆਂ ਨੇ ਵੀ ਇੱਕ ਨਾ ਕਵਿਤਾ ਲਿਖੀ ਸੀ ਮੇਰੇ ਖਿਆਲ ਨਾਲ ਕਿ ਕਲਾਮ ਲਿਖਿਆ ਸੀ ਸ਼ਾਇਦ, ਰੱਬਾ ਥੱਲੇ ਆ ਤੈਨੂੰ ਪੈਣਗੇ ਜਬ ਲੱਗੂ ਏਦਾਂ ਕਰਕੇ ਸੀ।
4: ਹਾਂ ਨਹੀਂ ਬਿਲਕੁਲ ਬਿਲਕੁਲ
1: ਜੀ,
4: ਕੋਈ ਸ਼ੱਕ ਨੀ ਵੀ ਜੇ ਹੁਣ ਉਹੀ ਗੱਲ ਵੀ ਜੇ ਰੱਬ ਦਾ ਕੰਮ ਇਹੀ ਹੈ ਵੀ ਉਹ ਮੰਨ ਲਓ ਵੀ ਉੱਤੇ ਗਿਆਨ ਨੂੰ ਹੀ ਉਹਨੇ ਨਫਾ ਨੁਕਸਾਨ ਕੋਈ ਦੇਣਾ ਜਾਂ ਜੋ ਮੰਨ ਲਓ ਲਿਖਿਆ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਜਾਂ ਜੋ ਲੋਜਿਕ ਦਿੰਦੀ ਹੈ ਜਨਤਾ
1: ਜੀ,
4: ਉਹ ਇੱਥੇ ਵਾਲੇ ਜੋ ਕੁਛ ਕਰੀ ਆਉਂਦੇ ਨੇ ਤੁਸੀਂ ਦੇਖ ਲੋ ਵੀ ਰੋਜ਼ ਦੀ ਰੋਜ਼ ਕਿੰਨੇ ਕਿੰਨੇ ਜ਼ੁਲਮ ਮੰਨ ਲਓ ਮਹਾਤੜ ਦੇ ਹੁੰਦੇ ਨੇ, ਕਿੰਨੇ ਰੇਪ ਕਈ ਕੁਛ ਹੁੰਦਾ
1: ਜੀ,
4: ਉਹਨਾਂ ਨੂੰ ਸਜ਼ਾ ਕੌਣ ਦਊ ਜੀ। ਉਹ ਰੱਬ ਚੁੱਪ ਕਿਤੇ ਵੇਖੀ ਜਾਂਦਾ ਉੱਤੇ ਬੈਠਾ ਤੇ ਉਹ ਫਿਰ ਮੁੜ ਕੇ ਜਦੋਂ ਜ਼ਿਆਦਾਤਰ ਤਾਂ ਵੇਖੋ ਰੱਬ ਨੂੰ ਵਰਤਦੇ ਇਹ ਗੱਲ ਚੱਕਰ ਇਹ ਵੀ ਜਿਹੜੇ ਨਾ ਇਹ ਮੰਨ ਲਓ ਪੈਸੇ ਟਕੇ ਵਾਲੇ ਲਾ ਲਓ ਜਾਂ ਦੂਜੇ ਲਾ ਲਓ ਵੀ ਇਹ ਜਿਹੜੇ ਉਹ ਮਹਾਰਾਸ਼ਟਰ ਵਾਲਾ ਸੀ ਬਾਬਾ ਉਹ ਹੁਣ ਉਹ ਗੱਲ ਕਿੰਨੀਆਂ ਉਹ ਲੇਡੀਜ਼ ਨਾਲ ਉਹਨੇ ਉਹ ਕਰਤਾ
1: ਜੀ,
4: ਤੇ ਰੱਬ ਨੂੰ ਵਰਤਣ ਵਾਲੇ ਇਹੀ ਨੇ
1: ਜੀ,
4: ਰੱਬ ਦੇ ਨਾਂ ਤੇ ਵਰਤਦੇ ਨੇ ਜੀ ਇਹ।
1: ਆ ਦੇਖੋ ਆਪਣੇ ਸ਼ਿਵਕਰਨ ਗਰੇਵਾਲ ਬਾਈ ਜੀ ਨੇ ਇੱਕ ਕਵਿਤਾ ਚਲੋ ਗੱਲਾਂ ਬੁੱਲੇ ਦੇ ਨਾਲ ਪਾਈ ਹੈ, ਸਾਬਰ ਅਲੀ ਸਾਬਰ ਉਹਨਾਂ ਦੀ ਲਿਖੀ ਹੈ, ਚਲੋ ਦੋ ਕਲਾਈਆਂ ਸਾਂਝੀਆਂ ਕਰਦਾ ਤੁਸੀਂ ਗੱਲ ਵੀ ਉਹੀ ਕਰਦੇ ਹੋ। ਕਹਿੰਦੇ ਕਿ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜੀ ਮੈਂ ਵਿਚਕਾਰੇ ਖਲੋਤਾ, ਜਨਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ
4: ਨਿਕਲੇ ਚੋਰ। ਬਿਲਕੁਲ ਨਹੀਂ ਉਹੀ ਗੱਲ ਹੈ ਜਿਹੜੇ ਹੁਣ ਰਾਮ ਮੰਦਰ ਵਾਲੇ ਮਸਲੇ ਨੇ ਸਾਰੇ ਉਹੀ ਨੇ ਵੀ ਹੁਣ ਜੇ ਰੱਬ ਬੈਠਾ ਤਾਂ ਫਿਰ ਇਹਨਾਂ ਨੂੰ ਡੱਕਦਾ ਕਿਉਂ ਨੀ
1: ਜੀ,
4: ਇਹ ਤਾਂ ਇਹ ਤਾਂ ਉਸੇ ਉਹੀ ਗੱਲ ਰੱਬ ਦੇ ਘਰ ਚੋਂ ਹੀ ਇਹ ਚੋਰੀ ਕਰੀ ਜਾਂਦੇ ਨੇ
1: ਜੀ,
4: ਗੱਲ ਉਹੀ ਹੈ ਭਰਜ ਬਾਈ ਜੀ ਕਿਸੇ ਨੇ ਨੀ ਡੱਕਣਾ, ਰੱਬ ਦੇ ਨਾਂ ਤੇ ਲੁੱਟ ਕਰਨੀ ਬੜੀ ਸੌਖੀ ਹੈ ਉਹੀ ਗੱਲ ਹੈ, ਤੇ
1: ਬਿਲਕੁਲ
4: ਜਿਹੜੀ ਸਾਡੀ ਤਾਂ ਮੈਂ ਕਿੰਨੀ ਵਾਰੀ ਕਹਿ ਲਿਆ ਵੀ ਸਾਡੀ ਸਿੱਖੀ ਤਾਂ ਹੈ ਹੀ ਇਹਦੇ ਚ ਕੋਈ ਕਰਾਮਾਤ ਦਾ ਕੋਈ ਕੰਸੈਪਟ, ਜੇ ਕਰਾਮਾਤ ਦਾ ਕੰਸੈਪਟ ਹੁੰਦਾ ਫਿਰ ਤਾਂ ਜੋ ਹਿੰਦੂ ਧਰਮ ਦੇ ਵਿੱਚ ਚੱਲੀ ਜਾਂਦਾ ਸੀ ਤੇ ਉਹ ਚੱਲੀ ਹੋਈ ਜਾਂਦਾ, ਫਿਰ ਬਾਬੇ ਨਾਨਕ ਨੂੰ ਕੀ ਲੋੜ ਸੀ ਉਹਦੇ ਉੱਤੇ ਲੌਜਿਕ ਦੇਣ ਦੀ ਵੀ ਜੇ ਤੂੰ ਬ੍ਰਾਹਮਣੀ ਬ੍ਰਾਹਮਣ ਜਾਇਆ ਤਾਂ ਆਣ ਵਾਟ ਕਿਉਂ ਨਾ ਆਇਆ ਜਾਂ ਹੋਰ ਕਈ ਚੀਜ਼ਾਂ ਨੇ ਵੀ ਜੇ ਤੂੰ ਵਾਕਈ ਵੱਖਰਾ ਦੁਨੀਆਂ ਤੋਂ ਤਾਂ ਫਿਰ ਤੂੰ ਕੋਈ ਵੱਖਰਾ ਰਾਹ ਨੀ ਆਇਆ ਜਾਂ ਹੋਰ ਕਿੰਨੇ ਲੌਜਿਕ ਨੇ ਉਹਦੇ ਉੱਤੇ, ਜਿਹੜਾ ਉਹ ਹਰਿਦੁਆਰ ਜਾ ਕੇ ਬ੍ਰਾਹਮਣ ਪਾਣੀ ਦੇਣ ਦੇ ਸੀ ਸੂਰਜ ਨੂੰ ਤੇ ਗੁਰੂ ਨਾਨਕ ਦੇਵ ਆਪਣੇ ਖੇਤਾਂ ਨੂੰ ਦੇਣ ਲੱਗ ਗਏ ਪਾਣੀ, ਪਰ ਉਹ ਗੱਲ ਉਹੀ ਹੈ ਬਾਈ ਜੀ ਇਹਦੇ ਬਿਨਾਂ ਇਹਨਾਂ ਦੀ ਦੁਕਾਨਦਾਰੀ ਨੀ ਚੱਲਦੀ। ਇਹ ਤਾਂ ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਭਾਰਜ ਬਾਈ ਜੀ, ਆਪਾਂ ਕਹਿ ਦਿੰਦੇ ਹਾਂ ਵੀ ਸਾਡਾ ਵੱਖਰਾ ਧਰਮ ਹੈ ਜੀ, ਹੁਣ ਵੀ ਚਲੋ ਸਾਰੇ ਹੀ ਕਹੀ ਜਾਂਦੇ ਨੇ, ਪਰ ਅਸੀਂ ਤਾਂ ਹੁਣ ਉਤੋਂ ਵੀ ਥੱਲੇ ਆ ਗਏ ਸਾਰਾ ਕੁਛ, ਅਸੀਂ ਜੋ ਜਿੱਥੋਂ ਬਾਬਾ ਨਾਨਕ ਕੱਢ ਕੇ ਲਿਆਇਆ ਸੀ ਆ ਜਿਹੜੀ ਕੁੱਕੀ ਗਿੱਲ ਦੀ ਖਿਲਾਫਤ ਕਰਦੇ ਨੇ ਉਹ ਇਹੀ ਗੱਲ ਕਹਿੰਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲ ਸੁੱਟਣ ਜਿਹੜੀ ਹੁਣ ਬਾਬੇ ਨਾਨਕ ਨੇ ਆਰਤੀ ਕੀਤੀ ਸੀ, ਮੈਨੂੰ ਇੱਕ ਦਿਨ ਚਲੋ ਮੈਂ ਨਾਂ ਨੀ ਲੈਂਦਾ ਆਪਣੀ ਪਿਆਰੇ ਸੱਜਣ ਨੇ, ਕਈ ਵਾਰੀ ਇਹ ਹੁੰਦਾ ਵੀ ਪਿੰਡਾਂ ਦੀ ਗੱਲ ਹੁੰਦੀ ਹੈ ਕਈ ਵਾਰੀ ਉਹਦੇ ਜੋ ਤੁਹਾਨੂੰ ਪਤਾ ਹੀ ਹੈ ਕਿਵੇਂ ਉਹ ਚੱਲਦਾ, ਤੇ ਉਹ ਮੈਨੂੰ ਉਹਨਾਂ ਨੇ ਵੀਡੀਓ ਭੇਜੀ ਉਹੀ ਗੱਲ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਰਤੀ ਜਗਾ ਕੇ ਮੋਮਬੱਤੀਆਂ ਤੇ ਉੱਥੇ ਫੁੱਲ ਸੁੱਟੀ ਜਾਣ ਤੇ ਆਰਤੀ ਕਰੀ ਜਾਣ, ਪਰ ਹੁਣ ਮੈਨੂੰ ਦੱਸੋ ਵੀ ਜਿਹੜੀ ਬਾਬੇ ਨਾਨਕ ਨੇ ਆਰਤੀ ਕੀਤੀ ਸੀ ਵੀ ਉਹ ਭਾਵ ਖੰਡਨ ਆਰਤੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਉਹ ਆਰਤੀ ਸੀ ਕਿ ਇਹ ਆਰਤੀ ਸੀ ਜਿਹੜੀ ਇਹ ਕਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਤੇ ਤੁਸੀਂ ਉਹਨਾਂ ਨੇ ਉਹਨਾਂ ਜਿਹੜੇ ਉਹ ਜਿਹੜੇ ਉਹਨਾਂ ਦੇ ਪਖੰਡ ਸੀ ਉਹਨਾਂ ਨੂੰ ਭੰਡਿਆ ਸੀ ਨਾ ਵੀ ਇਹ ਤਾਂ ਨਹੀਂ ਹੁੰਦਾ
1: ਜੀ,
4: ਤੇ ਹੁਣ ਕੀ ਹੋਣ ਦਿਆ ਸਾਡੇ ਉਹੀ ਗੱਲ ਦਰਬਾਰ ਸਾਹਿਬ ਦੀ ਜਿਹੜੀ ਕੁੱਕੀ ਗੱਲ ਇਹੀ ਤਾਂ ਗੱਲ ਕਹਿੰਦਾ ਵੀ ਉੱਥੇ ਤੁਸੀਂ ਲੱਸੀ ਨਾਲ ਧੋਈ ਆਉਂਦੇ ਹੋ ਉੱਥੇ ਵੀ ਜਿਹੜੇ ਤੁਸੀਂ ਰੋਜ਼ ਮੋਢਾ ਦੇਣ ਵਾਲੇ ਨੇ ਉਹੀ ਹੁੰਦੇ ਨੇ, ਕਿਸੇ ਦੂਜੇ ਦੀ ਵਾਰੀ ਨੀ ਆਉਣ ਦਿੰਦੇ ਤੁਸੀਂ, ਵੀ ਬਣਾ ਕੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੀ ਲੱਗਣਾ ਕਿਸੇ ਨੇ ਵੀ ਜਦੋਂ ਕਿ ਉਦੋਂ ਪੜ੍ਹ ਕੇ ਗਿਆਨ ਲੈਣਾ ਸੀ ਗੁਰੂ ਗ੍ਰੰਥ ਸਾਹਿਬ ਤੋਂ
1: ਜੀ,
4: ਹੈ ਤੇ ਇਹਨਾਂ ਨੇ ਬਣਾ ਤਾ ਵੀ ਗੁਰੂ ਗ੍ਰੰਥ ਸਾਹਿਬ ਨੇ ਵੀ ਨੇੜੇ ਨੀ ਜਾਣਾ, ਉੱਤੇ ਰੁਮਾਲੇ ਪਾ ਤੇ ਸਾਰਾ ਕੁਛ ਕਰਤਾ ਉਹੀ ਗੱਲ ਵੀ ਤੁਸੀਂ ਦੂਰ ਰਹਿਣਾ, ਗੱਲ ਤਾਂ ਓਹੀ ਓਹਨਾ ਨੇ ਗੁਰਬਾਣੀ ਲਿਖੀ ਹੋਈ ਇਸੇ ਕਰਕੇ ਸੀ ਗਿਆਨ ਲੈਣ ਵਾਸਤੇ
1: ਜੀ।
4: ਇਹਨਾਂ ਨੇ ਓਹੀ ਗੱਲ ਹੈ ਵੀ ਜੇ ਮੰਨ ਲਓ ਓਹਨੂੰ ਪੜ੍ਹਨ ਦੀ ਜਾਂ ਸਮਝਣ ਦਾ ਕੋਈ ਯਤਨ ਕਰੂਗਾ ਤੇ ਫਿਰ ਉਹ ਪੁਜਾਰੀਆਂ ਦੇ ਪਿੱਛੇ ਨੀ ਤੁਰੂਗਾ, ਓਹੀ ਗੱਲ ਵੀ ਓਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੂਗਾ। ਗੁਰਬਾਣੀ ਤਾਂ ਜੀਵਨ ਜਾਚ ਹੈ। ਚਲੋ ਮੈਂ ਜਿਹੜੀਆਂ ਗੱਲਾਂ ਕਰਨ ਦਿਆਂ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਮੈਂ ਕੋਈ ਵੱਖਰੀ ਨੀ ਗੱਲ ਕਰਨ, ਪਰ ਗੱਲ ਇਹ ਵੀ ਇਹਨਾਂ ਨੇ ਓਹੀ ਗੱਲ ਪੁਜਾਰੀਆਂ ਦੀ ਦੁਕਾਨ ਨੀ ਨਾ ਚੱਲਦੀ ਬਾਈ ਜੀ, ਭਾਵੇਂ ਕਿਸੇ ਵੀ ਧਰਮ ਚ ਨੀ। ਮੈਂ ਇਹ ਨੀ ਕਹਿੰਦਾ ਰਾਮ ਮੰਦਿਰ ਚ ਚੱਲਦੀ ਪਈ ਜਾਂ ਭਾਵੇਂ ਹੋਰ ਹੈ, ਇਹ ਚੱਲਦੀ ਹੋਈ ਕਰਾਮਾਤਾਂ ਦੇ ਨਾਂ ਤੇ।
1: ਬਿਲਕੁਲ ਹੈ ਜੀ।
4: ਇਸ ਕਰਕੇ ਵੀ ਇਹ ਤਾਂ ਹੁਣ ਆਪਾਂ ਕਹਿਣ ਨੂੰ ਕਹਿ ਦਿੰਦੇ ਵੀ ਸਾਡਾ ਵੱਖਰਾ ਧਰਮ ਜਾਂ ਕੁਛ ਹੈ, ਅਸੀਂ ਤਾਂ ਉਸੇ ਕੱਚੀ ਰੱਸੀ ਨਾਲ ਉਹ ਜਿਵੇਂ ਉਹਨੇ ਰਣਜੀਤ ਬਾਵੇ ਨੇ ਕਿਹਾ ਸੀ ਵੀ ਭੁੱਖਿਆਂ ਨੂੰ ਉਹ ਕੀ ਉਹ ਗਾਣਾ ਗਾਇਆ ਸੀ ਜਿਹਦੇ ਉੱਤੇ ਕੇਸ ਵੀ ਹੋ ਗਿਆ ਸੀ ਉਹਦਾ
1: ਜੀ ਆਪਣਾ, ਹਾਂਜੀ ਮੇਰਾ ਕੀ
4: ਕੁਛ, ਉਹਨੇ ਗਾਇਆ ਸੀ ਨਾ ਹਾਂ ਮੇਰਾ ਕੀ ਕੁਛ ਤਾਂ ਹਾਂ, ਤੇ ਉਹਦੇ ਦੇਖ ਲਓ ਤੁਸੀਂ ਉਹਨੇ ਕੋਈ ਗੱਲ ਗਲਤ ਥੋੜੀ ਕਹੀ ਸੀ। ਜਿਹੜੇ ਹੁਣ ਤੁਸੀਂ ਦੇਖੋ ਵੀ ਉਸੇ ਦੀਵਾਲੀ ਦੇ ਰਾਮ ਮੰਦਿਰ ਦੇ ਵਿੱਚ ਮੰਨ ਲਓ ਦੀਵੇ ਜਲਦੇ ਹੁੰਦੇ ਨੇ ਅਯੋਧਿਆ ਦੇ ਵਿੱਚ, ਤੇ ਉੱਥੋਂ ਹੀ ਉਹ ਗਰੀਬ ਜਨਤਾ ਉਹ ਬੁਝੇ ਹੋਏ ਦੀਵਿਆਂ ਚੋਂ ਤੇਲ ਕੱਢ ਕੇ ਲਿਜਾਂਦੀ ਹੈ
1: ਜੀ।
4: ਤੇ ਆਪਾਂ ਜੇ ਹੁਣ ਸੋਚੀਏ ਹੀ ਨਾ ਤੇ ਫਿਰ ਬਾਈ ਜੀ ਉਹੀ ਗੱਲ ਹੈ ਵੀ ਅਸੀਂ ਤੁਰੇ ਚੱਲੀਏ ਕਰਾਮਾਤਾਂ ਦੇ ਪਿੱਛੇ, ਵੀ ਇੱਕ ਪਾਸੇ ਬੰਦਾ ਭੁੱਖਾ ਬੈਠਾ, ਇੱਕ ਪਾਸੇ ਅਸੀਂ ਦੁੱਧ ਜਾਂ ਕੱਚੀ ਲੱਸੀ ਰੋਹੜੀ ਤੁਰੇ ਜਾਂਦੇ ਹਾਂ
1: ਜੀ,
4: ਤੇ ਫਿਰ ਇਨਸਾਨ ਜੇ ਭੁੱਖਾ ਬੈਠਾ ਤੇ ਫਿਰ ਉਹ ਪੱਥਰਾਂ ਦੇ ਉੱਤੇ ਰੋੜਨ ਦਾ ਤੇ ਉਹਦਾ ਤਾਂ ਕੋਈ ਤੁੱਕ ਨੀ ਬਣਦਾ ਨਾ ਬਾਈ,
1: ਨਹੀਂ ਬਣਦਾ।
4: ਪਰ ਇੱਥੇ ਸੁਣਨ ਵਾਲਾ ਕੋਈ ਨੀ ਨਾ ਬਾਈ ਜੀ, ਗੱਲ ਉਹੀ ਹੈ ਵੀ ਉਹ ਸਭ ਉਹਦੇ ਬਿਨਾਂ ਨਾ ਇਹਨਾਂ ਦੀ ਦੁਕਾਨਾਂ ਚੱਲਣ ਤੇ ਨਾ ਕੋਈ ਗੱਲ ਹੋਵੇ।
1: ਬਿਲਕੁਲ ਹੈ ਜੀ,
4: ਠੀਕ ਹੈ ਭਾਰਤ ਬਾਈ ਜੀ, ਮੈਂ ਤਾਂ ਇੰਨੀ ਕੋਈ ਗੱਲ ਕਰਨੀ ਸੀ,
1: ਮੈਂ ਜਾ ਕੇ ਗੱਲ ਕਰੂੰਗਾ, ਇੱਕ ਆਰਟੀਕਲ ਮੇਰੇ ਕੋਲ ਹੈਗਾ, ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾ ਇਹਨੂੰ ਸਾਂਝ ਪਾਵਾਂ, ਅੱਜ ਜਾ ਕੇ ਜਾਂਦੇ ਜਾਂਦੇ ਪਾਵਾਂਗਾ, ਆਸਤਾ ਬਨਾਮ ਇਨਸਾਨ ਤੇ ਜ਼ਰੂਰ।
4: ਬਿਲਕੁਲ, ਨਹੀਂ ਏਦਾਂ ਦੇ ਟੌਪਿਕ ਤੇ ਹੋਣੀ ਵੀ ਚਾਹੀਦੀ ਹੈ ਗੱਲ ਬਾਈ ਜੀ, ਆਸਤਾ ਇਨਸਾਨ ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਹੈ, ਸਾਡੇ ਬਾਬੇ ਨਾਨਕ ਨੇ ਗੱਲ ਹੀ ਇਨਸਾਨੀਅਤ ਦੀ ਕੀਤੀ ਹੈ ਬਾਈ
1: ਜੀ,
4: ਉਸ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ।
1: ਬਿਲਕੁਲ ਹੈ, ਅਗਲੀ ਗੱਲ ਕੁਝ ਖਬਰਾਂ ਇੱਕ ਦੋ ਹੋਰ ਨੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਤੁਹਾਡੇ ਨਾਲ ਇੱਕ ਆਰਟੀਕਲ ਸਾਂਝਾ ਕਰਦੇ ਹਾਂ, ਆਸਤਾ ਬਨਾਮ ਇਨਸਾਨੀਅਤ। ਤੇ ਕੈਨੇਡਾ ਲਾਊਡ ਸਪੀਕਰ ਦਾ ਰੋਲਾ ਜੋ ਪੈ ਗਿਆ, ਕੈਨੇਡਾ ਜਿਹੜੀ ਗੱਲ ਹੈ ਉਹਦੇ ਵਿੱਚ ਇੱਕ ਮਿੰਟ ਜੀ, ਹਾਂਜੀ ਕੈਨੇਡਾ ਦੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੈਜੀਨਾ ਦੇ ਵਿਚ ਸਥਿਤ ਇਕ ਮਸਜਿਦ ਨੂੰ ਜਨਤਕ ਤੌਰ ਦੇ ਉਤੇ ਅਜ਼ਾਨ ਦਾ ਪ੍ਰਸਾਰਣ ਕਰਨ ਤੋਂ ਬਾਅਦ ਨਫ਼ਰਤ ਅਤੇ ਧਮਕੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਡਾਊਨਟਾਊਨ ਸਥਿਤ ਰੈਜੀਨਾ ਸਿਟੀ ਜਾਮੀਆ ਮਸਜਿਦ ਦੇ ਵੱਲੋਂ ਹਾਲ ਹੀ ਦੇ ਵਿਚ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਲਾਊਡ ਸਪੀਕਰ ਦੇ ਰਾਹੀਂ ਬਾਹਰ ਅਜ਼ਾਨ ਜਿਹੜੀ ਸੀ ਨਮਾਜ਼ ਦਾ ਸੱਦਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤੋਂ ਤੁਰੰਤ ਬਾਅਦ ਮਸਜਿਦ ਪ੍ਰਬੰਧਕਾਂ ਨੂੰ ਫੋਨ ਜਿਹੜਾ ਈਮੇਲ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਨਫ਼ਰਤ ਭਰੇ ਜਿਹੜੇ ਸੰਦੇਸ਼ ਅਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਵਿਚ ਡੂੰਘੀ ਚਿੰਤਾ ਪੈਦਾ ਕੀਤੀ। ਮਸਜਿਦ ਦੇ ਨਿਰਦੇਸ਼ਕ ਐਮ ਅਨੀਸੁਰ ਰਹਿਮਾਨ ਹੋਣਾ ਨੇ ਸਪਸ਼ਟ ਕੀਤਾ ਕਿ ਅਜ਼ਾਨ ਰੋਜ਼ਾਨਾ 5 ਵਾਰ ਨਹੀਂ ਬਲਕਿ ਹਫ਼ਤੇ ਦੇ ਵਿਚ ਸਿਰਫ਼ 1 ਵਾਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਮਹਿਜ 2-3 ਮਿੰਟ ਲਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਸਜਿਦ ਨੇ ਇਹ ਵੀ ਜਿਹੜਾ ਕਾਰਵਾਈ ਸ਼ਹਿਰ ਦੇ ਨਿਯਮਾਂ ਤਹਿਤ ਜਿਹੜਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਜਿਹੜਾ ਬਕਾਇਦਾ ਪ੍ਰਵਾਨਗੀ ਲੈ ਕੇ ਹੀ ਸ਼ੁਰੂ ਕੀਤੀ ਸੀ। ਰਹਿਮਾਨ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਦੇ ਵਿਚ ਇਹ ਗਲਤ ਫਹਿਮੀ ਪੈਦਾ ਹੋ ਗਈ ਸੀ ਕਿ ਅਜ਼ਾਨ ਰੋਜ਼ਾਨਾ ਕਈ ਵਾਰ ਉੱਚੀ ਆਵਾਜ਼ ਦੇ ਵਿਚ ਚਲਾਈ ਜਾਏਗੀ, ਜਿਸ ਦੇ ਕਾਰਨ ਇਹ ਨਕਾਰਾਤਮਕ ਨੈਗੇਟਿਵ ਜਿਹੜੀ ਪ੍ਰਤੀਕਿਰਿਆ ਵਧੀ ਹੈ। ਅਸੀਂ ਇੱਥੇ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਬਲਕਿ ਆਪਸੀ ਸਾਂਝ, ਗੱਲਬਾਤ ਤੇ ਆਪਣੀ ਪਰੰਪਰਾ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਕਹਿੰਦੇ ਹਾਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਰੈਜ਼ੀਨਾ ਪੁਲਿਸ ਜਿਹੜੀ ਹੈ ਸਰਵਿਸ RPS ਨੇ ਸਖ਼ਤ ਰੁੱਖ ਅਖਤਿਆਰ ਕੀਤਾ ਤੇ ਪੁਲਿਸ ਚੀਫ਼ ਲੋਰੀਲੀ ਡੇਵਿਸ ਨੇ ਕਿਹਾ ਕਿ ਸਮਾਜ ਦੇ ਵਿਚ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਹੈ ਤੇ ਪੁਲਿਸ ਨੇ ਮੁਸਲਿਮ ਭਾਈਚਾਰੇ ਦੇ ਇਕੱਠ ਵਾਲੀਆਂ ਥਾਵਾਂ ਤੇ ਮਸਜਿਦਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਕੈਨੇਡਾ ਦੇ ਸਖ਼ਤ ਨਫ਼ਰਤੀ ਅਪਰਾਧ ਕਾਨੂੰਨਾਂ ਹੇਟ ਕ੍ਰਾਈਮਸ ਜਿਹੜਾ ਦੇ ਤਹਿਤ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦਸਿਆ ਕਿ ਮਸਜਿਦ ਨੂੰ ਦਿੱਤਾ ਗਿਆ ਪਰਮਿਟ ਨਿਯਮਾਂ ਦੇ ਅਨੁਸਾਰ ਹੈ ਜੋ 10 ਜੁਲਾਈ 2026 ਤੱਕ ਵੈਧ ਰਹੇਗਾ। ਇਸ ਤੋਂ ਬਾਅਦ ਸਿਟੀ ਕੌਂਸਲ ਤੇ ਪੁਲਿਸ ਦੇ ਵੱਲੋਂ ਇਸ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਇਹ ਵੀ ਹੈ ਕਿ ਸ਼ਹਿਰ ਦੇ ਵੱਲੋਂ ਹਰ ਸਾਲ ਵੱਖ ਵੱਖ ਕਮਿਊਨਿਟੀ ਗਰੁੱਪਾਂ ਨੂੰ ਅਜਿਹੇ 100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾਂਦੇ ਹੈ। ਦੂਜੇ ਪਾਸੇ ਯੂਨੀਵਰਸਿਟੀ ਆਫ਼ ਰਜ਼ੀਨਾ ਦੇ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਕਿਸੇ ਵੱਡੇ ਸਮਾਜਿਕ ਸੰਵਾਦ ਦੇ ਅਜਿਹੀਆਂ ਧਾਰਮਿਕ ਪ੍ਰਥਾਵਾਂ ਨੂੰ ਜਿਹੜਾ ਜਨਤਕ ਤੌਰ ਦੇ ਉੱਤੇ ਵਧੇਰੇ ਦ੍ਰਿਸ਼ਮਾਨ ਬਣਾਉਣ ਦੇ ਨਾਲ ਕਈ ਵਾਰ ਪੱਖਪਾਤ ਵੱਧ ਸਕਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੋਸ਼ੀ ਪੰਜਾਬੀ ਟੈਕਸੀ ਡਰਾਈਵਰ ਦੇ ਵੀਜ਼ੇ ਦੇ ਉੱਤੇ ਵਿਵਾਦ ਛਿੜ ਗਿਆ, ਸਰਕਾਰ ਤੇ ਟ੍ਰਿਬਿਊਨਲ ਆਹਮੋ ਸਾਹਮਣੇ ਹੋ ਗਿਆ। ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਤੇ ਅਦਾਲਤੀ ਫੈਸਲਿਆਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਤੇ ਭਾਰਤੀ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ ਹੋਣਾ ਦੇ ਮਾਮਲੇ ਨੇ ਸਰਕਾਰ ਤੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਨੂੰ ਆਹਮੋ ਸਾਹਮਣੇ ਖੜਾ ਕਰ ਦਿੱਤਾ ਹੈ। ਮਹਿਲਾ ਯਾਤਰੀ ਦੇ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਦੋਸ਼ ਹੇਠ ਜਗਦੀਪ ਸਿੰਘ ਦਾ ਵੀਜ਼ਾ ਰੱਦ ਦਾ ਜਿਹੜਾ ਕੇਸ ਅਦਾਲਤ ਦੇ ਵਿਚ ਹੈ। ਤਤਕਾਲੀ ਇਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਨੇ ਇਸ ਮਾਮਲੇ ਨੂੰ ਜਨਤਕ ਸੁਰੱਖਿਆ ਲਈ ਖਤਰਾ ਮੰਨਦਿਆਂ ਜਗਦੀਪ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਸੀ, ਪਰ ਇਮੀਗ੍ਰੇਸ਼ਨ ਟ੍ਰਿਬਿਊਨਲ ਦੀ ਮੈਂਬਰ ਮਿਰੀਅਮ ਹੋਲਮਜ ਨੇ ਫੈਸਲਾ ਪਲਟ ਦਿੱਤਾ ਤੇ ਜਗਦੀਪ ਸਿੰਘ ਨੂੰ ਆਸਟ੍ਰੇਲੀਆ ਦੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਇਕ ਕਮਜ਼ੋਰ ਮਹਿਲਾ ਦੇ ਨਾਲ ਗੰਭੀਰ ਜਿਨਸੀ ਦੁਰਵਿਹਾਰ ਕਰਨ ਦੇ ਬਾਵਜੂਦ ਜਗਦੀਪ ਨੂੰ ਰਾਹਤ ਮਿਲ ਗਈ ਸੀ, ਪਰ ਮਾਮਲਾ ਇੱਥੇ ਨਹੀਂ ਰੁਕਿਆ। ਟ੍ਰਿਬਿਊਨਲ ਜਿਹੜਾ ਉਹਦੇ ਕਾਰਜਕਾਰੀ ਪ੍ਰਧਾਨ ਜਸਟਿਸ ਜੌਨ ਲੋਗਨ ਨੇ ਬਾਅਦ ਦੇ ਵਿਚ ਸਿੰਘ ਦੀ ਅਰਜ਼ੀ ਦੇ ਉੱਤੇ ਉਸ ਨੂੰ ਇਕ ਨਵਾਂ ਅਸਥਾਈ ਵੀਜ਼ਾ ਜਾਰੀ ਕੀਤਾ, ਜਿਸ ਦੇ ਕਾਰਨ ਸਰਕਾਰ ਨੂੰ ਸਖ਼ਤ ਰੁੱਖ ਅਪਣਾਉਣ ਦੇ ਲਈ ਮਜਬੂਰ ਹੋਣਾ ਪੈ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਪ੍ਰਤੀਨਿਧੀ ਨੇ ਤੁਰੰਤ ਜਗਦੀਪ ਨੂੰ ਜਾਰੀ ਹੋਇਆ ਨਵਾਂ ਵੀਜ਼ਾ ਵੀ ਰੱਦ ਕਰ ਦਿੱਤਾ ਤੇ ਜਗਦੀਪ ਨੂੰ ਮੁੜ ਹਿਰਾਸਤ ਦੇ ਵਿਚ ਭੇਜ ਦਿੱਤਾ ਗਿਆ, ਜਿੱਥੇ ਉਹ ਦੇਸ਼ ਨਿਕਾਲੇ ਦੀ ਉਡੀਕ ਕਰ ਰਿਹਾ। ਇਸ ਮਾਮਲੇ ਤੋਂ ਇਲਾਵਾ ਟ੍ਰਿਬਿਊਨਲ ਤੇ ਕਈ ਗੰਭੀਰ ਅਪਰਾਧਾਂ ਦੇ ਵਿਚ ਸ਼ਾਮਲ ਦੋਸ਼ੀ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਦੇ ਇਲਜ਼ਾਮ ਲੱਗੇ ਨੇ ਤੇ ਜਿਸ ਦੇ ਕਾਰਨ ਇਮੀਗ੍ਰੇਸ਼ਨ ਵਿਭਾਗ ਤੇ ਟ੍ਰਿਬਿਊਨਲ ਵਿਚਾਲੇ ਤਕਰਾਰ ਪੈਦਾ ਹੋਣ ਦੇ ਚਲਦਿਆਂ ਸਥਿਤੀ ਸਰਕਾਰ ਜਿਹੜੀ ਹੈ ਲਈ ਚਿੰਤਾਜਨਕ ਬਣੀ ਹੋਈ ਹੈ। ਨਸ਼ਾ ਤਸਕਰਾਂ ਦੇ ਟਿਕਾਣਿਆਂ ਤੋਂ ਕਰੋੜਾਂ ਦੀ ਨਗਦੀ ਮਿਲੀ ਹੈ, ਬੰਦੂਕਾਂ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ, ਕੈਨੇਡਾ ਤੋਂ ਖ਼ਬਰ ਹੈ। ਡੈਲਟਾ ਦੇ ਵਿਚ ਖੜੇ ਸ਼ੱਕੀ ਟਰੱਕ ਦੇ ਵਿਚੋਂ ਨਸ਼ੇ ਤੇ ਬੰਦੂਕਾਂ ਮਿਲੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਪੁਲਿਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਠਿਕਾਣਿਆਂ ਦੀ ਤਲਾਸ਼ੀ ਦੇ ਦੌਰਾਨ $15 ਲੱਖ ਕਰੰਸੀ ਨੋਟ, ਕਰੀਬ 10 ਕਰੋੜ ਰੁਪਏ, ਕਈ ਮਾਰੂ ਹਥਿਆਰ, ਵੱਡੀ ਮਾਤਰਾ ਦੇ ਵਿਚ ਵੱਖ ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਤੇ 5 ਆਲੀਸ਼ਾਨ ਘਰ ਆਪਣੇ ਕਬਜ਼ੇ ਦੇ ਵਿਚ ਲਏ ਨੇ। ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਾਨੂੰਨੀ ਅੜਿੱਕਿਆਂ ਦੇ ਕਾਰਨ ਪੁਲਿਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨੇ ਸਰੀ ਖੇਤਰ ਦੇ ਵਿਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੇ ਜਿਹੜੇ ਨੇ ਸਰਬਜੀਤ ਕੌਰ ਸੰਘਾ ਨੇ ਦਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਸੰਪਰਕਾਂ ਦਾ ਪਤਾ ਵੀ ਲਗਾਇਆ ਜਾ ਸਕੇਗਾ। ਵੈਂਕੂਵਰ ਖੇਤਰ ਤੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ। ਇਸ ਜਾਂਚ ਦਲ ਨੇ ਜਿਹੜਾ ਇਸ ਨੈਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਦੇ ਵਿਚ 1 ਸਾਲ ਦਾ ਸਮਾਂ ਲਿਆ ਹੈ। ਫੜੇ ਗਏ ਨਜਾਇਜ਼ ਮਾਰੂ ਹਥਿਆਰਾਂ ਦੇ ਵਿਚ 27 ਬੰਦੂਕਾਂ ਤੇ ਰਿਵਾਲਵਰਾਂ ਸਮੇਤ ਵੱਡੀ ਗਿਣਤੀ ਗੋਲੀ ਸਿੱਕਾ ਵੀ ਮਿਲਿਆ, ਜਿਸ ਨੂੰ ਉਹ ਕਥਿਤ ਤੌਰ ਉਤੇ ਵੇਚਣ ਦਾ ਧੰਦਾ ਵੀ ਜਿਹੜਾ ਕਰਦੇ ਸਨ। ਫੜੀਆਂ ਗਈਆਂ ਲਗਜ਼ਰੀ ਕਾਰਾਂ ਦੇ ਵਿਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਾਈਆਂ ਸਨ ਜਿਨ੍ਹਾਂ ਦੇ ਉਤੇ ਤਲਾਸ਼ੀ ਮੌਕੇ ਪੁਲਿਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ ਤੇ ਉਨ੍ਹਾਂ ਦਸਿਆ ਕਿ ਮੁੱਢਲੇ ਤੌਰ ਦੇ ਉਤੇ ਮੁਲਜ਼ਮਾਂ ਦੇ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ ਨੇ ਤਾਂ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਹੋਰ ਜਾਣਕਾਰੀ ਦੇ ਆਧਾਰ ਦੇ ਉਤੇ ਅਦਾਲਤ ਦੇ ਵਿਚ ਠੋਸ ਸਬੂਤ ਜਿਹੜੇ ਜੁਟਾਏ ਜਾ ਸਕਣ। ਅਰਥਕੁਇਕ ਆਇਆ ਜੀ, ਕਾਫੀ ਨਿਰਾਸ਼ਾਜਨਕ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਤੇ ਅਮਰੀਕਾ ਦੇ ਟਰੰਪ ਸਾਹਿਬ ਵੀ ਕਹਿੰਦੇ ਨੇ ਮਦਦ ਅਸੀਂ ਭੇਜਾਂਗੇ। ਥੋੜਾ ਜਿਹਾ ਕਿਤੇ ਨਾ ਕਿਤੇ ਇਨਸਾਨੀਅਤ ਜਾਗੀ ਹੈ। ਵੈਨਜੁਏਲਾ ਦੇ ਵਿਚ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲ ਆਏ, 32 ਮੌਤਾਂ ਹੋਈਆਂ, 700 ਜ਼ਖਮੀ ਹੋਏ ਆ, ਜੋ ਖ਼ਬਰ ਛਪਣ ਤੱਕ ਸੀਗਾ। ਕਰਾਕਸ ਦੇ ਵਿਚ ਤਬਾਹੀ ਮਚੀ ਹੈ। ਵੈਨਜੁਏਲਾ ਦੇ ਵਿਚ ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ ਤੇ ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗਜ਼ ਨੇ ਜਿਹੜਾ ਸੀ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਦੇ ਵਿਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 700 ਲੋਕ ਜ਼ਖਮੀ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਲਬੇ ਦੇ ਵਿਚ ਬਚਾਅ ਕਾਰਜ ਜਾਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਰਾਜ ਲਾ ਗੁਆਇਰਾ ਦੱਸਿਆ ਜਾ ਰਿਹਾ ਜਿੱਥੇ ਦਰਜਨਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕੀ ਭੂ ਵਿਗਿਆਨ ਸਰਵੇਖਣ ਜਿਹੜਾ ਦੇ ਉਹਦੇ ਅਨੁਸਾਰ ਪਹਿਲਾਂ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ਦੇ ਉੱਤੇ ਮੋਰੋਨ ਸ਼ਹਿਰ ਤੋਂ ਪੱਛਮ ਦੇ ਵੱਲ 22 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ ਆਇਆ। ਇਸ ਦੇ 1 ਮਿੰਟ ਦੇ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ ਇੱਕ ਸਦੀ ਦੇ ਵਿੱਚ ਵੈਨਜ਼ੂਏਲਾ ਦੇ ਵਿੱਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਨੇ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ਿਲ ਦੇ ਐਮਾਜ਼ਾਨ ਖੇਤਰ ਤੱਕ ਵੀ ਜਿਹੜਾ ਇਮਾਰਤਾਂ ਖਾਲੀ ਕਰਵਾਉਣੀਆਂ ਪੈ ਗਈਆਂ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44976 ਨਿਬਾਰ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਆਸਥਾ ਬਨਾਮ ਇਨਸਾਨੀਅਤ ਦੀ। ਤੇ ਮੈਂ ਨਜ਼ਮ ਜਿਹੜੀ ਬੜੀ ਪਿਆਰੀ ਲੱਗੀ ਹੈ ਮੈਨੂੰ, ਸ਼ਿਵ ਕੁਮਾਰ ਗਰੇਵਾਲ ਬਾਈ ਜੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ, ਸਾਬਿਰ ਅਲੀ ਸਾਬਰ ਜੀ ਦੀ। ਤੇ ਉਨ੍ਹਾਂ ਦੀ ਨਜ਼ਮ ਆਖਰ ਦੇ ਵਿੱਚ ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਸਭ ਤੋਂ ਪਹਿਲਾਂ ਲਓ ਫਿਰ ਆਪਾਂ ਗੱਲ ਕਰਦੇ ਹਾਂ ਆਸਥਾ ਬਨਾਮ ਇਨਸਾਨੀਅਤ ਦੀ। ਲਖਵਿੰਦਰ ਸਿੰਘ ਰਈਆ ਜੀ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਪੰਜਾਬੀ ਟ੍ਰਿਬਿਊਨ ਤੋਂ ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਕਹਿੰਦੇ ਨੇ ਕਿ ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇੱਕ ਵਿਸ਼ਵਾਸ ਯਕੀਨ ਤੇ ਟਿਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਦੇ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਦੇ ਨਾਲ ਚੱਲ ਰਿਹਾ। ਮਨੁੱਖੀ ਜੀਵਨ ਦੇ ਵਿੱਚ ਵੀ ਵਿਸ਼ਵਾਸ ਦਾ ਬੜਾ ਮਹੱਤਵ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਨੇ ਹਰ ਜੀਵਨ ਤੇ ਵੀ ਬੜਾ ਪ੍ਰਭਾਵ ਪਾਇਆ। ਕੁਦਰਤ ਦੀ ਅਪਰ ਅਪਾਰ ਸ਼ਕਤੀ ਦੇ ਵੱਖ ਵੱਖ ਰੂਪਾਂ ਦਾ ਮਨੁੱਖ ਨੇ ਵੀ ਡੂੰਘਾ ਪ੍ਰਭਾਵ ਕਬੂਲਿਆ, ਜਿਸ ਕਰਕੇ ਮਨੁੱਖ ਵਿਚਲਾ ਕੁਦਰਤ ਪ੍ਰਤੀ ਅਥਾਹ ਵਿਸ਼ਵਾਸ ਹੀ ਆਸਥਾ ਸ਼ਰਧਾ ਦੇ ਵਿੱਚ ਬਦਲ ਗਿਆ। ਤਰਕ ਭਰਪੂਰ ਤੇ ਵਿਵੇਕ ਵਾਲਾ ਵਿਸ਼ਵਾਸ ਕਰਨ ਵਾਲਾ ਪ੍ਰਾਣੀ ਜਰੇ ਜਰੇ ਦੇ ਵਿੱਚ ਕੁਦਰਤ ਦੇ ਕਾਦਰ ਦੇ ਪ੍ਰਤੱਖ ਨੂੰ ਰੂਪ ਦਾ ਜਿਹੜਾ ਅਹਿਸਾਸ ਕਰਦਾ ਹੋਇਆ ਇਨਸਾਨੀਅਤ ਦੇ ਪੱਲੇ ਨੂੰ ਘੁੱਟ ਕੇ ਫੜੀ ਰੱਖਦਾ ਹੈ। ਇਸ ਦੇ ਉਲਟ ਤਰਕਹੀਨ ਅੰਧ ਵਿਸ਼ਵਾਸੀ ਪ੍ਰਾਣੀ ਸਿਰਫ਼ ਕਰਮ ਕਾਂਡਾਂ ਦੇ ਵਿੱਚ ਗਲਤਾਨ ਹੋ ਕੇ ਹੀ ਰਹਿ ਜਾਂਦਾ ਹੈ। ਸਵੈ ਸ਼ਕਤੀ ਦੇ ਅਧੀਨ ਨਿਰੰਤਰ ਚੱਲ ਰਹੀ ਕੁਦਰਤੀ ਪ੍ਰਕਿਰਿਆ ਦੀਆਂ ਵੱਖ ਵੱਖ ਸ਼ਕਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਹੀ ਮਨੁੱਖ ਨੇ ਇਨ੍ਹਾਂ ਸ਼ਕਤੀਆਂ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਮ ਦਿੰਦਿਆਂ ਇਨ੍ਹਾਂ ਅਲੌਕਿਕ ਸ਼ਕਤੀਆਂ ਨੂੰ ਸਿਜਦਾ ਪੂਜਾ ਅਰਚਨਾ ਕਰਨ ਦੇ ਹਿੱਤ ਮਨੁੱਖ ਨੇ ਆਪਣੀ ਕਲਪਨਾ ਮਿੱਥ ਦੇ ਅਨੁਸਾਰ ਕਈ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਧਾਰਨਾਵਾਂ ਬਣ ਗਈਆਂ ਕਿ ਸਮੇਂ ਸਮੇਂ ਦੇ ਉੱਤੇ ਇਹ ਸ਼ਕਤੀਆਂ ਪ੍ਰਾਣੀਆਂ ਦੇ ਰੂਪ ਦੇ ਵਿੱਚ ਜਨਮ ਵੀ ਧਾਰ ਲੈਂਦੀਆਂ ਨੇ। ਉੱਤਮ ਗੁਣਾਂ ਦੇ ਧਾਰਨੀ ਵਿਸ਼ੇਸ਼ ਸ਼ਖਸੀਅਤਾਂ ਵਾਲੇ ਪ੍ਰਾਣੀਆਂ ਨੂੰ ਬਹੁਤ ਸਤਿਕਾਰ ਉਪਾਧੀਆਂ ਵਿਸ਼ੇਸ਼ਣਾਂ ਪੀਰ ਪੈਗੰਬਰ ਸੰਤ ਮਹਾਂਪੁਰਸ਼ ਰੱਬੀ ਦੂਤ ਭਗਵਾਨ ਗੁਰੂ ਮਹਾਤਮਾ ਆਦਿ ਦੇ ਨਾਲ ਸੰਬੋਧਨ ਕੀਤਾ ਗਿਆ। ਉਨ੍ਹਾਂ ਦਾ ਵਿਸ਼ੇਸ਼ ਆਦਰ ਮਾਣ ਦਿੱਤਾ ਜਾਣ ਲੱਗ ਪਿਆ। ਇਨ੍ਹਾਂ ਦੇ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਕੁਦਰਤ ਦੀ ਅਸੀਮ ਸ਼ਕਤੀ ਰੱਬ ਦੇ ਅਧੀਨ ਮੰਨਿਆ ਤੇ ਕੁਝ ਕੁ ਨੇ ਖੁਦ ਨੂੰ ਹੀ ਅਸੀਮ ਸ਼ਕਤੀ ਮੰਨ ਲਿਆ। ਆਪਣੀ ਆਪਣੀ ਮਤ ਦੇ ਅਨੁਸਾਰ ਲੋਕਾਈ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਮਤ ਦੇ ਅਨੁਸਾਰ ਚੱਲਣ ਵਾਲੇ ਲੋਕ ਸਮੂਹਾਂ ਨੂੰ ਵੱਖ ਵੱਖ ਧਰਮਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ। ਧਰਮ ਸ਼ਬਦ ਨੂੰ ਨਖੇੜ ਕੇ ਧਰਮ ਜਾਣੀ ਕਿ ਧੱਦੇ ਦੇ ਪੈਰ ਦੇ ਵਿੱਚ ਰਾਰਾ ਤੇ ਪਲੱਸ ਮੰਮਾ ਧਰਮ ਧਰਮ ਵੇਖੀਏ ਤਾਂ ਧੱਦੇ ਦੇ ਪੈਰ ਰਾਰਾ ਦਾ ਜਿਹੜਾ ਅਰਥ ਰੱਖਣਾ ਟਿਕਾਉਣਾ ਤੇ ਮੰਮਾ ਮੈਂ ਜਾਣੀ ਕਿ ਮਨ ਧਰਮ ਦਾ ਜਿਹੜਾ ਮਤਲਬ ਇਹੀ ਬਣਦਾ ਹੈ ਪੂਰੇ ਦਾ ਕਿ ਇਨਸਾਨੀਅਤ ਦੇ ਖਾਸ ਸਿਧਾਂਤਕ ਗੁਣਾਂ ਦੇ ਵਿੱਚ ਮਨ ਰੱਖ ਟਿਕਾ ਕਿ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਭਿਆਸ ਤੌਰ ਦੇ ਉੱਤੇ ਕਾਰ ਵਿਹਾਰ ਕਰਦਿਆਂ ਵਿਚਰਨਾ ਹੈ। ਸਰਸਰੀ ਨਜ਼ਰ ਦੇ ਨਾਲ ਘੋਖਿਆ ਜਾਵੇ ਤਾਂ ਲਗਭਗ ਸਭ ਧਰਮਾਂ ਦੇ ਉਪਦੇਸ਼ ਮਨੁੱਖ ਦੀ ਭਲਾਈ ਦੇ ਕੁਦਰਤੀ ਸੰਤੁਲਨ ਬਹਾਲ ਰੱਖਣ ਦਾ ਦਾਅਵਾ ਕਰਦੇ ਹੋਏ ਵੀ ਅਮਲ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਨੇ। ਪਰ ਤਰਾਸਦੀ ਹੈ ਕਿ ਧਰਮਾਂ ਦੇ ਵਿੱਚ ਪੁੱਠੀ ਮਤ ਮਨਮਤ ਵਾਲਿਆਂ ਦੀ ਵੱਡੀ ਪੱਧਰ ਦੇ ਉੱਤੇ ਹੋ ਚੁੱਕੀ ਘੁਸਪੈਠ ਨੇ ਆਪਣਾ ਉੱਲੂ ਸਿੱਧਾ ਕਰਨ ਦੇ ਲਈ ਅੰਧ ਵਿਸ਼ਵਾਸ ਤੇ ਪਖੰਡਵਾਦ ਨੂੰ ਪੂਰੀ ਤੂਲ ਦਿੱਤੀ ਹੋਈ ਹੈ। ਇੱਕ ਪਾਸੇ ਲਾਲਚ ਦੇਣਾ ਸ਼ੁਰੂ ਕੀਤਾ ਹੋਇਆ ਕਿ ਫਲਾਨੇ ਫਲਾਨੇ ਕਰਮ ਕਾਂਡ ਦੇ ਨਾਲ ਮਨੁੱਖ ਦੀ ਹਰ ਚਾਹਤ ਪੂਰੀ ਹੋ ਸਕਦੀ ਹੈ, ਤੇ ਦੂਜੇ ਪਾਸੇ ਅਜਿਹੇ ਕਰਮ ਕਾਂਡ ਨਾ ਕਰਨ ਦੇ ਉੱਤੇ ਮਹਾਪਾਪੀ ਬਣ ਜਾਣ ਕਰਕੇ ਵੱਡੀਆਂ ਵੱਡੀਆਂ ਸਜਾਵਾਂ ਮਿਲਣ ਦਾ ਵੀ ਡਰ ਪੈਦਾ ਕੀਤਾ ਹੋਇਆ। ਸੋ ਅਚੇਤ ਮਨ ਦੇ ਵਿੱਚ ਘੁਸੇੜੇ ਜਾ ਰਹੇ ਕਲਪਿਤ ਇਸ ਲਾਲਚ ਤੇ ਡਰ ਦੇ ਨਾਲ ਆਤਮ ਵਿਸ਼ਵਾਸ ਨੂੰ ਖੋਰਾ ਲਾ ਕੇ ਮਨੁੱਖੀ ਬਿਰਤੀ ਨੂੰ ਅੰਧ ਵਿਸ਼ਵਾਸ ਦੀ ਡੂੰਘੀ ਖੱਡ ਦੇ ਵਿੱਚ ਸੁੱਟਣ ਦਾ ਰੁਝਾਨ ਵੱਡੀ ਪੱਧਰ ਦੇ ਉੱਤੇ ਜਾਰੀ ਹੈ, ਜਿਹਦੇ ਵਿੱਚ ਅਨਪੜ੍ਹਤਾ ਕੀ ਪੜ੍ਹੇ ਲਿਖੇ

ਲਿਫਾਫੇਬਾਜ਼ੀ ਦੇ ਨਾਲ ਦਾਗੋ ਦਾਗ ਕੀਤਾ ਹੋਇਆ। ਵਿਗਿਆਨਕ ਖੋਜਾਂ ਦੀ ਜਿਹੜੀ ਵਰਤੋਂ ਕਰਕੇ ਵਿਗਿਆਨਕ ਤੌਰ ਤਰੀਕਿਆਂ ਖਾਸ ਕਰਕੇ ਤਰਕ ਨੂੰ ਹੀ ਭੰਡਣ ਦੇ ਅਕ੍ਰਿਤਕਨ ਬੰਨਣੂ ਬੰਨੇ ਜਾ ਰਹੇ ਨੇ। ਸੱਚ ਰੂਪੀ ਸੂਰਜ ਨੂੰ ਝੂਠ ਦੇ ਕੂੜ ਕਬਾੜ ਦੇ ਨਾਲ ਢੱਕਣ ਦੇ ਪੁਰਜ਼ੋਰ ਯਤਨ ਹੋ ਰਹੇ ਨੇ। ਧਰਮ ਦੇ ਨਾਂ ਦੇ ਹਿੰਟ ਫਿਰਕੂ ਨਫ਼ਰਤਾਂ ਸਿਖਰਾਂ ਤੇ ਹੋਣ ਕਰਕੇ ਸੰਕਟ ਮੋਚਨ ਧਰਮ ਨੂੰ ਹੀ ਸੰਕਟ ਦੇ ਵਿਚ ਦੱਸ ਕੇ ਕਿਤੇ ਨਾ ਕਿਤੇ ਦੰਗੇ ਫਸਾਦਾਂ ਦਾ ਸਿਰ ਜਿਹੜਾ ਚੁਕਾਈ ਹੀ ਰੱਖਦੇ ਐ। ਬਦੀ ਉਤੇ ਨੇਕੀ ਦੀ ਜਿੱਤ ਦੇ ਜਸ਼ਨ ਜ਼ਰੂਰ ਮਨਾਏ ਜਾਂਦੇ ਨੇ, ਪਰ ਬਦੀ ਹੋਰ ਵੀ ਵੱਧ ਰਹੀ ਹੁੰਦੀ ਹੈ। ਇਹ ਸਭ ਕੁਝ ਮਨੁੱਖਤਾ ਦੀ ਸ਼ਰਮ ਹਯਾ ਦੇ ਪਤਨ ਦਾ ਜਿਹੜਾ ਇੱਕ ਵੱਡਾ ਕਾਰਨ ਬਣ ਰਿਹਾ। ਵਿਕਾਸ ਦੇ ਨਾਂ ਦੇ ਉਤੇ ਵਿਨਾਸ਼ ਸਹੇੜਦਿਆਂ ਰੁੱਖਾਂ ਦਾ ਬੇਤਹਾਸ਼ਾ ਉਜਾੜਾ ਕਰਕੇ ਧਰਤ ਮਾਂ ਨੂੰ ਸਿਰੋਂ ਨੰਗੀ ਕੀਤਾ ਜਾ ਰਿਹਾ। ਚਿੱਟੇ ਵਜੋਂ ਆਲਮ ਦੇ ਵਿਚ ਤਪਸ ਦਾ ਵਧਣਾ ਜਾਰੀ ਹੈ। ਅੰਨੀ ਆਸਥਾ ਦੀ ਆੜ ਦੇ ਵਿਚ ਮਨ ਮਤੀਆਂ ਦੇ ਨਾਲ ਧਾਰਮਿਕ ਸਥਾਨਾਂ ਦੇ ਵਿਚੋਂ ਕੁਦਰਤੀ ਤੇ ਇਤਿਹਾਸਕ ਸੂਝ ਖਤਮ ਕਰਕੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਨੇ। ਫਿਰ ਇਨ੍ਹਾਂ ਦੇ ਸੰਗ ਮਰਮਰੀ ਫਰਸ਼ਾਂ ਪੱਥਰਾਂ ਦੀ ਦੁੱਧਾਂ ਦੇ ਨਾਲ ਨੁਹਾਈ ਧੁਆਈ ਕਰਵਾਈ ਜਾ ਰਹੀ ਹੈ ਤੇ ਅੰਮ੍ਰਿਤ ਰੂਪੀ ਕੁਦਰਤ ਤੋਹਫੇ ਪਾਣੀ ਦੀ ਬੇਅਦਬੀ ਭਰੀ ਬਰਬਾਦੀ ਕਰਨ ਨੂੰ ਹੀ ਅਸਲ ਆਸਥਾ ਸ਼ਰਧਾ ਮੰਨ ਕੇ ਸੇਵਾ ਕਮਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੁੱਕੀ ਸਾਫ਼ ਸਫਾਈ ਡਰਾਈ ਕਲੀਨ ਦੀ ਥਾਂ ਵਾਰ ਵਾਰ ਧੁਆਈ ਦੇ ਲਈ ਬੇਹਿਸਾਬਾ ਜਲ ਰੋੜਿਆ ਜਾ ਰਿਹਾ। ਦੁਸਹਿਰੇ ਦੀਵਾਲੀ ਵਰਗੇ ਬਹੁਤ ਸਾਰੇ ਪਾਕ ਪਵਿੱਤਰ ਦਿਨ ਦਿਹਾੜਿਆਂ ਪੂਰਬਾਂ ਦੇ ਉੱਤੇ ਬੇਹੱਦ ਬੇਹੁਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਫੈਲਾਓ ਸਾਧਨਾ ਆਤਿਸ਼ਬਾਜ਼ੀ ਤੇ ਹੋਰ ਕਰਮ ਕਾਂਡਾਂ ਦੇ ਨਾਲ ਸ਼ਾਂਤੀ ਭੰਗ ਕਰਨ ਦੇ ਉੱਤੇ ਤੇ ਵਾਤਾਵਰਨ ਦੇ ਧੂਆਂ ਖਣ ਨੂੰ ਹੀ ਜਿਹੜਾ ਸੇਵਾ ਮੰਨਣਾ ਵੀ ਸੱਚੀ ਸ਼ਰਧਾ ਦੀ ਇੱਕ ਵੱਡੀ ਨਰਾਦਰੀ ਹੈ। ਇੱਥੇ ਬਸ ਨਹੀਂ ਸਗੋਂ ਸਿਆਸਤ ਵੀ ਇਸ ਲੋਕ ਆਸਥਾ ਨੂੰ ਹਰ ਹਾਲਤ ਦੇ ਵਿਚ ਕੈਸ਼ ਕਰਨ ਦੇ ਵਿਚ ਰੁੱਝੀ ਹੋਈ ਹੈ। ਅਦਾਲਤਾਂ ਦੇ ਵੱਲੋਂ ਐਲਾਨੇ ਦੋਸ਼ੀਆਂ ਖੋਤੀ ਬਾਬਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਕੈਦ ਦੇ ਵਿਚੋਂ ਖੁੱਲ੍ਹਾ ਛੱਡ ਕੇ ਵੋਟਾਂ ਪੱਕੀਆਂ ਕਰਨ ਦੇ ਪੂਰੇ ਯਤਨ ਕੀਤੇ ਜਾਂਦੇ ਨੇ। ਇਕ ਪਾਸੇ ਮਹਾਂਲੰਗਰਾਂ ਦੀਆਂ ਸ਼ੋਸ਼ੇਬਾਜ਼ੀਆਂ ਤੇ ਦੂਜੇ ਪਾਸੇ ਝੂਠ ਮੂਠ ਕੂੜ ਕਬਾੜ ਦੇ ਵਿਚੋਂ ਕੁਝ ਲੱਭ ਕੇ ਢਿੱਡ ਨੂੰ ਝੁਲਕਾ ਦੇਣ ਦੀਆਂ ਝਲਕੀਆਂ ਅਖੋਤੀ ਸਿਆਸਤ ਦੀਆਂ ਗਲਤ ਨੀਤੀਆਂ ਦਾ ਮੂੰਹ ਚੜਾ ਰਹੀਆਂ ਨੇ। ਪਰ ਰਾਜ ਗੱਦੀਆਂ ਦੇ ਉੱਤੇ ਕਾਬਜ ਬਹੁਤ ਸਾਰੀਆਂ ਸ਼ਕਤੀਆਂ ਮਹਾਂਸ਼ਕਤੀਆਂ ਲੂੰਬੜ ਚਾਲਾਂ ਦੇ ਨਾਲ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਦੰਗਿਆਂ ਫਸਾਦਾਂ ਜੰਗਾਂ ਯੁੱਧਾਂ ਦੇ ਵਿਚ ਉਲਝਾ ਕੇ ਆਪਣੀਆਂ ਗੱਦੀਆਂ ਨੂੰ ਪੱਕਾ ਕਰਨ ਤੇ ਮਨੁੱਖਤਾ ਦਾ ਸੱਤਿਆਨਾਸ਼ ਕਰਨ ਵਾਲੇ ਮਾਰੂ ਹਥਿਆਰਾਂ ਦੀ ਵਿਕਰੀ ਕਰਨ ਦੇ ਹਿੱਤ ਕੋਝੇ ਯਤਨ ਕੀਤੇ ਜਾ ਰਹੇ ਹੈ। ਵੈਸੇ ਪਿੰਡਾਂ ਕਸਬਿਆਂ ਸ਼ਹਿਰਾਂ ਦਾ ਵਿਕਾਸ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੁੰਦਾ ਹੈ, ਪਰ ਉਹਦੇ ਉੱਤੇ ਇਹ ਦਾਅਵਾ ਕਰ ਰਹੇ ਨੇ। ਪਰ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਸਹੂਲਤਾਂ ਸੜਕਾਂ ਰੇਲ ਪਹਾੜੀ ਖੇਤਰਾਂ ਚ ਏਅਰ ਲਿਫਟ ਮੁਫ਼ਤ ਬੱਸਾਂ ਗੱਡੀਆਂ ਰਾਹੀਂ ਯਾਤਰਾਵਾਂ ਦੇ ਝਾਂਸੇ ਵੀ ਸ਼ਰਧਾ ਆਸਥਾ ਵੱਟੇ ਵੋਟਾਂ ਵਟੋਰੂ ਇੱਕ ਰਾਜਨੀਤਿਕ ਵਣਜ ਹੀ ਹੈ ਜੋ ਰਾਜਨੀਤੀ ਦੇ ਵਿਚ ਵੱਡੇ ਨਿਗਾਰ ਦੀ ਨਿਸ਼ਾਨੀ ਨੇ। ਜਾਣੀ ਕਿ ਸ਼ਕਲ ਮਨੁੱਖ ਦੀ ਪਰ ਕਰਤੂਤ ਪਸ਼ੂ ਦੀ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ। ਕੁਚੱਜੇ ਵਿਹਾਰ ਦੇ ਨਿੱਤ ਜਿਹੜੇ ਨੇ ਵਾਪਰ ਦੇ ਕਾਲੇ ਕਾਰਨਾਮੇ ਅਸਲ ਨਰਕ ਕਲਯੁੱਗ ਦਾ ਭੁਲੇਖਾ ਪਾ ਜਾਂਦੇ ਹੈ, ਪਰ ਇਸ ਦੇ ਐਨ ਉਲਟ ਕੁਝ ਸੰਪਰਦਾਵਾਂ ਦੇ ਵਿਚ ਸਚਿਆਰਤਾ ਦੇ ਸਭ ਗੁਣਾਂ ਨੂੰ ਆਪਣਾ ਜਿਹੜਾ ਅਪਣਾ ਕੇ ਚੱਲਿਆ ਜਾਂਦਾ ਹੈ ਤੇ ਇਨਸਾਨੀਅਤ ਧਰਮ ਦੇ ਅਸੂਲਾਂ ਦੇ ਉੱਤੇ ਅਭਿਆਸੀ ਪਹਿਰਾ ਦਿੰਦਿਆਂ ਆਪਣੇ ਮਹਾਂਪੁਰਖਿਆਂ ਦੇ ਇਨਸਾਨੀਅਤ ਭਰੇ ਸੱਚੇ ਅਸੂਲਾਂ ਨੂੰ ਇਨਸਾਨੀਅਤ ਭਰੇ ਵਿਹਾਰ ਦੇ ਅਭਿਆਸੀ ਯਤਨਾਂ ਦੇ ਨਾਲ ਸਿਜਦਾ ਕਰ ਰਹੇ ਹੁੰਦੇ ਨੇ। ਬੁੱਧੀਮਾਨੀ ਵਿਦਵਾਨੀ ਦੀ ਅਨੁਸ਼ਾਸਨ ਭਰੀ ਸੇਵਾ ਦੇ ਵਿਚੋਂ ਚੱਜ ਵਿਹਾਰ ਉਪਜਦਾ ਹੈ ਤੇ ਮਨੁੱਖ ਦੀ ਸ਼ਕਲ ਦੇ ਵਿਚ ਇਨਸਾਨੀਅਤ ਦੇ ਚੱਜ ਵਿਹਾਰ ਦੇ ਕਾਰਜ ਸਿਰ ਚੜ ਬੋਲਦੇ ਨੇ। ਕੁਦਰਤ ਦੇ ਨਾਲ ਅਥਾਂ ਪ੍ਰੇਮ ਦੀ ਝਲਕ ਵੀ ਰੂਪਮਾਨ ਹੁੰਦੀ ਹੈ ਤੇ ਜਿਨ੍ਹਾਂ ਨੂੰ ਵੇਖਦਿਆਂ ਤੱਕਦਿਆਂ ਆਨੰਦ ਮਹਿਸੂਸ ਹੋਣ ਲੱਗ ਪੈਂਦਾ ਹੈ। ਇਨਸਾਨੀਅਤ ਦੇ ਧਰਮ ਦੇ ਅਨੁਆਈ ਲੋਕਾਂ ਦੇ ਵਿਚ ਕਿਸੇ ਵੀ ਖਾਸ ਧਰਮ ਪ੍ਰਤੀ ਨਾ ਕੱਟੜਤਾ ਭਰਿਆ ਲਗਾ ਹੁੰਦਾ ਹੈ ਤੇ ਨਾ ਹੀ ਨਫ਼ਰਤ ਹੁੰਦੀ ਹੈ। ਇਹ ਸਾਵੇਪਨ ਦੇ ਮੁਦਈ ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ਵਿਕਾਸ ਨੂੰ ਵੀ ਜਿਹੜਾ ਜ਼ਰੂਰ ਅਪਣਾਉਂਦੇ ਨੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਬਾ ਕਮਾਲ ਗੱਲਬਾਤ, ਮੈਨੂੰ ਤਾਂ ਲੱਗੀ ਹੈ ਬਹੁਤ ਕੁਝ ਸੁਖਾਉਂਦੀ ਹੈ। ਆਸਥਾ ਬਨਾਮ ਇਨਸਾਨੀਅਤ, ਲਖਵਿੰਦਰ ਸਿੰਘ ਰਈਆ ਜੀ ਉਹਨਾਂ ਦੀ ਕਲਮ ਤੇ ਉਹਨਾਂ ਦਾ ਸੰਪਰਕ ਨੰਬਰ 98764
74।

858 ਹਲਦਾ ਸ਼ੇਰੀ ਦਿਆ ਕਰੋ। ਇਸ ਤਰ੍ਹਾਂ ਦੀ ਲਿਖਤਾਂ ਨੂੰ ਦੋਸਤੋ ਜ਼ਰੂਰ। ਤੇ ਬਾਕਮਾਲ ਗੱਲਬਾਤ ਉਹਨਾਂ ਦੀ ਆਸਥਾ ਬਨਾਮ ਇਨਸਾਨੀਅਤ ਬਹੁਤ ਕੁਝ ਸਿਖਾ ਜਾਂਦੀ ਹੈ ਜੀ। ਤੇ ਲੋ ਦੋਸਤੋ, ਇਸ ਆਖਰ ਦੇ ਵਿੱਚ ਵਾਅਦਾ ਕੀਤਾ ਸੀ ਜਾਂਦੇ ਜਾਂਦੇ ਇਸ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਨੂੰ ਜਿਹੜੀ ਹੈ ਸ਼ਿਵਕਰਨ ਗਰੇਵਾਲ ਬਾਈ ਜੀ ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ। ਇਹਦੇ ਨਾਲ ਜੁੜਦੀ ਗੱਲਬਾਤ ਹੈ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜੀ ਮੈਂ ਵਿਚਕਾਰੇ ਖਲੋਤਾ, ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਦੇ ਵਿੱਚੋਂ ਕਿਸਰਾ ਨਿਕਲੇ ਚੋਰ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਸੱਚ ਨਪੀਚਾ ਸ਼ਰਮਾ ਧਰਮਾ ਤੇ ਅਨਾਵਾਂ ਥੱਲੇ, ਧਰਤੀ ਦੇ ਰੱਬ ਆਏ ਪਏ ਨੇ ਆਪ ਬਲਾਵਾਂ ਥੱਲੇ, ਸੂਰਜ ਲੁਕਣ ਮਿੱਟੀ ਖੇਡੇ ਧੁੱਪਾਂ ਛਾਵਾਂ ਥੱਲੇ, ਆਪਣੀ ਭਲਕ ਦੇ ਆਪ ਹਾਂ ਵੈਰੀ ਸਾਨੂੰ ਦੱਸੇ ਕੌਣ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਮਨ ਦੇ ਨਹੀਂ ਦਲੀਲਾਂ ਅਕਲੋਂ ਬਾਹਰ ਇਹ ਗੱਲਾਂ ਕਰਦੇ, ਸਾਪਣਾ ਵੇਖਣ ਲੀਹਾਂ ਕੁੱਟਣ ਇਹ ਰੀਤਾਂ ਦੇ ਬਰਦੇ, ਇਨ੍ਹਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ, ਡਰ ਦੋਜਖ ਦਾ ਪੂਰੀ ਜਾਵੇ ਸੋਚਾਂ ਦੀ ਡੰਗਿਆਈ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ, ਆਹੋ ਆਹੋ ਕਹਿ ਕੇ ਜੇ ਮੈਂ ਵੀ ਟਾਲ ਗਿਆ, ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਬਾਲ ਗਿਆ, ਜੇ ਭੇਤ ਨਾ ਖੋਲਾਂ ਤੇ ਫਿਰ ਮੇਰਾ ਹਾਲ ਗਿਆ, ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ, ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ, ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਵਾਰ, ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ, ਕਰ ਕਰਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ, ਅੰਦਰ ਬੈਠਾ ਪਾਪ ਦਾ ਫਨੀਅਰ ਕਿਹੜਾ ਜੋਗੀ ਕੀਲੇ, ਜ਼ੁਲਮਾਂ ਦੇ ਦਰਵਾਜ਼ੇ ਖੁੱਲੇ ਧਰਮਾਂ ਦੇ ਦਰਬਾਰ, ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਫਾਰ। ਆਖਰੀ ਲਿਖਦੇ ਨੇ ਕਿ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ, ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ, ਕਿਉਂ ਗੰਗਾ ਵਿੱਚ ਗੋਤੇ ਖਾਈਏ ਕਿਉਂ ਕਰ ਜਾਈਏ ਮੱਕੇ, ਮੋਨ ਮੁਨਾ ਕੇ ਫਿਰੀਏ ਕਾਨੂੰ ਰੱਖੀਏ ਪੰਜੇ ਕੱਕੇ, ਕਾਫਰ ਕਹੀਏ ਕੁੱਲ ਦੀ ਗੱਲ ਕਰਨ ਤੋਂ ਜਿਹੜਾ ਡੱਕੇ, ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ, ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ, ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ। ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਸ਼ਿਵਕਰਨ ਗਰੇਵਾਲ ਬਾਈ ਜੀ ਨੇ ਇਹ ਸਾਂਝੀ ਕੀਤੀ ਹੈ ਬਾਕਮਾਲ ਗੱਲਬਾਤ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੇ ਲਾਈਨ ਖੁੱਲੀ ਹੈ ਤੁਹਾਡੇ ਲਈ ਕਾਲ ਕਰਨੀ ਚਾਹੁੰਦੇ ਤਾਂ ਸਵਾਗਤ ਹੈ। ਸਮਾਂ ਤਾਂ ਤਕਰੀਬਨ ਆਪਣਾ ਸਮਾਪਤੀ ਵਾਲਾ ਹੋ ਹੀ ਗਿਆ ਹੈ, ਪਰ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਦੁਆਬਾ ਪਰਿਵਾਰ ਨੂੰ ਜੀ, ਤੇ ਰਾਜਨ ਸੈਣੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਲਾਈਕ ਨੰਬਰ 3 ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਸਤਿ ਸ਼੍ਰੀ ਅਕਾਲ ਹੈ।
ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਖਬਰਾਂ ਅੱਜ ਰਹਿਣ ਹੀ ਦਿਓ ਕਹਿੰਦੇ ਚੱਕ ਲਓ ਗੌਣ ਪਾਣੀ ਦੀ ਭਾਰਤ ਸਾਹਿਬ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਤੇ ਮੁਕੱਦਰ ਜੀ ਕਹਿੰਦੇ ਅੱਜ ਇਹ ਖਿਆਲ ਕਿਉਂ ਆਇਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆ ਤੇ ਆਪ ਹੀ ਕਹਿੰਦੇ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਸ਼ੰਮੀ ਬਾਈ ਜੀ ਦਾ ਵੀ ਪਤਾ ਲੈ ਲਿਓ ਇੰਨੇ ਲਾਰੇ ਤਾਂ ਕਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਨਹੀਂ ਸੁਣੇ ਸੀਗੇ ਵੇਖੇ ਜਿੰਨੇ ਸ਼ੰਮੀ ਬਾਈ ਨੇ ਲਾਤੇ ਨੇ ਕਹਿੰਦੇ ਜੀ ਲਾਰਾ ਲੱਪਾ ਲਾਈ ਰੱਖਾ ਤੇ ਉਹ ਗੀਤ ਬੜਾ ਮਸ਼ਹੂਰ ਹੋਇਆ ਸੀ ਉਦੋਂ ਟੀਨੇਜਰ ਹੁੰਦੇ ਸੀ ਹਨਾ ਚੇਤੇ ਆ ਗਿਆ ਹੋਣਾ ਤੁਹਾਨੂੰ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਮੈਂ ਥੋੜਾ ਲੇਟ ਹੋ ਗਿਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੇਸਰ ਕਸ਼ਮੀਰ ਦੇ ਵਿੱਚ ਪਾਇਆ ਜਾਂਦਾ ਮੁਕੱਦਰ ਵੀਰ ਜੀ ਹਾ ਹਾ ਹਾ ਤੇ ਮੁਕੱਦਰ ਜੀ ਕਹਿੰਦੇ ਆ ਇੱਕ ਪੈਗ ਪਹਿਲਾਂ ਫਿਰ ਆਮ ਹੁੰਦੇ ਗਏ ਦਿਨੋ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ ਹੋਸ਼ ਜਦੋਂ ਆਈ ਮਸ਼ਹੂਰ ਹੋ ਗਏ ਪਰ ਹੁਸਨਾ ਦੇ ਪਾਰਕੂ ਜ਼ਰੂਰ ਹੋ ਗਏ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਜੀਵਾ ਕਿਆ ਬਾਤਾਂ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਜੀ ਗ੍ਰੇਟ ਜੀ ਹੱਸ ਰਹੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ ਗੁਲਾਬ ਦੇ ਫੁੱਲ ਭੇਜੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਦਾ ਗੁੱਸਾ ਠੀਕ ਹੈ ਇਕੱਲਾ ਸ਼ਰਾਬ ਹੀ ਨਸ਼ਾ ਨਵੀਂ ਹੋਂਦ ਵੀ ਨੇ ਉਸ ਦੀ ਗੱਲ ਕਿਉਂ ਨਹੀਂ ਕਰਦੇ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ ਨੇ ਵੀਡੀਓ ਦਿੱਲੀ ਦੀ ਹੈ ਇਹ ਕਿਉਂ ਕੈਨੇਡਾ ਦੀ ਕਹਿ ਰਹੇ ਨੇ ਜੀ ਸਤਨਾਮ ਸਿੰਘ ਜਾਣੀਆਂ ਚੱਲ ਸਾਹਿਬ ਕਹਿੰਦੇ ਭਾਰਜ ਵੀਰ ਇਹੋ ਜਿਹਾ ਵਿਸ਼ਾ ਸਵੇਰ ਵੇਲੇ ਦਾਏ ਇਸ ਵਕਤ ਕਹਿੰਦੇ ਤੁਹਾਨੂੰ ਸੁਣਨ ਤੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਜੀ ਨਹੀਂ ਜੀ ਇੱਥੇ ਹੁਣ ਕੈਨੇਡਾ ਅਮਰੀਕਾ ਵਾਲੇ ਜਿਹੜੇ ਸੁਣਦੇ ਉਹਨਾਂ ਦਾ ਦੁਪਹਿਰ ਹੋਈ ਹੈ ਕਿਤੇ ਤੜਕਾ ਸਵੇਰ ਹੋਈ ਹੈ ਉਹਨਾਂ ਦੇ ਲਈ ਜ਼ਰੂਰ ਹੋ ਜਾਂਦਾ ਹੈ ਪਰ ਤੁਹਾਡੇ ਬਿਲਕੁਲ ਹੈ ਜੀ ਇੰਡੀਆ ਦੇ ਵਿੱਚ ਰਾਤ ਦਾ ਸਮਾਂ ਹੋ ਜਾਂਦਾ ਹੈ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜਿਨ੍ਹਾਂ ਦੇ ਕਿਸੇ ਸਮੇਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਸਨ ਉਹਨਾਂ ਨੇ ਕਦੇ ਅਫੀਮ ਨੂੰ ਮੂੰਹ ਲਾ ਕੇ ਨਹੀਂ ਸੀ ਦੇਖਿਆ ਜੀ ਲੀਕਰ ਸਟੋਰ ਵਾਲੇ ਆਪ ਨਹੀਂ ਪੀਂਦੇ ਬਸ ਵੇਚਦੇ ਫਲਾਉਂਦੇ ਹੀ ਨੇ ਜੀ ਤੇ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ ਆਨੂੰ ਜੀ ਪਰਮਿੰਦਰ ਜੀ ਸਵਾਗਤ ਹੈ ਜੀ ਤੁਹਾਡਾ ਵੀ ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਉਹ ਠੇਕੇਦਾਰ ਨਹੀਂ ਆਪ ਵੀ ਸਵਾਦ ਚੱਖਦੇ ਹਾਂ ਤੇ ਕਹਿੰਦੇ ਨੇ ਵੈਸੇ ਆਡੀਓ ਕਲਿੱਪ ਪਲੇ ਨਾ ਕਰਿਓ ਜੀ ਉਹ ਮਾਫ਼ੀ ਚਾਹੁੰਦਾ ਜੀ ਮੈਂ ਪਹਿਲਾਂ ਪੜਿਆ ਨਹੀਂ ਸੀ ਸੁਣੇ ਹਾਂ ਔਜਲਾ ਸਾਹਿਬ ਕਹਿੰਦੇ ਤਕਰੀਬਨ ਸਾਰਿਆਂ ਨੂੰ ਸੁਣ ਹੀ ਲਿਆ ਪਹਿਲਾਂ ਜੀ ਤੇ ਮੁਕੱਦਰ ਜੀ ਹਿੰਦੀ ਦੇ ਵਿੱਚ ਲਿਖਦੇ ਆ ਜਿਹਦੇ ਵਿੱਚ ਮੇਰਾ ਹੱਥ ਟਾਈਟ ਹੈ ਜੀ ਤੇ ਵੈਸੇ ਪੜ੍ਹਨ ਦੀ ਕੋਸ਼ਿਸ਼ ਕਰਦਾ ਗਲਤ ਮਲਤਈ ਬਾਰਿਸ਼ ਕੇ ਦਿਨ ਸ਼ਰਾਬ ਕੋ ਪੀਣਾ ਸ਼ਬਾਬ ਹੈ ਬਾਰਿਸ਼ ਕੋ ਉਲਟਾ ਕਰ ਦੇਖੋ ਤੋ ਬਣਤੀ ਕਹਿੰਦੇ ਸ਼ਰਾਬ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਉਹ ਪਰਮਿੰਦਰ ਬਰਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ ਤੇ ਆਪਣੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਨੂੰ ਜੀ ਔਜਲਾ ਸਾਹਿਬ ਕਹਿੰਦੇ ਅਮਰੀਕਾ ਦੇ ਵਿੱਚ ਤੰਬਾਕੂ ਤੇ ਸ਼ਰਾਬ ਵਾਲੀਆਂ ਕੰਪਨੀਆਂ ਪਾਰਟੀਆਂ ਨੂੰ ਦਾਨ ਤੇ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀ ਬਿਲਕੁਲ ਇਹ ਤਾਂ ਹੈ ਜੀ ਤੇ ਕਹਿੰਦੇ ਨੇ ਕਿ ਖੰਘ ਦੀ ਦਵਾਈ ਵਾਂਗ ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਪੀਂਦੇ ਅਸੀਂ ਆਏ ਗਏ ਤੇ ਹਾਂ ਸੁੱਖ ਦੇ ਨਾਲ ਆਇਆ ਗਿਆ ਸਾਡੇ ਰੋਜ਼ ਹੀ ਰਹਿੰਦਾ ਜੀ ਕਹਿੰਦੇ ਕਿਆ ਬਾਤ ਹੈ ਜੀ ਪਰਮਿੰਦਰ ਜੀ ਸਿਰਾਈ ਲਾਤਾ ਜੀ ਤੇ ਸੁਰਜੀਤ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ ਜਗਤਾਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਗ੍ਰੇਟ ਕਹਿੰਦੇ ਨੇ ਜੀ ਔਜਲਾ ਸਾਹਿਬ ਲਿਖਦੇ ਨੇ ਪਹਿਲਾਂ 3 ਕੁਇੰਟਲ ਫੀਮ ਹੁਣ ਡਰੱਗ ਤੇ ਬਹੁਤ ਆਤ ਡਾਲਰ ਪੰਜਾਬੀ ਦੱਬਦੇ ਕਿੱਥੋਂ ਆ ਕਹਿੰਦੇ ਜੀ ਬਿਲਕੁਲ ਹੈ ਜੀ ਤਾਂ 1 ਸਾਲ ਲਾਇਆ ਜੀ ਦੇਖੋ ਇਹ ਸਾਰਾ ਕੁਝ ਫੜਨ ਦੇ ਲਈ ਕਿਉਂਕਿ ਉੱਥੇ ਬਹੁਤ ਹੈ ਮੈਂ ਵੀ ਦੇਖ ਕੇ ਆਇਆ ਇੱਕ ਗਿਆ ਮੌਕਾ ਮਿਲਿਆ ਇੱਕ ਵਾਰੀ ਜਾਣ ਦਾ ਆਪਣਾ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਸਰੀ ਜਾਂ ਡੈਲਟਾ ਦੇ ਵਿੱਚ ਕਾਫੀ ਇਹ ਰੁਝਾਨ ਹੈਗੇ ਨੇ ਜੀ ਪਰ ਦੇਖੋ ਉਹਨਾਂ ਦਾ ਵੀ ਧੰਨ ਜਿਗਰਾ 1 ਸਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਪੱਕੇ ਹੱਥੀ ਫਿਰ ਪੱਕੇ ਪੈਰੀ ਜਿਹੜਾ ਹੱਥ ਪਾਇਆ ਜੀ ਮੁਕੱਦਰ ਜੀ ਕਹਿੰਦੇ ਬਿਲਕੁਲ ਭਾਰਤ ਬਾਈ ਜੀ ਸਵਰਗ ਅਤੇ ਨਰਕ ਦੇ ਚੱਕਰ ਦੇ ਵਿੱਚ ਸਾਡਾ ਜੀਵਨ ਨਰਕ ਕੀਤਾ ਹੋਇਆ ਤੇ ਔਜਲਾ ਸਾਹਿਬ ਕਹਿੰਦੇ ਕਿਉਂਕਿ ਅੱਗੇ ਸਵਰਗ ਦੇ ਵਿੱਚ ਜਾਣਾ ਮੁਕੱਦਰ ਵੀਰੇ ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਨਿਬੇੜ ਦਿੰਦੇ ਨੇ ਪੰਜਾਬੀ ਮਾੜੀ ਚੀਜ਼ ਰੱਖਦੇ ਨਹੀਂ ਤੇ
ਔਜਲਾ ਸਾਹਿਬ ਕਹਿੰਦੇ ਆ ਇਥੋਂ ਕੱਢ ਲਵੋ ਔਖਾ ਸਮਾਂ ਫੇਰ ਨਜ਼ਾਰੇ। ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਇਸ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਿਆਂ ਨੂੰ ਵੀ ਕੋਈ ਸਜ਼ਾ ਮਿਲੇਗੀ ਜਾਂ ਅਗਲੇ ਜਨਮ ਦਾ ਇੰਤਜ਼ਾਰ ਕਰਨਾ ਪਵੇਗਾ। ਮੁਕੱਦਰ ਜੀ ਬਹੁਤ ਵਧੀਆ ਲਿਖਿਆ ਜੀ ਆਰਟੀਕਲ ਜਿਹੜਾ ਸਾਂਝਾ ਕੀਤਾ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ ਜਿਹਦਾ ਲੋਟ ਲੱਗ ਗਿਆ ਉਹਦਾ ਸਵਰਗ ਹੈ, ਮਿਹਨਤਾਂ ਵਾਲਿਆਂ ਨੂੰ ਤਾਂ ਰੋਜ਼ ਮਾਰ ਜ਼ਿੰਦਗੀ ਨੇ ਹੀ ਕਹਿੰਦੇ ਉਲਝਾ ਲਿਆ ਜੀ। ਮੁਕੱਦਰ ਜੀ ਕਹਿੰਦੇ ਇਸ ਸਮਾਜ ਦੀਆਂ ਰੀਤਾਂ ਰਸਮਾਂ ਨੇ ਬੜੀਆਂ ਜ਼ਿੰਦਗੀਆਂ ਉਜਾੜ ਸੁੱਟੀਆਂ ਨੇ, ਘੁੱਟ ਘੁੱਟ ਕੇ ਮੌਤ ਦਾ ਇੰਤਜ਼ਾਰ ਕਰਨ ਦੇ ਲਈ ਮਜਬੂਰ ਕਰ ਦਿੱਤੀਆਂ ਨੇ। ਬਿਲਕੁਲ ਔਜਲਾ ਬਾਈ ਜੀ ਕਹਿੰਦੇ ਮੁਕੱਦਰ ਜੀ ਆਖਰ ਦੇ ਵਿੱਚ, ਤੇ ਔਜਲਾ ਸਾਹਿਬ ਤੋਂ ਬਾਅਦ ਕੋਈ ਸੁਨੇਹਾ ਨਹੀਂ ਹੈ ਤੇ ਆਪਣੇ ਮੁਕੱਦਰ ਜੀ ਦੇ ਸੁਨੇਹੇ ਨੇ ਦੋ ਆਖਰ ਦੇ ਵਿੱਚ। ਬਹੁਤ ਵਧੀਆ ਗੱਲਬਾਤ ਜੀ, ਤੇ ਸਾਡੇ ਕੋਲ ਸ਼ਾਮ ਵੀ ਖੂਬ ਹੈ ਕਹਿੰਦੇ ਪਰ ਪਾਸ ਕੁਐਸਚਨ ਮਾਰਕ ਕਰ ਦਿੱਤਾ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੇ ਮਿਲਦੇ ਹਾਂ ਫਿਰ ਕੱਲ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ, ਤੇ ਫਰਾਈਡੇ ਵਾਲਾ ਦਿਨ ਹੈ ਤੇ ਕੱਲ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਰਲ ਮਿਲ ਕੇ। ਤੇ ਉਮੀਦ ਕਰਦੇ ਆ ਚੰਗਾ ਲੱਗਿਆ ਹੋਵੇ ਪ੍ਰੋਗਰਾਮ, ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦਿਆ ਕਰੋ। ਇਸੇ ਉਮੀਦ ਦੇ ਨਾਲ ਫਿਰ ਆਗਿਆ ਲੈਂਦੇ ਹਾਂ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ 9:30 ਭਾਰਤੀ ਸਮੇਂ ਦੇ ਅਨੁਸਾਰ ਰਲ ਮਿਲ ਕੇ ਬੈਠਾਂਗੇ, ਫਿਰ ਕੋਈ ਨਾ ਕੋਈ ਗੱਲ ਕਰਾਂਗੇ ਤੇ ਨਾਵਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਂਝਾ ਨਹੀਂ ਕਰ ਸਕੇ, ਪਿਛਲੇ ਵੀਕਐਂਡ ਦੇ ਉੱਤੇ ਛੁੱਟੀ ਮਾਰਨੀ ਪੈ ਗਈ ਫਰਾਈਡੇ ਵਾਲੇ ਦਿਨ ਨੂੰ, ਤੇ ਅੱਜ ਜਿਹੜਾ ਫਿਰ ਆਪਾਂ ਅਗਲੇ ਕੱਲ ਨੂੰ ਜਾਣੀ ਕਿ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਰਲ ਮਿਲ ਕੇ ਬਹਿੰਦੇ ਹਾਂ ਤੇ ਨਾਵਲ ਦੀ ਅੱਗੇ ਸਾਂਝ ਪਾਵਾਂਗੇ ਤੇ ਔਰੰਗਜ਼ੇਬ ਤੋਂ ਮਾਊਂਟਬੈਟਨ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ। ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਮੁਕੱਦਰ ਜੀ ਗੱਲ ਕਰਕੇ ਗਏ ਸੀ ਇੱਕ ਗੀਤ ਦੀ ਤੇ ਉਹ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ, ਮੇਰਾ ਕੀ ਕਸੂਰ ਜੇ ਮੈਂ ਇਸ ਘਰ ਜੰਮਿਆ, ਤੇ ਉਹ ਗੀਤ ਤੁਹਾਡੇ ਨਾਲ ਰਣਜੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਾਂਗਾ ਸਾਰਿਆਂ ਨੂੰ। ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ, ਸਤਿ ਸ੍ਰੀ ਅਕਾਲ ਦੋਸਤੋ।

0: ద్వాపా రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਹ ਸਾਡਾ 26ਵਾਂ ਕਵੀ ਦਰਬਾਰ ਹੈ. ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ. ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ. ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ. ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ. ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

ਸਭ ਕੁਝ ਵੰਡ ਦਿੱਤਾ, ਮਿਲਿਆ ਪਿਆਰ ਨਾ, ਮਿਲਿਆ ਪਿਆਰ ਨਾ। ਕੱਲੀ ਬੈਠੀ ਹੈ ਆਕੇ ਮਿਲੇ ਸਾਰ, ਇੱਕ ਵਾਰੀ ਮਿਲ ਸਜਣਾ। ਕੱਲੀ ਬੈਠੀ ਹਾਂ ਮੈਂ ਲੈ ਕੇ ਆਸਾਰ, ਇੱਕ ਵਾਰੀ ਮਿਲ ਸਜਣਾ। ਜਿੰਦ ਆਪਣੀ ਮੈਂ ਦਿੱਤੀ ਹੈ ਗਵਾ, ਇੱਕ ਵਾਰੀ ਮਿਲ ਸਜਣਾ। ਝੂਠ ਅੰਗ ਸਾਕ ਸਭ ਝੂਠਾ ਸੰਸਾਰੇ, ਝੂਠਾ ਸੰਸਾਰੇ। ਰੱਬ ਨੂੰ ਵਿਸਾਰ ਕੇ ਝੂਠੇ ਨਾਲ ਕੀਤਾ ਪਿਆਰ ਵੇ, ਝੂਠੇ ਨਾਲ ਕੀਤਾ ਪਿਆਰ ਵੇ। ਰਹੀਆਂ ਖੋਟੀਆਂ ਤੇ ਸੱਚੀਆਂ ਸੁਣਾ, ਇੱਕ ਵਾਰੀ ਮਿਲ ਸਜਣਾ। ਜਿੰਦ ਆਪਣੀ ਮੈਂ ਦਿੱਤੀ ਹੈ ਗਵਾ, ਇੱਕ ਵਾਰੀ ਮਿਲ ਸਜਣਾ। ਕਾਲ ਦਾ ਨਿਸ਼ਾਨਾ ਮੇਰੇ ਸਿਰੇ ਉੱਤੇ ਵੱਜਣਾ, ਸਿਰੇ ਉੱਤੇ ਵੱਜਣਾ। ਘੜਿਆ ਹੈ ਜਿਹੜਾ ਉਹਨੇ ਇੱਕ ਦਿਨ ਪੁੱਜਣਾ, ਇੱਕ ਦਿਨ ਪੁੱਜਣਾ। ਇੱਕ ਵਾਰ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪੌਂਡ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮਹਿਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮਹਿਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮਹਿਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ। ਅਸੀਂ ਜੱਦੋ ਜਹਿਦ ਬੰਜਰਾਂ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ। ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸ ਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂ ਹੀ ਉਹਨੇ ਘੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ, ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ, ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ, ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ੍ਹ ਖਰੜ ਵਿਖੇ ਰਹਿੰਦੇ ਨੇ ਅਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ। ਅਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਅਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ। ਅਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾਂ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਚੂੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆ।

0: Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets LDD.
1: Washington Freight Service. Seattle ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਦੁਆਬਾ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਅਤੇ ਉਮੀਦ ਕਰਦੇ ਹਾਂ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਅੱਜ ਦੇ ਖਾਸ ਮੁੱਦੇ ਜਿਹੜੇ ਨੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਦੇ ਉੱਤੇ ਵਾਰਤਾਲਾਪ ਕਰਾਂਗੇ ਅਤੇ ਤੁਹਾਡੇ ਸੁਝਾਵਾਂ ਦੀ ਅਤੇ ਤੁਹਾਡੇ ਜਿਹੜਾ ਵਿਚਾਰਾਂ ਦੀ ਵੀ ਜਿਹੜੀ ਹੈ ਉਡੀਕ ਰਹੇਗੀ ਅਤੇ ਅੱਜ ਦੋਸਤੋ 2 ਜੁਲਾਈ ਦਾ ਦਿਨ ਹੋ ਗਿਆ ਅਤੇ ਵੀਰਵਾਰ ਵਾਲਾ ਦਿਨ ਹੈ 2026 ਦਾ ਦਿਹਾੜਾ ਸਾਲ ਦਾ ਅਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਨਾਲ ਨਾਲ ਸਮਾਂ ਅਤੇ ਸਥਿਤੀ ਦੇ ਉੱਤੇ ਬਾਤ ਪਾ ਕੇ ਅਤੇ ਅੱਗੇ ਵੱਧਦੇ ਹਾਂ ਘੜੀਆਂ ਦੇ ਉੱਤੇ ਇਸ ਵਕਤ ਫਿਨਲੈਂਡ ਦੇ ਮੁਤਾਬਕ 7:09 ਦਾ ਸਮਾਂ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੈ ਜੀ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਹੋ ਗਿਆ ਤਾਰੇ ਟਿਮਟਮਾ ਰਹੇ ਨੇ ਅਤੇ ਨਾਲ ਮੌਸਮ ਬਹਾਰ ਜਿਹੜੀ ਹੈ ਕਹਿ ਸਕਦੇ ਹਾਂ ਕਿ ਮੌਨਸੂਨ ਜਿਹੜਾ ਚੱਕਰ ਚੱਲਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜਾ ਰਾਹਤ ਮਿਲੀ ਹੈ ਗਰਮੀ ਤੋਂ ਵੀ ਅਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਸੁੱਖ ਦਾ ਸਾਹ ਜਿਹੜਾ ਲੈਣ ਦਾ ਸਮਾਂ ਮਿਲਿਆ ਕਿਉਂਕਿ ਫਸਲਾਂ ਜਿਹੜੀਆਂ ਸੀ ਗਰਮੀ ਦੇ ਨਾਲ ਸੁੱਕ ਰਹੀਆਂ ਸੀ ਪਾਣੀ ਦਾ ਮੁੱਦਾ ਜਿਹੜਾ ਅਤੇ ਨਾਲ ਨਾਲ ਬਿਜਲੀ ਸਾਰਾ ਕੁਝ ਜਿਹੜਾ ਉਹਦਾ ਵੀ ਗੇਟ ਵੱਜਦਾ ਸੀ ਅਤੇ ਦੋਸਤੋ ਇਸੇ ਤਰ੍ਹਾਂ ਹੀ ਜਿਹੜਾ UK ਦੇ ਵਿੱਚ ਸ਼ਾਮ ਦੇ 5:00 ਅਤੇ ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਸ਼ਾਮ ਦੇ ਇਸ ਵਕਤ ਆਪਣੇ 6:10 ਹੈ ਅਤੇ ਲਓ ਫਿਰ ਘੜੀਆਂ ਨੂੰ ਮਿਲਾਵੋ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਕਰੋ ਨਾਲ ਜੋੜੋ ਅਤੇ ਸੁਨੇਹਾ ਦੇਵੋ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਦੁਆਬਾ ਰੇਡੀਓ ਨੂੰ ਤੁਸੀਂ ਸੁਣ ਸਕਦੇ ਹੋ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਦੇ ਉੱਤੇ ਯੂਟਿਊਬ ਦੇ ਉੱਤੇ ਅਤੇ ਹਰ ਜਗ੍ਹਾ ਹੀ ਟੈਲੀਗ੍ਰਾਮ ਦੇ ਵਿੱਚ ਵੀ ਜਿਹੜਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਅਤੇ ਓਫੀਸ਼ੀਅਲ ਪੇਜਾਂ ਦੇ ਨਾਲ ਜੁੜ ਸਕਦੇ ਹੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ ਵੀ ਕਰਾਂਗੇ ਅਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਅਤੇ ਟਰੰਪ ਦੇ ਜਿਹੜੇ ਭੇਦ ਹੈ ਹੋਰ ਸਾਰਾ ਸਿਲਸਿਲਾ ਉਹਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਰਹੇਗੀ ਅੱਜ ਦੇ ਵਿਚਾਰ ਦੇ ਵਿੱਚੋਂ 2 ਜੁਲਾਈ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਲੋਕਾਂ ਨੂੰ ਸੁਨਹਿਰੀ ਸੁਪਨੇ ਵਿਖਾ ਕੇ ਆਪਣੀ ਚੌਧਰ ਕਾਇਮ ਰੱਖਣੀ ਚਲਾਕ ਅਤੇ ਬੇਈਮਾਨ ਲੀਡਰਾਂ ਦਾ ਕੰਮ ਹੈ ਅੱਜ ਦੇ ਦਿਹਾੜੇ ਦੇ ਉੱਤੇ 2 ਜੁਲਾਈ 1897 ਦੇ ਵਿੱਚ ਇਟਲੀ ਦੇ ਵਿਗਿਆਨੀ ਹੋਏ ਨੇ ਮਾਰਕੋਨੀ ਨੂੰ ਰੇਡੀਓ ਦਾ ਜਿਹੜਾ ਸੀ ਪੈਂਟੈਂਟ ਉਹਨਾਂ ਨੇ ਮਿਲਿਆ ਸੀ ਉਹਨਾਂ ਨੂੰ ਅਤੇ 1923 ਦੇ ਵਿੱਚ ਚੋਰਾ ਚੋਰੀ ਕਾਂਡ ਗੋਰਖਪੁਰ UP ਦੇ ਨਾਲ ਸੰਬੰਧਿਤ ਇਹ ਕਾਂਡ ਹੋਇਆ ਸੀ ਤੇ 19 ਦੇਸ਼ ਭਗਤਾਂ ਨੂੰ ਫਾਂਸੀ ਲਾਈ ਗਈ ਸੀ ਉਹਦਾ ਜ਼ਿਕਰ ਕਰਾਂਗੇ ਸੰਖੇਪ ਦੇ ਵਿੱਚ। 1961 ਦੇ ਵਿੱਚ ਪ੍ਰਸਿੱਧ ਅਮਰੀਕੀ ਲੇਖਕ ਹੋਏ ਨੇ ਅਰਨੈਸਟ ਹੈਮਗਿੰਟਨ ਦਾ ਜਿਹੜਾ ਦੇਹਾਂਤ ਹੁੰਦਾ ਅਤੇ 1972 ਦੇ ਵਿੱਚ ਸਾਬਕਾ ਜਿਹੜੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਜ਼ੁਲਫ ਅਲੀ ਕਾ ਜਿਹੜੇ ਨੇ ਭੁੱਟੋ ਹੁਣੀ ਉਹਨਾਂ ਵੱਲੋਂ ਸ਼ਿਮਲੇ ਸਮਝੌਤੇ ਉੱਤੇ ਜਿਹੜੇ ਸੀ ਦਸਤਖਤ ਕੀਤੇ ਗਏ ਸਨ। 1990 ਦੇ ਵਿੱਚ ਸਾਊਦੀ ਅਰਬ ਦੇ ਵਿੱਚ ਮੱਕੇ ਦੀ ਜਿਹੜੀ ਸੁਰੰਗ ਦੇ ਵਿੱਚ ਭਗਦੜ ਮਚਨ ਦੇ ਨਾਲ ਜਿਹੜਾ ਸੀ 1426 ਮੌਤਾਂ ਦਰਜ ਕੀਤੀਆਂ ਗਈਆਂ ਸਨ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਗੱਲਬਾਤ ਕਰਦੇ ਹਾਂ ਚੋਰਾ ਚੋਰੀ ਕਾਂਡ ਦੀ ਸਭ ਤੋਂ ਪਹਿਲਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪਹਿਲੇ ਵਿਸ਼ਵ ਯੁੱਧ ਦੇ ਖਤਮ ਹੁੰਦਿਆਂ ਹੀ ਸਰਕਾਰ ਨੇ ਦੇਸ਼ ਦੇ ਵਿੱਚ ਜੋ ਦੇਸ਼ ਭਗਤਾਂ ਨੇ ਗਦਰ ਲਹਿਰ ਚਲਾਈ ਸੀ ਉਸਦੇ ਅਧੀਨ ਜੋ ਮੁਕੱਦਮੇ ਚੱਲੇ ਉਹਨਾਂ ਦੀ ਜਾਂਚ ਲਈ ਜਿਹੜੀ ਬਣੀ ਕਮੇਟੀ ਸੀ ਸਿੰਡੀਸਨ ਨੇ ਰਿਪੋਰਟ ਦਿੱਤੀ ਅਤੇ ਅੱਗੋਂ ਲਈ ਰਾਜਸੀ ਸਰਗਰਮੀਆਂ ਰੋਕਣ ਦੇ ਲਈ ਰੋਲ ਟੈਕਟ ਬਿੱਲ ਜਿਹੜਾ ਸੀ ਜੋ ਕਿ ਮਾਰਚ 1919 ਦੇ ਵਿੱਚ ਪਾਸ ਹੋਇਆ ਸਰਕਾਰ ਨੇ ਉਹਨੂੰ ਜਿਹੜਾ ਸੀ ਲਾਗੂ ਕਰਨ ਦੀ ਸਿਫਾਰਿਸ਼ ਕੀਤੀ। ਇਸ ਦੇ ਪ੍ਰਧਾਨ ਮਿਸਟਰ ਰੋਲਟ ਦੇ ਨਾਂ ਦੇ ਉੱਤੇ ਇਹ ਜਿਹੜਾ ਸੀ ਰੋਲ ਟੈਕਟ ਜਿਹੜਾ ਸੀ ਮਸ਼ਹੂਰ ਹੋਇਆ, ਜਿਸ ਦੇ ਰੋਸ ਦੇ ਵਜੋਂ ਮੁਜ਼ਾਹਰੇ ਰੈਲੀਆਂ ਹੋਈਆਂ ਅਤੇ ਜਲ੍ਹਿਆਂਵਾਲਾ ਬਾਗ ਦਾ ਜਿਹੜਾ ਖੂਨੀ ਸਾਕਾ ਵਾਪਰਿਆ ਸੀ। 1920 ਦੇ ਵਿੱਚ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਸਪੈਸ਼ਲ ਸਮਾਗਮ ਕਲਕੱਤਾ ਵਿਖੇ ਹੁੰਦਾ ਹੈ ਅਤੇ ਉਸਦੇ ਵਿੱਚ ਉਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੇ ਖਿਲਾਫ਼ ਨਾ ਮਿਲਵਰਤਨ ਲਹਿਰ ਚਲਾਈ ਜਾਵੇ ਅਤੇ ਮਹਾਤਮਾ ਗਾਂਧੀ ਨੇ 1 ਜਨਵਰੀ 1921 ਨੂੰ ਕਾਂਗਰਸ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਅਦਾਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਸਕੂਲਾਂ, ਕਾਲਜਾਂ ਦਾ ਬਾਈਕਾਟ ਕਰਨ ਦਾ ਜਿਹੜਾ ਸੱਦਾ ਦੇ ਕੇ ਨਾ ਮਿਲ ਵਰਤਨ ਜਿਹੜਾ ਅੰਦੋਲਨ ਸ਼ੁਰੂ ਕਰ ਦਿੱਤਾ। ਅੰਦੋਲਨ ਦਾ ਜਿਹੜਾ ਇਹ ਨਤੀਜਾ ਹੋਇਆ ਸੀ ਅੱਗੇ ਕਿ ਇਹ ਜਿਹੜਾ ਸੀ ਐਕਟ ਲਾਗੂ ਨਾ ਹੋ ਸਕਿਆ ਅਤੇ ਐਕਟ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰਨ ਸਮੇਂ ਗਾਂਧੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਸਾਲ ਦੇ ਅੰਦਰ ਅੰਦਰ, ਇੱਕ ਸਾਲ ਦੇ ਅੰਦਰ ਅੰਦਰ ਭਾਰਤ ਨੂੰ ਪੂਰਨ ਸਵਰਾਜ ਲੈ ਕੇ ਜਿਹੜਾ ਦੇਵਾਂਗਾ। ਵਾਅਦੇ ਤੋਂ ਪਿੱਛੇ ਹਟਣ ਦੇ ਉੱਤੇ ਲੋਕਾਂ ਦਾ ਅੰਦੋਲਨ ਜਿਹੜਾ ਸੀ ਉਹਦੇ ਢੰਗ ਤੋਂ ਜਿਹੜਾ ਸੀ ਮੋਹ ਭੰਗ ਹੋਇਆ ਅਤੇ ਜਦ ਯੂਪੀ ਦੇ ਜ਼ਿਲ੍ਹੇ ਗੋਰਖਪੁਰ ਦੇ ਚੋਰਾ ਚੋਰੀ ਕਸਬੇ ਦੇ ਵਿੱਚ ਲੋਕ ਮੁਜ਼ਾਹਰਾ ਕਰ ਰਹੇ ਸਨ ਤਾਂ ਉਹਨਾਂ ਦੇ ਆਗੂਆਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ। ਭੀੜ ਥਾਣੇ ਅੱਗੇ ਆਗੂਆਂ ਦੀ ਜਿਹੜੀ ਸੀ ਰਿਹਾਈ ਦੇ ਲਈ ਨਾਅਰੇ ਲਾਉਣ ਲੱਗ ਪਈ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਹਦੇ ਵਿੱਚ 3 ਜਿਹੜੇ ਸਨ ਮੁਜ਼ਾਹਰਾਕਾਰੀ ਮੈਂਬਰ ਜਿਹੜੇ ਸਨ ਮਾਰੇ ਗਏ ਅਤੇ 5 ਫਰਵਰੀ 1922 ਨੂੰ ਗੁੱਸੇ ਦੇ ਵਿੱਚ ਆਏ ਲਗਭਗ 3000 ਲੋਕਾਂ ਨੇ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਨੂੰ ਥਾਣੇ ਦੇ ਅੰਦਰ ਵੜਨ ਦੇ ਲਈ ਮਜਬੂਰ ਕਰ ਦਿੱਤਾ ਸੀ ਅਤੇ ਥਾਣੇ ਨੂੰ ਅੱਗ ਲਾ ਦਿੱਤੀ, ਜਿਸ ਦੇ ਵਿੱਚ 22 ਪੁਲਿਸ ਵਾਲੇ ਜਿਉਂਦੇ ਸਾੜ ਦਿੱਤੇ ਗਏ ਅਤੇ ਗਾਂਧੀ ਨੇ ਇਸ ਘਟਨਾ ਦੀ ਕਰੜੀ ਨਿੰਦਿਆ ਕਰਦਿਆਂ ਨਾ ਮਿਲਵਰਤਨ ਲਹਿਰ ਬੰਦ ਕਰ ਦਿੱਤੀ। 1922 ਦੀ ਚੋਰਾ ਚੋਰੀ ਘਟਨਾ ਨੇ ਗਾਂਧੀ ਦੇ ਵੱਲੋਂ ਨਾ ਮਿਲਵਰਤਨ ਲਹਿਰ ਵਾਪਸ ਲੈਣ ਦੇ ਉੱਤੇ ਸ਼ਹੀਦ ਭਗਤ ਸਿੰਘ ਦੇ ਮਨ ਨੂੰ ਹਿਲਾਇਆ ਅਤੇ ਉਹ ਸਮਝ ਗਿਆ ਕਿ ਉਸਦਾ ਰਸਤਾ ਜਿਹੜਾ ਗਾਂਧੀ ਅਤੇ ਕਾਂਗਰਸੀ ਦੇ ਆਜ਼ਾਦੀ ਪ੍ਰਾਪਤ ਕਰਨ ਦੇ ਰਸਤੇ ਤੋਂ ਜਿਹੜਾ ਵੱਖਰਾ ਹੈ। ਭਗਤ ਸਿੰਘ ਉਹਨਾਂ ਅਤੇ ਉਸਦੇ ਜਿਹੜੇ ਸਾਥੀਆਂ ਨੇ ਅੰਦੋਲਨ ਵਾਪਸ ਲੈਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਨਾਲੋਂ ਨਾਤਾ ਤੋੜ ਕੇ ਨਵੀਂ ਪਾਰਟੀ ਬਣਾਉਣ ਅਤੇ ਇਨਕਲਾਬ ਦੇ ਲਈ ਸਿਧਾਂਤਕ ਸਮਝ ਬਣਾਉਣ ਦੇ ਉੱਤੇ ਇਨਕਲਾਬੀ ਲਈ ਨਵੇਂ ਸਾਥੀਆਂ ਨੂੰ ਤਿਆਰ ਕਰਨ ਦੇ ਵਾਸਤੇ ਆਪਣੇ ਢੰਗ ਦੇ ਨਾਲ ਸੰਘਰਸ਼ ਕਰਨ ਦਾ ਫੈਸਲਾ ਲੈ ਲਿਆ। ਉਹਨਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇੱਕ ਦਿਨ ਦੀ ਕਾਰਵਾਈ ਨੂੰ ਅੱਗੇ ਪਾਉਣਾ ਵੀ ਸੰਘਰਸ਼ਸ਼ੀਲ ਲੋਕਾਂ ਦੀ ਮਾਨਸਿਕਤਾ ਨੂੰ ਕੁਰਾਹੇ ਪਾਉਣ ਬਰਾਬਰ ਹੁੰਦਾ ਹੈ। ਅਜਿਹੇ ਕਦਮ ਆਮ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਹਾਰਿਆ ਹੋਇਆ ਬਣਾ ਦਿੰਦੇ ਨੇ ਅਤੇ ਅੱਜ ਦੇ ਦਿਨ 1923 ਦੇ ਵਿੱਚ 2 ਜੁਲਾਈ ਨੂੰ 19 ਦੇਸ਼ ਭਗਤਾਂ ਨੂੰ ਗੋਰਖਪੁਰ ਯੂਪੀ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਜਿਸਦਾ ਕਾਂਡ ਦਾ ਜਿਹੜਾ ਨਾਲ ਬਣਦਾ ਹੈ ਜ਼ਿਕਰ ਕੀਤਾ ਹੈ ਉਹਨੂੰ ਉਸ ਸਮੇਂ ਦਾ ਚੋਰਾ ਚੋਰੀ ਕਾਂਡ ਜਿਹੜਾ ਕਿਹਾ ਜਾਂਦਾ ਹੈ। 1919, 1920, 1921 ਅਤੇ 1922 ਦੇ ਸਮੇਂ ਦੀ ਇਹ ਦੋਸਤੋ ਗੱਲਬਾਤ ਹੈ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਅਤੇ ਫਿਰ ਹੋਰ ਸਾਰੇ ਸਿਲਸਿਲੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਤੋਂ ਜਾਣ ਤੋਂ ਪਹਿਲਾਂ ਆਪਾਂ ਫੀਫਾ ਵਰਲਡ ਕੱਪ ਦੀ ਜਿਹੜੀ ਕਹਾਣੀ ਬਾਤ ਪਾ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਖਬਰਾਂ ਦੇ ਵੱਲ ਨੂੰ ਚੱਲਾਂਗੇ। ਟਰੰਪ ਸਾਹਿਬ ਦੇ ਭੇਦ ਵੀ ਖੋਲ੍ਹਾਂਗੇ ਅਤੇ ਹੋਰ ਸਾਰਾ ਜਿਹੜਾ ਸਿਲਸਿਲਾ ਹੈ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਜਿਹੜੀ ਆ ਜਾਰੀ ਰਹੇਗੀ। ਕੈਨੇਡਾ ਡੇ ਕੱਲ੍ਹ ਮਨਾਇਆ ਗਿਆ ਅਤੇ ਬਹੁਤ ਬਹੁਤ ਸਭ ਨੂੰ ਮੁਬਾਰਕ ਹੈ ਜੀ ਅਤੇ ਕੈਨੇਡਾ ਦੇ ਡੇ ਦੀਆਂ ਵੀ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਵੱਸਦੇ ਆ ਉੱਥੇ, ਅਤੇ ਮਾਣ ਹੈ ਉਹਨਾਂ ਨੂੰ, ਉਹ ਵੀ ਉਹਨਾਂ ਦਾ ਮੁਲਕ ਹੈ। ਅਤੇ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਨਾਕਆਊਟ ਰਾਊਂਡ ਜਿਹੜੇ ਕੱਲ੍ਹ ਵਾਪਰੇ ਹੈ, ਪੜਾਅ ਦੇ ਬੇਹੱਦ ਰੋਮਾਂਚਕ ਅਤੇ ਤਣਾਅਪੂਰਨ ਮੁਕਾਬਲਿਆਂ 'ਚ USA ਜਿਹੜਾ ਅਮੈਰੀਕਾ ਅਤੇ ਸਪੇਨ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਦੇ ਵਿੱਚ ਮੇਜ਼ਬਾਨ ਅਮੈਰੀਕਾ ਨੇ ਬੋਸਨੀਆ ਜਿਹੜੇ ਨੇ ਉਹਨਾਂ ਨੂੰ ਜਿਹੜਾ ਸੀ 2-0 ਦੇ ਨਾਲ ਹਰਾ ਦਿੱਤਾ। ਹਾਲਾਂਕਿ ਅਮੈਰੀਕੀ ਟੀਮ ਦੇ ਲਈ ਇਹ ਜਿੱਤ ਆਸਾਨ ਨਹੀਂ ਰਹੀ, ਕਿਉਂਕਿ ਮੈਚ ਦੇ 64ਵੇਂ ਮਿੰਟ ਦੇ ਵਿੱਚ ਫੋਲਾਰਿਨ ਬਾਲੋਗੁਨ ਨੂੰ ਜਿਹੜਾ ਸੀ ਰੈੱਡ ਕਾਰਡ ਮਿਲਣ ਦੇ ਕਾਰਨ ਟੀਮ ਨੂੰ 10 ਖਿਡਾਰੀਆਂ ਦੇ ਨਾਲ ਹੀ ਖੇਡਣਾ ਪਿਆ ਸੀ। ਇਸ ਦੇ ਬਾਵਜੂਦ 82ਵੇਂ ਮਿੰਟ ਦੇ ਵਿੱਚ ਮਲਿਕ ਟਿਲਮੈਨ ਦੇ ਸ਼ਾਨ

ਦੇਖਿਆ ਥੋੜ੍ਹਾ ਜਿਹਾ, ਅਤੇ 20 ਮਿੰਟਾਂ ਦੇ ਵਿੱਚ ਕਹਿ ਲਓ ਕਿ ਜੀਭ ਕੱਢ ਕੇ ਰੱਖ ਦਿੱਤੀ ਸੈਨੇਗਲ ਵਾਲਿਆਂ ਨੇ ਆਪਣੇ ਬੈਲਜੀਅਮ ਵਾਲਿਆਂ ਦੀ, ਪਰ ਫਿਰ ਵੀ ਪਤਾ ਨਹੀਂ ਕਿੰਨਾ ਕਾਮਯਾਬ ਹੋਏ ਅਤੇ ਉਹਨਾਂ ਨੇ ਪਹਿਲਾ ਗੋਲ ਜਿਹੜਾ ਦਾਗ ਦਿੱਤਾ ਸੀ ਪਹਿਲੇ 45 ਮਿੰਟਾਂ ਦੇ ਵਿੱਚ, ਅਤੇ ਉਸ ਤੋਂ ਬਾਅਦ 3-2 ਦੇ ਨਾਲ ਜਿਹੜੀ ਇਸ ਮੈਚ ਦੀ ਸਮਾਪਤੀ ਹੋਈ ਹੈ। ਅੱਜ ਜਿਹੜੇ ਜਾਂ ਕੱਲ੍ਹ ਨੂੰ ਖੇਡਣ ਵਾਲੇ ਮੈਚ ਨੇ ਉਹਨਾਂ ਦਾ ਜ਼ਿਕਰ ਕਰੀ, ਕੱਲ੍ਹ ਨੂੰ ਬਹੁਤ ਇੰਟਰਸਟਿੰਗ ਮੈਚ ਹੈ ਕੱਲ੍ਹ ਦਾ, ਅਰਜਨਟਾਈਨਾ ਬਨਾਮ ਕੇਪ ਵਰਡੇ ਦਾ, ਅਤੇ ਉਹ ਦੇਖਣ ਯੋਗ ਮੈਚ ਹੈ, ਵੀ ਬੜਾ ਫਸਵਾਂ ਮੈਚ ਹੋਏਗਾ। ਆਸਟ੍ਰੇਲੀਆ ਬਨਾਮ ਮਿਸਰ ਜਿਹੜਾ ਇਹ ਮੈਚ ਹੈ, ਅਤੇ ਕੋਲੰਬੀਆ ਬਨਾਮ ਘਾਨਾ ਮੈਚ ਜਿਹੜਾ ਇਹ ਕੱਲ੍ਹ ਦੇ ਮੈਚ ਜਿਹੜੇ ਨੇ ਹੋਣਗੇ। ਅਤੇ ਲਓ ਦੋਸਤੋ, ਇਸੇ ਤਰ੍ਹਾਂ ਹੀ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਅਤੇ ਗੱਲਾਂ ਬਾਤਾਂ ਵਧਾਉਂਦੇ ਹਾਂ ਅੱਜ ਦੇ ਸਿਲਸਿਲੇ ਦੀ। ਅਤੇ ਜਿਵੇਂ ਕਿ ਕਹਿ ਲਓ ਕਿ ਆਪਣੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ, ਜਿਵੇਂ ਕਿ ਗੱਲ ਕਰਦੇ ਹਾਂ ਆਪਣੇ ਕਹਿ ਸਕਦੇ ਹਾਂ ਕਿ ਧਰਮ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਬਹੁਤ ਵੱਡਾ ਫੈਸਲਾ ਜਿਹੜਾ ਕ੍ਰਿਸਚਨ ਚਰਚ ਨੇ, ਰੋਮ ਦੀ ਚਰਚ ਨੇ ਲਿਆ, ਪੋਪ ਲੀਓ ਨੇ, ਉਹਨਾਂ ਨੇ ਕੀ ਕੀਤਾ ਹੈ, ਬੜਾ ਕਹਿ ਸਕਦੇ ਹਾਂ ਕਿ ਸਖਤ ਫੈਸਲਾ ਲਿਆ ਉਹਦੇ ਵਿੱਚ। ਅਤੇ ਜੇ ਦੇਖਦੇ ਹਾਂ ਧਰਮਾਂ ਦੀ ਰਾਜਨੀਤੀ ਦੇ ਵਿੱਚ, ਅਤੇ ਉਹਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ, ਅਤੇ ਟਰੰਪ ਦੇ ਵੀ ਕੁਝ ਭੇਤ ਨੇ ਉਹਨਾਂ ਦੀ ਗੱਲ ਖੋਲ੍ਹਾਂਗੇ, ਅਤੇ ਨਾਲ ਦੀ ਨਾਲ ਸ਼ਾਂਤੀਪੂਰਨ ਦੇਸ਼ਾਂ ਦੇ ਵਿੱਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ, ਅਤੇ ਹੋਰ ਮੁਲਕਾਂ ਦਾ ਜ਼ਿਕਰ ਕਰਾਂਗੇ। ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਕਰਾਂਗੇ, ਅਤੇ ਉਸ ਤੋਂ ਪਹਿਲਾਂ ਇੱਕ ਝਾਤ ਜਿਹੜੀ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਅਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਗਈ ਕਾਂਗਰਸ ਦੇ ਵਿੱਚ ਪਾਟੋ ਧਾੜ ਹੈ, ਅਤੇ ਦੂਸਰੇ ਪਾਸੇ ਸੀਐਮ ਮਾਨ ਸਾਹਿਬ ਵਿਪਾਸਨਾ ਦੇ ਲਈ ਤਿਆਰ ਹੈ, ਲਟਕਿਆ ਡੀਏ ਵਿਚਕਾਰ ਹੈ, ਅਤੇ ਬੇਅਦਬੀ ਦੀ ਜਾਂਚ ਫਿਰ ਤੋਂ ਜਿਹੜੀ ਹੈ ਚੱਲਣ ਦੀ ਸ਼ੁਰੂਆਤ ਹੈ। ਅਤੇ ਦੋਸਤੋ, ਇੱਥੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹੈ ਕਿ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਜਾਂ ਨਵੇਂ ਵਿਵਾਦ ਦੀ ਸ਼ੁਰੂਆਤ ਹੋ ਗਈ ਹੈ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਸਿਆਸੀ ਸਮੀਕਰਨ ਬਦਲੇਗਾ? ਦਲਜੀਤ ਦੋਸਾਂਝ ਨੇ ਜਿਹੜਾ ਸਿਆਸਤ ਤੋਂ ਦੂਰੀ ਬਣਾਈ ਹੈ, ਕਿਉਂ ਬਣਾਈ ਹੈ, ਉਹਨਾਂ ਨੇ ਵੀ ਅੱਜ ਬਿਆਨਬਾਜ਼ੀ ਕੀਤੀ ਹੈ। ਕੋਕਰੋਚ ਪਾਰਟੀ ਤੋਂ ਬਾਰੇ ਜਿਹੜਾ ਸਵਾਲ ਪੁੱਛਿਆ ਗਿਆ ਸੀ ਅਤੇ ਉਹਨਾਂ ਦਾ ਜਵਾਬ ਆਇਆ। ਦੁਨੀਆ ਦੇ ਵਿੱਚ ਕੀ ਚੱਲ ਰਿਹਾ, ਫੀਫਾ ਵਰਲਡ ਕੱਪ ਤੋਂ ਲੈ ਕੇ ਕੈਨੇਡਾ, ਅਮਰੀਕਾ, ਇਰਾਨ, ਰੂਸ, ਯੂਕਰੇਨ, ਜਪਾਨ ਤੱਕ ਦੀ ਝਾਤ ਮਾਰਾਂਗੇ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਦਲਜੀਤ ਦੋਸਾਂਝ ਹੋਣਾ ਤੋਂ। ਕਹਿੰਦੇ ਨੇ ਕਿ ਮੈਂ ਭਾਈ ਕਲਾਕਾਰ ਹਾਂ, ਮੈਂ ਨੇਤਾ ਨਹੀਂ। ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਦਲਜੀਤ ਦੋਸਾਂਝ ਬੋਲਿਆ। ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਖੁਦ ਨੂੰ ਜਿਹੜਾ ਦੂਰ ਕਰ ਲਿਆ। ਹਾਲ ਹੀ ਦੇ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੇ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਇਸ ਅੰਦੋਲਨ ਦੇ ਬਾਰੇ ਉਹਨਾਂ ਦੇ ਵਿਚਾਰ ਜਾਣਨੇ ਚਾਹੇ ਤਾਂ ਦਲਜੀਤ ਨੇ ਕਿਹਾ ਕਿ ਉਹ ਇੱਕ ਕਲਾਕਾਰ ਨੇ, ਕੋਈ ਸਿਆਸਤਦਾਨ ਨਹੀਂ। ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਨੇ ਵੀ ਕਾਫੀ ਜ਼ੋਰ ਲਾਇਆ ਕਿ ਉਹਨੂੰ ਆਪਣੇ ਵਿੱਚ ਲੈ ਲਿਆ ਜਾਵੇ, ਪਰ ਨਹੀਂ, ਉਹ ਕਹਿੰਦਾ ਮੈਂ ਇੱਕ ਕਲਾਕਾਰ ਹੀ ਰਹਿਣਾ ਪਸੰਦ ਕਰਾਂਗਾ। ਜਦੋਂ ਉਹਨਾਂ ਨੂੰ ਇਸ ਪ੍ਰਦਰਸ਼ਨ ਦੇ ਬਾਰੇ ਪੁੱਛਿਆ ਗਿਆ ਤਾਂ ਦਲਜੀਤ ਨੇ ਕਿਹਾ ਕਿ ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਤੇ ਉਹਨਾਂ ਨੇ ਸਾਫ਼ ਕੀਤਾ ਕਿ ਉਹ ਸਿਆਸੀ ਮੁੱਦਿਆਂ ਅਤੇ ਪ੍ਰਦਰਸ਼ਨਾਂ ਤੋਂ ਜਿਹੜਾ ਦੂਰ ਰਹਿਣਾ ਪਸੰਦ ਕਰਦੇ ਹੈ। ਦਲਜੀਤ ਨੇ ਕਿਹਾ ਕਿ ਬਾਈ ਮੈਨੂੰ ਪ੍ਰਦਰਸ਼ਨ ਵਰਗੀਆਂ ਚੀਜ਼ਾਂ ਤੋਂ ਦੂਰ ਹੀ ਰੱਖੋ, ਬਾਈ ਮੈਂ ਇੱਕ ਕਲਾਕਾਰ ਹਾਂ, ਮੈਂ ਕੋਈ ਨੇਤਾ ਥੋੜ੍ਹਾ ਹਾਂ। ਜ਼ਿੰਦਗੀ ਦੇ ਵਿੱਚ ਸਭ ਕੁਝ ਕਦੇ ਠੀਕ ਨਹੀਂ ਹੋ ਸਕਦਾ, ਇਸ ਦੁਨੀਆਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਗਤੀ ਦਾ ਹਵਾਲਾ ਵੀ ਦਿੱਤਾ ਹੈ। ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਦੀ ਫੇਰੀ ਦੇ ਉੱਤੇ, ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਪੰਜਾਬ ਦਾ ਦੌਰਾ ਕਰਨਗੇ, ਅਤੇ ਚਰਚਾ ਹੈ ਕਿ ਪ੍ਰਧਾਨ ਮੰਤਰੀ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕਰਨਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਸਾਂਝੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਪੰਜਾਬ ਦਾ ਦੌਰਾ ਫਿਰ ਤੋਂ ਕਰਨਗੇ। ਦੂਸਰੇ ਪਾਸੇ ਪੰਜਾਬ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹਨੂੰ ਹਰੀ ਝੰਡੀ ਦਿੱਤੀ ਹੈ। ਪੰਜਾਬ ਕੈਬਨਿਟ ਦੇ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਲੈਂਡ ਪੂਲਿੰਗ ਨੀਤੀ ਦੇ ਉੱਤੇ ਗਰਮਾਈ ਸਿਆਸਤ ਹੈ, ਅਤੇ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਨਹੀਂ ਹੋਣ ਦੇਵਾਂਗੇ।
ਸੁਖਬੀਰ ਬਾਦਲ ਉਹਨਾਂ ਨੇ ਟਿੱਪਣੀ ਕੀਤੀ ਕਿ ਜਿਵੇਂ

0: ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਆਪ ਸਰਕਾਰ ਅਤੇ ਆਪਣੇ ਰਾਜਨੀਤਿਕ ਨਿਵੇਸ਼ਕਾਂ ਅਤੇ ਨਜ਼ਦੀਕੀ ਸਹਿਯੋਗੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਦਬਾਅ ਵਧਾ ਰਿਹਾ। ਉਹਨਾਂ ਦੋਸ਼ ਲਾਇਆ ਕਿ ਕੇਜਰੀਵਾਲ ਐਂਡ ਕੰਪਨੀ ਉਹਨਾਂ ਵਿਅਕਤੀਆਂ ਨੂੰ ਜਿਹੜਾ ਲਾਭ ਪਹੁੰਚਾਉਣ ਦੇ ਲਈ ਨੀਤੀਗਤ ਬਦਲਾਅ ਕਰ ਰਹੀ ਹੈ, ਜਿਨ੍ਹਾਂ ਦੇ ਨਾਲ ਪਿਛਲੇ ਸਾਲ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਸਮਝੌਤੇ ਹੋਏ ਸਨ। ਉਹਨਾਂ ਨੇ ਦਾਅਵਾ ਕੀਤਾ ਕਿ ਲੈਂਡ ਪੂਲਿੰਗ ਨੀਤੀ ਨੂੰ ਹੁਣ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਸੌਦਿਆਂ ਨੂੰ ਜਾਇਜ਼ ਠਹਿਰਾਉਣ ਲਈ ਸੋਧਿਆ ਗਿਆ ਹੈ। ਕੱਲ੍ਹ ਜਿਹੜਾ ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਦੇਣ ਦੇ ਮਕਸਦ ਦੇ ਨਾਲ ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਦਾ ਰਾਹ ਮੋਕਲਾ ਕਰਨ ਦਾ ਯਤਨ ਕੀਤਾ ਗਿਆ। ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਵਿੱਚ ਜ਼ਮੀਨ ਮਾਲਕਾਂ ਨੂੰ ਜ਼ਮੀਨ ਬਦਲੇ ਰਿਹਾਇਸ਼ਾਂ ਅਤੇ ਵਪਾਰਕ ਪਲਾਟਾਂ ਦੇ ਏਰੀਏ ਦਾ ਵਿੱਚ ਜਿਹੜਾ ਵਾਧਾ ਕੀਤਾ ਗਿਆ। ਆਪ ਸਰਕਾਰ ਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ, ਜਿਸਦਾ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ ਅਤੇ ਮਾਮਲਾ ਹਾਈਕੋਰਟ ਦੇ ਵਿੱਚ ਪਹੁੰਚ ਗਿਆ। ਪੰਜਾਬੀ ਟ੍ਰਿਬਿਊਨ ਦੇ ਕੋਲ ਮੌਜੂਦਾ ਜਿਹੜਾ ਜਾਣਕਾਰੀ ਅਨੁਸਾਰ ਲੈਂਡ ਪੂਲਿੰਗ ਨੀਤੀ ਤਹਿਤ ਜੋ ਮਿਕਸਡ ਯੂਜ਼ ਅਤੇ ਰਿਹਾਇਸ਼ੀ ਮਕਸਦ ਦੇ ਲਈ ਜ਼ਮੀਨ ਲਈ ਜਾਵੇਗੀ, ਉਸਦੇ ਵਿੱਚ ਪ੍ਰਤੀ ਏਕੜ ਬਦਲੇ ਜ਼ਮੀਨ ਮਾਲਕਾਂ ਨੂੰ 210 ਵਰਗ ਗਜ਼ ਦਾ ਜਿਹੜਾ ਕਮਰਸ਼ੀਅਲ ਪਲਾਂਟ ਦਿੱਤਾ ਜਿਹੜਾ ਜਾਵੇਗਾ, ਜਦਕਿ ਪੁਰਾਣੀ ਨੀਤੀ ਦੇ ਵਿੱਚ 200 ਵਰਗ ਗਜ਼ ਦਾ ਪਲਾਟ ਦੇਣ ਦਾ ਪ੍ਰਬੰਧ ਸੀ। ਇਸ ਸ਼੍ਰੇਣੀ ਦੇ ਵਿੱਚ ਪ੍ਰਤੀ ਏਕੜ ਦੇ ਪਿੱਛੇ 1000 ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਟ ਜਿਹੜਾ ਉਹ ਵੀ ਦਿੱਤਾ ਜਾਣਾ, ਜਿਸ ਦੇ ਏਰੀਆ ਦੇ ਵਿੱਚ ਸੋਧੀ ਨੀਤੀ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਦੂਜੀ ਸ਼੍ਰੇਣੀ ਦੇ ਤਹਿਤ ਜੋ ਜ਼ਮੀਨ ਸੋਧੀ ਹੋਈ ਨੀਤੀ ਤਹਿਤ ਰਿਹਾਇਸ਼ੀ ਮਕਸਦ ਦੇ ਲਈ ਐਕਵਾਇਰ ਕੀਤੀ ਜਾਏਗੀ, ਉਸ ਬਦਲੇ ਜ਼ਮੀਨ ਮਾਲਕਾਂ ਨੂੰ 1630 ਵਰਗ ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਟ ਦਿੱਤਾ ਜਾਏਗਾ, ਜਦਕਿ ਪੁਰਾਣੀ ਨੀਤੀ ਦੇ ਵਿੱਚ ਏਰੀਆ 1600 ਵਰਗ ਗਜ਼ ਸੀ। ਇਸੇ ਤਰ੍ਹਾਂ ਵਪਾਰਕ ਕੰਮਾਂ ਦੇ ਲਈ ਜੋ ਜ਼ਮੀਨ ਹੁਣ ਜ਼ਮੀਨ ਮਾਲਕਾਂ ਤੋਂ ਲਈ ਜਾਏਗੀ, ਉਸਦੇ ਵਿੱਚ 840 ਵਰਗ ਗਜ਼ ਦਾ ਵਪਾਰਕ ਪਲਾਟ ਜਿਹੜਾ ਦਿੱਤਾ ਜਾਣਾ ਹੈ, ਜੋ ਪਹਿਲਾਂ 800 ਗਜ਼ ਸੀ। ਇਹਨਾਂ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਜ਼ਮੀਨ ਦੀ ਮਲਕੀਅਤ 1 ਏਕੜ ਤੋਂ ਵੱਧ ਹੋਣੀ ਚਾਹੀਦੀ ਹੈ। ਸੋਧੀ ਹੋਈ ਨੀਤੀ ਦੇ ਤਹਿਤ ਜ਼ਮੀਨ ਦੇ ਟੁਕੜਿਆਂ ਵਾਲੇ ਜ਼ਮੀਨ ਮਾਲਕਾਂ ਨੂੰ ਵਿਸ਼ੇਸ਼ ਲੈਟਰਸ ਆਫ ਇੰਟੈਂਟ ਵੀ ਜਾਰੀ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸਕੀਮ ਦੇ ਅਧੀਨ ਅਲਾਟ ਕੀਤੇ ਗਏ ਵਿਕਸਿਤ ਪਲਾਂਟ ਦੀ ਰਜਿਸਟ੍ਰੇਸ਼ਨ ਸਮੇਂ ਅਸਲ ਜ਼ਮੀਨ ਮਾਲਕਾਂ ਤੋਂ ਕੋਈ ਸਟੈਂਪ ਜਿਹੜੀ ਹੈ ਡਿਊਟੀ ਨਹੀਂ ਲਈ ਜਾਏਗੀ। ਇੱਕ ਹੋਰ ਸੋਧ ਦੇ ਤਹਿਤ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਸੜਕਾਂ ਅਤੇ ਹੋਰ ਜਨਤਕ ਮਕਸਦਾਂ ਦੇ ਲਈ ਜਿਹੜੀ ਹੈ ਐਕਵਾਇਰ ਹੁੰਦੀ ਹੈ, ਤਾਂ ਉਹਨਾਂ ਕਿਸਾਨਾਂ ਨੂੰ ਐਕਵਾਇਰ ਜ਼ਮੀਨ ਜਿਹੜੀ ਹੈ ਬਦਲੇ ਪਲਾਟ ਜਿਹੜੇ ਨੇ ਮਿਲਣਗੇ। ਇਹਦੇ ਉੱਤੇ ਕਾਫੀ ਆਉਣ ਵਾਲੇ ਦਿਨਾਂ 'ਚ ਟਕਰਾਅ ਸ਼ੁਰੂ ਹੋ ਜਾਣਾ ਹੈ, ਜੋ ਹਾਲਾਤ ਨੇ ਲਾਗੂ ਕਰ ਦਿੱਤਾ। ਮੈਂ ਅੱਜ ਤੋਂ 4.5 ਸਾਲ ਪਹਿਲਾਂ ਵੀ ਗੱਲ ਕਹੀ ਸੀ ਕਿ ਮਾਨ ਸਾਹਿਬ MP ਚੰਗੇ ਸੀਗੇ, ਮੁੱਖ ਮੰਤਰੀ ਬਣ ਕੇ ਉਹ ਕੰਮ ਉਹਨਾਂ ਨੇ ਕਢਵਾਲੇ ਜਿਹੜੇ ਕੰਮ ਕਾਂਗਰਸ ਸਰਕਾਰ ਦੇ ਵਿੱਚ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੇਂਦਰ ਸਰਕਾਰਾਂ ਨਹੀਂ ਕਰ ਪਈਆਂ, ਅਤੇ ਉਹ ਕੰਮ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ ਸਾਰੇ ਕੰਮ ਕਰਾ ਲਏ ਨੇ, ਅਤੇ ਕੱਲ੍ਹ ਨੂੰ ਇਹਦੇ ਉੱਤੇ ਵਿਸਤਾਰ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਦੂਸਰੇ ਪਾਸੇ ਪੰਜਾਬ ਫਾਰਮੂਲਾ ਫੇਲ ਹੋ ਗਿਆ, ਚਰਨਜੀਤ ਚੰਨੀ ਅਤੇ ਸੁਖਜਿੰਦਰ ਰੰਧਾਵਾ ਨਾਰਾਜ਼ ਹੋ ਗਏ ਨੇ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ਪੰਜਾਬ ਫਾਰਮੂਲੇ ਤੋਂ ਬਹੁਤੇ ਆਗੂ ਨਾਖੁਸ਼ ਜਾਪਦੇ ਨੇ। ਹਾਈਕਮਾਂਡ ਨੇ ਲੰਘੇ ਕੱਲ੍ਹ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ, ਜਦੋਂ ਕਿ 4 ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਪਰ ਸਭ ਆਪਣੋ ਆਪਣੇ ਰਾਹ ਤੁਰਦੇ ਨਜ਼ਰ ਆ ਰਹੇ ਨੇ। ਪੰਜਾਬ ਕਾਂਗਰਸ ਦੇ ਵਿੱਚ ਹਾਈਕਮਾਂਡ ਦੀ ਨਵੀਂ ਸੂਚੀ ਜਾਰੀ ਹੋਣ ਮਗਰੋਂ ਖਾਮੋਸ਼ੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ, ਪਰ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਨ। ਪ੍ਰਧਾਨਗੀ ਦੀ ਕਤਾਰ ਦੇ ਵਿੱਚ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸੀ। ਚਰਨਜੀਤ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਖਾਤਿਆਂ ਦੇ ਉੱਤੇ ਹਾਲੇ ਤੱਕ ਨਵੀਂ ਨਿਯੁਕਤੀ ਦੇ ਮਗਰੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਨ ਦੇ ਲਈ ਕੋਈ ਪੋਸਟ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਕੋਈ ਪੋਸਟਰ ਲੱਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨਵੀਂ ਸੂਚੀ ਵਾਲੀ ਲਿਸਟ ਨੂੰ ਜਿਹੜਾ ਰੀਟਵਿਟ ਜ਼ਰੂਰ ਕੀਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਸੂਚੀ ਆਉਣ ਮਗਰੋਂ ਸਭ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਐਕਸ ਖਾਤੇ ਦੇ ਉੱਤੇ ਵੀ ਹਾਈਕਮਾਂਡ ਨੂੰ ਮੁਖਾਤਬ ਜਿਹੜਾ ਕੋਈ ਧੰਨਵਾਦ ਪੋਸਟ ਨਜ਼ਰ ਨਹੀਂ ਆਈ। ਜਾਣੀ ਕਿ ਇੱਕ ਤਰ੍ਹਾਂ ਦੇ ਸਿਗਨੇਚਰ ਹੁੰਦੇ ਆ ਵੀ ਹਾਂ ਭਾਈ ਹਾਂ ਪੱਕੀਆਂ ਜਾਂ ਨਾ ਪੱਕੀਆਂ। ਪੋਸਟ ਪਾ ਦਿੱਤੀ ਤਾਂ ਹਾਂ ਪੱਕੀ ਹੋ ਗਿਆ, ਪੋਸਟ ਨਹੀਂ ਪਾਈ ਤਾਂ ਭਾਈ ਨਾ ਪੱਕੀ ਹੋ ਗਿਆ। ਇਸੇ ਤਰ੍ਹਾਂ ਸਾਬਕਾ ਮੰਤਰੀ ਪ੍ਰਗਟ ਸਿੰਘ ਜੋ ਪ੍ਰਧਾਨਗੀ ਦੇ ਦਾਅਵੇਦਾਰ ਸਨ, ਉਹਨਾਂ ਨੇ ਵੀ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਹਾਈਕਮਾਂਡ ਦੇ ਵੱਲੋਂ ਦਿੱਤੀ ਨਵੀਂ ਜ਼ਿੰਮੇਵਾਰੀ ਮਗਰੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਧੰਨਵਾਦੀ ਪੋਸਟ ਨਾ ਸਾਂਝੀ ਕਰਨਾ ਪੰਜਾਬ ਕਾਂਗਰਸ ਦੇ ਵਿੱਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਂਗ ਜਾਪਦਾ ਨਜ਼ਰ ਆਉਂਦਾ ਹੈ। ਇੰਝ ਜਾਪਦਾ ਹੈ ਕਿ ਉਪਰੋਕਤ ਆਗੂਆਂ ਦੀ ਪਸੰਦਗੀ ਵਾਲਾ ਕਦਮ ਹਾਈਕਮਾਂਡ ਦੇ ਵੱਲੋਂ ਨਹੀਂ ਚੁੱਕਿਆ ਗਿਆ। ਪਤਾ ਲੱਗਿਆ ਕਿ ਦੋ ਸੀਨੀਅਰ ਆਗੂਆਂ ਦੇ ਸ਼ੁਭ ਚਿੰਤਕ ਅੰਦਰੋਂ ਅੰਦਰੀ ਕਾਫ਼ੀ ਖਫਾ ਵੀ ਨੇ। ਮੁੱਢਲੇ ਪੜਾਅ ਦੇ ਉੱਤੇ ਕਾਂਗਰਸ ਦਾ ਪੁਨਰਗਠਨ ਹੋਣ ਮਗਰੋਂ ਵੀ ਅੰਦਰੂਨੀ ਧੜੇਬੰਦੀ ਜਿਹੜੀ ਆ ਕੋਈ ਘਟੀ ਨਹੀਂ, ਸਮਾਂ ਕਿ ਹੋਰ ਵਧੀ ਨਜ਼ਰ ਆ ਰਹੀ ਹੈ। ਇਸੇ ਮੁੱਦੇ ਦੇ ਉੱਤੇ ਕਹਿੰਦੇ ਨੇ ਕਿ ਕਾਸ਼ ਮੇਰੇ ਕੋਲ ਕੋਈ ਗਿੱਦੜ ਸਿੰਘੀ ਹੁੰਦੀ। ਪੰਜਾਬ ਕਾਂਗਰਸ ਦੇ ਸੰਗਠਨਾਤਮਕ ਫੇਰਬਦਲ ਤੋਂ ਬਾਅਦ ਮਨੀਸ਼ ਤਿਵਾੜੀ ਜਿਹੜੇ ਆ ਉਹਨਾਂ ਨੇ ਜ਼ਰੂਰ ਪੋਸਟ ਕੀਤੀ ਹੈ, ਕਿਹਾ ਕਿ ਜੋ ਹੋਣਾ ਹੈ ਹੋ ਕੇ ਰਹੇਗਾ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਾਰਟੀ ਦੇ ਸੰਗਠਨਾਤਮਕ ਫੇਰਬਦਲ ਦੇ ਵਿੱਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਪੋਸਟ ਜਿਹੜੀ ਹੈ ਰਹੱਸਮਈ ਪੋਸਟ ਸਾਂਝੀ ਕੀਤੀ ਹੈ। ਨਵੇਂ ਐਲਾਨੇ ਗਏ ਸੂਬਾਈ ਕਮੇਟੀਆਂ ਦੇ ਵਿੱਚ ਆਪਣੀ ਸ਼ਮੂਲੀਅਤ ਨਾ ਹੋਣ ਦੇ ਬਾਰੇ ਇੱਕ ਅਖਬਾਰੀ ਰਿਪੋਰਟ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਤਿਵਾੜੀ ਹੁਣਾਂ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਦੇ ਲਈ ਕੋਈ ਗਿੱਦੜ ਸਿੰਘੀ ਹੁੰਦੀ ਤਾਂ ਇਹ ਕਹਿਣ ਤੋਂ ਬਾਅਦ ਜਿਹੜਾ ਇੰਡੀਆ ਜਿਹੜੀ ਕਾਂਗਰਸ ਹੈ ਨੇ ਮੈਨੂੰ ਪਿਛਲੇ 45 ਸਾਲ ਦੇ ਵਿੱਚ ਬਹੁਤ ਕੁਝ ਦਿੱਤਾ। ਕਹਿੰਦੇ ਮੈਂ ਵੀ ਆਪਣੀ ਪੂਰੀ ਬਾਲਗ ਜ਼ਿੰਦਗੀ ਦਹਾਕਿਆਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੇਵਾ ਦੇ ਵਿੱਚ ਸਮਰਪਿਤ ਕੀਤੀ ਹੈ। ਕਹਿੰਦੇ ਨੇ ਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ। ਇਹ ਪੋਸਟ ਕਾਂਗਰਸ ਦੇ ਵੱਲੋਂ ਪੰਜਾਬ ਦੇ ਲਈ ਇੱਕ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਨ ਦੇ ਇੱਕ ਦਿਨ ਬਾਅਦ ਆਈ, ਜਿਹਦੇ ਵਿੱਚ ਚੋਣਾਂ ਦੇ ਨਾਲ ਸੰਬੰਧਿਤ ਮੁੱਖ ਕਮੇਟੀਆਂ ਦੇ ਲਈ ਚੇਅਰਪਰਸਨ ਅਤੇ 3 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ। ਜਦਕਿ ਤਿਵਾੜੀ ਨੂੰ ਕੋਈ ਜਿਹੜਾ ਇਹਦੇ ਵਿੱਚ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਸੌਂਪੀ ਗਈ। 3 ਵਾਰ ਦੇ ਲੋਕ ਸਭਾ ਸੰਸਦ ਮੈਂਬਰ ਤਿਵਾੜੀ ਵਰਤਮਾਨ ਦੇ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਨੇ ਅਤੇ ਉਹ ਪਹਿਲਾਂ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਸੰਸਦੀ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਦੇ ਲਈ ਬੰਗਲੁਰੂ ਰਵਾਨਾ ਹੋ ਗਏ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਡਾ ਦੇਖੋ ਆਪਣਾ ਕਿੰਨਾ ਵਧੀਆ ਏਰੀਆ ਹੈ, ਸ਼ਿਵਾਲਕ ਦੀਆਂ ਪਹਾੜੀਆਂ ਹੋ ਗਈਆਂ, ਲੋਕ ਗਰਮੀਆਂ ਨੂੰ ਉੱਧਰੋਂ ਇੱਧਰ ਨੂੰ ਆਉਂਦੇ ਆ ਦੇਖਣ ਨੂੰ, ਪਰ ਸਾਡੇ ਵਾਲੇ ਗਰਮੀ ਦੇ ਵਿੱਚ ਜਾਂਦੇ ਆ, ਪਤਾ ਨਹੀਂ ਸਿਲਸਿਲਾ ਕੀ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ 'ਤੇ ਗਏ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ 'ਤੇ ਬੰਗਲੁਰੂ ਰਵਾਨਾ ਹੋ ਗਏ। ਮੁੱਖ ਮੰਤਰੀ 2 ਜੁਲਾਈ ਤੋਂ 9 ਜੁਲਾਈ ਤੱਕ ਬੰਗਲੁਰੂ ਦੇ ਇੱਕ ਨਿੱਜੀ ਕੁਦਰਤੀ ਇਲਾਜ ਨੈਚੁਰੋਪੈਥੀ ਜਿਹੜੀ ਹੈ ਕੇਂਦਰ ਦੇ ਵਿੱਚ ਰਹਿਣਗੇ। ਅਤੇ ਭਾਈ ਪੰਜਾਬ ਦੀ ਨੈਚੁਰੋਪੈਥੀ ਕੌਣ ਕਰੇਗਾ ਜੋ ਹਾਲਾਤ ਬਣੇ ਹੋਏ ਨੇ। ਮੁੱਖ ਮੰਤਰੀ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਰਾਜਨੀਤਿਕ ਸਮਾਗਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿੱਚ ਲਗਾਤਾਰ ਰੁੱਝੇ ਹੋਏ ਸਨ। ਖਾਸ ਤੌਰ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਹਲਕਿਆਂ 'ਚ ਕੀਤੇ ਗਏ ਲੋਕ ਮਿਲਣੀ ਪ੍ਰੋਗਰਾਮਾਂ ਅਤੇ ਲਗਾਤਾਰ ਦੌਰਿਆਂ ਦੇ ਕਾਰਨ ਉਹਨਾਂ ਦਾ ਸ਼ਡਿਊਲ ਬੇਹੱਦ ਰੁਝੇਵਿਆਂ ਦਾ ਭਰਿਆ ਕਹਿੰਦੇ ਰਿਹਾ, ਜਿਸ ਦੇ ਨਾਲ ਉਹਨਾਂ ਨੂੰ ਕਾਫ਼ੀ ਥਕਾਵਟ ਮਹਿਸੂਸ ਹੋ ਰਹੀ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਵਿਪਾਸਨਾ ਦੇ ਲਈ ਗਏ ਨੇ। ਗੌਰਤਲਬ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਨਿਯਮਤ ਤੌਰ ਦੇ ਉੱਤੇ ਵਿਪਾਸਨਾ ਧਿਆਨ ਕੇਂਦਰਾਂ ਦੇ ਵਿੱਚ ਜਿਹੜਾ ਜਾਂਦੇ ਰਹੇ ਨੇ ਅਤੇ ਇਸ ਦੇ ਵਾਰ ਮੁੱਖ ਮੰਤਰੀ ਦੇ ਜਿਹੜਾ ਤੋਂ ਇਲਾਵਾ ਆਪ ਪੰਜਾਬ ਦੇ 2 ਸੀਨੀਅਰ ਆਗੂ ਵੀ ਪਹਿਲਾਂ ਹੀ ਧਿਆਨ ਕੇਂਦਰ ਵਿਖੇ ਜਿਹੜਾ ਗਏ ਹੋਏ ਨੇ। ਹਾਲਾਂਕਿ ਸੂਬੇ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਪਰ ਸਰਕਾਰੀ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਰੁਟੀਨ ਸਰਕਾਰੀ ਕੰਮਕਾਜ ਆਮ ਵਾਂਗ ਜਾਰੀ ਰਹਿਣਗੇ ਅਤੇ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਕੋਈ ਰੁਕਾਵਟ ਕਹਿੰਦੇ ਨੇ ਨਹੀਂ ਆਵੇਗੀ। ਦੂਸਰੇ ਪਾਸੇ DA ਬਕਾਏ 'ਤੇ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ। ਕਾਰਜਕਾਰੀ ਚੀਫ ਜਸਟਿਸ ਬੋਲੇ ਆ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਅਤੇ ਅਦਾਲਤ ਨੇ ਅਗਲੀ ਸੁਣਵਾਈ ਕੱਲ੍ਹ 'ਤੇ ਪਾ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ DA ਦੇ ਬਕਾਏ ਸੰਬੰਧੀ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ ਜਸਟਿਸ ਨੇ ਕਾਰਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰਤੀ। ਉਹਨਾਂ ਟਿੱਪਣੀ ਕੀਤੀ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਜੁੜਿਆ ਅਤੇ ਕਿਹਾ ਕਿ ਉਹਨਾਂ ਦਾ ਬੈਂਚ ਹੁਣ ਤੋਂ ਇਸ ਮਾਮਲੇ ਦੀ ਸੁਣਵਾਈ ਕਰੇਗਾ। ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ ਜਸਟਿਸ ਨੇ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ ਅਤੇ ਇਸ ਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਵਿਸਤਾਰ ਦੇ ਵਿੱਚ ਸੁਣਿਆ ਜਾਏਗਾ। ਉਹਨਾਂ ਸਾਰੀਆਂ ਧਿਰਾਂ ਨੂੰ ਅਗਲੀ ਸੁਣਵਾਈ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰ ਧਿਰ ਦੀਆਂ ਦਲੀਲਾਂ ਜਿਹੜੀਆਂ ਸੁਣੀਆਂ ਜਾ ਸਕਣ। ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਰਕਾਰ ਦੇ ਕੋਲ ਵੱਖ ਵੱਖ ਮੁਫ਼ਤ ਯੋਜਨਾਵਾਂ ਦੇ ਲਈ ਕਾਫ਼ੀ ਫੰਡ ਉਪਲਬਧ ਹੈ, ਭਾਵੇਂ ਇਸ ਦੇ ਵਿੱਚ ਮੁਫ਼ਤ ਬਿਜਲੀ ਪ੍ਰਦਾਨ ਕਰਨਾ, ਮੁਫ਼ਤ ਬੱਸ ਸੇਵਾ ਚਲਾਉਣਾ ਜਾਂ ਔਰਤਾਂ ਨੂੰ 1,000 ਪ੍ਰਦਾਨ ਕਰਨ ਦੀ ਯੋਜਨਾ ਸ਼ਾਮਲ ਹੋਵੇ। ਸਰਕਾਰ ਇਹਨਾਂ ਪਹਿਲੂਆਂ ਦੇ ਉੱਤੇ ਖਰਚ ਕਰ ਰਹੀ ਹੈ, ਹਾਲਾਂਕਿ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਭੁਗਤਾਨ ਕਰਨ ਜਾਂ ਕਈ ਸਾਲਾਂ ਤੋਂ ਲੰਬਿਤ DA ਦਾ ਬਕਾਏ ਨੂੰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਵਿੱਤੀ ਸੰਕਟ ਦਾ ਹਵਾਲਾ ਦਿੰਦੀ ਹੈ। ਪਟੀਸ਼ਨਰਾਂ ਦੇ ਵਿੱਚ ਜਿਹੜਾ ਨੇ ਅਦਾਲਤ ਨੂੰ ਦੱਸਿਆ ਕਿ DA ਬਕਾਇਆ ਕਰਮਚਾਰੀਆਂ ਦਾ ਕਾਨੂੰਨੀ ਅਧਿਕਾਰ ਹੈ ਅਤੇ ਫਿਰ ਵੀ ਉਹਨਾਂ ਨੂੰ ਉਹਨਾਂ ਦੇ ਜਿਹੜਾ ਬਕਾਏ ਤੋਂ ਵਾਂਝਾ ਕੀਤਾ ਜਾ ਰਿਹਾ। ਜਵਾਬ ਦੇ ਵਿੱਚ ਕਾਰਜਕਾਰੀ ਚੀਫ ਜਸਟਿਸ ਨੇ ਨੋਟ ਕੀਤਾ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਸੰਬੰਧਿਤ ਹੈ ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੀਆਂ ਧਿਰਾਂ ਨੂੰ ਸੁਣਨਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਵਿਆਪਕ ਜਨਤਕ ਹਿੱਤ ਦਾ ਮਾਮਲਾ, ਸਾਰੀਆਂ ਧਿਰਾਂ ਨੂੰ ਕੱਲ੍ਹ ਜਿਹੜਾ ਤਿਆਰ ਹੋ ਕੇ ਆਉਣਾ ਚਾਹੀਦਾ ਹੈ ਕੱਲ੍ਹ ਨੂੰ, ਅਤੇ ਸਾਰਿਆਂ ਦਾ ਪੱਖ ਜਿਹੜਾ ਕੱਲ੍ਹ ਫਿਰ ਸੁਣਿਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਕੁਝ ਨਾ ਕੁਝ ਫੈਸਲਾ ਸੁਣਾਇਆ ਜਾਵੇਗਾ। ਦੂਸਰੇ ਪਾਸੇ ਪੰਜਾਬ ਜਿਹੜਾ ਗੱਲ ਕਰੀਏ ਬੇਅਦਬੀਆਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। SIT ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ ਹੈ 11 ਸਾਲ ਬਾਅਦ। ਕਿਆ ਬਾਤ ਹੈ ਜੀ ਫਿਰ ਤੋਂ। ਸਾਲ 2015 ਦੇ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ SIT ਦੇ ਮੈਂਬਰਾਂ ਨੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ, ਜਿੱਥੋਂ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਜਿਹੜਾ ਚੋਰੀ ਹੋ ਗਿਆ ਸੀ ਅਤੇ ਟੀਮ ਦੀ ਅਗਵਾਈ DIG ਹਰਜੀਤ ਸਿੰਘ ਕਰ ਰਹੇ ਨੇ। ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੁਆਇਨਾ ਕਰਨ ਤੋਂ ਬਾਅਦ SIT ਦੇ ਵੱਲੋਂ ਬਰਗਾੜੀ ਜਾਣ ਦਾ ਪ੍ਰੋਗਰਾਮ ਸੀਗਾ, ਜਿੱਥੇ 12 ਅਕਤੂਬਰ ਆਪਣਾ 2015 ਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਰੇ ਮਿਲੇ ਸਨ। ਇਸ ਤੋਂ ਬਾਅਦ ਟੀਮ ਬਹਿਬਲ ਕਲਾਂ ਜਾਵੇਗੀ ਅਤੇ ਉਹ ਸਥਾਨ ਜਿੱਥੇ 14 ਅਕਤੂਬਰ 2015 ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਧਰਨਾ ਦੇ ਰਹੇ ਜਿਹੜੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵੱਲੋਂ ਗੋਲੀ ਚਲਾਉਣ ਤੋਂ ਬਾਅਦ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਘਟਨਾ ਦੇ ਸੀਨ ਨੂੰ ਜਿਹੜਾ ਕ੍ਰੀਏਟ ਕਰਨ ਦੇ ਵਾਸਤੇ ਉੱਥੇ ਕਹਿੰਦੇ ਪੁੱਜੀ ਹੈ, ਰੀਕ੍ਰੀਏਟ ਕਰਨਾ। ਦੱਸਣਯੋਗ ਹੈ ਕਿ ਇਸ ਗੋਲੀਕਾਂਡ ਦੇ ਵਿੱਚ ਸੁਖਬੀਰ ਸਿੰਘ ਬਾਦਲ, ਸਾਬਕਾ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਸਮੇਤ 9 ਵਿਅਕਤੀਆਂ ਦੇ ਖਿਲਾਫ਼ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕਾ ਹੈ। ਬਹਿਬਲ ਕਾਂਡ ਜਿਹੜਾ ਉਹਦੇ ਵਿੱਚ 2 ਸਿੱਖ ਨੌਜਵਾਨਾਂ ਦੀ ਪੁਲਿਸ ਗੋਲੀ ਦੇ ਨਾਲ ਮੌਤ ਹੋਈ ਸੀ। ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਬਰਗਾੜੀ ਵਿਖੇ ਬੇਅਦਬੀ ਅਤੇ ਫਿਰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਕਾਂਡ ਨੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੱਕ ਚੱਲੇ ਰੋਸ ਪ੍ਰਦਰਸ਼ਨਾਂ ਅਤੇ ਸਿਆਸੀ ਹਲਚਲ ਨੂੰ ਜਨਮ ਦਿੱਤਾ ਸੀ, ਜਿਹਦੇ ਨਾਲ ਲਗਾਤਾਰ ਆਉਂਦੀਆਂ ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਦਬਾਅ ਦੇ ਹੇਠ ਰਹੀਆਂ। SIT ਦੇ ਵੱਲੋਂ ਮੌਕਾ ਮੁਆਇਨੇ ਦਾ ਇਹ ਨਵਾਂ ਦੌਰ ਜ਼ਮੀਨੀ ਪੱਧਰ ਦੇ ਉੱਤੇ ਸਬੂਤ ਇਕੱਠੇ ਕਰਨ ਦੇ ਉਦੇਸ਼ ਦੇ ਨਾਲ ਕਹਿੰਦੇ ਕੀਤਾ ਗਿਆ। ਲਓ ਦੱਸੋ ਜੀ, 11 ਸਾਲ 11 ਘੰਟਿਆਂ ਦੇ ਬਾਅਦ ਸਬੂਤ ਸਾਰੇ ਕੁਝ ਖੁਰਦ ਬੁਰਦ ਹੋ ਜਾਂਦੇ ਹੈ, 11 ਸਾਲ ਬਾਅਦ ਉੱਥੋਂ ਸਬੂਤ ਲੱਭਣ ਲੱਗੇ ਹੋਏ ਨੇ ਜੀ, ਕਿਆ ਬਾਤ ਹੈ ਜੀ, ਕਿਉਂਕਿ 1 ਦਹਾਕੇ ਪੁਰਾਣੇ ਇਸ ਮਾਮਲੇ ਦੀ ਜਾਂਚ ਅਜੇ ਵੀ ਕਹਿੰਦੇ ਜਾ ਰਹੀ ਹੈ। ਦੂਸਰੇ ਪਾਸੇ DIG ਭੁੱਲਰ ਸਾਹਿਬ, ਪੰਜਾਬ ਦੇ ਮੁਅੱਤਲ DIG ਭੁੱਲਰ ਵੱਲੋਂ CBI ਅਦਾਲਤ ਦੇ ਵਿੱਚ ਡਿਸਚਾਰਜ ਅਰਜ਼ੀ ਦਾਇਰ ਕੀਤੀ ਗਈ ਹੈ। ਪੰਜਾਬ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੇ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਡਿਸਚਾਰਜ ਬਰੀ ਕਰਨ ਦੇ ਲਈ ਵਿਸ਼ੇਸ਼ CBI ਜੱਜ ਦੀ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਹੈ। CBI ਅਦਾਲਤ ਨੇ ਮੁਲਜ਼ਮ ਦੀ ਅਰਜ਼ੀ ਦੇ ਉੱਤੇ ਜਵਾਬ ਦਾਇਰ ਕਰਨ ਦੇ ਲਈ CBI ਨੂੰ ਜਿਹੜਾ ਨੋਟਿਸ ਜਾਰੀ ਕੀਤਾ। ਵਕੀਲ HS ਧਨੋਆ ਅਤੇ SPS ਭੁੱਲਰ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਦੇ ਵਿੱਚ ਮੁਲਜ਼ਮ ਨੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਇਸ ਕੇਸ ਦੇ ਵਿੱਚ ਡਿਸਚਾਰਜ ਜਿਹੜਾ ਕੀਤਾ ਜਾਵੇ। CBI ਦੇ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਰਿਸ਼ਵਤ ਮੰਗਣ ਜਾਂ ਸਵੀਕਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਇੱਥੋਂ ਤੱਕ ਕਿ CFSL ਦੀ ਰਿਪੋਰਟ ਨੇ ਵੀ ਨਿਰਣਾਇਕ ਤੌਰ ਦੇ ਉੱਤੇ ਸਾਬਤ ਨਹੀਂ ਕੀਤਾ ਕਿ ਆਵਾਜ਼ ਦੀ ਰਿਕਾਰਡਿੰਗ ਮੁਲਜ਼ਮ ਦੀ ਹੈ। ਇਸ ਕੇਸ ਦੇ ਵਿੱਚ FIR ਆਕਾਸ਼ ਬੱਤਾ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਗਈ ਸੀ, ਜਿਸ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭੁੱਲਰ, ਜੋ ਉਸ ਸਮੇਂ DIG ਰੋਪੜ ਰੇਂਜ ਪੰਜਾਬ ਪੁਲਿਸ ਦੇ ਵਜੋਂ ਤੈਨਾਤ ਸਨ, ਉਹਨਾਂ ਨੇ ਥਾਣਾ ਸਰਹਿੰਦ ਵਿਖੇ ਦਰਜ FIR ਦੇ ਵਿੱਚ ਅਨੁਕੂਲ ਕਾਰਵਾਈ ਕਰਵਾਉਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਵਿਰੁੱਧ ਕੋਈ ਸਖ਼ਤ ਕਦਮ ਨਾ ਚੁੱਕੇ ਜਾਣ ਨੂੰ ਜਿਹੜਾ ਸੀ ਯਕੀਨੀ ਬਣਾਉਣ ਲਈ ਇੱਕ ਨਿੱਜੀ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਰਾਹੀਂ ਨਜਾਇਜ਼ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਲਓ ਦੋਸਤੋ, ਇੱਕ ਇੰਟਰਸਟਿੰਗ ਖਬਰ ਹੈ, ਜਿਵੇਂ ਕਿ ਆਪਣੇ ਧਰਮ ਦੀ ਗੱਲ ਹੈ, ਮਤਲਬ ਕਿ ਉਹਨੂੰ ਬੰਦੇ ਨੂੰ ਛੇਕ ਦਿੱਤਾ ਜਾਂਦਾ ਹੈ, ਪਰ ਜਿਹੜਾ ਪੋਪ ਲੀਓ ਹੈ, ਪੋਪ ਫਿਰ ਉਸ ਤੋਂ ਬਾਅਦ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੋਪ ਲੀਓ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੱਖ ਹੋਏ ਕੈਥੋਲਿਕ ਸਮੂਹ ਨੂੰ ਚਰਚ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਵੈਟੀਕਨ ਨੇ ਵੀਰਵਾਰ ਨੂੰ ਅੱਜ ਐਲਾਨ ਕਰ ਦਿੱਤਾ ਕਿ ਪੋਪ ਲੀਓ 14 ਦੀ ਇੱਛਾ ਦੇ ਖਿਲਾਫ 4 ਨਵੇਂ ਬਿਸ਼ਪਾਂ ਦੀ ਨਿਯੁਕਤੀ ਕਰਨ ਵਾਲੇ ਕੈਥੋਲਿਕ ਸਮੂਹ ਦੇ ਪਾਦਰੀ ਅਤੇ ਮੈਂਬਰ ਹੁਣ ਚਰਚ ਤੋਂ ਵੱਖ ਜਿਹੜਾ ਹੋ ਗਏ ਨੇ ਅਤੇ ਉਹਨਾਂ ਨੂੰ ਚਰਚ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਇੱਕ ਕੱਟੜ ਪਰੰਪਰਾਵਾਦੀ ਸਮੂਹ ਜਿਹੜਾ ਹੈ, ਸੋਸਾਇਟੀ ਆਫ ਸੇਂਟ ਪੀਊਸ 10 ਦੇ ਨੇ ਜਿਹੜਾ ਪੋਪ ਦੇ ਵੱਲੋਂ ਫੈਸਲਾ ਬਦਲਣ ਦੀਆਂ ਅਪੀਲਾਂ ਦੇ ਬਾਵਜੂਦ ਅਤੇ ਪੋਪ ਦੀ ਮਨਜ਼ੂਰੀ ਤੋਂ ਬਿਨਾਂ ਬੀਤੇ ਦਿਨ ਬੁੱਧਵਾਰ ਨੂੰ ਇਹ ਨਿਯੁਕਤੀ ਕਰ ਦਿੱਤੀਆਂ ਸਨ। ਇਸ ਦੇ ਜਵਾਬ ਦੇ ਵਿੱਚ ਫਿਰ ਵੈਟੀਕਨ ਜਿਹੜੀ ਹੈ, ਉਹਦੇ ਸਿਧਾਂਤਕ ਦਫ਼ਤਰ ਜਿਵੇਂ ਕਿ ਆਪਣਾ ਅਕਾਲ ਤਖ਼ਤ ਸਾਹਿਬ ਹੈ ਅਤੇ ਇਹਨਾਂ ਦਾ ਵੈਟੀਕਨ ਸਿਟੀ ਹੈ ਜੀ, ਉੱਥੋਂ ਜਿਹੜਾ ਸਾਰਾ ਕੁਝ ਫਰਮਾਨ ਆਉਂਦੇ ਹੈ, ਇਸ ਦੇ ਜਵਾਬ ਦੇ ਵਿੱਚ ਵੈਟੀਕਨ ਦੇ ਸਿਧਾਂਤਕ ਦਫ਼ਤਰ ਜਿਹੜਾ, ਉਹਨੇ ਵੀਰਵਾਰ ਨੂੰ ਇੱਕ ਫਰਮਾਨ ਜਾਰੀ ਕਰਦਿਆਂ ਕਿਹਾ ਕਿ ਇਹਨਾਂ 4 ਬਿਸ਼ਪਾਂ ਦੇ ਨਾਲ ਨਾਲ ਨਿਯੁਕਤੀ ਸਮਾਰੋਹ ਦੇ ਵਿੱਚ ਹਿੱਸਾ ਲੈਣ ਵਾਲੇ 2 ਹੋਰ ਬਿਸ਼ਪਾਂ ਨੂੰ ਚਰਚ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ, ਜਾਣੀ ਕਿ 6 ਜਾਣੇ ਕਰਤੇ। ਚਰਚ ਦੇ ਵਿੱਚੋਂ ਬੇਦਖਲ ਕੀਤੇ ਜਾਣ ਦਾ ਮਤਲਬ ਹੈ ਕਿ ਉਹਨਾਂ ਨੂੰ ਚਰਚ ਦੇ ਪਵਿੱਤਰ ਸੰਸਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ। ਇੱਕ ਸਪਸ਼ਟੀਕਰਨ ਨੋਟ ਦੇ ਵਿੱਚ ਇਹ ਵੀ ਜੋੜਿਆ ਗਿਆ ਕਿ ਇਸ ਸੋਸਾਇਟੀ ਦੇ ਨਾਲ ਸੰਬੰਧਿਤ ਪਾਦਰੀ ਅਤੇ ਆਮ ਮੈਂਬਰ ਜੋ ਰਸਮੀ ਤੌਰ ਦੇ ਉੱਤੇ ਇਸ ਸਮੂਹ ਦੇ ਨਾਲ ਜੁੜੇ ਹੋਏ ਨੇ, ਉਹ ਵੀ ਚਰਚ ਤੋਂ ਵੱਖ ਮੰਨੇ ਜਾਣਗੇ, ਜਾਣੀ ਕਿ ਛੇਕ ਦਿੱਤੇ ਹੈ ਅਤੇ ਬੇਦਖਲ ਰਹਿਣਗੇ। ਇਸ ਫਰਮਾਨ ਦੇ ਵਿੱਚ ਸਾਰੇ ਪਾਦਰੀਆਂ ਅਤੇ ਆਮ ਸ਼ਰਧਾਲੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਰਸਮੀ ਤੌਰ ਦੇ ਉੱਤੇ ਇਸ ਸੋਸਾਇਟੀ ਦਾ ਸਾਥ ਨਾ ਦੇਣ, ਮਤਲਬ ਕਿ ਸਾਰਾ ਕੁਝ ਉਹਨਾਂ ਦੇ ਨਾਲ ਜਿੱਦਾਂ ਕਿਹਾ ਵੀ ਮੂੜ ਹੀ ਲਾਉਣਾ ਭਾਈ, ਸਾਡੇ ਵਾਲੇ ਫੈਸਲੇ ਆਏ ਨੇ ਉੱਦਾਂ ਹੀ, ਨਹੀਂ ਤਾਂ ਉਹਨਾਂ ਨੂੰ ਵੀ ਸਵੈ ਚਾਲਿਤ ਤੌਰ ਦੇ ਉੱਤੇ ਚਰਚ ਦੇ ਵਿੱਚੋਂ ਬੇਦਖਲ ਹੋਣ ਦੀ ਸਜ਼ਾ ਭੁਗਤਣੀ ਪਵੇਗੀ। ਸੋਮਵਾਰ ਨੂੰ ਸਮੂਹ ਨੂੰ ਕੀਤੀ ਆਪਣੀ ਆਖਰੀ ਅਪੀਲ ਦੇ ਵਿੱਚ ਪੋਪ ਲੀਓ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਨਿਯੁਕਤੀ ਚਰਚ ਨੂੰ ਤੋੜਨ ਵਾਲਾ ਕਦਮ ਹੈ ਅਤੇ ਇੱਕ ਬਹੁਤ ਹੀ ਗੰਭੀਰ ਪਾਪ ਹੋਣਗੀਆਂ। ਵੈਟੀਕਨ ਦਾ ਇਹ ਤਾਜ਼ਾ ਫੈਸਲਾ ਇਸ ਸਮੂਹ ਦੇ ਉੱਤੇ ਸਿਕੰਜਾ ਕਸਣ ਦੇ ਲਈ ਕਾਫ਼ੀ ਸਖ਼ਤ ਅਤੇ ਵਿਆਪਕ ਹੈ। ਵੈਟੀਕਨ ਦੀ ਇਹ ਤਾਜ਼ਾ ਕਾਰਵਾਈ 1988 ਦੀਆਂ ਪਾਬੰਦੀਆਂ ਦੇ ਨਾਲੋਂ ਕਿਤੇ ਵੱਧ ਸਖ਼ਤ ਹੈ, ਜੋ ਕੇਵਲ ਬਿਸ਼ਪਾਂ ਤੱਕ ਹੀ ਸੀਮਤ ਸਨ, ਜਦੋਂ ਕਿ ਪੋਪ ਫਰਾਂਸਿਸ ਨੇ ਪਹਿਲਾਂ ਇਸ ਸੋਸਾਇਟੀ ਨੂੰ ਵਿਆਹ ਅਤੇ ਪਾਪ ਸਵੀਕਾਰ ਦੇ ਸੰਸਕਾਰ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਪਰ ਵੈਟੀਕਨ ਦੇ ਇਸ ਤਾਜ਼ਾ ਫੈਸਲੇ ਦੇ ਅਨੁਸਾਰ ਹੁਣ ਇਸ ਸਮੂਹ ਦੁਆਰਾ ਜਿਹੜਾ ਕਰਵਾਇਆ ਗਿਆ ਕੋਈ ਵੀ ਵਿਆਹ ਜਾਂ ਪਾਪ ਸਵੀਕਾਰ ਅਵੈਧ ਜਿਹੜਾ ਹੈ, ਇਨਵੈਲਿਡ ਮੰਨਿਆ ਜਾਵੇਗਾ। ਹਾਲਾਂਕਿ ਨੋਟ ਦੇ ਵਿੱਚ ਇਹ ਵੀ ਜਿਹੜਾ ਕਿਹਾ ਗਿਆ ਕਿ ਚਰਚ ਇੱਕ ਪਿਆਰ ਕਰਨ ਵਾਲੀ ਮਾਂ ਵਾਂਗ ਅਤੇ ਉਹਨਾਂ ਸਾਰੇ ਲੋਕਾਂ ਦਾ ਸੱਚੇ ਪਿਆਰ ਅਤੇ ਪੂਰੀ ਦੇਖਭਾਲ ਦੇ ਨਾਲ ਸਵਾਗਤ ਕਰੇਗਾ ਜੋ ਚਰਚ ਦੀ ਜਿਹੜੀ ਹੈ ਮੁੱਖ ਧਾਰਾ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਨੇ। ਮੁੱਖ ਧਾਰਾ ਚਰਚ ਤੋਂ ਵੱਖ ਹੋਣ ਦੀ ਇਸ ਲੜਾਈ ਦੇ ਕੇਂਦਰ ਦੇ ਵਿੱਚ ਲੈਫੇਬਰੇ ਅਤੇ ਉਹਨਾਂ ਦੇ ਪੈਰੋਕਾਰ ਸਨ, ਜੋ 1960 ਦੇ ਦਹਾਕੇ ਦੇ ਵਿੱਚ ਦੂਜੀ ਵੈਟੀਕਨ ਕੌਂਸਲ ਦੁਆਰਾ ਚਰਚ ਦੇ ਵਿੱਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਕਰ ਰਹੇ ਸਨ। ਇਹ ਜਿਹੜੇ ਨੇ ਲੈਫੇਵੇਵਾਦੀ ਜਿਹੜੇ ਨੇ ਧਾਰਮਿਕ ਆਜ਼ਾਦੀ, ਸਰਵ ਧਰਮ ਸਾਂਝ, ਦੂਜੇ ਮਸੀਹੀ ਫਿਰਕਿਆਂ ਅਤੇ ਧਰਮਾਂ ਦੇ ਬਾਰੇ ਸਿੱਖਿਆ ਜਿਹੜੀ ਹੈ ਅਤੇ ਕੈਥੋਲਿਕ ਪੂਜਾ ਜਿਹੜੀ ਹੈ ਪੱਧਤੀ ਦੇ ਵਿੱਚ ਕੀਤੇ ਸੁਧਾਰਾਂ, ਜਿਵੇਂ ਕਿ ਲਾਤੀਨੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਵਿੱਚ ਮਾਸ ਪ੍ਰਾਰਥਨਾ ਸਭਾ ਕਰਨਾ ਬਾਰੇ ਕੌਂਸਲ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰਦੇ ਹੈ। ਉਸ ਕੌਂਸਲ ਦੇ ਵੱਡੇ ਸੁਧਾਰਾਂ ਦੇ ਵਿੱਚੋਂ ਇੱਕ ਹਰ ਤਰ੍ਹਾਂ ਦੇ ਜਿਹੜੇ ਯਹੂਦੀ ਵਿਰੋਧ ਦੀ ਨਿੰਦਾ ਕਰਨਾ ਵੀ ਸੀ। ਪੋਪ ਲੀਓ 14 ਨੇ ਆਪਣੇ ਕਾਰਜਕਾਲ ਦੇ ਦੌਰਾਨ ਚਰਚ ਦੀ ਏਕਤਾ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਅਤੇ ਇਸ ਏਕਤਾ ਦੀ ਬੁਨਿਆਦ ਪੋਪ ਅਤੇ ਬਿਸ਼ਪ ਵਿਚਕਾਰ ਮਜ਼ਬੂਤ ਸੰਬੰਧ ਹੈ। 16 ਜੂਨ ਨੂੰ ਪੋਪ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਲੈਫੇਬਰੇਵਾਦੀ ਜਿਹੜੇ ਨੇ ਚਰਚ ਦੇ ਕੁਝ ਬੁਨਿਆਦੀ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੈ, ਜਿਵੇਂ ਕਿ ਆਪਣੇ ਕਹਿ ਲਓ ਕਿ ਨਿਰੰਕਾਰੀ ਜਿਹੜੇ ਹੋ ਗਏ ਸੰਸਥਾਵਾਂ ਨੇ ਜਾਂ ਹੋਰ ਸੀਗੇ ਉਹਨਾਂ ਨੂੰ ਜਿਹੜਾ ਬੱਕਰਾ ਜਿਹੜਾ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ, ਜਿਹਦੀ ਸ਼ੁਰੂਆਤ ਦੂਜੀ ਵੈਟੀਕਨ ਕੌਂਸਲ ਦੇ ਕਈ ਨੁਕਤਿਆਂ ਤੋਂ ਹੁੰਦੀ ਹੈ। ਇਹਨਾਂ तयशुदा नियुक्तियां दे उत्ते उन्हां कहा सी कि जेकर वह ये रस्ता चुनते हैं तो मैनू अफसोस है पर सानू अगे वधना पवेगा, असी रुकांगे नहीं। इस समूह की अमेरिका दे विच काफ़ी सरगर्म मौजूदगी है जिसका मुख दफ्तर मिसूरी दे विच है ते पादरियां नू सिखलाई देने लई एक सैमीनारी धार्मिक स्कूल जिहड़ा डिलविन वर्जीनिया दे विच है। बुधवार नू नवे नियुक्त किए गए बिशपां दे विचों एक जिहड़ा सी फादर माइकल गोल्डेड हन जो इस सैमीनारी दे जिहड़ा मुखी हन सैमीनार दे मुखी सन। ते नियुक्तियां तो बाद एक प्रार्थना सभा दे दौरान गोल्डेड ने कहा कि ये आधुनिकतावादी चर्च एक अजिहा मारूथल है जो हर उस चीज़ नू खत्म कर दिंदा है जिसनू ये छूंदा है। लो जी दोस्तों, इन्हां दे विच वी जिहड़े तकरार चलते ने, यह है जी पोप की कार्रवाई, उहदी ताकत जिहड़ी उहने साबित की है। कहिंदा तुसी एक एक बंदा छांट दिओ, अहीं तां पूरे का पूरा ग्रुप ही छांट के परे मारांगे। ते लो दोस्तों, अगे गल्लां पता करन दे लई अपने नाल जुड़ गए ने एडवोकेट राजन सैनी साहब का, स्वागत करते हैं। सत श्री अकाल सैनी साहब जी, जिया नू जी निघा स्वागत है जी।
1: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਤੁਸੀਂ ਤਾਂ ਪੋਪ ਵਾਲੀ ਖਬਰ ਦੇ ਵਿੱਚ ਫਸ ਗਏ ਅੱਜ ਜੀ।
0: ਬਿਲਕੁਲ ਹੈ ਜੀ,
1: ਕੁੱਲ ਬੁਲਾ ਕੇ ਧਰਮ ਸਾਰਿਆਂ ਨੂੰ ਖਤਰਾ ਹੋ ਗਿਆ।
0: ਬਿਲਕੁਲ, ਧਰਮ ਸੰਕਟ ਚੱਲਦਾ ਪਿਆ ਜੀ।
1: ਹਾਂਜੀ
0: ਜੀ,
1: ਲੋਕੀ ਸਿਆਣੇ ਹੁੰਦੇ ਜਾਂਦੇ ਹੈਗੇ ਆ ਤੇ ਧਰਮ ਨੂੰ ਸਾਰਿਆਂ ਨੂੰ ਖਤਰਾ ਪੈ ਗਿਆ।
0: ਬਿਲਕੁਲ,
1: ਪਰ ਦੇਖੋ ਨਾ ਇਹਨਾਂ ਦਾ ਵੀ ਓਹੋ ਹੀ ਆ ਕਿ ਇੱਕ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਉਹਨੂੰ ਜਿਹੜਾ ਆ ਉਹਨਾਂ ਨੇ ਇਹਨਾਂ ਦੇ ਜਿੱਦਾਂ ਸਾਡੇ ਹੈਗੇ ਆ ਵੀ ਹਾਂਜੀ ਇਹ ਕਾਰਡੀਨਲ ਤੋਂ ਜਿਹੜੇ ਹੈਗੇ ਆ ਅੱਗੇ ਇਹਨਾਂ ਦੇ ਚੱਲਦੇ ਆ ਨਾ ਜੀ, ਜਿੱਦਾਂ ਸੀਰੀਜ਼ ਚੱਲਦੀ ਆ, ਪ੍ਰੀਸਟ ਪਹਿਲਾਂ ਜਿਹੜੇ ਹੈਗੇ ਆ ਤੇ ਫਾਦਰ ਬਣਦੇ ਆ, ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ। ਹਾਂਜੀ, ਫਿਰ ਕਾਰਡੀਨਲ ਤੱਕ ਜਾਂਦੇ ਆ, ਕਾਰਡੀਨਲ ਤੋਂ ਅੱਗੇ ਜਿਹੜਾ ਹੈਗਾ ਆ ਉਹ ਕਾਰਡੀਨਲ ਤੋਂ ਅੱਗੇ ਜਿਹੜਾ ਆ ਫਿਰ ਇੱਥੋਂ ਪੋਪ ਦੀ ਚੋਣ ਹੁੰਦੀ, ਬਿਸ਼ਪ ਤੋਂ ਅੱਗੇ ਫਿਰ ਇਹ ਜਿਹੜੇ ਹੈਗੇ ਪੋਪ।
0: ਬਿਲਕੁਲ, ਜਿਵੇਂ ਆਪਣੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਵੀ ਚੁਣਦੇ, ਉਹ ਵੀ ਇਸੇ ਨੀਤੀ ਦੇ ਉੱਤੇ ਆ ਜੀ ਤਕਰੀਬਨ।
1: ਹਾਂਜੀ,
0: ਗਰਾਊਂਡ ਵਰਕ ਕਰਨਾ ਪੈਂਦਾ ਜੀ ਪਹਿਲਾਂ।
1: ਐਨੀਵੇ ਵਧੀਆ ਆ ਜੀ, ਬਸ ਇਹ ਆ ਵੀ ਹਾਂਜੀ ਤੁਸੀਂ ਜਿੱਦਾਂ ਅਕਾਲ ਤਖ਼ਤ ਸਾਹਿਬ ਦੀ ਪਦਤੀ ਦੇ ਨਾਲ ਸਮਝਾਇਆ ਹੈਗਾ ਆ ਤੇ ਖਬਰ ਪੱਲੇ ਪੈ ਗਈ, ਅਦਰਵਾਈਜ਼ ਸਾਨੂੰ ਕਿੱਥੇ ਪਤਾ ਲੱਗਣਾ ਸੀ ਜੀ ਇਹਨਾਂ ਗੱਲਾਂ ਦਾ।
0: ਸੈਣੀ ਸਾਹਿਬ ਦੇਖੋ, ਇਹ 4500 4000 ਸਾਲ ਪੁਰਾਣਾ ਜਾਂ 3500 ਸਾਲ ਪੁਰਾਣਾ ਹੈਗਾ ਜੀ, ਸਭ ਤੋਂ ਪੁਰਾਣੇ ਧਰਮਾਂ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਧਰਮਾਂ ਦੀ ਤਾਂ ਉਹਨਾਂ ਦੇ ਵਿੱਚੋਂ, ਚਲੋ ਆਪਾਂ ਤਾਂ ਹੈਗੇ 500-600 ਸਾਲ ਪੁਰਾਣੇ ਅਜੇ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਵਿਚਾਰਦੇ ਹਾਂ ਤਾਂ ਉਹ ਉਹੀ ਜਿਹੜਾ ਕਹਿੰਦੇ ਆ ਕਿ ਹਰ ਧਰਮ ਦਾ ਸੰਦੇਸ਼ ਤਾਂ ਇਹੀ ਆ ਨਾ ਕਿ ਇਨਸਾਨ ਬਣੋ ਅਤੇ ਇਨਸਾਨ ਦੀ ਇਨਸਾਨੀਅਤ ਦੀ ਕਦਰ ਕਰੋ, ਪਰ ਉਹ ਰੀਤੀ ਰਿਵਾਜ਼ ਕਹਿ ਲਓ ਜਾਂ ਬੋਲੀਆਂ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚੋਂ ਹੁੰਦੀਆਂ। ਕਈ ਵਾਰੀ ਮੈਂ ਜ਼ਿਕਰ ਕਰਦਾ ਕਿ ਪੰਜਾਬ ਦਾ ਜਿਹੜਾ DNA ਜਾਂ ਪੰਜਾਬੀਆਂ ਦਾ ਜਿਹੜਾ DNA, ਵੈਸੇ ਕਹਿ ਤਾਂ ਦਿੰਦੇ ਕਿ ਅਸੀਂ ਉੱਥੇ ਤਾਂ ਮੂਲ ਨਿਵਾਸੀ ਹਾਂ, ਪਰ ਨਹੀਂ, ਉਹ ਅਫਰੀਕਾ ਤੋਂ ਜਦੋਂ ਦੇ ਤੁਰੇ ਲੋਕ ਪੰਜ ਤਰਫੇ ਨੂੰ ਤੁਰੇ ਸੀਗੇ ਤਾਂ ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਪੰਜਾਬੀਆਂ ਦੇ ਵਿੱਚ ਕਿਤੇ ਨਾ ਕਿਤੇ ਯੂਰਪੀਅਨ ਜਿਹੜੇ ਨੇ ਲੋਕ ਨੇ ਨਾ ਉਹਨਾਂ ਦਾ ਖੂਨ ਹੈਗਾ ਵਿੱਚ ਜੀ ਉਹਦੇ ਵਿੱਚ।
1: ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਕਹਿੰਦੇ ਹੈਗੇ ਆ, ਇਹ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਨਾ ਜੀ, ਜਿਹੜੀ ਪੋਪ ਵਾਲੀ ਖਬਰ ਆ ਵੀ ਹਾਂ ਜੀ ਜਿੱਦਾਂ ਉਹਨਾਂ ਨੇ ਜਿੱਦਾਂ ਅਕਾਲ ਤਖ਼ਤ ਦੇ ਜਥੇਦਾਰ ਟਕਸਾਲ ਦੇ ਜਿਹੜਾ ਹੈਗਾ ਆ ਮੋਦੀ ਨੂੰ ਕਹਿੰਦਾ ਆ ਵੀ ਭਾਈ ਏਦਾਂ ਹੀ ਟਕਸਾਲ ਦੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਕਿਸਮ ਦੀ ਇੱਕ ਟਕਸਾਲ ਦੇ ਜਿਹੜੇ 6 ਮੈਂਬਰ ਹੈਗੇ ਆ ਉਹਨਾਂ ਨੂੰ ਕਰ ਦਿੱਤਾ ਜੀ ਵੀ ਹਾਂ ਜੀ ਕਈ ਵਾਰ ਕਰ ਦਿੱਤਾ ਵੀ ਉਹਨਾਂ ਦੁਆਰਾ ਕਰਾਇਆ ਆ ਵਿਆਹ ਤੇ ਉਹਨਾਂ ਦੁਆਰਾ ਲਿਆਇਆ ਕਨਫੈਸ਼ਨ ਜਿਹੜਾ ਆ ਉਹ ਹੁਣ ਰੱਬ ਨੂੰ ਮਨਜ਼ੂਰ ਨਹੀਂ ਹੋਊਗਾ।
0: ਬਿਲਕੁਲ
1: ਨੀ, ਰੱਬ ਨੂੰ ਮਨਜ਼ੂਰ ਨਹੀਂ ਜੀ।
0: ਹਾਂਜੀ, ਉਹ ਸੰਪਰਦਾਵਾਂ ਇਹਨਾਂ ਦੇ ਵਿੱਚ ਵੀ ਬਹੁਤ ਹੈਗੀਆਂ ਜੀ, ਵੱਖਰੀਆਂ ਵੱਖਰੀਆਂ। ਬਿਲਕੁਲ, ਆਪਣੇ ਵੀ ਹੈਗੀਆਂ ਸੰਪਰਦਾਵਾਂ ਵੱਖਰੀਆਂ ਵੱਖਰੀਆਂ ਜੀ।
1: ਹਾਂਜੀ, ਓਦਾਂ ਵੀ ਅਦਰਵਾਈਜ਼ ਵੀ ਸਰ ਇਹਨਾਂ ਦੇ ਦੋ ਤਾਂ ਮੇਜਰ ਸੈਕਟ ਹੈਗੇ ਆ ਨਾ, ਓਲਡ ਟੈਸਟਾਮੈਂਟ ਜਿਹੜਾ ਆ ਉਹ ਤੇ ਦੂਜਾ ਜਿਹੜਾ ਹੈਗਾ ਆ।
0: ਬਿਲਕੁਲ ਹੈ ਜੀ,
1: ਉਹ ਵੱਖਰਾ ਵੱਖਰਾ ਹੈਗਾ ਜੀ।
0: ਜੀ,
1: ਐਨੀਵੇ ਹੁਣ ਆਈਏ ਜੀ ਖਬਰਾਂ ਪੰਜਾਬ ਦੀਆਂ ਤੇ ਜੀ।
0: ਬਿਲਕੁਲ ਜੀ,
1: ਪਹਿਲਾਂ ਤਾਂ DIG ਭੁੱਲਰ ਦੀ ਜਿਹੜੀ ਹੈਗੀ ਆ ਡਿਸਚਾਰਜ ਵਾਲੀ ਐਪਲੀਕੇਸ਼ਨ, ਇਹ ਤਾਂ ਸਰ ਅੱਜ ਹੀ ਭਾਵੇਂ ਤੁਸੀਂ ਇੱਥੇ ਲਿਖ ਲਓ ਡਿਸਮਿਸ।
0: ਹਾਂਜੀ,
1: ਹਾਂ ਇਹ ਡਿਸਮਿਸ ਹੋਏਗੀ ਇਸ ਕਰਕੇ ਜੀ ਵੀ ਜੇ ਤਾਂ ਹੁੰਦੀ ਦੂਜੇ ਪਾਸੇ ਪੰਜਾਬ ਸਰਕਾਰ ਤੇ ਫੇਵਰ ਕਰ ਜਾਂਦੀ, ਦੂਜੇ ਪਾਸੇ ਆ CBI।
0: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਜੀ, ਅੱਗੇ ਚੋਣਾਂ ਨੇ, ਜੇ ਉਹਨਾਂ ਨੂੰ ਡਿਸਚਾਰਜ ਕਰਦੇ ਆ ਤਾਂ ਉਹ ਤਾਂ ਫਿਰ ਬੂਸਟ ਮਿਲੇਗਾ ਇਹਨਾਂ ਦੀ ਪਾਰਟੀ ਨੂੰ ਜੀ, ਕਿ ਸਾਡਾ ਬੰਦਾ ਸਹੀ ਸੀਗਾ।
1: ਨਾਲੇ ਭਾਰਤ ਸਾਹਿਬ ਉੱਥੇ ਲਾਅ ਨਹੀਂ ਹੈ ਇਸ ਤਰੀਕੇ ਦਾ, ਗੱਲ ਤਾਂ ਇਹ ਹੈਗਾ ਆ, ਲਾਅ ਇਹ ਕਹਿੰਦਾ ਹੈਗਾ ਆ ਕਿ ਜੇ ਮਤਲਬ ਜਦੋਂ ਕੋਈ ਬੰਦਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਫੜਿਆ ਜਾਂਦਾ ਹੈਗਾ ਆ, ਉਹ ਐਟ ਦਾ ਸਟੇਜ ਆਫ ਚਾਰਜ ਜਿਹੜਾ ਉਹਨੇ ਲੀਗਲ ਪੁਆਇੰਟ ਰੇਜ਼ ਕੀਤੇ ਆ ਜੀ, ਵੀ ਮੇਰੀ ਜਿਹੜੀ ਆਵਾਜ਼ ਜਿਹੜੀ ਆ ਉਹ ਨਹੀਂ ਮਿਲਦੀ ਜਾਂ ਨਹੀਂ ਮਿਲਦੀ ਹੈਗੀ। ਮਤਲਬ ਇਹ ਕਿ ਉਹਨੇ ਜੇ ਉਹ ਕੀਤਾ, ਉਹ ਮਤਲਬ ਡਿਫੈਂਸ ਲੈ ਰਿਹਾ ਆ, ਉਹ ਐਵੀਡੈਂਸ ਨੂੰ ਐਪਰੀਸ਼ੀਏਟ ਕਰ ਰਿਹਾ ਆ, ਐਵੀਡੈਂਸ ਤੇ ਡਿਸਕਸ਼ਨ ਕਰ ਰਿਹਾ ਆ
0: ਜੀ,
1: ਐਵੀਡੈਂਸ ਤੇ ਡਿਸਕਸ਼ਨ ਹੋਣੀ ਆ ਐਟ ਦਾ ਐਂਡ, ਹਾਂਜੀ, ਜਦੋਂ ਮਤਲਬ ਜਿਹੜਾ ਹੈਗਾ। ਤੇ ਇਸ ਕਰਕੇ ਚਾਰਜ ਦੇ ਉੱਤੇ ਡਿਸਚਾਰਜ ਦੀ ਐਪਲੀਕੇਸ਼ਨ ਤਾਂ ਇਹ ਆ ਵੀ ਗਵਾਹੀਆਂ ਦੀ ਲੋੜ ਨਹੀਂ ਜੀ, ਵੀ ਮੇਰੇ ਖਿਲਾਫ਼ ਕੇਸ ਹੀ ਨਹੀਂ ਬਣਦਾ ਤੇ ਮੈਨੂੰ ਬਰੀ ਕਰ ਦਿੱਤਾ ਜਾਵੇ।
0: ਪਰ ਉਹ ਕੋਰਟ ਨੇ ਅਨਾਲਿਸਿਸ ਇਸ ਆਧਾਰ ਦੇ ਉੱਤੇ ਤਾਂ ਥੋੜੀ ਛੱਡਿਆ ਜਾ ਸਕਦਾ ਸੈਣੀ ਸਾਹਿਬ, ਕਿ ਆਵਾਜ਼ ਨਹੀਂ ਮਿਲਦੀ, ਬਾਕੀ ਜੋ ਕੋਠੀ ਦੇ ਵਿੱਚੋਂ ਜਾਂ ਹੋਰ ਜਗ੍ਹਾਵਾਂ ਦੇ ਵਿੱਚੋਂ ਜਾਇਦਾਦਾਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਲੀਆਂ ਨੇ, ਤਾਂ ਉਹਨੂੰ ਕਿੱਦਾਂ ਇਗਨੋਰ ਕੀਤਾ ਜਾ ਸਕਦਾ?
1: ਉਹ ਕਹਿੰਦਾ ਨਾ ਜੀ, ਉਹਨੇ ਆਪਣੀ ਪਲੀ ਤਾਂ ਉਹਦੀ ਇਹੀ ਆ ਨਾ ਜੀ,
0: ਜੀ
1: ਕਿ ਹਾਂਜੀ ਵੀ ਮੇਰਾ ਜਿਹੜਾ ਹੈਗਾ ਆ, ਮੇਰੀ ਗ੍ਰਿਫਤਾਰੀ ਇਲੀਗਲ ਹੋਈ ਆ ਜੀ, ਮੈਂ ਕਰਪਸ਼ਨ ਕੀਤੀ ਨਹੀਂ ਜੀ, ਮੈਂ ਮੰਗਿਆ ਹੀ ਨਹੀਂ ਜੀ, ਪਰ ਬਟ ਉਹ ਰਿਕਵਰੀ ਜਿਹੜੀ ਹੈਗੀ ਉਹਨੇ ਥੋੜਾ ਪਿੱਛਾ ਛੱਡਣਾ ਜੀ।
0: ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਚੀਜ਼ਾਂ ਹੁਣ ਇਹ ਕਹਿ ਰਹੇ ਹੈਗੇ ਆ ਉਹ ਤਾਂ ਹੋਣੀਆਂ, ਉਹਦਾ ਟਾਈਮ ਹੀ ਇਹ ਆ ਕਿ ਐਟ ਦਾ ਐਂਡ ਆਫ ਦਾ ਲਿਟੀਗੇਸ਼ਨ ਜਿਹੜੀਆਂ ਉਹ ਡਿਸਕਸ ਹੋਣੀਆਂ ਜੀ।
0: ਜੀ,
1: ਹੋ ਸਕਦਾ ਉਹਦੀ ਗੱਲ ਠੀਕ ਵੀ ਹੋਵੇ, ਪਰ ਐਟ ਦੇ ਸਟੇਜ ਉਹ ਕੰਸੀਡਰ ਨਹੀਂ ਕੀਤੀ ਜਾ ਸਕਦੀ ਜੀ, ਇਸ ਕਰਕੇ ਇਹਦੀ ਐਪਲੀਕੇਸ਼ਨ ਤਾਂ ਹੋਣੀ ਆ ਡਿਸਮਿਸ। ਐਵੇਂ ਪਤਾ ਨੀ ਵਿਚਾਰੇ ਨੂੰ ਕਿਹੜੇ ਵਕੀਲ ਨੇ ਲਾਟਾ ਲਾਤਾ ਤੇ ਪੈਸੇ ਲੈ ਲਏ, ਤੇ ਚਲੋ ਕੋਈ ਨੀ, ਕਿਸੇ ਬਥੇਰੇ ਇਹਨਾਂ ਨੇ ਕਮਾਏ ਹੁੰਦੇ ਆ ਤੇ ਅਲਟੀਮੇਟਲੀ ਕੰਮ ਤਾਂ ਏਦਾਂ ਹੀ ਆਉਂਦੇ ਆ ਜੀ।
0: ਬਹੁਤ ਵੀਕ ਪੁਆਇੰਟ ਹੈ, ਸਿੱਧਾ ਕਹਿ ਗਿਆ ਤਾਂ ਜੀ, ਬਿਲਕੁਲ ਜੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਏਦਾਂ ਹੈਗੇ ਨਾ ਜੀ, ਮਤਲਬ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਫਸ ਜਾਂਦਾ ਆ। ਕੱਲ ਡਾਕਟਰ ਪੱਟੀ ਸਾਹਿਬ ਕਹਿੰਦੇ ਸੀ, ਕਹਿੰਦੇ ਵਕੀਲਾਂ ਨੂੰ ਕਹਿੰਦੇ ਫਿਰ ਧਰਮਰਾਜ ਨੀ ਲੇਖਾ ਲੈਂਦਾ ਤੇ ਡਾਕਟਰ ਲੇਖਾ ਲੈਂਦੇ ਆ। ਮੈਂ ਸੋਚਦਾ ਹੈਗਾ ਆ ਵੀ ਡਾਕਟਰਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ, ਹਾਂਜੀ, ਤੇ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ ਜੀ। ਇੱਥੇ ਤੱਕ ਲੋਕਾਂ ਤਾਂ ਇੱਥੇ ਸਤਸੰਗ ਤਾਂ ਏਦਾਂ ਚੱਲਦਾ ਆ ਵੀ ਉਹ ਜਿਹੜੇ ਡੇਰਿਆਂ ਤੇ ਜਾਂਦੇ ਆ, ਅਗਲੇ ਕਹਿੰਦੇ ਰੱਬ ਦੀ ਕਚਹਿਰੀ ਦੇ ਵਿੱਚ ਤੁਹਾਡੇ ਇਹ ਵਕੀਲ ਹੋਣਗੇ ਜੀ।
0: ਸੈਣੀ ਸਾਹਿਬ, ਜਦੋਂ ਵਸੀਅਤ ਲੈ ਕੇ ਆਉਂਦੇ ਆ ਵਕੀਲ ਹੀ ਲੈ ਕੇ ਆਉਂਦੇ।
1: ਬਿਲਕੁਲ ਜੀ, ਵਕੀਲ ਤੋਂ ਬਿਨਾਂ ਨਾ ਇੱਥੇ ਗਤੀ ਆ ਤੇ ਨਾ ਉੱਪਰ ਗਤੀ ਆ। ਉੱਪਰ ਵਾਸਤੇ ਵੀ ਤੁਹਾਨੂੰ ਵਕੀਲ ਚਾਹੀਦਾ ਤੇ ਥੱਲੇ ਵਾਸਤੇ ਵੀ ਵਕੀਲ ਚਾਹੀਦਾ ਜੀ। ਤੇ ਐਨੀਵੇ ਜੀ, ਅੱਗੇ ਆ ਜਾਈਏ ਜੀ, ਆਪਣਾ ਜਿਹੜਾ ਹੈਗਾ ਆ ਪੰਜਾਬ ਤੇ ਜਿਹੜੇ ਉਹ ਕੇਸ ਜਿਹੜੇ 11 ਸਾਲ ਬਾਅਦ ਅੱਜ ਸੀਨ ਜਿਹੜਾ ਰੀਕ੍ਰੀਏਟ ਕਰ ਰਹੇ ਆ
0: ਜੀ,
1: ਇਹ ਤੋਂ ਵੱਡੀ ਕਾਨੂੰਨ ਵਾਸਤੇ ਜਿਹੜੀ ਲਾਚਾਰੀ ਕੀ ਹੋ ਸਕਦੀ ਹੈ ਜੀ?
0: ਸੈਣੀ ਸਾਹਿਬ, ਹਾਸੋ ਹੀ ਨਹੀਂ, ਇੱਕ ਅਣਜਾਣ ਵਿਅਕਤੀ ਮੇਰੇ ਵਰਗਾ ਕਹਿਦਾ 11 ਸਾਲ ਬਾਅਦ ਸਬੂਤ ਜੁਟਾਉਣਗੇ ਜੀ, ਉੱਥੇ ਤਾਂ 11 ਘੰਟੇ 11 ਮਿੰਟ ਹੀ ਬਹੁਤ ਹੈ ਜੀ ਉਹ ਚੀਜ਼ਾਂ ਨੂੰ ਡਿਸਟਰੋਏ ਕਰਨ ਦੇ ਲਈ। ਦੱਸੋ 11 ਸਾਲਾਂ ਬਾਅਦ ਸਬੂਤ ਲੱਭਦੇ ਫਿਰਦੇ ਆ?
1: 11 ਸਾਲਾਂ ਬਾਅਦ ਤੁਸੀਂ ਕ੍ਰਾਈਮ ਸੀਨ ਤੇ ਜਾਓਗੇ, ਉੱਥੇ ਤਾਂ ਸਾਰਾ ਜਿਹੜਾ ਹੈਗਾ ਨਕਸ਼ਾ ਹੀ ਪਲਟਿਆ ਆ ਹੋਣਾ ਜੀ।
0: ਸਾਲ ਦਾ ਮੁੰਡਾ 12 ਸਾਲਾਂ ਦਾ ਹੋ ਜਾਂਦਾ ਜੀ, 11 ਸਾਲਾਂ ਚ ਇਹਨਾਂ ਨੂੰ ਦੱਸਣਾ ਪੈਣਾ ਜੀ।
1: ਬਿਲਕੁਲ ਜੀ
0: ਜੀ,
1: ਭਾਰਤ ਸਾਹਿਬ ਉਹਦੇ ਵਿੱਚ ਕੀ ਆ ਕਿ ਗਿਆਨੀ ਰਘਵੀਰ ਸਿੰਘ ਦੀ ਸਟੇਟਮੈਂਟ ਪਹਿਲਾਂ ਕਰਾਈ ਗਈ ਜੀ,
0: ਹਾਂਜੀ,
1: ਉਸ ਤੋਂ ਬਾਅਦ ਹੁਣ ਕੀ ਕਰਦੇ ਪਏ ਹੈਗੇ ਆ, ਸਿੱਟ ਬਦਲ ਦਿੱਤੀ ਗਈ, ਹੁਣ ਇਸ ਸਿੱਟ ਨੂੰ ਕੋਈ ਆਪਣਾ ਪੋਲੀਟੀਕਲ ਸਕੋਰ ਜਿਹੜਾ ਆ ਉਹ ਸੈੱਟ ਕਰਨ ਵਾਸਤੇ ਯੂਜ਼ ਕਰਨਾ ਹੋਣਾ ਆ ਜੀ। ਉਹ ਕੀ ਕਰਨਗੇ ਜੀ, ਇਹ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਇਨਵੈਸਟੀਗੇਟ ਕਰਕੇ ਇੱਕ ਅੱਧੀ ਧਾਰਾ ਜਿਹੜੀ ਹੈਗੀ ਆ ਉਹ ਹੋਰ ਜਿਹੜੀ ਆ ਲਾ ਕੇ ਤੇ ਹਾਂਜੀ ਰਫਟ ਪਾ ਲੈਣਗੇ। ਜੋ ਅੰਦਾਜ਼ਾ ਆ ਵੀ ਹਾਂ ਜੀ ਵੀ ਇਹਨਾਂ ਨੇ ਟਰੈਪ ਕਰਨਾ, ਵੀ ਸੁਖਬੀਰ ਬਾਦਲ ਨੂੰ ਟਰੈਪ ਕਰਨਾ ਜੀ, ਵੀ ਉਹਨੇ ਇਹ ਗਨਾਹ ਮੰਨੇ ਸੀ ਜੀ, ਹਾਂਜੀ।
0: ਸਵਾਲ ਹੋਏਗਾ, ਪਰ ਜਿਹੜੀ ਚਾਰਜਸ਼ੀਟ ਦਾ ਦਾਅਵਾ ਕੀਤਾ ਕਿ ਚਾਰਜਸ਼ੀਟ ਅਸੀਂ ਮਤਲਬ ਕਿ ਦਾਖਲ ਕਰ ਦਿੱਤੀ, ਉਹਦੇ ਵਿੱਚ ਪਰਮਰਾਜ ਹੁਣੀ, ਉਮਰਾ ਨੰਗਲ ਜਾਂ ਹੋਰ ਸੁਖਬੀਰ ਸਿੰਘ ਬਾਦਲ ਜਾਂ ਹੋਰ 5-7 ਬੰਦੇ ਜਿਹੜੇ ਨੇ ਉਹਨਾਂ ਦਾ ਨਾਂ ਦਰਜ ਆ ਜੀ, ਸ਼ਰਮਾ ਹੁਣਾਂ ਦਾ, ਤਾਂ ਉਹ ਫਿਰ ਚਾਰਜਸ਼ੀਟ ਜੇ ਸਬੂਤ ਹੁਣ ਲੱਭਣ ਗਏ ਨੇ, ਫਿਰ ਉਸ ਕੇ ਉਹ ਕਿਹੜੇ ਆਧਾਰ ਦੇ ਉੱਤੇ ਚਾਰਜਸ਼ੀਟ ਕੀਤੀ ਹੈ ਜੀ?
1: ਪਰ ਪਤਾ ਕੀ ਕਰਦੇ ਆ, ਇੱਕ ਰਫਟ ਪਾ ਲੈਂਦੇ ਹੈਗੇ ਆ, ਰਫਟ ਪਾ ਦਿੰਦੇ ਹੈਗੇ ਆ ਵੀ ਪਹਿਲਾਂ ਚਾਰ ਸ਼ੀਟ ਦਿੱਤੀ ਗਈ ਹੈਗੀ ਸੀ ਜੀ, ਉਹਦੇ ਵਿੱਚ ਇੱਕ ਸਪਲੀਮੈਂਟਰੀ ਚਾਰ ਸ਼ੀਟ ਦੇ ਨਾਲ ਦੇ ਦਿੰਦੇ ਆ ਵੀ ਇਹਦੇ ਵਿੱਚ ਨਾਲ ਅਫੈਂਸ ਆ ਵੀ ਬਣਦਾ ਆ ਜੀ, ਉਹ ਸਿਰਫ ਇੱਕ ਜੁਰਮ ਦਾ ਵਾਧਾ ਕਰਕੇ ਤੇ ਇੱਕ ਅਰੈਸਟ ਦੀ ਗਰਾਊਂਡ ਬਣਾਉਣਗੇ ਜੀ, ਕਿਉਂਕਿ ਜਿਹੜੀਆਂ ਧਾਰਾਂ ਥੱਲੇ ਚਾਰ ਸ਼ੀਟ ਹੋਈ ਆ ਜੀ, ਉਸ ਧਾਰਾਂ ਥੱਲੇ ਤਾਂ ਅਗਲੇ ਬੰਦਿਆਂ ਨੇ ਜਮਾਨਤਾਂ ਲਈਆਂ ਹੀ ਆ ਜੀ, ਜੇ ਕੋਈ ਮੁਲਜ਼ਮ ਐਡ ਕਰਨਾ ਆ ਜਾਂ ਮਤਲਬ ਸੂਖਮ ਦ੍ਰਿਸ਼ਟੀ ਦੇ ਨਾਲ ਜਿਹੜਾ ਆ ਮੌਕਾ ਜਿਹੜਾ ਆ ਉਹਨੂੰ ਵਾਚਿਆ ਤੇ ਉਹ ਤੋਂ ਇਹ ਰਿਜ਼ਲਟ ਕੱਢਿਆ ਵੀ ਇਸ ਕੇਸ ਦੇ ਵਿੱਚ ਜਿਹੜਾ ਆ ਆਹ ਵੀ ਧਾਰਾ ਦੇ ਥੱਲੇ ਜੁਰਮ ਹੋਇਆ ਆ, ਉਹ ਜੁਰਮ ਜਿਹੜਾ ਆ ਉਹਨੂੰ ਸਪੋਰਟ ਕਰਦੀਆਂ ਆਹ ਸਟੇਟਮੈਂਟਸ ਆ ਜੀ, ਤੇ ਇਸ ਕਰਕੇ ਉਹ ਜੁਰਮ ਵਾਧੇ ਦਾ ਜਿਹੜਾ ਹੈਗਾ ਹੋ ਜਾਊਗਾ ਜੀ। ਹੁਣ ਬਟ ਨੈਚੁਰਲ ਹੈਗੇ ਆ ਜੀ, ਹੋਣਾ ਤਾਂ ਕੁਛ ਨੀ ਹੈਗਾ ਜੀ, ਵੀ ਏਦਾਂ ਆ ਹਰਾਸਮੈਂਟ ਹੋ ਸਕਦੀ ਆ ਜੀ, ਵਾਰ ਬੇਲ ਮਿਲ ਜਾਣੀ ਆ ਜੀ, ਤੇ ਇਹ ਆ ਕਿ ਹਾਂ ਜੀ ਵੀ ਜਦ ਤੱਕ ਅਗਲਾ ਬੰਦਾ ਕੋਰਟ ਦੇ ਵਿੱਚ ਪਹੁੰਚ ਕੇ ਤੇ ਲੈ ਨੀ ਲੈਂਦਾ ਜਮਾਨਤ, ਉਹਨਾਂ ਟਾਈਮ ਇਹਨਾਂ ਨੂੰ ਮਿਲ ਜਾਊਗਾ ਅਗਲਿਆਂ ਨੂੰ ਹਰਾਸਮੈਂਟ ਕਰਨ ਵਾਸਤੇ।
0: ਪਰ ਜਿਹੜਾ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਸੀਗਾ ਕੋਰ ਵਿਜੇ ਪ੍ਰਤਾਪ, ਉਹਦਾ ਹਜੇ ਤੱਕ ਰੋਲਾ ਪਾਈ ਜਾਂਦਾ ਇਸ ਚੀਜ਼ ਦਾ, ਉਹ ਤੋਂ ਵੱਡਾ ਸਬੂਤ ਕੀ ਆ ਜੀ ਫਿਰ, ਪਰ ਉਹਨੂੰ ਤਾਂ ਲਾਂਭੇ ਕਰ ਦਿੱਤਾ ਅਗਲੇ ਨੂੰ।
1: ਬਸ ਜੀ ਗੱਲ ਏਦਾਂ ਹੈਗੀ, ਹੁਣ ਉਸ ਗੱਲ ਦੀ ਤਾਂ ਕੋਈ ਵੈਲਿਊ ਹੀ ਨੀ ਰਹੀ ਜਦੋਂ ਉਹ ਬੰਦੇ ਆਪਣੀ ਪੋਸਟ ਤੇ ਹੀ ਨੀ ਰਹੇ, ਪਰ ਉਹਨਾਂ ਦਾ ਵੀ ਤਾਂ ਮਤ ਇਹੀ ਆ ਨਾ ਵੀ ਹੁਣ ਨੀ ਇਹਦੇ ਵਿੱਚ ਇਨਸਾਫ਼ ਹੋ ਸਕਦਾ
0: ਜੀ,
1: ਜੋ ਮਰਜ਼ੀ ਕਰ ਲਓ
0: ਜੀ।
1: ਸੋ ਕਿਉਂਕਿ ਇਨਵੈਸਟੀਗੇਸ਼ਨ ਜਿੱਥੇ ਜਿਸ ਤਰੀਕੇ ਨਾਲ ਉਹਨਾਂ ਨੇ ਕੀਤੀ ਸੀ ਉਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੀ ਨੀ ਜੀ
0: ਜੀ,
1: ਇਹ ਸਾਰਾ ਕੁਛ ਜਿਹੜਾ ਸਿਆਸਤ ਦੀ ਭੇਂਟ ਚੜ ਗਿਆ ਜੀ, ਹੁਣ ਤਾਂ ਲੋਕਾਂ ਦੇ ਵੀ ਕੰਨ ਪੱਕ ਗਏ ਇਹ ਸੁਣ ਕੇ, ਬੇਅਦਬੀਆਂ ਬੇਅਦਬੀਆਂ, ਇੱਕ ਬੇਅਦਬੀ ਨੂੰ ਕਹਿੰਦੇ ਹੈਗੇ ਆ, ਉਸ ਤੋਂ ਬਾਅਦ ਕਿੰਨੀਆਂ ਬੇਅਦਬੀਆਂ ਹੋ ਗਈਆਂ ਜੀ।
0: ਬਿਲਕੁਲ ਹੈ ਜੀ, ਇਹਦੇ ਵਿੱਚ ਸੈਣੀ ਸਾਹਿਬ ਇੱਕ ਗੱਲ ਪਈ, ਉਹ ਦੇਖੋ ਜਿੱਦਾਂ ਨਾ ਮੈਨੂੰ ਲੱਗਦਾ ਕਿ ਸਾਨੂੰ ਨਿਊਟਰਲ ਹੋਣਾ ਪਏਗਾ ਕਿ ਜਿੱਦਾਂ ਬਹੁਤ ਸਾਰੇ ਹੋਰ ਧਰਮ ਵੀ ਹੈ ਉਹ ਜਿੱਦਾਂ ਇਸ ਚੀਜ਼ ਨੂੰ ਇੰਨਾ ਮਤਲਬ ਕਿ ਨੋਟ ਨਹੀਂ ਕਰਦੇ ਜਾਂ ਕੁਝ ਵਾਪਰ ਜਾਂਦਾ ਤਾਂ ਉਹਨੂੰ ਧਿਆਨ ਦੇ ਵਿੱਚ ਨਹੀਂ ਲਿਆਉਂਦੇ, ਐਡਾ ਹਊਆ ਨਹੀਂ ਪੈਦਾ ਕਰਦੇ, ਤਾਂ ਹੌਲੀ ਹੌਲੀ ਉਹ ਮਤਲਬ ਕਿ ਜਿੰਨੀ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਇੱਕ ਤਰ੍ਹਾਂ ਦੀ ਕਹਿ ਲਓ ਮਾਫ਼ੀ ਚਾਹਵਾਂਗਾ, ਚਲੋ ਇਹ ਗਲਤ ਚੀਜ਼ਾਂ ਹੈਗੀਆਂ ਜੋ ਹੁੰਦੀਆਂ ਨੇ, ਜੋ ਭਾਵਨਾਵਾਂ ਜੁੜੀਆਂ ਹੋਈਆਂ ਨੇ ਹਰ ਕਿਸੇ ਦੀਆਂ, ਉਹਦਾ ਆਪਣਾ ਵਿਸ਼ਵਾਸ ਆ ਵਿਅਕਤੀ ਦਾ, ਉਹਨੂੰ ਨਹੀਂ ਭੰਗ ਕਰਨਾ ਚਾਹੀਦਾ, ਹਰ ਕਿਸੇ ਨੂੰ ਆਪਣਾ ਧਰਮ ਮੁਬਾਰਕ ਹੈ। ਪਰ ਉਹ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਮੋਹ ਭੰਗ ਹੋਈ ਜਾਂਦਾ, ਕਿ ਲੋਕ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਹੁਣ ਪਿੱਛੇ ਹਟਣ ਦੀ ਕੋਸ਼ਿਸ਼ ਕਰਨਗੇ, ਇਹ ਮੁੱਦਾ ਜਿਹੜਾ ਫਿਰ ਸਿਆਸਤਦਾਨਾਂ ਦੇ ਲਈ ਇੰਨਾ ਵੱਡਾ ਮੁੱਦਾ ਨਹੀਂ ਰਹੇਗਾ ਜੇ ਲੋਕ ਇਸ ਤੋਂ ਮਤਲਬ ਕਿ ਜਾਗਰੂਕ ਹੋ ਜਾਣ ਚੀਜ਼ਾਂ ਦੇ ਵਿੱਚ।
1: ਨਹੀਂ ਪਰ ਸਿੱਖਿਜ਼ਮ ਦੇ ਵਿੱਚ ਜਿਹੜਾ ਨੇ ਇਹ ਪੋਸੀਬਲ ਹੈ ਨਹੀਂ, ਉਹਦਾ ਕਾਰਨ ਆ, ਕਾਰਨ ਇਹ ਹੈਗਾ ਆ ਕਿ ਸਾਡੀ ਪਰਵਰਿਸ਼ ਜਿਸ ਢੰਗ ਨਾਲ ਹੋਈ ਹੁੰਦੀ ਹੈ ਨਾ ਜੀ, ਉਹ ਚੀਜ਼ਾਂ ਜਿਹੜੀਆਂ ਸੰਸਕਾਰ ਪਿੱਛਾ ਨਹੀਂ ਛੱਡਦੇ ਹੁੰਦੇ
0: ਜੀ,
1: ਜੇ ਸਾਨੂੰ ਗਲਤ ਤਰੀਕੇ ਨਾਲ ਟੀਚ ਕਰ, ਸਾਡੇ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਵਿੱਚ ਜਿਹੜੇ ਬੰਦਿਆਂ ਨੇ ਸਿੱਖਿਜ਼ਮ ਦਾ ਪ੍ਰਚਾਰ ਕੀਤਾ ਨਾ ਜੀ, ਉਹ ਸ਼ਬਦ ਗੁਰੂ ਦੀ ਮਹਿਮਾ ਸਮਝਾ ਹੀ ਨਹੀਂ ਸਕੇ ਜੀ।
0: ਬਿਲਕੁਲ,
1: ਸ਼ਬਦ ਗੁਰੂ ਤਾਂ ਸ਼ਬਦ ਉਹ ਇਮੋਰਟਲ ਆ, ਸ਼ਬਦ ਤਾਂ ਇਮੋਰਟਲ ਆ, ਜਿਹੜਾ ਇਮੋਰਟਲ ਹੈਗਾ ਹੈ ਨਾ ਜੀ, ਇਮੋਰਟਲ ਦੀ ਜਿਹੜੀ ਹੈਗੀ ਨਾ ਤਾਂ ਉਹ ਮਿਟਦਾ ਆ, ਨਾ ਉਹਨੂੰ ਕੋਈ ਚੀਜ਼ ਜਲਾ ਸਕਦੀ ਆ, ਹਾਂਜੀ ਮਤਲਬ ਜਿਹੜਾ ਆ ਉਹ ਤਾਂ ਹਵਾ ਦੇ ਵਿੱਚ ਹੈ ਸ਼ਬਦ ਤਾਂ, ਹਾਂਜੀ ਉਹ ਸ਼ਬਦ ਉਹਨਾਂ ਨੇ ਦੇ ਤਾ ਜੀ, ਉਸ ਸ਼ਬਦ ਨੂੰ ਕਿਸ ਤਰੀਕੇ ਨਾਲ ਵਿਚਾਰਨਾ ਹੈਗਾ ਜੀ, ਉਹ ਸ਼ਬਦ ਜਿਹੜਾ ਹੈਗਾ ਆ ਉਹ ਦ੍ਰਿਸ਼ਟੀ ਗੋਚਰ ਕਰਨ ਵਾਸਤੇ ਉਹਨੂੰ ਗੁਰੂ ਗ੍ਰੰਥ ਦੇ ਮਤਲਬ ਸ਼ੇਪ ਦੇ ਵਿੱਚ ਦੇ ਕੇ ਉਹਨਾਂ ਨੇ ਵੀ ਆਹ ਤੁਹਾਡੇ ਗੁਰੂਆਂ ਦਾ ਸ਼ਬਦ ਸੀ, ਉਹਨੂੰ ਅਸੀਂ ਜਿਹੜਾ ਆ ਲਿਖਤ ਦੇ ਵਿੱਚ ਲਿਆਤਾ ਆ ਜੀ, ਇੱਥੋਂ ਪੜ੍ਹ ਲਓ, ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਤੁਹਾਡੇ ਗੁਰੂਆਂ ਦਾ ਸ਼ਬਦ ਆ ਜੀ। ਹਾਂਜੀ, ਹੁਣ ਗੁਰੂਆਂ ਦਾ ਸ਼ਬਦ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚੋਂ ਉਚਾਰਨ ਕੀਤਾ ਆ ਹੈਗਾ ਆ ਉਹ ਅਸਲ ਸ਼ਬਦ ਹੈਗਾ ਆ ਜੀ, ਠੀਕ ਹੈ ਜੀ। ਅਸੀਂ ਜਿਹੜਾ ਹੈਗਾ ਆ ਉਹ ਚੀਜ਼ ਪਤਾ ਨੀ ਵੀ, ਮੈਂ ਗਲਤ ਵੀ ਹੋ ਸਕਦਾ ਹੈਗਾ, ਮਾਫ਼ੀ ਪਹਿਲਾਂ ਮੰਗ ਲਵਾਂ, ਮੈਂ ਇਸ ਚੀਜ਼ ਦੇ ਵਿਵਾਦ ਚ ਨੀ ਪੈਣਾ ਚਾਹੁੰਦਾ, ਮੈਂ ਆਪਣੀ ਸਮਝ ਅਨੁਸਾਰ ਦੱਸਦਾ ਹੈਗਾ ਆ ਵੀ ਸ਼ਬਦ ਗੁਰੂ ਜਿਹੜਾ ਇਮੋਰਟਲ ਆ, ਇਹਦਾ ਜਿਹੜਾ ਹੈਗਾ ਆ ਇਹਨੂੰ ਸਿਰਫ ਆਪਣਾ ਅੰਤਰ ਗੁਰੂ ਅਰਾਧਨਾ ਵਾਲੀ ਜਿਹੜੀ ਗੱਲ ਹੈਗੀ ਆ, ਸਾਧਨਾ ਦੱਸੀ ਆ ਉਹਦੇ ਵਿੱਚ
0: ਜੀ,
1: ਉੱਥੇ ਕੁ ਤੱਕ ਉਹ ਜਿੰਨਾ ਕੁ ਕੋਈ ਬੰਦਾ ਉਹਨੂੰ ਪੜ੍ਹ ਲੈਂਦਾ ਵਿਚਾਰ ਲੈਂਦਾ ਆ ਉਹਨਾਂ ਕੁ ਖੋਲ ਲੈਂਦਾ ਆ ਜੀ
0: ਜੀ।
1: ਹਾਇਆ ਗੁਰੂ ਗ੍ਰੰਥ ਸਾਹਿਬ ਇੱਕ ਸਾਇੰਟਿਫਿਕ ਕਲਾ ਆ ਸਰ, ਤੁਸੀਂ ਇਹ ਕਹਿੰਦੇ ਹੈਗੇ ਜਿਹੜੇ ਰਾਗਾਂ ਦੇ ਵਿੱਚ ਬਾਣੀ ਉਚਾਰੀ ਗਈ ਆ, ਜੇ ਕਿਤੇ ਉਹਨਾਂ ਰਾਗਾਂ ਦੇ ਵਿੱਚ ਹੀ ਬਾਣੀ ਨੂੰ ਗਾਇਆ ਜਾਵੇ ਤੇ ਇਹ ਆਪਣੇ ਆਪ ਬੁੱਧੀ ਜਿਹੜੀ ਆ ਉਹਦਾ ਵਿਕਾਸ ਕਰਦੀ ਆ,
0: ਨਾਲੇ ਉਹ ਤੋਂ ਵੱਡੀ ਥੈਰਾਪੀ ਕਾਹਦੀ ਆ, ਸਕੂਨ ਕਾਹਦਾ ਇਹ ਉਹ ਤੋਂ ਬਾਅਦ।
1: ਬਿਲਕੁਲ ਜੀ, ਉਹਦੇ ਅਰਥ ਤੁਹਾਡੇ ਦਿਮਾਗ ਦੇ ਵਿੱਚ ਅਰਥ ਤੁਹਾਨੂੰ ਆਪਣੇ ਆਪ ਸਮਝਣ ਆਉਣ ਲੱਗ ਪੈਂਦੇ ਹੈਗੇ ਆ ਜੀ। ਤੁਸੀਂ ਇੱਕ ਚੀਜ਼ ਲਾਓ ਜੀ, ਵੀ ਜਿਹੜਾ ਬੰਦਾ ਰੂਟੀਨ ਚ ਗੁਰਬਾਣੀ ਪੜ੍ਹਦਾ ਹੋਵੇ ਨਾ ਜੀ, ਉਹਦੀ ਕੰਠ ਗੁਰਬਾਣੀ ਆਪਣੇ ਆਪ ਹੋਣ ਲੱਗ ਪੈਂਦੀ, ਉਹ ਗੱਲਬਾਤ ਕਰਦਾ ਤੇ ਉਹਦਾ ਗੁਰਬਾਣੀ ਦਾ ਉਚਾਰਨ ਆਪਣੇ ਆਪ ਉਹਦੇ ਹੋਣ ਲੱਗ ਪੈਂਦਾ ਜੀ।
0: ਬਿਲਕੁਲ ਹੈ ਜੀ।
1: ਸਧਾਰਨ ਬੰਦਾ ਜਿਹੜਾ ਹੈਗਾ ਆ, ਜਿਹਨੇ ਕਦੀ ਕਦਾਈ ਕਿਤੇ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ, ਉਹ ਨਹੀਂ ਉਚਾਰਨ ਕਰ ਸਕੂਗਾ ਜੀ।
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਇੱਕ ਸਾਇੰਟਿਫਿਕ ਕਲਾ ਹੈਗੀ ਆ ਜੀ ਇਹ। ਬਾਕੀ ਪਤਾ ਨੀ ਹੁਣ ਦੇਖੋ ਇਹ ਕਿਸ ਤਰੀਕੇ ਨਾਲ ਵਿਚਾਰਿਆ ਜਾਂਦਾ ਹੈਗਾ ਮਸਲਾ
0: ਜੀ।
1: ਗੱਲ ਇੱਥੇ ਆ ਕਿ ਇਹ ਜ਼ਰੂਰ ਆ ਕਿ ਦੂਜੇ ਧਰਮਾਂ ਦੇ ਵਿੱਚ ਲਿਬਰਲਾਈਜੇਸ਼ਨ ਬਹੁਤ ਆ ਜੀ। ਇੱਕ ਦਿਨ ਸਾਡੇ ਇੱਕ ਵੀਰ ਹੈਗੇ ਆ ਜੀ ਰਜਿੰਦਰ ਮਿੱਤਲ, ਹਾਂਜੀ ਸਮਾਣੇ ਤੋਂ, ਉਹਨਾਂ ਨੇ ਕਿਹਾ ਮੈਨੂੰ, ਉਹ ਕਹਿੰਦੇ ਸੈਣੀ ਸਾਹਿਬ ਮੈਂ ਤੁਰਿਆ ਆਉਂਦਾ ਸੀ ਸਾਡੇ ਢੇਰ ਦੇ ਉੱਤੇ ਜਿਹੜੇ ਹੈਗੇ ਸਾਡੇ ਧਾਰਮਿਕ ਜਿਹੜੀਆਂ ਹੈਗੀਆਂ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਆ ਉਹ ਫੋਟੋ ਡਿੱਗੀਆਂ ਪਈਆਂ, ਕਿਸੇ ਨੇ ਬਾਹਰ ਸਿੱਟ ਦਿੱਤੀਆਂ ਆਈਆਂ
0: ਜੀ,
1: ਦੇਖ ਕੇ ਲੋਕੀ ਲੰਘੀ ਜਾਂਦੇ ਹੈਗੇ ਆ। ਕਹਿੰਦਾ ਸਾਡੇ ਧਰਮ ਦੇ ਵਿੱਚ ਲੋਕੀ ਹਊ ਪਰੇ ਕਰ ਦਿੰਦੇ ਹੈਗੇ ਵੀ ਜਿਹੜਾ ਕੀਤੇ ਕੀਤਾ ਆਪੇ ਹੀ ਪਾਊ
0: ਜੀ,
1: ਹੈਂਜੀ। ਉਹ ਮਲੋਕ ਜਿਹੜੇ ਹੈਗੇ ਆ ਵੀ ਮੁੱਦਾ ਨੀ ਬਣਾਉਂਦੇ, ਉਹ ਇੰਟਰਨਲ ਜਿਹੜੀ ਗੱਲ ਹੈਗੀ ਉਹ ਉੱਥੇ ਤੱਕ ਸੀਮਿਤ ਰਹਿੰਦੇ ਹੈਗੇ ਆ। ਆਪਾਂ ਉਹਨਾਂ ਨੂੰ ਮੂਰਤੀ ਪੂਜਕ ਵੀ ਕਹਿੰਦੇ ਹੈਗੇ ਜੇ ਮੂਰਤੀ ਪੂਜਕ ਹੈਗੇ ਆ, ਤੇ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਇੰਨੀ ਇੰਪੋਰਟੈਂਸ ਨਹੀਂ ਦਿੰਦੇ। ਉਹ ਇਸ ਚੀਜ਼ ਤੇ ਹੁੰਦੇ ਵੀ ਜਿਸ ਬੰਦੇ ਨੇ ਕੀਤਾ ਹੈਗਾ ਇਹ ਆਪੇ ਹੀ ਪਊਗਾ, ਅਸੀਂ ਕਾਹਦੇ ਵਾਸਤੇ ਇਹਨੂੰ ਸਜ਼ਾ ਥੋੜ ਦੇਣੀ ਹੈ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਹੁਣ ਉਹਨਾਂ ਦੇ ਵੀ ਗ੍ਰੰਥ ਹੈਗੇ ਆ ਉਹ ਉਸ ਤਰੀਕੇ ਦੇ ਨਾਲ ਜਿਹੜਾ ਆ। ਹੁਣ ਇੱਥੇ ਜਿਹੜਾ ਹੈਗਾ ਆ ਸਿੱਖਿਜ਼ਮ ਦੇ ਵਿੱਚ ਥੋੜਾ ਜਿਹੜਾ ਆ ਇਹ ਫਰਕ ਹੋਣ ਦੇ ਨਾਤੇ ਜਿਹੜਾ ਆ ਇੰਪੋਰਟੈਂਸ ਤਾਂ ਦਿੱਤੀ ਜਾਂਦੀ ਹੈਗੀ ਆ।
0: ਬਿਲਕੁਲ ਹੈ ਜੀ।
1: ਬਾਕੀ ਹੁਣ ਜਿੱਥੇ ਤੱਕ ਇਹ ਜਦੋਂ ਧਰਮ ਦੇ ਵਿੱਚ ਪੋਲੀਟਿਕਸ ਰਲ ਜਾਂਦੀ ਹੈਗੀ ਆ ਜੀ, ਉਦੋਂ ਮਤਲਬ ਮੁੱਦਾ ਖਤਮ ਹੁੰਦਾ ਹੀ ਨਹੀਂ ਹੁੰਦਾ ਜੀ, ਕੋਈ ਵੀ ਹੋਵੇ।
0: ਬਿਲਕੁਲ ਹੈ ਜੀ।
1: ਹਾਂਜੀ, ਹੁਣ ਮੈਨੂੰ ਤਾਂ ਇਹ ਆ ਕਿ ਲਾਚਾਰੀ ਇਸ ਸਿਸਟਮ ਦੀ ਇਹ ਆ ਵੀ 11 ਸਾਲ ਬਾਅਦ ਤੁਸੀਂ ਸੀਨ ਰੀਕ੍ਰੀਏਟ ਕਰਨ ਚ ਲਗਾਏ ਆ, ਤੁਸੀਂ ਜਿਹੜਾ ਹੈਗਾ ਮਤਲਬ ਤਾਂ ਕਿਹਨੂੰ ਨੀ ਸਮਝ ਆਉਂਦਾ ਕਿ ਭਾਈ ਕੋਈ ਪੋਲੀਟੀਕਲ ਸਕੋਰ ਜਿਹੜਾ ਹੈਗਾ ਸੈੱਟ ਕਰਨਾ ਆ, ਉਹਦੇ ਵਾਸਤੇ ਕੋਈ ਟਾਰਗੇਟ ਦਿੱਤਾ ਗਿਆ ਆ, ਉਹ ਟਾਰਗੇਟ ਅਚੀਵ ਕਰਨਾ ਆ ਤੇ ਸ਼ਾਬਾਸ਼ੀ ਲੈਣੀ ਹੈਗੀ ਆ ਜੀ, ਤੇ ਉਹਦਾ ਹੋ ਸਕਦਾ ਆ ਕੋਈ ਪੋਲੀਟੀਕਲ ਮਾਈਲੇਜ ਮਿਲ ਜਾਏ ਜੀ,
0: ਜਾਂ
1: ਆਪਣੇ ਜਿਹੜੇ ਸਪੋਰਟਰ ਆ ਉਹ ਕਹਿਣ ਬਈ ਹਾਂ ਜੀ ਇਹ ਬੰਦੇ ਕਰ ਸਕਦੇ ਇਹ ਕੁਛ, ਹਾਂ ਜੀ ਚੱਕ ਕੇ ਸੁਖਬੀਰ ਬਾਦਲ ਨੂੰ ਅੰਦਰ ਦੇ ਦਿੱਤਾ ਸੀਗਾ ਜੀ, ਹਾਂਜੀ ਇਹ ਕੰਮ ਤਾਂ ਮਾਨ ਸਾਹਿਬ ਵੀ ਕਰ ਸਕਦੇ ਆ, ਏਦਾਂ ਦੀਆਂ ਗੱਲਾਂ ਸੁਣ ਕੇ ਬੰਦਾ ਖੁਸ਼ ਹੋ ਜਾਂਦਾ ਜੀ। ਸੋ ਜਦਕਿ ਇਹ ਨੌਬਤ ਜਿਹੜੀ ਜੇ ਏਦਾਂ ਦੀ ਨੌਬਤ ਆਉਂਦੀ ਹੈਗੀ ਆ ਤੇ ਇਹ ਇਸ ਸਟੇਜ ਦੇ ਉੱਤੇ ਅਕਾਲੀ ਦਲ ਦੇ ਉਭਾਰ ਦਾ ਕਾਰਨ ਵੀ ਬਣੂਗੀ
0: ਬਣੂਗੀ ਜੀ। ਪਰ ਸੈਣੀ ਸਾਹਿਬ ਕੀ ਕੋਰਟ ਆਪਣੇ ਆਪ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਇੰਨਾ ਕੋਈ ਟਾਈਮ ਬੌਂਡਿੰਗ ਨਹੀਂ ਹੋਣੀ ਚਾਹੀਦੀ ਜੇ ਸਿੱਟ ਬਣਦੀ ਹੈ ਜਾਂ ਕੁਛ ਬਣਦੀ ਹੈ, ਕਿ ਉਸ ਸਮੇਂ ਦੇ ਵਿੱਚ ਵਿੱਚ ਜੇ ਉਹ ਫਿਰ ਸਿੱਟ ਬਣਾਈ ਕਾਹਦੇ ਲਈ ਹੈ ਜੀ, ਅਤੇ ਨਵੀਂ ਤੋਂ ਨਵੀਂ ਸਿੱਟ ਬਣਾ ਕੇ ਜਾਂ ਹੁਣ ਅੱਜ ਵੀ ਸਬੂਤ ਲੱਭੇ ਜਾ ਰਹੇ ਨੇ, ਤਾਂ ਉਹ ਜੇ ਉਹ ਟਾਈਮ ਬੌਂਡਿੰਗ ਦੇ ਵਿੱਚ ਤੁਸੀਂ ਸਪਸ਼ਟ ਨਹੀਂ ਕਰ ਪਾਏ, ਸਾਰੇ ਕੇਸ ਨੂੰ ਹੈਂਡਲ ਨਹੀਂ ਕਰ ਪਾਏ ਜਾਂ ਖੁੱਲ੍ਹ ਕੇ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ, ਤਾਂ ਉਹ ਕੀ ਕੋਰਟ ਸਾਹਿਬਾਨ ਇਹ ਝੰਜੜ ਤੋਂ ਜਿਹੜਾ ਹੈ, ਚਾਹੇ ਉਹ ਪਾਰਟੀਆਂ ਦਾ ਆਪਣਾ ਰਾਮ ਰੋਲਾ ਹੈ, ਚਾਹੇ ਜੋ ਵੀ ਕਹਿ ਲਓ ਸਾਰੀਆਂ ਚੀਜ਼ਾਂ ਨੇ, ਇੱਕ ਪੋਲੀਟੀਕਲ ਏਜੰਡਾ ਕਹਿ ਲਓ ਜਾਂ ਜਿੱਦਾਂ ਵੀ ਹੈ, ਇੱਕ ਦੂਸਰੇ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਆਪਣੀਆਂ ਵੋਟਾਂ ਪ੍ਰਵਾ ਜਿਹੜੀਆਂ ਲੈਣੀਆਂ ਨੇ, ਜਾਂ ਫਿਰ ਉਹਨਾਂ ਨੂੰ ਇੱਕ ਦੂਸਰੇ ਦੇ ਖਿਲਾਫ ਖੜਾ ਕਰਨਾ ਹੈ, ਅਤੇ ਉਹ ਧਰਮ ਦੇ ਨਾਂ ਦੇ ਉੱਤੇ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਕਿ ਕੋਰਟ ਸਾਹਿਬਾਨ ਮਤਲਬ ਕਿ ਆਪਣੇ ਪੱਧਰ ਦੇ ਉੱਤੇ ਨਹੀਂ ਉਸ ਚੀਜ਼ ਦੇ ਉੱਤੇ ਐਕਸ਼ਨ ਲੈ ਕੇ ਇਸ ਚੀਜ਼ ਨੂੰ ਮਤਲਬ ਕਿ ਖਤਮ ਕਰ ਸਕਦੇ।
1: ਇਨਵੈਸਟੀਗੇਸ਼ਨ ਦਾ ਰਾਈਟ ਪੁਲਿਸ ਕੋਲ ਆ, ਉਹਦੇ ਵਿੱਚ ਜੁਡੀਸ਼ਰੀ ਇੰਟਰਫੇਅਰ ਨਹੀਂ ਕਰ ਸਕਦੀ,
0: ਪਰ ਟਾਈਮ ਤਾਂ ਬੌਂਡ ਕਰ ਸਕਦੀ ਹੈ ਕਿਤੇ ਨਾ ਕਿਤੇ ਜੀ।
1: ਟਾਈਮ ਬੌਂਡ ਸਰ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਆ ਕਿ ਜਿਹੜੇ ਮਤਲਬ ਅਫੈਂਸਿਸ ਦੀ ਸਜ਼ਾ 2 ਸਾਲ ਤੱਕ ਹੈਗੀ ਆ ਜੀ, ਉਹਨੂੰ ਮਤਲਬ ਜਿਹੜਾ ਆ ਉਹਦੀ ਲਿਮੀਟੇਸ਼ਨ ਜਿਹੜੀ ਹੈਗੀ ਆ ਉਹ 1 ਸਾਲ ਆ, ਇੱਕ ਸਾਲ ਤੱਕ ਜਿਹੜਾ ਆ ਤੁਸੀਂ ਜਿਹੜਾ ਆ ਉਹਨੂੰ ਕੰਪਲੀਟ ਕਰਕੇ ਜਿਹੜਾ ਆ ਉਹ ਡੇਟ ਜਿਹੜੀ ਕ੍ਰਾਈਮ ਦੀ ਜਿਹੜੀ ਡੇਟ ਤੋਂ 1 ਸਾਲ ਦੇ ਅੰਦਰ ਅੰਦਰ ਉਹਨੂੰ ਤੁਸੀਂ ਪ੍ਰੋਸੀਡ ਕਰ ਸਕਦੇ ਜੀ। ਜਿਹੜੇ ਕੇਸਾਂ ਦੀ ਸਜ਼ਾ ਜਿਹੜੀ 2 ਤੋਂ 7 ਸਾਲ ਆ ਜੀ, ਉਹਦੀ ਲਿਮੀਟੇਸ਼ਨ ਹੈਗੀ 3 ਸਾਲ, 7 ਸਾਲ ਤੋਂ ਅਬਵ ਜਿਹੜੀ ਲਿਮੀਟੇਸ਼ਨ ਹੈਗੀ ਆ ਉਹ ਖੁੱਲੀ ਆ ਜੀ। ਉਹਦੇ ਵਿੱਚ ਜਦੋਂ ਮਰਜ਼ੀ ਵੀ ਜਦੋਂ ਕ੍ਰਾਈਮ ਡਿਟੈਕਟ ਹੁੰਦਾ ਆ ਉਦੋਂ ਹੀ ਤੁਸੀਂ ਜਿਹੜਾ ਕਰ ਸਕਦੇ ਹੈਗੇ ਆ, ਉਹਦੇ ਵਿੱਚ ਲਿਮੀਟੇਸ਼ਨ ਦਾ ਸਵਾਲ ਨਹੀਂ ਆ ਜੀ।
0: ਜੀ, ਪਰ ਇਹਦੇ ਵਿੱਚ ਜਿੱਦਾਂ ਇਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੰਦੇ ਆ ਜੀ, ਫਿਰ ਨਾਰਮਲ ਵੀ ਤਾਂ ਉਹ ਪੜਤਾਲ ਹੋ ਹੀ ਜਾਂਦੀ ਆ, ਜੇ ਇਦਾਂ ਫਿਰ ਉਹਦਾ ਫਾਇਦਾ ਕੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਜੀ।
1: ਸਰ ਉਹ ਪੁਲਿਸ ਕੋਲ ਅਖਤਿਆਰ ਹੈਗੇ ਆ ਜੀ, ਇਸ ਕਰਕੇ ਕਿ ਉਹ ਤਦੀ ਆ ਨਾ ਕਿ ਜੁਡੀਸ਼ਰੀ ਇੰਟਰਫੇਅਰ ਇਨਵੈਸਟੀਗੇਸ਼ਨ ਚ ਜੁਡੀਸ਼ਰੀ ਨੇ ਇੰਟਰਫੇਅਰ ਨਹੀਂ ਕਰਨਾ। ਜਦੋਂ ਕੋਹਨਾ ਕੋਲ ਲੈ ਕੇ ਜਾਣਗੇ ਉਦੋਂ ਉਹ ਇਸ ਚੀਜ਼ ਨੂੰ ਡਿਸਕਸ ਕਰਨਗੇ ਕਿ ਭਾਈ 11 ਸਾਲ ਬਾਅਦ ਤੁਸੀਂ ਤੁਰ ਗਏ ਰੀਕ੍ਰੀਏਟ ਕਰਨ। ਇਹ ਚੀਜ਼ਾਂ ਵਿਚਾਰੀਆਂ ਉਦੋਂ ਜਾਣੀਆਂ ਜਦੋਂ ਜੁਡੀਸ਼ਰੀ ਦੇ ਵਿੱਚ ਜਾਣੀਆਂ ਹੈਗੇ ਕਾਗਜ਼ ਜੀ। ਉਹ ਤੋਂ ਪਹਿਲਾਂ ਉਹਨਾਂ ਨੇ ਕੋਈ ਦਖਲ ਨਹੀਂ ਦੇਣੀ ਤੇ ਨਾ ਕੋਈ ਕਮੈਂਟ ਕਰਨਾ। ਉਹ ਜਿਹੜਾ ਹੈਗਾ ਆ ਇਹਨਾਂ ਦੀ ਆਪਣੀ ਪਾਵਰ ਹੈਗੀ ਆ, ਜਿੱਦਾਂ ਮਰਜ਼ੀ ਇਹ
0: ਵਰਤੀ। ਨਰਿੰਦਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਤਾਂ ਖੁੱਲ ਕੇ ਉਹ ਗੱਲਾਂ ਕੀਤੀਆਂ ਨੇ ਕਿ ਆਪਣੇ ਮਤਲਬ ਕਿ ਕਿੰਨੀ ਕੁ ਤੱਕ ਤੁਸੀਂ ਇਹਨੂੰ ਚੀਜ਼ ਨੂੰ ਹੈਂਡਲ ਕਰਨਾ, ਕਿੱਥੇ ਰੁਕਣਾ ਹੈ, ਕਿੱਥੇ ਅੱਗੇ ਵਧਣਾ ਹੈ, ਉਹ ਸਾਰਾ ਕੁਝ ਫਿਰ ਉਹੀ ਨਿਰਧਾਰਤ ਹੁੰਦਾ ਜੀ। ਉਹ ਸੱਚੀਆਂ ਗੱਲਾਂ ਕਰਦੇ ਨੇ ਫਿਰ।
1: ਬਿਲਕੁਲ ਜੀ ਬਿਲਕੁਲ, ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰਸ ਦੇ ਹੱਥਾਂ ਦੀ ਟੂਲ ਬਣ ਕੇ ਰਹਿ ਗਈਆਂ
0: ਜੀ।
1: ਇਹੀ ਉਹਨਾਂ ਦੇ ਕਹਿਣ ਦਾ ਮਕਸਦ ਸੀਗਾ ਔਰ ਇਹਦੇ ਵਿੱਚ ਸੱਚਾਈ ਹੈ ਜੀ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਜਾਂਚ ਏਜੰਸੀ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰਸ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਹੈਗੀਆਂ ਜੀ। ਜਿੱਥੇ ਉਹਦੇ ਕਹਿੰਦੇ ਇੱਥੇ ਤੇਜ਼ੀ ਕਰ ਦਿਓ, ਉੱਥੇ ਤੇਜ਼ੀ ਕਰ ਦਿੰਦੇ। ਜਿੱਥੇ ਹੁਣ ਤੁਸੀਂ ਮਾਨ ਸਾਹਿਬ ਵਾਲੇ ਕੇਸ ਦੀ ਗੱਲ ਕਰ ਲਓ ਜੀ, ਪਹਿਲਾਂ ਬੜਾ ਲਾਲਾ ਹੋਈ ਸੀ ਜੀ ਕਿ ਹਾਂ ਜੀ ਪਤਾ ਨੀ ਉਹ ਇਨਵੈਸਟੀਗੇਸ਼ਨ CBI ਕੋ ਚਲ ਗਈ ਜੀ, ਕਿਉਂਕਿ ਵਿੱਚ ਇੱਕ IPS ਅਫਸਰ ਇਨਵੋਲਵ ਆ ਜੀ। ਕੁਛ ਵੀ ਨਹੀਂ ਜੀ, ਉਹ ਉੱਥੇ ਹੀ ਕੰਮ ਠੱਪ ਹੋ ਗਿਆ, ਪਤਾ ਹੀ ਨਹੀਂ ਲੱਗਿਆ ਅਜੇ ਤੱਕ ਕੀ ਹੋਇਆ ਕੀ ਨਹੀਂ।
0: ਬਿਲਕੁਲ
1: ਇਹ ਜ਼ਰੂਰ ਹੈਗਾ ਹੈ ਜੀ ਵੀ ਸੈਂਟਰ ਆਪਣਾ ਸਕੋਰ ਸੈੱਟ ਕਰ ਗਿਆ ਜੀ।
0: ਜੀ
1: ਉਹਨਾਂ ਨੇ ਜੋ ਕਰਾਉਣਾ ਹੈਗਾ ਸੀ ਇਹਨਾਂ ਕੋਲੋਂ ਕਰਾ ਹੀ ਜਾਂਦੇ ਹੈਗੇ ਆ, ਤੇ ਬਾਕੀ ਵੀ ਅੱਗੇ ਕਮਿਟਡ ਹੋਣੇ ਆ ਜੀ ਕਿ IM ਵਿਦ ਯੂ ਕਹਿ ਚਲੋ ਠੀਕ ਹੈ ਜੀ। ਆਪ ਹੋਰ ਜੀ ਉਹ ਇੰਨੇ ਨਾਲ ਹੀ ਕੰਮ ਸਰ ਜਾਂਦਾ ਅਗਲੇ, ਮੈਂ ਕੌਣ ਆ ਜੀ, ਮੈਂ ਤੁਹਾਡਾ ਹੀ ਬੰਦਾ ਆ ਜੀ, ਚਲੋ ਠੀਕ ਹੈ ਜੀ। ਜੇ ਤੁਸੀਂ ਸਾਡੇ ਬੰਦੇ ਆ ਤੇ ਫੇਰ ਤਾਂ ਕੋਈ ਗੱਲ ਨੀ
0: ਜੀ,
1: ਫੇਰ ਤੁਹਾਨੂੰ ਸੱਤ ਖੂਨ ਮਾਫ, ਤੇ ਜੇ ਨਹੀਂ ਤੇ ਫੇਰ ਅਗਲੇ ਜਿਹੜੇ ਹੈਗੇ ਆ ਪਾਈ ਦਿੰਦੇ ਪੜ੍ਹਨੇ।
0: ਬਿਲਕੁਲ ਪਾ ਦਿੰਦੇ ਆ ਜੀ। ਪਰ ਸਾਇੰਸ ਸਾਹਿਬ ਇੱਕ ਗੱਲ ਸਮਝ ਨਹੀਂ ਆਈ ਜੀ ਕਿ ਮੁੱਖ ਮੰਤਰੀ ਸਾਹਿਬ ਵਿਪਾਸਨਾ ਦੇ ਲਈ ਬੰਗਲੌਰੂ ਵੱਲ ਨੂੰ ਜਾਂਦੇ ਨੇ ਗਰਮੀਆਂ ਵਾਲੇ ਪਾਸੇ ਨੂੰ, ਤੇ ਉਧਰੋਂ ਜਿਹੜੇ ਲੋਕ ਨੇ ਕਰਨਾਟਕ ਹੋ ਗਿਆ, ਕੇਰਲਾ ਹੋ ਗਿਆ, ਗੋਆ ਹੋ ਗਿਆ, ਬੰਗਲੌਰੂ ਹੋ ਗਿਆ, ਦਿੱਲੀ ਹੋ ਗਿਆ, ਬਥੇਰੇ ਉਹਨਾਂ ਇਲਾਕਿਆਂ ਦੇ ਲੋਕ ਜਿਹੜੇ ਨੇ ਗਰਮੀਆਂ ਕੱਟਣ ਦੇ ਲਈ ਆਪਣੇ ਸ਼ਿਮਲੇ ਆਉਂਦੇ ਆ ਜਾਂ ਇੱਧਰ ਹਿਮਾਚਲ ਨੂੰ ਜਾਂਦੇ ਆ ਜਾਂ ਜੰਮੂ ਕਸ਼ਮੀਰ ਨੂੰ ਜਾਂਦੇ ਆ, ਇਹ ਕੰਮ ਉਲਟਾ ਕਿਉਂ ਹੁੰਦਾ ਪਿਆ ਜੀ, ਕੀ ਨਜ਼ਰ ਆਉਂਦਾ? ਤੇ ਉੱਧਰ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਭਾਈ ਹੁਸ਼ਿਆਰਪੁਰ ਆ ਕੇ ਜਿਹੜਾ ਵਿਪਾਸਨਾ ਕਰਦੇ ਆ ਕਿ ਇਹ ਤੋਂ ਵਧੀਆ ਇਲਾਕਾ ਕਿਹੜਾ ਹੈ ਜੀ ਜਿੱਥੇ ਗੁਰੂਆਂ ਪੀਰਾਂ ਨੇ ਰਹਿ ਕੇ ਜਿਹੜਾ ਆਪਣੀਆਂ ਭਗਤੀਆਂ ਵੀ ਕੀਤੀਆਂ ਨੇ ਤੇ ਆਪਣੇ ਜਿਹੜੇ ਜੋ ਉਹ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਹਾਸਲ ਵੀ ਕੀਤਾ।
1: ਪਰ ਸਭ ਹੁਸ਼ਿਆਰਪੁਰ ਵਾਲਾ ਤਾਂ ਮੈਂ ਦੇਖ ਕੇ ਆਇਆ ਬਾਹਰੋਂ ਬਾਹਰ
0: ਜੀ,
1: ਹੁਸ਼ਿਆਰਪੁਰ ਦੇ ਬਾਹਰ ਬਾਹਰ ਬਣੇ ਆਇਆ, ਉਹ
0: ਬਹੁਤ ਵਧੀਆ ਹੈ ਜੀ।
1: ਉਹ ਤਾਂ ਵਾਕਈ ਜਿਹੜੀ ਜਗ੍ਹਾ ਜਿਹੜੀ ਹੈਗੀ ਆ ਭਾਈ ਵਧੀਆ ਆ, ਉੱਥੇ ਐਨੂੰ ਦਰਖਤਾਂ ਦੇ ਵਿੱਚ ਹੈਗਾ ਆ ਜੀ ਉਹ
0: ਜੀ,
1: ਤੇ ਉਹ ਜਿਹੜੇ ਬੰਦੇ ਨੇ ਬਣਾਇਆ ਆ ਨਾ ਜੀ, ਉਹ ਬੰਦਾ ਵੀ ਬਾਹਰ ਰਹਿ ਕੇ ਆਇਆ ਆ ਸੀਗਾ ਤੇ ਮੁੜ ਕੇ ਆ ਕੇ ਤੇ ਉਹਨੇ ਪਹਿਲਾਂ ਜਿਹੜਾ ਹੈਗਾ ਆ ਥੋੜਾ ਜਿਹਾ ਦੋ ਚਾਰ ਜਿਹੜੀ ਹੈਗੀ ਆ ਇਸ ਤਰੀਕਿਆਂ ਦੀ ਜਿੱਦਾਂ ਕੌਂਡੋ ਬਣਾ ਦਿੰਦੇ ਹੈਗੇ ਇੱਦਾਂ ਦੇ ਬਣਾਏ, ਤੇ ਬਾਅਦ ਦੇ ਵਿੱਚ ਉਹਨੇ ਜਿੱਦਾਂ ਮਤਲਬ ਅੰਡਰਗਰਾਊਂਡ ਜਿਹੜੇ ਹੈਗੇ ਆ ਉਹ ਬਣਾਈਆਂ ਹੈਗੇ ਕਮਰੇ ਜੀ
0: ਜੀ,
1: ਤੇ ਉੱਥੇ ਬਕਾਇਦਾ ਤੌਰ ਤੇ ਯੋਗਾ ਮੈਡੀਟੇਸ਼ਨ ਉਹ ਸਾਰੀਆਂ ਕਲਾਸਿਸ ਲੱਗਦੀਆਂ ਹੈਗੀਆਂ ਜੀ। ਤੇ ਉਹ ਕੁਦਰਤੀ ਮੈਂ ਤਾਂ ਮਤਲਬ ਜਿਹੜਾ ਹੈਗਾ ਨਾ ਜੀ ਉਹ ਗੱਡੀ ਸੀਗੀ ਅਸੀਂ ਪਾ ਲਈ ਅਸੀਂ ਕਿਹਾ ਇੱਧਰ ਅੰਦਰਲੇ ਪਾਸੇ ਜਾ ਕੇ ਦੇਖਦੇ ਹੈਗੇ, ਉੱਪਰ ਉੱਥੇ ਹੋਟਲ ਜਿਹਾ ਬਣਿਆ ਆ ਉੱਥੇ ਮਤਲਬ ਚਾਹ ਪਾਣੀ ਦਾ ਹੈਗਾ ਸੀਗਾ, ਤੇ ਅਸੀਂ ਉਨੇ ਨੂੰ ਜਾਂਦੇ ਪਏ ਸੀ, ਉਹ ਉਨਾ ਰੋਡ ਦੇ ਉੱਤੇ ਹੀ ਆ ਜੀ। ਤੇ ਉਹ ਕੁਦਰਤੀ ਜਿਸ ਬੰਦੇ ਨੇ ਬਣਾਇਆ ਆ ਸੀ ਉਹ ਵੀ ਉੱਥੇ ਰੋਟੀ ਖਾਣ ਆਇਆ ਸੀਗਾ, ਤੇ ਉਹ ਮੇਰੇ ਕੋਲ ਬੈਠਾ ਤੇ ਉਹਨੇ ਨਾਲ ਫਿਰ ਮੈਂ ਇਹ ਗੱਲ ਕੀਤੀ, ਮੈਂ ਕਿਹਾ ਜੀ ਕੀ ਮਤਲਬ ਇਹ ਕਿੱਦਾਂ ਇਹ ਕੌਣ ਆ ਬੰਦਾ ਇਹਨੇ ਆਹੀ? ਉਹ ਕਹਿੰਦਾ ਤੁਸੀਂ ਅਜੇ ਥੱਲੇ ਨੀ ਜਾ ਕੇ ਦੇਖਿਆ, ਬਹੁਤ ਵਧੀਆ ਬਣਾਇਆ ਮੈਂ
0: ਜੀ।
1: ਤੇ ਬੇਟਾ ਕਹਿੰਦਾ ਮੇਰੇ ਜਿਹੜੇ ਹੈਗੇ ਆ ਬੱਚਿਆਂ ਨੂੰ ਮੈਂ ਜੋ ਦੇਣਾ ਸੀ ਦੇ ਚੁੱਕਾ ਹੈਗਾ ਆ, ਮੇਰਾ ਬੱਚਾ ਇੱਕ ਬਾਹਰ ਆ ਇੱਕ ਇੱਥੇ ਆ
0: ਜੀ,
1: ਸ਼ਾਇਦ ਤਿੰਨ ਬੱਚੇ ਲੜਕੇ ਦੱਸੇ ਸੀ ਉਹਨੇ
0: ਜੀ,
1: ਤੇ ਦੋ ਉਹਦੇ ਵਿਦੇਸ਼ ਚ ਹੈਗੇ ਆ ਤੇ ਇੱਕ ਇੱਥੇ ਹੈਗਾ ਸੀ
0: ਜੀ।
1: ਤੇ ਕਹਿੰਦਾ ਵੀ ਮੈਂ ਜੋ ਓਨਾ ਕੁ ਮੈਨੂੰ ਪੈਸਾ ਜਿੰਨਾ ਕੁ ਮੇਰਾ ਗੁਜ਼ਰ ਗੁਜ਼ਰਾਨ ਹੈਗਾ ਆ, ਮੈਂ ਘਰਦਿਆਂ ਤੋਂ ਬੱਚਿਆਂ ਤੋਂ ਮੰਗਦਾ ਕੁਛ ਨੀ
0: ਜੀ,
1: ਤੇ ਮੈਂ ਪੱਕਾ ਆਪ ਇੱਥੇ ਰਹਿੰਦਾ ਹੈਗਾ ਆ
0: ਜੀ।
1: ਤੇ ਬਾਕੀ ਮੈਂ ਕਿਹਾ ਜੀ ਤੁਸੀਂ ਫਿਰ ਯੋਗਾ ਦੀਆਂ ਕਲਾਸਾਂ ਕਲੂਸਿਸ ਲਾਈਆਂ? ਕਹਿੰਦਾ ਹਾਂ ਮੈਂ ਸਾਰਾ ਕੁਛ ਕੀਤਾ। ਮੈਂ ਕਿਹਾ ਠੀਕ ਹੈ ਜੀ, ਤੇ ਉਹ ਸਾਦੀ ਰੋਟੀ ਤੇ ਰੱਖਦੇ ਆ, ਥੋੜਾ ਜਿਹੜਾ ਹੈਗਾ ਆ ਬਾਹਰਲੇ ਐਟਮੋਸਫੀਅਰ ਤੋਂ ਬੰਦੇ ਨੂੰ ਜਿਹੜਾ ਆ ਪਰੇ ਕਰ ਦਿੰਦੇ ਆ ਜੀ, ਫੋਨ ਫਾਨ ਯੂਜ਼ ਨਹੀਂ ਕਰਨਾ ਓਨੇ ਦਿਨ ਜੀ
0: ਜੀ।
1: ਤੇ ਉਹਦੇ ਨਾਲ ਹੁੰਦਾ ਆ ਜੀ, ਕੀ ਪਤਾ ਹੁਣ ਇਹਨਾਂ ਦੀਆਂ ਲੀਡਰਾਂ ਦੀਆਂ ਲੀਡਰੀ ਜਾਣਨ ਜੀ।
0: ਬਿਲਕੁਲ,
1: ਤੇ ਮਾਨ ਸਾਹਿਬ ਪਤਾ ਨੀ ਕਿਉਂ ਹੁਣ ਉੱਥੇ ਚੱਲ ਗਏ ਹੈਗੇ ਜੀ
0: ਜੀ।
1: ਹੁਣ ਉਹਨਾਂ ਦੀ ਵਿਪਾਸਨਾ ਉੱਥੇ ਖੁਸ਼ ਹੁੰਦੀ ਹੋਊਗੀ ਜਿੱਥੇ ਪੰਜਾਬ 'ਚ ਕਹਿੰਦੇ ਬੱਤੀ ਨਹੀਂ ਨਾ ਆਉਂਦੀ। ਹੋ ਸਕਦਾ ਹੈਗਾ ਵੀ ਇੱਥੇ ਬੱਤੀ ਨਾ ਆਉਂਦੀ ਹੋਵੇ, ਹੁਸ਼ਿਆਰਪੁਰ ਦੇ ਉਧਰਲੇ ਪਾਸੇ ਤਾਂ ਲਾਈਟ ਦਾ ਕੱਟ ਲੱਗ ਜਾਏ ਤੇ ਫੇਰ ਉੱਥੇ ਇੱਕ ਜਨਰੇਟਰ ਚਲਾਉਣੇ ਪੈਣ।
0: ਬਿਲਕੁਲ ਹੈ ਜੀ
1: ਸਰ, ਇੱਕ ਮੁੱਖ ਮੰਤਰੀ ਜਾ ਰਿਹਾ ਇਹ ਪਤਾ ਕਿੰਨੇ ਦੇ ਵਿੱਚ ਟੈਕਸ ਪੇਅਰ ਨੂੰ ਪੈਣਾ ਹੈਗਾ ਜੀ।
0: ਜੀ
1: ਇਹਨਾਂ ਦੀ ਵਿਪਾਸਨਾ ਜਿਹੜੀ ਹੈਗੀ ਉਹ ਤਾਂ ਬਾਅਦ ਦੇ ਵਿੱਚ ਹੀ ਆਡਿਟ ਹੋਊਗਾ ਵੀ ਹਾਂਜੀ ਇਹ ਕਿੰਨਾ ਕਿੱਥੇ ਕਿੰਨਾ ਕੁ ਮੁੱਖ ਮੰਤਰੀ ਦੇ ਜਿਹੜਾ ਹੈਗਾ ਆ ਵੀ ਰੈਜੀਡੈਂਸ ਦਾ ਕਿੰਨਾ ਖਰਚਾ ਸੀ। ਆਰਟੀਆਈ ਤਾਂ ਇਹਨਾਂ ਨੇ ਬੰਦ ਹੀ ਕਰ ਦਿੱਤੀ ਹੈ ਜੀ, ਜੇ ਆਰਟੀਆਈ ਦੇ ਵਿੱਚੋਂ ਜਾਣਕਾਰੀ ਲਈਏ ਤਾਂ ਪਤਾ ਲੱਗੇ ਵੀ ਹਾਂ ਜੀ ਕਿੰਨੇ ਮਤਲਬ ਜਿਹੜਾ ਹੈਗਾ ਖਰਚਾ ਆ ਰਿਹਾ ਇਸ ਚੀਜ਼ ਦਾ।
0: ਜਲੰਧਰ ਵਾਲੀ ਕੋਠੀ ਜਿਹੜੀ ਆ ਉਹ ਵੀ ਤਾਂ ਪੁਰਾਣਾ ਉਸੇ ਤਰ੍ਹਾਂ ਦਾ ਏਰੀਆ ਬਣਿਆ ਹੋਇਆ ਜਿਹੜੀ ਜਿੱਥੇ ਆਉਂਦੇ ਹੁੰਦੇ ਆ, ਉਹ ਵੀ ਕਿੰਨਾ
1: ਮੈਂ ਤਾਂ ਕਹਿੰਦਾ ਹੈਗਾ ਨਾਲ ਜਿਹਨਾਂ ਨੂੰ 3,000 ਜਾਂ 4,500 ਪਾਇਆ ਸੀ ਬੀਬੀਆਂ ਉਹਨਾਂ ਨੂੰ ਵੀ ਲੈ ਜਾਂਦੇ ਆਓ ਜੀ ਤੁਸੀਂ ਪੈਸੇ ਤੁਹਾਡੇ ਇੱਥੇ ਰੱਖ ਲਓ, ਤੁਹਾਨੂੰ ਜਿਹੜਾ ਹੈਗਾ ਇੱਕ ਗੇੜੀ ਵਿਪਾਸਨਾ ਦੀ ਕਢਾ ਕੇ ਲਿਆ ਜੀ।
0: ਬਿਲਕੁਲ ਆ ਜੀ, ਪਰ ਕਾਂਗਰਸ ਵਾਲੇ ਪਰ ਇਹਦੇ ਵਿੱਚ ਦੇਖੋ ਕਿ ਆਪਣੇ ਚਲੋ ਮੈਂ ਗੱਲ ਕਰਨ ਲੱਗਾ ਸੀ ਬਾਦਲ ਹੋਣਾ ਸੁਖਬੀਰ ਬਾਦਲ ਹੋਣਾ ਨੇ ਸੁੱਖ ਵਿਲਾਸ ਬਣਾਇਆ ਹੋਇਆ ਅਤੇ ਆਪਣੇ ਆਪਣੇ ਕਹਿ ਲਓ ਕਿ ਉਹ ਆਪਣੇ ਉੱਧਰ ਮਜ਼ੇ ਨਾਲ ਚੱਲ ਜਾਂਦੇ ਆ ਜੀ ਚੁੱਪ ਚੁਪੀਤੇ, ਹੈ ਨਾ, ਅਤੇ ਆਪਣੇ ਦੂਸਰੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਆਪਣਾ ਕਿਲ੍ਹਾ ਹੈਗਾ ਜੀ ਉੱਥੇ, ਇੱਕ ਵਧੀਆ ਆਪਣਾ ਏਰੀਆ ਹੈਗਾ ਉਹਨਾਂ ਦਾ ਉੱਥੇ ਹੀ ਕਰ ਲੈਂਦੇ ਆ ਜੀ ਸਾਰਾ ਕੁਝ। ਅਤੇ ਇਹ ਹੁਣ ਬੰਗਲੁਰੂ ਨੂੰ ਚਾਹੇ ਮੈਨੂੰ ਲੱਗਦਾ ਕਿ ਉਹਦੇ ਨਾਲੋਂ ਤਾਂ ਸਸਤਾ ਪੈਣਾ ਸੀ ਇੱਕ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਹਿਮਾਚਲ ਦੇ ਵਿੱਚ ਹੀ ਕੁਝ ਨਾ ਕੁਝ ਬਣਾ ਲੈਂਦੇ, ਇੱਕ ਅੱਧਾ ਸਮਰ ਹਾਊਸ ਹੀ ਬਣਾ ਲੈਂਦੇ।
1: ਉਹ ਠੀਕ ਗੱਲ ਹੈਗੀ ਉਹ ਉਹਨਾਂ ਦੇ ਬਣੇ ਪਰਸਨਲ, ਜਿਹੜਾ ਇੱਦਾਂ ਕਰਕੇ ਪ੍ਰਾਹੁਣਚਾਰੀ ਜੀ ਜਾ ਕੇ ਜਿਹੜਾ ਮਜ਼ਾ ਆਉਂਦਾ ਇੱਦਾਂ ਨਹੀਂ ਨਾ ਆਉਂਦਾ ਹੁੰਦਾ ਆਪਣੇ ਦੇ ਤਾਂ ਫੀਲ ਕਰਦਾ ਹੈਗਾ
0: ਭਗਤ ਨਹੀਂ ਹੁੰਦੀ
1: ਉਹਦਾ ਆਪਣੇ ਤੇ ਤਾਂ ਘਰ ਦੀ ਵੀ ਮਗਰ ਚੱਲ ਜਾਂਦੀ ਹੈਗੀ ਆ ਤੇ ਉੱਥੇ ਜਿਹੜਾ ਹੈਗਾ ਫਿਰ ਜਾਣ ਨਹੀਂ ਨਾ ਦਿੰਦੇ ਦੂਜੇ ਨੂੰ ਕਿਸੇ ਨੂੰ
0: ਜਾਪਤਾ ਹੈ ਜੀ।
1: ਹਾਂਜੀ ਹਾਂਜੀ ਉੱਥੇ ਜਾਪਤਾ ਲੱਗ ਜਾਂਦਾ ਹੈਗਾ ਜੀ
0: ਜੀ।
1: ਉਹ ਭਾਈ ਵੱਡਿਆਂ ਬੱਤਿਆਂ ਦੀਆਂ ਵੱਡੀਆਂ ਗੱਲਾਂ ਸਨ ਤਾਂ ਉਪਾਸਨਾ ਸੁਣੀ ਇਹਨਾਂ ਕੋਲੋਂ ਆ ਜੀ ਵੀ ਪਹਿਲਾਂ ਤਾਂ ਸਮਝਦੇ ਰਹੇ ਵੀ ਕਿਸੇ ਜਨਾਨੀ ਦਾ ਨਾਂ ਆ, ਉਹ ਬਾਅਦ ਚ ਪਤਾ ਲੱਗਾ ਨਹੀਂ ਇਹਨੂੰ ਜਨਾਨੀ ਨਹੀਂ ਹੈਗੀ ਕੋਈ। ਹਾਂਜੀ ਇਹ ਇਕਾਂਤਵਾਸ ਨੂੰ ਹੀ ਕਹਿੰਦੇ ਆ ਉਪਾਸਨਾ,
0: ਇਕਾਂਤ ਚ ਚਲੇ ਜਾਂਦੇ ਜੀ। ਮਨੀਸ਼ ਤਿਵਾੜੀ ਹੁਣੀ ਕਹਿੰਦੇ ਆ ਜੀ ਜੇ ਮੇਰੇ ਕੋਲ ਕੋਈ ਗਿੱਦੜ ਸਿੰਘ ਹੀ ਹੁੰਦੀ ਕਾਸ਼ ਮੈਂ ਕੁਝ ਨਾ ਕੁਝ ਬਦਲਦਾ, ਪਰ ਦੂਸਰੇ ਪਾਸੇ ਇੱਧਰ ਚਰਨਜੀਤ ਸਿੰਘ ਚੰਨੀ ਜੀ ਵੀ ਜਿਹੜਾ ਤੇ ਸੁਖਜਿੰਦਰ ਰੰਧਾਵਾ ਵੀ ਨਾਰਾਜ਼ ਚੱਲੇ ਆ ਰਹੇ ਨੇ ਜੀ।
1: ਹਾਂਜੀ ਲੱਗਦਾ ਹੈ ਜੀ ਉਹਨਾਂ ਨੇ ਵੀ ਘਰ ਚ ਲੱਗੀ ਸੀ ਰਾਹੁਲ ਗਾਂਧੀ ਦੀ ਫੋਟੋ ਪੁੱਠੀ ਕਰਤੀ ਲੱਗਦੀ ਮੈਨੂੰ। ਹਾਂਜੀ ਕੰਪੇਨ ਕਮੇਟੀ ਦੇ ਮੈਂਬਰ ਬਣ ਗਏ, ਦੂਜੀਆਂ ਕੋਆਰਡੀਨੇਟ ਕਮੇਟੀ ਦੇ ਮੈਂਬਰ ਬਣ ਗਏ, ਉਹਦੇ ਬਾਵਜੂਦ ਵੀ ਅਗਲਿਆਂ ਬੰਦਿਆਂ ਨੇ ਵਧਾਈ ਨੀ ਕਿਸੇ ਨੂੰ
0: ਕਿਸੇ ਨੂੰ। ਮੈਨੂੰ ਇਹ ਤਾਂ ਉਹ ਆ ਜਿੱਦਾਂ ਨਾ ਕੋਈ ਅਫਸਰ ਵਧੀਆ ਹਨਾ ਕਿ ਵਧੀਆ ਕੰਮ ਕਰਦਾ ਹੋਵੇ ਉਹਨੂੰ ਚੱਕ ਕੇ ਉਹ ਬਾਰਡਰ ਏਰੀਏ ਤੇ ਮਾਰਦੇ ਆ, ਤੇ ਮੈਨੂੰ ਲੱਗਦਾ ਪ੍ਰਗਟ ਸਿੰਘ ਉਹਨਾਂ ਨੂੰ ਵੀ ਉਹੀ ਕੰਮ ਕੀਤਾ ਜੀ ਇਹਨਾਂ ਨੇ ਕਹਿੰਦੇ ਜੀ।
1: ਭਾਰੇ ਸਾਹਿਬ ਪੰਜਾਬ ਦਾ ਬੱਚਾ ਬੱਚਾ ਜਾਣਦਾ ਵੀ ਕਾਂਗਰਸ ਦਾ ਜਿਹੜਾ ਉਧਾਰ ਆ ਵੀ ਤਿੰਨ ਬੰਦੇ ਕਾਂਗਰਸ ਦੇ ਵਿੱਚ ਇੱਦਾਂ ਦੇ ਹੈਗੇ ਸੀਗੇ। ਪਹਿਲੇ ਨੰਬਰ ਤੇ ਪ੍ਰਗਟ ਸਿੰਘ ਜਿਹਦੀ ਬੋਲ ਬਾਣੀ ਇੰਨੀ ਸੰਜੀਦਾ ਆ ਕਿ ਆਪੋਨੈਂਟ ਨੂੰ ਵੀ ਜਿਹੜਾ ਆ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਦੋ ਗੋਲਾ ਪਹਿਲਾਂ ਆਪਣੇ ਆਲੂ ਕਰ
0: ਲੈਂਦੇ ਆ ਤੇ
1: ਆਪਣੇ ਕੋਲੋਂ ਵੀ ਆਹ ਗਲਤੀ ਆ। ਹਾਂਜੀ ਤੇ ਪ੍ਰਗਟ ਸਿੰਘ ਹੈਗਾ ਸੀ ਜੀ ਆਪੋਜੀਸ਼ਨ ਨਾਲ ਟੱਕਰ ਲੈਣ ਵਾਸਤੇ, ਖਹਿਰਾ ਸਾਹਿਬ ਤੋਂ ਵਧੀਆ ਬੰਦਾ ਹੈ ਨਹੀਂ ਸੀ ਮੁੱਦੇ ਚੱਕਣ ਵਾਸਤੇ
0: ਜੀ,
1: ਤੇ ਹੀ ਵਾਸ ਫਿਟ ਫੋਰ LOP
0: ਜੀ।
1: ਤੇ ਜਿਹੜਾ ਹੈਗਾ ਆ ਚੰਨੀ ਸਾਹਿਬ ਦੀ ਮਕਬੂਲੀਅਤ ਹੈਗੀ ਆ ਜੀ
0: ਜੀ।
1: ਇਹ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਇਹਨੂੰ ਕਾਂਗਰਸ ਦੀ ਬੇੜੀ ਪਾਰ ਲਾ ਸਕਦੇ ਸੀਗੇ ਜੀ। ਹੁਣ ਸਵਾਲ ਇਹ ਹੈਗਾ ਆ ਕਿ ਕਿਹਨੂੰ ਨਹੀਂ ਪਤਾ ਵੀ ਖਹਿਰਾ ਸਾਹਿਬ ਦੇ ਐਫਰਟਸ ਕਰਕੇ ਗੁਰਜੀਤ ਰਾਣੇ ਦੀ ਮਿਨਿਸਟਰਸ਼ਿਪ ਚੱਲ ਗਈ ਸੀਗੀ ਜਦੋਂ ਇਹਨੇ ਕਿਹਾ ਸੀਗਾ ਭਾਈ ਇਹ ਕਰਪਸ਼ਨ ਕੀਤੀ ਜਾ ਇਹਨੇ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਉਹਨਾਂ ਦੋਨਾਂ ਬੰਦਿਆਂ ਨੂੰ ਨਾਲ ਇੱਕ ਬੰਦਾ ਹੋਰ ਪਾ ਕੇ ਤੇ ਉਹਨਾਂ ਨੂੰ ਇੱਕ ਕਮੇਟੀ ਦੇ ਵਿੱਚ ਰੱਖ ਦਿੱਤਾ ਆ ਭਾਈ ਦੱਸੋ ਕਿਹੜੇ ਕਮਰੇ ਦੇ ਵਿੱਚ ਇਹ ਤਿੰਨੇ ਇਕੱਠੇ ਬਹਿ ਸਕਦੇ ਆ
0: ਜੀ।
1: ਹਾਂਜੀ ਜਿਹਨਾਂ ਦਾ ਆਪਸ ਦੇ ਵਿੱਚ ਹੀ ਨਹੀਂ ਬਣਦੀ ਹੈਗੀ ਉਹ ਕਿੱਦਾਂ ਇਕੱਠੇ ਬਹਿ ਜਾਣਗੇ ਜੀ
0: ਜੀ।
1: ਔਰ ਦੋ ਮਹੀਨੇ ਇਹਨਾਂ ਨੇ ਗੱਡੀਆਂ ਘੁਮਾ ਘੁਮਾ ਕੇ ਆ ਜਾਓ ਜੀ ਦਿੱਲੀ ਮੀਟਿੰਗ ਕਰਨੀ ਆ ਜਾਓ ਜੀ ਹਾਂਜੀ ਉੱਥੇ ਸਮਝਾ ਵਜਾ ਕੇ ਤੋੜਨਾ ਫੇਰ ਮੁੜ ਕੇ ਜਿਹੜਾ ਹੈਗਾ ਆ ਕਦੀ ਪਹਿਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਫੇਰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਮੁੜ ਕੇ ਕਹਿ ਤਾਂ ਫੈਸਲਾ ਲਵਾਂਗੇ ਇੱਦਾਂ ਕਰਕੇ ਜੀ ਅਸੀਂ ਕੱਲੇ ਦੀ ਬੰਦੇ ਨੂੰ ਨੀ ਕਿਸੇ ਨੂੰ ਕਮਾਣ ਦੇਣੀ ਹਾਂਜੀ ਇੱਥੇ ਰੌਲਾ ਪੈ ਜਾਂਦਾ ਸੀ ਜੀ ਉਹ ਭੁਪਿੰਦਰ ਸਿੰਘ ਲਈ ਨੂੰ ਕਰ ਦਿੱਤਾ ਹੈ ਜੀ ਪ੍ਰਧਾਨ ਕਰ ਦਿੱਤਾ ਉੱਥੇ ਸਹਿਮਤੀ ਬਣ ਗਈ ਆ ਜੀ ਬਸ ਇੱਕ ਦੋ ਦਿਨਾਂ ਤੱਕ ਹੀ ਪਤਾ ਲੱਗ ਜੂ ਜੀ।
0: ਬਿਲਕੁਲ,
1: ਤੇ ਹੁਣ ਜਦੋਂ ਜੋ ਲਿਸਟ ਆਈ ਆ ਉਹ ਤੋਂ ਪਤਾ ਲੱਗ ਗਿਆ ਆ ਕਿ 12-5-48
0: ਅੜਤਾਲੀ,
1: ਕਿਉਂਕਿ ਇਹਨਾਂ ਦਾ ਜਿਹੜਾ ਹਾਈ ਕਮਾਂਡ ਆ ਉਹ ਵੀ 12-5-48 ਬੋਲਣ ਵਾਲਾ ਆ, ਉਹ ਵੀ 60 ਨਹੀਂ ਗਿਣਦਾ।
0: ਬਿਲਕੁਲ,
1: ਸੋ ਇਸ ਕਰਕੇ ਲੋਕ ਪੰਜਾਬ ਦੇ ਹੈਗੇ ਇਹਨਾਂ ਦਾ ਵਰਕਰ ਗਰਾਊਂਡ ਲੈਵਲ ਤੇ ਜਿਹੜਾ ਆ ਨਾ ਜੀ, ਉਹ ਮਤਲਬ ਸਰਕਾਰ ਬਣਾਉਣ ਦੀ ਉਮੀਦ ਰੱਖਦਾ ਆ ਵੀ ਹਾਂ ਜੀ ਸਰਕਾਰ ਬਣ ਸਕਦੀ ਆ। ਇਹਨਾਂ ਦੇ ਲੀਡਰ ਕਹਿੰਦੇ ਨਾ ਜੀ ਨਾ, ਅਸੀਂ ਤੁਹਾਡਾ ਦੇਣਾ ਕੀ ਹੈਗਾ ਆ
0: ਜੀ,
1: ਇਹ ਹੁਣ ਜਿਹੜਾ ਹੈਗਾ ਆ ਸਮਝ ਕੋ ਵੀ ਥਾਲੀ ਦੇ ਵਿੱਚ ਪਰੋਸ ਕੇ ਦੇਤਾ ਜੀ, ਇਹ ਇਲੈਕਸ਼ਨ ਤਾਂ ਗਿਆ ਇਹਨਾਂ ਦਾ।
0: ਬਿਲਕੁਲ ਹੈ ਜੀ,
1: ਹਾਂਜੀ ਸਰ, ਇਹਦਾ ਹੁਣ ਬੈਨੀਫਿਟ ਕਿਹਨੂੰ ਹੁੰਦਾ ਆ, ਇਹ ਤਾਂ ਭਵਿੱਖ ਦੀ ਗਰਭ ਦੇ ਵਿੱਚ ਹੈਗਾ ਆ, ਦੇਖੋ
0: ਜੀ
1: ਕੌਣ ਇਸ ਚੀਜ਼ ਦਾ ਬੈਨੀਫਿਟ ਲੈ ਕੇ ਜਾਂਦਾ ਹੈ।
0: ਬਿਲਕੁਲ, ਤੇ ਸੈਣੀ ਸਾਹਿਬ ਆਖਰੀ ਤੁਹਾਡੇ ਨਾਲ ਗੱਲ ਕਰਕੇ ਫਿਰ ਆਗਿਆ ਲਵਾਂਗਾ ਤੁਹਾਡੇ ਤੋਂ। ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਸੀ ਕਿ ਕੈਬਨਿਟ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦੀ ਸੋਧ ਕਰ ਦਿੱਤੀ ਹੈ ਫਿਰ, ਅਤੇ ਹਰੂ ਹਰੀ ਝੰਡੀ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵਿਵਾਦ, ਚਲੋ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਵਿਰੋਧੀ ਧਿਰ ਪਾਰਟੀਆਂ ਨੇ ਉਹ ਜ਼ਰੂਰ ਉਠਾਉਣ ਲੱਗੀਆਂ। ਅੱਜ ਸੁਖਬੀਰ ਸਿੰਘ ਬਾਦਲ ਹੋਣਾ ਦਾ ਤਾਂ ਬਿਆਨ ਆ ਹੀ ਗਿਆ, ਅਤੇ ਕਿਵੇਂ ਦੇਖਦੇ ਹੋ ਜੀ ਇਹ ਲਾਗੂ ਕਰ ਦਿੱਤਾ ਕਿ ਉਹ ਚੀਜ਼ਾਂ ਕਿਤੇ ਸਪਸ਼ਟ ਹੁੰਦੀਆਂ ਆ ਕਿ ਜੋ ਪਹਿਲਾਂ ਹੀ ਜਿਹੜੇ ਸੌਦੇਬਾਜ਼ੀ ਕਰ ਲਈ ਜਾਂਦੀ ਹੈ ਜਾਂ ਉਹਨਾਂ, ਉਹ ਵੀ ਫਿਰ ਗੱਲ ਦੇ ਵਿੱਚ ਅੰਗੂਠਾ ਤਾਂ ਦਿੰਦੇ ਹੀ ਹੋਣਗੇ ਭਾਈ।
1: ਭਾਰਤ ਸਾਹਿਬ ਗੱਲ ਤਾਂ ਇਹ ਆ ਵੀ ਪੋਲਿਸੀ ਤਾਂ ਉਹ ਹੀ ਹੈਗੀ ਆ, ਉਹ ਏਦਾਂ ਆ ਵੀ ਅੱਗੇ ਜਿਹੜਾ ਹੈਗਾ ਆ ਪਪਾਈਆ ਪੈਕਟ ਦੇ ਨਾਲ ਜਿਹੜਾ ਹੈਗਾ ਆ 20 ਗ੍ਰਾਮ ਹੋਰ ਤੈਨੂੰ ਫ੍ਰੀ, 270 ਗ੍ਰਾਮ ਲੈ ਜਾ ਭਾਈ।
0: ਉਹ ਪਤੰਗ ਨਾ ਜਿੱਦਾਂ ਨਾ ਗਜ ਕੇ ਡੋਲ ਡੋਰ ਫ੍ਰੀ ਦੇ ਦਿੰਦੇ ਹੁੰਦੇ ਸੀ ਨਾ ਜਦੋਂ ਡੋਰ ਲੈਂਦੇ ਸੀ ਨਾਲ।
1: ਹਾਂਜੀ
0: ਦੇ ਦਈਏ ਜੀ ਨਾ।
1: ਹਾਂਜੀ 30 ਗਜ ਥਾਂ ਮਰਲਾ ਥਾਂ ਤੇ ਤੁਹਾਨੂੰ ਤੁਸੀਂ ਕਿੱਲਾ ਦਿੰਦੇ ਹੈਗੇ ਆ, ਤੇ ਤੁਹਾਨੂੰ ਅੱਗੇ ਜਿਹੜਾ ਹੈਗਾ ਆ ਕੋਈ 10 ਮਰਲੇ ਦਿੰਦੇ ਸੀਗੇ ਜੀ, ਹੁਣ ਜਿਹੜਾ ਹੈਗਾ ਆ
0: ਰੂੰਗਾ ਦੇਣ ਲੱਗ ਗਏ ਜੀ,
1: ਉਹ 11 ਮਰਲੇ ਹੋ ਜਾਣਗੇ ਜੀ
0: ਜੀ।
1: ਤੋ ਇਸ ਕਰਕੇ ਜੀ ਇਹਨਾਂ ਦਾ ਵੀ ਪਤਾ ਨੀ ਲੱਗਦਾ ਜੀ ਵੀ ਇਹਨੇ ਕੀ ਸੋਚ ਕੇ ਬੈਠੇ ਹੈਗੇ ਆ ਜੀ
0: ਜੀ।
1: ਹੁਣ ਸਵਾਲ ਤਾਂ ਇਹ ਹੈਗਾ ਕਿ ਪਹਿਲਾਂ ਜਿਹੜਾ ਆ ਪੂਰੀ ਇਹ ਦੇਖੋ ਇੰਨੀ ਆਪੋਜੀਸ਼ਨ ਹੋਈ ਆ, ਉਦੋਂ ਇਹਨਾਂ ਦੀ ਕੀ ਮਜਬੂਰੀ ਹੋਊਗੀ? ਇਹਨਾਂ ਦੀ ਮਜਬੂਰੀ ਸਰ ਪੈਸਾ
0: ਜੀ,
1: ਪੈਸਾ ਇਹਨਾਂ ਨੇ ਜਿਹੜਾ ਹੈਗਾ ਆ ਗਰਾਲ ਜਾਣਾ। ਇਹਨਾਂ ਨੂੰ ਵੀ ਪਤਾ ਹੈਗਾ ਆ ਵੀ ਇਲੈਕਸ਼ਨ ਵੀ ਪੈਸੇ ਨਾਲ ਲੜੀ ਜਾਂਦੀ ਹੈਗੀ ਆ, ਹੋ ਸਕਦਾ ਅਸੀਂ ਟੁੱਕ ਮਤਲਬ ਸਾਡਾ ਜਿਹੜਾ ਹੈਗਾ ਆ ਤੁੱਕਾ ਲੱਗ ਜਾਏ, ਨਹੀਂ ਤਾਂ ਇੰਨਾ ਕੁ ਪੈਸਾ ਲੈ ਜਾਣਗੇ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਆ ਵੀ ਇਹ ਭਾਵਾਂ ਇਹਨਾਂ ਦੀਆਂ 7 ਪੁਸ਼ਤਾਂ ਬਹਿ ਕੇ ਖਾ ਲੈਣ
0: ਜੀ। ਬਿਲਕੁਲ,
1: ਪਰ ਸਾਹਿਬ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੀ
0: ਮਤਲਬ
1: NOC ਦੇ ਪੈਸੇ ਜਿਹੜੇ ਹੈਗੇ ਆ, ਇੱਕ ਕੱਢਿਆ ਅਸੀਂ ਡਾਟਾ ਵੀ ਕਿੰਨਾ ਪੈਸਾ ਬਣਾਇਆ ਇਹਨਾਂ ਨੇ ਜੀ
0: ਜੀ,
1: ਇਹ 67 ਕਰੋੜ ਜਿਹੜੇ ਹੈਗੇ ਆ ਉੱਥੇ ਮੋਹਾਲੀ ਜ਼ਿਲ੍ਹੇ ਦੇ ਵਿੱਚੋਂ ਬਣਾ ਲਏ ਗਏ ਜੀ, ਸਿਰਫ NOC ਦੇ ਕੇ ਤੇ ਉਹ ਜਿਹੜੇ ਹੈਗੇ ਆ ਕੰਮ ਕਰਾਉਣ ਦੇ ਵਿੱਚ ਜੀ।
0: ਬਿਲਕੁਲ,
1: ਤੇ ਲੈਂਡ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਮੋਟਾ ਪੈਸਾ ਹੈਗਾ ਆ ਜੀ, ਇਹ ਛੱਡ ਕੇ ਰਾਜੀ ਨਹੀਂ ਗਏ ਜੀ। ਤੇ ਅੱਗੇ ਜਿੱਦਾਂ ਵਿਰੋਧ ਹੋਇਆ ਸੀ ਜੇ ਕਿਸਾਨ ਯੂਨੀਅਨ ਨੇਤਾ ਇਕੱਠੀਆਂ ਹੋ ਕੇ ਵਿਰੋਧ ਕਰਨਗੀਆਂ ਜੀ, ਕਿਉਂਕਿ ਸਟੇਟ ਜਿਹੜੀ ਹੈਗੀ ਐਕੁਜੀਸ਼ਨ ਹੁਣ ਕਹਿੰਦਾ ਵੀ ਜਿਹੜੇ ਕੰਮਾਂ ਕਰਕੇ ਜਿਹੜਾ ਇਹ ਅੱਗੇ ਤੁਹਾਡਾ ਕੰਮ ਫੇਲ ਹੋਇਆ
0: ਜੀ,
1: ਹੁਣ ਤੁਸੀਂ ਹੁਣ ਵੀ ਕਿਹੜਾ ਤੁਸੀਂ ਉਸ ਚੀਜ਼ ਦੀ ਅਸੈਸਮੈਂਟ ਕਰਵਾਈ ਹੈਗੀ ਆ ਜੀ ਵੀ ਹਾਂ ਇਹਦਾ ਕੀ ਨੁਕਸਾਨ ਹੋਊਗਾ?
0: ਬਿਲਕੁਲ ਹੈ ਜੀ
1: ਸਰ, ਉਹਦੀ ਅਸੈਸਮੈਂਟ ਕਰਾਉਣੀ ਪੈਂਦੀ ਬਕਾਇਦਾ ਤੌਰ ਤੇ, ਉਹਦੇ ਅਲਟਰਨੇਟਿਵ ਦੇਣੇ ਪੈਂਦੇ ਬਕਾਇਦਾ ਤੌਰ ਤੇ, ਕਿੰਨਾ ਉੱਥੇ ਦਰਖਤ ਜਿਹੜਾ ਹੈਗਾ ਇਸ ਐਕੁਜੀਸ਼ਨ ਨਾਲ ਜਾਊਗਾ ਜੀ, ਉਹਦੀ ਅਸੈਸਮੈਂਟ ਹੁੰਦੀ, ਬਹੁਤ ਲੌਂਗ ਪ੍ਰੋਸੈਸ ਹੈ ਇਹਨਾਂ ਦੇ। ਤੁਸੀਂ ਸੋਚਿਆ ਇਹ ਹੈਗਾ ਵੀ ਜਾਂਦੇ ਜਾਂਦੇ ਜਿਹੜਾ ਹੈਗਾ ਜੋ ਵਟਿਆ ਸੋ ਖੱਟੇ ਵਾਲਾ ਕੰਮ ਕਰ ਲਈਏ ਜੀ?
0: ਬਿਲਕੁਲ ਹੈ ਜੀ,
1: ਔਰ ਇਹਦਾ ਵਿਰੋਧ ਹੋਊਗਾ, ਪਰ ਇਹ ਸਭ ਇਹ ਨਹੀਂ ਹੋਊਗਾ ਵੀ ਹਾਂ ਜੀ ਇੱਦਾਂ ਹੀ ਮਤਲਬ, ਕਿਉਂਕਿ ਕਿਸਾਨ ਨੋ ਡਾਊਟ ਜਿਹਨਾਂ ਨੂੰ ਸਰ ਪੈਸੇ ਮਿਲਦੇ ਹੈਗੇ ਆ ਨਾ ਜੀ, ਕਈ ਵਾਰੀ ਉਹ ਤਾਂ ਮਤਲਬ ਹੋ ਜਾਂਦੇ, ਜਿਹੜੇ ਨਹੀਂ ਮਤਲਬ ਜਿਹੜੇ ਇਸ ਚੀਜ਼ ਦੇ ਵਿੱਚ ਇੰਟਰਸਟਿਡ ਆਪਣੀ ਜ਼ਮੀਨ ਛੱਡ ਕੇ ਰਾਜੀ ਨਹੀਂ, ਅਜੇ ਤੱਕ ਮੈਂ ਮਤਲਬ ਜਿਹੜਾ ਹੈਗਾ ਇਹਨਾਂ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਕਿ ਵਿਦਆਊਟ ਕੰਸੈਂਟ ਅਸੀਂ ਨਹੀਂ ਲਵਾਂਗੇ।
0: ਮੈਂ ਇੱਕ ਗੱਲ ਸੈਣੀ ਸਾਹਿਬ ਹੋਰ ਵੀ ਸੋਚਦਾ ਸੀ ਕਿ ਚਲੋ ਇੱਕ ਪਾਸੇ ਚਲੋ ਉੱਧਰ US ਅਤੇ ਆਪਣਾ ਭਾਰਤ ਦਾ ਜਿਹੜਾ ਵਪਾਰ ਉਹ ਵੀ ਆਖਰੇ ਪੜਾਅ ਦੇ ਉੱਤੇ ਚੱਲ ਰਿਹਾ ਹੈ, ਅਤੇ ਉਹ ਤਾਂ ਚਲੋ ਹੋ ਹੀ ਜਾਣਾ ਜੋ ਹੋਣਾ ਹੈ, ਜਿੰਨਾ ਮਰਜ਼ੀ ਜਥੇਬੰਦੀਆਂ ਜ਼ੋਰ ਲਾ ਰਹੀਆਂ ਨੇ ਪਰ ਨਹੀਂ ਲੱਗਦਾ ਨਹੀਂ ਕਿ ਇੰਨਾ ਜ਼ੋਰ ਮੰਨੇਗਾ ਉਹ ਕੋਈ ਵੀ, ਤਾਂ ਉਹ ਜਿਹੜਾ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ 70-75 ਜਥੇਬੰਦੀਆਂ ਇਕੱਠੀਆਂ ਫਿਰ ਤੋਂ ਹੋਈਆਂ ਨੇ, ਬੋਲਬਾਣੀ ਕਰਨ ਲੱਗੀਆਂ ਨੇ ਜਾਂ ਇੱਕ ਮਾਰਕ ਦੇ ਉੱਤੇ ਤੁਰਨ ਲੱਗੀਆਂ ਨੇ, ਤਾਂ ਉਹਨਾਂ ਨੂੰ ਖੰਡਾਉਣ ਦੇ ਲਈ ਜਾਂ ਉਹਨਾਂ ਦਾ ਧਿਆਨ ਭੜਕਾਉਣ ਦੇ ਲਈ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮੁੱਦੇ ਫਿਰ ਮਤਲਬ ਕਿ ਸੂਬਿਆਂ ਦੇ ਵਿੱਚ ਸ਼ੁਰੂ ਕਰ ਦਿੱਤੇ ਜਾਂਦੇ ਆ ਇਕੱਠੇ ਹੋਣ ਲੱਗ ਗਏ ਫਿਰ ਜੀ?
1: ਭਾਰੀ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਜੀ
0: ਜੀ,
1: ਉਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਹੋ ਸਕਦਾ ਹੈਗਾ ਸੈਂਟਰ ਦੇ ਇਸ਼ਾਰੇ ਤੇ ਸਿੱਟੀ ਹੋਵੇ ਇਹ ਪੋਲਿਸੀ, ਚਲੋ ਜੀ ਧਿਆਨ ਡਾਈਵਰਟ ਹੋਵੇ ਇਹਨਾਂ ਦਾ।
0: ਬਿਲਕੁਲ
1: ਸਰ, ਇੰਟਰਨੈਟ ਜਿੱਥੇ ਤੱਕ ਸਰ ਭਾਰਤ ਸਾਹਿਬ ਜਿੱਥੇ ਤੱਕ ਬੜੀ ਵੱਡੀ ਪ੍ਰਾਪਤੀ ਸੀ ਜਦੋਂ ਇਹਨਾਂ ਨੇ ਕਾਨੂੰਨ ਵਿਦਰਾ ਕਰਾ ਲਏ ਸੀ
0: ਜੀ, ਉਹ ਜੀ ਬਿਲਕੁਲ ਹੈ ਜੀ,
1: ਠੀਕ ਹੈ ਜੀ, ਉਹ ਤਾਂ ਹੋ ਗਿਆ ਜੀ। ਉਹ ਤੋਂ ਬਾਅਦ ਹੁਣ ਇੰਟਰਨੈਸ਼ਨਲ ਟ੍ਰੀਟੀਜ਼ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਕਿਸੇ ਦਬਾਅ ਥੱਲੇ, ਲੋਕਲ ਦਬਾਅ ਥੱਲੇ ਜਿਹੜੀਆਂ ਹੈਗੀਆਂ ਵਿਦਰਾ ਨਹੀਂ ਕਰ ਸਕਦੀਆਂ, ਉਹ ਇੰਟਰਨੈਸ਼ਨਲ ਕੰਟਰੈਕਟ ਹੁੰਦੇ ਆ ਸਰ ਬਕਾਇਦਾ ਤੌਰ ਤੇ।
0: ਬਿਲਕੁਲ,
1: ਉਹਦੇ ਨਾਲ ਫਿਰ ਦੇਸ਼ ਦੀ ਰੈਪੂਟੇਸ਼ਨ ਕੀ ਰਹਿ ਜੂ, ਵੀ ਕੌਣ ਤੁਹਾਡੇ ਨਾਲ ਜਿਹੜਾ ਹੈਗਾ ਵਪਾਰ ਕਰੂਗਾ, ਵੀ ਭਾਈ ਤੁਸੀਂ ਕੱਲ ਨੂੰ ਲੋਕਲ ਬੰਦਿਆਂ ਦੇ ਦਬਾਅ ਥੱਲੇ ਜਿਹੜਾ ਹੈਗਾ ਇਹ ਕੰਮ ਕਰ ਲਓਗੇ।
0: ਜੀ ਬਿਲਕੁਲ ਹੈ ਜੀ,
1: ਉਹ ਕਹਿੰਦੇ ਵੀ ਪੋਲੀਟੀਕਲ ਸੈਟਅਪ ਦੇ ਵਿੱਚ ਸਰਕਾਰਾਂ ਹੀ ਮਤਲਬ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਕੰਮ ਕਰਦੀਆਂ ਹੁੰਦੀਆਂ ਆ, ਇਹ ਤੁਸੀਂ ਮਤਲਬ ਸਹਿਮਤ ਹੈ ਨੀ ਗੇ, ਉਹ ਕੰਮ ਤਾਂ ਗਿਆ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇਣੀ ਆ ਸਰਕਾਰਾਂ ਨੂੰ, ਤੇ ਤੁਸੀਂ ਅੱਗੇ ਵੋਟ ਰਾਹੀਂ ਦੇ ਸਕਦੇ ਹੈਗੇ ਆ,
0: ਹਾਂਜੀ
1: ਕੱਲ ਨੂੰ ਤੁਸੀਂ ਵੋਟ ਨਾ ਪਾਓ ਤੇ ਉਹ ਸਰਕਾਰ ਚੱਲ ਜਾਏ ਤੇ ਹੋਰ ਆ ਜਾਏ ਜੀ।
0: ਬਿਲਕੁਲ,
1: ਬਾਕੀ ਹੋਰ ਕੋਈ ਨੀ, ਲੋਕਤੰਤਰ ਦੇ

0: ਏਜੰਸੀ ਨੂੰ ਕਿ ਭਾਈ ਇਹਨਾਂ ਇਹਨਾਂ ਧਾਰਾ ਦੇ ਥੱਲੇ ਜਿਹੜਾ ਇਹ ਕੇਸ ਦਰਜ ਕੀਤਾ ਜਾਵੇ
1: ਜੀ।
0: ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਜਿਹੜਾ ਹੈਗਾ ਜਦੋਂ ਈਡੀ ਦੇ ਕੋਲ ਜਦੋਂ ਇੱਕ ਵਾਰੀ ਕਿ ਚੀਜ਼ ਆ ਗਈ ਹੈਗੀ ਆ, ਉਹ ਤੋਂ ਬਾਅਦ ਉਹ ਐਨਾਲਾਈਜ਼ ਕਰਕੇ ਜਿਹੜਾ ਹੈਗਾ ਆ ਤੇ ਉਹ ਦੱਸ ਸਕਦੀ ਹੈਗੀ ਆ ਕਿ ਇਹਦੇ ਵਿੱਚ ਆ ਵੀ ਕੀ ਬਣਦਾ ਆ
1: ਜੀ।
0: ਹੋਇਆ ਕੀ ਸੀਗਾ ਜੀ ਕਿ ਯੂਐਸ ਬੇਸਡ 6 ਹਾਂਜੀ ਯੂਐਸ ਬੇਸਡ 6 ਬੰਦੇ ਸੀਗੇ ਜਿਹਨਾਂ ਨੇ ਵਿਦੇਸ਼ੀ ਡੈਬਿਟ ਕਾਰਡ ਜਿਹੜੇ ਆ ਉਹ ਯੂਜ਼ ਕਰਕੇ ਤੇ ਇੱਥੇ ਜਿਹੜਾ ਹੈਗਾ ਆ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਜਿਹੜਾ ਹੈਗਾ ਐਂਟੀ ਇੰਡੀਅਨ ਜਿਹੜਾ ਆ ਉਹ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਗਤੀਵਿਧੀਆਂ ਕੀਤੀਆਂ, ਉਹਦੇ ਵਿੱਚ ਜੁਆਪਾ ਲਗਾਇਆ ਸੀਗਾ ਜੀ। ਉਹਦੀ ਉਹਨਾਂ ਨੇ ਚੈਲੰਜ ਕੀਤਾ ਸੀ ਉਸ ਚੀਜ਼ ਨੂੰ ਤੇ ਬੇਲ ਕਲੇਮ ਕੀਤੀ ਸੀਗੀ ਉਹਨੂੰ ਜਿਹੜਾ ਆ ਹਾਈ ਕੋਰਟ ਨੇ ਜਿਹੜਾ ਆ ਉਹ ਰਿਜੈਕਟ ਕੀਤਾ ਹੈਗਾ ਜੀ ਆਂਧਰਾ ਦੀ ਨੇ
1: ਜੀ। ਬਿਲਕੁਲ
0: ਹਾਂਜੀ, ਉਹ ਕਹਿੰਦੇ ਹੈਗੇ ਆ ਵੀ ਜਿਹੜਾ ਆ ਵੀ ਆਪਾਂ ਜਿਹੜੀ ਕੰਟਰੀ ਦੀ ਸੋਵਰਨਿਟੀ ਹੁੰਦੀ ਹੈ ਨਾ ਕਿਸੇ ਕੰਟਰੀ ਦੇ ਅਗੇਂਸਟ ਤੁਸੀਂ ਕੰਮ ਕਰ ਰਹੇ ਆ ਇਹ ਚੀਜ਼ਾਂ ਸਟੈਬਲਿਸ਼ ਨਹੀਂ ਕੀਤੀਆਂ ਜਾਂਦੀਆਂ, ਇਹ ਉਹਨਾਂ ਦੇ ਐਕਟ ਐਂਡ ਕੰਡਕਟ ਤੋਂ ਪਤਾ ਲੱਗਦਾ ਆ ਉਹ ਕਿੱਦਾਂ ਦੀਆਂ ਗਤੀਵਿਧੀਆਂ ਕਰ ਰਹੇ ਉਹ ਤੋਂ ਐਨਾਲਾਈਜ਼ ਕੀਤਾ ਜਾਂਦਾ ਹੁੰਦਾ। ਹੋਰ ਜਿਹੜਾ ਹੈਗਾ ਆ ਇਹਦਾ ਕੋਈ ਸਟ੍ਰਿਕਟ ਪ੍ਰੂਫ ਨਹੀਂ ਹੁੰਦਾ ਵੀ ਹਾਂ ਜੀ ਉਹਨਾਂ ਤੋਂ ਕੋਈ ਰਿਕਵਰੀ ਕਰਨੀ ਆ ਜਾਂ ਕੁਛ ਹੋਰ ਤਰੀਕੇ ਨਾਲ ਕਰਨਾ ਆ।
1: ਇਨਵੈਸਟੀਗੇਸ਼ਨ ਏਜੰਸੀ RSS ਵੀ ਕਰਦੀ ਰਹੀ ਆ ਸਾਰਾ ਕੁਝ ਦਖਲਅੰਦਾਜ਼ੀ ਇੱਕ ਦੂਸਰੇ ਦੇ ਵਿੱਚ
0: ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਬਿਲਕੁਲ ਜੀ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈਗੀ ਆ ਨਾ ਉਹ ਇਹ ਦੇਖੇਗੀ ਕਿ ਹਾਂ ਜੀ ਵੀ ਇਹਨਾਂ ਦੀਆਂ ਗਤੀਵਿਧੀਆਂ ਕੀ ਸੀ ਕੀ ਉਹਦੇ ਨਾਲ ਸਾਡੇ ਦੇਸ਼ ਦੀ ਸੰਪਰਭੁਤਾ ਨੂੰ ਜਿਹੜਾ ਆ ਖਤਰਾ ਤਾਂ ਨਹੀਂ ਸੋਵਰਨਿਟੀ ਨੂੰ ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਦੇਸ਼ ਦੇ ਜਾਂ ਸੰਵਿਧਾਨ ਦੇ ਮਤਲਬ ਜਿਹੜਾ ਹੈਗਾ ਆ ਅਗੇਂਸਟ ਕੋਈ ਕੰਮ ਹੁੰਦਾ ਆ ਉਹਦੇ ਤੇ ਫਿਰ ਜਿਹੜਾ ਆ ਕਾਨੂੰਨ ਨੂੰ ਪਾੜ ਕੇ ਨਹੀਂ ਦੇਖਿਆ ਜਾ ਸਕਦਾ ਵੀ ਇਹਦੇ ਤੇ ਆਹ ਐਕਟ ਤੇ ਆਹ ਐਕਟ ਦੋ ਐਕਟ ਇਕੱਠੇ ਨਹੀਂ ਲੱਗ ਸਕਦੇ, ਉਹ ਕਹਿੰਦੇ ਦੋਨੇ ਐਕਟ ਇਕੱਠੇ ਵੀ ਲੱਗ ਸਕਦੇ। ਫੇਮਾ ਵੀ ਲਾਇਆ ਆਇਆ ਸੀਗਾ ਤੇ ਜਿਹੜਾ ਹੈਗਾ ਪੀ ਐਮ ਐਮ ਐਲ ਏ ਜਿਹੜਾ ਹੈਗਾ ਉਹ ਵੀ ਲਾਇਆ ਆਇਆ ਸੀਗਾ।
1: ਬਿਲਕੁਲ ਹੈ
0: ਜੀ ਸਰ
1: ਜੀ, ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਸਹੀ ਸਾਹਿਬ ਆਪਣੇ ਆਉਂਦੇ ਹੁੰਦੇ ਸੀ ਨਾ ਮਿਸ਼ਨਰੀਏ ਜਪਾਨ ਦੇ ਵਿੱਚ ਵੀ ਜਾਂ ਭਾਰਤ ਦੇ ਲੋਕਾਂ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਆ ਕੇ ਕ੍ਰਿਸ਼ਚਨ ਧਰਮ ਨੂੰ ਉਹਨਾਂ ਨੇ ਪਾਪੂਲਰ ਕੀਤਾ ਜਾਂ ਧਰਮ ਪਰਿਵਰਤਨ ਕਰਾਏ ਨੇ, ਉਹ ਚੀਜ਼ਾਂ ਸਾਰਾ ਉਹਦੇ ਵਿੱਚ ਮਾਮਲਾ ਆ ਜਾਂਦਾ ਜੀ।
0: ਇਹ ਵੀ ਇਹਦੇ ਵਿੱਚ ਹੀ ਹੈ ਜੀ, ਇਹਦੇ ਵਿੱਚ ਵੀ ਇਹੀ ਆ ਵੀ ਉਹਨਾਂ ਨੇ ਜਿਹੜਾ ਹੈਗਾ ਫਿਰ ਪੈਸਿਆਂ ਦਾ ਲਾਲਚ ਦਿੱਤਾ, ਪੈਸੇ ਫਿਰ ਡੈਬਿਟ ਕਾਰਡ ਵੀ ਕੋਈ ਵਿਦੇਸ਼ੀ ਯੂਜ਼ ਹੋਏ ਆ ਜੀ ਉਹਨਾਂ ਰਾਹੀਂ ਵੀ ਜਿਹੜਾ ਹੈਗਾ ਜੀ।
1: ਹਾਂਜੀ,
0: ਤਾਂ ਕਰਕੇ ਮਨੀ ਜਿਹੜੀ ਹੈਗੀ ਉਹਦੇ ਵਿੱਚ ਨਾ ਸੋਰਸ ਆਫ ਮਨੀ ਵੀ ਜਿਹੜਾ ਸੀਗਾ ਜੀ ਉਹ ਮਤਲਬ ਜਿਹੜਾ ਸਾਡੇ ਰੈਕੋਗਨਾਈਜ਼ ਜਿਹੜੇ ਚੈਨਲ ਆ ਉਹਨਾਂ ਰਾਹੀਂ ਨਾ ਹੋ ਕੇ ਤੇ ਗੈਰ ਇਲੀਗਲ ਜਿਹੜੇ ਚੈਨਲ ਹੈਗੇ ਉਹਨਾਂ ਰਾਹੀਂ ਪੈਸਾ ਰਿਸੀਵ ਹੋਇਆ ਸੀਗਾ ਤੇ ਪੈਸਾ ਭੇਜਿਆ ਵੀ ਗਿਆ ਸੀ ਤੇ ਪੈਸਾ ਰਿਸੀਵ
1: ਮੁਬਾਰਕਬਾਦ ਹੈ ਜੀ ਆਪਣੇ ਬੇਟੇ ਦੀ ਵੀ ਬਰਥਡੇ ਦੀ।
0: ਸ਼ੁਕਰੀਆ ਸ਼ੁਕਰੀਆ ਭਾਰਤ ਸਾਹਿਬ, ਸਾਰਿਆਂ ਦਾ ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ, ਬਿਆਨ ਸੰਧ ਹੋਣਾ ਨੇ ਲਿਖਿਆ ਜੀ, ਬਹੁਤ ਬਹੁਤ ਧੰਨਵਾਦ,
1: ਗ੍ਰੇਟਫੁਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ, ਕਿਸੇ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 449 7619 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਹੋਰ ਆਪਾਂ ਸਮਾਂ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ। ਅਗਲੀਆਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਕਾਫੀ ਇੰਟਰਸਟਿੰਗ ਨੇ, ਟਰੰਪ ਦੇ ਭੇਦ ਵੀ ਖੁੱਲ੍ਹ ਰਹੇ ਹਾਂ ਤੇ ਉਹਨਾਂ ਦੀ ਗੱਲਬਾਤ ਵੀ ਕਰਦੇ ਹਾਂ। ਕ੍ਰਿਪਟੋ ਕਰੰਸੀ ਦੇ ਵਿੱਚ ਮਿਲੀਅਨਸ ਜਿਹੜੇ ਡਾਲਰ ਉਹਨੇ ਕਮਾਏ ਨੇ ਤੇ ਰਾਜਨੀਤੀ ਤੇ ਨਾਲ ਬਿਜ਼ਨਸ ਉਹਨਾਂ ਦਾ ਵੀ ਜਿਹੜਾ ਖੁਲਾਸਾ ਕਰਦੇ ਹਾਂ। ਤੇ ਲਓ ਦੋਸਤੋ, ਅਗਲੀਆਂ ਖਬਰਾਂ ਦੇ ਵੱਲ ਨੂੰ ਧਿਆਨ ਮਾਰੀਏ ਤਾਂ ਵਿਦੇਸ਼ੀ ਖਬਰਾਂ ਸਾਨੂੰ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਜਿਸ ਦੇ ਵਿੱਚ ਗੱਲ ਕਰਦੇ ਹਾਂ ਤੁਹਾਡੇ ਨਾਲ ਆਪਣੀ ਕੈਨੇਡਾ ਦੀ। ਕੈਨੇਡਾ ਡੇ ਦਾ ਜਿਹੜਾ ਰੰਗਾਰੰਗ ਜਿਹੜਾ ਜਸ਼ਨ ਹੋਇਆ ਹੈ ਤੇ ਨਵੇਂ ਕੈਨੇਡੀਅਨ ਨਾਗਰਿਕਾਂ ਦਾ ਨਿੱਘਾ ਜਿਹੜਾ ਸਵਾਗਤ ਕੀਤਾ ਗਿਆ ਹੈ। ਕੈਨੇਡਾ ਦਾ ਜਿਹੜਾ 159ਵਾਂ ਸਥਾਪਨਾ ਦਿਵਸ ਬੁੱਧਵਾਰ ਨੂੰ ਵਿਨੀਪੈਗ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦੇਸ਼ ਭਗਤੀ, ਬਹੁ ਸੱਭਿਆਚਾਰਕ ਏਕਤਾ ਤੇ ਭਾਈਚਾਰਕ ਸਾਂਝ ਦੇ ਮਾਹੌਲ ਦੇ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸ਼ਹਿਰ ਦੇ ਇਤਿਹਾਸਕ ਸਥਾਨ ਦੀ ਜਿਹੜੀ ਹੈ ਫੋਰਕਸ ਵਿਖੇ ਜਿਹੜਾ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਸੰਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਨਾਗਰਿਕਤਾ ਸਮਾਰੋਹ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਰਾਹੀਂ ਕੈਨੇਡਾ ਦੀ ਵਿਭਿੰਨਤਾ ਦਾ ਜਿਹੜਾ ਜਸ਼ਨ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਦੇਸ਼ਾਂ ਤੋਂ ਆਏ 2 ਦਰਜਨ ਤੋਂ ਵੱਧ ਲੋਕਾਂ ਨੇ ਜਿਹੜਾ ਕੈਨੇਡੀਅਨ ਨਾਗਰਿਕਤਾ ਦੀ ਸਹੁੰ ਚੁੱਕੀ, ਜਿਸ ਨੇ ਇਸ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ ਹੈ। ਸਮਾਗਮ ਦੀ ਸ਼ੁਰੂਆਤ ਫਸਟ ਨੇਸ਼ਨਜ਼

ਮੈਟਿਸ ਅਤੇ ਇਨੂਇਟ ਭਾਈਚਾਰਿਆਂ ਦੇ ਬਜ਼ੁਰਗਾਂ ਦੇ ਵੱਲੋਂ ਰਵਾਇਤੀ ਸਵਾਗਤੀ ਰਸਮ ਦੇ ਨਾਲ ਕੀਤੀ ਗਈ ਅਤੇ ਆਯੋਜਕਾਂ ਨੇ ਕਿਹਾ ਕਿ ਦਿ ਫੋਰਕਸ ਸਦੀਆਂ ਤੋਂ ਵੱਖ ਵੱਖ ਸੱਭਿਆਚਾਰਾਂ ਅਤੇ ਲੋਕਾਂ ਦੇ ਮਿਲਾਪ ਦਾ ਪ੍ਰਤੀਕ ਰਿਹਾ ਹੈ। ਇਸ ਦੇ ਲਈ ਇੱਥੇ ਹਰ ਵੱਡੇ ਸਮਾਗਮ ਦੀ ਸ਼ੁਰੂਆਤ ਆਦਿਵਾਸੀ ਪਰੰਪਰਾਵਾਂ ਇੰਡੀਅਨਸ ਦੇ ਨਾਲ, ਜਿਹੜਾ ਰੈੱਡ ਇੰਡੀਅਨਸ, ਉਹਨਾਂ ਨੂੰ ਜਿਹੜਾ ਸਨਮਾਨ ਜਿਹੜਾ ਦੇ ਕੇ ਹੀ ਕੀਤੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਹੀ ਯੂ ਐੱਸ ਇਰਾਨ ਦੀ ਵਾਰਤਾਲਾਪ ਦੀ ਗੱਲ ਕਰੀਏ ਤਾਂ ਦੋਸਤੋ, ਜਿਹਦਾ ਜ਼ਿਕਰ ਕਰਦੇ ਹਾਂ, ਉਹਦੇ ਵਿੱਚ ਦੋਹਾਂ ਦੇ ਵਿੱਚ ਅਮੈਰੀਕਾ ਇਰਾਨ ਗੱਲਬਾਤ ਦੇ ਵਿੱਚ ਦੋਹਾ ਆਪਣਾ ਕਤਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਕਾਰਾਤਮਕ ਤਰੱਕੀ ਹੋਈ ਦੱਸੀ ਜਾ ਰਹੀ ਹੈ। ਕਤਰ ਦੇ ਵਿੱਚ ਕਤਰ ਅਤੇ ਪਾਕਿਸਤਾਨ ਨੇ ਦੋਹਾ ਦੇ ਵਿੱਚ ਅਮੈਰੀਕੀ ਅਤੇ ਇਰਾਨ ਵਾਰਤਾਕਾਰਾਂ ਦੇ ਨਾਲ ਵੱਖ ਵੱਖ ਮੀਟਿੰਗਾਂ ਸਮਾਪਤ ਕਰ ਲਈਆਂ ਨੇ, ਜਿਹਦੇ ਵਿੱਚ ਕਤਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਦੇ ਅਨੁਸਾਰ 14 ਨੁਕਾਤੀ ਸਮਝੌਤੇ MOU ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਸਕਾਰਾਤਮਕ ਤਰੱਕੀ ਦੀ ਰਿਪੋਰਟ ਕੀਤੀ ਗਈ ਹੈ। ਵੀਰਵਾਰ ਨੂੰ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਕਿਹਾ ਕਿ ਗੱਲਬਾਤ ਲੇਕ ਲੂਸਰਨ ਸੰਮੇਲਨ ਦੇ ਨਤੀਜਿਆਂ ਦੇ ਉੱਤੇ ਆਧਾਰਿਤ ਸੀ ਅਤੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਜਾਰੀ ਰਹੇਗੀ। ਤਸਨੀਮ ਨਿਊਜ਼ ਏਜੰਸੀ ਨੇ ਜਿਹੜਾ ਅਨੁਸਾਰ ਇਰਾਨ ਦੇ ਕਾਨੂੰਨੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਜਿਹੜੇ ਨੇ ਕਰੀਬਾਬਾਦੀ ਨੇ ਜਿਹੜਾ ਕਿਹਾ ਕਿ ਤਹਿਰਾਨ ਨੇ ਦੋਹਾਂ ਚਰਚਾਵਾਂ ਦੇ ਦੌਰਾਨ ਪਿਛਲੀਆਂ ਵਚਨਬੱਧਤਾਵਾਂ ਨੂੰ ਲਾਗੂ ਕਰਨ ਦੇ ਬਾਰੇ ਵਾਸ਼ਿੰਗਟਨ ਪ੍ਰਤੀ ਚਿੰਤਾਵਾਂ ਉਠਾਈਆਂ ਨੇ। ਨਾਲ ਹੀ ਉਹਨਾਂ ਨੇ ਲਿਬਨਾਨ ਦੇ ਵਿੱਚ ਵਾਸ਼ਿੰਗਟਨ ਦੇ ਦੁਆਰਾ ਵਚਨਬੱਧਤਾ ਨੂੰ ਵੀ ਪੂਰਾ ਕਰਨ ਦੇ ਵਿੱਚ ਅਸਫਲਤਾ ਦੇ ਮੁੱਦੇ ਨੂੰ ਵੀ ਚੁੱਕਿਆ ਅਤੇ ਕਤਰ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ $6 billion ਦੇ ਫਰੀਜ਼ ਕੀਤੇ ਗਏ ਫੰਡਾਂ ਦੀ ਵਰਤੋਂ ਦੇ ਬਾਰੇ ਚਰਚਾ ਹੋਈ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦਾ ਪਰਮਾਣੂ ਜਿਹੜਾ ਹੈ ਨਿਸ਼ਤਰੀਕਰਨ ਜਿਹੜਾ ਵਧੀਆ ਚੱਲ ਰਿਹਾ ਅਤੇ ਕਿਹਾ ਕਿ ਇਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਰਾਨੀ ਅਧਿਕਾਰੀ 4 July ਤੋਂ 9 July ਤੱਕ ਇਰਾਨ ਅਤੇ ਇਰਾਕ ਦੇ ਵਿੱਚ ਸਾਬਕਾ ਸੁਪਰੀਮ ਲੀਡਰ ਅਲੀ ਖਮਨਈ ਲਈ ਅੰਤਿਮ ਸੰਸਕਾਰ ਦੀਆਂ ਰਸਮਾਂ ਦੀ ਯੋਜਨਾ ਬਣਾ ਰਹੇ ਨੇ, ਜਿਨ੍ਹਾਂ ਦੀ 28 February ਨੂੰ ਅਮਰੀਕਾ ਇਜ਼ਰਾਈਲ ਦੇ ਇਰਾਨ ਦੇ ਨਾਲ ਯੁੱਧ ਦੇ ਪਹਿਲੇ ਦਿਨ ਇੱਕ ਹਵਾਈ ਹਮਲੇ ਦੇ ਵਿੱਚ ਮੌਤ ਹੋਈ ਸੀ। ਦੂਸਰੇ ਪਾਸੇ ਭਾਰਤ ਦੇ ਵਿੱਚ ਲੱਗਣਗੇ 1000 ਨਵੇਂ ਪਲਾਂਟ। PM ਮੋਦੀ ਅਤੇ ਤਾਕਾਇਚੀ ਜਪਾਨ ਦੀ PM ਦੀ ਗੱਲਬਾਤ ਦੇ ਮਗਰੋਂ ਐਲਾਨ ਕਰ ਦਿੱਤਾ ਗਿਆ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ 3 ਦਿਨਾਂ ਦੇ ਦੌਰੇ ਦੇ ਉੱਤੇ ਭਾਰਤ ਆਏ ਹੋਏ ਨੇ। ਇਸ ਦੇ ਦੌਰਾਨ ਉਹਨਾਂ ਨੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਜਿਹੜੀ ਹੋਈ ਦਵੱਲੀ ਬੈਠਕ ਕੀਤੀ ਹੈ ਅਤੇ ਇੱਕ ਵੱਡਾ ਐਲਾਨ ਕੀਤਾ। ਦੋਵਾਂ ਦੇਸ਼ਾਂ ਨੇ ਭਾਰਤ ਜਪਾਨ ਬਾਇਓਗੈਸ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਭਾਰਤ ਦੇ ਵਿੱਚ 1000 ਨਵੇਂ ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਜਿਹੜੇ ਨੇ ਸਥਾਪਿਤ ਕੀਤੇ ਜਾਣਗੇ। PM ਮੋਦੀ ਹੁਣਾਂ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਇਸ ਇਤਿਹਾਸਕ ਫੈਸਲੇ ਦੇ ਨਾਲ ਭਾਰਤ ਦੇ ਪਿੰਡਾਂ ਦੇ ਵਿੱਚ ਵਿਕਾਸ, ਖੁਸ਼ਹਾਲੀ ਅਤੇ ਰੋਜ਼ਗਾਰ ਨੂੰ ਤੇਜ਼ੀ ਮਿਲੇਗੀ। ਇਹ ਪਲਾਂਟ ਜਿਹੜੇ ਨੇ ਭਾਰਤ ਸਰਕਾਰ ਦੀ ਮੌਜੂਦਾ ਗੋਬਰ ਧਨ ਯੋਜਨਾ ਨੂੰ ਵੀ ਹੋਰ ਮਜ਼ਬੂਤ ਕਹਿੰਦੇ ਕਰਨਗੇ। ਜਪਾਨੀ ਪ੍ਰਧਾਨ ਮੰਤਰੀ ਸਨਾਈ ਤਾਕਾਇਚੀ ਨੇ ਦੱਸਿਆ ਕਿ ਭਾਰਤ ਨੇ ਸਹਿਕਾਰੀ ਸਭਾਵਾਂ ਦੀ ਮਦਦ ਦੇ ਨਾਲ ਗਾਂ ਦੇ ਗੋਬਰ ਤੋਂ ਊਰਜਾ ਬਣਾਉਣ ਦਾ ਟੀਚਾ ਰੱਖਿਆ ਅਤੇ ਇਸ ਨੂੰ ਪੂਰਾ ਕਰਨ ਦੇ ਲਈ ਜਪਾਨ ਕੋਆਪਰੇਟਿਵ ਬਾਇਓਗੈਸ ਫਾਰ ਗਰੋਥ ਪਹਿਲਕਦਮੀ ਦੇ ਤਹਿਤ ਪੂਰਾ ਸਹਿਯੋਗ ਦੇਵੇਗਾ। ਇਸ ਦੇ ਸੰਬੰਧੀ ਭਾਰਤ ਦੇ ਸਹਿਕਾਰਤਾ ਮੰਤਰਾਲੇ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਜਪਾਨ ਅਤੇ ਆਰਥਿਕਤਾ ਵਪਾਰ ਦੇ ਉੱਤੇ ਜਿਹੜਾ ਉਦਯੋਗ ਮੰਤਰਾਲੇ ਵਿਚਕਾਰ ਆਪਸੀ ਸਹਿਯੋਗ ਦੇ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਗਏ ਨੇ। PM ਮੋਦੀ ਹੁਣਾਂ ਨੇ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦਾ ਜਿਹੜਾ ਭਾਰਤ ਆਉਣ ਦੇ ਉੱਤੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੀ ਛੋਟੀ ਭੈਣ ਕਹਿ ਕੇ ਸੰਬੋਧਨ ਕੀਤਾ ਅਤੇ ਮੋਦੀ ਨੇ ਕਿਹਾ ਕਿ ਉਹ ਇੱਕ ਦੂਰ ਅੰਦੇਸ਼ੀ ਅਤੇ ਹਰਮਨ ਪਿਆਰੀ ਆਗੂ ਨੇ ਅਤੇ ਉਹਨਾਂ ਜਪਾਨ ਦੇ ਨਾਰਾ ਪ੍ਰਾਂਤ ਤੋਂ ਜਿਹੜਾ ਆਉਂਦੇ ਨੇ, ਜੋ ਭਾਰਤ ਅਤੇ ਜਪਾਨ ਦੇ ਸਾਂਝੇ ਬੁੱਧ ਧਰਮ ਦੇ ਲਈ ਇੱਕ ਮਹੱਤਵਪੂਰਨ ਕੇਂਦਰ ਹੈ ਕਹਿੰਦੇ। ਲਓ ਜੀ, ਇੱਥੇ ਵੀ ਪੱਤਾ ਮੋਦੀ ਸਾਹਿਬ ਧਰਮ ਦਾ ਖੇਡ ਗਏ ਨੇ। ਦੂਸਰੇ ਪਾਸੇ ਸ਼ਾਂਤੀਪੂਰਨ ਦੇਸ਼ਾਂ ਦੇ ਵਿੱਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ ਅਤੇ ਨਿਊਜ਼ੀਲੈਂਡ ਦੂਜੇ ਸਥਾਨ ਦੇ ਉੱਤੇ ਆਇਆ। ਜਾਣੋ ਭਾਰਤ ਦੀ ਸਥਿਤੀ ਇਹਦੇ ਵਿੱਚ ਕੀ ਹੈ। ਅਤੇ ਭਾਈ, ਜਿਹੜਾ ਇਕਾਂਤਵਾਸ ਦੇ ਵਿੱਚ ਜਾਣਾ ਅਤੇ ਸ਼ਾਂਤ ਦੇਸ਼ਾਂ ਦੇ ਵਿੱਚ ਜ਼ਰੂਰਤ ਹੈ। ਵੈਸੇ ਤਾਂ ਭਾਈ ਇਹਦਾ ਕਿਤੇ ਪਤਾ ਨਾ ਲੱਗ ਜਾਵੇ ਵੀ ਇਹ ਮੁਲਕ ਸ਼ਾਂਤ ਨੇ। ਗਲੋਬਲ ਪੀਸ ਇੰਡੈਕਸ ਦੇ ਅਨੁਸਾਰ ਦੁਨੀਆ ਭਰ ਦੇ 163 ਦੇਸ਼ਾਂ ਦੇ ਵਿੱਚੋਂ ਮੁਲਾਂਕਣ ਕੀਤੇ ਗਏ ਸਭ ਤੋਂ ਵੱਧ ਸ਼ਾਂਤਪੂਰਨ ਦੇਸ਼ਾਂ ਦੇ ਉੱਤੇ ਇੰਸਟੀਟਿਊਟ ਫਾਰ ਇਕਨਾਮਿਕਸ ਐਂਡ ਪੀਸ ਦੇ ਦੁਆਰਾ ਇੱਕ ਤਾਜ਼ਾ ਅਧਿਐਨ ਕੀਤਾ ਗਿਆ।
ਇਹ ਇੰਸਟੀਟਿਊਟ ਡੂੰਘਾਈ ਦੇ ਨਾਲ ਵਿਸ਼ਵ ਵਿਆਪੀ ਜਾਂਚ ਪੜਤਾਲ ਜਿਹੜਾ ਹੈ ਨਾਲ ਹਰੇਕ ਦੇਸ਼ ਦਾ ਮੁਲਾਂਕਣ 23 ਸੂਚਕਾਕ ਦੇ ਵਿੱਚ ਜਿਹੜਾ ਕਰਕੇ ਦਰਜਾਬੰਦੀ ਦਿੰਦਾ ਹੈ, ਜਿਸ ਦੇ ਵਿੱਚ ਮੁੱਖ ਹਨ ਸਮਾਜਿਕ ਸੁਰੱਖਿਆ, ਸਥਿਰਤਾ ਅਤੇ ਸ਼ਾਂਤੀ, ਦੇਸ਼ ਦੇ ਵਿੱਚ ਚੱਲ ਰਹੇ ਘਰੇਲੂ ਅਤੇ ਅੰਤਰਰਾਸ਼ਟਰੀ ਟਕਰਾਵਾਂ ਤੋਂ ਦੂਰ ਰਹਿਣਾ, ਮਜ਼ਬੂਤ ਅਤੇ ਸਥਿਰ ਸਰਕਾਰਾਂ ਦੇ ਉੱਤੇ ਲੋਕਾਂ ਦਾ ਭਰੋਸਾ, ਘੱਟ ਅਪਰਾਧ ਦਰ, ਕਾਨੂੰਨ ਦਾ ਰਾਜ, ਇੱਕ ਦੇਸ਼ ਆਪਣੀ ਫੌਜ 'ਤੇ ਕਿੰਨਾ ਕੁ ਖਰਚ ਕਰਦਾ ਹੈ ਅਤੇ ਇਹ ਦੇਸ਼ ਦੂਜੇ ਦੇਸ਼ਾਂ ਦੇ ਨਾਲ ਲੜਾਈਆਂ ਅਤੇ ਟਕਰਾਅ ਤੋਂ ਕਿੰਨੀ ਕੁ ਦੂਰੀ ਬਣਾਉਂਦੇ ਨੇ, ਇਹ ਜਿਹੜੇ ਮਾਪਦੰਡਾਂ ਨੂੰ ਜਿਹੜਾ ਮਾਪਦੇ ਨੇ। ਸਭ ਤੋਂ ਪਹਿਲਾ ਨੰਬਰ ਲੈ ਗਿਆ ਆਈਸਲੈਂਡ, ਜਿੱਥੇ 3.5-3.5 ਹਜ਼ਾਰ ਆਬਾਦੀ ਹੈ। ਆਈਸਲੈਂਡ ਲਗਾਤਾਰ ਕਈ ਸਾਲਾਂ ਤੋਂ ਸਭ ਤੋਂ ਸ਼ਾਂਤਪੂਰਨ ਦੇਸ਼ ਦੇ ਵਜੋਂ ਅੱਵਲ ਦਰਜਾ ਪ੍ਰਾਪਤ ਹੈ। ਇਸ ਦੇ ਵਿੱਚ ਲਗਭਗ ਕੋਈ ਫੌਜ ਨਹੀਂ ਹੈ ਅਤੇ ਅਪਰਾਧ ਦਰ ਜਿਹੜੀ ਬਹੁਤ ਘੱਟ ਹੈ। ਦੂਸਰਾ ਨੰਬਰ ਨਿਊਜ਼ੀਲੈਂਡ ਦਾ ਆਉਂਦਾ ਹੈ। ਆਪਣੀ ਸੁਰੱਖਿਆ ਅਤੇ ਟਕਰਾਅ ਦੀ ਘਾਟ ਦੇ ਲਈ ਜਾਣਿਆ ਜਾਂਦਾ ਹੈ। ਇਹ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਸ਼ਾਂਤਪੂਰਨ ਦੇਸ਼ ਹੈ। ਤੀਸਰੇ ਨੰਬਰ ਦੇ ਉੱਤੇ ਸਵਿਟਜ਼ਰਲੈਂਡ ਹੈ। ਗਲੋਬਲ ਟਕਰਾਵਾਂ ਦੇ ਵਿੱਚ ਆਪਣੀ ਨਿਰਪੱਖਤਾ ਦੇ ਲਈ ਮਸ਼ਹੂਰ, ਇਸ ਦੇ ਵਿੱਚ ਜਨੇਵਾ ਦੇ ਵਿੱਚ ਕਈ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵੀ ਹੋਏ ਹੈ, ਪਰ ਸ਼ਾਂਤੀ ਬਣਦੀ ਹੈ ਨਹੀਂ ਬਣਦੀ ਹੈ ਉਹ ਜਿਹੜਾ ਲੀਡਰਾਂ ਦੇ ਉੱਤੇ ਜਾਂ ਉਹਨਾਂ ਦੇਸ਼ਾਂ ਦੇ ਉੱਤੇ ਨਿਰਧਾਰਿਤ ਹੁੰਦਾ ਹੈ। ਦੂਸਰੇ ਪਾਸੇ ਸਲੋਵੇਨੀਆ, ਇੱਕ ਸੁਰੱਖਿਅਤ ਯੂਰਪੀਅਨ ਦੇਸ਼ ਜਿਸ ਦੇ ਵਿੱਚ ਇੱਕ ਛੋਟੀ ਚੰਗੀ ਤਰ੍ਹਾਂ ਪ੍ਰਬੰਧਿਤ ਫੌਜ ਹੈ। ਪੰਜਵੇਂ ਨੰਬਰ ਦੇ ਉੱਤੇ ਹੈ ਆਇਰਲੈਂਡ। ਘੱਟ ਅਪਰਾਧ ਦਰ ਅਤੇ ਭਾਈਚਾਰੇ ਦੀ ਮਜ਼ਬੂਤ ਭਾਵਨਾ ਵਾਲਾ ਇੱਕ ਉੱਚ ਵਿਕਸਿਤ ਦੇਸ਼। ਛੇਵੇਂ ਨੰਬਰ ਦੇ ਉੱਤੇ ਆ ਜਾਂਦਾ ਹੈ ਆਸਟਰੀਆ, ਜਾਣੀ ਕਿ ਇਹ ਵੀ ਯੂਰਪੀਆ ਹਿਟਲਰ ਦਾ ਮੁਲਕ ਹੈ ਜਿੱਥੇ ਉਹ ਜੰਮਿਆ ਪਲਿਆ। ਉਸ ਤੋਂ ਬਾਅਦ ਜ਼ਰੂਰ ਜਰਮਨ ਦੇ ਨਾਲ ਸੰਬੰਧਿਤ ਹੈ, ਪਰ ਆਸਟਰੀਆ ਜਿਹੜਾ ਉੱਥੇ ਹਿਟਲਰ ਦਾ ਮੁਲਕ ਹੈ, ਪਰ ਉਹ ਵੀ ਸ਼ਾਂਤ ਮੁਲਕਾਂ ਦੇ ਵਿੱਚ ਹੈ। ਕਿਆ ਬਾਤ ਹੈ ਜੀ। ਆਪਣੀ ਮਜ਼ਬੂਤ ਆਰਥਿਕਤਾ ਅਤੇ ਬਹੁਤ ਘੱਟ ਹਿੰਸਕ ਅਪਰਾਧ ਦਰਾਂ ਦੇ ਲਈ ਜਾਣਿਆ ਜਾਂਦਾ ਹੈ। ਸੱਤਵੇਂ ਨੰਬਰ ਦੇ ਉੱਤੇ ਹੈ ਪੁਰਤਗਾਲ। ਉੱਚ ਗੁਣਵੱਤਾ ਵਾਲੇ ਜੀਵਨ ਦੇ ਨਾਲ ਇੱਕ ਬਹੁਤ ਹੀ ਜਿਹੜਾ ਸੁਰੱਖਿਅਤ ਯੂਰਪੀਅਨ ਦੇਸ਼ ਹੈ। ਅੱਠਵੇਂ ਨੰਬਰ ਦੇ ਉੱਤੇ ਆ ਜਾਂਦਾ ਸਿੰਗਾਪੁਰ। ਏਸ਼ੀਆ ਦਾ ਸਭ ਤੋਂ ਸ਼ਾਂਤਮਈ ਦੇਸ਼, ਆਪਣੇ ਸਖ਼ਤ ਕਾਨੂੰਨਾਂ ਅਤੇ ਬਹੁਤ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਹੈ। ਨੌਵੇਂ ਨੰਬਰ ਦੇ ਉੱਤੇ ਆ ਜਾਂਦਾ ਸਾਡਾ ਮੁਲਕ ਫਿਨਲੈਂਡ। ਉੱਚ ਪੱਧਰੀ ਵਿਸ਼ਵਾਸ ਅਤੇ ਸੁਰੱਖਿਆ ਵਾਲਾ ਇੱਕ ਨੌਰਡਿਕ ਦੇਸ਼। ਜਪਾਨ ਆ ਜਾਂਦਾ ਦਸਵੇਂ ਨੰਬਰ ਦੇ ਉੱਤੇ। ਆਖਰ 'ਚ ਆਪਣੇ ਪਿਆਰ ਅਤੇ ਸ਼ਾਨਦਾਰ ਸੱਭਿਆਚਾਰ, ਘੱਟ ਅਪਰਾਧ ਅਤੇ ਸਥਾਨਕ ਲੋਕਾਂ ਅਤੇ ਯਾਤਰੀਆਂ ਦੋਵਾਂ ਲਈ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਇਹ ਮੁਲਕ ਹੈ ਜਪਾਨ। ਲਓ ਦੋਸਤੋ, ਇਹ ਸੀ ਜੀ 100 ਅਤੇ ਆਪਣੇ 63 ਮੁਲਕਾਂ ਦੇ ਵਿੱਚੋਂ ਸਭ ਤੋਂ ਪਹਿਲੇ ਜਿਹੜੇ 10 ਮੁਲਕ ਨੇ ਜਿੱਥੇ ਸ਼ਾਂਤੀ, ਸੁਰੱਖਿਆ ਅਤੇ ਰਹਿਣ ਸਹਿਣ ਦਾ ਤਰੀਕਾ, ਕਾਨੂੰਨ ਪ੍ਰਬੰਧ, ਇਕਨੋਮਿਕ ਪੱਖ, ਫੌਜ, ਜੰਗਾਂ, ਇਹਨਾਂ ਚੀਜ਼ਾਂ ਤੋਂ ਪਰੇ ਹੈ, ਕਿਤੇ ਕੋਹਾਂ ਦੂਰ ਹੈ। ਅਗਲੀ ਗੱਲ ਕਰੀਏ ਤਾਂ ਦੋਸਤੋ ਟਰੰਪ ਦੀ ਗੱਲ ਸੁਣਾਉਂਦੇ ਹਾਂ ਤੁਹਾਨੂੰ, ਜਿਸ ਦੇ ਵਿੱਚ ਕੀ ਕੁਝ ਵਾਪਰ ਰਿਹਾ। ਭੇਦ ਖੁੱਲ੍ਹੇ ਨੇ, CNN ਨੇ ਭੇਦ ਖੋਲ੍ਹੇ ਹੈ। ਮਾਰ ਏ ਲਾਗੋ ਦੇ ਵਿੱਚ ਟਰੰਪ ਦੀ ਵੱਧਦੀ ਕਮਾਈ ਦਰਸਾਉਂਦੀ ਹੈ ਕਿ ਕਿਵੇਂ ਟਰੰਪ ਦੇ ਵਪਾਰਕ ਹਿੱਤ ਦੇ ਉੱਤੇ ਅਤੇ ਰਾਜਨੀਤਿਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਜਿਹੜੇ ਨੇ ਦੀ ਦੌਲਤ ਦੇ ਵਿੱਚ ਭਾਰੀ ਵਾਧਾ ਹੋ ਗਿਆ ਅਤੇ ਇੱਕ ਨਵੇਂ ਵਿੱਤੀ ਖੁਲਾਸੇ ਜਿਹੜੇ ਫਾਈਨੈਂਸ਼ੀਅਲ ਜਿਹੜੀ ਰਿਪੋਰਟ ਆਈ ਹੈ ਉਹ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਫਲੋਰੀਡਾ ਸਥਿਤ ਦੋ ਪ੍ਰਮੁੱਖ ਰਿਜ਼ੋਰਟਾਂ ਨੇ ਵੀ ਕਮਾਈ ਦੇ ਸਾਰੇ ਰਿਕਾਰਡ ਤੋੜ ਮਾਰੇ ਨੇ। ਇਸ ਗੱਲ ਦਾ ਇੱਕ ਪੁਖਤਾ ਜਿਹੜਾ ਪ੍ਰਮਾਣ ਹੈ ਕਿ ਕਿਵੇਂ ਟਰੰਪ ਦਾ ਨਿੱਜੀ ਕਾਰੋਬਾਰ ਅਤੇ ਰਾਸ਼ਟਰਪਤੀ ਦੀ ਰਾਜਨੀਤੀ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹੈ। ਟਰੰਪ ਨੇ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹਨਾਂ ਜਾਇਦਾਦਾਂ ਮਾਰ ਏ ਲਾਗੋ ਅਤੇ ਟਰੰਪ ਨੈਸ਼ਨਲ ਡੌਰਲ ਜਿਹੜਾ ਹੈ ਦਾ 2 ਦਰਜਨ ਤੋਂ ਵੱਧ ਵਾਰ ਦੌਰਾ ਕੀਤਾ ਹੈ। ਉੱਥੇ ਹੀ ਉਹਨਾਂ ਨੇ ਲੱਖਾਂ ਡਾਲਰ ਪ੍ਰਤੀ ਪਲੇਟ ਵਾਲੇ ਫੰਡ ਇਕੱਠਾ ਕਰਨ ਵਾਲੇ ਰਾਤ ਦੇ ਖਾਣੇ ਜਿਹੜੇ ਨੇ ਡਿਨਰ ਜਿਹੜੇ ਨੇ ਕਰਦੇ ਹੋਏ ਕੀਤੇ ਨੇ ਦੀ ਮੇਜ਼ਬਾਨੀ ਵੀ ਕੀਤੀ ਹੈ, ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਹੈ ਅਤੇ ਰਿਪਬਲਿਕਨ ਪਾਰਟੀ ਜਿਹੜੀ ਹੈ ਉਹਦੇ ਸਮਾਗਮਾਂ ਦੀ ਅਗਵਾਈ ਵੀ ਕੀਤੀ ਹੈ। ਇਸ ਦੇ ਨਾਲ ਹੀ ਉਦਯੋਗ ਜਗਤ ਦੇ ਆਗੂਆਂ ਅਤੇ ਰਾਜਨੀਤਿਕ ਸਮੂਹਾਂ ਨੇ ਵੀ ਉੱਥੇ ਆਪਣੇ ਪ੍ਰੋਗਰਾਮ ਬੁੱਕ ਕਰਨ ਦੇ ਲਈ ਦੌੜ ਭੱਜ ਵੀ ਕੀਤੀ ਹੈ। ਟਰੰਪ ਨੇ ਆਪਣੀ ਮੁੜ ਚੋਣ ਤੋਂ ਕੁਝ ਸਮਾਂ ਪਹਿਲਾਂ ਮਾਰ ਏ ਲਾਗੋ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਫੀਸ ਵਧਾ ਕੇ $10 ਲੱਖ ਜਿਹੜੀ ਸੀ, ਜਾਣੀ ਕਿ $1 ਮਿਲੀਅਨ ਕਰ ਦਿੱਤੀ, ਜਿਹਦੇ ਨਾਲ ਉੱਥੋਂ ਆਉਣ ਵਾਲੀ ਕਮਾਈ ਨੂੰ ਹੋਰ ਵੀ ਹੁਲਾਰਾ ਮਿਲਿਆ। ਕਲੱਬ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ ਇਹ ਆਲੀਸ਼ਾਨ ਰਿਜ਼ੋਰਟ ਰਾਸ਼ਟਰਪਤੀ ਦੇ ਨਾਲ ਅਣਕਿਆਸੀਆਂ ਗੱਲਾਂ ਬਾਤਾਂ ਦੇ ਲਈ ਬਹੁਤ ਢੁਕਵਾਂ ਹੈ, ਸੀਕਰਟ ਪਲੇਸ, ਜਾਣੀ ਕਿ ਜਿਵੇਂ ਕਿ ਪਹਿਲਾਂ ਆਪਣਾ ਉਹ ਐਪਸਟੀਅਨ ਫਾਈਲ ਵਾਲਾ ਕੰਮ ਸੀਗਾ ਅਤੇ ਹੁਣ ਇਹ ਉੱਥੇ ਕਰਦੇ ਹੈ, ਜੋ ਅਕਸਰ ਰਾਤ ਨੂੰ ਉੱਥੋਂ ਦੇ ਵਿਹੜੇ ਵਿੱਚ ਜਿਹੜਾ ਖਾਣਾ ਖਾਂਦੇ ਨੇ।
ਕੁਝ ਨੈਤਿਕਤਾ ਮਾਹਰਾਂ ਦੇ ਨੇ ਜਿਹੜਾ ਰਾਜਨੀਤੀ ਅਤੇ ਮੁਨਾਫੇ ਦੇ ਇਸ ਸੁਮੇਲ ਨੂੰ ਵਿਸ਼ੇਸ਼ ਹਿੱਤਾਂ ਦੇ ਹਿੱਤਾਂ ਵਾਲੇ ਲੋਕਾਂ ਲਈ ਟਰੰਪ ਤੱਕ ਜਿਹੜਾ ਸਿੱਧੀ ਪਹੁੰਚ ਬਣਾਉਣ ਦਾ ਇੱਕ ਸਪਸ਼ਟ ਜਿਹੜਾ ਮੌਕਾ ਵੀ ਦੱਸਿਆ। ਜੇ ਭਾਈ ਮੁਲਾਕਾਤ ਕਰਨੀ ਆ, ਮੀਟਿੰਗ ਕਰਨੀ ਆ, ਅਤੇ ਭਾਈ ਕਹਿੰਦੇ $1 million ਜਮ੍ਹਾਂ ਕਰਾ ਦਿਓ, ਨਾਲੇ ਮੀਟ ਕਰੋ, ਨਾਲੇ ਗੱਲਾਂ ਬਾਤਾਂ ਕਰੋ ਅਤੇ ਨਾਲੇ ਆਪਣਾ ਇੰਜੋਏ ਕਰੋ, ਦੋਵੇਂ ਕੰਮ ਆਉਣਗੇ। ਦੂਸਰੇ ਪਾਸੇ ਖਪਤਕਾਰ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸਮੂਹ ਪਬਲਿਕ ਸਿਟੀਜ਼ਨ ਦੇ ਸਹਿ ਪ੍ਰਧਾਨ ਰੋਬਰਟ ਵਾਈਸਮੈਨ ਨੇ ਜਿਹੜਾ ਕਿਹਾ ਕਿ ਲੋਕ ਮਾਰੇ ਲਾਗੋ ਇਸ ਦੇ ਲਈ ਜਾ ਰਹੇ ਨੇ ਕਿਉਂਕਿ ਉਹ ਰਾਸ਼ਟਰਪਤੀ ਦੇ ਨੇੜੇ ਹੋਣਾ ਚਾਹੁੰਦੇ ਹੈ। ਰਾਸ਼ਟਰਪਤੀ ਦੇ ਕੰਨ ਦੇ ਵਿੱਚ ਕਹੀ ਇੱਕ ਗੱਲ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਜੋ ਉਹ ਅੰਦਰ ਜਾਣ ਦੇ ਲਈ ਭੁਗਤਾਨ ਕਰ ਰਹੇ ਨੇ। ਵਾਈਟ ਹਾਊਸ ਦੀ ਬੁਲਾਰਾ ਐਨੀ ਕੈਲੀ ਜਿਹੜੀ ਹੈ ਉਹਨੇ ਜਿਹੜਾ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਉਹਨਾਂ ਦੇ ਪਰਿਵਾਰ ਨੇ ਕਦੇ ਹਿੱਤਾਂ ਦੇ ਟਕਰਾਅ ਵਿੱਚ ਹਿੱਸਾ ਲਿਆ ਅਤੇ ਨਾ ਹੀ ਕਦੇ ਲੈਣਗੇ। ਉਹਨਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਚੁੱਕੇ ਗਏ ਸਾਰੇ ਕਦਮ ਅਮਰੀਕੀ ਲੋਕਾਂ ਦੇ ਸਰਵੋਤਮ ਹਿੱਤ ਦੇ ਵਿੱਚ ਹੁੰਦੇ ਆ। ਦੁਬਾਰਾ ਸੱਤਾ ਸੰਭਾਲਣ ਤੋਂ ਪਹਿਲਾਂ ਟਰੰਪ ਨੇ ਆਪਣੇ ਨਾਮ ਵਾਲੀ ਕੰਪਨੀ ਦੇ ਪ੍ਰਬੰਧਨ ਦੇ ਵਿੱਚ ਖੁਦ ਨੂੰ ਸ਼ਾਮਲ ਨਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਆਪਣੀਆਂ ਜਾਇਦਾਦਾਂ ਨੂੰ ਆਪਣੇ ਬੱਚਿਆਂ ਦੇ ਦੁਆਰਾ ਪ੍ਰਬੰਧਿਤ ਇੱਕ ਟਰੱਸਟ ਦੇ ਵਿੱਚ ਰੱਖਿਆ ਸੀ, ਜਿਵੇਂ ਕਿ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਕੀਤਾ ਗਿਆ। ਸਰਕਾਰੀ ਨੈਤਿਕਤਾ ਦਫ਼ਤਰ ਜਿਹੜਾ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਖੁਲਾਸੇ ਤੋਂ ਪਤਾ ਲੱਗਦਾ ਹੈ ਕਿ ਸੱਤਾ ਦੇ ਵਿੱਚ ਰਹਿੰਦਿਆਂ ਟਰੰਪ ਦੀ ਨਿੱਜੀ ਦੌਲਤ ਕਿਸੇ ਵੀ ਹੋਰ ਰਾਸ਼ਟਰਪਤੀ ਦੇ ਮੁਕਾਬਲੇ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਉਹਨਾਂ ਨੇ ਫਲੋਰੀਡਾ ਦੀਆਂ ਆਪਣੀਆਂ ਜਾਇਦਾਦਾਂ ਤੋਂ ਹੋਣ ਵਾਲੀ ਆਮਦਨ ਦੇ ਵਿੱਚ ਮਹੱਤਵਪੂਰਨ ਵਾਧਾ ਕੀਤਾ, ਜਿਸ ਦੇ ਵਿੱਚ ਮਾਰੇ ਲਾਗੋ ਤੋਂ ਲਗਭਗ $7.75 crore ਜਾਣੀ ਕਿ $77.5 million ਕਮਾਏ ਹੈ ਅਤੇ ਪਿਛਲੇ ਸਾਲ ਦੀ ਕਮਾਈ ਦੇ ਨਾਲੋਂ 50% ਤੋਂ ਵੱਧ ਹੈ ਅਤੇ 2020 ਦੇ ਵਿੱਚ ਰਿਜ਼ੋਰਟ ਤੋਂ ਹੀ ਹੋਈ ਕਮਾਈ ਦੇ ਨਾਲੋਂ 3 times ਜਿਹੜਾ ਬਣਦਾ ਹੈ। ਇਸ ਖੁਲਾਸੇ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਰਾਸ਼ਟਰਪਤੀ ਦੇ ਪੋਰਟਫੋਲੀਓ ਦੇ ਵਿੱਚ ਰਿਜ਼ੋਰਟਾਂ ਤੋਂ ਹੋਣ ਵਾਲੀ ਕਮਾਈ ਹੁਣ ਉਹਨਾਂ ਦੇ ਨਵੇਂ ਅਤੇ ਬਹੁਤ ਜ਼ਿਆਦਾ ਮੁਨਾਫੇ ਵਾਲੇ, ਜਾਣੀ ਕਿ ਡਾਲਰ ਦੀ ਵਰਤੋਂ ਨਹੀਂ ਕਰਦਾ, ਨਾਲੇ ਉਹਨੂੰ ਭੰਡੀ ਜਾਂਦਾ ਹੈ ਕ੍ਰਿਪਟੋ ਕਰੰਸੀ ਵਾਲੇ ਨੂੰ ਅਤੇ ਨਾਲੇ ਉਹਦੇ ਵਿੱਚ ਹੀ ਉਹ ਭੁਗਤਾਨ ਕਰਵਾਉਂਦਾ ਹੈ ਕ੍ਰਿਪਟੋ ਕਰੰਸੀ, ਕਿਉਂਕਿ ਉਹਦੇ ਵਿੱਚ ਟੈਕਸ ਨਹੀਂ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਅਤੇ ਕ੍ਰਿਪਟੋ ਕਰੰਸੀ ਕਾਰੋਬਾਰਾਂ ਤੋਂ ਹੋਣ ਵਾਲੀ ਜਿਹੜੀ ਹੈ $1.4 billion ਜਿਹੜਾ $1.4 billion ਜਿਹੜੇ ਹੈ ਉਹ ਤੋਂ ਵੱਧ ਦੀ ਆਮਦਨ ਦੇ ਸਾਹਮਣੇ ਫਿੱਕੀ ਪੈ ਰਹੀ ਹੈ। ਇਸ ਦੇ ਵਿੱਚ ਜਿਹੜਾ ਟਰੰਪ ਡਾਲਰ, ਮੀਮ ਕੋਇਨ ਅਤੇ ਵਰਲਡ ਲਿਬਰਟੀ ਫਾਈਨੈਂਸ਼ੀਅਲ ਜਿਹੜਾ ਸ਼ਾਮਲ ਨੇ ਕੋਇਨ, ਜੋ ਕਿ ਟਰੰਪ ਦੇ ਪੁੱਤਰਾਂ ਦੇ ਦੁਆਰਾ ਸਹਿ ਸਥਾਪਿਤ ਕੀਤੀ ਗਈ ਕੰਪਨੀ ਹੈ। ਕੁੱਲ ਮਿਲਾ ਕੇ ਟਰੰਪ ਨੇ ਪਿਛਲੇ ਸਾਲ ਆਪਣੇ ਗੋਲਫ ਕਲੱਬਾਂ, ਹੋਟਲਾਂ ਅਤੇ ਰਿਜ਼ੋਰਟਾਂ ਦੇ ਪੂਰੇ ਸਾਮਰਾਜ ਤੋਂ ਕੀਤੀ ਕਮਾਈ ਦੇ ਮੁਕਾਬਲੇ ਕ੍ਰਿਪਟੋ ਤੋਂ ਲਗਭਗ 3 times ਵੱਧ ਆਮਦਨ ਦਰਜ ਕੀਤੀ ਹੈ। ਟਰੰਪ ਨੇ ਵੀਅਤਨਾਮ ਅਤੇ ਭਾਰਤ ਵਰਗੀਆਂ ਥਾਵਾਂ ਦੇ ਉੱਤੇ ਹੋਟਲਾਂ, ਟਰੰਪ ਟਾਵਰ ਜਿਹੜੇ ਬਣਦੇ ਆ, ਅਤੇ ਗੋਲਫ ਕੋਰਸਾਂ, ਟਾਵਰਾਂ ਅਤੇ ਹੋਰ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਲਈ ਟਰੰਪ ਨਾਮ ਦੀ ਵਰਤੋਂ ਕਰਨ ਵਾਸਤੇ ਵਿਦੇਸ਼ੀ ਰੀਅਲ ਅਸਟੇਟ ਫਰਮਾਂ ਦੇ ਨਾਲ ਕੀਤੇ ਲਾਈਸੈਂਸਿੰਗ ਸਮਝੌਤਿਆਂ ਦੇ ਉੱਤੋਂ ਲਗਭਗ $6 crore $60 million ਦੀ ਆਮਦਨ ਵੀ ਦਰਜ ਕੀਤੀ ਹੈ। ਲਓ ਜੀ ਦੋਸਤੋ, ਇਹ ਨੇ ਹਾਲਾਤ ਅਤੇ ਸਾਰਾ ਕੁਝ ਹੀ ਕਰਦੇ ਆ, ਬਾਕੀ ਆਮ ਲੋਕਾਂ ਦੇ ਉੱਤੇ ਜ਼ਰੂਰ ਪਾਬੰਦੀਆਂ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ ਇੱਕ ਹੋਰ ਤੁਹਾਡੇ ਨਾਲ, ਜਿਹਦੀ ਬਾਤ ਪਾਉਂਦੇ ਹਾਂ ਜੋ ਹਾਲਾਤ ਬਣ ਰਹੇ ਨੇ। ਇੱਕ ਰਿਪੋਰਟ ਸਾਹਮਣੇ ਆਈ ਹੈ ਯੂਕਰੇਨ ਅਤੇ ਰੂਸ ਦੀ ਜੰਗ ਦੇ ਦੁਆਰਾ, ਜੋ ਇਹ ਰਿਪੋਰਟ ਹੈ ਉਹਦੀ ਗੱਲ ਕਰਦੇ ਹਾਂ, ਹਾਲਾਤ ਕੀ ਬਣੇ ਨੇ। ਯੂਕਰੇਨ ਦੇ ਵਿਰੁੱਧ ਰੂਸ ਦੀ ਜੰਗ ਸਟਾਲਿਨਗ੍ਰਾਡ ਦੇ ਨਾਲੋਂ ਵੀ ਵੱਧ ਖੂਨੀ ਹੋ ਗਈ ਹੈ। ਜੰਗ ਦੇ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ 20 lakh ਤੱਕ ਪਹੁੰਚੀ ਹੈ। ਇੱਕ ਨਵੇਂ ਅਧਿਐਨ ਸਟੱਡੀ ਦੇ ਦੁਆਰਾ ਯੂਕਰੇਨ 'ਤੇ ਪੂਰੇ ਪੈਮਾਨੇ ਦੇ ਉੱਤੇ ਹਮਲਾ ਕਰਨ ਦੇ ਰੂਸ ਦੇ ਫੈਸਲੇ ਕਾਰਨ ਹੁਣ ਤੱਕ ਦੇਸ਼ ਨੂੰ ਲਗਭਗ 4,50,000 ਜਾਨਾਂ ਦਾ ਨੁਕਸਾਨ ਝੱਲਣਾ ਪੈ ਗਿਆ। ਇਸ ਅਧਿਐਨ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਕਿ ਜੰਗ ਦੇ ਵਿੱਚ ਕੁੱਲ ਹਤਾਹਤਾਂ, ਜਾਣੀ ਕਿ ਮਾਰੇ ਗਏ ਜਿਹੜੇ ਨੇ, ਜ਼ਖਮੀਆਂ ਦੀ ਗਿਣਤੀ 20 lakh ਤੋਂ ਪਾਰ ਹੋ ਗਈ ਹੈ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ CSIS ਦੀ ਖੋਜ ਦਾ ਅੰਦਾਜ਼ਾ ਹੈ ਕਿ ਰੂਸ ਨੂੰ 14 lakh ਜਿਹੜੇ ਨੇ ਹੱਤਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਅਤੇ ਜਿਸ ਦੇ ਵਿੱਚ ਮਾਰੇ ਗਏ ਜ਼ਖਮੀ ਅਤੇ ਲਾਪਤਾ ਸਿਪਾਹੀ ਸ਼ਾਮਲ ਨੇ। ਇਹ ਇੱਕ ਹੈਰਾਨ ਕਰਨ ਵਾਲੀ ਗਿਣਤੀ ਹੈ ਜੋ ਦੇਸ਼ ਦੀ ਆਬਾਦੀ ਦੇ ਲਗਭਗ 1% ਦੇ ਬਰਾਬਰ ਹੈ। ਇਹ ਨੁਕਸਾਨ ਪੂਰੇ ਰੂਸ ਦੇ ਵਿੱਚ ਇੱਕ ਸਮਾਨ ਨਹੀਂ ਹੈ। ਗਰੀਬ ਇਲਾਕਿਆਂ ਅਤੇ ਨਸਲੀ ਜਿਹੜਾ ਘੱਟ ਗਿਣਤੀਆਂ ਨੂੰ ਬਹੁਤ ਜ਼ਿਆਦਾ ਜਿਹੜਾ ਹਤਾਹਤ
ਦਰਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਰੂਸੀ ਵਿਰੋਧੀ ਮੀਡੀਆ ਦੇ ਵਿੱਚ ਛੋਟੇ ਦੂਰ ਦੁਰਾਡੇ ਦੇ ਪਿੰਡਾਂ ਦੀ ਮਰਦ ਆਬਾਦੀ ਦੇ ਲਗਭਗ ਪੂਰੀ ਤਰ੍ਹਾਂ ਖਤਮ ਹੋਣ ਦੀਆਂ ਕਹਾਣੀਆਂ ਆਮ ਹੁੰਦੀਆਂ ਜਾ ਰਹੀਆਂ। ਅਧਿਐਨ ਦੇ ਵਿੱਚ ਜਿਹੜਾ ਇਹ ਵੀ ਦੱਸਿਆ ਗਿਆ ਕਿ ਰੂਸ ਇਸ ਸਮੇਂ ਉਸੇ ਦਰ ਨਾਲ ਨਵੇਂ ਸੈਨਿਕਾਂ ਦੀ ਭਰਤੀ ਕਰਨ ਦੇ ਵਿੱਚ ਅਸਮਰੱਥ ਹੈ ਜਿਸ ਦਰ ਦੇ ਨਾਲ ਉਹ ਉਹਨਾਂ ਨੂੰ ਗੁਆ ਰਿਹਾ। ਇਹ ਦਰਾਂ ਹੈਰਾਨੀਜਨਕ ਨੇ। ਅਧਿਐਨ ਦੇ ਲੇਖਕਾਂ ਸੇਥ ਜੀ ਜੌਨਸ ਅਤੇ ਰਾਈਲੀ ਮੈਕਕੇਬ ਨੇ ਜਿਹੜਾ ਕਿਹਾ ਕਿ ਯੂਕਰੇਨ ਦੇ ਵਿੱਚ ਰੂਸੀ ਮੌਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਾਰੇ ਯੁੱਧਾਂ ਦੇ ਵਿੱਚ ਮਿਲ ਕੇ ਹੋਈਆਂ ਸਾਰੀਆਂ ਅਮੈਰੀਕਨ ਮੌਤਾਂ ਦੇ ਨਾਲੋਂ 4 ਗੁਣਾ ਵੱਧ ਹੈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਾਰੇ ਯੁੱਧਾਂ ਦੇ ਵਿੱਚ ਮਿਲ ਕੇ ਹੋਈਆਂ ਸਾਰੀਆਂ ਸੋਵੀਅਤ ਅਤੇ ਰੂਸੀ ਮੌਤਾਂ ਦੇ ਨਾਲੋਂ 9 ਗੁਣਾ ਵੱਧ ਹੈ। ਇਸ ਦੇ ਦੌਰਾਨ ਅੰਦਾਜ਼ਾ ਹੈ ਕਿ ਯੂਕਰੇਨ ਨੇ 5,25,000 ਤੋਂ 6,25,000 ਦੇ ਵਿਚਕਾਰ ਜਿਹੜਾ ਉਹਨਾਂ ਦੇ ਫੌਜੀ ਮਾਰਗ ਰਾਏ ਹੈ ਸਾਹਮਣਾ ਕੀਤਾ ਹੈ ਜਿਸ ਦੇ ਵਿੱਚ 1,25,000 ਤੋਂ 1,50,000 ਮੌਤਾਂ ਸ਼ਾਮਲ ਨੇ। ਨਾ ਤਾਂ ਰੂਸ ਅਤੇ ਨਾ ਹੀ ਯੂਕਰੇਨ ਅਧਿਕਾਰਤ ਤੌਰ ਉੱਤੇ ਹਤਾਹਤਾਂ ਦਾ ਜਿਹੜਾ ਡਾਟਾ ਜਾਰੀ ਕਰਦਾ ਹੈ ਪਰ CSIS ਦੇ ਤਾਜ਼ਾ ਅੰਕੜੇ ਵਿਆਪਕ ਤੌਰ ਦੇ ਉੱਤੇ ਪੱਛਮੀ ਅੰਦਾਜ਼ਿਆਂ ਦੇ ਅਨੁਕੂਲ ਨੇ। ਜੌਨਸਨ ਅਤੇ ਮੈਕਕੇਬ ਨੇ ਕਿਹਾ ਕਿ ਇਹ ਮਾਮਲੇ ਜਿਹੜੇ ਨੇ ਇਹਨਾਂ ਦੇ ਵਿੱਚ ਜੰਗ ਯੂਕਰੇਨ ਦੇ ਮੁਕਾਬਲੇ ਰੂਸ ਦੇ ਲਈ ਬਹੁਤ ਜ਼ਿਆਦਾ ਮਹਿੰਗੀ ਸਾਬਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਛਮਾਹੀ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਹੋਣ ਦੀ ਦਰ ਸੰਭਾਵਿਤ ਤੌਰ ਦੇ ਉੱਤੇ ਲਗਭਗ 8-1 ਦੀ ਹੋ ਗਈ ਹੈ। 8 ਦੇ ਪਿੱਛੇ 1 ਮੌਤ, ਜਿਸ ਦਾ ਮਤਲਬ ਹੈ ਕਿ ਹਰੇਕ 1 ਯੂਕਰੇਨੀ ਸਿਪਾਹੀ ਦੇ ਮਾਰੇ ਜਾਣ, ਜ਼ਖਮੀ ਹੋਣ ਜਾਂ ਲਾਪਤਾ ਹੋਣ ਦੇ ਬਦਲੇ 8 ਰੂਸੀ ਜਿਹੜੇ ਨੇ ਹੱਤਿਆਵਾਂ ਹੋ ਰਹੀਆਂ ਨੇ। ਜੰਗ ਦੇ ਜ਼ਿਆਦਾਤਰ ਹਿੱਸੇ ਦੇ ਦੌਰਾਨ ਇਹ ਦਰ 1 ਯੂਕਰੇਨੀ ਨੁਕਸਾਨ ਦੇ ਮੁਕਾਬਲੇ 2-3 ਰੂਸੀ ਜਿਹੜਾ ਵੱਧ ਜਿਹੜਾ ਦਰਜੇ ਕਰਦੀ ਹੈ ਵਿਚਕਾਰ ਸੀ। ਜੌਨਸਨ ਅਤੇ ਮੈਕਕੇਬ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਹੋਇਆ ਇਹ ਵਾਧਾ ਕੀਵ ਯੂਕਰੇਨ ਦੇ ਡਰੋਨ ਪ੍ਰੋਗਰਾਮ ਦੇ ਵਿੱਚ ਹੋਈ ਤਰੱਕੀ ਦੇ ਕਾਰਨ ਹੈ, ਪਰ ਖਾਸ ਤੌਰ ਦੇ ਉੱਤੇ ਕਿਲ ਜ਼ੋਨ ਮੌਤ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਵਧਾਉਣ ਦੀ ਇਸਦੀ ਸਮਰੱਥਾ। ਫਰੰਟ ਲਾਈਨਾਂ ਦੇ ਆਲੇ ਦੁਆਲੇ ਦਾ ਖੇਤਰ ਡਰੋਨਾਂ ਦੇ ਨਾਲ ਇੰਨਾ ਜ਼ਿਆਦਾ ਭਰਿਆ ਹੋਇਆ ਹੈ ਕਿ ਰੂਸ ਸੈਨਿਕਾਂ ਦੇ ਲਈ ਉੱਥੇ ਦਾਖਲ ਹੋਣ ਦਾ ਹੋਣਾ ਲਗਭਗ ਅਸੰਭਵ ਹੋ ਗਿਆ। ਉਹਨਾਂ ਨੇ ਕਿਹਾ ਕਿ ਯੂਕਰੇਨ ਦੀ ਰੱਖਿਆ ਦੇ ਵਿੱਚ ਡੂੰਘਾਈ ਡਿਫੈਂਸ ਇਨ ਡਿਪੈਥ ਰਣਨੀਤੀ ਰੂਸੀ ਸੈਨਿਕਾਂ ਨੂੰ ਮਾਰਨ ਅਤੇ ਜ਼ਖਮੀ ਕਰਨ ਦੇ ਨਾਲ ਨਾਲ ਰੂਸੀ ਹਿਲਜੁਲ ਨੂੰ ਵੀ ਸੀਮਤ ਕਰਨ ਦੇ ਵਿੱਚ ਪ੍ਰਭਾਵਸ਼ਾਲੀ ਰਹੀ ਹੈ। ਉਹਨਾਂ ਕਿਹਾ ਕਿ ਰੂਸ ਦੇ ਇੰਨਾ ਨੁਕਸਾਨ ਝੱਲਣ ਦੇ ਹੋਰ ਵੀ ਕਾਰਨ ਨੇ ਜਿਸ ਦੇ ਵਿੱਚ ਰੂਸ ਦੀ ਐਂਟਰੀਸ਼ਨ ਖਤਮ ਕਰਨ ਦੀ ਰਣਨੀਤੀ, ਸੰਯੁਕਤ ਹਥਿਆਰਾਂ ਅਤੇ ਸਾਂਝੀ ਜੰਗ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਚਲਾਉਣ ਦੇ ਵਿੱਚ ਉਸਦੀ ਅਸਫਲਤਾ, ਉਸਦੀਆਂ ਮਾੜੀਆਂ ਰਣਨੀਤੀਆਂ ਅਤੇ ਸਿਖਲਾਈ, ਭ੍ਰਿਸ਼ਟਾਚਾਰ ਅਤੇ ਘੱਟ ਮਨੋਬਲ ਸ਼ਾਮਲ ਨੇ। ਕਾਰਨ ਜੋ ਵੀ ਹੋਣ, ਇਹ ਡਾਟਾ ਇੱਕ ਭਿਆਨਕ ਤਸਵੀਰ ਪੇਸ਼ ਕਰਦਾ ਹੈ। 20 ਲੱਖ ਦੀ ਕੁੱਲ ਜਿਹੜੀ ਹੈ ਹਤਾਹਤ ਗਿਣਤੀ ਦੇ ਨਾਲ ਯੂਕਰੇਨ ਦੇ ਵਿੱਚ ਜੰਗ ਹੁਣ ਸੰਭਾਵਿਤ ਤੌਰ ਦੇ ਉੱਤੇ ਸਟਾਲਿਨਗ੍ਰਾਡ ਦੀ ਜਿਹੜੀ ਹੈ ਲੜਾਈ ਤੋਂ ਵੀ ਅੱਗੇ ਨਿਕਲ ਗਈ ਹੈ, ਜਿਸ ਨੂੰ ਵਿਆਪਕ ਤੌਰ ਦੇ ਉੱਤੇ ਇਤਿਹਾਸ ਦਾ ਸਭ ਤੋਂ ਖੂਨੀ ਸੰਘਰਸ਼ ਮੰਨਿਆ ਜਾ ਰਿਹਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ ਹੋ ਅਤੇ ਗੱਲਾਂ ਬਾਤਾਂ ਦੇ ਵਿੱਚ ਵਾਧਾ ਕਰ ਸਕਦੇ ਹੋ। ਔਜਲਾ ਸਾਹਿਬ ਕਹਿੰਦੇ ਆ ਭਾਰਤ ਕਹਿੰਦੇ ਕਿੱਥੇ ਹੈ ਜੀ, ਅਤੇ ਔਜਲਾ ਸਾਹਿਬ ਲਿਖਦੇ ਆ ਕਿ ਭਾਰਤ ਵਿਸ਼ਵ ਗੁਰੂ ਦੇਸ਼ ਹੈ ਫਿਰ ਅਪਰਾਧ ਮੁਕਤ ਦੇ ਵਿੱਚ ਨੰਬਰ ਨਹੀਂ ਲੈਂਦਾ ਜੀ, ਕਹਿੰਦੇ ਜੀ ਕਿਆ ਬਾਤ ਹੈ ਜੀ। ਅੱਛਾ ਜੀ, ਉਹ ਜਿਹੜੀ ਆਪਾਂ ਰਿਪੋਰਟ ਸਾਂਝੀ ਕੀਤੀ ਹੈ 163 ਦੇਸ਼ਾਂ ਦੀ, ਉਹਦੇ ਵਿੱਚ ਪਹਿਲੇ 10 ਮੁਲਕਾਂ ਦਾ ਜ਼ਿਕਰ ਕੀਤਾ ਹੈ, ਅਤੇ ਜਿੱਥੇ ਸ਼ਾਂਤੀਪੂਰਨ ਦੇਸ਼ਾਂ ਦੇ ਵਿੱਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ ਅਤੇ ਨਿਊਜ਼ੀਲੈਂਡ ਦੂਜੇ ਸਥਾਨ 'ਤੇ, ਅਤੇ ਭਾਰਤ ਦਾ ਨਾਮੋ ਨਿਸ਼ਾਨ ਜਿਹੜਾ ਦਿਖਦਾ ਨਹੀਂ ਹੈ ਕਿਤੇ ਕਿਹੜੀ ਜਗ੍ਹਾ ਦੇ ਉੱਤੇ ਖੜ੍ਹਾ ਹੈ। ਅਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅਤੇ ਇੱਕ ਦੋ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਨਾਲ। ਅਤੇ ਬੜਾ ਹੈਰਾਨੀਜਨਕ ਵੈਸੇ ਤਾਂ ਇਹ, ਅੱਜ ਤੋਂ 5-7 ਸਾਲ ਪਹਿਲਾਂ ਮੈਂ ਇੱਕ ਚੀਜ਼ ਪੜ੍ਹੀ ਸੀ ਇਹਦੇ ਬਾਰੇ, ਪਰ ਅੱਜ ਸਪਸ਼ਟ ਹੀ ਹੋ ਗਿਆ। ਸ਼ਾਇਦ ਤੁਹਾਨੂੰ ਬੋਰਿੰਗ ਲੱਗੇਗੀ ਪਰ ਬੜੇ ਹੈਰਾਨੀਜਨਕ ਇਹ ਗੱਲਾਂ ਬਾਤਾਂ ਹੈ। ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਹੋਇਆ, ਅਤੇ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ? ਖਾਸ ਕਰਕੇ ਚਾਈਨਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਉਹਦਾ ਜ਼ਿਕਰ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ
ਇਸ ਚੀਜ਼ ਨੂੰ ਜਿਹੜਾ ਜਿਸ ਦੇ ਵਿੱਚ ਬੇਬੀ ਆਪਣਾ ਕਹਿ ਲਓ ਕਿ ਮਨੁੱਖੀ ਬੇਬੀ ਜਿਹੜਾ ਪਲਦਾ ਹੈ, ਅਤੇ ਡਿਲੀਵਰੀ ਤੋਂ ਬਾਅਦ ਉਸਨੂੰ ਜਿਹੜਾ ਬਾਹਰ ਕੱਢਿਆ ਜਾਂਦਾ, ਨਹੀਂ ਤਾਂ ਜਿਹੜਾ ਔਰਤ ਦੀ ਮੌਤ ਵੀ ਹੋ ਸਕਦੀ ਹੈ ਉਹਦੇ ਨਾਲ, ਅਤੇ ਕਾਫੀ ਉਹਨਾਂ ਦੇ ਉੱਤੇ ਚੀਜ਼ਾਂ ਡਿਪੈਂਡ ਕਰਦੀਆਂ। ਪਰ ਚਾਈਨੀਜ਼ ਜੋ ਲੋਕ ਜਿਹੜੇ ਨੇ ਨਾ, ਉਹ ਲੋਕ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਪੇ ਕਰਦੇ ਹੈ, ਉਹਨਾਂ ਨੂੰ ਯੂਜ਼ ਕਰਦੇ ਹੈ ਆਪਣੀ ਤਾਕਤ ਵਧਾਉਣ ਦੇ ਲਈ ਜਾਂ ਆਪਣੀ ਸਰੀਰ ਨੂੰ ਜਿਹੜਾ ਵਧਾਉਣ ਦੇ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਹੁਤ ਇਸਤੇਮਾਲ ਕਰਦੇ ਆ, ਉਹਦਾ ਜ਼ਿਕਰ ਕਰਦੇ ਹਾਂ, ਅਤੇ ਇਹਨੂੰ ਕਿੱਥੇ ਕਿੱਥੇ ਉਹ ਵਰਤਦੇ ਨੇ ਅਤੇ ਉਹਨੂੰ ਪੇ ਕਰਨ ਦੇ ਲਈ, ਇੱਥੇ ਤੱਕ ਕਿ ਜਿਹੜਾ ਕੁਝ ਕੁ ਵੀਕ ਦਾ ਜਾਂ ਕੁਝ ਕੁ ਦਿਨਾਂ ਦਾ ਭਰੂਣ ਹੁੰਦਾ ਹੈ ਉਹਦਾ ਵੀ ਉਹ ਲੱਖਾਂ ਡੋਲਰ ਜਿਹੜਾ ਪੇ ਕਰਕੇ ਉਹਨੂੰ ਖਰੀਦਦੇ ਹੈ, ਅਤੇ ਉਹਨੂੰ ਫਿਰ ਉਹਦਾ ਸੇਵਨ ਕਰਦੇ ਆ, ਉਹਨੂੰ ਬਥੇਰਾ ਕੁਝ ਕਰਦੇ ਆ, ਉਹਦਾ ਜ਼ਿਕਰ ਕਰਦੇ ਆ। ਅੱਜ ਤੋਂ 8-10 ਸਾਲ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਸੀ, ਪਰ ਅੱਜ ਜਿਹੜਾ ਇਹ ਜਿਹੜੀ ਰਿਪੋਰਟ ਲੱਗੀ ਹੈ ਉਹਨੇ ਇਸ ਚੀਜ਼ ਨੂੰ ਸਾਬਤ ਕਰ ਦਿੱਤਾ, ਅਤੇ ਜੋ ਮੇਰੇ ਸ਼ੱਕ ਸਨ, ਮੈਂ ਵੀ ਨਹੀਂ ਮੰਨਦਾ ਸੀ ਕਿ ਇਹਨਾਂ ਚੀਜ਼ਾਂ ਨੂੰ ਖਾਧਾ ਜਾਂਦਾ ਹੈ, ਪਰ ਸੱਚੀ ਹੀ ਉਹ ਇਹ ਚੀਜ਼ਾਂ ਨੂੰ ਜਿਹੜਾ ਇਸਤੇਮਾਲ ਕਰਦੇ ਹੈ। ਅਤੇ ਜਿਹੜੀ ਵੀ ਚੀਜ਼ ਦੁਨੀਆ ਦੇ ਉੱਤੇ ਮੂਵ ਕਰਦੀ ਹੈ ਚਾਈਨਾ ਵਾਲੇ ਨਹੀਂ ਛੱਡਦੇ। ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਕਮੈਂਟ ਆਏ ਨੇ ਦੋਸਤੋ, ਉਹਨਾਂ ਨੂੰ ਨਾਲ ਜੋੜ ਲਈਏ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 9619 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਅਤੇ ਆਪਣੇ ਕੋਲ ਤਕਰੀਬਨ 20-25 ਮਿੰਟ ਦਾ ਸਮਾਂ ਹੋਰ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਅਤੇ ਸਮੂਹਿਕ ਰੂਪ ਦੇ ਵਿੱਚ ਸਭ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਹੈ, ਅਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਹੈ, ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਨੇ, ਅਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਵੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਾਂ ਨੂੰ ਭੇਜਦੇ ਹੈ। ਬੇਅੰਤ ਸਿੰਘ ਸੰਧੂ ਵੀ ਕਹਿੰਦੇ ਨੇ ਕਿ ਬਾਈ ਜੀ ਅੱਜ ਰਾਜਨ ਸੈਣੀ ਸਾਹਿਬ ਦੇ ਬੇਟੇ ਦਾ ਜਨਮ ਦਿਨ, ਹਾਂਜੀ ਜੀ ਮੁਬਾਰਕਬਾਦ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ, ਤੁਹਾਡਾ ਵੀ ਸ਼ੁਕਰੀਆ, ਤੁਸੀਂ ਵੀ ਜਿਹੜਾ ਯਾਦ ਕਰਾਇਆ, ਅਤੇ ਕਮੈਂਟ ਦੇ ਰਾਹੀਂ ਦੋਸਤਾਂ ਨੇ ਹੋਰ ਜਿਹੜਾ ਆਪਣਾ ਪਿਆਰ ਮੁਹੱਬਤ ਭੇਜੀ ਹੈ। ਬੇਅੰਤ ਸੰਧੂ ਜੀ ਕਹਿੰਦੇ ਸਾਡੇ ਵੀਰ ਜੱਜ ਸਾਹਿਬ ਫਰੀਦਾਬਾਦ ਦੇ ਜਨਮ ਦਿਨ ਦੀਆਂ ਕਹਿੰਦੇ ਵਧਾਈਆਂ ਜੀ ਸਭ ਨੂੰ, ਅਤੇ ਬਹੁਤ ਬਹੁਤ ਸ਼ੁਕਰੀਆ ਬੇਅੰਤ ਜੀ, ਅਤੇ ਨਾਲ ਨਾਲ ਕਹਿੰਦੇ ਸੈਣੀ ਸਾਹਿਬ ਨੂੰ ਜੀ ਮੁਬਾਰਕਾਂ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਅਤੇ ਗੁਲਾਬ ਭੇਜੇ ਨੇ ਜੀ ਨਾਲ, ਅਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਹੈ ਜੀ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸੁਨੇਹਾ ਭੇਜਿਆ ਸੀ ਭਾਰਤ ਦਾ ਨੰਬਰ ਕਿੰਨਵਾਂ, ਅਤੇ ਸ਼ਾਂਤੀ ਦੇ ਵਿੱਚ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਭਾਰਤ ਵਿਸ਼ਵ ਗੁਰੂ ਦੇਸ਼ ਹੈ, ਫਿਰ ਅਪਰਾਧ ਮੁਕਤ ਦੇ ਵਿੱਚ ਨੰਬਰ ਨਹੀਂ ਲੈਂਦਾ ਜੀ, ਕਹਿੰਦੇ ਕਿਆ ਬਾਤ ਹੈ ਜੀ। ਅਤੇ ਆਪਣੇ ਅਰਮਨ ਜੀ ਜੁੜੇ ਹੋਏ ਨੇ ਨਵਾਂ ਸ਼ਹਿਰ ਤੋਂ ਜੀ, ਉਹ ਲਿਖਦੇ ਨੇ ਜਿੰਦਾ ਭੁਚਾਲ ਆਉਣ 'ਤੇ ਸਾਰੇ, ਸੋਰੀ ਜਿੱਦਾਂ ਲਿਖਣਾ ਜੀ ਸ਼ਾਇਦ, ਜਿੱਦਾਂ ਭੁਚਾਲ ਕਹਿੰਦੇ ਨੇ ਆਉਣ 'ਤੇ ਸਾਰੇ ਇੱਕ ਦੂਜੇ ਨੂੰ ਪੁੱਛਦੇ ਹੈ ਕਿ ਤੁਹਾਡੇ ਵੱਲ ਵੀ ਆਇਆ, ਉਵੇਂ ਹੀ ਕਹਿੰਦੇ ਬੀਬੀਆਂ ਇੱਕ ਦੂਜੇ ਨੂੰ ਪੁੱਛ ਰਹੀਆਂ ਕਿ ਮਿੰਦੋ ਹੋਈ ਟੂੰ ਟੂੰ ਕਿ ਨਹੀਂ ਹੋਈ, ਕਿਆ ਬਾਤ ਹੈ ਜੀ। ਬਿਲਕੁਲ ਜੀ, ਹਾਲਾਤ ਇਹੀ ਹੈ, ਪਰ ਚਲੋ ਇਹਨਾਂ ਸਮਿਆਂ ਦੇ ਵਿੱਚ ਆਪਾਂ ਖੁਸ਼ੀਆਂ ਮਨਾ ਰਹੇ ਹਾਂ, ਟੂੰ ਟੂੰ ਹੋਈ ਕਿ ਨਹੀਂ ਹੋਈ, ਪਰ ਜਦੋਂ ਟੈਂ ਟੈਂ ਹੋਣੀਆਂ ਜਾਂ ਪੈਂ ਪੈਂ ਹੋਣੀਆਂ ਤਾਂ ਪਤਾ ਉਦੋਂ ਲੱਗਣਾ ਜਦੋਂ ਸੂਬਾ ਪੈਰਾਂ ਥੱਲੋਂ ਨਿਕਲ ਗਿਆ, ਜੋ ਦੁਨੀਆ ਦੇ ਉੱਤੇ ਹਾਲਾਤ ਨੇ, ਜਦੋਂ ਬੈਂਕਰਾਪਸ ਹੋਏਗਾ ਸਾਰਾ ਕੁਝ, ਅਤੇ ਉਹ ਫਿਰ ਪਤਾ ਲੱਗੇਗਾ ਕਿ ਹਜ਼ਾਰ ਵਧੀਆ ਕਿ ਜਿਹੜਾ ਜੰਮਣ ਦੇ ਉੱਤੇ ਬੱਚਾ ਜਿਹੜਾ ਉਹਦੇ ਸਿਰ ਹੀ 1,42,000 ਦਾ ਕਰਜ਼ਾ ਚੜ ਰਿਹਾ, ਜਿਹੜਾ ਪੰਜਾਬ ਦੇ ਵਿੱਚ ਬੱਚਾ ਜਨਮ ਲੈ ਰਿਹਾ, ਉਹ ਸਾਨੂੰ ਹਜੇ ਨਹੀਂ ਪਤਾ, ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਦੋਂ 2-2.5 ਲੱਖ ਰੁਪਏ ਹੋ ਗਿਆ, ਹਾਲੇ ਸ਼ਗਨ ਘੱਟ ਹੈ, ਅਤੇ ਉਹ ਜੰਮਦੇ ਨੂੰ ਸ਼ਗਨ ਮਿਲ ਰਿਹਾ, ਅਤੇ ਉਹਦੀ ਹਜੇ ਖੁਸ਼ੀ ਮਨਾਉਣ ਦੀ ਲੋੜ ਨਹੀਂ ਹੈ, ਅਤੇ 1,000 ਰੁਪਇਆ ਜਾਂ 1,500 ਦੀ ਖੁਸ਼ੀ ਮਨਾ ਲਈ ਹੈ ਪਹਿਲਾਂ, ਅਤੇ 1,00,000 ਕਿਹੜਾ ਵੱਡੀ ਰਕਮ ਹੈ, 1,42,000, 1,000 ਵੱਡਾ ਹੈ, 1,500 ਵੱਡੇ ਨੇ ਜੀ। ਅਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ ਤੁਹਾਡੇ ਨਾਲ, ਇੱਕ ਹੈਰਾਨੀਜਨਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਹੋ ਸਕਦਾ ਹੈ ਪਹਿਲਾਂ ਹੀ ਕਹਿ ਰਿਹਾ ਕਿ ਤੁਹਾਨੂੰ ਬੋਰ ਲੱਗੇ, ਪਰ ਬੜੀ ਇੰਟਰਸਟਿੰਗ ਹੈ, ਕਿਉਂਕਿ ਦੁਨੀਆਦਾਰੀ ਦੇ ਵਿੱਚ ਕੀ ਕੁਝ ਖਾਧਾ ਜਾਂਦਾ ਹੈ, ਪੀਤਾ ਜਾਂਦਾ ਹੈ, ਜਾਂ ਉਸਨੂੰ ਕਿਸ ਨਜ਼ਰੀਏ ਦੇ ਨਾਲ ਲਿਆ ਜਾਂਦਾ ਹੈ, ਉਸ ਦੇ ਬਾਰੇ ਇਹ ਰਿਪੋਰਟ ਹੈ, BBC ਤੋਂ ਤੁਹਾਡੇ ਨਾਲ ਸਾਂਝ ਪਾਉਣ ਲੱਗਿਆ। ਅਤੇ ਗੱਲਬਾਤ ਹੈ ਦੋਸਤੋ, ਦੁਨੀਆਦਾਰੀ 'ਚ ਕੀ ਕੁਝ ਖਾਧਾ ਪੀਤਾ ਜਾਂਦਾ ਹੈ ਅਤੇ ਕਿੱਥੇ ਕਿੱਥੇ ਇਸਤੇਮਾਲ ਕੀਤਾ ਜਾਂਦਾ ਹੈ, ਹੈਰਾਨੀਜਨਕ ਰਿਪੋਰਟ ਹੈ। ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਹੋਇਆ,
ਇਹ ਕਿਹੜਾ ਅੰਗ ਹੈ ਸਰੀਰ ਦਾ ਸਾਡੇ ਜਿਸ ਦੀ ਤਸਕਰੀ ਜਿਹੜੀ ਹੋ ਰਹੀ ਹੈ। ਉਹਦੇ ਵਿੱਚ ਫੜੇ ਗਏ ਨੇ ਲੋਕ ਅਸਦ ਸੁਹੈਬ ਸ਼ਹਿਜਾਦ ਮਲਿਕ, ਉਹਨਾਂ ਦੀ ਇਹ ਰਿਪੋਰਟ ਹੈ BBC ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਅੱਜ ਤੋਂ ਕੁਝ ਸਮਾਂ ਪਹਿਲਾਂ, 5-7 ਸਾਲ ਪਹਿਲਾਂ ਮੈਂ ਗੱਲ ਕੀਤੀ ਸੀ ਇਹਦੇ ਬਾਰੇ, ਪਰ ਇਸ ਰਿਪੋਰਟ ਨੇ ਮਤਲਬ ਕਿ ਮੇਰਾ ਸ਼ੱਕ ਜਿਹੜਾ ਉਹ ਦਰੁਸਤ ਕਰ ਦਿੱਤਾ ਹੈ। ਕਿਉਂਕਿ ਚਾਈਨੀਜ਼ ਲੋਕ ਆਪਣੀ ਤਾਕਤ ਵਧਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਐਸਾ ਇਸਤੇਮਾਲ ਕਰਦੇ ਆ, ਅਤੇ ਇੱਥੇ ਤੱਕ ਕਿ ਭਰੂਣ ਜਿਹੜੇ ਨੇ, ਜੋ 1-2 ਦਿਨਾਂ ਦੇ 5-7 ਜਿੰਨਾ ਕੁ ਫਰੈਸ਼ ਉਹ ਭਰੂਣ ਹੋਏਗਾ, ਉਹਦੀ ਵੱਧ ਪੇਮੈਂਟ ਕਰਕੇ ਅਤੇ ਉਹਨੂੰ ਖਰੀਦਦੇ ਆ, ਅਤੇ ਉਹਨੂੰ ਫਿਰ ਕਿੱਥੇ ਕਿੱਥੇ ਵਰਤਦੇ ਆ ਉਹ ਅੱਗੇ ਜਾ ਕੇ ਜ਼ਿਕਰ ਆਵੇਗਾ, ਇਸ ਰਿਪੋਰਟ ਨੇ ਨਸ਼ਰ ਕਰ ਦਿੱਤਾ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਨੇ ਦਾਅਵਾ ਕੀਤਾ ਕਿ ਉਸਨੇ ਇਸਲਾਮਾਬਾਦ ਦੇ ਵਿੱਚ ਇੱਕ ਕਾਰਵਾਈ ਦੇ ਦੌਰਾਨ ਕਥਿਤ ਤੌਰ 'ਤੇ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਕੀਤਾ ਅਤੇ ਮਨੁੱਖੀ ਅੰਗਾਂ ਦੀ ਗੈਰ ਕਾਨੂੰਨੀ ਖਰੀਦੋ ਫਰੋਖਤ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਤਹਿਤ 3 ਚੀਨੀ ਨਾਗਰਿਕ ਸਮੇਤ ਜਿਹੜਾ 5 ਲੋਕਾਂ ਨੂੰ ਉੱਥੇ ਦੇ ਗ੍ਰਿਫਤਾਰ ਕੀਤਾ ਹੈ। ਏਜੰਸੀ ਦੇ ਮੁਤਾਬਕ ਇਹ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਕਾਰਵਾਈ ਹੈ, ਅਤੇ ਤੁਸੀਂ ਵੀ ਕਦੇ ਇਸ ਤਰ੍ਹਾਂ ਦੀ ਖਬਰ ਨਹੀਂ ਸੁਣੀ ਹੋਣੀ ਹੈ। ਵੈਸੇ ਪਲੇਸੈਟਾ ਜਾਂ ਗਰਭ ਨਾਲ ਇੱਕ ਅਜਿਹਾ ਅੰਗ ਜੁੜਿਆ ਹੁੰਦਾ ਹੈ ਜੋ ਗਰਭ ਅਵਸਥਾ ਦੇ ਦੌਰਾਨ ਮਾਂ ਦੀ ਬੱਚੇਦਾਨੀ ਦੇ ਵਿੱਚ ਬਣਦਾ ਹੈ, ਅਤੇ ਅੰਬਲੀਕਲ ਕੋਡ ਨਾੜੂਏ ਰਾਹੀਂ ਭਰੂਣ ਦੇ ਨਾਲ ਜੁੜਿਆ ਹੁੰਦਾ ਹੈ। ਪਲੇਸੈਟਾ ਬੱਚੇ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਪਹੁੰਚਾਉਂਦਾ ਹੈ ਅਤੇ ਬੱਚੇ ਦੇ ਖੂਨ ਦੇ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ। FIA ਵੱਲੋਂ ਦਰਜ ਕੀਤੀ ਗਈ FIR ਦੇ ਵਿੱਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਆਪਸੀ ਮਿਲੀ ਭੁਗਤ ਦੇ ਨਾਲ ਮਨੁੱਖੀ ਪਲੇਸੈਟਾ ਨੂੰ ਭੇਡ ਦੇ ਪਲੇਸੈਟਾ ਦੇ ਰੂਪ ਦੇ ਵਿੱਚ ਛੁਪਾ ਕੇ ਵਪਾਰਕ ਮਕਸਦਾਂ ਦੇ ਲਈ ਵਿਦੇਸ਼ ਭੇਜਦੇ ਸਨ। FIR ਦੇ ਮੁਤਾਬਕ ਬਰਾਮਦ ਕੀਤੇ ਗਏ ਪਲੇਸੈਟਾ ਦੇ ਨਮੂਨੇ ਅਗਲੀ ਕਾਰਵਾਈ ਦੇ ਲਈ PIMS ਭੇਜੇ ਗਏ ਅਤੇ FIA ਜਿਹੜੀ ਏਜੰਸੀ ਹੈ ਪਾਕਿਸਤਾਨ ਦੀ, ਜਿੱਦਾਂ ਆਪਣੇ ਕਿ ਜਿੱਦਾਂ ਅਮੈਰੀਕਾ ਦੇ ਵਿੱਚ FBI ਹੈ, ਅਤੇ ਉੱਥੇ ਪਾਕਿਸਤਾਨ ਦੇ ਵਿੱਚ ਆਪਣੇ ਜਿੱਦਾਂ ਇੰਡੀਆ 'ਚ CIA ਹੈ, ਇਹਦੇ ਵਿੱਚ ਪਾਕਿਸਤਾਨ ਦੇ ਵਿੱਚ FIA ਏਜੰਸੀ ਹੈ। ਉਹਦੇ ਅਨੁਸਾਰ ਸ਼ੁੱਕਰਵਾਰ ਨੂੰ ਸਥਾਨਕ ਅਦਾਲਤ ਨੇ ਗ੍ਰਿਫਤਾਰ ਕੀਤੇ ਗਏ 5 ਮੁਲਜ਼ਮਾਂ ਨੂੰ 4 ਦਿਨਾਂ ਦੇ ਫਿਜ਼ੀਕਲ ਰਿਮਾਂਡ ਦੇ ਉੱਤੇ ਭੇਜ ਦਿੱਤਾ, ਜਿਸ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਜਿਹੜੀ ਹੈ HOTA ਦੇ ਮਨੀਟਰਿੰਗ ਅਫਸਰ ਹਿਨਾ ਕਵਲ ਨੇ ਦੱਸਿਆ BBC ਨੇ ਨਾਲ ਗੱਲਬਾਤ ਕਰਦੇ ਹੋਏ, PIMS ਨੇ ਇਹ ਨਮੂਨੇ ਇਕੱਠੇ ਕਰਕੇ ਲਾਹੌਰ ਸਥਿਤ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੂੰ ਭੇਜ ਦਿੱਤੇ, ਪਰ ਅਜੇ ਜਿਹੜਾ ਅੰਤਿਮ ਰਿਪੋਰਟ ਉਹਦੀ ਨਹੀਂ ਮਿਲੀ ਹੈ। ਇਸਲਾਮਾਬਾਦ ਦੇ ਵਿੱਚ 2 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ। FIA ਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਨਿਯੁਕਤ ਅਧਿਕਾਰੀ ਅਤੇ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਦੇ ਅਧਿਕਾਰੀ ਹਿਨਾ ਕਵਲ ਦਾ ਦਾਅਵਾ ਕਿ ਬਰਾਮਦ ਕੀਤਾ ਗਿਆ ਮਨੁੱਖੀ ਪਲੇਸੈਟਾ ਉਹੀ ਹੈ ਜਿਸ ਨੂੰ ਮੁਲਜ਼ਮਾਂ ਨੇ ਕਥਿਤ ਤੌਰ ਦੇ ਉੱਤੇ ਵੱਖ ਵੱਖ ਹਸਪਤਾਲਾਂ ਤੋਂ ਪੈਸਿਆਂ ਦੇ ਬਦਲੇ ਖਰੀਦਿਆ ਸੀ ਅਤੇ ਇਕੱਠਾ ਕੀਤਾ। FIA ਨੇ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਦੇ ਸਹਿਯੋਗ ਦੇ ਨਾਲ ਇਸਲਾਮਾਬਾਦ ਦੇ 2 ਸੈਕਟਰਾਂ ਦੇ ਵਿੱਚ ਇਹ ਕਾਰਵਾਈ ਕੀਤੀ। HOTA ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ਦੇ ਉੱਤੇ 3 ਚੀਨੀ ਅਤੇ 2 ਪਾਕਿਸਤਾਨੀ ਨਾਗਰਿਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ 3 ਹੋਰ ਲੋਕਾਂ, ਜਿਨ੍ਹਾਂ ਦੇ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ, ਉਹਦੀ ਸ਼ਮੂਲੀਅਤ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਇੱਥੇ ਮੈਨੂੰ ਯਾਦ ਆਉਂਦਾ ਹੈ, ਕਈ ਵਾਰੀ ਗੱਲ ਚੱਲ ਪੈਂਦੀ ਹੈ, ਚਲੋ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਮਿਲਦੇ ਹਾਂ, ਅਤੇ ਕਦੇ ਵੀ ਹੈ ਨਾ ਚਾਈਨੀਜ਼ ਲੋਕ ਹੋ ਗਏ ਜਾਂ ਬਹੁਤ ਸਾਰੇ ਐਸੇ ਲੋਕ ਨੇ, ਖਾਸ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦਾ, ਕੁਝ ਇਸ ਖਿੱਤੇ ਦੇ ਲੋਕ ਨੇ, ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਨਾ ਤਾਂ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਦਾ ਕਿ ਕਿੱਥੇ ਗਏ, ਅਤੇ ਬਹੁਤ ਸਾਰੇ ਸ਼ਿਕਵੇ ਇਹ ਵੀ ਹੈ ਕਿ ਉਹ ਖਪਾ ਦਿੰਦੇ ਆ ਜਾਂ ਵੱਢ ਟੁੱਕ ਕਰਕੇ ਆਪ ਹੀ ਸ਼ਾਇਦ ਇਹਦਾ ਸੇਵਨ ਕਰ ਲੈਂਦੇ ਆ ਜਾਂ ਕੁਝ ਕਰ ਲੈਂਦੇ ਆ, ਇਸ ਤਰ੍ਹਾਂ ਦੀਆਂ ਮਨੌਤਾਂ ਵੀ ਚੱਲਦੀਆਂ ਨੇ, ਤਾਂ ਉਹ ਉਸੇ ਦਾ ਪਾਸਪੋਰਟ ਜਿਹੜਾ ਯੂਜ਼ ਕਰਕੇ ਅਤੇ ਆਪਣਾ ਉਸੇ ਨਾਮ ਦਾ ਬੰਦਾ ਉਹਦੇ ਆਧਾਰ ਦੇ ਉੱਤੇ ਉੱਥੇ ਜਿਹੜਾ ਨਵਾਂ ਬੁਲਾ ਲੈਂਦੇ ਉਸੇ ਮੁਲਕਾਂ ਦੇ ਵਿੱਚ, ਪਰ ਜਿਹੜਾ ਪੁਰਾਣਾ ਬੰਦਾ ਆਇਆ ਉਹਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਦਾ, ਕਿੱਥੋਂ ਆਇਆ, ਕਿੱਥੇ ਗਿਆ ਅਤੇ ਕਿੱਥੇ ਚਲਿਆ ਗਿਆ, ਅਤੇ ਨਵਾਂ ਵਿਅਕਤੀ ਫਿਰ ਨਾ ਕਦੇ ਫਿਊਨਰਲ ਦੇਖੀ ਆ ਕਿ ਭਾਈ ਫਿਊਨਰਲ ਕਰਦੇ ਆ ਜਾਂ ਕੁਝ ਕਰਦੇ ਆ,
ਅਤੇ ਦੂਸਰੇ ਪਾਸੇ ਕਹਿੰਦੇ ਆ ਜਦਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ ਤਿੰਨ ਹੋਰ ਲੋਕਾਂ ਜਿਨ੍ਹਾਂ ਦੇ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ ਉਹਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਨਾਲ ਜੁੜੇ ਐੱਫ ਆਈ ਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐੱਫ ਆਈ ਏ ਨੇ ਪਹਿਲਾਂ ਵੀ ਗੈਰ ਕਾਨੂੰਨੀ ਅੰਗ ਟਰਾਂਸਪਲਾਂਟ ਖਿਲਾਫ਼ ਕਈ ਕਾਰਵਾਈਆਂ ਕੀਤੀਆਂ ਪਰ ਦੇਸ਼ ਦੇ ਵਿੱਚ ਮਨੁੱਖੀ ਪਲੇਸੈਟਾਂ ਦੀ ਜਿਹੜੀ ਹੈ ਵਿਕਰੀ ਜਿੱਦਾਂ ਆਪਾਂ ਇਹਨੂੰ ਕਹਿ ਦਿੰਦੇ ਚਲੋ ਜੇ ਦੇਸੀ ਭਾਸ਼ਾ 'ਚ ਕਹੀਏ ਤਾਂ ਜਿੱਦਾਂ ਪਸ਼ੂਆਂ ਦੇ ਵੀ ਜਦੋਂ ਕੱਟਾ ਕੱਟੀ ਹੁੰਦੀ ਹੈ ਤਾਂ ਜੀਰ ਕੱਢਦੇ ਆ ਨਾ ਜੋ ਸਾਰੀਆਂ ਚੀਜ਼ਾਂ ਕਿਉਂਕਿ ਉਹ ਫਿਰ ਜਾਨਵਰ ਦੇ ਲਈ ਵੀ ਮਤਲਬ ਕਿ ਹਾਨੀਕਾਰਕ ਹੁੰਦੀ ਆ ਉਹ ਚੀਜ਼ਾਂ ਅਤੇ ਵੇਟ ਕਰਦੇ ਉਸ ਚੀਜ਼ ਨੂੰ ਮਤਲਬ ਕਿ ਨੈਚੁਰਲ ਤੌਰ ਦੇ ਉੱਤੇ ਬਾਹਰ ਆ ਜਾਵੇ। ਅਤੇ ਇਸੇ ਤਰ੍ਹਾਂ ਔਰਤ ਦੇ ਆਪਣੇ ਜਿਹੜਾ ਵੋਮੈਨ ਹੈ ਉਹਨਾਂ ਦੇ ਅੰਦਰ ਵੀ ਜਿਹੜਾ ਜਿਹਦੇ ਵਿੱਚ ਬੇਬੀ ਪਾਲਦਾ ਸਾਰਾ ਕੁਝ ਜੁਆਇੰਟ ਹੁੰਦਾ ਹੈ ਆਕਸੀਜਨ ਫੂਡ ਪ੍ਰਣਾਲੀ ਅਤੇ ਹੋਰ ਸਾਰੀਆਂ ਜੋ ਵੀ ਉਹ ਵੇਸਟੇਜ ਕੱਢਦਾ ਹੈ ਉਹ ਸਾਰਾ ਕੁਝ ਉਹਦੇ ਥਰੂ ਹੀ ਹੁੰਦਾ ਹੈ ਅਤੇ ਉਹਨੂੰ ਬਾਹਰ ਕੱਢਣਾ ਬਹੁਤ ਲਾਜ਼ਮੀ ਹੁੰਦਾ ਹੈ ਅਤੇ ਉਹਦਾ ਇਹ ਜਿਹੜੀਆਂ ਚੀਜ਼ਾਂ ਨੂੰ ਵਰਤਦੇ ਹੈ ਉਹਨੂੰ ਜਿਹੜਾ ਪਲੇਸੈਟਾ ਕਹਿੰਦੇ ਆ। ਅਤੇ ਪਰ ਦੇਸ਼ ਦੇ ਵਿੱਚ ਮਨੁੱਖੀ ਪਲੇਸੈਟਾ ਦੀ ਵਿਕਰੀ ਅਤੇ ਇਸ ਦੇ ਵਿੱਚ ਇੱਕ ਅੰਤਰਰਾਸ਼ਟਰੀ ਗਰੋਹ ਦੀ ਸ਼ਮੂਲੀਅਤ ਦਾ ਇਹ ਪਹਿਲਾ ਮਾਮਲਾ ਦਰਜ ਹੋਇਆ। ਐੱਫ ਆਈ ਏ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਹਨਾਂ ਕਾਰਵਾਈਆਂ ਦੇ ਦੌਰਾਨ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਕੀਤਾ ਗਿਆ। ਮਨੁੱਖੀ ਪਲੇਸੈਟਾ ਕੀ ਹੁੰਦਾ ਹੈ, ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਹੈ ਅਤੇ ਇਸ ਦੀ ਵਰਤੋਂ ਕਿਹੜੇ ਮਕਸਦਾਂ ਦੇ ਲਈ ਕੀਤੀ ਜਾਂਦੀ ਹੈ, ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਾਣਦੇ ਹਾਂ ਕਿ ਅਸਲ ਦੇ ਵਿੱਚ ਐੱਫ ਆਈ ਆਰ ਦੇ ਵਿੱਚ ਕੀ ਕੁਝ ਜਿਹੜਾ ਕਿਹਾ ਗਿਆ। ਜਾਂਚ ਦੇ ਵਿੱਚ ਕੀ ਕੀ ਸਾਹਮਣੇ ਆਇਆ, ਇਸ ਮਾਮਲੇ ਦੇ ਵਿੱਚ ਦਰਜ ਐੱਫ ਆਈ ਆਰ ਦੇ ਮੁਤਾਬਕ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਨੂੰ ਇਸਲਾਮਾਬਾਦ ਦੇ ਸੈਕਟਰ ਐੱਫ ਸੈਵਨ ਦੇ ਵਿੱਚ ਮਨੁੱਖੀ ਅੰਗਾਂ ਅਤੇ ਟਿਸ਼ੂਆਂ ਦੀ ਜਿਹੜੀ ਹੈ ਖਰੀਦੋ ਫਰੋਖਤ ਦੇ ਨਾਲ ਸੰਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਹੈ, ਜਿਸ ਤੋਂ ਬਾਅਦ 24 ਜੂਨ ਬੁੱਧਵਾਰ ਨੂੰ ਇਸ ਇਲਾਕੇ ਦੇ ਵਿੱਚ ਇੱਕ ਨਿੱਜੀ ਰਿਹਾਇਸ਼ ਦੇ ਉੱਤੇ ਸਾਂਝਾ ਛਾਪਾ ਮਾਰਿਆ ਗਿਆ। ਐੱਫ ਆਈ ਆਰ ਦੇ ਵੇਰਵਿਆਂ ਦੇ ਮੁਤਾਬਕ ਛਾਪੇ ਦੇ ਦੌਰਾਨ ਇਹ ਪਾਇਆ ਗਿਆ ਕਿ ਉਸ ਘਰ ਨੂੰ ਮਨੁੱਖੀ ਪਲੇਸੈਟਾਂ ਨੂੰ ਸਟੋਰ ਕਰਨ ਅਤੇ ਉਸਦੀ ਪ੍ਰੋਸੈਸਿੰਗ ਕਰਨ ਦੇ ਲਈ ਇੱਕ ਕੇਂਦਰ ਦੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਐੱਫ ਆਈ ਆਰ ਦੇ ਮੁਤਾਬਕ ਕਿਉਂਕਿ ਉਹ ਚੀਜ਼ਾਂ ਨੂੰ ਡਰਾਈ ਕਰ ਲੈਂਦੇ ਆ, ਜਿੱਦਾਂ ਬਹੁਤ ਸਾਰੇ ਚਮਕਿੱਦੜ ਹੋ ਗਏ, ਹੋਰ ਸਾਰਾ ਆਸਟ੍ਰੇਲੀਆ ਬਾਰਡਰ ਦੀ ਜਦੋਂ ਆਪਾਂ ਪ੍ਰੋਗਰਾਮ ਦੇਖਦੇ ਹਾਂ ਨਾ ਤਾਂ ਉਹਦੇ ਵਿੱਚ ਨਸ਼ਰ ਆਉਂਦਾ, ਚਾਈਨੀਜ਼ ਤੋਂ ਲੋਕ ਹੋ ਗਏ ਜਿਹੜੇ ਨੇ ਬਹੁਤ ਸਾਰੀਆਂ ਚੀਜ਼ਾਂ ਡਰਾਈ ਕਰਕੇ ਜਿੱਦਾਂ ਜਾਨਵਰ ਹੋ ਗਏ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਆ, ਉੱਥੇ ਬਹੁਤ ਚੈਕਿੰਗ ਹੁੰਦੀ ਹੈ ਖਾਸ ਕਰ ਆਸਟ੍ਰੇਲੀਆ ਬਾਰਡਰ 'ਤੇ ਇਹਨਾਂ ਚੀਜ਼ਾਂ ਦੀ। ਐੱਫ ਆਈ ਆਰ ਦੇ ਮੁਤਾਬਕ ਇਸ ਕਾਰਵਾਈ ਦੇ ਦੌਰਾਨ 3 ਚੀਨੀ ਨਾਗਰਿਕ ਅਤੇ 2 ਪਾਕਿਸਤਾਨੀ ਨਾਗਰਿਕਾਂ ਨੂੰ ਇਸ ਕਾਰੋਬਾਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਐੱਫ ਆਈ ਆਰ ਦੇ ਵਿੱਚ ਜਿਹੜਾ ਅੱਗੇ ਕਿਹਾ ਗਿਆ ਕਿ ਗ੍ਰਿਫਤਾਰ ਕੀਤੇ ਇੱਕ ਚੀਨੀ ਨਾਗਰਿਕ ਤੋਂ ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਕਿ ਸੈਕਟਰ E11 ਦੇ ਵਿੱਚ ਇੱਕ ਹੋਰ ਥਾਂ ਵੀ ਹੈ ਅਤੇ ਇਹੀ ਕੰਮ ਹੋ ਰਿਹਾ, ਜਿਸ ਤੋਂ ਬਾਅਦ ਉੱਥੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਕਈ ਕੰਟੇਨਰਾਂ ਦੇ ਕੰਟੇਨਰ ਅਤੇ ਫਰਿੱਜਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਪਲੇਸੈਟਾ ਬਰਾਮਦ ਕੀਤੇ ਗਏ, ਕਿਉਂਕਿ ਇਹਨੂੰ ਆਪਾਂ ਰੱਖ ਨਹੀਂ ਸਕਦੇ 24 ਘੰਟੇ ਦੇ ਅੰਦਰ ਅੰਦਰ ਜਿਹੜਾ ਹੋਸਪਿਟਲ ਦੇ ਵਿੱਚ ਜਦੋਂ ਸਾਰੀ ਕਾਰਵਾਈ ਹੋ ਜਾਂਦੀ ਹੈ ਡਿਲੀਵਰੀ ਤੋਂ ਬਾਅਦ, ਬੇਬੀ ਡਿਲੀਵਰੀ ਤੋਂ ਬਾਅਦ ਉਸਨੂੰ ਠੰਡੇ ਮਾਹੌਲ ਦੇ ਵਿੱਚ ਰੱਖਿਆ ਜਾਂਦਾ, ਉਹ ਗਲ ਨਾ ਸਕੇ, ਸੜ ਨਾ ਸਕੇ ਜਾਂ ਮਾੜੀ ਸਮੈਲ ਨਾ ਆਵੇ, ਬਦਬੂ ਨਾ ਆਵੇ, ਤਾਂ ਉਹਨੂੰ ਪ੍ਰੋਸੈਸ ਕੀਤਾ ਜਾਂਦਾ ਅਤੇ ਇਹਨੂੰ ਸਪੈਸ਼ਲ ਟ੍ਰੀਟਮੈਂਟ ਦੇ ਵਿੱਚ ਰੱਖਿਆ ਜਾਂਦਾ ਅਤੇ ਕੀਤਾ ਜਾਂਦਾ ਅੱਗੇ ਟ੍ਰੀਟਮੈਂਟ ਡਿਸਟਰੋਏ ਕੀਤਾ ਜਾਂਦਾ, ਪਰ ਇਹ ਚੀਜ਼ਾਂ ਨੂੰ ਜਿਹੜਾ ਇਕੱਠੀਆਂ ਕਰਕੇ ਮਤਲਬ ਕਿ ਉਹਦਾ ਗਲਤ ਇਸਤੇਮਾਲ ਕਰਦੇ ਆ। ਐੱਫ ਆਈ ਆਰ ਦੇ ਮੁਤਾਬਕ ਇਸ ਘਰ ਤੋਂ 2 ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਐੱਫ ਆਈ ਆਰ ਦੇ ਮੁਤਾਬਕ ਇਹਨਾਂ ਸਾਰੇ ਲੋਕਾਂ ਤੋਂ ਇਲਾਵਾ ਇੱਕ ਹੋਰ ਚੀਨੀ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ, ਇਸ ਮਾਮਲੇ ਦੇ ਵਿੱਚ ਉਸਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਐੱਫ ਆਈ ਆਰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 109 ਅਤੇ ਮਨੁੱਖੀ ਅੰਗਾਂ ਦੇ ਟਿਸ਼ੂ ਟਰਾਂਸਪਲਾਂਟੇਸ਼ਨ ਐਕਟ 2010 ਦੀਆਂ ਧਾਰਾਵਾਂ 11 ਅਤੇ 12 ਵਪਾਰਕ ਮਕਸਦਾਂ ਦੇ ਲਈ ਮਨੁੱਖੀ ਅੰਗਾਂ ਦੀ ਵਰਤੋਂ ਦੇ ਤਹਿਤ ਦਰਜ ਕੀਤੀਆਂ ਹੈ। ਇਹਨਾਂ ਧਾਰਾਵਾਂ ਦੇ ਤਹਿਤ ਦੋਸ਼ੀ ਠਹਿਰਾਏ ਜਾਣ ਦੇ ਉੱਤੇ ਵੱਧ ਤੋਂ ਵੱਧ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜਿਹੜਾ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਅਸਲ ਦੇ ਵਿੱਚ ਉੱਥੇ ਹਸਪਤਾਲਾਂ ਤੋਂ ਨਾ 800 ਰੁਪਏ ਪ੍ਰਤੀ ਇਹ ਜਿਹੜਾ ਸੀ ਪਲੇਸੈਟਾ ਦੇ ਹਿਸਾਬ ਦੇ ਨਾਲ ਖਰੀਦਦੇ ਸੀ ਉਹਨੂੰ ਅਤੇ 800 ਰੁਪਏ ਉਹਦੇ ਅਦਾ ਕਰਦੇ ਸੀ ਅਤੇ ਅੱਗੇ ਜਾ ਕੇ ਡੋਲਰਾਂ ਦੇ ਵਿੱਚ ਹਜ਼ਾਰਾਂ ਡੋਲਰਾਂ ਦੇ ਵਿੱਚ ਵੇਚਦੇ ਹੋਣਗੇ। ਆਈ ਐੱਫ ਜਿਹੜੀ ਹੈ ਇਹਦੇ ਮੁਤਾਬਕ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ। ਜਾਂਚ ਦੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਫ ਆਈ ਏ ਪਹਿਲਾਂ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਮਨੁੱਖੀ ਅੰਗ ਟਰਾਂਸਪਲਾਂਟ ਦੇ ਖਿਲਾਫ਼ ਕਈ ਕਾਰਵਾਈਆਂ ਕਰ ਚੁੱਕੀ ਹੈ, ਪਰ ਇਹ ਮਾਮਲਾ ਜਿਹੜਾ ਪਹਿਲਾ ਮਾਮਲਾ ਇਸ ਤਰ੍ਹਾਂ ਦਾ ਜਿਹਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਫੇਫੜੇ ਗੁਰਦੇ ਹੋ ਗਏ
ਇਹ ਨਾ ਦਿਲ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਇਦਾਂ ਦਾ ਤਾਂ ਲੋਕ ਕਰਦੇ ਆ, ਕਿਡਨੀਆਂ ਹੋ ਗਈਆਂ। ਪਰ ਆਹਾ ਜਿਹੜਾ ਆਪਾਂ ਪਹਿਲਾਂ ਪਹਿਲੀ ਵਾਰੀ ਤੁਸੀਂ ਵੀ ਸ਼ਾਇਦ ਸੁਣਿਆ ਹੋਏਗਾ, ਚਲੋ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਪੜ੍ਹਦਾ ਜਾਂ ਦੇਖਦਾ ਰਹਿੰਦਾ, 5-7 ਸਾਲ ਪਹਿਲਾਂ ਵੀ ਮੈਂ ਇਹਦੇ ਬਾਰੇ ਗੱਲਬਾਤ ਕੀਤੀ ਸੀ। ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨੁੱਖੀ ਪਲੇ ਸੈੱਟਾਂ ਦਾ ਵਪਾਰ ਕਰਨ ਦੇ ਵਾਲੇ ਇੱਕ ਸੰਗਠਿਤ ਨੈੱਟਵਰਕ ਦਾ ਪਰਦਾਫਾਸ਼ ਹੋਇਆ ਅਤੇ ਛਾਪੇ ਦੇ ਦੌਰਾਨ 500 ਕਿਲੋਗ੍ਰਾਮ ਤੋਂ ਵੱਧ ਪਲੇ ਸੈੱਟਾਂ ਬਰਾਮਦ ਕੀਤਾ ਹੈ। ਜਾਂਚ ਅੱਗੇ ਵਧਣ ਦੇ ਨਾਲ ਹੋਰ ਵੇਰਵੇ ਵੀ ਸਾਹਮਣੇ ਆਉਣਗੇ। ਇਸ ਸੰਬੰਧ ਦੇ ਵਿੱਚ FIA ਦੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ ਪ੍ਰੋਸੈਸਿੰਗ ਉਪਕਰਨ ਤਿਆਰ ਜਿਹੜਾ ਤਿਆਰ ਸਮਾਨ ਵੀ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੇ ਨਾਲ ਪ੍ਰੋਸੈਸ ਕਰਦੇ ਸੀ। ਦੂਜੇ ਪਾਸੇ HOTA ਦੇ ਮਾਨੀਟਰਿੰਗ ਅਫਸਰ ਹੀਨਾ ਕਵਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਕਥਿਤ ਤੌਰ ਦੇ ਉੱਤੇ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਹਸਪਤਾਲਾਂ ਤੋਂ ਸਿੱਧਾ ਹੀ ਮਤਲਬ ਕਿ ਸੀਗਾ ਕੰਟਰੈਕਟ ਉਹਨਾਂ ਦਾ, ਅਤੇ ਹਸਪਤਾਲਾਂ ਤੋਂ ਹੀ ਉਹ ਲੈ ਲੈਂਦੇ ਸੀ ਉੱਥੋਂ। ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਹਸਪਤਾਲਾਂ ਤੋਂ 800 ਰੁਪਏ ਪ੍ਰਤੀ ਪਲੇ ਸੈੱਟਾਂ ਦੇ ਹਿਸਾਬ ਦੇ ਨਾਲ ਇਹ ਖਰੀਦਦੇ ਸਨ ਅਤੇ ਬਰਾਮਦ ਕੀਤੇ ਗਏ ਕਥਿਤ ਮਨੁੱਖੀ ਪਲੇ ਸੈੱਟਾਂ ਨੂੰ ਤਸਕਰੀ ਕਰਕੇ ਵਿਦੇਸ਼ ਭੇਜਣ ਦੀ ਯੋਜਨਾ ਸੀ। ਜਿਵੇਂ ਕਿ ਕਈ ਵਾਰੀ ਚਲੋ ਸੁਣਨ ਨੂੰ ਮਿਲਦਾ ਹੈ, ਖੋਤੇ ਬਹੁਤ ਚਾਈਨੀਜ਼ ਖਰੀਦਦੇ ਹੈ ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਮੇਕਅਪ ਦੇ ਵਿੱਚ ਜਾਂ ਕਰੀਮਾਂ ਦੇ ਵਿੱਚ ਉਹਨਾਂ ਦੀ ਚਮੜੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਇਸ ਕਰਕੇ ਉਹ ਫਿਰ ਉੱਥੇ ਕਈ ਵਾਰੀ ਸੁਣਨ 'ਚ ਆਉਂਦਾ ਕਿ ਪਾਕਿਸਤਾਨ ਦੇ ਵਿੱਚ ਖੋਤੇ ਮੁਕਾ ਦਿੱਤੇ। ਅਤੇ ਇਸ ਤਰ੍ਹਾਂ ਦਾ ਹੀ ਇਹ ਮਾਮਲਾ ਪਾਈਏ ਹੁਣ ਜਿਹੜਾ ਔਰਤਾਂ ਦੇ ਜਿਹੜੇ ਨੇ ਆਪਣੇ ਭਰੂਣ ਦਾ ਜਿਹੜਾ ਉਹ ਕਹਿ ਸਕਦੇ ਹਾਂ ਕਿ ਬੱਚੇ ਤੱਕ ਉਹ ਖੁਰਾਕ ਪਹੁੰਚਾਉਂਦਾ ਹੈ ਪਲੇ ਸੈੱਟਾ, ਉਹਦੀ ਦੁਰਵਰਤੋਂ ਕਹਿ ਲਓ ਕਰਦੇ ਹੈ। ਮਾਨੀਟਰਿੰਗ ਅਫਸਰ ਹੀਨਾ ਕਵਲ ਅਤੇ HOTA ਦੇ ਨਾਲ ਸੰਬੰਧਿਤ ਸਰਦਾਰ ਆਦਿਲ ਇਸ ਛਾਪੇ ਦੇ ਦੌਰਾਨ FIA ਦੇ ਜਿਹੜੇ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਹੀਨਾ ਕਵਲ ਦੇ ਮੁਤਾਬਕ FIA ਦਾ ਦਾਅਵਾ ਕਿ ਬਰਾਮਦ ਕੀਤੇ ਗਏ ਪਲੇ ਸੈੱਟਾਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੈ। 800 ਦੇ ਵਿੱਚ ਲੈਂਦੇ ਸੀ ਟ੍ਰੀਟ ਕਰਕੇ ਅਤੇ ਬਾਹਰਲੇ ਮੁਲਕਾਂ ਤੱਕ ਸਪਲਾਈ ਕਰਦੇ ਸੀ ਇਹ ਭਰੂਣ ਨੂੰ, ਜਿਹੜਾ ਜਿਹੜਾ ਭਰੂਣ ਦੇ ਨਾਲ ਜੁੜਿਆ ਹੁੰਦਾ ਸਾਰਾ ਸਿਸਟਮ ਹੈ। ਪਰ ਇਸ ਦੇ ਬਾਰੇ ਫਿਲਹਾਲ ਕੋਈ ਵੀ ਪੱਕੀ ਗੱਲ ਨਹੀਂ ਕਹੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਸ਼ੁਰੂ ਦੇ ਵਿੱਚ ਮੁਲਜ਼ਮਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਸੀ ਕਿ ਇਹ ਮਨੁੱਖੀ ਨਹੀਂ ਸਗੋਂ ਭੇਡ ਦਾ ਪਲੇ ਸੈੱਟ ਹੈ, ਜਾਣੀ ਕਿ ਉਹਦੇ ਵਿੱਚ ਲੁਕੋ ਕੇ ਭੇਜਦੇ ਸੀ, ਜਿਸ ਨੂੰ ਉਹ ਵਪਾਰਕ ਵਰਤੋਂ ਦੇ ਲਈ ਵਿਦੇਸ਼ ਭੇਜਣਾ ਚਾਹੁੰਦੇ ਸਨ। ਹਾਲਾਂਕਿ ਉਹਨਾਂ ਦਾ ਦਾਅਵਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਨੇ ਕਬੂਲ ਕਰ ਲਿਆ ਕਿ ਇਹ ਮਨੁੱਖੀ ਪਲੇ ਸੈੱਟਾਂ ਹੀ ਹੈ। ਚੇਤੇ ਰਹੇ ਕਿ ਪਾਕਿਸਤਾਨੀ ਕਾਨੂੰਨ ਦੇ ਅਨੁਸਾਰ ਪੁੱਛਗਿੱਛ ਦੇ ਦੌਰਾਨ ਕੀਤਾ ਗਿਆ ਇੱਕ ਬਾਲੀਆ ਬਿਆਨ ਉਦੋਂ ਤੱਕ ਕਾਨੂੰਨੀ ਮਹੱਤਵ ਨਹੀਂ ਰੱਖਦਾ ਜਦੋਂ ਤੱਕ ਉਹ ਬਿਆਨ ਅਦਾਲਤ ਦੇ ਸਾਹਮਣੇ ਨਾ ਦੇ ਦਿੱਤਾ ਜਾਵੇ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਅੰਤਿਮ ਰਿਪੋਰਟ ਲਈ ਨਮੂਨੇ ਲੈਬੋਰਟਰੀ ਦੇ ਵਿੱਚ ਭੇਜੇ ਗਏ ਨੇ ਅਤੇ HOTA ਦੇ ਜਿਹੜੇ ਪ੍ਰਸ਼ਾਸਕ ਫਜ਼ਲ ਮੌਲਾ ਅਤੇ ਸਿਹਤ ਮੰਤਰੀ ਮੁਸਤਫਾ ਕਮਾਲ ਨੇ ਵੀ ਇਸ ਮਾਮਲੇ ਦੇ ਵਿੱਚ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਮਨੁੱਖੀ ਪਲੇ ਸੈੱਟਾਂ ਕੀ ਹੁੰਦਾ ਹੈ ਇਹਦੇ ਬਾਰੇ ਹੁਣ ਤੁਹਾਡੇ ਨਾਲ ਵਿਸਤਾਰ ਦੇ ਨਾਲ ਗੱਲ ਕਰਦਾ ਹਾਂ। ਅਸਲ ਦੇ ਵਿੱਚ ਅਮਰੀਕਾ ਦੇ ਮੇਓ ਕਲੀਨਿਕ ਦੇ ਮੁਤਾਬਕ ਪਲੇ ਸੈੱਟਾਂ ਇੱਕ ਅਜਿਹਾ ਅੰਗ ਹੈ ਜੋ ਗਰਭ ਅਵਸਥਾ ਦੇ ਦੌਰਾਨ ਮਾਂ ਦੀ ਬੱਚੇਦਾਨੀ ਦੇ ਵਿੱਚ ਬਣਦਾ ਹੈ ਅਤੇ ਅੰਬਲੀਕਲ ਕੋਡ ਜਿਹੜਾ ਨਾੜੂਏ ਦੇ ਨਾਮ ਦੀ ਇੱਕ ਨਲੀ ਜਿਹੜੀ ਹੈ ਰਾਹੀਂ ਬੱਚੇ ਦੇ ਨਾਲ ਜੁੜਿਆ ਹੁੰਦਾ ਹੈ। ਇਸੇ ਅੰਬਲੀਕਲ ਕੋਡ ਦੇ ਰਾਹੀਂ ਪਲੇ ਸੈੱਟਾਂ ਬੱਚੇ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਜਿਹੜਾ ਪਹੁੰਚਾਉਂਦਾ ਹੈ ਅਤੇ ਬੱਚੇ ਦੇ ਖੂਨ ਦੇ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਮੇਓ ਕਲੀਨਿਕ ਦੇ ਮੁਤਾਬਕ ਕੁਦਰਤੀ ਜਨੇਪਾ ਨਾਰਮਲ ਡਿਲੀਵਰੀ ਜਿਹੜੀ ਹੁੰਦੀ ਹੈ ਉਹਦੇ ਮਾਮਲੇ ਦੇ ਵਿੱਚ ਕੁਝ ਸਮੇਂ ਬਾਅਦ ਪਲੇ ਸੈੱਟਾਂ ਵੀ ਉਸੇ ਰਸਤੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਹਨੂੰ ਜ਼ਰੂਰਤ ਖਾਸ ਹੁੰਦੀ ਹੈ, ਇਹਨੂੰ ਵੇਟ ਵੀ ਲੱਗ ਕੁਝ ਘੰਟੇ ਵੀ ਲੱਗ ਸਕਦੇ ਹੈ। ਜੇ ਨਹੀਂ ਨਿਕਲਦਾ ਫਿਰ ਓਪਰੇਟ ਕਰਕੇ ਕੱਢਿਆ ਜਾਂਦਾ ਹੈ ਕਿਉਂਕਿ ਉਹ ਫਿਰ ਜਿਹੜਾ ਮਾਂ ਦੀ ਜਾਨ ਵੀ ਲੈ ਸਕਦਾ ਜਿਹਨੇ ਜਨੇਪਾ ਕੀਤਾ। ਅਤੇ ਜੇਕਰ ਬੱਚੇ ਦਾ ਜਨਮ ਸਰਜਰੀ ਜਾਂ ਸੀ ਸੈਕਸ਼ਨ ਦੇ ਰਾਹੀਂ ਹੁੰਦਾ ਤਾਂ ਇਸ ਸਥਿਤੀ ਦੇ ਵਿੱਚ ਡਾਕਟਰ ਉਸੇ ਪ੍ਰਕਿਰਿਆ ਦੇ ਦੌਰਾਨ ਹੀ ਮਾਂ ਦੀ ਬੱਚੇਦਾਨੀ ਦੇ ਵਿੱਚੋਂ ਪਲੇ ਸੈੱਟਾਂ ਨੂੰ ਵੀ ਨਾਲ ਹੀ ਬਾਹਰ ਕੱਢ ਲੈਂਦੇ ਆ ਓਪਰੇਟ ਦੇ ਦੌਰਾਨ। ਗਾਇਨੀਕੋਲੋਜਿਸਟ ਡਾਕਟਰ ਜਿਹੜੇ ਨੇ ਸਦਫ ਤਾਰੀਖ ਦੇ ਮੁਤਾਬਕ ਪਲੇ ਸੈੱਟਾਂ ਜਨੈਟਿਕ ਤੌਰ ਦੇ ਉੱਤੇ ਭਰੂਣ ਦਾ ਹੀ ਜਿਹੜਾ ਇੱਕ ਵਿਸਤਾਰ ਹੁੰਦਾ ਹੈ। ਇਹ ਮਨੁੱਖੀ ਸਰੀਰ ਦਾ ਇੱਕ ਅਸਥਾਈ ਜਿਹੜਾ ਅੰਗ ਹੈ ਜੋ ਕੁਦਰਤੀ ਤੌਰ ਦੇ ਉੱਤੇ ਮਾਂ ਅਤੇ ਭਰੂਣ ਵਿਚਾਲੇ ਸੰਪਰਕ ਦੇ ਲਈ ਬਣਦਾ ਹੈ। ਜਨਮ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਇਸ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜ਼ਰੂਰੀ ਸਰੀਰ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਪਲੇ ਸੈੱਟਾਂ ਕਿੱਥੇ ਜਾਂਦਾ ਹੈ, ਡਿਸਟਰੋਏ ਕਿਵੇਂ ਕਰਦੇ ਹੈ ਅਸਲ ਦੇ ਵਿੱਚ ਜਿਹੜੇ ਹੋਸਪਿਟਲ ਨੇ ਜਾਂ ਜ਼ਿੰਮੇਵਾਰ ਲੋਕ ਨੇ। ਡਾਕਟਰ ਸਦਫ ਤਾਰਿਕ ਦੇ ਮੁਤਾਬਕ ਬੱਚੇ ਦੇ ਜਨਮ ਤੋਂ ਬਾਅਦ ਪਲੇ ਸੈੱਟਾਂ ਇੱਕ ਪੈਥੋਲੋਜੀਕਲ
ਕਚਰਾ ਬਣ ਜਾਂਦਾ ਹੈ ਅਤੇ ਇਸ ਦਾ ਨਿਪਟਾਰਾ ਜਿਹੜਾ ਪੰਜਾਬ ਹਸਪਤਾਲ ਮੈਨੇਜਮੈਂਟ ਜਿਹੜਾ ਆਪਣਾ ਪਾਕਿਸਤਾਨ ਹੈ ਲਾਹੌਰ ਨਿਯਮਾਂ ਅਤੇ ਨੈਸ਼ਨਲ ਬਾਇਓ ਸੇਫਟੀ ਫਰੇਮਵਰਕ ਦੇ ਤਹਿਤ ਕੀਤਾ ਜਾਂਦਾ ਹੈ। ਪਲੇਸੈਟਾ ਇੱਕ ਬਹੁਤ ਹੀ ਮੈਡੀਕਲ ਰਹਿੰਦ ਖੂੰਹਦ ਹੈ ਜਿਸ ਤੋਂ ਲਾਗ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਮਾਂ ਅਤੇ ਭਰੂਣ ਦਰਮਿਆਨ ਹੋਣ ਵਾਲੇ ਸਾਰੇ ਇਨਫੈਕਸ਼ਨਾਂ ਵਿਚਕਾਰ ਇੱਕ ਰੁਕਾਵਟ ਬੈਰੀਅਰ ਵਾਂਗ ਜਿਹੜਾ ਸੇਫਟੀ ਦੇ ਵਾਂਗੂ ਕਬਜ਼ ਵਾਂਗੂ ਕੰਮ ਕਰਦਾ ਹੁੰਦਾ ਹੈ। ਇਸ ਦੇ ਲਈ ਇਸ ਮੈਡੀਕਲ ਰਹਿੰਦ ਖੂੰਹਦ ਦਾ ਨਿਪਟਾਰਾ ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਆਪਰੇਸ਼ਨ ਥੀਏਟਰ ਜਾਂ ਲੇਬਰ ਰੂਮ ਦੇ ਵਿੱਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਪਲੇਸੈਟਾ ਨੂੰ ਵੱਖ ਕਰਕੇ ਪੀਲੇ ਰੰਗ ਦੇ ਬਾਇਓ ਹੈਜਡ ਵੇਸਟ ਬੈਗ ਦੇ ਵਿੱਚ ਰੱਖਿਆ ਜਾਂਦਾ ਜਿਵੇਂ ਕਿ ਇੰਜੈਕਸ਼ਨ ਜਿਹੜੇ ਲਾਏ ਜਾਂਦੇ ਉਹਨਾਂ ਨੂੰ ਵੀ ਯੈਲੋ ਬਾਕਸ 'ਚ ਰੱਖਿਆ ਜਾਂਦਾ ਹਸਪਤਾਲ 'ਚ। ਧਿਆਨ ਰੱਖਿਓ, ਦੇਖ ਲਿਓ ਜੇ ਜਾਂ ਕਿਸੇ ਡਾਕਟਰ ਦੇ ਜਾਂਦੇ ਹੋ ਤੁਸੀਂ ਵਾਹ ਵਾਸਤਾ ਅਤੇ ਯੈਲੋ ਕਲਰ ਦਾ ਉੱਤੇ ਰੈੱਡ ਕਲਰ ਦੇ ਨਾਲ ਲਿਖੇ ਉਹਦੇ ਅੱਖਰ ਹੁੰਦੇ ਆ ਉਹਦੇ ਵਿੱਚ ਹੀ ਉਹ ਸਰਿੰਜਾ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਡਿਸਟਰੋਏ ਕਰਨੀਆਂ ਹੁੰਦੀਆਂ ਉਹ ਰੱਖਦੇ ਆ ਜਾਂ ਹੋਰ ਵੀ ਜਿੱਦਾਂ ਓਪਰੇਟ ਕੀਤੇ ਜਾਂਦੇ ਆ ਸਾਰੀਆਂ ਚੀਜ਼ਾਂ ਉਹ ਉੱਥੇ ਡਿਸਟਰੋਏ ਕਰਦੇ ਆ। ਇਹ ਇੱਕ ਜਿਹੜਾ ਲਿੰਕ ਪਰੂਫ ਕੰਟੇਨਰ ਹੁੰਦਾ ਹੈ ਕਿਸ ਦੇ ਨਾਲ ਅਤੇ ਖਾਸ ਤੌਰ ਦੇ ਉੱਤੇ ਇਸੇ ਤਰ੍ਹਾਂ ਦੇ ਕਚਰੇ ਜਾਂ ਰਹਿੰਦ ਖੂੰਹਦ ਨੂੰ ਸੁਰੱਖਿਅਤ ਰੱਖਣ ਦੇ ਲਈ ਤਿਆਰ ਕੀਤਾ ਗਿਆ ਹੁੰਦਾ ਹੈ, ਸਪੈਸ਼ਲ ਹੁੰਦਾ ਹੈ। ਇਸ ਕੰਟੇਨਰ ਨੂੰ ਹੋਰ ਮੈਡੀਕਲ ਕਚਰੇ ਦੇ ਵਾਲੇ ਕੰਟੇਨਰਾਂ ਤੋਂ ਵੱਖ ਰੱਖਿਆ ਜਾਂਦਾ ਹੈ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਬੈਗ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਇਸ 'ਤੇ ਨਿਸ਼ਾਨ ਲਾਇਆ ਜਾਂਦਾ ਹੈ ਕਿ ਇਸ ਦੇ ਵਿੱਚ ਪਲੇਸੈਟ ਹੈ। ਇਸ ਤੋਂ ਬਾਅਦ ਇਸ ਨੂੰ ਲੇਬਰ ਰੂਮ ਜਾਂ ਆਪਰੇਸ਼ਨ ਥੀਏਟਰ ਤੋਂ ਹਸਪਤਾਲ ਦੇ ਕੇਂਦਰੀ ਕੋਲਡ ਸਟੋਰੇਜ ਰੂਮ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿਸ ਦਾ ਮਕਸਦ ਇਸ ਨੂੰ ਸੜਨ, ਗਲਣ ਅਤੇ ਬਦਬੂ ਤੋਂ ਬਚਾਉਣਾ ਹੈ। ਉਹਨਾਂ ਨੇ ਸਮਝਾਇਆ ਕਿ ਮੌਜੂਦਾ ਨਿਯਮਾਂ ਦੇ ਅਨੁਸਾਰ ਪਲੇਸੈਟਾਂ ਨੂੰ ਸਰੀਰ ਦੇ ਵਿੱਚੋਂ ਕੱਢਣ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮੇਂ ਤੱਕ ਸਟੋਰੇਜ ਦੇ ਵਿੱਚ ਰੱਖਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ, ਉਸ ਤੋਂ ਵੱਧ ਨਹੀਂ ਰੱਖ ਸਕਦੇ, 24 ਘੰਟੇ ਹੀ ਅੱਗੇ ਹੈ। ਇਸ ਤੋਂ ਬਾਅਦ ਪਲੇਸੈਟਾਂ ਵਰਗੇ ਸਾਰੇ ਪੈਥੋਲੋਜੀਕਲ ਕਚਰੇ ਦਾ ਜਿਹੜਾ ਨਿਪਟਾਰਾ ਤੈਅ ਮੈਡੀਕਲ ਪ੍ਰਕਿਰਿਆ ਜਿਹੜਾ ਇਨਸਿਨਰੇਸ਼ਨ ਜਾਣੀ ਕਿ ਸਾੜ ਕੇ ਉਹਨੂੰ ਨਸ਼ਟ ਕਰਨ ਦੇ ਰਾਹੀਂ ਕੀਤਾ ਜਾਂਦਾ ਹੈ, ਸਾੜ ਦਿੱਤਾ ਜਾਂਦਾ ਹੈ। ਅਤੇ ਚਾਹੇ ਸਰਕਾਰੀ ਹਸਪਤਾਲ ਹੋਵੇ ਜਾਂ ਨਿੱਜੀ ਹੋਵੇ ਦੋਵਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸਦਾ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਵੇਸਟ ਮੈਨੇਜਮੈਂਟ ਕੰਪਨੀਆਂ ਇਹ ਕੰਮ ਕਰਦੀਆਂ, ਜਦੋਂ ਕੋਈ ਹਸਪਤਾਲ ਉਹਨਾਂ ਨੂੰ ਇਹ ਸਮੱਗਰੀ ਸੌਂਪਦਾ ਹੈ ਤਾਂ ਇਸਦਾ ਨਿਯਮਤ ਰਿਕਾਰਡ ਰੱਖਿਆ ਜਾਂਦਾ ਹੈ ਬਕਾਇਦਾ, ਅਤੇ ਇਹਨਾਂ ਰਿਕਾਰਡਾਂ ਦੀ ਅਧਿਕਾਰੀਆਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਜਾਂਚ ਵੀ ਕੀਤੀ ਜਾਂਦੀ ਹੈ। ਭੋਜਨ ਤੋਂ ਇਲਾਵਾ ਪਲੇਸੈਟਾਂ ਦੀ ਵਰਤੋਂ ਹੋਰ ਕਿਹੜੇ ਮਕਸਦਾਂ ਦੇ ਲਈ ਕੀਤੀ ਜਾਂਦੀ ਹੈ ਅਤੇ ਦੇਖੋ ਹਾਲਾਤ ਕੀ ਨੇ। ਜਿਹੜਾ ਜ਼ਿਕਰ ਕਰਨ ਲੱਗਿਆ ਹੋ ਸਕਦਾ ਹੈ ਕਿਸੇ ਦਾ ਮਨ ਵੀ ਖਰਾਬ ਹੋ ਸਕਦਾ, ਮਾਫ਼ੀ ਚਾਹਵਾਂਗਾ। ਡਾਕਟਰ ਸਦਫ ਤਾਰਿਕ ਦੇ ਮੁਤਾਬਕ ਕਿਉਂਕਿ ਪਲੇਸੈਟਾ ਮਾਂ ਦੇ ਸਰੀਰ ਦਾ ਇੱਕ ਹਿੱਸਾ ਹੁੰਦਾ ਹੈ, ਇਸ ਦੇ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਵਰਗੇ ਮਹਿਲਾ ਹਾਰਮੋਨ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੁੰਦੇ ਹੈ ਅਤੇ ਜਾਣੀ ਕਿ ਜਿਹੜੇ ਔਰਤ ਬਣਦੇ ਆ ਜਾਂ ਹਾਰਮੋਨਸ ਚੇਂਜ ਕਰਦੇ ਆ ਨਾ, ਜਿੱਦਾਂ ਮੈਡੀਸਿਨ ਲੈ ਲੈਂਦੇ ਆ ਤਾਂ ਹੌਲੀ ਹੌਲੀ ਹਾਰਮੋਨਸ ਚੇਂਜ ਹੁੰਦੇ ਆ, ਔਰਤਾਂ ਦੇ ਹਾਰਮੋਨਸ ਆ ਜਾਂਦੇ ਆ ਜਿਹੜੇ ਬੰਦੇ ਵੀ ਲੈ ਰਹੇ ਨੇ, ਤਾਂ ਉਹ ਇਹਨਾਂ ਚੀਜ਼ਾਂ ਤੋਂ ਹੀ ਤਿਆਰ ਕੀਤੇ ਜਾਂਦੇ ਆ। ਕਿਹਾ ਜਾਂਦਾ ਹੈ ਕਿ ਜੇਕਰ ਵਿਸ਼ਵ ਪੱਧਰ ਦੇ ਉੱਤੇ ਇਸ ਦੀ ਡਾਕਟਰੀ ਵਰਤੋਂ ਦੀ ਗੱਲ ਕਰੀਏ ਤਾਂ ਪਲੇਸੈਟਾ ਦੀ ਵਰਤੋਂ ਕਈ ਦਵਾਈਆਂ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ, ਖਾਸ ਕਰਕੇ ਜਣੇਪੇ ਤੋਂ ਬਾਅਦ ਮਾਂ ਦੇ ਵਿੱਚ ਹੋਣ ਵਾਲੇ ਡਿਪਰੈਸ਼ਨ, ਜਿਹੜਾ ਪੋਸਟ ਪਾਰਟਮ ਡਿਪਰੈਸ਼ਨ ਹੈ ਉਹਦੇ ਵਿੱਚ ਦੇ ਇਲਾਜ ਦੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੇ। ਉਹਨਾਂ ਦੱਸਿਆ ਕਿ ਖੋਜ ਇਹ ਵੀ ਦਰਸਾਉਂਦੀ ਹੈ ਕਿ ਆਇਰਨ ਦਾ ਪੱਧਰ ਵਧਾਉਣ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀ ਖੂਨ ਦੀ ਕਮੀ ਪੋਸਟ ਪਾਰਟਮ ਅਨੀਮੀਆ ਜਿਹੜਾ ਉਹਦੇ ਇਲਾਜ ਦੇ ਲਈ ਤਿਆਰ ਕੀਤੀਆਂ ਦਵਾਈਆਂ ਦੇ ਵਿੱਚ ਵੀ ਮਦਦਗਾਰ ਹੁੰਦਾ ਹੈ। ਖਾਸ ਤੌਰ ਦੇ ਉੱਤੇ ਪਲੇਸੈਟਾ ਦੀ ਅੰਦਰੂਨੀ ਪਰਤ ਆਪਣੇ ਗਰੋਥ ਫੈਕਟਰ ਗੁਣਾਂ ਦੇ ਲਈ ਜਾਣੀ ਜਾਂਦੀ ਹੈ। ਇਸ ਦੀ ਵਰਤੋਂ ਡੂੰਘੇ ਜ਼ਖਮਾਂ, ਗੰਭੀਰ ਤੌਰ ਦੇ ਉੱਤੇ ਸੜਨ, ਅਲਸਰ ਅਤੇ ਅੱਖਾਂ ਦੀਆਂ ਸੱਟਾਂ ਵਰਗੀਆਂ ਸਰਜੀਕਲ ਸਥਿਤੀਆਂ ਦੇ ਇਲਾਜ ਦੇ ਵਿੱਚ ਵੀ ਕੀਤੀ ਜਾਂਦੀ ਹੈ। ਮਨੁੱਖੀ ਅੰਗ ਟ੍ਰਾਂਸਪਲਾਂਟ ਅਥਾਰਟੀ, ਜਿਵੇਂ ਕਿ ਕਈ ਵਾਰੀ ਹੋਇਆ, ਚਲੋ ਇੰਡੀਆ 'ਚ ਵੀ ਜ਼ਿਕਰ ਮਿਲਦਾ, ਕਹਿੰਦੇ ਨੇ ਨਾ ਕਿ ਅਸਥਮਾ ਖਤਮ ਕਰਨਾ, ਅਤੇ ਕੋਈ ਕਹਿੰਦਾ ਭਾਈ ਇੱਕ ਛੋਟਾ ਮੱਛੀ ਦਾ ਜਿਹੜੀ ਪੂੰਗ ਹੈ ਛੋਟੀ ਜਿਹੀ 2 ਇੰਚ ਦੀ ਹੁੰਦੀ ਹੈ ਤਾਂ ਉਹ ਜਿਹੜੀ ਸਿੱਧੀ ਨਿਗਲਣੀ ਹੁੰਦੀ ਹੈ, ਕੋਈ ਨਾਸਾਂ ਫੜ ਕੇ ਮੂੰਹ ਖੋਲਦਾ ਅਤੇ ਉਹ ਸਿੱਧੀ ਕਹਿੰਦੇ ਜਾਂਦੀ ਹੈ ਅੰਦਰ ਨੂੰ ਢਿੱਡ ਦੇ ਵਿੱਚ, ਅਤੇ ਉਹ ਭਾਈ ਮਨੌਤਾਂ ਨੇ ਲੋਕਾਂ ਦੀਆਂ, ਅਤੇ ਉਹ ਤੁਹਾਡਾ ਅਸਥਮਾ ਜਿਹੜਾ ਉਹ ਖਤਮ ਕਰ ਦਿੰਦੀ ਹੈ ਰਹਿੰਦੀ ਮਤਲਬ ਕਿ ਉਮਰ ਤੱਕ। ਅਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਮਿੱਥਾਂ ਨੇ ਜਾਂ ਬਹੁਤ ਸਾਰੀਆਂ ਮਨੌਤਾਂ ਨੇ ਹੋਰ ਮੁਲਕਾਂ ਦੇ ਵਿੱਚ ਵੀ,
ਅਤੇ ਜਿਵੇਂ ਕਿ ਇੰਡੀਆ ਦੇ ਵਿੱਚ ਵੀ ਲੋਕ ਕਈ ਮੰਨਦੇ ਆ ਜਾਂ ਵਹਿਮ ਭਰਮ ਕਰਦੇ ਆ ਕਿ ਕੱਛੂ ਦਾ ਮੀਟ ਖਾ ਲਓ ਜਾਂ ਅਤੇ ਅਸਥਮਾ ਖਤਮ ਹੋ ਜਾਂਦਾ ਹੈ, ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਇਹ ਸਿਰਫ ਅਸੀਂ ਸਾਡੀਆਂ ਮਨੌਤਾਂ ਨੇ, ਵਹਿਮ ਭਰਮ ਨੇ, ਇਹਨਾਂ ਚੀਜ਼ਾਂ ਦਾ ਘਾਣ ਕਰਦੇ ਹਾਂ ਅਸੀਂ। ਅਤੇ ਦੂਸਰੇ ਪਾਸੇ ਚਾਈਨਾਜ਼ ਦੇ ਵਿੱਚ ਇਸ ਤਰ੍ਹਾਂ ਦੀਆਂ ਮਨੌਤਾਂ, ਉੱਥੇ ਵੀ ਰੂੜੀਵਾਦੀ ਲੋਕ ਵੱਸਦੇ ਆ ਹਰ ਜਗ੍ਹਾ ਹੀ ਹੈ, ਅਤੇ ਉਹ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਕਿ ਸਾਡੀ ਪਾਵਰ ਵੱਧ ਜਾਏਗੀ, ਸਾਡੇ ਹੋਰਮਨਸ ਵੱਧ ਜਾਣਗੇ, ਹੋਰ ਸਾਰੀਆਂ ਚੀਜ਼ਾਂ, ਅਤੇ ਮਰਦਾਨਾ ਤਾਕਤ ਜ਼ਿਆਦਾ ਆ ਜਾਏਗੀ, ਇਹਨਾਂ ਚੀਜ਼ਾਂ ਦੀ ਵਰਤਦੇ ਆ, ਹਜ਼ਾਰਾਂ ਡੋਲਰ ਜਿਹੜੇ ਲੱਖਾਂ ਡੋਲਰ ਪੇ ਕਰਦੇ ਆ, ਇੱਥੇ ਤੱਕ ਕਿ ਇੱਕ ਦੋ ਦਿਨ ਦਾ ਭਰੂਣ ਜਿਹੜਾ ਹੁੰਦਾ ਹੈ ਉਹਨੂੰ ਵੱਧ ਤੋਂ ਵੱਧ ਕੀਮਤ ਦੇ ਉੱਤੇ ਜਿਹੜਾ ਖਰੀਦਦੇ ਆ, ਲੱਖਾਂ ਦੇ ਵਿੱਚ ਉਹ ਤਾਂ ਵਿਕਦਾ ਹੈ, ਡੋਲਰਾਂ ਦੇ ਵਿੱਚ ਉਹਦੀ ਜਿਹੜੀ ਹੈ ਖਰੀਦ ਕਰਦੇ ਆ ਅਤੇ ਉਹਨੂੰ ਖਾਣ ਦੇ ਵਿੱਚ ਇਸਤੇਮਾਲ ਕਰਦੇ ਆ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਜਿਹੜੀ ਹੈ ਉਹਦੇ ਮੋਨੀਟਰਿੰਗ ਅਫਸਰ ਹੀਨਾ ਕਵਲ ਨੇ ਦੱਸਿਆ ਕਿ ਪਲੇ ਸੈੱਟਾਂ ਦੀ ਵਰਤੋਂ ਦਵਾਈ ਉਦਯੋਗ ਦੇ ਵਿੱਚ ਕੀਤੀ ਜਾਂਦੀ ਹੈ, ਜਦਕਿ ਚੀਨ ਦੇ ਵਿੱਚ ਲੋਕ ਇਸ ਨੂੰ ਭੋਜਨ ਦੇ ਵਜੋਂ ਵੀ ਵਰਤਦੇ ਹੈ। ਉਹਨਾਂ ਕਿਹਾ ਕਿ ਕੌਸਮੈਟਿਕ ਜਿਹੜੀਆਂ ਚੀਜ਼ਾਂ ਨੇ, ਸਰਜਰੀ ਦੇ ਵਿੱਚ ਵੀ ਇਸਦੀ ਕਾਫੀ ਮੰਗ ਹੈ, ਪਰ ਪਾਕਿਸਤਾਨ ਦੇ ਵਿੱਚ ਇਸਦੀ ਖਰੀਦੋ ਫਰੋਖਤ ਗੈਰ ਕਾਨੂੰਨੀ ਹੈ। ਇਸ ਸੰਬੰਧ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਇਸਦਾ ਹਸਪਤਾਲਾਂ ਤੋਂ ਨਿੱਜੀ ਘਰਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ। ਧਿਆਨ ਰਹੇ ਕਿ ਚੀਨ ਸਰਕਾਰ ਦੇ ਦੁਆਰਾ ਨਿਯੰਤਰਿਤ ਅਖਬਾਰ ਗਲੋਬਲ ਟਾਈਮਸ ਦੀ 2021 ਦੀ ਇੱਕ ਰਿਪੋਰਟ ਦੇ ਮੁਤਾਬਕ ਭਾਵੇਂ ਚੀਨ ਦੇ ਵਿੱਚ ਮਨੁੱਖੀ ਪਲੇ ਸੈੱਟਾਂ ਦੀ ਵਪਾਰਕ ਵਿਕਰੀ ਦੇ ਉੱਤੇ ਪਾਬੰਦੀ ਹੈ, ਫਿਰ ਵੀ ਤਾਜ਼ਾ ਮਨੁੱਖੀ ਪਲੇ ਸੈੱਟਾਂ ਦੀ ਵਿਕਰੀ ਅੰਡਰਗਰਾਊਂਡ ਬਾਜ਼ਾਰਾਂ ਦੇ ਵਿੱਚ ਜਾਰੀ ਹੈ। ਕਈ ਆਨਲਾਈਨ ਪਲੇਟਫਾਰਮ ਹੈ ਉਹਨਾਂ ਦੇ ਵਿੱਚ ਵੀ ਇਸ ਨੂੰ ਵੱਖ ਵੱਖ ਨਾਵਾਂ ਹੇਠ ਵੇਚ ਰਹੇ ਨੇ। ਗਲੋਬਲ ਟਾਈਮਸ ਦੇ ਮੁਤਾਬਕ ਇੱਕ ਆਨਲਾਈਨ ਵੈਬਸਾਈਟ ਦੇ ਉੱਤੇ ਇਸ ਨੂੰ ਵੇਚਣ ਵਾਲੇ ਇੱਕ ਵਿਅਕਤੀ ਨੇ ਅਖਬਾਰ ਨੂੰ ਦੱਸਿਆ ਕਿ ਇੱਕ ਪਲੇ ਸੈੱਟਾਂ ਦੀ ਕੀਮਤ 360 ਜੁਆਨ ਚੀਨੀ ਮੁਦਰਾ ਹੈ। ਉਹ ਖੁਦ ਇਹ ਮਨੁੱਖੀ ਪਲੇ ਸੈੱਟਾਂ 2000 ਜੁਆਨ ਪ੍ਰਤੀ ਕਿਲੋਗ੍ਰਾਮ ਦੀ ਦਰ ਦੇ ਨਾਲ ਖਰੀਦਦਾ ਹੈ। ਰਿਪੋਰਟ ਦੇ ਵਿੱਚ ਸ਼ੰਘਾਈ ਪੀਪਲਜ਼ ਹਸਪਤਾਲ ਦੇ ਗਾਇਨੀਓਕੋਲੋਜਿਸਟ ਜਿਹੜੇ ਨੇ ਡਾਕਟਰ ਹੁਆਂਗ ਚੇਂਗ ਸ਼ੈਂਗ ਦੇ ਜਿਹੜੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਚੀਨ ਦੇ ਵਿੱਚ ਆਮ ਤੌਰ ਦੇ ਉੱਤੇ ਮਾਵਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣਾ ਪਲੇ ਸੈੱਟਾਂ ਆਪਣੇ ਕੋਲ ਰੱਖਣਾ ਚਾਹੁੰਦੀਆਂ ਨੇ ਜਾਂ ਇਸ ਨੂੰ ਨਸ਼ਟ ਕਰਵਾਉਣਾ ਚਾਹੁੰਦੀਆਂ ਨੇ। ਡਾਕਟਰ ਸ਼ੇਗ ਨੇ ਗਲੋਬਲ ਟਾਈਮਸ ਨੂੰ ਦੱਸਿਆ ਕਿ ਬਹੁਤ ਸਾਰੀਆਂ ਨਵੀਆਂ ਮਾਵਾਂ ਆਪਣਾ ਪਲੇ ਸੈੱਟਾਂ ਘਰ ਲੈ ਕੇ ਜਾਣ ਅਤੇ ਇਸ ਨੂੰ ਖਾਣ ਦਾ ਫੈਸਲਾ ਕਰਦੀਆਂ ਨੇ। ਲਓ ਜੀ ਦੋਸਤੋ, ਇਹ ਹੈ ਜੀ ਗੱਲਬਾਤ ਜੋ ਹੈਰਾਨੀਜਨਕ ਹੈ, ਪਰੇਸ਼ਾਨ ਵੀ ਕਰਦੀ ਹੈ ਅਤੇ ਦੁਨੀਆ ਕਿੱਥੇ ਦੀ ਕਿੱਥੇ, ਪਰ ਸਾਡੀਆਂ ਮਨੌਤਾਂ ਅਤੇ ਸਾਡੇ ਉਹੀ ਰੂੜੀਵਾਦੀ ਖਿਆਲ ਅਜੇ ਵੀ ਉੱਥੇ ਖੜ੍ਹੇ ਹੈ, ਪਰ ਇਹਨਾਂ ਚੀਜ਼ਾਂ ਦਾ ਸੇਵਨ ਲੋਕ ਕਰਦੇ ਹੈ। ਕੁਝ ਨਾ ਕੁਝ ਖਿੱਤਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਮਨੌਤਾਂ ਨੇ। ਇਹ ਸੀ ਗੱਲਬਾਤ ਦੋਸਤੋ, ਸਾਡਾ ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇ ਸੈੱਟਾਂ ਬਰਾਮਦ ਹੋਇਆ ਅਤੇ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ। ਲਓ ਦੋਸਤੋ, ਬਹੁਤ ਬਹੁਤ ਧੰਨਵਾਦ ਸਹਿਤ ਹੈ BBC ਦਾ, ਇਸ ਤਰ੍ਹਾਂ ਦੀਆਂ ਰਿਪੋਰਟਾਂ ਛਾਪਦੇ ਨੇ, ਗੱਲਬਾਤ ਕਰਦੇ ਆ, ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਂਦੇ ਹੈ ਅਤੇ ਉਹਨੂੰ ਜੜਾ ਸਮਝਣ ਦੀ ਜ਼ਰੂਰਤ ਹੈ। ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ, ਦੋਸਤਾਂ ਨੂੰ, ਸਰੋਤਿਆਂ ਨੂੰ ਇਹ ਬੋਰ ਲੱਗਦੀ ਹੋਵੇ, ਪਰ ਬੜੀ ਇੰਟਰਸਟਿੰਗ ਹੈ। ਪਿਛਲੇ ਸਮਿਆਂ ਤੋਂ ਚਲੋ ਮੌਕਾ ਮਿਲਦਾ ਵੱਖਰੀਆਂ ਵੱਖਰੀਆਂ ਚੀਜ਼ਾਂ ਪੜ੍ਹਨ ਨੂੰ। ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ, 6 ਤੋਂ 8 ਸਾਲ ਪਹਿਲਾਂ ਮੈਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਅਤੇ ਪੜ੍ਹਿਆ ਵੀ ਸੀ ਇਹਨਾਂ ਚੀਜ਼ਾਂ ਦੇ ਬਾਰੇ, ਪਰ ਅੱਜ ਦੀ ਜਿਹੜੀ 226 ਦੀ ਇਹ ਰਿਪੋਰਟ ਛਪੀ ਹੈ ਜਾਂ ਇਹ ਕੇਸ ਦਰਜ ਹੋਇਆ ਪਾਕਿਸਤਾਨ ਦੇ ਵਿੱਚ, ਚਾਈਨੀਜ਼ ਲੋਕਾਂ ਨੇ ਫੜੇ ਗਏ ਨੇ ਉਹਨਾਂ ਦੇ ਵਿੱਚ ਅਤੇ ਪਾਕਿਸਤਾਨੀ ਲੋਕ ਵੀ ਜੋ ਕਿ ਜੇਰ ਕਹਿ ਲਓ ਸਿੱਧੇ ਜਰ ਸ਼ਬਦਾਂ ਦੇ ਵਿੱਚ ਉਹਦਾ ਇਸਤੇਮਾਲ ਕਰਦੇ ਹੈ, ਉਹਨੂੰ ਖਾਣ ਤੱਕ ਵੀ ਜਾਂਦੇ ਹੈ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸਤੇਮਾਲ ਕਰਦੇ ਹੈ ਅਤੇ ਕੋਈ ਜੇਰ ਜਾਨਵਰ ਦੀ ਨਹੀਂ, ਮਨੁੱਖੀ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਜਿਹੜੀ ਹੈ, ਮੈਨੂੰ ਪਤਾ ਨਹੀਂ ਪੰਜਾਬੀ ਦੇ ਵਿੱਚ ਆਪਾਂ ਕੀ ਕਹਿ ਸਕਦੇ ਉਹਨੂੰ, ਅਤੇ ਜਾਨਵਰਾਂ ਦੇ ਬਾਰੇ ਜ਼ਿਆਦਾ ਪਤਾ, ਇਸ ਕਰਕੇ ਮੈਂ ਉਹਦਾ ਜ਼ਿਕਰ ਕੀਤਾ। ਅਤੇ ਬਾਕੀ ਤੁਸੀਂ ਵੀ ਇਹਦੇ ਬਾਰੇ ਜਾਣਕਾਰੀ ਜਾਂ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਪੰਜਾਬੀ ਦੇ ਵਿੱਚ ਦੱਸ ਸਕਦੇ ਹੋ ਕੀ ਕਹਿੰਦੇ ਆ ਉਹਨੂੰ, ਅਤੇ ਅੰਗਰੇਜ਼ੀ ਦੇ ਵਿੱਚ ਉਸਨੂੰ ਪਲੇ ਸੈੱਟਾਂ ਕਹਿੰਦੇ ਆ, ਅਤੇ ਗਰਭ ਅਵਸਥਾ ਤੋਂ ਬਾਅਦ ਜਿਹੜਾ ਉਹਨੂੰ ਰਿਮੂਵ ਕੀਤਾ ਜਾਂਦਾ ਜਦੋਂ ਡਿਲੀਵਰੀ ਹੋ ਜਾਂਦੀ ਹੈ, ਅਤੇ ਨੈਚੁਰਲ ਪੱਧਰ ਦੇ ਉੱਤੇ ਤੌਰ ਦੇ ਉੱਤੇ ਉਹ ਆਪਣੇ ਆਪ ਹੀ ਜਿਹੜਾ ਕੁਝ ਸਮੇਂ ਦੇ ਬਾਅਦ ਬਾਹਰ ਆ ਜਾਂਦਾ ਹੈ, ਅਤੇ ਜੇ ਨਾ ਆਇਆ ਹੋਵੇ ਤਾਂ ਉਹਦੀ ਫਿਰ ਸਰਜਰੀ ਕਰਕੇ ਉਸਨੂੰ ਕੱਢਿਆ ਜਾਂਦਾ ਕਿਉਂਕਿ ਮਾਂ ਦੇ ਲਈ ਉਹ ਨੁਕਸਾਨਦੇਹ ਅਤੇ ਜਾਨਲੇਵਾ ਵੀ ਹੋ ਸਕਦਾ ਹੈ, ਇਸ ਦੇ ਲਈ ਉਸਨੂੰ ਜਿਹੜਾ ਡਿਲੀਵਰੀ ਤੋਂ ਬਾਅਦ ਬਾਹਰ ਕੱਢ ਲਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਚੰਗੀ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝੀ ਕਰਿਓ, ਜਾਗਰੂਕ ਕਰਿਓ ਹੋਰ ਦੋਸਤਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਪਤਾ ਲੱਗੇ ਕੀ ਕੁਝ ਦੁਨੀਆਦਾਰੀ ਦੇ ਉੱਤੇ ਹੋ ਰਿਹਾ। ਅਤੇ ਲਓ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ, ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ। 2-4 ਮਿੰਟ ਆਪਣੇ ਕੋਲ ਜੇ ਬਾਕੀ ਹੈ
ਅਤੇ ਗੱਲਬਾਤ ਦੇ ਵਿੱਚ ਯੋਗਦਾਨ ਤੁਸੀਂ ਪਾ ਸਕਦੇ ਹੋ +358 44 976 1962 ਸਟੂਡੀਓ ਦਾ ਨੰਬਰ ਹੈ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ ਅਤੇ ਜਗਦੇਵ ਸੰਧੂ ਬਾਈ ਜੀ। ਇੱਕ ਮਿੰਟ ਜੀ, ਕੀ ਹੋ ਗਿਆ? ਕੰਮ ਉਲਟਾ ਪੁਲਟਾ ਹੋ ਜਾਂਦਾ ਜੀ ਕਈ ਵਾਰੀ, ਅਤੇ ਇੱਕ ਕਾਲ ਆ ਰਹੀ ਸੀ, ਉਹਦਾ ਮੈਂ ਜ਼ਿਕਰ ਕਰਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਹਾਂਜੀ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ, ਸੁਰਿੰਦਰ ਕੌਰ ਮਾਲ ਜੀ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਲਓ ਦੋਸਤੋ, ਫਿਰ ਇੱਥੇ ਲੈਂਦੇ ਆ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਫਰਾਈਡੇ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਗੱਲਾਂ ਬਾਤਾਂ ਕਰਾਂਗੇ। ਅਤੇ ਸਾਰਿਆਂ ਨੂੰ ਭੁਪਿੰਦਰ ਪਾਲ ਜਲੋ ਪਿਆਰ ਭਾਈ ਨੇ ਕੀ ਸਤਿ ਸ਼੍ਰੀ ਅਕਾਲ ਹੈ। ਅਤੇ ਕੱਲ੍ਹ ਨੂੰ ਫਿਰ ਕਿਤਾਬ ਦਾ ਵੀ ਜ਼ਿਕਰ ਹੋਵੇਗਾ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਗੱਲ ਕਰਾਂਗੇ। ਮਨਦੀਪ ਸੈਣੀ ਸਾਹਿਬ ਕਹਿੰਦੇ ਨੇ, ਸੈਣੀ ਸਾਹਿਬ ਪਾਰਟੀ ਜੱਜ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ, ਬਹੁਤ ਬਹੁਤ ਧੰਨਵਾਦ ਆਪਣੇ ਮਨਦੀਪ ਜੱਸੀ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਔਜਲਾ ਸਾਹਿਬ ਕਹਿੰਦੇ 33 ਰੁਪਏ ਇੱਕ ਦਿਨ ਦੇ, ਕਹਿੰਦੇ ਜੀ ਕਿਆ ਬਾਤ ਹੈ ਜੀ, ਕਿੱਥੇ ਹੋ ਗਏ ਜੀ 33 ਰੁਪਏ। ਅਤੇ ਔਜਲਾ ਸਾਹਿਬ 33 ਰੁਪਇਆਂ ਦਾ ਜ਼ਿਕਰ ਕਰਦੇ ਆ ਕੁਝ, ਬਾਕੀ ਪਤਾ ਨਹੀਂ, ਦੇਖਦੇ ਹਾਂ, ਕੱਲ੍ਹ ਨੂੰ ਜ਼ਰੂਰ ਗੱਲਬਾਤ ਹੋਏਗੀ ਉਹਨਾਂ ਨਾਲ, ਉਮੀਦ ਕਰਦੇ ਹਾਂ। ਅਤੇ ਲਓ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਲਓ ਪਿਆਰ ਭਾਈ ਅਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਜੀ, ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਚੰਗਾ ਲੱਗਿਆ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ।

0: ਇੱਕ ਇੱਕ ਰਾਤ ਮੁਹੱਬਤ ਦੀ।
1: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਬੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ

0: मस्ता साज सुनाई देन लगा है। गगन दा नीला चंदोवा तोता गया है। चन ने चिरा बाद ऐसी समुंदरता नू तकिया है। आकाश गंगा कहकशां सितारे झिलमिल झिलमिल करन लगे हन। मैदाना दे पीपल बरोटे पहाड़ा दियां चोटियां ते बिखरी निखरी बर्फीली चांदी वेख खिमे हुए हन। लोग अंदर वड़े हन ता किते चरिंदे परिंदे बाहर आए हन। मोर बेड़ियां बनेरियां ते आ रुण चुण लौन पहला पौन लगे हन। हिरना दे झुंड बस्तियां विच टपूसियां मारन लगे हन। गुरधामां दे गुंबदां ते बैठियां लापता चिड़ियां अरदासा कर रहियां हन। लोग किन्ना वड्डा कारज कर रहे ने कुछ भी ना करके अंदर वड़ के करिश्मा ही कर रहे ने लोग के सुहावी धरती अपने जी जान संग मुड़ परती है अपने आप को।
1: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲਾਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਪਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
2: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਅਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਬੰਸ ਸਿਉਂ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਯਾਦ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕਿ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨਿਰਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਿਆਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ੍ਹ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ ਪੱਤਿਆਂ ਦੀ ਛੱਤ ਵਾਲੇ ਢਾਰੇ ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਟੜੀਆਂ 'ਚ ਝਾਤੀਆਂ ਮਾਰਦਾ ਸੂਰਜ ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ ਅੱਧ ਪੱਕਿਆ ਭੁੰਨਿਆ ਸ਼ਿਕਾਰ ਸ਼ਹਿਰ ਦੇ ਜੰਗਲ ਵਾਸੀ ਮਨੁੱਖੀ ਤਰੱਕੀ ਤੋਂ ਬੇਖਬਰ ਰੱਖਦੇ ਬਹੁਤ ਸਬਰ ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫਲ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ ਦੂਰ ਦੁਰਾਡੇ ਅਫਰੀਕਾ ਐਮਾਜ਼ੋਨ ਦੇ ਜੰਗਲਾਂ ਵਿੱਚ ਦੱਖਣੀ ਭਾਰਤ ਅੱਧ ਗੋਲੇ ਵਿੱਚ ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ ਅਫਰੀਕਾ ਦੇ ਨੀਗਰੋ ਜਹਾਜ਼ਾਂ 'ਚ ਨੂੜ ਕੇ ਲੱਦੇ ਚਮੜੀ ਦੇੜਦੇ ਛੈਂਟੇ ਪੈਂਦੇ ਜਾਨਵਰਾਂ ਵਾਂਗੂ ਕੰਮ ਨੂੰ ਜੋੜੇ ਜ਼ੁਲਮਾਂ ਦੀ ਚੱਕੀ 'ਚ ਪਿਸਦੇ ਅਮਰੀਕਾ ਦੀ ਤਰੱਕੀ ਕਰਦੇ ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ ਪਾ ਦਿੱਤੇ ਪਸ਼ੂਆਂ ਦੀ ਜੂਨ ਗਿਆਨ ਤੋਂ ਬਹੁਣੇ ਖੇਡੀ ਚਾਲ ਕੰਨਾਂ ਵਿੱਚ ਸਿੱਕੇ ਟਾਲ ਰੱਜਿਆਂ ਨੇ ਭੁੱਖਿਆਂ

0: जब जब थिरकते पांव धरती पर, लिखे जो मन ने बड़े यतन से, तेरी महिमा में कुछ नगमे। सुने तुमने भी इस मन से, जो तुमने ही लिखाए हैं, लिखे जो मन
1: कमलदास जी ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚਿਆ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਭੰਨ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ 'ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਵਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੱਡੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਸਾਨੂੰ

असे दिल विहार सजनी हो। सटे अंग अंग पुंगरे ने खार चिंदुआ, सटे

ಪುಕನ ವ ಪಾರ್ಚಿಂದು ಲಗತೆ ತೆರೆ ಹಾಸ ಪ್ಯಾರಿ ಚಿಂದಡಿ ಲಗತೆ

ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ, ਸਾਨੂੰ ਮਿੱਠੜੇ ਲੱਗਦੇ ਨੇ ਬੋਲ ਮਿੱਠਿਆ, ਤੇਰੇ ਬਿਨਾਂ ਜਗ ਫਿੱਕਾ ਲੱਗਦਾ,

0: ਟੱਟੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਅਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਅਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਆਉਣ 'ਤੇ ਨਿੱਘਾ ਸੱਦਾ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
3: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ ਤੀ

ਉੱਥੇ ਅਮਲਾਂ ਦੇ ਹੋਣੇ ਨੇ ਨਵੇੜ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਸਭ ਚੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾ ਦੇ ਹੋਣੇ ਨੇ ਨਾ ਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਲੁਕ ਲੁਕ ਕੇ ਸੌਦੇ ਕਰਨਾ ਏ, ਲੁਕ ਲੁਕ ਕੇ ਸੌਦੇ ਕਰਨਾ ਏ, ਬਿਨ ਮਿਹਨਤ ਬੋਝੇ ਭਰਦਾ ਏ। ਲੁਕ ਲੁਕ ਕੇ

ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ, ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਭੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ। ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿੱਚ ਕਚਹਿਰੀ ਦੇ, ਤੇਰੀ ਵਿੱਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: मनजीत कौर जलंधरी जी तो बाद हुण मैं सदा देण जा रहा साडी काम महफल दे विच पहली बारी हाजिर हो रहे ने अमरीका वसदे ने साडे शायर गुरमोहन सिंह जी जिहड़े के हरियाणा दे जिला कैथल नाल संबंध रखदे ने पर ओ अज कल अमरीका दे रीनो नवाडा दे विच रह रहे ने ते ओ किसानी संघर्ष नाल अपनी कविता लेके हाजिर होणगे ते इस लई मैं गुरमोहन सिंह जी नूं दुआबा रेडियो दे मंच ते जी आया कहिंदा हां। गुरमोहन सिंह जी तुहाडा स्वागत है।
3: मेरी कविता जी किसानां दा संघर्ष। हाकमां दा खून चिट्टा जहरी हो गया मोदी जो किसानां दा जवैरी हो गया दुष्यंत नूं किसानां नाल प्यार हो गया वोटां लैके लगदा फरार हो गया हरियाणा तां पंजाबियां दे नाल हो गया खट्टर साडे वास्ते चंडाल हो गया चुन के किसानां नूं है जेल कल्लिया ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ ਨਾਈ ਕੋਲ ਲੱਗਦਾ ਨਾ ਗਿਆ ਚਿਰਦਾ ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ ਮੋਦੀ ਨੋਹਾਂ ਤੱਕ ਗਿਆ ਹੰਕਾਰਿਆ ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ ਵੇਖ ਲਓ ਕਿਸਾਨ ਸੜਕਾਂ ਤੇ ਕੂਕਦਾ ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ ਕਰਦੇ ਜਬਰ ਨਾਲੇ ਬਦ ਫੈਲੀਆਂ ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਮੈਂ ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। रजवाड़े ते घोगड़ बिले इथों दूर पजाने ने मर्द किसान ते मजदूर बलूर बचाने ने कदे तोल नापना पूरा कदे तोल नापना पूरा होना इथे जरीबा दा साथी हथ बंडाला मजदूरा करसाना ते हदीबांदा म्योत बंदी करके रंब दे हुण तू संगरामा नू भगत सिंह सराबे वांगू पीना पैना हजामा नू म्योत बंदी करके हुण रंब दे तू संगरामा नू भगत सिंह सराबे वांगू पीना पैना हजामा नू रिहा समाना हुण रिहा समाना हुण जरबा तक सीमा ते तरकी बांदा साथी हथ बंडाला मजदूरा करसाना अते हदी बांदा खाब जो बेगम पोरे दा रहिंदा अजे अधूरा ए ना किसे अवतार ने हुणे आके करना हा पूरा ए खाब जो बेगम पोरे दा रहिंदा अजे अधूरा ए ना किसे अवतार ने आके हुण करना पूरा ए चकला डंडा पाला चंडा चकला डंडा पाला चंडा छड़ दे नुकसात भी बांदा साथी हथ बंडाला मजदूरा करसाना अते अदी बांदा तेरे मुड़के दी वो बन जानी खुशबो देखी जदों मजदूर किसान होने इक मिक है देखी तेरे मुड़के दी वो बन जानी खुशबो देखी जदों मजदूर किसान होने इक मिक है देखी की करना ओ लीडर की करना ओ लीडर देवे जो साथ रे की बांदा साथी हथ बंडारा मजदूरा करसाना अते अदी बांदा टोनी हक लड़के ही पैंदे देख ला लैणे ने भगत सिंह सराबे जी दे सानू कहने ने टोनी हक लड़के ही पैंदे देख ला लैणे ने भगत सिंह सराबे जी दे सानू ए कहने ने दसांझ खातर लोकां दी दसांझ खातर लोकां दी लै झूठा सलीबां दा साथी हथ बंडाला मजदूरा करसाना अते हदी बांदा लैके आउणा आपां इत्थे राज गरीबां दा लैके आउणा आपां इत्थे राज गरीबां दा धन्नवाद जी
1: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਾਕਟ ਬੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼

0: ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰ ਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ ਮੇਰੇ

0: ਸਾਧਕ ਜਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਹਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ।
4: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ੇਖੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
9: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

चल अड़िया हाथ फड़िया पा तुर चलिए चन दी सैर नू। चल अड़िया।

0: ਤੈਨੂੰ
1: ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਤ ਸਿੰਘ ਨੂੰ ਦਿਓ ਆਗਿਆ। ਹਰਵੰਤ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾਹ ਦਿਓ, ਨਹੀਂ ਠੀਕ ਆ।

0: துவாபா ரேடியோ.
1: ਰਸਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ. ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ.

0: ਜਾਂ ਦੇ ਵਿਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜੱਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ।

0: ਐਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਐਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ, ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਬਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ

ਲਈ ਅੰਦਰ ਝਾਤ ਲਗਾਉਣਾ ਚੰਗਾ, ਮਗਰ ਕਿਸੇ ਦੇ ਲੱਗਣ ਨਾਲੋਂ ਆਪਣਾ ਰਾਹ ਬਣਾਉਣਾ ਚੰਗਾ। ਮਾਨਵਤਾ ਦੇ ਭਲੇ ਦੀ ਖਾਤਰ ਜਾਵਰ ਨਾਲ ਟਕਰਾਉਣਾ ਚੰਗਾ, ਉਸ ਖੁਦਾ ਦੀ ਰਹਿਮਤ ਅੰਦਰ ਮਨੁੱਖਤਾ ਦੇ ਕੰਮ ਆਉਣਾ ਚੰਗਾ। ਹੱਕ ਸੱਚ

ਲਈ ਨਹੀਂ ਕਿਸੇ ਦੀ ਪਰਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

ਘੱਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈਂ ਅਪਣਾਉਣਾ ਚੰਗਾ। ਵੱਡਿਆਂ ਦਾ

0: ਸੀਦਾ ਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਹਿਰ ਹੈ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮਾਇਤ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਈ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇ ਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ।

0: हाजरा से कविता पेश की है। धन्यवाद जी।
1: द्वापा रेडियो।
2: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲ ਦਾਸ ਜੀ ਨੂੰ। ਕਮਲ ਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਇਹ ਕਿਸ ਕਾਮ ਕਾ ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਇਹ ਜੀਵਨ ਤੇਰਾ ਹੈ ਇਹ ਬਸ ਨਾਮ ਕਾ ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਇਹ ਕਿਸ ਕਾਮ ਕਾ।

0: तो ये जीवन भला है ये किस काम का।
1: ਗੁਰਦਾਸ ਜੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਨ੍ਹਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਨ੍ਹਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਵਿਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
3: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ, ਜਿਸ ਮਾਂ ਦੀ ਕੁੱਖ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਬ ਇਹ ਹੈ ਜੀ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ, ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ, ਕਿਉਂ ਵੈਰ ਕਮਾਵੇ ਮੁੱਠ ਤੋਂ ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗ ਜੜੋਂ ਉਖਾੜ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ, ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ ਬਾਹਰ, ਦਿੱਲੀਏ ਖੈਰ ਮਨਾ ਲੈ ਨੀ ਆ ਗੇ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈ ਨੀ ਆ ਗੇ ਸੱਚ ਕੇ ਸਿੰਘ ਸਰਦਾਰ। ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮਤਾਂ, ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮਤਾਂ, ਸਦਕੇ ਮੁੱਢ ਸਾਡੇ ਦੇ ਆ ਗੇ ਕਰਕੇ ਵੇਲੀਆਂ ਸੱਥਾਂ, ਸਦਕੇ ਮੁੱਢ ਸਾਡੇ ਦੇ ਆ ਗੇ ਕਰਕੇ ਵੇਲੀਆਂ ਸੱਥਾਂ, ਕੰਨ ਲਾ ਕੇ ਸੁਣ ਲੈ ਨੀ, ਕੰਨ ਲਾ ਕੇ ਸੁਣ ਲੈ, ਅਜੇ ਹੱਥ ਬਨ ਕੇ ਤੈਨੂੰ ਦੱਸਾਂ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ, ਦਿੱਲੀਏ ਖੈਰ ਮਨਾ ਲੈ ਨੀ ਆ ਗੇ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈ ਨੀ ਆ ਗੇ ਸੱਚ ਕੇ ਸਿੰਘ ਸਰਦਾਰ।

ਦੇ ਨਹੀਂ, ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ, ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਪਹਿਰਾ

0: दिल्लीए खैर मना लैनी आगे सच के सिंह सरदार। धन्यवाद जी।
1: दुआबा रेडियो, रेडियो।
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚੰਨ ਨੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚੰਨ ਨੀ ਲੱਗੇ ਫਿੱਕੀ ਬਿਨ

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ। ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ। ਪਿਆਰ ਬਣਿਆ ਏ ਤੇਰਾ, ਪਿਆਰ ਬਣਿਆ ਏ ਤੇਰਾ, ਬੇਬੀ ਲਈ ਇੱਕ ਸਜ਼ਾ ਸੋਹਣਿਆ, ਭੋਗ ਲਈ ਇੱਕ ਸਜ਼ਾ ਸੋਹਣਿਆ। ਸਜ਼ਾ ਦੇਣੀ ਏ ਤਾਂ ਭਾਵੇਂ ਸਜ਼ਾ ਦੇਣੀ

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੀ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਨ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ੍ਹ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮ ਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ, ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਣ ਜਿਗਰ ਸੀ ਹੋਏ, ਲਹੂ ਲੁਹਾਣ ਜਿਗਰ ਸੀ ਹੋਏ ਦਰਦ ਇਸ਼ਕ ਛੁਪਾਉਣ ਲਈ, ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ, ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਇਕੱਠੇ ਕੀਤੇ, ਆਹਾਂ ਹੰਝੂ ਇਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਦੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲ ਜਾਂਦਾ ਏ ਸਭ ਕੁਛ ਇਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ,
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ

0: ਪੈਰ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
0: ਹਾਂਜੀ
1: ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ
0: ਜੀ
1: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
0: ਹਾਂਜੀ
1: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਇਸ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
0: ਬਿਲਕੁਲ
1: ਫਿਊਚਰ
0: ਜੀ
1: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
0: ਹਾਂਜੀ
1: ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ
1: ਹਾਂਜੀ
0: ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
1: ਹਾਂਜੀ
0: ਸਾਰੇ ਵੈੱਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
0: ਹਾਂਜੀ
1: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
0: ਬਿਲਕੁਲ
1: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
0: ਹਾਂਜੀ
1: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ, ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੀ ਵੀਡੀਓ
1: ਬਿਲਕੁਲ,
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ,
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ

0: ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ, ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ, ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਏ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਏ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੀਆਂ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਫਿਰ
2: ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
1: ਪੈਂਦੀ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਓ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके दी बुक्स हैगियां या होर कोई कंप्लीट
1: अच्छा
2: लिटरेचर दी
1: अच्छा
2: बुक्स हैगियां। ये हमेशा आदत साढ़े घर च सी कि मंथली एक मैगजीन साढ़े को आंदी सी, पेपर साढ़े को तीन लैंग्वेज दे आंदे
1: ये
2: आंदे
1: प्लस
2: सी।
1: पॉइंट्स
2: ए प्लस पॉइंट,
1: बिल्कुल।
2: ए ग्रूमिंग दी जिहड़ी मैं गल आख रहा
1: हाँ जी
2: सीगा
1: हाँ
2: कि तिने तिने लैंग्वेज दे पेपर साढ़े घर च आंदे सी, हिंदी
1: जी ठीक
2: पंजाबी इंग्लिश तिने शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जदों क्लियर होया ते आई हैड प्रिपेयर्ड माय माइंड कि बायो लेनी है कि डॉक्टर जेहड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोच आपना
2: बिल्कुल
1: इन्हों अपना सपना बना लिया ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ च इंटरेस्ट सी ते नॉन मेडिकल वैसे ऑप्शनल रख ली
1: और क्या
2: उदों
1: बता मतलब तुसी ट्रैक छड़े कोई नहीं दोनों भी नाल ही रखे
2: उन्होंने दिनों
1: अच्छा
2: जो जेडे मेरे फ्रेंड सके वो NDA का पेपर देने जा रहे थे,
1: हाँ
2: तो
1: जी
2: मैं
1: हाँ
2: कहा
1: जी
2: कि चलो पता नहीं डॉक्टर बनाएंगे नहीं बनाएंगे,
1: ठीक
2: पेपर
1: ठीक हाँ जी
2: दे चुके थे कि NDA का पेपर भी देने चले गए।
1: हाँ जी
2: रब दी मैच दोवें जड़े हैं, उदा प्रीलिम्स क्लियर हो गया था, डॉक्टरी का क्लियर हो गया।
1: क्या
2: उस
1: बात
2: वेले मतलब चीज़ां वही हैं कि जरूरी नहीं कि तुसी दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंदा है 11वीं 12वीं दी, ओदे सामने ये ऑप्शंस होंदे ने बैंकिंग दे,
1: जी।
2: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा है, किसी नूं लगदा CA बनना हैगा मैं,
1: सारा
2: किसी नूं
1: जरा
2: लगदा इंजीनियरिंग करना है,
1: बिल्कुल
2: दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
1: बिल्कुल
2: दे विच तुसी टेक ऑफ करते हो। उस तो
1: जी
2: बाद
1: जी
2: भावें तुसी CA बनो, इंजीनियर बनो,
1: हाँ
2: टीचर
1: जी हाँ जी
2: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
1: हाँ जी
2: मेडिकल
1: हाँ
2: दे
1: जी
2: विच, ते
1: बिल्कुल
2: मेडिकल सब्जेक्ट ले लिया पहले
1: बिल्कुल
2: अटैम्प्ट दे। और सिविल सर्विसेज इस करके बनया क्योंकि जिवें मैं दस्या से कि GK शुरू तो अच्छी सीगी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जरा बेस सेगा थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल
2: चुका सेगा, एंड उस आदत के कारण जरा से सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया सेगा।
1: बिल्कुल जी जी
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदो भी बन जाए, तो ये बहुत ही चंगी आदत है।
1: जी
2: तुम
1: जी
2: आस
1: अपडेटेड
2: पास की अपनी सराउंडिंग्स ना, देश दुनिया की खबरों तो भी तुम रेंदे हो
1: रहना
2: अपडेटेड रहते हो, तुम अपने शहर की खबरों तो भी अपडेटेड रहते हो, तुम्हारे
1: जी
2: शहर
1: जी
2: से की
1: बिल्कुल
2: हो रहा है, तुम्हारी कंट्री से की हो रहा है, दुनिया से की हो रहा है, एंड सिविल सर्विस जाओ या ना जाओ बट एक इन्फॉर्म सिटीजन जरा तुम बन सकते हो।
1: बिल्कुल बिल्कुल हाँ जी वो पहली शर्त है वो तो चाहिए चाहिए
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे करियर तो डा के बहुत दूर तक जाण वाला है ते ये जिहड़े बच्चे आ साडे भविख आ देश दा तुसी इक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसीं जाते हो जां कई बारी बच्चे तुहाडे कोल आउंदे ने किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ना क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इहनां दा कैलिबर कित्थे क खड़ा है अज दे देखिया जावे ओवरऑल सिनेरियो जनरल
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि
1: जी
2: बच्चे जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन जड़ी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
1: क्या बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
1: बिल्कुल
2: बच्चों को मिलता स्कूलों से भी मिलता कॉलेज से भी मिलता
1: ਹਾਂਜੀ ਹਾਂਜੀ
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਮੰਨਣਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ ਜੀ
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ,
1: ਠੀਕ ਆ ਜੀ ਬਿਲਕੁਲ
2: ਸਿਵਲ ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
2: ਤੋਂ
1: ਡੀਸੀ
2: ਆਪੇ
1: ਹੀ ਬਣ ਗਏ ਬਸ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ।
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ।
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ।
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
2: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਕੀ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
2: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਕਿਹੜੀ ਕਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
2: ਹਮਾਰੀ,
1: ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈਨੀ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਫੇਲ ਹੋ ਗਏ, ਬੈਚ ਹੋ ਗਏ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਛੋੜ
1: ਦੇ, ਰੱਬ ਨੇ
2: ਮੈਂ
1: ਠੀਕ ਨਹੀਂ ਕੀਤਾ,
2: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਹੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ,
2: ਬਿਲਕੁਲ
1: ਉਹ ਤੁਮ
2: ਬਿਲਕੁਲ
1: ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਤੋਂ, ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
2: ਕੋਚਿੰਗ ਮੈਂ ਕਹਿੰਦਾ, ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
2: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਇੱਥੇ ਆ ਜਾਓ, ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
2: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਇੱਥੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ,
1: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੀ ਜ਼ਿੰਦਗੀ ਦਾ ਇੱਕ, ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
2: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ, ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ, ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
2: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
1: ਸੈਲਫ ਕਾਉਂਸਲਿੰਗ।
2: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
2: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ
2: ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਕਰੀਏ,
2: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
1: ਜਿਵੇਂ ਉਹਨਾਂ
2: ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਨੋਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ, ਐਬਸੋਲੂਟਲੀ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
2: ਇਹਨੇ ਅਬ ਤੁਸੀਂ
1: ਉਜਾਲਾ ਆ ਰਿਹਾ।
2: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ
2: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
2: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
1: ਉਹ ਇੱਕ ਹਾਂ ਬਿਲਕੁਲ
2: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅਜੇ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
2: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
4: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ, ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
4: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲਿਕੇਟਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
4: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
4: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
1: ਜੀ ਜੀ,
4: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
1: ਜੀ,
4: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
4: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਤੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ
4: ਜੀ। ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
4: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
4: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
4: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
4: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
4: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ। ਮੈਂ ਤੈਨੂੰ ਜੋ ਕਿਹਾ ਬਸ ਜੇ ਬੱਚਾ ਕੁਸ਼ਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ। ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ, ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਸ਼ਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ। ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ ਬਿਲਕੁਲ ਬਿਲਕੁਲ,
4: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
4: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ।
4: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ
4: ਠੀਕ ਹੈ,
1: ਬਿਲਕੁਲ।
4: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ। ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ, ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
4: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ। ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ
1: ਸਾਡੇ ਤੋਂ ਹੋ ਜਾਂਦਾ। ਜੀ ਜੀ ਜੀ,
4: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
4: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
4: ਹੈ ਨਾ।
1: ਜੀ,
4: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
4: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ।
1: ਜੀ ਜੀ,
4: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ,
1: ਜੀ ਜੀ।
4: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ,
4: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
4: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
1: ਜੀ,
4: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ।
1: ਜੀ ਜੀ ਜੀ,
4: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ, ਬਿਲਕੁਲ ਬਿਲਕੁਲ,
4: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
4: ਹਾਂਜੀ, ਠੀਕ ਹੈ,
1: ਬਿਲਕੁਲ।
4: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ, ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
4: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ।
1: ਜੀ ਜੀ,
4: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ, ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
4: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ,
4: ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
4: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
4: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
4: ਉਹ ਨਹੀਂ ਬਣਦਾ ਉਹਨਾਂ ਦਾ।
1: ਬਿਲਕੁਲ ਬਿਲਕੁਲ ਜੀ,
4: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ।
1: ਜੀ ਜੀ ਜੀ,
4: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
4: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ।
1: ਜੀ ਜੀ,
4: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ,
4: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
4: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
4: ਪਾਪੂਲਰ ਆਮ ਲੋਕ ਕਰਦੇ ਆ?
1: ਜੀ ਜੀ ਜੀ,
4: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
4: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ,
1: ਜੀ ਜੀ,
4: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ।
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
4: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ।
1: ਜੀ ਜੀ ਜੀ,
4: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
4: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ,
4: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
4: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
4: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
4: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
4: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
4: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ,
1: ਬਿਲਕੁਲ,
4: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
4: ਠੀਕ ਹੈ
1: ਜੀ,
4: ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
4: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
4: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
4: ਬਿਲਕੁਲ,
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
4: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
1: ਜੀ।
4: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
4: ਹੈ ਨਾ,
1: ਬਿਲਕੁਲ ਜੀ।
4: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
4: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ ਬਿਲਕੁਲ,
4: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
4: ਹੈ ਨਾ,
1: ਬਿਲਕੁਲ
4: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ,
1: ਜੀ ਜੀ ਜੀ,
4: ਇਹ ਠੀਕ ਨਹੀਂ ਹੈ,
1: ਬਿਲਕੁਲ,
4: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
1: ਠੀਕ
4: ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
4: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਹੈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ, ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
4: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
4: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
4: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਕਰ ਜਾਂਦੇ,
4: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ,
4: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ ਹੈ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ,
1: ਜੀ ਜੀ ਜੀ ਬਿਲਕੁਲ,
4: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ,
4: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
4: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ,
4: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ,
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
4: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ, ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
4: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ
4: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ
1: ਜੀ,
4: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
4: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
4: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
4: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
4: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
4: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
4: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
4: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
4: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ

0: ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ।
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਪੁਰਾਣੀ ਗੱਲ, ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
0: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ।
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ

0: ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਲੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ। ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ ਜੀ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ, ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ, ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ
0: ਬੱਚਾ
1: ਬਿਲਕੁਲ
0: ਉਸੇ
1: ਜੀ।
0: ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
0: ਤਾਂ
1: ਹੈਗੀ ਹੈ।
0: ਠੀਕ ਹੈ ਨਾ, ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਜੋ ਸਮਰਜੀਤ ਸਿੰਘ ਸ਼ਰਮੇ ਨੂੰ ਆ ਗਿਆ, ਰੱਬ ਰੱਖੇ।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ, ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਖਾਸ ਮੁੱਦੇ ਜਿਹੜੇ ਨੇ, ਚਲੰਤ ਮਾਮਲੇ ਜਿਹੜੇ ਨੇ, ਉਹਨਾਂ ਦੇ ਉੱਤੇ ਵਾਰਤਾਲਾਪ ਕਰਾਂਗੇ ਤੇ ਤੁਹਾਡੇ ਸੁਝਾਵਾਂ ਦੀ ਤੇ ਤੁਹਾਡੇ ਜਿਹੜਾ ਵਿਚਾਰਾਂ ਦੀ ਵੀ ਜਿਹੜੀ ਹੈ ਉਡੀਕ ਰਹੇਗੀ। ਤੇ ਅੱਜ ਦੋਸਤੋ 2 ਜੁਲਾਈ ਦਾ ਦਿਨ ਹੋ ਗਿਆ ਤੇ ਵੀਰਵਾਰ ਵਾਲਾ ਦਿਨ ਹੈ, 2026 ਦਾ ਦਿਹਾੜਾ। ਸਾਲ ਦਾ ਤੇ ਗੱਲਾਂ ਬਾਤਾਂ ਕਰਦੇ ਆ, ਫਿਰ ਨਾਲ ਨਾਲ ਸਮਾਂ ਤੇ ਸਥਿਤੀ ਦੇ ਉੱਤੇ ਬਾਤ ਪਾ ਕੇ ਤੇ ਅੱਗੇ ਵੱਧਦੇ ਆ। ਘੜੀਆਂ ਦੇ ਉੱਤੇ ਇਸ ਵਕਤ ਫਿਨਲੈਂਡ ਦੇ ਮੁਤਾਬਕ 7:09 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:09 ਦਾ ਸਮਾਂ ਹੈ ਜੀ। ਇਸੇ ਤਰ੍ਹਾਂ ਭਾਰਤ ਦੇ ਵਿਚ ਰਾਤ ਦੇ 9:39 ਦਾ ਸਮਾਂ ਹੋ ਗਿਆ। ਤਾਰੇ ਟਿਮਟਮਾ ਰਹੇ ਨੇ ਤੇ ਨਾਲ ਮੌਸਮ ਬਹਾਰ ਜਿਹੜੀ ਹੈ ਕਹਿ ਸਕਦੇ ਆ ਕਿ ਮੌਨਸੂਨ ਜਿਹੜਾ ਚੱਕਰ ਚੱਲਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿਚ, ਜਿਹੜਾ ਪੰਜਾਬ ਦੇ ਵਿਚ, ਹਿਮਾਚਲ ਦੇ ਵਿਚ ਜਿਹੜਾ ਰਾਹਤ ਮਿਲੀ ਹੈ ਗਰਮੀ ਤੋਂ ਵੀ ਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਸੁੱਖ ਦਾ ਸਾਹ ਜਿਹੜਾ ਲੈਣ ਦਾ ਸਮਾਂ ਮਿਲਿਆ ਕਿਉਂਕਿ ਫਸਲਾਂ ਜਿਹੜੀਆਂ ਸੀ ਗਰਮੀ ਦੇ ਨਾਲ ਸੁੱਕ ਰਹੀਆਂ ਸੀ। ਪਾਣੀ ਦਾ ਮੁੱਦਾ ਜਿਹੜਾ ਤੇ ਨਾਲ ਨਾਲ ਬਿਜਲੀ ਸਾਰਾ ਕੁਝ ਜਿਹੜਾ ਉਹਦਾ ਵੀ ਗੇੜ ਵੱਜਦਾ ਸੀ। ਤੇ ਦੋਸਤੋ ਇਸੇ ਤਰ੍ਹਾਂ ਹੀ ਜਿਹੜਾ ਯੂਕੇ ਦੇ ਵਿਚ ਸ਼ਾਮ ਦੇ 5:10 ਉੱਤੇ 10 ਦਾ ਸਮਾਂ ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ ਇਸ ਵਕਤ ਆਪਣੇ 6:10 ਹੈ। ਤੇ ਲਓ ਫਿਰ ਘੜੀਆਂ ਨੂੰ ਮਿਲਾਵੋ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਕਰੋ ਨਾਲ ਜੋੜੋ ਤੇ ਸੁਨੇਹਾ ਦੇਵੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਤੇ ਦੁਆਬਾ ਰੇਡੀਓ ਨੂੰ ਤੁਸੀਂ ਸੁਣ ਸਕਦੇ ਹੋ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਤੇ ਹਰ ਜਗ੍ਹਾ ਹੀ ਟੈਲੀਗ੍ਰਾਮ ਦੇ ਵਿਚ ਵੀ ਜਿਹੜਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਓਫੀਸ਼ੀਅਲ ਪੇਜਾਂ ਦੇ ਨਾਲ ਜੁੜ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ ਵੀ ਕਰਾਂਗੇ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਟਰੰਪ ਦੇ ਜਿਹੜੇ ਭੇਦ ਹੈ ਹੋਰ ਸਾਰਾ ਸਿਲਸਿਲਾ ਉਹਨੂੰ ਵੀ ਖੋਲਣ ਦੀ ਕੋਸ਼ਿਸ਼ ਰਹੇਗੀ। ਅੱਜ ਦੇ ਵਿਚਾਰ ਦੇ ਵਿੱਚੋਂ 2 ਜੁਲਾਈ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਲੋਕਾਂ ਨੂੰ ਸੁਨਹਿਰੀ ਸੁਪਨੇ ਵਿਖਾ ਕੇ ਆਪਣੀ ਚੌਧਰ ਕਾਇਮ ਰੱਖਣੀ ਚਲਾਕ ਤੇ ਬੇਈਮਾਨ ਲੀਡਰਾਂ ਦਾ ਕੰਮ ਹੈ। ਅੱਜ ਦੇ ਦਿਹਾੜੇ ਦੇ ਉੱਤੇ 2 ਜੁਲਾਈ 1897 ਦੇ ਵਿਚ ਇਟਲੀ ਦੇ ਵਿਗਿਆਨੀ ਹੋਏ ਨੇ ਮਾਰਕੋਨੀ ਨੂੰ ਰੇਡੀਓ ਦਾ ਜਿਹੜਾ ਸੀ ਪੈਂਟੈਂਟ ਉਹਨਾਂ ਨੇ ਮਿਲਿਆ ਸੀ ਉਹਨਾਂ ਨੂੰ ਤੇ 1923 ਦੇ ਵਿਚ ਚੋਰਾ ਚੋਰੀ ਕਾਂਡ ਗੋਰਖਪੁਰ ਯੂਪੀ ਦੇ ਨਾਲ ਸੰਬੰਧਿਤ ਇਹ ਕਾਂਡ ਹੋਇਆ ਸੀ ਤੇ 19 ਦੇਸ਼ ਭਗਤਾਂ ਨੂੰ ਫਾਂਸੀ ਲਾਈ ਗਈ ਸੀ ਉਹਦਾ ਜ਼ਿਕਰ ਕਰਾਂਗੇ ਸੰਖੇਪ ਦੇ ਵਿਚ। 1961 ਦੇ ਵਿਚ ਪ੍ਰਸਿੱਧ ਅਮਰੀਕੀ ਲੇਖਕ ਹੋਏ ਨੇ ਅਰਨੈਸਟ ਹੈਮਗਿੰਟਨ ਦਾ ਜਿਹੜਾ ਦੇਹਾਂਤ ਹੁੰਦਾ ਤੇ 1972 ਦੇ ਵਿਚ ਸਾਬਕਾ ਜਿਹੜੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਜ਼ੁਲਫ ਅਲੀ ਕਾ ਜਿਹੜੇ ਨੇ ਭੁੱਟੋ ਹੁਣੀ ਉਨ੍ਹਾਂ ਵੱਲੋਂ ਸ਼ਿਮਲੇ ਸਮਝੌਤੇ ਉੱਤੇ ਜਿਹੜੇ ਸੀ ਦਸਤਖਤ ਕੀਤੇ ਗਏ ਸਨ। 1990 ਦੇ ਵਿਚ ਸਾਊਦੀ ਅਰਬ ਦੇ ਵਿਚ ਮੱਕੇ ਦੀ ਜਿਹੜੀ ਸੁਰੰਗ ਦੇ ਵਿਚ ਭਗਦੜ ਮਚਨ ਦੇ ਨਾਲ ਜਿਹੜਾ ਸੀ 1426 ਮੌਤਾਂ ਦਰਜ ਕੀਤੀਆਂ ਗਈਆਂ ਸਨ। ਤੇ ਅੱਜ ਦੇ ਦਿਹਾੜੇ ਦੇ ਉੱਤੇ ਗੱਲਬਾਤ ਕਰਦੇ ਆ ਚੋਰਾ ਚੋਰੀ ਕਾਂਡ ਦੀ ਸਭ ਤੋਂ ਪਹਿਲਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਪਹਿਲੇ ਵਿਸ਼ਵ ਯੁੱਧ ਦੇ ਖਤਮ ਹੁੰਦਿਆਂ ਹੀ ਸਰਕਾਰ ਨੇ ਦੇਸ਼ ਦੇ ਵਿਚ ਜੋ ਦੇਸ਼ ਭਗਤਾਂ ਨੇ ਗਦਰ ਲਹਿਰ ਚਲਾਈ ਸੀ ਉਸਦੇ ਅਧੀਨ ਜੋ ਮੁਕੱਦਮੇ ਚੱਲੇ ਉਹਨਾਂ ਦੀ ਜਾਂਚ ਲਈ ਜਿਹੜੀ ਬਣੀ ਕਮੇਟੀ ਸੀ ਸਿੰਡੀਸਨ ਨੇ ਰਿਪੋਰਟ ਦਿੱਤੀ ਤੇ ਅੱਗੋਂ ਲਈ ਰਾਜਸੀ ਸਰਗਰਮੀਆਂ ਰੋਕਣ ਦੇ ਲਈ ਰੋਲ ਟੈਕਟ ਬਿੱਲ ਜਿਹੜਾ ਸੀ ਜੋ ਕਿ 1919 ਦੇ ਵਿਚ ਪਾਸ ਹੋਇਆ ਸਰਕਾਰ ਨੇ ਉਹਨੂੰ ਜਿਹੜਾ ਸੀ ਲਾਗੂ ਕਰਨ ਦੀ ਸਿਫਾਰਿਸ਼ ਕੀਤੀ। ਇਸ ਦੇ ਪ੍ਰਧਾਨ ਮਿਸਟਰ ਰੋਲਟ ਦੇ ਨਾਂ ਦੇ ਉੱਤੇ ਇਹ ਜਿਹੜਾ ਸੀ ਰੋਲ ਟੈਕਟ ਜਿਹੜਾ ਸੀ ਮਸ਼ਹੂਰ ਹੋਇਆ ਜਿਹਦੇ ਰੋਸ ਦੇ ਵਜੋਂ ਮੁਜ਼ਾਹਰੇ ਰੈਲੀਆਂ ਹੋਈਆਂ ਤੇ ਜਲਿਆਂ ਵਾਲਾ ਬਾਗ ਦਾ ਜਿਹੜਾ ਖੂਨੀ ਸਾਕਾ ਵਾਪਰਿਆ ਸੀ। 1920 ਦੇ ਵਿਚ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਸਪੈਸ਼ਲ ਸਮਾਗਮ ਕਲਕੱਤਾ ਵਿਖੇ ਹੁੰਦਾ ਹੈ ਤੇ ਉਸਦੇ ਵਿਚ ਉਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੇ ਖਿਲਾਫ਼ ਨਾ ਮਿਲਵਰਤਨ ਲਹਿਰ ਚਲਾਈ ਜਾਵੇ ਤੇ ਮਹਾਤਮਾ ਗਾਂਧੀ ਨੇ 1 ਜਨਵਰੀ 1921 ਨੂੰ ਕਾਂਗਰਸ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਅਦਾਲਤਾਂ ਵਿਦੇਸ਼ੀ ਕੱਪੜੇ ਸਰਕਾਰੀ ਸਕੂਲਾਂ ਕਾਲਜਾਂ ਦਾ ਬਾਈਕਾਟ ਕਰਨ ਦਾ ਜਿਹੜਾ ਸੱਦਾ ਦੇ ਕੇ ਨਾ ਮਿਲ ਵਰਤਨ ਜਿਹੜਾ ਅੰਦੋਲਨ ਸ਼ੁਰੂ ਕਰ ਦਿੱਤਾ। ਅੰਦੋਲਨ ਦਾ ਜਿਹੜਾ ਇਹ ਨਤੀਜਾ ਹੋਇਆ ਸੀ ਅੱਗੇ ਕਿ ਇਹ ਜਿਹੜਾ ਸੀ ਐਕਟ ਲਾਗੂ ਨਾ ਹੋ ਸਕਿਆ ਤੇ ਐਕਟ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰਨ ਸਮੇਂ ਗਾਂਧੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਇੱਕ ਸਾਲ ਦੇ ਅੰਦਰ ਅੰਦਰ ਭਾਰਤ ਨੂੰ ਪੂਰਨ ਸਵਰਾਜ ਲੈ ਕੇ ਜਿਹੜਾ ਦੇਵਾਂਗਾ। ਵਾਅਦੇ ਤੋਂ ਪਿੱਛੇ ਹਟਣ ਦੇ ਉੱਤੇ ਲੋਕਾਂ ਦਾ ਅੰਦੋਲਨ ਜਿਹੜਾ ਸੀ ਉਹਦੇ ਢੰਗ ਤੋਂ ਜਿਹੜਾ ਸੀ ਮੋਹ ਭੰਗ ਹੋਇਆ ਤੇ ਜਦ ਯੂਪੀ ਦੇ ਜ਼ਿਲ੍ਹੇ ਗੋਰਖਪੁਰ ਦੇ ਚੋਰਾ ਚੋਰੀ ਕਸਬੇ ਦੇ ਵਿਚ ਲੋਕ ਮੁਜ਼ਾਹਰਾ ਕਰ ਰਹੇ ਸਨ ਤਾਂ ਉਹਨਾਂ ਦੇ ਆਗੂਆਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ। ਭੀੜ ਥਾਣੇ ਅੱਗੇ ਆਗੂਆਂ ਦੀ ਜਿਹੜੀ ਸੀ ਰਿਹਾਈ ਦੇ ਲਈ ਨਾਅਰੇ ਲਾਉਣ ਲੱਗ ਪਈ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ ਜਿਸਦੇ ਵਿਚ 3 ਜਿਹੜੇ ਸਨ ਮੁਜ਼ਾਹਰਾਕਾਰੀ ਮੈਂਬਰ ਜਿਹੜੇ ਸਨ ਮਾਰੇ ਗਏ ਤੇ 5 ਫਰਵਰੀ 1922 ਨੂੰ ਗੁੱਸੇ ਦੇ ਵਿੱਚ ਆਏ ਲਗਭਗ 3000 ਲੋਕਾਂ ਨੇ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਨੂੰ ਥਾਣੇ ਦੇ ਅੰਦਰ ਵੜਨ ਦੇ ਲਈ ਮਜਬੂਰ ਕਰ ਦਿੱਤਾ ਸੀ ਤੇ ਥਾਣੇ ਨੂੰ ਅੱਗ ਲਾ ਦਿੱਤੀ, ਜਿਸ ਦੇ ਵਿੱਚ 22 ਪੁਲਿਸ ਵਾਲੇ ਜਿਉਂਦੇ ਸਾੜ ਦਿੱਤੇ ਗਏ ਤੇ ਗਾਂਧੀ ਨੇ ਇਸ ਘਟਨਾ ਦੀ ਕਰੜੀ ਨਿੰਦਿਆ ਕਰਦਿਆਂ ਨਾ ਮਿਲਵਰਤਨ ਲਹਿਰ ਬੰਦ ਕਰ ਦਿੱਤੀ। 1922 ਦੀ ਚੋਰਾ ਚੋਰੀ ਘਟਨਾ ਨੇ ਗਾਂਧੀ ਦੇ ਵੱਲੋਂ ਨਾ ਮਿਲਵਰਤਨ ਲਹਿਰ ਵਾਪਸ ਲੈਣ ਦੇ ਉੱਤੇ ਸ਼ਹੀਦ ਭਗਤ ਸਿੰਘ ਦੇ ਮਨ ਨੂੰ ਹਿਲਾਇਆ ਤੇ ਉਹ ਸਮਝ ਗਿਆ ਕਿ ਉਸਦਾ ਰਸਤਾ ਜਿਹੜਾ ਗਾਂਧੀ ਤੇ ਕਾਂਗਰਸੀ ਦੇ ਆਜ਼ਾਦੀ ਪ੍ਰਾਪਤ ਕਰਨ ਦੇ ਰਸਤੇ ਤੋਂ ਜਿਹੜਾ ਵੱਖਰਾ ਹੈ। ਭਗਤ ਸਿੰਘ ਉਨ੍ਹਾਂ ਤੇ ਉਸਦੇ ਜਿਹੜੇ ਸਾਥੀਆਂ ਨੇ ਅੰਦੋਲਨ ਵਾਪਸ ਲੈਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਨਾਲੋਂ ਨਾਤਾ ਤੋੜ ਕੇ ਨਵੀਂ ਪਾਰਟੀ ਬਣਾਉਣ ਤੇ ਇਨਕਲਾਬ ਦੇ ਲਈ ਸਿਧਾਂਤਕ ਸਮਝ ਬਣਾਉਣ ਦੇ ਉੱਤੇ ਇਨਕਲਾਬੀ ਲਈ ਨਵੇਂ ਸਾਥੀਆਂ ਨੂੰ ਤਿਆਰ ਕਰਨ ਦੇ ਵਾਸਤੇ ਆਪਣੇ ਢੰਗ ਦੇ ਨਾਲ ਸੰਘਰਸ਼ ਕਰਨ ਦਾ ਫੈਸਲਾ ਲੈ ਲਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੇ ਵਿਚ ਇਕ ਦਿਨ ਦੀ ਕਾਰਵਾਈ ਨੂੰ ਅੱਗੇ ਪਾਉਣਾ ਵੀ ਸੰਘਰਸ਼ਸ਼ੀਲ ਲੋਕਾਂ ਦੀ ਮਾਨਸਿਕਤਾ ਨੂੰ ਕੁਰਾਹੇ ਪਾਉਣ ਬਰਾਬਰ ਹੁੰਦਾ ਹੈ। ਅਜਿਹੇ ਕਦਮ ਆਮ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਹਾਰਿਆ ਹੋਇਆ ਬਣਾ ਦਿੰਦੇ ਨੇ ਤੇ ਅੱਜ ਦੇ ਦਿਨ 1923 ਦੇ ਵਿਚ 2 ਜੁਲਾਈ ਨੂੰ 19 ਦੇਸ਼ ਭਗਤਾਂ ਨੂੰ ਗੋਰਖਪੁਰ ਯੂਪੀ ਦੀ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਸੀ, ਜਿਸਦਾ ਕਾਂਡ ਦਾ ਜਿਹੜਾ ਨਾਲ ਬਣਦਾ ਹੈ ਜ਼ਿਕਰ ਕੀਤਾ ਹੈ ਉਹਨੂੰ ਉਸ ਸਮੇਂ ਦਾ ਚੋਰਾ ਚੋਰੀ ਕਾਂਡ ਜਿਹੜਾ ਕਿਹਾ ਜਾਂਦਾ ਹੈ। 1919, 1920, 1921 ਤੇ 1922 ਦੇ ਸਮੇਂ ਦੀ ਇਹ ਦੋਸਤੋ ਗੱਲਬਾਤ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ ਦੇਸ਼ ਪ੍ਰੇਮ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਫਿਰ ਹੋਰ ਸਾਰੇ ਸਿਲਸਿਲੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਵੱਲ ਤੋਂ ਜਾਣ ਤੋਂ ਪਹਿਲਾਂ ਆਪਾਂ ਫੀਫਾ ਵਰਲਡ ਕੱਪ ਦੀ ਜਿਹੜੀ ਕਹਾਣੀ ਬਾਤ ਪਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ। ਟਰੰਪ ਸਾਹਿਬ ਦੇ ਭੇਦ ਵੀ ਖੋਲਾਂਗੇ ਤੇ ਹੋਰ ਸਾਰਾ ਜਿਹੜਾ ਸਿਲਸਿਲਾ ਹੈ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਜਿਹੜੀ ਆ ਜਾਰੀ ਰਹੇਗੀ। ਕੈਨੇਡਾ ਡੇ ਕੱਲ੍ਹ ਮਨਾਇਆ ਗਿਆ ਤੇ ਬਹੁਤ ਬਹੁਤ ਸਭ ਨੂੰ ਮੁਬਾਰਕ ਹੈ ਜੀ ਤੇ ਕੈਨੇਡਾ ਦੇ ਡੇ ਦੀਆਂ ਵੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਵੱਸਦੇ ਆ ਉੱਥੇ ਤੇ ਮਾਣ ਹੈ ਉਹਨਾਂ ਨੂੰ, ਉਹ ਵੀ ਉਹਨਾਂ ਦਾ ਮੁਲਕ ਹੈ। ਤੇ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਨਾਕਆਊਟ ਰਾਊਂਡ ਜਿਹੜੇ ਕੱਲ੍ਹ ਵਾਪਰੇ ਹੈ, ਪੜਾਅ ਦੇ ਬੇਹੱਦ ਰੋਮਾਂਚਕ ਤੇ ਤਣਾਅਪੂਰਨ ਮੁਕਾਬਲਿਆਂ 'ਚ USA ਜਿਹੜਾ ਅਮਰੀਕਾ ਤੇ ਸਪੇਨ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਦੇ ਵਿੱਚ ਮੇਜ਼ਬਾਨ ਅਮਰੀਕਾ ਨੇ ਬੋਸਨੀਆ ਜਿਹੜੇ ਨੇ ਉਹਨਾਂ ਨੂੰ ਜਿਹੜਾ ਸੀ 2-0 ਦੇ ਨਾਲ ਹਰਾ ਦਿੱਤਾ। ਹਾਲਾਂਕਿ ਅਮਰੀਕੀ ਟੀਮ ਦੇ ਲਈ ਇਹ ਜਿੱਤ ਆਸਾਨ ਨਹੀਂ ਰਹੀ ਕਿਉਂਕਿ ਮੈਚ ਦੇ 64ਵੇਂ ਮਿੰਟ ਦੇ ਵਿੱਚ ਫੋਲਾਰਿਨ ਬਾਲੋਗੁਨ ਨੂੰ ਜਿਹੜਾ ਸੀ ਰੈੱਡ ਕਾਰਡ ਮਿਲਣ ਦੇ ਕਾਰਨ ਟੀਮ ਨੂੰ 10 ਖਿਡਾਰੀਆਂ ਦੇ ਨਾਲ ਹੀ ਖੇਡਣਾ ਪਿਆ ਸੀ। ਇਸ ਦੇ ਬਾਵਜੂਦ 82ਵੇਂ ਮਿੰਟ ਦੇ ਵਿੱਚ ਮਲਿਕ ਟਿਲਮੈਨ ਦੇ ਸ਼ਾਨਦਾਰ ਫ੍ਰੀ ਕਿੱਕ ਗੋਲ ਨੇ ਅਮਰੀਕਾ ਦੀ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਇਸੇ ਦਿਨ ਦੇ ਦੂਜੇ ਹਾਈ ਪ੍ਰੋਫਾਈਲ ਮੁਕਾਬਲੇ ਦੇ ਵਿੱਚ ਸਪੇਨ ਦੀ ਮਜ਼ਬੂਤ ਟੀਮ ਨੇ ਲਾਸ ਏਂਜਲਸ ਸਟੇਡੀਅਮ ਦੇ ਵਿੱਚ ਆਸਟਰੀਆ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਸਫ਼ਰ ਦੇ ਵੱਲ ਕਦਮ ਵਧਾਏ ਤੇ ਇਸ ਤੋਂ ਪਹਿਲਾਂ ਦੇ ਮੁਕਾਬਲਿਆਂ ਦੇ ਵਿੱਚ ਬੈਲਜੀਅਮ ਨੇ ਸੈਨੇਗਲ ਨੂੰ ਵਾਧੂ ਸਮੇਂ ਜਿਹੜਾ ਸੀ ਟਾਈਮ ਦੇ ਵਿੱਚ ਐਕਸਟਰਾ ਟਾਈਮ ਦੇ ਵਿੱਚ 3-2 ਦੇ ਨਾਲ ਤੇ ਇੰਗਲੈਂਡ ਨੇ ਡੀ ਆਰ ਕੋਂਗੋ ਨੂੰ 2-1 ਦੇ ਨਾਲ ਹਰਾ ਕੇ ਪਹਿਲਾਂ ਹੀ ਰਾਊਂਡ ਜਿਹੜਾ ਸੀ ਆਫ 16ਵੇਂ ਦੇ ਵਿੱਚ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ। ਵੈਸੇ ਬੜਾ ਟਫ ਮੈਚ ਸੀ, ਰਾਤੀ ਦੇਖਿਆ ਥੋੜਾ ਜਿਹਾ ਤੇ 20 ਮਿੰਟਾਂ ਦੇ ਵਿੱਚ ਕਹਿ ਲਓ ਕਿ ਜੀਵ ਕੱਢ ਕੇ ਰੱਖ ਦਿੱਤੀ ਸੈਨੇਗਲ ਵਾਲਿਆਂ ਨੇ ਆਪਣੇ ਬੈਲਜੀਅਮ ਵਾਲਿਆਂ ਦੀ, ਪਰ ਫਿਰ ਵੀ ਪਤਾ ਨਹੀਂ ਕਿੰਨਾ ਕਾਮਯਾਬ ਹੋਏ ਤੇ ਉਹਨਾਂ ਨੇ ਪਹਿਲਾ ਗੋਲ ਜਿਹੜਾ ਦਾਗ ਦਿੱਤਾ ਸੀ ਪਹਿਲੇ 45 ਮਿੰਟਾਂ ਦੇ ਵਿੱਚ ਤੇ ਉਸ ਤੋਂ ਬਾਅਦ 3-2 ਦੇ ਨਾਲ ਜਿਹੜੀ ਇਸ ਮੈਚ ਦੀ ਸਮਾਪਤੀ ਹੋਈ ਹੈ। ਅੱਜ ਜਿਹੜੇ ਜਾਂ ਕੱਲ੍ਹ ਨੂੰ ਖੇਡਣ ਵਾਲੇ ਮੈਚ ਨੇ ਉਹਨਾਂ ਦਾ ਜ਼ਿਕਰ ਕਰੇ, ਕੱਲ੍ਹ ਨੂੰ ਬਹੁਤ ਇੰਟਰਸਟਿੰਗ ਮੈਚ ਹੈ ਕੱਲ੍ਹ ਦਾ ਅਰਜਨਟਾਈਨਾ ਬਨਾਮ ਕੇਪ ਵਰਡੇ ਦਾ ਤੇ ਉਹ ਦੇਖਣਯੋਗ ਮੈਚ ਹੈ, ਵੀ ਬੜਾ ਫਸਵਾਂ ਮੈਚ ਹੋਏਗਾ। ਆਸਟ੍ਰੇਲੀਆ ਬਨਾਮ ਮਿਸਰ ਜਿਹੜਾ ਇਹ ਮੈਚ ਹੈ ਤੇ ਕੋਲੰਬੀਆ ਬਨਾਮ ਘਾਨਾ ਮੈਚ ਜਿਹੜਾ ਇਹ ਕੱਲ੍ਹ ਦੇ ਮੈਚ ਜਿਹੜੇ ਨੇ ਹੋਣਗੇ। ਤੇ ਲਓ ਦੋਸਤੋ ਇਸੇ ਤਰ੍ਹਾਂ ਹੀ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਵਧਾਉਂਦੇ ਹਾਂ ਅੱਜ ਦੇ ਸਿਲਸਿਲੇ ਦੀ। ਤੇ ਜਿਵੇਂ ਕਿ ਕਹਿ ਲਓ ਕਿ ਆਪਣੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ, ਜਿਵੇਂ ਕਿ ਗੱਲ ਕਰਦੇ ਹਾਂ ਆਪਣੇ ਕਹਿ ਸਕਦੇ ਹਾਂ ਕਿ ਧਰਮ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਬਹੁਤ ਵੱਡਾ ਫੈਸਲਾ ਜਿਹੜਾ ਕ੍ਰਿਸਚਨ ਚਰਚ ਨੇ, ਰੋਮ ਦੀ ਚਰਚ ਨੇ ਲਿਆ, ਪੋਪ ਲੀਓ ਨੇ, ਉਹਨਾਂ ਨੇ ਕੀ ਕੀਤਾ ਹੈ, ਬੜਾ ਕਹਿ ਸਕਦੇ ਹਾਂ ਕਿ ਸਖ਼ਤ ਫੈਸਲਾ ਲਿਆ ਉਹਦੇ ਵਿੱਚ। ਅਤੇ ਜੇ ਦੇਖਦੇ ਹਾਂ ਧਰਮਾਂ ਦੀ ਰਾਜਨੀਤੀ ਦੇ ਵਿੱਚ, ਅਤੇ ਉਹਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ, ਅਤੇ ਟਰੰਪ ਦੇ ਵੀ ਕੁਝ ਭੇਤ ਨੇ ਉਹਨਾਂ ਦੀ ਗੱਲ ਖੋਲਾਂਗੇ, ਅਤੇ ਨਾਲ ਦੀ ਨਾਲ ਸ਼ਾਂਤੀਪੂਰਨ ਦੇਸ਼ਾਂ ਦੇ ਵਿੱਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ, ਅਤੇ ਹੋਰ ਮੁਲਕਾਂ ਦਾ ਜ਼ਿਕਰ ਕਰਾਂਗੇ। ਅਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਕਰਾਂਗੇ, ਅਤੇ ਉਸ ਤੋਂ ਪਹਿਲਾਂ ਇੱਕ ਝਾਤ ਜਿਹੜੀ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਜਿਹੜੀਆਂ ਨੇ, ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਅਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਗਈ ਕਾਂਗਰਸ ਦੇ ਵਿੱਚ ਪਾਟੋ ਧਾੜ ਹੈ, ਅਤੇ ਦੂਸਰੇ ਪਾਸੇ ਸੀਐਮ ਮਾਨ ਸਾਹਿਬ ਵਿਪਾਸਨਾ ਦੇ ਲਈ ਤਿਆਰ ਹੈ, ਲਟਕਿਆ ਡੀਏ ਵਿਚਕਾਰ ਹੈ, ਅਤੇ ਬੇਅਦਬੀ ਦੀ ਜਾਂਚ ਫਿਰ ਤੋਂ ਜਿਹੜੀ ਹੈ ਚੱਲਣ ਦੀ ਸ਼ੁਰੂਆਤ ਹੈ। ਅਤੇ ਦੋਸਤੋ ਇੱਥੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਜਾਂ ਨਵੇਂ ਵਿਵਾਦ ਦੀ ਸ਼ੁਰੂਆਤ ਹੋ ਗਈ ਹੈ। ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਸਿਆਸੀ ਸਮੀਕਰਨ ਬਦਲੇਗਾ? ਦਲਜੀਤ ਦੋਸਾਂਝ ਨੇ ਜਿਹੜਾ ਸਿਆਸਤ ਤੋਂ ਦੂਰੀ ਬਣਾਈ ਹੈ, ਕਿਉਂ ਬਣਾਈ ਹੈ, ਉਹਨਾਂ ਨੇ ਵੀ ਅੱਜ ਬਿਆਨਬਾਜ਼ੀ ਕੀਤੀ ਹੈ। ਕੋਕਰੋਚ ਪਾਰਟੀ ਤੋਂ ਬਾਰੇ ਜਿਹੜਾ ਸਵਾਲ ਪੁੱਛਿਆ ਗਿਆ ਸੀ ਅਤੇ ਉਹਨਾਂ ਦਾ ਜਵਾਬ ਆਇਆ। ਦੁਨੀਆਂ ਦੇ ਵਿੱਚ ਕੀ ਚੱਲ ਰਿਹਾ, ਫੀਫਾ ਵਰਲਡ ਕੱਪ ਤੋਂ ਲੈ ਕੇ ਕੈਨੇਡਾ, ਅਮਰੀਕਾ, ਇਰਾਨ, ਰੂਸ, ਯੂਕਰੇਨ, ਜਾਪਾਨ ਤੱਕ ਦੀ ਝਾਤ ਮਾਰਾਂਗੇ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਦਲਜੀਤ ਦੋਸਾਂਝ ਹੋਣਾ ਤੋਂ। ਕਹਿੰਦੇ ਨੇ ਕਿ ਮੈਂ ਭਾਈ ਕਲਾਕਾਰ ਹਾਂ, ਮੈਂ ਨੇਤਾ ਨਹੀਂ। ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਦਲਜੀਤ ਦੋਸਾਂਝ ਬੋਲੇ ਹੈ। ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਖੁਦ ਨੂੰ ਜਿਹੜਾ ਦੂਰ ਕਰ ਲਿਆ। ਹਾਲ ਹੀ ਦੇ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੇ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਇਸ ਅੰਦੋਲਨ ਦੇ ਬਾਰੇ ਉਨ੍ਹਾਂ ਦੇ ਵਿਚਾਰ ਜਾਣਨੇ ਚਾਹੇ ਤਾਂ ਦਲਜੀਤ ਨੇ ਕਿਹਾ ਕਿ ਉਹ ਇੱਕ ਕਲਾਕਾਰ ਨੇ, ਕੋਈ ਸਿਆਸਤਦਾਨ ਨਹੀਂ। ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਨੇ ਵੀ ਕਾਫੀ ਜ਼ੋਰ ਲਾਇਆ ਕਿ ਉਹਨੂੰ ਆਪਣੇ ਵਿੱਚ ਲੈ ਲਿਆ ਜਾਵੇ, ਪਰ ਨਹੀਂ, ਉਹ ਕਹਿੰਦਾ ਮੈਂ ਇੱਕ ਕਲਾਕਾਰ ਹੀ ਰਹਿਣਾ ਪਸੰਦ ਕਰਾਂਗਾ। ਜਦੋਂ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਦੇ ਬਾਰੇ ਪੁੱਛਿਆ ਗਿਆ ਤਾਂ ਦਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਤੇ ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਸਿਆਸੀ ਮੁੱਦਿਆਂ ਅਤੇ ਪ੍ਰਦਰਸ਼ਨਾਂ ਤੋਂ ਜਿਹੜਾ ਦੂਰ ਰਹਿਣਾ ਪਸੰਦ ਕਰਦੇ ਹੈ। ਦਲਜੀਤ ਨੇ ਕਿਹਾ ਕਿ ਬਾਈ ਮੈਨੂੰ ਪ੍ਰਦਰਸ਼ਨ ਵਰਗੀਆਂ ਚੀਜ਼ਾਂ ਤੋਂ ਦੂਰ ਹੀ ਰੱਖੋ। ਬਾਈ ਮੈਂ ਇੱਕ ਕਲਾਕਾਰ ਹਾਂ, ਮੈਂ ਕੋਈ ਨੇਤਾ ਥੋੜ੍ਹਾ ਹਾਂ। ਜ਼ਿੰਦਗੀ ਦੇ ਵਿੱਚ ਸਭ ਕੁਝ ਕਦੇ ਠੀਕ ਨਹੀਂ ਹੋ ਸਕਦਾ, ਇਸ ਦੁਨੀਆਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਗਤੀ ਦਾ ਹਵਾਲਾ ਵੀ ਦਿੱਤਾ ਹੈ। ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਦੀ ਫੇਰੀ ਦੇ ਉੱਤੇ, ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਪੰਜਾਬ ਦਾ ਦੌਰਾ ਕਰਨਗੇ, ਤੇ ਚਰਚਾ ਹੈ ਕਿ ਪ੍ਰਧਾਨ ਮੰਤਰੀ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕਰਨਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਸਾਂਝੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਪੰਜਾਬ ਦਾ ਦੌਰਾ ਫਿਰ ਤੋਂ ਕਰਨਗੇ। ਦੂਸਰੇ ਪਾਸੇ ਪੰਜਾਬ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹਨੂੰ ਹਰੀ ਝੰਡੀ ਦਿੱਤੀ ਹੈ। ਪੰਜਾਬ ਕੈਬਨਿਟ ਦੇ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਲੈਂਡ ਪੂਲਿੰਗ ਨੀਤੀ ਦੇ ਉੱਤੇ ਗਰਮਾਈ ਸਿਆਸਤ ਹੈ, ਤੇ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਨਹੀਂ ਹੋਣ ਦੇਵਾਂਗੇ। ਸੁਖਬੀਰ ਬਾਦਲ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਆਪ ਸਰਕਾਰ ਤੇ ਆਪਣੇ ਰਾਜਨੀਤਿਕ ਨਿਵੇਸ਼ਕਾਂ ਅਤੇ ਨਜ਼ਦੀਕੀ ਸਹਿਯੋਗੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਦਬਾਅ ਵਧਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਐਂਡ ਕੰਪਨੀ ਉਨ੍ਹਾਂ ਵਿਅਕਤੀਆਂ ਨੂੰ ਜਿਹੜਾ ਲਾਭ ਪਹੁੰਚਾਉਣ ਦੇ ਲਈ ਨੀਤੀਗਤ ਬਦਲਾਅ ਕਰ ਰਹੀ ਹੈ, ਜਿਨ੍ਹਾਂ ਦੇ ਨਾਲ ਪਿਛਲੇ ਸਾਲ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਸਮਝੌਤੇ ਹੋਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੈਂਡ ਪੂਲਿੰਗ ਨੀਤੀ ਨੂੰ ਹੁਣ ਵਿਸ਼ੇਸ਼ ਤੌਰ ਦੇ ਉੱਤੇ ਉਨ੍ਹਾਂ ਸੌਦਿਆਂ ਨੂੰ ਜਾਇਜ਼ ਠਹਿਰਾਉਣ ਲਈ ਸੋਧਿਆ ਗਿਆ ਹੈ। ਕੱਲ ਜਿਹੜਾ ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਦੇਣ ਦੇ ਮਕਸਦ ਦੇ ਨਾਲ ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਦਾ ਰਾਹ ਮੋਕਲਾ ਕਰਨ ਦਾ ਯਤਨ ਕੀਤਾ ਗਿਆ। ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਵਿੱਚ ਜ਼ਮੀਨ ਮਾਲਕਾਂ ਨੂੰ ਜ਼ਮੀਨ ਬਦਲੇ ਰਿਹਾਇਸ਼ਾਂ ਅਤੇ ਵਪਾਰਕ ਪਲਾਟਾਂ ਦੇ ਏਰੀਏ ਦਾ ਵਿੱਚ ਜਿਹੜਾ ਵਾਧਾ ਕੀਤਾ ਗਿਆ। ਆਪ ਸਰਕਾਰ ਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ, ਜਿਸ ਦਾ ਪੰਜਾਬ ਦੇ ਵਿਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ ਤੇ ਮਾਮਲਾ ਹਾਈ ਕੋਰਟ ਦੇ ਵਿਚ ਪਹੁੰਚ ਗਿਆ। ਪੰਜਾਬੀ ਟ੍ਰਿਬਿਊਨ ਦੇ ਕੋਲ ਮੌਜੂਦਾ ਜਿਹੜਾ ਜਾਣਕਾਰੀ ਅਨੁਸਾਰ ਲੈਂਡ ਪੂਲਿੰਗ ਨੀਤੀ ਤਹਿਤ ਜੋ ਮਿਕਸਡ ਜੂਸ ਅਤੇ ਰਿਹਾਇਸ਼ੀ ਮਕਸਦ ਦੇ ਲਈ ਜ਼ਮੀਨ ਲਈ ਜਾਵੇਗੀ ਉਸਦੇ ਵਿਚ ਪ੍ਰਤੀ ਏਕੜ ਬਦਲੇ ਜ਼ਮੀਨ ਮਾਲਕਾਂ ਨੂੰ 210 ਵਰਗ ਗਜ਼ ਦਾ ਜਿਹੜਾ ਕਮਰਸ਼ੀਅਲ ਪਲਾਂਟ ਦਿੱਤਾ ਜਿਹੜਾ ਜਾਵੇਗਾ, ਜਦਕਿ ਪੁਰਾਣੀ ਨੀਤੀ ਦੇ ਵਿਚ 200 ਵਰਗ ਗਜ਼ ਦਾ ਪਲਾਂਟ ਦੇਣ ਦਾ ਪ੍ਰਬੰਧ ਸੀ। ਇਸ ਸ਼੍ਰੇਣੀ ਦੇ ਵਿਚ ਪ੍ਰਤੀ ਏਕੜ ਦੇ ਪਿੱਛੇ 1000 ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਂਟ ਜਿਹੜਾ ਉਹ ਵੀ ਦਿੱਤਾ ਜਾਣਾ, ਜਿਸ ਦੇ ਏਰੀਆ ਦੇ ਵਿਚ ਸੋਧੀ ਨੀਤੀ ਦੇ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਦੂਜੀ ਸ਼੍ਰੇਣੀ ਦੇ ਤਹਿਤ ਜੋ ਜ਼ਮੀਨ ਸੋਧੀ ਹੋਈ ਨੀਤੀ ਤਹਿਤ ਰਿਹਾਇਸ਼ੀ ਮਕਸਦ ਦੇ ਲਈ ਐਕਵਾਇਰ ਕੀਤੀ ਜਾਏਗੀ ਉਸ ਬਦਲੇ ਜ਼ਮੀਨ ਮਾਲਕਾਂ ਨੂੰ 1630 ਵਰਗ ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਂਟ ਦਿੱਤਾ ਜਾਏਗਾ, ਜਦਕਿ ਪੁਰਾਣੀ ਨੀਤੀ ਦੇ ਵਿਚ ਏਰੀਆ 1600 ਵਰਗ ਗਜ਼ ਸੀ। ਇਸੇ ਤਰ੍ਹਾਂ ਵਪਾਰਕ ਕੰਮਾਂ ਦੇ ਲਈ ਜੋ ਜ਼ਮੀਨ ਹੁਣ ਜ਼ਮੀਨ ਮਾਲਕਾਂ ਤੋਂ ਲਈ ਜਾਏਗੀ ਉਸਦੇ ਵਿਚ 840 ਵਰਗ ਗਜ਼ ਦਾ ਵਪਾਰਕ ਪਲਾਟ ਜਿਹੜਾ ਦਿੱਤਾ ਜਾਣਾ ਜੋ ਪਹਿਲਾਂ 800 ਗਜ਼ ਸੀ। ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਵਿਚ ਜ਼ਮੀਨ ਦੀ ਮਲਕੀਅਤ 1 ਏਕੜ ਤੋਂ ਵੱਧ ਹੋਣੀ ਚਾਹੀਦੀ ਹੈ। ਸੋਧੀ ਹੋਈ ਨੀਤੀ ਦੇ ਤਹਿਤ ਜ਼ਮੀਨ ਦੇ ਟੁਕੜਿਆਂ ਵਾਲੇ ਜ਼ਮੀਨ ਮਾਲਕਾਂ ਨੂੰ ਵਿਸ਼ੇਸ਼ ਲੈਟਰਸ ਆਫ ਇੰਟੈਂਟ ਵੀ ਜਾਰੀ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸਕੀਮ ਦੇ ਅਧੀਨ ਅਲਾਟ ਕੀਤੇ ਗਏ ਵਿਕਸਿਤ ਪਲਾਂਟ ਦੀ ਰਜਿਸਟ੍ਰੇਸ਼ਨ ਸਮੇਂ ਅਸਲ ਜ਼ਮੀਨ ਮਾਲਕਾਂ ਤੋਂ ਕੋਈ ਸਟੈਂਪ ਜਿਹੜੀ ਹੈ ਡਿਊਟੀ ਨਹੀਂ ਲਈ ਜਾਏਗੀ। ਇਕ ਹੋਰ ਸੋਧ ਦੇ ਤਹਿਤ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਸੜਕਾਂ ਤੇ ਹੋਰ ਜਨਤਕ ਮਕਸਦਾਂ ਦੇ ਲਈ ਜਿਹੜੀ ਹੈ ਐਕਵਾਇਰ ਹੁੰਦੀ ਹੈ, ਤਾਂ ਉਨ੍ਹਾਂ ਕਿਸਾਨਾਂ ਨੂੰ ਐਕਵਾਇਰ ਜ਼ਮੀਨ ਜਿਹੜੀ ਹੈ ਬਦਲੇ ਪਲਾਟ ਜਿਹੜੇ ਨੇ ਮਿਲਣਗੇ। ਇਹਦੇ ਉੱਤੇ ਕਾਫੀ ਆਉਣ ਵਾਲੇ ਦਿਨਾਂ ਚ ਟਕਰਾਅ ਸ਼ੁਰੂ ਹੋ ਜਾਣਾ ਹੈ ਜੋ ਹਾਲਾਤ ਨੇ ਲਾਗੂ ਕਰ ਦਿੱਤਾ। ਮੈਂ ਅੱਜ ਤੋਂ 4.5 ਸਾਲ ਪਹਿਲਾਂ ਵੀ ਗੱਲ ਕਹੀ ਸੀ ਕਿ ਮਾਨ ਸਾਹਿਬ ਐਮ ਪੀ ਚੰਗੇ ਸੀਗੇ, ਮੁੱਖ ਮੰਤਰੀ ਬਣ ਕੇ ਉਹ ਕੰਮ ਉਨ੍ਹਾਂ ਨੇ ਕਢਵਾਲੇ ਜਿਹੜੇ ਕੰਮ ਕਾਂਗਰਸ ਸਰਕਾਰ ਦੇ ਵਿਚ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਦੇ ਵਿਚ ਕੇਂਦਰ ਸਰਕਾਰਾਂ ਨਹੀਂ ਕਰ ਪਾਈਆਂ, ਤੇ ਉਹ ਕੰਮ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ ਸਾਰੇ ਘਰ ਕੰਮ ਕਰਾਲੇ ਨੇ, ਤੇ ਕੱਲ ਨੂੰ ਇਹਦੇ ਉੱਤੇ ਵਿਸਤਾਰ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਦੂਸਰੇ ਪਾਸੇ ਪੰਜਾਬ ਫਾਰਮੂਲਾ ਫੇਲ ਹੋ ਗਿਆ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਨਾਰਾਜ਼ ਹੋ ਗਏ ਨੇ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ਪੰਜਾਬ ਫਾਰਮੂਲੇ ਤੋਂ ਬਹੁਤੇ ਆਗੂ ਨਾਖੁਸ਼ ਜਾਪਦੇ ਨੇ। ਹਾਈ ਕਮਾਂਡ ਨੇ ਲੰਘੇ ਕੱਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ, ਜਦੋਂ ਕਿ 4 ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਪਰ ਸਭ ਆਪਣੋ ਆਪਣੇ ਰਾਹ ਤੁਰਦੇ ਨਜ਼ਰ ਆ ਰਹੇ ਨੇ। ਪੰਜਾਬ ਕਾਂਗਰਸ ਦੇ ਵਿਚ ਹਾਈਕਮਾਂਡ ਦੀ ਨਵੀਂ ਸੂਚੀ ਜਾਰੀ ਹੋਣ ਮਗਰੋਂ ਖਾਮੋਸ਼ੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ, ਪਰ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਨ। ਪ੍ਰਧਾਨਗੀ ਦੀ ਕਤਾਰ ਦੇ ਵਿਚ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸੀ। ਚਰਨਜੀਤ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਖਾਤਿਆਂ ਦੇ ਉੱਤੇ ਹਾਲੇ ਤੱਕ ਨਵੀਂ ਨਿਯੁਕਤੀ ਦੇ ਮਗਰੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਨ ਦੇ ਲਈ ਕੋਈ ਪੋਸਟ ਸਾਂਝੀ ਨਹੀਂ ਕੀਤੀ ਤੇ ਨਾ ਹੀ ਕੋਈ ਪੋਸਟਰ ਲੱਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨਵੀਂ ਸੂਚੀ ਵਾਲੀ ਲਿਸਟ ਨੂੰ ਜਿਹੜਾ ਰੀਟਵਿਟ ਜ਼ਰੂਰ ਕੀਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਸੂਚੀ ਆਉਣ ਮਗਰੋਂ ਸਭ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਐਕਸ ਖਾਤੇ ਦੇ ਉੱਤੇ ਵੀ ਹਾਈਕਮਾਂਡ ਨੂੰ ਮੁਖਾਤਬ ਜਿਹੜਾ ਕੋਈ ਧੰਨਵਾਦ ਪੋਸਟ ਨਜ਼ਰ ਨਹੀਂ ਆਈ, ਜਾਣੀ ਕਿ ਇੱਕ ਤਰ੍ਹਾਂ ਦੇ ਸਿਗਨੇਚਰ ਹੁੰਦੇ ਆ ਵੀ ਹਾਂ ਭਾਈ ਹਾਂ ਪੱਕੀਆਂ ਜਾਂ ਨਾ ਪੱਕੀਆਂ। ਪੋਸਟ ਪਾ ਦਿੱਤੀ ਤਾਂ ਹਾਂ ਪੱਕੀ ਹੋ ਗਿਆ, ਪੋਸਟ ਨਹੀਂ ਪਾਈ ਤਾਂ ਭਾਈ ਨਾ ਪੱਕੀ ਹੋ ਗਿਆ। ਇਸੇ ਤਰ੍ਹਾਂ ਸਾਬਕਾ ਮੰਤਰੀ ਪ੍ਰਗਟ ਸਿੰਘ ਜੋ ਪ੍ਰਧਾਨਗੀ ਦੇ ਦਾਅਵੇਦਾਰ ਸਨ ਉਨ੍ਹਾਂ ਨੇ ਵੀ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਹਾਈਕਮਾਂਡ ਦੇ ਵੱਲੋਂ ਦਿੱਤੀ ਨਵੀਂ ਜ਼ਿੰਮੇਵਾਰੀ ਮਗਰੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਧੰਨਵਾਦੀ ਪੋਸਟ ਨਾ ਸਾਂਝੀ ਕਰਨਾ ਪੰਜਾਬ ਕਾਂਗਰਸ ਦੇ ਵਿਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਂਗ ਜਾਪਦਾ ਨਜ਼ਰ ਆਉਂਦਾ ਹੈ। ਇੰਜ ਜਾਪਦਾ ਹੈ ਕਿ ਉਪਰੋਕਤ ਆਗੂਆਂ ਦੀ ਪਸੰਦਗੀ ਵਾਲਾ ਕਦਮ ਹਾਈਕਮਾਂਡ ਦੇ ਵੱਲੋਂ ਨਹੀਂ ਚੁੱਕਿਆ ਗਿਆ। ਪਤਾ ਲੱਗਿਆ ਕਿ ਦੋ ਸੀਨੀਅਰ ਆਗੂਆਂ ਦੇ ਸ਼ੁਭ ਚਿੰਤਕ ਅੰਦਰੋਂ ਅੰਦਰੀ ਕਾਫੀ ਖਫਾ ਵੀ ਨੇ। ਮੁੱਢਲੇ ਪੜਾਅ ਦੇ ਉੱਤੇ ਕਾਂਗਰਸ ਦਾ ਪੁਨਰਗਠਨ ਹੋਣ ਮਗਰੋਂ ਵੀ ਅੰਦਰੂਨੀ ਧੜੇਬੰਦੀ ਜਿਹੜੀ ਹੈ ਕੋਈ ਘਟੀ ਨਹੀਂ, ਸਮਾਂ ਕੇ ਹੋਰ ਵਧੀ ਨਜ਼ਰ ਆ ਰਹੀ ਹੈ। ਇਸੇ ਮੁੱਦੇ ਦੇ ਉੱਤੇ ਕਹਿੰਦੇ ਨੇ ਕਿ ਕਾਸ਼ ਮੇਰੇ ਕੋਲ ਕੋਈ ਗਿੱਦੜ ਸਿੰਘ ਹੀ ਹੁੰਦੀ। ਪੰਜਾਬ ਕਾਂਗਰਸ ਦੇ ਸੰਗਠਨਾਤਮਕ ਫੇਰ ਬਦਲ ਤੋਂ ਬਾਅਦ ਮਨੀਸ਼ ਤਿਵਾੜੀ ਜਿਹੜੇ ਆ ਉਹਨਾਂ ਨੇ ਜ਼ਰੂਰ ਪੋਸਟ ਕੀਤੀ ਹੈ, ਕਿਹਾ ਕਿ ਜੋ ਹੋਣਾ ਹੈ ਹੋ ਕੇ ਰਹੇਗਾ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਾਰਟੀ ਦੇ ਸੰਗਠਨਾਤਮਕ ਫੇਰਬਦਲ ਦੇ ਵਿੱਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਪੋਸਟ ਜਿਹੜੀ ਹੈ ਰਹੱਸਮਈ ਪੋਸਟ ਸਾਂਝੀ ਕੀਤੀ ਹੈ। ਨਵੇਂ ਐਲਾਨੇ ਗਏ ਸੂਬਾਈ ਕਮੇਟੀਆਂ ਦੇ ਵਿੱਚ ਆਪਣੀ ਸ਼ਮੂਲੀਅਤ ਨਾ ਹੋਣ ਦੇ ਬਾਰੇ ਇਕ ਅਖਬਾਰੀ ਰਿਪੋਰਟ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਤਿਵਾੜੀ ਹੋਣਾ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਦੇ ਲਈ ਕੋਈ ਗਿੱਦੜ ਸਿੰਘੀ ਹੁੰਦੀ ਤਾਂ ਇਹ ਕਹਿਣ ਤੋਂ ਬਾਅਦ ਜਿਹੜਾ ਇੰਡੀਆ ਜਿਹੜੀ ਕਾਂਗਰਸ ਹੈ ਨੇ ਮੈਨੂੰ ਪਿਛਲੇ 45 ਸਾਲ ਦੇ ਵਿੱਚ ਬਹੁਤ ਕੁਝ ਦਿੱਤਾ। ਕਹਿੰਦੇ ਮੈਂ ਵੀ ਆਪਣੀ ਪੂਰੀ ਬਾਲਗ ਜ਼ਿੰਦਗੀ ਦਹਾਕਿਆਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੇਵਾ ਦੇ ਵਿੱਚ ਸਮਰਪਿਤ ਕੀਤੀ ਹੈ। ਕਹਿੰਦੇ ਨੇ ਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ। ਇਹ ਪੋਸਟ ਕਾਂਗਰਸ ਦੇ ਵੱਲੋਂ ਪੰਜਾਬ ਦੇ ਲਈ ਇੱਕ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਨ ਦੇ ਇੱਕ ਦਿਨ ਬਾਅਦ ਆਈ, ਜਿਹਦੇ ਵਿੱਚ ਚੋਣਾਂ ਦੇ ਨਾਲ ਸੰਬੰਧਿਤ ਮੁੱਖ ਕਮੇਟੀਆਂ ਦੇ ਲਈ ਚੇਅਰਪਰਸਨ ਅਤੇ 3 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ। ਜਦਕਿ ਤਿਵਾੜੀ ਨੂੰ ਕੋਈ ਜਿਹੜਾ ਇਹਦੇ ਵਿੱਚ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਸੌਂਪੀ ਗਈ। 3 ਵਾਰ ਦੇ ਲੋਕ ਸਭਾ ਸੰਸਦ ਮੈਂਬਰ ਤਿਵਾੜੀ ਵਰਤਮਾਨ ਦੇ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਨੇ ਤੇ ਉਹ ਪਹਿਲਾਂ ਪੰਜਾਬ ਦੇ ਵਿੱਚ ਆਨੰਦਪੁਰ ਸਾਹਿਬ ਤੇ ਲੁਧਿਆਣਾ ਸੰਸਦੀ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ 1 ਹਫ਼ਤੇ ਦੇ ਵਿਪਾਸਨਾ ਸੈਸ਼ਨ ਦੇ ਲਈ ਬੰਗਲੁਰੂ ਰਵਾਨਾ ਹੋ ਗਏ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਡਾ ਦੇਖੋ ਆਪਣਾ ਕਿੰਨਾ ਵਧੀਆ ਏਰੀਆ ਹੈ, ਸ਼ਿਵਾਲਕ ਦੀਆਂ ਪਹਾੜੀਆਂ ਹੋ ਗਈਆਂ, ਲੋਕ ਗਰਮੀਆਂ ਨੂੰ ਉਧਰੋਂ ਇਧਰ ਨੂੰ ਆਉਂਦੇ ਆ ਦੇਖਣ ਨੂੰ, ਪਰ ਸਾਡੇ ਵਾਲੇ ਗਰਮੀ ਦੇ ਵਿੱਚ ਜਾਂਦੇ ਆ, ਪਤਾ ਨਹੀਂ ਸਿਲਸਿਲਾ ਕੀ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ 1 ਹਫ਼ਤੇ ਦੇ ਵਿਪਾਸਨਾ ਸੈਸ਼ਨ ਤੇ ਗਏ ਆ ਤੇ ਪੰਜਾਬ ਦੇ ਮੁੱਖ ਮੰਤਰੀ 1 ਹਫ਼ਤੇ ਦੇ ਵਿਪਾਸਨਾ ਸੈਸ਼ਨ ਤੇ ਬੰਗਲੁਰੂ ਰਵਾਨਾ ਹੋ ਗਏ। ਮੁੱਖ ਮੰਤਰੀ 2 ਜੁਲਾਈ ਤੋਂ 9 ਜੁਲਾਈ ਤੱਕ ਬੰਗਲੁਰੂ ਦੇ ਇੱਕ ਨਿੱਜੀ ਕੁਦਰਤੀ ਇਲਾਜ ਨੈਚੁਰੋਪੈਥੀ ਜਿਹੜੀ ਹੈ ਕੇਂਦਰ ਦੇ ਵਿੱਚ ਰਹਿਣਗੇ। ਤੇ ਭਾਈ ਪੰਜਾਬ ਦੀ ਨੈਚੁਰਪੈਥੀ ਕੌਣ ਕਰੇਗਾ ਜੋ ਹਾਲਾਤ ਬਣੇ ਹੋਏ ਨੇ। ਮੁੱਖ ਮੰਤਰੀ ਮਾਨ ਪਿਛਲੇ ਕਾਫੀ ਸਮੇਂ ਤੋਂ ਰਾਜਨੀਤਿਕ ਸਮਾਗਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿੱਚ ਲਗਾਤਾਰ ਰੁੱਝੇ ਹੋਏ ਸਨ। ਖਾਸ ਤੌਰ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਹਲਕਿਆਂ 'ਚ ਕੀਤੇ ਗਏ ਲੋਕ ਮਿਲਣੀ ਪ੍ਰੋਗਰਾਮਾਂ ਤੇ ਲਗਾਤਾਰ ਦੌਰਿਆਂ ਦੇ ਕਾਰਨ ਉਨ੍ਹਾਂ ਦਾ ਸ਼ਡਿਊਲ ਬੇਹੱਦ ਰੁਝੇਵਿਆਂ ਦਾ ਭਰਿਆ ਕਹਿੰਦੇ ਰਿਹਾ, ਜਿਸ ਦੇ ਨਾਲ ਉਨ੍ਹਾਂ ਨੂੰ ਕਾਫੀ ਥਕਾਵਟ ਮਹਿਸੂਸ ਹੋ ਰਹੀ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਵਿਪਾਸਨਾ ਦੇ ਲਈ ਗਏ ਨੇ। ਗੌਰਤਲਬ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਨਿਯਮਤ ਤੌਰ ਦੇ ਉੱਤੇ ਵਿਪਾਸਨਾ ਧਿਆਨ ਕੇਂਦਰਾਂ ਦੇ ਵਿੱਚ ਜਿਹੜਾ ਜਾਂਦੇ ਰਹੇ ਨੇ ਤੇ ਇਸ ਦੇ ਵਾਰ ਮੁੱਖ ਮੰਤਰੀ ਦੇ ਜਿਹੜਾ ਤੋਂ ਇਲਾਵਾ ਆਪ ਪੰਜਾਬ ਦੇ 2 ਸੀਨੀਅਰ ਆਗੂ ਵੀ ਪਹਿਲਾਂ ਹੀ ਧਿਆਨ ਕੇਂਦਰ ਵਿਖੇ ਜਿਹੜਾ ਗਏ ਹੋਏ ਨੇ। ਹਾਲਾਂਕਿ ਸੂਬੇ ਦੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਪਰ ਸਰਕਾਰੀ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਰੁਟੀਨ ਸਰਕਾਰੀ ਕੰਮਕਾਜ ਆਮ ਵਾਂਗ ਜਾਰੀ ਰਹਿਣਗੇ ਤੇ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਕੋਈ ਰੁਕਾਵਟ ਕਹਿੰਦੇ ਨੇ ਨਹੀਂ ਆਵੇਗੀ। ਦੂਸਰੇ ਪਾਸੇ DA ਬਕਾਏ ਤੇ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ। ਕਾਰਜਕਾਰੀ ਚੀਫ਼ ਜਸਟਿਸ ਬੋਲੇ ਆ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਤੇ ਅਦਾਲਤ ਨੇ ਅਗਲੀ ਸੁਣਵਾਈ ਕੱਲ੍ਹ ਤੇ ਪਾ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ DA ਦੇ ਬਕਾਏ ਸਬੰਧੀ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ਼ ਜਸਟਿਸ ਨੇ ਕਾਰਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰਤੀ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਜੁੜਿਆ ਤੇ ਕਿਹਾ ਕਿ ਉਨ੍ਹਾਂ ਦਾ ਬੈਂਚ ਹੁਣ ਤੋਂ ਇਸ ਮਾਮਲੇ ਦੀ ਸੁਣਵਾਈ ਕਰੇਗਾ। ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ਼ ਜਸਟਿਸ ਨੇ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ ਤੇ ਇਸ ਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਵਿਸਤਾਰ ਦੇ ਵਿੱਚ ਸੁਣਿਆ ਜਾਏਗਾ। ਉਨ੍ਹਾਂ ਸਾਰੀਆਂ ਧਿਰਾਂ ਨੂੰ ਅਗਲੀ ਸੁਣਵਾਈ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰ ਧਿਰ ਦੀਆਂ ਦਲੀਲਾਂ ਜਿਹੜੀਆਂ ਸੁਣੀਆਂ ਜਾ ਸਕਣ। ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਰਕਾਰ ਦੇ ਕੋਲ ਵੱਖ ਵੱਖ ਮੁਫ਼ਤ ਯੋਜਨਾਵਾਂ ਦੇ ਲਈ ਕਾਫ਼ੀ ਫੰਡ ਉਪਲਬਧ ਹੈ, ਭਾਵੇਂ ਇਸ ਦੇ ਵਿੱਚ ਮੁਫ਼ਤ ਬਿਜਲੀ ਪ੍ਰਦਾਨ ਕਰਨਾ, ਮੁਫ਼ਤ ਬੱਸ ਸੇਵਾ ਚਲਾਉਣਾ ਜਾਂ ਔਰਤਾਂ ਨੂੰ 1,000 ਪ੍ਰਦਾਨ ਕਰਨ ਦੀ ਯੋਜਨਾ ਸ਼ਾਮਲ ਹੋਵੇ। ਸਰਕਾਰ ਇਨ੍ਹਾਂ ਪਹਿਲੂਆਂ ਦੇ ਉੱਤੇ ਖਰਚ ਕਰ ਰਹੀ ਹੈ। ਹਾਲਾਂਕਿ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਭੁਗਤਾਨ ਕਰਨ ਜਾਂ ਕਈ ਸਾਲਾਂ ਤੋਂ ਲੰਬਿਤ DA ਦਾ ਬਕਾਏ ਨੂੰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਵਿੱਤੀ ਸੰਕਟ ਦਾ ਹਵਾਲਾ ਦਿੰਦੀ ਹੈ। ਪਟੀਸ਼ਨਰਾਂ ਦੇ ਵਿੱਚ ਜਿਹੜਾ ने अदालत नूं दस्या कि डीए बकाया कर्मचारियों का कानूनी अधिकार है ते फिर भी उन्हां नूं उन्हां दे जिहड़ा बकाए तों वांझा कीता जा रहा। जवाब दे विच कार्यकारी चीफ जस्टिस ने नोट किया कि यह मामला व्यापक जनतक हित दे नाल संबंधित है ते इसकी गंभीरता नूं देखदे हुए सारियां धिरां नूं सुनना जरूरी है। उन्होंने कहा कि यह व्यापक जनतक हित का मामला सारियां धिरां नूं कल जिहड़ा तैयार होके आना चाहिए कल नूं ते सारियां दा पक्ष जिहड़ा कल फिर सुनिया जाएगा तो उस तों बाद ही कुछ ना कुछ फैसला सुनाया जाएगा। दूसरे पासे पंजाब जिहड़ा गल करिए बेदबियां मामलियां दी जांच कर रही है एस आई टी वालों बुरज जवाहर सिंह वाला दा दौरा कीता है 11 साल बाद क्या बात है जी। फिर तो साल 2015 दे बेअदबी अते बहबल कलां पुलिस गोलीकांड मामले दी जांच कर रही विशेष जांच टीम जड़ी है एस आई टी दे मैंबरां ने अज फरीदकोट जिले दे पिंड बुरज जवाहर सिंह वाला दा दौरा कीता जिथों 1 जून 2015 नूं श्री गुरु ग्रंथ साहिब जी दा इक सरूप जड़ा चोरी हो गया सी ते टीम दी अगवाई डीआईजी हरजीत सिंह कर रहे ने। बुरज जवाहर सिंह वाला विखे मुआइना करन तों बाद एस आई टी दे वल्लों बरगाड़ी जाण दा प्रोग्राम सीगा जिथे 12 अक्तूबर अपना 2015 नूं पिंड दीआं गलीआं दे विच श्री गुरु ग्रंथ साहिब जी दे अंग खिलरे मिले सन। इस तों बाद टीम बहबल कलां जावेगी ते उस स्थान जिथे 14 अक्तूबर 2015 नूं बेअदबी दीआं घटनावां नूं लैके धरना दे रहे जिहड़े प्रदर्शनकारियां ते पुलिस दे वल्लों गोली चलाउण तों बाद दो सिख प्रदर्शनकारियां दी मौत हो गई सी। विशेष जांच टीम घटना दे सीन नूं क्रिएट करन दे वास्ते उत्थे कहिंदे पुज्जी है रीक्रिएट करना है। दसनयोग है कि इस गोलीकांड दे विच सुखबीर सिंह बादल साबका आईजी परमराज सिंह उमरानगल साबका जिला पुलिस मुखी चरणजीत शर्मा समेत 9 व्यक्तियां दे खिलाफ चलान अदालत दे विच पेश हो चुका है। बहबल कांड जिहड़ा उहदे विच दो सिख नौजवानां दी पुलिस गोली दे नाल मौत होई सी। बुरज जवाहर सिंह वाला तो श्री गुरु ग्रंथ साहिब जी दे सरूप की चोरी उस तो बाद बरगाड़ी विखे बेअदबी अते फिर कोट कपूरा ते बहबल कलां विखे पुलिस गोलीकांड ने पंजाब दे विच लंबे समय तक चले रोस प्रदर्शना ते सियासी हलचल नूं जन्म दिता सी जिहदे नाल लगातार आउंदियां सरकारां दोषियां नूं सजा दिवाउण दे दबाअ दे हेठ रहियां। एस आई टी दे वल्लों मौका मुआइने दा इह नवां दौर जमीनी ਪੱਧਰ ਦੇ ਉੱਤੇ ਸਬੂਤ ਇਕੱਠੇ ਕਰਨ ਦੇ ਉਦੇਸ਼ ਦੇ ਨਾਲ ਕਹਿੰਦੇ ਕੀਤਾ ਗਿਆ। ਲਓ ਦੱਸੋ ਜੀ 11 ਸਾਲ 11 ਘੰਟਿਆਂ ਦੇ ਬਾਅਦ ਸਬੂਤ ਸਾਰੇ ਕੁਝ ਖੁਰਦ ਬੁਰਦ ਹੋ ਜਾਂਦੇ ਆ 11 ਸਾਲ ਬਾਅਦ ਉਥੋਂ ਸਬੂਤ ਲੱਭਣ ਲੱਗੇ ਹੋਏ ਨੇ ਜੀ ਕਿਆ ਬਾਤ ਹੈ ਜੀ ਕਿਉਂਕਿ ਇਕ ਦਹਾਕੇ ਪੁਰਾਣੇ ਇਸ ਮਾਮਲੇ ਦੀ ਜਾਂਚ ਅਜੇ ਵੀ ਕਹਿੰਦੇ ਜਾ ਰਹੀ ਹੈ। ਦੂਸਰੇ ਪਾਸੇ ਡੀਆਈਜੀ ਭੁੱਲਰ ਸਾਹਿਬ ਪੰਜਾਬ ਦੇ ਮੁਅੱਤਲ ਡੀਆਈਜੀ ਭੁੱਲਰ ਵੱਲੋਂ ਸੀਬੀਆਈ ਅਦਾਲਤ ਦੇ ਵਿਚ ਡਿਸਚਾਰਜ ਅਰਜ਼ੀ ਦਾਇਰ ਕੀਤੀ ਗਈ ਹੈ। ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਚ ਡਿਸਚਾਰਜ ਬਰੀ ਕਰਨ ਦੇ ਲਈ ਵਿਸ਼ੇਸ਼ ਸੀਬੀਆਈ ਜੱਜ ਦੀ ਅਦਾਲਤ ਦੇ ਵਿਚ ਅਰਜ਼ੀ ਦਾਇਰ ਕੀਤੀ ਹੈ। ਸੀਬੀਆਈ ਅਦਾਲਤ ਨੇ ਮੁਲਜ਼ਮ ਦੀ ਅਰਜ਼ੀ ਦੇ ਉਤੇ ਜਵਾਬ ਦਾਇਰ ਕਰਨ ਦੇ ਲਈ ਸੀਬੀਆਈ ਨੂੰ ਜਿਹੜਾ ਨੋਟਿਸ ਜਾਰੀ ਕੀਤਾ। ਵਕੀਲ ਐਚ ਐਸ ਧਨੋਆ ਅਤੇ ਐਸ ਪੀ ਐਸ ਭੁੱਲਰ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਦੇ ਵਿਚ ਮੁਲਜ਼ਮ ਨੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਕੇਸ ਦੇ ਵਿਚ ਡਿਸਚਾਰਜ ਜਿਹੜਾ ਕੀਤਾ ਜਾਵੇ। ਸੀਬੀਆਈ ਦੇ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਰਿਸ਼ਵਤ ਮੰਗਣ ਜਾਂ ਸਵੀਕਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਇੱਥੋਂ ਤੱਕ ਕਿ ਸੀ ਐਫ ਐਸ ਐਲ ਦੀ ਰਿਪੋਰਟ ਨੇ ਵੀ ਨਿਰਣਾਇਕ ਤੌਰ ਦੇ ਉੱਤੇ ਸਾਬਤ ਨਹੀਂ ਕੀਤਾ ਕਿ ਆਵਾਜ਼ ਦੀ ਰਿਕਾਰਡਿੰਗ ਮੁਲਜ਼ਮ ਦੀ ਹੈ। ਇਸ ਕੇਸ ਦੇ ਵਿਚ ਐਫ ਆਈ ਆਰ ਆਕਾਸ਼ ਬੱਤਾ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਗਈ ਸੀ ਜਿਸਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਭੁੱਲਰ ਜੋ ਉਸ ਸਮੇਂ ਡੀ ਆਈ ਜੀ ਰੋਪੜ ਰੇਂਜ ਪੰਜਾਬ ਪੁਲਿਸ ਦੇ ਵਜੋਂ ਤੈਨਾਤ ਸਨ ਉਨ੍ਹਾਂ ਨੇ ਥਾਣਾ ਸਰਹਿੰਦ ਵਿਖੇ ਦਰਜ ਐਫ ਆਈ ਆਰ ਦੇ ਵਿਚ ਅਨੁਕੂਲ ਕਾਰਵਾਈ ਕਰਵਾਉਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਵਿਰੁੱਧ ਕੋਈ ਸਖ਼ਤ ਕਦਮ ਨਾ ਚੁੱਕੇ ਜਾਣ ਨੂੰ ਜਿਹੜਾ ਸੀ ਯਕੀਨੀ ਬਣਾਉਣ ਲਈ ਇਕ ਨਿੱਜੀ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਰਾਹੀਂ ਨਜਾਇਜ਼ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਲੋ ਦੋਸਤੋ ਇਕ ਇੰਟਰਸਟਿੰਗ ਖ਼ਬਰ ਹੈ ਜਿਵੇਂ ਕਿ ਆਪਣੇ ਧਰਮ ਦੀ ਗੱਲ ਹੈ ਮਤਲਬ ਕਿ ਉਹਨੂੰ ਬੰਦੇ ਨੂੰ ਛੇਕ ਦਿੱਤਾ ਜਾਂਦਾ ਹੈ ਪਰ ਜਿਹੜਾ ਪੋਪ ਲੀਓ ਹੈ ਪੋਪ ਫਿਰ ਉਸ ਤੋਂ ਬਾਅਦ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੋਪ ਲੀਓ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੱਖ ਹੋਏ ਕੈਥੋਲਿਕ ਸਮੂਹ ਨੂੰ ਚਰਚ ਦੇ ਵਿਚੋਂ ਬੇਦਖਲ ਕਰ ਦਿੱਤਾ ਗਿਆ। ਵੈਟੀਕਨ ਨੇ ਵੀਰਵਾਰ ਨੂੰ ਅੱਜ ਐਲਾਨ ਕਰ ਦਿੱਤਾ ਕਿ ਪੋਪ ਲੀਓ 14 ਦੀ ਇੱਛਾ ਦੇ ਖਿਲਾਫ਼ 4 ਨਵੇਂ ਬਿਸ਼ਪਾਂ ਦੀ ਨਿਯੁਕਤੀ ਕਰਨ ਵਾਲੇ ਕੈਥੋਲਿਕ ਸਮੂਹ ਦੇ ਪਾਦਰੀ ਤੇ ਮੈਂਬਰ ਹੁਣ ਚਰਚ ਤੋਂ ਵੱਖ ਜਿਹੜਾ ਹੋ ਗਏ ਨੇ ਤੇ ਉਨ੍ਹਾਂ ਨੂੰ ਚਰਚ ਦੇ ਵਿਚੋਂ ਬੇਦਖਲ ਕਰ ਦਿੱਤਾ ਗਿਆ। ਇੱਕ ਕੱਟੜ ਪਰੰਪਰਾਵਾਦੀ ਸਮੂਹ ਜਿਹੜਾ ਹੈ ਸੋਸਾਇਟੀ ਆਫ ਸੇਂਟ ਪੀਊਸ ਟੈਥ ਦੇ ਨੇ ਜਿਹੜਾ ਪੋਪ ਦੇ ਵੱਲੋਂ ਫੈਸਲਾ ਬਦਲਣ ਦੀਆਂ ਅਪੀਲਾਂ ਦੇ ਬਾਵਜੂਦ ਤੇ ਪੋਪ ਦੀ ਮਨਜ਼ੂਰੀ ਤੋਂ ਬਿਨਾਂ ਬੀਤੇ ਦਿਨ ਬੁੱਧਵਾਰ ਨੂੰ ਇਹ ਨਿਯੁਕਤੀ ਕਰ ਦਿੱਤੀਆਂ ਸਨ। ਇਸ ਦੇ ਜਵਾਬ ਦੇ ਵਿਚ ਫਿਰ ਵੈਟੀਕਨ ਜਿਹੜੀ ਹੈ ਉਹਦੇ ਸਿਧਾਂਤਕ ਦਫ਼ਤਰ ਜਿਵੇਂ ਕਿ ਆਪਣਾ ਅਕਾਲ ਤਖ਼ਤ ਸਾਹਿਬ ਹੈ ਤੇ ਇਨ੍ਹਾਂ ਦਾ ਵੈਟੀਕਨ ਸਿਟੀ ਹੈ ਜੀ, ਉਥੋਂ ਜਿਹੜਾ ਸਾਰਾ ਕੁਝ ਫਰਮਾਨ ਆਉਂਦੇ ਆ। ਇਸ ਦੇ ਜਵਾਬ ਦੇ ਵਿਚ ਵੈਟੀਕਨ ਦੇ ਸਿਧਾਂਤਕ ਦਫ਼ਤਰ ਜਿਹੜਾ ਉਹਨੇ ਵੀਰਵਾਰ ਨੂੰ ਇਕ ਫਰਮਾਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਚਾਰ ਬਿਸ਼ਪਾਂ ਦੇ ਨਾਲ ਨਾਲ ਨਿਯੁਕਤੀ ਸਮਾਰੋਹ ਦੇ ਵਿਚ ਹਿੱਸਾ ਲੈਣ ਵਾਲੇ ਦੋ ਹੋਰ ਬਿਸ਼ਪਾਂ ਨੂੰ ਚਰਚ ਦੇ ਵਿਚੋਂ ਬੇਦਖਲ ਕਰ ਦਿੱਤਾ ਗਿਆ, ਜਾਣੀ ਕਿ 6 ਜਾਣੇ ਕਰਤੇ। ਚਰਚ ਦੇ ਵਿਚੋਂ ਬੇਦਖਲ ਕੀਤੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਚਰਚ ਦੇ ਪਵਿੱਤਰ ਸੰਸਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ। ਇਕ ਸਪਸ਼ਟੀਕਰਨ ਨੋਟ ਦੇ ਵਿਚ ਇਹ ਵੀ ਜੋੜਿਆ ਗਿਆ ਕਿ ਇਸ ਸੋਸਾਇਟੀ ਦੇ ਨਾਲ ਸੰਬੰਧਿਤ ਪਾਦਰੀ ਅਤੇ ਆਮ ਮੈਂਬਰ ਜੋ ਰਸਮੀ ਤੌਰ ਦੇ ਉਤੇ ਇਸ ਸਮੂਹ ਦੇ ਨਾਲ ਜੁੜੇ ਹੋਏ ਨੇ ਉਹ ਵੀ ਚਰਚ ਤੋਂ ਵੱਖ ਮੰਨੇ ਜਾਣਗੇ, ਜਾਣੀ ਕਿ ਛੇਕ ਦਿੱਤੇ ਹੈ ਤੇ ਬੇਦਖਲ ਰਹਿਣਗੇ। ਇਸ ਫਰਮਾਨ ਦੇ ਵਿਚ ਸਾਰੇ ਪਾਦਰੀਆਂ ਤੇ ਆਮ ਸ਼ਰਧਾਲੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਰਸਮੀ ਤੌਰ ਦੇ ਉਤੇ ਇਸ ਸੋਸਾਇਟੀ ਦਾ ਸਾਥ ਨਾ ਦੇਣ, ਮਤਲਬ ਕਿ ਸਾਰਾ ਕੁਝ ਉਨ੍ਹਾਂ ਦੇ ਨਾਲ ਜਿੱਦਾਂ ਕਿਹਾ ਵੀ ਮੂੜ ਹੀ ਲਾਉਣਾ ਭਾਈ ਸਾਡੇ ਵਾਲੇ ਫੈਸਲੇ ਆਏ ਨੇ ਉਦਾਂ ਹੀ, ਨਹੀਂ ਤਾਂ ਉਨ੍ਹਾਂ ਨੂੰ ਵੀ ਸਵੈ ਚਾਲਿਤ ਤੌਰ ਦੇ ਉਤੇ ਚਰਚ ਦੇ ਵਿਚੋਂ ਬੇਦਖਲ ਹੋਣ ਦੀ ਸਜ਼ਾ ਭੁਗਤਣੀ ਪਵੇਗੀ। ਸੋਮਵਾਰ ਨੂੰ ਸਮੂਹ ਨੂੰ ਕੀਤੀ ਆਪਣੀ ਆਖਰੀ ਅਪੀਲ ਦੇ ਵਿਚ ਪੋਪ ਲਿਓ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਨਿਯੁਕਤੀ ਚਰਚ ਨੂੰ ਤੋੜਨ ਵਾਲਾ ਕਦਮ ਹੈ ਤੇ ਇਕ ਬਹੁਤ ਹੀ ਗੰਭੀਰ ਪਾਪ ਹੋਣਗੀਆਂ। ਵੈਟੀਕਨ ਦਾ ਇਹ ਤਾਜ਼ਾ ਫੈਸਲਾ ਇਸ ਸਮੂਹ ਦੇ ਉਤੇ ਸਿਕੰਜਾ ਕਸਣ ਦੇ ਲਈ ਕਾਫ਼ੀ ਸਖ਼ਤ ਅਤੇ ਵਿਆਪਕ ਹੈ। ਵੈਟੀਕਨ ਦੀ ਇਹ ਤਾਜ਼ਾ ਕਾਰਵਾਈ 1988 ਦੀਆਂ ਪਾਬੰਦੀਆਂ ਦੇ ਨਾਲੋਂ ਕਿਤੇ ਵੱਧ ਸਖ਼ਤ ਹੈ ਜੋ ਕੇਵਲ ਬਿਸ਼ਪਾਂ ਤੱਕ ਹੀ ਸੀਮਤ ਸਨ, ਜਦੋਂ ਕਿ ਪੋਪ ਫਰਾਂਸਿਸ ਨੇ ਪਹਿਲਾਂ ਇਸ ਸੋਸਾਇਟੀ ਨੂੰ ਵਿਆਹ ਅਤੇ ਪਾਪ ਸਵੀਕਾਰ ਦੇ ਸੰਸਕਾਰ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਪਰ ਵੈਟੀਕਨ ਦੇ ਇਸ ਤਾਜ਼ਾ ਫੈਸਲੇ ਦੇ ਅਨੁਸਾਰ ਹੁਣ ਇਸ ਸਮੂਹ ਦੁਆਰਾ ਜਿਹੜਾ ਕਰਵਾਇਆ ਗਿਆ ਕੋਈ ਵੀ ਵਿਆਹ ਜਾਂ ਪਾਪ ਸਵੀਕਾਰ ਅਵੈਧ ਜਿਹੜਾ ਹੈ ਇਨਵੈਲਿਡ ਮੰਨਿਆ ਜਾਵੇਗਾ। ਹਾਲਾਂਕਿ ਨੋਟ ਦੇ ਵਿਚ ਇਹ ਵੀ ਜਿਹੜਾ ਕਿਹਾ ਗਿਆ ਕਿ ਚਰਚ ਇਕ ਪਿਆਰ ਕਰਨ ਵਾਲੀ ਮਾਂ ਵਾਂਗ ਤੇ ਉਨ੍ਹਾਂ ਸਾਰੇ ਲੋਕਾਂ ਦਾ ਸੱਚੇ ਪਿਆਰ ਅਤੇ ਪੂਰੀ ਦੇਖਭਾਲ ਦੇ ਨਾਲ ਸਵਾਗਤ ਕਰੇਗਾ ਜੋ ਚਰਚ ਦੀ ਜਿਹੜੀ ਹੈ ਮੁੱਖ ਧਾਰਾ ਦੇ ਵਿਚ ਵਾਪਸ ਆਉਣਾ ਚਾਹੁੰਦੇ ਨੇ। ਮੁੱਖ ਧਾਰਾ ਚਰਚ ਤੋਂ ਵੱਖ ਹੋਣ ਦੀ ਇਸ ਲੜਾਈ ਦੇ ਕੇਂਦਰ ਦੇ ਵਿਚ ਲੈਫੇਬਰੇ ਅਤੇ ਉਨ੍ਹਾਂ ਦੇ ਪੈਰੋਕਾਰ ਸਨ ਜੋ 1960 ਦੇ ਦਹਾਕੇ ਦੇ ਵਿਚ ਦੂਜੀ ਵੈਟੀਕਨ ਕੌਂਸਲ ਦੁਆਰਾ ਚਰਚ ਦੇ ਵਿਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਕਰ ਰਹੇ ਸਨ। ਇਹ ਜਿਹੜੇ ਨੇ ਲੈਫੇਬਰੇਵਾਦੀ ਜਿਹੜੇ ਨੇ ਧਾਰਮਿਕ ਆਜ਼ਾਦੀ, ਸਰਵ ਧਰਮ ਸਾਂਝ, ਦੂਜੇ ਮਸੀਹੀ ਫਿਰਕਿਆਂ ਤੇ ਧਰਮਾਂ ਦੇ ਬਾਰੇ ਸਿੱਖਿਆ ਜਿਹੜੀ ਹੈ ਤੇ ਕੈਥੋਲਿਕ ਪੂਜਾ ਜਿਹੜੀ ਹੈ ਪੱਧਤੀ ਦੇ ਵਿਚ ਕੀਤੇ ਸੁਧਾਰਾਂ ਜਿਵੇਂ ਕਿ ਲਾਤੀਨੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਵਿਚ ਮਾਸ, ਪ੍ਰਾਰਥਨਾ, ਸਭਾ ਕਰਨਾ ਬਾਰੇ ਕੌਂਸਲ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰਦੇ ਹੈ। ਉਸ ਕੌਂਸਲ ਦੇ ਵੱਡੇ ਸੁਧਾਰਾਂ ਦੇ ਵਿਚੋਂ ਇਕ ਹਰ ਤਰ੍ਹਾਂ ਦੇ ਜਿਹੜੇ ਯਹੂਦੀ ਵਿਰੋਧ ਦੀ ਨਿੰਦਾ ਕਰਨਾ ਵੀ ਸੀ। ਪੋਪ ਲੀਓ 14ਵੇਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਚਰਚ ਦੀ ਏਕਤਾ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਤੇ ਇਸ ਏਕਤਾ ਦੀ ਬੁਨਿਆਦ ਪੋਪ ਅਤੇ ਬਿਸ਼ਪ ਵਿਚਕਾਰ ਮਜ਼ਬੂਤ ਸੰਬੰਧ ਹੈ। 16 ਜੂਨ ਨੂੰ ਪੋਪ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਲੈਫੇਬਰੇਵਾਦੀ ਜਿਹੜੇ ਨੇ ਚਰਚ ਦੇ ਕੁਝ ਬੁਨਿਆਦੀ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੈ, ਜਿਵੇਂ ਕਿ ਆਪਣੇ ਕਹਿ ਲਓ ਕਿ ਨਿਰੰਕਾਰੀ ਜਿਹੜੇ ਹੋ ਗਏ ਸੰਸਥਾਵਾਂ ਨੇ ਜਾਂ ਹੋਰ ਸੀਗੇ ਉਨ੍ਹਾਂ ਨੂੰ ਜਿਹੜਾ ਵੱਖਰਾ ਜਿਹੜਾ ਇਨ੍ਹਾਂ ਦੇ ਵਿਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ। ਜਿਹਦੀ ਸ਼ੁਰੂਆਤ ਦੂਜੀ ਵੈਟੀਕਨ ਕੌਂਸਲ ਦੇ ਕਈ ਨੁਕਤਿਆਂ ਤੋਂ ਹੁੰਦੀ ਹੈ। ਇਨ੍ਹਾਂ ਤੈਅਸ਼ੁਦਾ ਨਿਯੁਕਤੀਆਂ ਦੇ ਉੱਤੇ ਉਨ੍ਹਾਂ ਕਿਹਾ ਸੀ ਕਿ ਜੇਕਰ ਉਹ ਇਹ ਰਸਤਾ ਚੁਣਦੇ ਨੇ ਤਾਂ ਮੈਨੂੰ ਅਫਸੋਸ ਹੈ ਪਰ ਸਾਨੂੰ ਅੱਗੇ ਵਧਣਾ ਪਵੇਗਾ, ਅਸੀਂ ਰੁਕਾਂਗੇ ਨਹੀਂ। ਇਸ ਸਮੂਹ ਦੀ ਅਮਰੀਕਾ ਦੇ ਵਿਚ ਕਾਫ਼ੀ ਸਰਗਰਮ ਮੌਜੂਦਗੀ ਹੈ ਜਿਸਦਾ ਮੁੱਖ ਦਫ਼ਤਰ ਮਿਸੂਰੀ ਦੇ ਵਿਚ ਹੈ ਤੇ ਪਾਦਰੀਆਂ ਨੂੰ ਸਿਖਲਾਈ ਦੇਣ ਦੇ ਲਈ ਇਕ ਸੈਮੀਨਾਰੀ ਧਾਰਮਿਕ ਸਕੂਲ ਜਿਹੜਾ ਡਿਲਵਿਨ ਵਰਜੀਨੀਆ ਦੇ ਵਿਚ ਹੈ। ਬੁੱਧਵਾਰ ਨੂੰ ਨਵੇਂ ਨਿਯੁਕਤ ਕੀਤੇ ਗਏ ਬਿਸ਼ਪਾਂ ਦੇ ਵਿਚੋਂ ਇਕ ਜਿਹੜਾ ਸੀ ਫਾਦਰ ਮਾਈਕਲ ਗੋਲਡੇਡ ਹਨ ਜੋ ਇਸ ਸੈਮੀਨਾਰੀ ਦੇ ਜਿਹੜਾ ਮੁਖੀ ਹਨ ਸੈਮੀਨਾਰ ਦੇ ਮੁਖੀ ਸਨ ਤੇ ਨਿਯੁਕਤੀਆਂ ਤੋਂ ਬਾਅਦ ਇਕ ਪ੍ਰਾਰਥਨਾ ਸਭਾ ਦੇ ਦੌਰਾਨ ਗੋਲਡੇਡ ਨੇ ਕਿਹਾ ਕਿ ਇਹ ਆਧੁਨਿਕਤਾਵਾਦੀ ਚਰਚ ਇਕ ਅਜਿਹਾ ਮਾਰੂਥਲ ਹੈ ਜੋ ਹਰ ਉਸ ਚੀਜ਼ ਨੂੰ ਖਤਮ ਕਰ ਦਿੰਦਾ ਹੈ ਜਿਸ ਨੂੰ ਇਹ ਛੂੰਹਦਾ ਹੈ। ਲਓ ਜੀ ਦੋਸਤੋ, ਇਨ੍ਹਾਂ ਦੇ ਵਿਚ ਵੀ ਜਿਹੜੇ ਤਕਰਾਰ ਚੱਲਦੇ ਨੇ, ਇਹ ਹੈ ਜੀ ਪੋਪ ਦੀ ਕਾਰਵਾਈ, ਉਹਦੀ ਤਾਕਤ ਜਿਹੜੀ ਉਹਨੇ ਸਾਬਤ ਕੀਤੀ ਹੈ। ਕਹਿੰਦਾ ਤੁਸੀਂ ਇਕ ਇਕ ਬੰਦਾ ਛਾਂਟਦੇ ਹੋ, ਅਸੀਂ ਤਾਂ ਪੂਰੇ ਦਾ ਪੂਰਾ ਗਰੁੱਪ ਹੀ ਛਾਂਟ ਕੇ ਪਰੇ ਮਾਰਾਂਗੇ। ਤੇ ਲਓ ਦੋਸਤੋ, ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
3: ਹਾਲ ਚਾਲ ਠੀਕ ਹੈ ਜੀ।
2: ਜੀ
3: ਤੁਸੀਂ ਤਾਂ ਭੋਪਾਲ ਦੀ ਖਬਰ ਦੇ ਵਿਚ ਫਸ ਗਏ ਅੱਜ ਜੀ।
2: ਬਿਲਕੁਲ ਹੈ ਜੀ,
3: ਕੁੱਲ ਬੁਲਾ ਕੇ ਧਰਮ ਸਾਰਿਆਂ ਨੂੰ ਖਤਰਾ ਹੋ ਗਿਆ।
2: ਬਿਲਕੁਲ, ਧਰਮ ਸੰਕਟ ਚੱਲਦਾ ਪਿਆ ਜੀ।
3: ਹਾਂਜੀ
2: ਜੀ,
3: ਲੋਕੀ ਸਿਆਣੇ ਹੁੰਦੇ ਜਾਂਦੇ ਹੈਗੇ ਆ, ਤੇ ਧਰਮ ਨੂੰ ਸਾਰਿਆਂ ਨੂੰ ਖਤਰਾ ਪੈ ਗਿਆ।
2: ਬਿਲਕੁਲ ਹੈ,
3: ਪਰ ਦੇਖੋ ਨਾ ਇਹਨਾਂ ਦਾ ਵੀ ਓਹੋ ਹੀ ਆ ਕਿ ਇੱਕ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਉਹਨੂੰ ਜਿਹੜਾ ਆ ਉਹਨਾਂ ਨੇ ਇਹਨਾਂ ਦੇ ਜਿੱਦਾਂ ਸਾਡੇ ਹੈਗੇ ਆ ਵੀ ਹਾਂਜੀ ਇਹ ਕਾਰਡੀਨਲ ਤੋਂ ਜਿਹੜੇ ਹੈਗੇ ਆ ਅੱਗੇ ਇਹਨਾਂ ਤੇ ਚੱਲਦੇ ਆ ਨਾ ਜੀ, ਜਿੱਦਾਂ ਸੀਰੀਜ਼ ਚੱਲਦੀ ਆ, ਪ੍ਰੀਸਟ ਪਹਿਲਾਂ ਜਿਹੜੇ ਹੈਗੇ ਆ ਤੇ ਫਾਦਰ ਬਣਦੇ, ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ। ਹਾਂਜੀ, ਫੇਰ ਕਾਰਡੀਨਲ ਤੱਕ ਜਾਂਦੇ ਆ, ਕਾਰਡੀਨਲ ਤੋਂ ਅੱਗੇ ਜਿਹੜਾ ਹੈਗਾ ਆ ਉਹ ਕਾਰਡੀਨਲ ਤੋਂ ਅੱਗੇ ਜਿਹੜਾ ਆ ਫੇਰ ਇੱਥੋਂ ਪੋਪ ਦੀ ਚੋਣ ਹੁੰਦੀ, ਬਿਸ਼ਪ ਬਿਸ਼ਪ ਤੋਂ ਅੱਗੇ ਫੇਰ ਇਹ ਜਿਹੜੇ ਹੈਗੇ ਪੋਪ।
2: ਹਾਂਜੀ, ਜਿਵੇਂ ਆਪਣੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਵੀ ਚੁਣਦੇ, ਉਹ ਵੀ ਇਸੇ ਨੀਤੀ ਦੇ ਉੱਤੇ ਆ ਜੀ ਤਕਰੀਬਨ।
3: ਹਾਂਜੀ,
2: ਗਰਾਊਂਡ ਵਰਕ ਕਰਨਾ ਪੈਂਦਾ ਜੀ ਪਹਿਲਾਂ।
3: ਐਨੀਵੇ ਵਧੀਆ ਆ ਜੀ, ਬਸ ਇਹ ਆ ਵੀ ਹਾਂਜੀ ਤੁਸੀਂ ਜਿੱਦਾਂ ਅਕਾਲ ਤਖ਼ਤ ਸਾਹਿਬ ਦੀ ਪਦਤੀ ਦੇ ਨਾਲ ਸਮਝਾਇਆ ਹੈਗਾ ਆ ਤੇ ਖਬਰ ਪੱਲੇ ਪੈ ਗਈ, ਅਦਰਵਾਈਜ਼ ਸਾਨੂੰ ਕਿੱਥੇ ਪਤਾ ਲੱਗਣਾ ਸੀ ਜੀ ਇਹਨਾਂ ਗੱਲਾਂ ਦਾ।
2: ਸੈਣੀ ਸਾਹਿਬ ਦੇਖੋ, ਇਹ 4500-4000 ਸਾਲ ਪੁਰਾਣਾ ਜਾਂ 3500 ਸਾਲ ਪੁਰਾਣਾ ਹੈਗਾ ਜੀ, ਸਭ ਤੋਂ ਪੁਰਾਣੇ ਧਰਮਾਂ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਧਰਮਾਂ ਦੀ ਤਾਂ ਉਹਨਾਂ ਦੇ ਵਿੱਚੋਂ, ਚਲੋ ਆਪਾਂ ਤਾਂ ਹੈਗੇ 500-600 ਸਾਲ ਪੁਰਾਣੇ ਅਜੇ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਵਿਚਾਰਦੇ ਆ ਤਾਂ ਉਹੀ ਜਿਹੜਾ ਕਹਿੰਦੇ ਆ ਕਿ ਹਰ ਧਰਮ ਦਾ ਸੰਦੇਸ਼ ਤਾਂ ਇਹੀ ਆ ਨਾ ਕਿ ਇਨਸਾਨ ਬਣੋ ਤੇ ਇਨਸਾਨ ਦੀ ਇਨਸਾਨੀਅਤ ਦੀ ਕਦਰ ਕਰੋ, ਪਰ ਉਹ ਰੀਤੀ ਰਿਵਾਜ ਕਹਿ ਲਓ ਜਾਂ ਬੋਲੀਆਂ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚ ਹੁੰਦੀਆਂ। ਕਈ ਵਾਰੀ ਮੈਂ ਜ਼ਿਕਰ ਕਰਦਾ ਕਿ ਪੰਜਾਬ ਦਾ ਜਿਹੜਾ DNA ਹੈ ਜਾਂ ਪੰਜਾਬੀਆਂ ਦਾ ਜਿਹੜਾ DNA ਹੈ, ਵੈਸੇ ਕਹਿ ਤਾਂ ਦਿੰਦੇ ਕਿ ਅਸੀਂ ਉੱਥੇ ਤੇ ਮੂਲ ਨਿਵਾਸੀ ਹਾਂ, ਪਰ ਨਹੀਂ, ਉਹ ਅਫਰੀਕਾ ਤੋਂ ਜਦੋਂ ਦੇ ਤੁਰੇ ਲੋਕ ਪੰਜ ਤਰਫੇ ਨੂੰ ਤੁਰੇ ਸੀਗੇ ਤਾਂ ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਪੰਜਾਬੀਆਂ ਦੇ ਵਿੱਚ ਕਿਤੇ ਨਾ ਕਿਤੇ ਯੂਰਪੀਅਨ ਜਿਹੜੇ ਨੇ ਲੋਕ ਨੇ ਨਾ ਉਹਨਾਂ ਦਾ ਖੂਨ ਹੈਗਾ ਵਿੱਚ ਜੀ ਉਹਦੇ ਵਿੱਚ।
3: ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਕਹਿੰਦੇ ਹੈਗੇ ਆ, ਇਹ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਨਾ ਜੀ, ਜਿਹੜੀ ਪੋਪ ਵਾਲੀ ਖਬਰ ਆ ਵੀ ਹਾਂ ਜੀ ਜਿੱਦਾਂ ਉਹਨਾਂ ਨੇ ਜਿੱਦਾਂ ਅਕਾਲ ਤਖ਼ਤ ਦੇ ਕਿਸੇ ਦਾ ਟਕਸਾਲ ਦੇ ਜਿਹੜਾ ਹੈਗਾ ਆ ਬੁਣੀ ਨੂੰ ਕਹਿੰਦਾ ਆ ਤੇ ਭਾਈ ਏਦਾਂ ਹੀ ਟਕਸਾਲ ਦੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਕਿਸਮ ਦੀ ਇੱਕ ਟਕਸਾਲ ਦੇ ਜਿਹੜੇ 6 ਮੈਂਬਰ ਹੈਗੇ ਆ ਉਹਨਾਂ ਨੂੰ ਕਰ ਦਿੱਤਾ ਜੀ ਵੀ ਹਾਂ ਜੀ ਕਈ ਵਾਰ ਕਰ ਦਿੱਤਾ ਵੀ ਉਹਨਾਂ ਦੁਆਰਾ ਕਰਾਇਆ ਆ ਵਿਆਹ ਤੇ ਉਹਨਾਂ ਦੁਆਰਾ ਲਿਆ ਆ ਕਨਫੈਸ਼ਨ ਜਿਹੜਾ ਆ ਉਹ ਹੁਣ ਰੱਬ ਨੂੰ ਮਨਜ਼ੂਰ ਨਹੀਂ ਹੋਊਗਾ।
2: ਬਿਲਕੁਲ
3: ਬਿਲਕੁਲ ਨੀ, ਰੱਬ ਨੂੰ ਮਨਜ਼ੂਰ ਨਹੀਂ ਜੀ।
2: ਹਾਂਜੀ, ਉਹ ਸੰਪਰਦਾਵਾਂ ਇਹਨਾਂ ਦੇ ਵਿੱਚ ਵੀ ਬਹੁਤ ਹੈਗੀਆਂ ਜੀ, ਵੱਖਰੀਆਂ ਵੱਖਰੀਆਂ। ਬਿਲਕੁਲ, ਆਪਣੇ ਵੀ ਹੈਗੀਆਂ ਸੰਪਰਦਾਵਾਂ ਵੱਖਰੀਆਂ ਵੱਖਰੀਆਂ ਜੀ।
3: ਹਾਂਜੀ, ਓਦਾਂ ਵੀ ਅਦਰਵਾਈਜ਼ ਵੀ ਸਰ ਇਹਨਾਂ ਦੇ ਦੋ ਤਾਂ ਮੇਜਰ ਸੈਕਟ ਹੈਗੇ ਆ ਨਾ, ਓਲਡ ਟੈਸਟਾਮੈਂਟ ਜਿਹੜਾ ਆ ਉਹ ਤੇ ਦੂਜਾ ਜਿਹੜਾ ਹੈਗਾ ਆ।
2: ਬਿਲਕੁਲ ਹੈ ਜੀ,
3: ਉਹ ਵੱਖਰਾ ਵੱਖਰਾ ਹੈਗਾ ਜੀ।
2: ਜੀ
3: ਐਨੀਵੇ ਹੁਣ ਆਈਏ ਜੀ ਖਬਰਾਂ ਪੰਜਾਬ ਦੀਆਂ ਤੇ ਜੀ।
2: ਬਿਲਕੁਲ ਜੀ,
3: ਪਹਿਲਾਂ ਤਾਂ DIG ਭੁੱਲਰ ਦੀ ਜਿਹੜੀ ਹੈਗੀ ਆ ਡਿਸਚਾਰਜ ਵਾਲੀ ਐਪਲੀਕੇਸ਼ਨ, ਇਹ ਤਾਂ ਸਰ ਅੱਜ ਹੀ ਭਾਵੇਂ ਤੁਸੀਂ ਇੱਥੇ ਲਿਖ ਲਓ ਡਿਸਮਿਸ।
2: ਹਾਂਜੀ,
3: ਹਾਂ ਇਹ ਡਿਸਮਿਸ ਹੋਏਗੀ ਇਸ ਕਰਕੇ ਜੀ ਵੀ ਜੇ ਤਾਂ ਹੁੰਦੀ ਦੂਜੇ ਪਾਸੇ ਪੰਜਾਬ ਸਰਕਾਰ ਤੇ ਫੇਵਰ ਕਰ ਜਾਂਦੀ, ਦੂਜੇ ਪਾਸੇ ਆ CBI।
2: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਜੀ, ਅੱਗੇ ਚੋਣਾਂ ਨੇ, ਜੇ ਉਹਨਾਂ ਨੂੰ ਡਿਸਚਾਰਜ ਕਰਦੇ ਆ ਤਾਂ ਉਹ ਤਾਂ ਫਿਰ ਬੂਸਟ ਮਿਲੇਗਾ ਇਹਨਾਂ ਦੀ ਪਾਰਟੀ ਨੂੰ ਜੀ ਕਿ ਸਾਡਾ ਬੰਦਾ ਸਹੀ ਸੀਗਾ।
3: ਨਾਲੇ ਭਾਰਤ ਸਾਹਿਬ ਉੱਥੇ ਲਾਅ ਨੀ ਹੈ ਇਸ ਤਰੀਕੇ ਦਾ, ਗੱਲ ਤਾਂ ਇਹ ਹੈਗਾ ਆ, ਲਾਅ ਇਹ ਕਹਿੰਦਾ ਹੈਗਾ ਆ ਕਿ ਜੇ ਮਤਲਬ ਜਦੋਂ ਕੋਈ ਬੰਦਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਫੜਿਆ ਜਾਂਦਾ ਹੈਗਾ ਆ, ਉਹ ਐਟ ਦਾ ਸਟੇਜ ਆਫ ਚਾਰਜ ਜਿਹੜਾ ਉਹਨੇ ਲੀਗਲ ਪੁਆਇੰਟ ਰੇਜ਼ ਕੀਤੇ ਆ ਜੀ, ਵੀ ਮੇਰੀ ਜਿਹੜੀ ਆਵਾਜ਼ ਜਿਹੜੀ ਆ ਉਹ ਨਹੀਂ ਮਿਲਦੀ ਜਾਂ ਨਹੀਂ ਮਿਲਦੀ ਹੈਗੀ, ਮਤਲਬ ਇਹ ਕਿ ਉਹਨੇ ਜੇ ਉਹ ਕੀਤਾ ਉਹ ਮਤਲਬ ਡਿਫੈਂਸ ਲੈ ਰਿਹਾ ਆ, ਉਹ ਐਵੀਡੈਂਸ ਨੂੰ ਐਪਰੀਸ਼ੀਏਟ ਕਰ ਰਿਹਾ ਆ, ਐਵੀਡੈਂਸ ਤੇ ਡਿਸਕਸ਼ਨ ਕਰ ਰਿਹਾ ਆ
2: ਜੀ,
3: ਐਵੀਡੈਂਸ ਤੇ ਡਿਸਕਸ਼ਨ ਹੋਣੀ ਆ ਐਟ ਦਾ ਐਂਡ। ਹਾਂਜੀ, ਜਦੋਂ ਮਤਲਬ ਜਿਹੜਾ ਹੈਗਾ ਤੇ ਇਸ ਕਰਕੇ ਚਾਰਜ ਦੇ ਉੱਤੇ ਡਿਸਚਾਰਜ ਦੀ ਐਪਲੀਕੇਸ਼ਨ ਤਾਂ ਇਹ ਆ ਵੀ ਗਵਾਹੀਆਂ ਦੀ ਲੋੜ ਨਹੀਂ ਜੀ, ਵੀ ਮੇਰੇ ਕੇਸ ਖਿਲਾਫ਼ ਕੇਸ ਹੀ ਨੀ ਬਣਦਾ ਤੇ ਮੈਨੂੰ ਬਰੀ ਕਰ ਦਿੱਤਾ ਜਾਵੇ,
2: ਪਰ ਉਹ
3: ਕੋਰਟ ਨੇ ਅਨਾਲਿਸਿਸ
4: ਇਸ ਆਧਾਰ ਦੇ ਉੱਤੇ ਤਾਂ ਥੋੜੀ ਛੱਡਿਆ ਜਾ ਸਕਦਾ ਸੈਣੀ ਸਾਹਿਬ ਕਿ ਆਵਾਜ਼ ਨਹੀਂ ਮਿਲਦੀ, ਬਾਕੀ ਜੋ ਕੋਠੀ ਦੇ ਵਿੱਚੋਂ ਜਾਂ ਹੋਰ ਜਗਾਵਾਂ ਦੇ ਵਿੱਚੋਂ ਜਾਇਦਾਦਾਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਲੀਆਂ ਨੇ ਤਾਂ ਉਹਨੂੰ ਕਿੱਦਾਂ ਇਗਨੋਰ ਕੀਤਾ ਜਾ ਸਕਦਾ?
3: ਉਹ ਕਹਿੰਦਾ ਨਾ ਜੀ, ਉਹਨੇ ਆਪਣੀ ਪਲੀ ਤਾਂ ਉਹਦੀ ਇਹੀ ਆ ਨਾ ਜੀ
4: ਜੀ
3: ਕਿ ਹਾਂਜੀ ਵੀ ਮੇਰਾ ਜਿਹੜਾ ਹੈਗਾ ਆ ਮੇਰੀ ਗ੍ਰਿਫਤਾਰੀ ਇਲੀਗਲ ਹੋਈ ਆ ਜੀ, ਮੈਂ ਕਰਪਸ਼ਨ ਕੀਤੀ ਨੀ ਜੀ, ਮੈਂ ਮੰਗਿਆ ਹੀ ਨੀ ਜੀ, ਪਰ ਬਟ ਉਹ ਰਿਕਵਰੀ ਜਿਹੜੀ ਹੈਗੀ ਉਹਨੇ ਥੋੜਾ ਪਿੱਛਾ ਛੱਡਣਾ ਜੀ।
4: ਬਿਲਕੁਲ ਹੈ ਜੀ।
3: ਦੂਜੀ ਗੱਲ ਇਹ ਹੈਗੀ ਕਿ ਜਿਹੜੀਆਂ ਚੀਜ਼ਾਂ ਹੁਣ ਇਹ ਕਹਿ ਰਹੇ ਹੈਗੇ ਆ ਉਹ ਤਾਂ ਹੋਣੀਆਂ, ਉਹਦਾ ਟਾਈਮ ਹੀ ਇਹ ਆ ਕਿ ਐਟ ਦਾ ਐਂਡ ਆਫ ਦਾ ਲਿਟੀਗੇਸ਼ਨ ਜਿਹੜੀਆਂ ਉਹ ਡਿਸਕਸ ਹੋਣੀਆਂ ਜੀ
4: ਜੀ।
3: ਹੋ ਸਕਦਾ ਉਹਦੀ ਗੱਲ ਠੀਕ ਵੀ ਹੋਵੇ ਪਰ ਐਟ ਦੇ ਸਟੇਜ ਉਹ ਕੰਸੀਡਰ ਨੀ ਕੀਤੀ ਜਾ ਸਕਦੀ ਜੀ, ਇਸ ਕਰਕੇ ਇਹਦੀ ਐਪਲੀਕੇਸ਼ਨ ਤਾਂ ਹੋਣੀ ਆ ਡਿਸਮਿਸ। ਐਵੇਂ ਪਤਾ ਨੀ ਵਿਚਾਰੇ ਨੂੰ ਕਿਹੜੇ ਵਕੀਲ ਨੇ ਲਾਤਾ ਤੇ ਪੈਸੇ ਲੈ ਲਏ ਤੇ ਚਲੋ ਕੋਈ ਨੀ, ਕਿਸੇ ਬਥੇਰੇ ਇਹਨਾਂ ਨੇ ਕਮਾਏ ਹੁੰਦੇ ਆ ਤੇ ਅਲਟੀਮੇਟਲੀ ਕੰਮ ਤਾਂ ਏਦਾਂ ਹੀ ਆਉਂਦੇ ਆ ਜੀ।
4: ਬਹੁਤ ਵੀਕ ਪੁਆਇੰਟ ਹੈ ਸਿੱਧਾ ਕਹੀਏ ਤਾਂ ਜੀ। ਬਿਲਕੁਲ ਜੀ।
3: ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਏਦਾਂ ਹੈਗੇ ਨਾ ਜੀ, ਮਤਲਬ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਫਸ ਜਾਂਦਾ ਆ। ਕੱਲ ਡਾਕਟਰ ਪੱਟੀ ਸਾਹਿਬ ਕਹਿੰਦੇ ਸੀ, ਕਹਿੰਦੇ ਵਕੀਲਾਂ ਨੂੰ ਕਹਿੰਦੇ ਫਿਰ ਧਰਮਰਾਜ ਨੀ ਲੇਖਾ ਲੈਂਦਾ ਤੇ ਡਾਕਟਰ ਲੇਖਾ ਲੈਂਦੇ ਆ। ਮੈਂ ਸੋਚਦਾ ਹੈਗਾ ਆ ਵੀ ਡਾਕਟਰਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ, ਹਾਂਜੀ ਤੇ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ ਜੀ। ਇੱਥੇ ਤੱਕ ਲੋਕਾਂ ਤਾਂ ਇੱਥੇ ਸਤਸੰਗ ਤਾਂ ਏਦਾਂ ਚੱਲਦਾ ਆ ਵੀ ਉਹ ਜਿਹੜੇ ਡੇਰਿਆਂ ਤੇ ਜਾਂਦੇ ਅਗਲੇ ਕਹਿੰਦੇ ਰੱਬ ਦੀ ਕਚਹਿਰੀ ਦੇ ਵਿੱਚ ਤੁਹਾਡੇ ਇਹ ਵਕੀਲ ਹੋਣਗੇ ਜੀ।
4: ਸੈਣੀ ਕਰਕੇ ਜਦੋਂ ਵਸੀਅਤ ਲੈ ਕੇ ਆਉਂਦੇ ਆ ਵਕੀਲ ਹੀ ਲੈ ਕੇ।
3: ਬਿਲਕੁਲ ਜੀ, ਵਕੀਲ ਤੋਂ ਬਿਨਾ ਨਾ ਇੱਥੇ ਗਤੀ ਆ ਤੇ ਨਾ ਉੱਪਰ ਗਤੀ ਆ। ਉੱਪਰ ਵਾਸਤੇ ਵੀ ਤੁਹਾਨੂੰ ਵਕੀਲ ਚਾਹੀਦਾ ਤੇ ਥੱਲੇ ਵਾਸਤੇ ਵੀ ਵਕੀਲ ਚਾਹੀਦਾ ਜੀ। ਤੈਨੀ ਵੇ ਜੀ ਅੱਗੇ ਆ ਜਾਈਏ ਜੀ, ਆਪਣਾ ਜਿਹੜਾ ਹੈਗਾ ਆ ਪੰਜਾਬ ਤੇ ਜਿਹੜੇ ਉਹ ਕੇਸ ਜਿਹੜੇ 11 ਸਾਲ ਬਾਅਦ ਅੱਜ ਸੀਨ ਜਿਹੜਾ ਰੀਕ੍ਰੀਏਟ ਕਰ ਰਹੇ ਆ
4: ਜੀ,
3: ਇਹ ਤੋਂ ਵੱਡੀ ਕਾਨੂੰਨ ਵਾਸਤੇ ਜਿਹੜੀ ਲਾਚਾਰੀ ਕੀ ਹੋ ਸਕਦੀ ਹੈ ਜੀ?
4: ਸੈਣੀ ਸਾਹਿਬ ਹਾਸੋ ਹੀ ਨਹੀਂ, ਇੱਕ ਅਣਜਾਣ ਵਿਅਕਤੀ ਮੇਰੇ ਵਰਗਾ ਕਹਿਦਾ 11 ਸਾਲ ਬਾਅਦ ਸਬੂਤ ਜੁਟਾਉਣਗੇ ਜੀ, ਉੱਥੇ ਤਾਂ 11 ਘੰਟੇ 11 ਮਿੰਟ ਹੀ ਬਹੁਤ ਹੈ ਜੀ ਉਹ ਚੀਜ਼ਾਂ ਨੂੰ ਡਿਸਟਰੋਏ ਕਰਨ ਦੇ ਲਈ। ਦੱਸੋ 11 ਸਾਲਾਂ ਬਾਅਦ ਸਬੂਤ ਲੱਭਦੇ ਫਿਰਦੇ ਆ?
3: 11 ਸਾਲਾਂ ਬਾਅਦ, 11 ਸਾਲਾਂ ਬਾਅਦ ਤੁਸੀਂ ਕ੍ਰਾਈਮ ਸੀਨ ਤੇ ਜਾਓਗੇ, ਉੱਥੇ ਤਾਂ ਸਾਰਾ ਜਿਹੜਾ ਹੈਗਾ ਨਕਸ਼ਾ ਹੀ ਪਲਟਿਆ ਆਇਆ ਹੋਣਾ ਜੀ।
4: ਸਾਲ ਦਾ ਮੁੰਡਾ 12 ਸਾਲਾਂ ਦਾ ਹੋ ਜਾਂਦਾ ਜੀ, 11 ਸਾਲਾਂ ਚ ਦੱਸਣਾ ਪੈਣਾ ਜੀ।
3: ਬਿਲਕੁਲ ਜੀ
4: ਜੀ।
3: ਪਰ ਸਾਹਿਬ ਉਹਦੇ ਵਿੱਚ ਕੀ ਆ ਕਿ ਗਿਆਨੀ ਰਘਵੀਰ ਸਿੰਘ ਦੀ ਸਟੇਟਮੈਂਟ ਪਹਿਲਾਂ ਕਰਾਈ ਗਈ ਜੀ,
4: ਹਾਂਜੀ,
3: ਉਸ ਤੋਂ ਬਾਅਦ ਹੁਣ ਕੀ ਕਰਦੇ ਪਏ ਹੈਗੇ ਆ, ਸਿੱਟ ਬਦਲ ਦਿੱਤੀ ਗਈ। ਹੁਣ ਇਸ ਸਿੱਟ ਨੂੰ ਕੋਈ ਆਪਣਾ ਪੋਲੀਟੀਕਲ ਸਕੋਰ ਜਿਹੜਾ ਆ ਉਹ ਸੈੱਟ ਕਰਨ ਵਾਸਤੇ ਯੂਜ਼ ਕਰਨਾ ਹੋਣਾ ਆ ਜੀ। ਉਹ ਕੀ ਕਰਨਗੇ ਜੀ, ਇਹ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਇਨਵੈਸਟੀਗੇਟ ਕਰਕੇ ਇੱਕ ਅੱਧੀ ਧਾਰਾ ਜਿਹੜੀ ਹੈਗੀ ਆ ਉਹ ਹੋਰ ਜਿਹੜੀ ਆ ਲਾ ਕੇ ਤੇ ਹਾਂਜੀ ਰਫਟ ਪਾ ਲੈਣਗੇ। ਜੋ ਅੰਦਾਜ਼ਾ ਆ ਵੀ ਹਾਂ ਜੀ ਵੀ ਇਹਨਾਂ ਨੇ ਟਰੈਪ ਕਰਨਾ ਵੀ ਸੁਖਵੀਰ ਬਾਦਲ ਨੂੰ ਟਰੈਪ ਕਰਨਾ ਜੀ, ਵੀ ਉਹਨੇ ਇਹ ਗਨਾਹ ਮੰਨੇ ਸੀ ਜੀ, ਹਾਂਜੀ।
4: ਮੈਂ ਸ਼ਾਇਦ ਹੋ ਸਕਦਾ ਕਿ ਅਣਜਾਣ ਕਾਨੂੰਨ ਤੋਂ, ਪਰ ਜਰੂਰ ਦੋਸਤਾਂ ਦੇ ਲਈ ਜਾਂ ਮਨਾਂ ਦੇ ਵਿੱਚ ਉਹਨਾਂ ਦੇ ਵੀ ਸਵਾਲ ਹੋਏਗਾ। ਪਰ ਜਿਹੜੀ ਚਾਰਜਸ਼ੀਟ ਦਾ ਦਾਅਵਾ ਕੀਤਾ ਕਿ ਚਾਰਜਸ਼ੀਟ ਅਸੀਂ ਮਤਲਬ ਕਿ ਦਾਖਲ ਕਰ ਦਿੱਤੀ, ਉਹਦੇ ਵਿੱਚ ਪਰਮਰਾਜ ਹੁਣੀ ਉਮਰਾ ਨੰਗਲ ਜਾਂ ਹੋਰ ਸੁਖਬੀਰ ਸਿੰਘ ਬਾਦਲ ਜਾਂ ਹੋਰ 5-7 ਬੰਦੇ ਜਿਹੜੇ ਨੇ ਉਹਨਾਂ ਦਾ ਨਾਂ ਦਰਜ ਆ ਜੀ, ਸ਼ਰਮਾ ਉਹਨਾਂ ਦਾ, ਤਾਂ ਉਹ ਫਿਰ ਚਾਰਜਸ਼ੀਟ ਜੇ ਸਬੂਤ ਹੁਣ ਲੱਭਣ ਗਏ ਨੇ ਫਿਰ ਉਹ ਕਿਹੜੇ ਆਧਾਰ ਦੇ ਉੱਤੇ ਚਾਰਜਸ਼ੀਟ ਕੀਤੀ ਹੈ ਜੀ?
3: ਪਰ ਪਤਾ ਕੀ ਕਰਦੇ ਆ, ਇੱਕ ਰਫਟ ਪਾ ਲੈਂਦੇ ਹੈਗੇ ਆ, ਰਫਟ ਪਾ ਦਿੰਦੇ ਹੈਗੇ ਆ ਵੀ ਪਹਿਲਾਂ ਚਾਰਜਸ਼ੀਟ ਦਿੱਤੀ ਗਈ ਹੈਗੀ ਸੀ ਜੀ, ਉਹਦੇ ਵਿੱਚ ਇੱਕ ਸਪਲੀਮੈਂਟਰੀ ਚਾਰਜਸ਼ੀਟ ਦੇ ਨਾਲ ਦੇ ਦਿੰਦੇ ਆ ਵੀ ਇਹਦੇ ਵਿੱਚ ਨਾਲ ਅਫੈਂਸ ਆ ਵੀ ਬਣਦਾ ਆ ਜੀ, ਉਹ ਸਿਰਫ ਇੱਕ ਜੁਰਮ ਦਾ ਵਾਧਾ ਕਰਕੇ ਤੇ ਇੱਕ ਅਰੈਸਟ ਦੀ ਗਰਾਊਂਡ ਬਣਾਉਣਗੇ ਜੀ, ਕਿਉਂਕਿ ਜਿਹੜੀਆਂ ਧਾਰਾਂ ਥੱਲੇ ਚਾਰਜਸ਼ੀਟ ਹੋਈ ਆ ਜੀ ਉਸ ਧਾਰਾਂ ਥੱਲੇ ਤਾਂ ਅਗਲੇ ਬੰਦਿਆਂ ਨੇ ਜਮਾਨਤਾਂ ਲਈਆਂ ਆ ਜੀ, ਜੇ ਕੋਈ ਮੁਲਜ਼ਮ ਐਡ ਕਰਨਾ ਆ ਜਾਂ ਮਤਲਬ ਜਿਹੜਾ ਹੈਗਾ ਆ ਕੋਈ ਸੈਕਸ਼ਨ ਐਡ ਕਰਨਾ ਆ ਤੇ ਫੇਰ ਇੱਕ ਰਫਟ ਪਾ ਕੇ ਉਹ ਇਸ ਨਵੀਂ ਸੋਸਾਇਟੀ ਬਣੀ ਸੀ ਇਹਨੇ ਆਪਣੀ ਜਿਹੜੀ ਹੈਗੀ ਆ ਤੇ ਸੂਖਮ ਦ੍ਰਿਸ਼ਟੀ ਦੇ ਨਾਲ ਜਿਹੜਾ ਆ ਮੌਕਾ ਜਿਹੜਾ ਆ ਉਹਨੂੰ ਵਾਚਿਆ ਤੇ ਉਹ ਤੋਂ ਇਹ ਰਿਜ਼ਲਟ ਕੱਢਿਆ ਵੀ ਇਸ ਕੇਸ ਦੇ ਵਿੱਚ ਜਿਹੜਾ ਆ ਆਹ ਵੀ ਧਾਰਾ ਦੇ ਥੱਲੇ ਜੁਰਮ ਹੋਇਆ ਆ ਉਹ ਜੁਰਮ ਜਿਹੜਾ ਆ ਉਹਨੂੰ ਸਪੋਰਟ ਕਰਦੀਆਂ ਆਹ ਸਟੇਟਮੈਂਟਸ ਆ ਜੀ ਤੇ ਇਸ ਕਰਕੇ ਉਹ ਜੁਰਮ ਵਾਧੇ ਦਾ ਜਿਹੜਾ ਹੈਗਾ ਹੋ ਜਾਊਗਾ ਜੀ। ਹੁਣ ਬਟ ਨੈਚੁਰਲ ਹੈਗੇ ਆ ਜੀ, ਹੋਣਾ ਤਾਂ ਕੁਛ ਨੀ ਹੈਗਾ ਜੀ ਵੀ ਏਦਾਂ ਹਰਾਸਮੈਂਟ ਹੋ ਸਕਦੀ ਆ ਜੀ, ਬਾਰ ਬਾਰ ਬੇਲ ਮਿਲ ਜਾਣੀ ਆ ਜੀ, ਤੇ ਇਹ ਆ ਕੇ ਹਾਂ ਜੀ ਵੀ ਜਦ ਤੱਕ ਅਗਲਾ ਬੰਦਾ ਕੋਰਟ ਦੇ ਵਿੱਚ ਪਹੁੰਚ ਕੇ ਤੇ ਲੈ ਨੀ ਲੈਂਦਾ ਜਮਾਨਤ, ਉਹਨਾਂ ਟਾਈਮ ਇਹਨਾਂ ਨੂੰ ਮਿਲ ਜਾਊਗਾ ਅਗਲਿਆਂ ਨੂੰ ਹਰਾਸਮੈਂਟ ਕਰਨ ਵਾਸਤੇ।
4: ਪਰ ਜਿਹੜਾ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਸੀਗਾ ਕੋਰ ਵਿਜੇ ਪ੍ਰਤਾਪ, ਉਹਦਾ ਹਜੇ ਤੱਕ ਰੋਲਾ ਪਾਈ ਜਾਂਦਾ ਇਸ ਚੀਜ਼ ਦਾ, ਉਹ ਤੋਂ ਵੱਡਾ ਸਬੂਤ ਕੀ ਹੈ ਜੀ ਫਿਰ? ਪਰ ਉਹਨੂੰ ਤਾਂ ਲਾਂਭੇ ਕਰ ਦਿੱਤਾ ਅਗਲੇ ਨੂੰ।
3: ਬਸ ਜੀ ਗੱਲ ਏਦਾਂ ਹੈਗੀ, ਹੁਣ ਉਸ ਗੱਲ ਦੀ ਤਾਂ ਕੋਈ ਵੈਲਿਊ ਹੀ ਨਹੀਂ ਰਹੀ ਜਦੋਂ ਉਹ ਬੰਦੇ ਆਪਣੀ ਪੋਸਟ ਤੇ ਹੀ ਨਹੀਂ ਰਹੇ। ਪਰ ਉਹਨਾਂ ਦਾ ਵੀ ਤਾਂ ਮੱਤ ਇਹੀ ਹੈ ਨਾ ਵੀ ਹੁਣ ਨੀ ਇਹਦੇ ਵਿੱਚ ਇਨਸਾਫ਼ ਹੋ ਸਕਦਾ
4: ਜੀ,
3: ਜੋ ਮਰਜ਼ੀ ਕਰ ਲਓ
4: ਜੀ।
3: ਸੋ ਕਿਉਂਕਿ ਇਨਵੈਸਟੀਗੇਸ਼ਨ ਜਿਸ ਤਰੀਕੇ ਨਾਲ ਉਹਨਾਂ ਨੇ ਕੀਤੀ ਸੀ ਉਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੀ ਨੀ ਜੀ।

0: ਕਹਿ ਲਓ ਮਾਫੀ ਚਾਹਵਾਂਗਾ। ਚਲੋ ਇਹ ਗਲਤ ਚੀਜ਼ਾਂ ਹੈਗੀਆਂ ਜੋ ਹੁੰਦੀਆਂ ਨੇ, ਜੋ ਭਾਵਨਾਵਾਂ ਜੁੜੀਆਂ ਹੋਈਆਂ ਨੇ ਹਰ ਕਿਸੇ ਦੀਆਂ, ਉਹਦਾ ਆਪਣਾ ਵਿਸ਼ਵਾਸ ਆ ਵਿਅਕਤੀ ਦਾ, ਉਹਨੂੰ ਨਹੀਂ ਭੰਗ ਕਰਨਾ ਚਾਹੀਦਾ। ਹਰ ਕਿਸੇ ਨੂੰ ਆਪਣਾ ਧਰਮ ਮੁਬਾਰਕ ਹੈ, ਪਰ ਉਹ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਮੋਹ ਭੰਗ ਹੋਈ ਜਾਂਦਾ, ਕਿ ਲੋਕ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹੁਣ ਪਿੱਛੇ ਹਟਣ ਦੀ ਕੋਸ਼ਿਸ਼ ਕਰਨਗੇ? ਇਹ ਮੁੱਦਾ ਜਿਹੜਾ ਫਿਰ ਸਿਆਸਤਦਾਨਾਂ ਦੇ ਲਈ ਇੰਨਾ ਵੱਡਾ ਮੁੱਦਾ ਨਹੀਂ ਰਹੇਗਾ ਜੇ ਲੋਕ ਇਸ ਤੋਂ ਮਤਲਬ ਕਿ ਜਾਗਰੂਕ ਹੋ ਜਾਣ ਚੀਜ਼ਾਂ ਦੇ ਵਿੱਚ।
1: ਨਹੀਂ ਪਰ ਸਿੱਖਿਜ਼ਮ ਦੇ ਵਿੱਚ ਜਿਹੜਾ ਨੇ ਇਹ ਪੋਸੀਬਲ ਹੈ ਨਹੀਂ, ਉਹਦਾ ਕਾਰਨ ਆ, ਕਾਰਨ ਇਹ ਹੈਗਾ ਆ ਕਿ ਸਾਡੀ ਪਰਵਰਿਸ਼ ਜਿਸ ਢੰਗ ਨਾਲ ਹੋਈ ਹੁੰਦੀ ਹੈ ਨਾ ਜੀ, ਉਹ ਚੀਜ਼ਾਂ ਜਿਹੜੀਆਂ ਸੰਸਕਾਰ ਪਿੱਛਾ ਨਹੀਂ ਛੱਡਦੇ ਹੁੰਦੇ
0: ਜੀ।
1: ਜੇ ਸਾਨੂੰ ਗਲਤ ਤਰੀਕੇ ਨਾਲ ਟੀਚ ਕਰ, ਸਾਡੇ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਵਿੱਚ ਜਿਹੜੇ ਬੰਦਿਆਂ ਨੇ ਸਿੱਖਿਜ਼ਮ ਦਾ ਪ੍ਰਚਾਰ ਕੀਤਾ ਨਾ ਜੀ, ਉਹ ਸ਼ਬਦ ਗੁਰੂ ਦੀ ਮਹਿਮਾ ਸਮਝਾ ਹੀ ਨਹੀਂ ਸਕੇ ਜੀ।
0: ਬਿਲਕੁਲ,
1: ਸ਼ਬਦ ਗੁਰੂ ਤਾਂ ਸ਼ਬਦ ਉਹ ਇਮੋਰਟਲ ਆ, ਸ਼ਬਦ ਤਾਂ ਇਮੋਰਟਲ ਆ, ਜਿਹੜਾ ਇਮੋਰਟਲ ਹੈਗਾ ਹੈ ਨਾ ਜੀ, ਇਮੋਰਟਲ ਦੀ ਜਿਹੜੀ ਹੈਗੀ ਨਾ ਤਾਂ ਉਹ ਮਿਟਦਾ ਆ, ਨਾ ਉਹਨੂੰ ਕੋਈ ਚੀਜ਼ ਜਲਾ ਸਕਦੀ ਆ, ਹਾਂਜੀ ਮਤਲਬ ਜਿਹੜਾ ਆ ਉਹ ਤਾਂ ਹਵਾ ਦੇ ਵਿੱਚ ਹੈ ਸ਼ਬਦ ਤਾਂ, ਹਾਂਜੀ ਉਹ ਸ਼ਬਦ ਉਹਨਾਂ ਨੇ ਦੇ ਤਾ ਜੀ, ਉਸ ਸ਼ਬਦ ਨੂੰ ਕਿਸ ਤਰੀਕੇ ਨਾਲ ਵਿਚਾਰਨਾ ਹੈਗਾ ਜੀ, ਉਹ ਸ਼ਬਦ ਜਿਹੜਾ ਹੈਗਾ ਆ ਉਹ ਦ੍ਰਿਸ਼ਟੀ ਗੋਚਰ ਕਰਨ ਵਾਸਤੇ ਉਹਨੂੰ ਗੁਰੂ ਗ੍ਰੰਥ ਦੇ ਮਤਲਬ ਸ਼ੇਪ ਦੇ ਵਿੱਚ ਦੇ ਕੇ ਉਹਨਾਂ ਨੇ ਵੀ ਆਹ ਤੁਹਾਡੇ ਗੁਰੂਆਂ ਦਾ ਸ਼ਬਦ ਸੀ, ਉਹਨੂੰ ਅਸੀਂ ਜਿਹੜਾ ਆ ਲਿਖਤ ਦੇ ਵਿੱਚ ਲਿਆਤਾ ਆ ਜੀ, ਇੱਥੋਂ ਪੜ ਲਓ, ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਤੁਹਾਡੇ ਗੁਰੂਆਂ ਦਾ ਸ਼ਬਦ ਆ ਜੀ। ਹਾਂਜੀ ਹੁਣ ਗੁਰੂਆਂ ਦਾ ਸ਼ਬਦ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚੋਂ ਉਚਾਰਨ ਕੀਤਾ ਆ ਹੈਗਾ ਆ ਉਹ ਅਸਲ ਸ਼ਬਦ ਹੈਗਾ ਆ ਜੀ, ਠੀਕ ਹੈ ਜੀ। ਅਸੀਂ ਜਿਹੜਾ ਹੈਗਾ ਆ ਉਹ ਚੀਜ਼ ਪਤਾ ਨੀ ਵੀ, ਮੈਂ ਗਲਤ ਵੀ ਹੋ ਸਕਦਾ ਹੈਗਾ, ਮਾਫ਼ੀ ਪਹਿਲਾਂ ਮੰਗ ਲਵਾਂ, ਮੈਂ ਇਸ ਚੀਜ਼ ਦੇ ਵਿਵਾਦ ਚ ਨੀ ਪੈਣਾ ਚਾਹੁੰਦਾ, ਮੈਂ ਆਪਣੀ ਸਮਝ ਅਨੁਸਾਰ ਦੱਸਦਾ ਹੈਗਾ ਆ ਵੀ ਸ਼ਬਦ ਗੁਰੂ ਜਿਹੜਾ ਇਹ ਮੋਰਟਲ ਆ, ਇਹਦਾ ਜਿਹੜਾ ਹੈਗਾ ਆ ਇਹਨੂੰ ਸਿਰਫ ਆਪਣਾ ਅੰਤਰ ਗੁਰੂ ਅਰਾਧਨਾ ਵਾਲੀ ਜਿਹੜੀ ਗੱਲ ਹੈਗੀ ਆ, ਸਾਧਨਾ ਦੱਸੀ ਆ ਉਹਦੇ ਵਿੱਚ ਉੱਥੇ ਕੁ ਤੱਕ, ਉਹ ਜਿੰਨਾ ਕੁ ਕੋਈ ਬੰਦਾ ਉਹਨੂੰ ਪੜ੍ਹ ਲੈਂਦਾ ਵਿਚਾਰ ਲੈਂਦਾ ਆ ਉਨਾ ਕੁ ਖੋਲ ਲੈਂਦਾ ਆ ਜੀ। ਹੈ ਗੁਰੂ ਗ੍ਰੰਥ ਸਾਹਿਬ ਇੱਕ ਸਾਇੰਟਿਫਿਕ ਕਲਾ ਆ ਸਰ, ਤੁਸੀਂ ਇਹ ਕਹਿੰਦੇ ਹੈਗੇ ਜਿਹੜੇ ਰਾਗਾਂ ਦੇ ਵਿੱਚ ਬਾਣੀ ਉਚਾਰੀ ਗਈ ਆ, ਜੇ ਕਿਤੇ ਉਹਨਾਂ ਰਾਗਾਂ ਦੇ ਵਿੱਚ ਹੀ ਬਾਣੀ ਨੂੰ ਗਾਇਆ ਜਾਵੇ ਤੇ ਇਹ ਆਪਣੇ ਆਪ ਬੁੱਧੀ ਜਿਹੜੀ ਆ ਉਹਦਾ ਵਿਕਾਸ ਕਰਦੀ ਆ,
0: ਨਾਲੇ ਉਹ ਤੋਂ ਵੱਡੀ ਥੈਰਾਪੀ ਕਾਹਦੀ ਆ, ਸਕੂਨ ਕਾਹਦਾ ਇਹ ਉਹ ਤੋਂ ਬਾਅਦ।
1: ਬਿਲਕੁਲ ਜੀ, ਉਹਦੇ ਅਰਥ ਤੁਹਾਡੇ ਦਿਮਾਗ ਦੇ ਵਿੱਚ ਅਰਥ ਤੁਹਾਨੂੰ ਆਪਣੇ ਆਪ ਸਮਝਣ ਆਉਣ ਲੱਗ ਪੈਂਦੇ ਹੈਗੇ ਆ ਜੀ। ਤੁਸੀਂ ਇੱਕ ਚੀਜ਼ ਲਾਓ ਜੀ ਵੀ ਜਿਹੜਾ ਬੰਦਾ ਰੂਟੀਨ ਚ ਗੁਰਬਾਣੀ ਪੜ੍ਹਦਾ ਹੋਵੇ ਨਾ ਜੀ, ਉਹਦੀ ਕੰਠ ਗੁਰਬਾਣੀ ਆਪਣੇ ਆਪ ਹੋਣ ਲੱਗ ਪੈਂਦੀ, ਉਹ ਗੱਲਬਾਤ ਕਰਦਾ ਤੇ ਉਹਦਾ ਗੁਰਬਾਣੀ ਦਾ ਉਚਾਰਨ ਆਪਣੇ ਆਪ ਉਹਦੇ ਹੋਣ ਲੱਗ ਪੈਂਦਾ ਜੀ।
0: ਬਿਲਕੁਲ ਹੈ ਜੀ,
1: ਸਧਾਰਨ ਬੰਦਾ ਜਿਹੜਾ ਹੈਗਾ ਆ ਜਿਹਨੇ ਕਦੀ ਕਦਾਈ ਕਿਤੇ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ ਉਹ ਨਹੀਂ ਉਚਾਰਨ ਕਰ ਸਕੂਗਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਇੱਕ ਸਾਇੰਟਿਫਿਕ ਕਲਾ ਹੈਗੀ ਆ ਜੀ ਇਹ, ਬਾਕੀ ਪਤਾ ਨੀ ਹੁਣ ਦੇਖੋ ਇਹ ਕਿਸ ਤਰੀਕੇ ਨਾਲ ਵਿਚਾਰਿਆ ਜਾਂਦਾ ਹੈਗਾ ਮਸਲਾ। ਗੱਲ ਇੱਥੇ ਆ ਕਿ ਇਹ ਜ਼ਰੂਰ ਆ ਕਿ ਦੂਜੇ ਧਰਮਾਂ ਦੇ ਵਿੱਚ ਲਿਬਰਲਾਈਜੇਸ਼ਨ ਬਹੁਤ ਆ ਜੀ। ਇੱਕ ਦਿਨ ਸਾਡੇ ਇੱਕ ਵੀਰ ਹੈਗੇ ਆ ਜੀ ਰਜਿੰਦਰ ਮਿੱਤਲ, ਹਾਂਜੀ ਸਮਾਣੇ ਤੋਂ, ਉਹਨਾਂ ਨੇ ਕਿਹਾ ਮੈਨੂੰ, ਉਹ ਕਹਿੰਦੇ ਸੈਣੀ ਸਾਹਿਬ ਮੈਂ ਤੁਰਿਆ ਆਉਂਦਾ ਸੀ ਸਾਡੇ ਢੇਰ ਦੇ ਉੱਤੇ ਜਿਹੜੇ ਹੈਗੇ ਸਾਡੇ ਧਾਰਮਿਕ ਜਿਹੜੀਆਂ ਹੈਗੀਆਂ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਆ ਉਹ ਫੋਟੋ ਡਿੱਗੀਆਂ ਪਈਆਂ, ਕਿਸੇ ਨੇ ਬਾਹਰ ਸਿੱਟ ਦਿੱਤੀਆਂ ਆਈਆਂ, ਦੇਖ ਕੇ ਲੋਕੀ ਲੰਘੀ ਜਾਂਦੇ ਹੈਗੇ ਆ। ਕਹਿੰਦਾ ਸਾਡੇ ਧਰਮ ਦੇ ਵਿੱਚ ਲੋਕੀ ਹਊ ਪਰੇ ਕਰ ਦਿੰਦੇ ਹੈਗੇ ਵੀ ਜਿਹੜਾ ਕੀਤੀ ਇਹਨੇ ਕੀਤਾ ਆਪੇ ਹੀ ਪਾਊ
0: ਜੀ।
1: ਹਾਂਜੀ ਉਹ ਮਲੋਕ ਜਿਹੜਾ ਹੈਗੇ ਆ ਵੀ ਮੁੱਦਾ ਨੀ ਬਣਾਉਂਦੇ, ਉਹ ਇੰਟਰਨਲ ਜਿਹੜੀ ਗੱਲ ਹੈਗੀ ਉਹ ਉੱਥੇ ਤੱਕ ਸੀਮਿਤ ਰਹਿੰਦੇ ਹੈਗੇ ਆ। ਆਪਾਂ ਉਹਨਾਂ ਨੂੰ ਮੂਰਤੀ ਪੂਜਕ ਵੀ ਕਹਿੰਦੇ ਹੈਗੇ ਜੇ ਮੂਰਤੀ ਪੂਜਕ ਹੈਗੇ ਆ, ਤੇ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਇੰਨੀ ਇੰਪੋਰਟੈਂਸ ਨਹੀਂ ਦਿੰਦੇ, ਉਹ ਇਸ ਚੀਜ਼ ਤੇ ਹੁੰਦੇ ਵੀ ਜਿਸ ਬੰਦੇ ਨੇ ਕੀਤਾ ਹੈਗਾ ਇਹ ਆਪੇ ਹੀ ਪਊਗਾ, ਅਸੀਂ ਕਾਹਦੇ ਵਾਸਤੇ ਇਹਨੂੰ ਸਜ਼ਾ ਥੋੜ ਦੇਣੀ ਹੈ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਹੁਣ ਉਹਨਾਂ ਦੇ ਵੀ ਗ੍ਰੰਥ ਹੈਗੇ ਆ ਉਹ ਉਸ ਤਰੀਕੇ ਦੇ ਨਾਲ ਜਿਹੜਾ ਆ। ਹੁਣ ਇੱਥੇ ਜਿਹੜਾ ਹੈਗਾ ਆ ਸਿੱਖਿਜ਼ਮ ਦੇ ਵਿੱਚ ਥੋੜਾ ਜਿਹੜਾ ਆ ਇਹ ਫਰਕ ਹੋਣ ਦੇ ਨਾਤੇ ਜਿਹੜਾ ਆ ਇੰਪੋਰਟੈਂਸ ਤਾਂ ਦਿੱਤੀ ਜਾਂਦੀ ਹੈਗੀ ਆ।
0: ਬਿਲਕੁਲ ਹੈ ਜੀ।
1: ਬਾਕੀ ਹੁਣ ਜਿੱਥੇ ਤੱਕ ਇਹ ਜਦੋਂ ਧਰਮ ਦੇ ਵਿੱਚ ਪੋਲੀਟਿਕਸ ਰਲ ਜਾਂਦੀ ਹੈਗੀ ਆ ਜੀ ਉਦੋਂ ਮਤਲਬ ਮੁੱਦਾ ਖਤਮ ਹੁੰਦਾ ਹੀ ਨਹੀਂ ਹੁੰਦਾ ਜੀ ਕੋਈ ਵੀ ਹੋਵੇ।
0: ਬਿਲਕੁਲ ਹੈ ਜੀ।
1: ਹਾਂਜੀ ਹੁਣ ਮੈਨੂੰ ਤਾਂ ਇਹ ਆ ਕਿ ਲਾਚਾਰੀ ਇਸ ਸਿਸਟਮ ਦੀ ਇਹ ਆ ਵੀ 11 ਸਾਲ ਬਾਅਦ ਤੁਸੀਂ ਸੀਨ ਰੀਕ੍ਰੀਏਟ ਕਰਨ ਚ ਲਗਾਏ ਆ, ਤੁਸੀਂ ਜਿਹੜਾ ਹੈਗਾ ਮਤਲਬ ਤਾਂ ਕਿਹਨੂੰ ਨੀ ਸਮਝ ਆਉਂਦਾ ਕਿ ਭਾਈ ਕੋਈ ਪੋਲੀਟੀਕਲ ਸਕੋਰ ਜਿਹੜਾ ਹੈਗਾ ਸੈੱਟ ਕਰਨਾ ਆ ਉਹਦੇ ਵਾਸਤੇ ਕੋਈ ਟਾਰਗੇਟ ਦਿੱਤਾ ਗਿਆ ਆ ਉਹ ਟਾਰਗੇਟ ਅਚੀਵ ਕਰਨਾ ਆ ਤੇ ਸ਼ਾਬਾਸ਼ੀ ਲੈਣੀ ਹੈਗੀ ਆ ਜੀ, ਤੇ ਉਹਦਾ ਹੋ ਸਕਦਾ ਆ ਕੋਈ ਪੋਲੀਟੀਕਲ ਮਾਈਲੇਜ ਮਿਲ ਜਾਏ ਜੀ
0: ਪਰ ਜਿਹੜੇ

0: ਪੋਰਟਰ ਆ ਉਹ ਕਹਿਣ ਬਈ ਹਾਂ ਜੀ ਇਹ ਬੰਦੇ ਕਰ ਸਕਦੇ ਇਹ ਕੁਛ ਹਾਂ ਜੀ ਚੱਕ ਕੇ ਸੁਖਬੀਰ ਬਾਦਲ ਨੂੰ ਅੰਦਰ ਦੇ ਦਿੱਤਾ ਸੀਗਾ ਜੀ ਜੀ ਇਹ ਕੰਮ ਤਾਂ ਮਾਨ ਸਾਹਿਬ ਵੀ ਕਰ ਸਕਦੇ ਆ ਏਦਾਂ ਦੀਆਂ ਗੱਲਾਂ ਸੁਣ ਕੇ ਬੰਦਾ ਖੁਸ਼ ਹੋ ਜਾਂਦਾ ਜੀ ਸੋ ਜਦ ਕਿ ਇਹ ਨੌਬਤ ਜਿਹੜੀ ਜੇ ਏਦਾਂ ਦੀ ਨੌਬਤ ਆਉਂਦੀ ਹੈਗੀ ਆ ਤੇ ਇਸ ਸਟੇਜ ਦੇ ਉੱਤੇ ਅਕਾਲੀ ਦਲ ਦੇ ਆਭਾਰ ਦਾ ਕਾਰਨ ਵੀ ਬਣੂਗੀ
1: ਬਣੂਗੀ ਜੀ ਪਰ ਸਾਇੰਸ ਸਾਹਿਬ ਕਿ ਕੋਰਟ ਆਪਣੇ ਆਪ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਇੰਨਾ ਕੋਈ ਟਾਈਮ ਬੌਂਡਿੰਗ ਨਹੀਂ ਹੋਣੀ ਚਾਹੀਦੀ ਜੇ ਸਿੱਟ ਬਣਦੀ ਹੈ ਜਾਂ ਕੁਛ ਬਣਦੀ ਹੈ ਕਿ ਉਸ ਸਮੇਂ ਦੇ ਵਿੱਚ ਵਿੱਚ ਜੇ ਉਹ ਫਿਰ ਸਿੱਟ ਬਣਾਈ ਕਾਹਦੇ ਲਈ ਹੈ ਜੀ ਤੇ ਨਵੀਂ ਤੋਂ ਨਵੀਂ ਸਿੱਟ ਬਣਾ ਕੇ ਜਾਂ ਹੁਣ ਅੱਜ ਵੀ ਸਬੂਤ ਲੱਭੇ ਜਾ ਰਹੇ ਨੇ ਤਾਂ ਉਹ ਜੇ ਉਹ ਟਾਈਮ ਬੌਂਡਿੰਗ ਦੇ ਵਿੱਚ ਤੁਸੀਂ ਸਪਸ਼ਟ ਨਹੀਂ ਕਰ ਪਾਏ ਸਾਰੇ ਕੇਸ ਨੂੰ ਹੈਂਡਲ ਨਹੀਂ ਕਰ ਪਾਏ ਜਾਂ ਖੁੱਲ੍ਹ ਕੇ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ ਤਾਂ ਉਹ ਕੀ ਕੋਰਟ ਸਾਹਿਬਾਨ ਇਹ ਝੰਜੜ ਤੋਂ ਜਿਹੜਾ ਹੈ ਚਾਹੇ ਉਹ ਪਾਰਟੀਆਂ ਦਾ ਆਪਣਾ ਰਾਮ ਰੋਲਾ ਹੈ ਚਾਹੇ ਜੋ ਵੀ ਕਹਿ ਲਓ ਸਾਰੀਆਂ ਚੀਜ਼ਾਂ ਨੇ ਇੱਕ ਪੋਲੀਟੀਕਲ ਏਜੰਡਾ ਕਹਿ ਲਓ ਜਾਂ ਜਿੱਦਾਂ ਵੀ ਹੈ ਇੱਕ ਦੂਸਰੇ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਆਪਣੀਆਂ ਵੋਟਾਂ ਪ੍ਰਭਾਵ ਜਿਹੜੀਆਂ ਲੈਣੀਆਂ ਨੇ ਜਾਂ ਫਿਰ ਉਹਨਾਂ ਨੂੰ ਇੱਕ ਦੂਸਰੇ ਦੇ ਖਿਲਾਫ ਖੜਾ ਕਰਨਾ ਹੈ ਤੇ ਉਹ ਧਰਮ ਦੇ ਨਾਂ ਦੇ ਉੱਤੇ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਕਿ ਕੋਰਟ ਸਾਹਿਬਾਨ ਮਤਲਬ ਕਿ ਆਪਣੇ ਪੱਧਰ ਦੇ ਉੱਤੇ ਨਹੀਂ ਉਸ ਚੀਜ਼ ਦੇ ਉੱਤੇ ਐਕਸ਼ਨ ਲੈ ਕੇ ਇਸ ਚੀਜ਼ ਨੂੰ ਮਤਲਬ ਕਿ ਖਤਮ ਕਰ ਸਕਦੇ
0: ਇਨਵੈਸਟੀਗੇਸ਼ਨ ਦਾ ਰਾਈਟ ਪੁਲਿਸ ਕੋਲ ਆ ਉਹਦੇ ਵਿੱਚ ਜੁਡੀਸ਼ਰੀ ਇੰਟਰਫੇਅਰ ਨਹੀਂ ਕਰ ਸਕਦੀ
1: ਪਰ ਟਾਈਮ ਤਾਂ ਬੌਂਡ ਕਰ ਸਕਦੀ ਹੈ ਕਿਤੇ ਨਾ ਕਿਤੇ ਜੀ
0: ਟਾਈਮ ਬੌਂਡ ਸਰ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਆ ਕਿ ਜਿਹੜੇ ਮਤਲਬ ਅਫੈਂਸਿਸ ਦੀ ਸਜ਼ਾ 2 ਸਾਲ ਤੱਕ ਹੈਗੀ ਆ ਜੀ ਉਹਨੂੰ ਮਤਲਬ ਜਿਹੜਾ ਆ ਉਹਦੀ ਲਿਮੀਟੇਸ਼ਨ ਜਿਹੜੀ ਹੈਗੀ ਆ ਉਹ 1 ਸਾਲ ਆ
1: ਜੀ
0: 1 ਸਾਲ ਤੱਕ ਜਿਹੜਾ ਆ ਤੁਸੀਂ ਜਿਹੜਾ ਆ ਉਹਨੂੰ ਕੰਪਲੀਟ ਕਰਕੇ ਜਿਹੜਾ ਆ ਉਹ ਡੇਟ ਜਿਹੜੀ ਕ੍ਰਾਈਮ ਦੀ ਜਿਹੜੀ ਡੇਟ ਤੋਂ 1 ਸਾਲ ਦੇ ਅੰਦਰ ਅੰਦਰ ਉਹਨੂੰ ਤੁਸੀਂ ਪ੍ਰੋਸੀਡ ਕਰ ਸਕਦੇ ਹੋ ਜੀ ਜਿਹੜੇ ਕੇਸਾਂ ਦੀ ਸਜ਼ਾ ਜਿਹੜੀ 2 ਤੋਂ 7 ਸਾਲ ਆ ਜੀ ਉਹਦੀ ਲਿਮੀਟੇਸ਼ਨ ਹੈਗੀ 3 ਸਾਲ
1: ਜੀ
0: 7 ਸਾਲ ਤੋਂ ਅਬਵ ਜਿਹੜੀ ਲਿਮੀਟੇਸ਼ਨ ਹੈਗੀ ਆ ਉਹ ਖੁੱਲੀ ਆ ਜੀ
1: ਜੀ
0: ਉਹਦੇ ਵਿੱਚ ਜਦੋਂ ਮਰਜ਼ੀ ਜਦੋਂ ਕ੍ਰਾਈਮ ਡਿਟੈਕਟ ਹੁੰਦਾ ਆ ਉਦੋਂ ਹੀ ਤੁਸੀਂ ਜਿਹੜਾ ਕਰ ਸਕਦੇ ਹੈਗੇ ਆ ਉਹਦੇ ਵਿੱਚ ਲਿਮੀਟੇਸ਼ਨ ਦਾ ਸਵਾਲ ਨਹੀਂ ਆ ਜੀ
1: ਜੀ ਪਰ ਇਹਦੇ ਵਿੱਚ ਜਿੱਦਾਂ ਇਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੰਦੇ ਆ ਜੀ ਫਿਰ ਨਾਰਮਲ ਵੀ ਤਾਂ ਉਹ ਪੜਤਾਲ ਹੋ ਹੀ ਜਾਂਦੀ ਆ ਜੇ ਏਦਾਂ ਫਿਰ ਉਹਦਾ ਫਾਇਦਾ ਕੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਜੀ
0: ਸਰ ਉਹ ਪੁਲਿਸ ਕੋਲ ਅਖਤਿਆਰ ਹੈਗੇ ਆ ਜੀ ਇਸ ਕਰਕੇ ਕਿ ਉਹ ਤਦੀ ਆ ਨਾ ਕਿ ਜੁਡੀਸ਼ਰੀ ਇੰਟਰਫੇਅਰ ਇਨਵੈਸਟੀਗੇਸ਼ਨ ਚ ਜੁਡੀਸ਼ਰੀ ਨੇ ਇੰਟਰਫੇਅਰ ਨਹੀਂ ਕਰਨਾ ਜਦੋਂ ਕੋਹਨਾ ਕੋਲ ਲੈ ਕੇ ਜਾਣਗੇ ਉਦੋਂ ਉਹ ਇਸ ਚੀਜ਼ ਨੂੰ ਡਿਸਕਸ ਕਰਨਗੇ ਤੇ ਭਾਈ 11 ਸਾਲ ਬਾਅਦ ਤੁਸੀਂ ਤੁਰ ਗਏ ਰੀਕ੍ਰੀਏਟ ਕਰਨ ਇਹ ਚੀਜ਼ਾਂ ਵਿਚਾਰੀਆਂ ਉਦੋਂ ਜਾਣੀਆਂ ਜਦੋਂ ਜੁਡੀਸ਼ਰੀ ਦੇ ਵਿੱਚ ਜਾਣੀਆਂ ਹੈਗੇ ਕਾਗਜ਼ ਜੀ ਉਹ ਤੋਂ ਪਹਿਲਾਂ ਉਹਨਾਂ ਨੇ ਕੋਈ ਦਖਲ ਨਹੀਂ ਦੇਣੀ ਤੇ ਨਾ ਕੋਈ ਕਮੈਂਟ ਕਰਨਾ ਉਹ ਜਿਹੜਾ ਹੈਗਾ ਆ ਇਹਨਾਂ ਦੀ ਆਪਣੀ ਪਾਵਰ ਹੈਗੀ ਆ ਜਿੱਦਾਂ ਮਰਜ਼ੀ ਇਹ
1: ਫਿਰ ਨਰਿੰਦਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤਾਂ ਖੁੱਲ੍ਹ ਕੇ ਉਹ ਗੱਲਾਂ ਕੀਤੀਆਂ ਨੇ ਕਿ ਆਪਣੇ ਮਤਲਬ ਕਿ ਕਿੰਨੀ ਕੁ ਤੱਕ ਤੁਸੀਂ ਇਹਨੂੰ ਚੀਜ਼ ਨੂੰ ਹੈਂਡਲ ਕਰਨਾ ਕਿੱਥੇ ਰੁਕਣਾ ਹੈ ਕਿੱਥੇ ਅੱਗੇ ਵਧਣਾ ਹੈ ਉਹ ਸਾਰਾ ਕੁਝ ਫਿਰ ਉਹੀ ਨਿਰਧਾਰਤ ਹੁੰਦਾ ਜੀ ਉਹ ਸੱਚੀਆਂ ਗੱਲਾਂ ਕਰਦੇ ਨੇ ਫਿਰ
0: ਬਿਲਕੁਲ ਜੀ ਬਿਲਕੁਲ ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰਸ ਦੇ ਹੱਥਾਂ ਦੀ ਟੂਲ ਬਣ ਕੇ ਰਹਿ ਗਈਆਂ
1: ਜੀ
0: ਇਹੀ ਉਹਨਾਂ ਦੇ ਕਹਿਣ ਦਾ ਮਕਸਦ ਸੀਗਾ ਔਰ ਇਹਦੇ ਵਿੱਚ ਸੱਚਾਈ ਹੈ ਜੀ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਜਾਂਚ ਏਜੰਸੀ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਹੈਗੀਆਂ ਜੀ ਜਿੱਥੇ ਉਹ ਕਹਿੰਦੇ ਇੱਥੇ ਤੇਜ਼ੀ ਕਰ ਦਿਓ ਉੱਥੇ ਤੇਜ਼ੀ ਕਰ ਦਿੰਦੇ ਜਿੱਥੇ ਹੁਣ ਤੁਸੀਂ ਮਾਨ ਸਾਹਿਬ ਵਾਲੇ ਕੇਸ ਦੀ ਗੱਲ ਕਰ ਲਓ ਜੀ ਪਹਿਲਾਂ ਬੜਾ ਲਾਲਾ ਹੋਈ ਸੀ ਜੀ ਕਿ ਹਾਂ ਜੀ ਪਤਾ ਨੀ ਉਹ ਇਨਵੈਸਟੀਗੇਸ਼ਨ CBI ਕੋ ਚੱਲ ਗਈ ਜੀ ਕਿਉਂਕਿ ਵਿੱਚ ਇੱਕ IPS ਅਫਸਰ ਇਨਵੋਲਵ ਆ ਜੀ ਕੁਛ ਵੀ ਨਹੀਂ ਜੀ ਉਹ ਉੱਥੇ ਹੀ ਕੰਮ ਠੱਪ ਹੋ ਗਿਆ ਪਤਾ ਹੀ ਨੀ ਲੱਗਿਆ ਅਜੇ ਤੱਕ ਕੀ ਹੋਇਆ ਕੀ ਨਹੀਂ
1: ਬਿਲਕੁਲ
0: ਇਹ ਜ਼ਰੂਰ ਹੈਗਾ ਹੈ ਜੀ ਵੀ ਸੈਂਟਰ ਆਪਣਾ ਸਕੋਰ ਸੈੱਟ ਕਰ ਗਿਆ ਜੀ ਉਹਨਾਂ ਨੇ ਜੋ ਕਰਾਉਣਾ ਹੈਗਾ ਸੀ ਇਹਨਾਂ ਕੋਲੋਂ ਕਰਾ ਹੀ ਜਾਂਦੇ ਹੈਗੇ ਆ ਤੇ ਬਾਕੀ ਵੀ ਅੱਗੇ ਕਮਿਟਡ ਹੋਣੇ ਆ ਜੀ ਕਿ IIM ਵਿਦ ਯੂ ਕਹਿ ਚਲੋ ਠੀਕ ਹੈ ਜੀ ਆਪ ਹੋਰ ਜੀ ਉਹ ਇੰਨੇ ਨਾਲ ਹੀ ਕੰਮ ਸਰ ਜਾਂਦਾ ਅਗਲੇ ਮੈਂ ਕੌਣ ਆ ਜੀ ਮੈਂ ਤੁਹਾਡਾ ਹੀ ਬੰਦਾ ਆ ਜੀ ਚਲੋ ਠੀਕ ਹੈ ਜੀ ਜੇ ਤੁਸੀਂ ਸਾਡੇ ਬੰਦੇ ਆ ਤੇ ਫੇਰ ਤਾਂ ਕੋਈ ਗੱਲ ਨੀ ਫੇਰ ਤੁਹਾਨੂੰ ਸੱਤ ਖੂਨ ਮਾਫ ਤੇ ਜੇ ਨਹੀਂ ਤੇ ਫੇਰ ਅਗਲੇ ਜਿਹੜੇ ਹੈਗੇ ਆ ਪਾਈ ਦਿੰਦੇ ਆ ਪੜ੍ਹਨੇ
1: ਬਿਲਕੁਲ ਪਾ ਦਿੰਦੇ ਆ ਜੀ ਪਰ ਸਾਇੰਸ ਸਾਹਿਬ ਇੱਕ ਗੱਲ ਸਮਝ ਨਹੀਂ ਆਈ ਜੀ ਕਿ ਮੁੱਖ ਮੰਤਰੀ ਸਾਹਿਬ ਵਿਪਾਸਨਾ ਦੇ ਲਈ ਬੰਗਲੁਰੂ ਵੱਲ ਨੂੰ ਜਾਂਦੇ ਨੇ ਗਰਮੀਆਂ ਵਾਲੇ ਪਾਸੇ ਨੂੰ ਤੇ ਉਧਰੋਂ ਜਿਹੜੇ ਲੋਕ ਨੇ ਕਰਨਾਟਕ ਹੋ ਗਿਆ ਕੇਰਲਾ ਹੋ ਗਿਆ ਗੋਆ ਹੋ ਗਿਆ ਬੰਗਲੁਰੂ ਹੋ ਗਿਆ ਦਿੱਲੀ ਹੋ ਗਿਆ ਬਥੇਰੇ ਉਹਨਾਂ ਇਲਾਕਿਆਂ ਦੇ ਲੋਕ ਜਿਹੜੇ ਨੇ ਗਰਮੀਆਂ ਕੱਟਣ ਦੇ ਲਈ ਆਪਣੇ ਸ਼ਿਮਲੇ ਆਉਂਦੇ ਆ ਜਾਂ ਇਧਰ ਹਿਮਾਚਲ ਨੂੰ ਜਾਂਦੇ ਆ ਜਾਂ ਜੰਮੂ ਕਸ਼ਮੀਰ ਨੂੰ ਜਾਂਦੇ ਆ ਇਹ ਕੰਮ ਉਲਟਾ ਕਿਉਂ ਹੁੰਦਾ ਪਿਆ ਜੀ, ਕੀ ਨਜ਼ਰ ਆਉਂਦਾ? ਤੇ ਉਧਰ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਭਾਈ ਹੁਸ਼ਿਆਰਪੁਰ ਆ ਕੇ ਜਿਹੜਾ ਵਿਪਾਸਨਾ ਕਰਦੇ ਆ ਕਿ ਇਹ ਤੋਂ ਵਧੀਆ ਇਲਾਕਾ ਕਿਹੜਾ ਹੈ ਜੀ ਜਿੱਥੇ ਗੁਰੂਆਂ ਪੀਰਾਂ ਨੇ ਰਹਿ ਕੇ ਜਿਹੜਾ ਆਪਣੀਆਂ ਭਗਤੀਆਂ ਵੀ ਕੀਤੀਆਂ ਨੇ ਤੇ ਆਪਣੇ ਜਿਹੜੇ ਜੋ ਉਹ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਹਾਸਲ ਵੀ ਕੀਤਾ।
0: ਪਰ ਸਭ ਹੁਸ਼ਿਆਰਪੁਰ ਵਾਲਾ ਤਾਂ ਮੈਂ ਦੇਖ ਕੇ ਆਇਆ ਬਾਹਰੋਂ ਬਾਹਰ
1: ਜੀ,
0: ਹੁਸ਼ਿਆਰਪੁਰ ਦੇ ਬਾਹਰ ਬਾਹਰ ਬਣੇ ਆਇਆ, ਉਹ
1: ਬਹੁਤ ਵਧੀਆ ਹੈ ਜੀ।
0: ਉਹ ਤਾਂ ਵਾਕਈ ਜਿਹੜੀ ਜਗ੍ਹਾ ਜਿਹੜੀ ਹੈਗੀ ਆ ਵਧੀਆ ਆ, ਉੱਥੇ ਦਰਖਤਾਂ ਦੇ ਵਿੱਚ ਹੈਗਾ ਆ ਜੀ ਉਹ
1: ਜੀ,
0: ਤੇ ਉਹ ਜਿਹੜੇ ਬੰਦੇ ਨੇ ਬਣਾਇਆ ਆ ਨਾ ਜੀ, ਉਹ ਬੰਦਾ ਵੀ ਬਾਹਰ ਰਹਿ ਕੇ ਆਇਆ ਸੀਗਾ ਤੇ ਮੁੜ ਕੇ ਆ ਕੇ ਤੇ ਉਹਨੇ ਪਹਿਲਾਂ ਜਿਹੜਾ ਹੈਗਾ ਆ ਥੋੜਾ ਜਿਹਾ ਦੋ ਚਾਰ ਜਿਹੜੀ ਹੈਗੀ ਆ ਇਸ ਤਰੀਕੇ ਦੀ ਜਿੱਦਾਂ ਕੌਂਡੋ ਬਣਾ ਦਿੰਦੇ ਹੈਗੇ ਇਦਾਂ ਦੇ ਬਣਾਏ, ਤੇ ਬਾਅਦ ਦੇ ਵਿੱਚ ਉਹਨੇ ਜਿੱਦਾਂ ਮਤਲਬ ਅੰਡਰਗਰਾਉਂਡ ਜਿਹੜੇ ਹੈਗੇ ਆ ਉਹ ਬਣਾਈਆਂ ਹੈਗੇ ਕਮਰੇ ਜੀ
1: ਜੀ,
0: ਤੇ ਉੱਥੇ ਬਕਾਇਦਾ ਤੌਰ ਤੇ ਯੋਗਾ ਮੈਡੀਟੇਸ਼ਨ ਉਹ ਸਾਰੀਆਂ ਕਲਾਸਿਸ ਲੱਗਦੀਆਂ ਹੈਗੀਆਂ ਜੀ। ਤੇ ਉਹ ਕੁਦਰਤੀ ਮੈਂ ਤਾਂ ਮਤਲਬ ਜਿਹੜਾ ਹੈਗਾ ਨਾ ਜੀ ਉਹ ਗੱਡੀ ਸੀਗੀ ਅਸੀਂ ਪਾ ਲਈ ਅਸੀਂ ਕਿਹਾ ਇੱਧਰ ਅੰਦਰਲੇ ਪਾਸੇ ਜਾ ਕੇ ਦੇਖਦੇ ਹੈਗੇ, ਉੱਪਰ ਉੱਥੇ ਹੋਟਲ ਜਿਹਾ ਬਣਿਆ ਆ ਉੱਥੇ ਮਤਲਬ ਚਾਹ ਪਾਣੀ ਦਾ ਹੈਗਾ ਸੀਗਾ, ਤੇ ਅਸੀਂ ਉਨੇ ਨੂੰ ਜਾਂਦੇ ਪਏ ਸੀ, ਉਹ ਉਨਾ ਰੋਡ ਦੇ ਉੱਤੇ ਹੀ ਆ ਜੀ। ਤੇ ਉਹ ਕੁਦਰਤੀ ਜਿਸ ਬੰਦੇ ਨੇ ਬਣਾਇਆ ਆਇਆ ਸੀ ਉਹ ਵੀ ਉੱਥੇ ਰੋਟੀ ਖਾਣ ਆਇਆ ਸੀਗਾ, ਤੇ ਉਹ ਮੇਰੇ ਕੋਲ ਬੈਠਾ ਤੇ ਉਹਨੇ ਨਾਲ ਫਿਰ ਮੈਂ ਇਹ ਗੱਲ ਕੀਤੀ, ਮੈਂ ਕਿਹਾ ਜੀ ਕੀ ਮਤਲਬ ਇਹ ਕਿੱਦਾਂ ਇਹ ਕੌਣ ਆ ਬੰਦਾ ਇਹਨੇ ਆਹ ਹੀ? ਉਹ ਕਹਿੰਦਾ ਤੁਸੀਂ ਅਜੇ ਥੱਲੇ ਨੀ ਜਾ ਕੇ ਦੇਖਿਆ, ਬਹੁਤ ਵਧੀਆ ਬਣਾਇਆ ਮੈਂ
1: ਜੀ।
0: ਤੇ ਬੇਟਾ ਕਹਿੰਦਾ ਮੇਰੇ ਜਿਹੜੇ ਹੈਗੇ ਆ ਬੱਚਿਆਂ ਨੂੰ ਮੈਂ ਜੋ ਦੇਣਾ ਸੀ ਦੇ ਚੁੱਕਾ ਹੈਗਾ ਆ, ਮੇਰਾ ਬੱਚਾ ਇੱਕ ਬਾਹਰ ਆ ਇੱਕ ਇੱਥੇ ਆ
1: ਜੀ,
0: ਇਹ ਸ਼ਾਇਦ ਤਿੰਨ ਬੱਚੇ ਮੁੜ ਲੜਕੇ ਦੱਸੇ ਸੀ ਉਹਨੇ
1: ਜੀ,
0: ਤੇ ਦੋ ਉਹਦੇ ਵਿਦੇਸ਼ ਚ ਹੈਗੇ ਆ ਤੇ ਇੱਕ ਇੱਥੇ ਹੈਗਾ ਸੀ
1: ਜੀ।
0: ਤੇ ਕਹਿੰਦਾ ਵੀ ਮੈਂ ਜੋ ਓਨਾ ਕੁ ਮੈਨੂੰ ਪੈਸਾ ਜਿੰਨਾ ਕੁ ਮੇਰਾ ਗੁਜ਼ਰ ਗੁਜ਼ਰਾਨ ਹੈਗਾ ਆ, ਮੈਂ ਘਰਦਿਆਂ ਤੋਂ ਬੱਚਿਆਂ ਤੋਂ ਮੰਗਦਾ ਕੁਛ ਨੀ
1: ਜੀ,
0: ਤੇ ਮੈਂ ਪੱਕਾ ਆਪ ਇੱਥੇ ਰਹਿੰਦਾ ਹੈਗਾ ਆ
1: ਜੀ।
0: ਤੇ ਬਾਕੀ ਮੈਂ ਕਿਹਾ ਜੀ ਤੁਸੀਂ ਫੇਰ ਯੋਗਾ ਦੀਆਂ ਕਲਾਸਾਂ ਕਲੂਸਿਸ ਲਾਈਆਂ? ਕਹਿੰਦਾ ਹਾਂ ਮੈਂ ਸਾਰਾ ਕੁਛ ਕੀਤਾ। ਮੈਂ ਕਿਹਾ ਠੀਕ ਆ ਜੀ, ਤੇ ਉਹ ਸਾਦੀ ਰੋਟੀ ਤੇ ਰੱਖਦੇ ਆ, ਥੋੜਾ ਜਿਹੜਾ ਹੈਗਾ ਆ ਬਾਹਰਲੇ ਐਟਮੋਸਫੀਅਰ ਤੋਂ ਬੰਦੇ ਨੂੰ ਜਿਹੜਾ ਆ ਪਰੇ ਕਰ ਦਿੰਦੇ ਆ ਜੀ, ਫੋਨ ਫਾਨ ਯੂਜ਼ ਨਹੀਂ ਕਰਨਾ ਓਨੇ ਦਿਨ ਜੀ
1: ਜੀ।
0: ਤੇ ਉਹਦੇ ਨਾਲ ਹੁੰਦਾ ਆ ਜੀ, ਕੀ ਪਤਾ ਹੁਣ ਇਹਨਾਂ ਦੀਆਂ ਲੀਡਰਾਂ ਦੀਆਂ ਲੀਡਰੀ ਜਾਣਨ ਜੀ,
1: ਬਿਲਕੁਲ।
0: ਤੇ ਮਾਨ ਸਾਹਿਬ ਪਤਾ ਨੀ ਕਿਉਂ ਹੁਣ ਉੱਥੇ ਚੱਲ ਗਏ ਹੈਗੇ ਜੀ
1: ਜੀ,
0: ਹੁਣ ਉਹਨਾਂ ਦੀ ਵਿਪਾਸਨਾ ਉੱਥੇ ਖੁਸ਼ ਹੁੰਦੀ ਹੋਊਗੀ। ਇੱਥੇ ਪੰਜਾਬ ਚ ਕਹਿੰਦੇ ਬੱਤੀ ਨੀ ਨਾ ਆਉਂਦੀ, ਹੋ ਸਕਦਾ ਹੈਗਾ ਵੀ ਇੱਥੇ ਬੱਤੀ ਨਾ ਆਉਂਦੀ ਹੋਵੇ, ਹੁਸ਼ਿਆਰਪੁਰ ਦੇ ਉਧਰਲੇ ਪਾਸੇ ਤਾਂ ਲਾਈਟ ਦਾ ਕੱਟ ਲੱਗ ਜਾਏ ਤੇ ਫੇਰ ਉੱਥੇ ਇੱਕ ਜਨਰੇਟਰ ਚਲਾਉਣੇ ਪੈਣ।
1: ਬਿਲਕੁਲ ਜੀ
0: ਸਰ, ਇੱਕ ਮੁੱਖ ਮੰਤਰੀ ਜਾ ਰਿਹਾ ਇਹ ਪਤਾ ਕਿੰਨੇ ਦੇ ਵਿੱਚ ਟੈਕਸ ਪੇਅਰ ਨੂੰ ਪੈਣਾ ਹੈਗਾ ਜੀ
1: ਜੀ।
0: ਇਹਨਾਂ ਦੀ ਵਿਪਾਸਨਾ ਜਿਹੜੀ ਹੈਗੀ ਉਹ ਤਾਂ ਬਾਅਦ ਦੇ ਵਿੱਚ ਹੀ ਆਡਿਟ ਹੋਊਗਾ ਵੀ ਹਾਂਜੀ ਇਹ ਕਿੰਨਾ ਕਿੱਥੇ ਕਿੰਨਾ ਕੁ ਮੁੱਖ ਮੰਤਰੀ ਦੇ ਜਿਹੜਾ ਹੈਗਾ ਆ ਵੀ ਰੈਜੀਡੈਂਸ ਦਾ ਕਿੰਨਾ ਖਰਚਾ ਸੀ। ਆਰ ਟੀ ਆਈ ਤਾਂ ਇਹਨਾਂ ਨੇ ਬੰਦ ਹੀ ਕਰ ਦਿੱਤੀ ਹੈ ਜੀ, ਜੇ ਆਰ ਟੀ ਆਈ ਦੇ ਵਿੱਚੋਂ ਜਾਣਕਾਰੀ ਲਈਏ ਤਾਂ ਪਤਾ ਲੱਗੇ ਵੀ ਹਾਂ ਜੀ ਕਿੰਨੇ ਮਤਲਬ ਜਿਹੜਾ ਹੈਗਾ ਖਰਚਾ ਆ ਰਿਹਾ ਇਸ ਚੀਜ਼ ਦਾ।
1: ਜਲੰਧਰ ਵਾਲੀ ਕੋਠੀ ਜਿਹੜੀ ਆ ਉਹ ਵੀ ਤਾਂ ਪੁਰਾਣਾ ਉਸੇ ਤਰ੍ਹਾਂ ਦਾ ਏਰੀਆ ਬਣਿਆ ਹੋਇਆ ਜਿਹੜੀ ਜਿੱਥੇ ਆਉਂਦੇ ਹੁੰਦੇ ਆ, ਉਹ ਵੀ ਕਿੰਨਾ।
0: ਮੈਂ ਤਾਂ ਕਹਿੰਦਾ ਹੈਗਾ ਨਾਲ ਜਿਹਨਾਂ ਨੂੰ ਤਿੰਨ ਤਿੰਨ ਹਜ਼ਾਰ ਜਾਂ ਪੰਤਾਲੀ ਸੌ ਪਾਇਆ ਸੀ ਬੀਬੀਆਂ, ਉਹਨਾਂ ਨੂੰ ਵੀ ਦਿਲਾ ਜਾਂਦੇ ਆਓ ਜੀ ਤੁਸੀਂ ਪੈਸੇ ਤੁਹਾਡੀ ਇੱਥੇ ਰੱਖ ਲਓ, ਤੁਹਾਨੂੰ ਜਿਹੜਾ ਹੈਗਾ ਇੱਕ ਗੇੜੀ ਵਿਪਾਸਨਾ ਦੀ ਕਢਾ ਕੇ ਲਿਆਈਏ।
1: ਬਿਲਕੁਲ ਆ ਜੀ, ਪਰ ਕਾਂਗਰਸ ਵਾਲੇ ਪਰ ਇਹਦੇ ਵਿੱਚ ਦੇਖੋ ਕਿ ਆਪਣੇ, ਚਲੋ ਮੈਂ ਗੱਲ ਕਰਨ ਲੱਗਾ ਸੀ, ਬਾਦਲ ਹੋਣਾ ਸੁਖਬੀਰ ਬਾਦਲ ਹੋਣਾ ਨੇ ਸੁੱਖ ਵਿਲਾਸ ਬਣਾਇਆ ਹੋਇਆ ਤੇ ਆਪਣੇ ਆਪਣੇ ਕਹਿ ਲੋ ਕਿ ਉਹ ਆਪਣੇ ਉਧਰ ਮਜ਼ੇ ਨਾਲ ਚੱਲ ਜਾਂਦੇ ਆ ਜੀ ਚੁੱਪ ਚੁਪੀਤੇ, ਹੈ ਨਾ। ਤੇ ਆਪਣੇ ਦੂਸਰੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਆਪਣਾ ਕਿਲਾ ਹੈਗਾ ਜੀ, ਉੱਥੇ ਇੱਕ ਵਧੀਆ ਆਪਣਾ ਏਰੀਆ ਹੈਗਾ ਉਹਨਾਂ ਦਾ, ਉੱਥੇ ਹੀ ਕਰ ਲੈਂਦੇ ਆ ਜੀ ਸਾਰਾ ਕੁਝ। ਤੇ ਇਹ ਹੁਣ ਬੰਗਲੁਰੂ ਨੂੰ ਚਾਹੇ ਮਨ ਲੱਗਦਾ ਕਿ ਉਹਦੇ ਨਾਲੋਂ ਤਾਂ ਸਸਤਾ ਪੈਣਾ ਸੀ, ਇੱਕ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਹਿਮਾਚਲ ਦੇ ਵਿੱਚ ਹੀ ਕੁਝ ਨਾ ਕੁਝ ਬਣਾ ਲੈਂਦੇ, ਇੱਕ ਅੱਧਾ ਸਮਰ ਹਾਊਸ ਹੀ ਬਣਾ ਲੈਂਦੇ।
0: ਉਹ ਠੀਕ ਗੱਲ ਹੈਗੀ, ਉਹ ਉਹਨਾਂ ਦੇ ਬਣੇ ਪਰਸਨਲ, ਜਿਹੜਾ ਇੱਦਾਂ ਕਰਕੇ ਪ੍ਰਾਹੁਣਚਾਰੀ ਜੀ ਆ ਕੇ ਜਿਹੜਾ ਮਜ਼ਾ ਆਉਂਦਾ, ਇੱਦਾਂ ਨੀ ਨਾ ਆਉਂਦਾ ਹੁੰਦਾ ਆਪਣੇ ਦੇ ਤਾਂ ਫੀਲ ਦਾ ਹੈਗਾ, ਆਪਣੇ ਤੇ ਤਾਂ ਘਰ ਦੀ ਵੀ ਮਗਰ ਚੱਲ ਜਾਂਦੀ ਹੈਗੀ ਆ, ਤੇ ਉੱਥੇ ਜਿਹੜਾ ਹੈਗਾ ਫਿਰ ਜਾਣ ਨੀ ਨਾ ਦਿੰਦੇ ਦੂਜੇ ਨੂੰ ਕਿਸੇ ਨੂੰ,
1: ਜਾਪਤਾ ਹੈ ਜੀ।
0: ਹਾਂਜੀ ਹਾਂਜੀ, ਉੱਥੇ ਜਾਪਤਾ ਲੱਗ ਜਾਂਦਾ ਹੈਗਾ ਜੀ
1: ਜੀ।
0: ਉਹ ਭਾਈ ਵੱਡਿਆਂ ਬੱਤਿਆਂ ਦੀਆਂ ਵੱਡੀਆਂ ਗੱਲਾਂ ਸੰਤ ਆਪ ਉਪਾਸਨਾ ਸੁਣੀ ਇਹਨਾਂ ਕੋਲੋਂ ਜੀ, ਤੇ ਪਹਿਲਾਂ ਤਾਂ ਸਮਝਦੇ ਰਹੇ ਵੀ ਕਿਸੇ ਜਨਾਨੀ ਦਾ ਨਾਂ ਆ, ਉਹ ਬਾਅਦ ਚ ਪਤਾ ਲੱਗਾ ਨਹੀਂ ਇਹਨੂੰ ਜਨਾਨੀ ਨੀ ਹੈਗੀ ਕੋਈ। ਹਾਂਜੀ, ਇਹ ਇਕਾਂਤਵਾਸ ਨੂੰ ਹੀ ਕਹਿੰਦੇ ਆ ਉਪਾਸਨਾ,
1: ਇਕਾਂਤ ਚ ਚਲੇ ਜਾਂਦੇ ਜੀ,
0: ਇਕਾਂਤ ਚ ਚਲ ਜਾਂਦੇ।
1: ਸੈਣੀ ਸਾਹਿਬ, ਪੰਜਾਬ ਦੀ ਕਾਂਗਰਸ ਇਕਾਂਤ ਦੇ ਵਿੱਚ ਜਾਣ ਨੂੰ ਤਿਆਰ ਆ? ਮਨੀਸ਼ ਤਿਵਾੜੀ ਹੁਣੀ ਕਹਿੰਦੇ ਆ ਜੀ, ਜੇ ਮੇਰੇ ਕੋਲ ਕੋਈ ਗਿੱਦੜ ਸਿੰਘ ਹੀ ਹੁੰਦੀ, ਕਾਸ਼ ਮੈਂ ਕੁਝ ਨਾ ਕੁਝ ਬਦਲਦਾ। ਪਰ ਦੂਸਰੇ ਪਾਸੇ ਇਧਰ ਚਰਨਜੀਤ ਸਿੰਘ ਚੰਨੀ ਜੀ ਵੀ ਜਿਹੜਾ ਤੇ ਸੁਖਜਿੰਦਰ ਰੰਧਾਵਾ ਵੀ ਨਾਰਾਜ਼ ਚੱਲੇ ਆ ਰਹੇ ਨੇ ਜੀ।
0: ਹਾਂਜੀ ਲੱਗਦਾ ਹੈ ਜੀ, ਉਹਨਾਂ ਨੇ ਵੀ ਘਰ ਚ ਲੱਗੀ ਸੀ ਰਾਹੁਲ ਗਾਂਧੀ ਦੀ ਫੋਟੋ ਗੁੱਠੀ ਕਰਤੀ ਲੱਗਦੀ ਮੈਨੂੰ। ਹਾਂਜੀ ਕੰਪੇਨ ਕਮੇਟੀ ਦੇ ਮੈਂਬਰ ਬਣ ਗਏ, ਦੂਜੀਆਂ ਕੋਆਰਡੀਨੇਟ ਕਮਿਸ਼ਨ ਕਮੇਟੀ ਦੇ ਮੈਂਬਰ ਬਣ ਗਏ, ਉਹਦੇ ਬਾਵਜੂਦ ਵੀ ਅਗਲਿਆਂ ਬੰਦਿਆਂ ਨੇ ਵਧਾਈ ਨੀ ਕਿਸੇ ਨੂੰ ਕਿਸੇ
1: ਨੇ। ਇਹ ਤਾਂ ਉਹ ਆ ਜਿੱਦਾਂ ਨਾ ਕੋਈ ਅਫਸਰ ਵਧੀਆ ਹਨਾ ਕਿ ਵਧੀਆ ਕੰਮ ਕਰਦਾ ਹੋਵੇ ਓਹਨੂੰ ਚੱਕ ਕੇ ਉਹ ਬਾਰਡਰ ਏਰੀਏ ਤੇ ਮਾਰਦੇ ਆ, ਤੇ ਮੈਨੂੰ ਲੱਗਦਾ ਪ੍ਰਗਟ ਸਿੰਘ ਉਹਨਾਂ ਨੂੰ ਵੀ ਉਹੀ ਕੰਮ ਕੀਤਾ ਜੀ ਇਹਨਾਂ ਨੇ ਕਹਿੰਦੇ ਜੀ।
0: ਭਾਰੀ ਸਾਹਿਬ ਪੰਜਾਬ ਦਾ ਬੱਚਾ ਬੱਚਾ ਜਾਣਦਾ ਵੀ ਕਾਂਗਰਸ ਦਾ ਜਿਹੜਾ ਉਧਾਰ ਆ ਵੀ ਤਿੰਨ ਬੰਦੇ ਕਾਂਗਰਸ ਦੇ ਵਿਚ ਏਦਾਂ ਦੇ ਹੈਗੇ ਸੀਗੇ। ਪਹਿਲੇ ਨੰਬਰ ਤੇ ਪ੍ਰਗਟ ਸਿੰਘ ਜਿਹਦੀ ਬੋਲ ਬਾਣੀ ਇੰਨੀ ਸੰਜੀਦਾ ਆ ਕਿ ਆਪੋਨੈਂਟ ਨੂੰ ਵੀ ਜਿਹੜਾ ਆ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਦੋ ਉਂਗਲਾਂ ਪਹਿਲਾਂ ਆਪਣੇ ਹੱਲੂ ਕਰ
1: ਲੈਂਦੇ,
0: ਆਪਣੇ ਕੋਲੋਂ ਵੀ ਆਹ ਗਲਤੀ ਆ। ਹਾਂਜੀ ਤੇ ਪ੍ਰਗਟ ਸਿੰਘ ਹੈਗਾ ਸੀ ਜੀ ਆਪੋਜੀਸ਼ਨ ਨਾਲ ਟੱਕਰ ਲੈਣ ਵਾਸਤੇ, ਖਹਿਰਾ ਸਾਹਿਬ ਤੋਂ ਵਧੀਆ ਬੰਦਾ ਹੈ ਨਹੀਂ
1: ਬਿਲਕੁਲ
0: ਮੁੱਦੇ ਚੱਕਣ ਵਾਸਤੇ ਜੀ, ਤੇ ਹੀ ਵਾਜ ਫਿਟ ਫੋਰ LOP
1: ਜੀ।
0: ਤੇ ਜਿਹੜਾ ਹੈਗਾ ਆ ਚੰਨੀ ਸਾਹਿਬ ਦੀ ਮਕਬੂਲੀਅਤ ਹੈਗੀ ਆ ਜੀ, ਇਹ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਇਹਨੂੰ ਕਾਂਗਰਸ ਦੀ ਬੇੜੀ ਪਾਰ ਲਾ ਸਕਦੇ ਸੀਗੇ ਜੀ। ਹੁਣ ਸਵਾਲ ਇਹ ਹੈਗਾ ਆ ਕਿ ਕਿਹਨੂੰ ਨਹੀਂ ਪਤਾ ਵੀ ਖਹਿਰਾ ਸਾਹਿਬ ਦੇ ਐਫਰਟਸ ਕਰਕੇ ਗੁਰਜੀਤ ਰਾਣੇ ਦੀ ਮਿਨਿਸਟਰਸ਼ਿਪ ਚੱਲ ਗਈ ਸੀਗੀ, ਜਦੋਂ ਇਹਨੇ ਕਿਹਾ ਸੀਗਾ ਭਾਈ ਇਹ ਕਰਪਸ਼ਨ ਦੀ ਚੀਜ਼ ਹੈ ਇਹਨੇ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਉਹਨਾਂ ਦੋਨਾਂ ਬੰਦਿਆਂ ਨੂੰ ਨਾਲ ਇੱਕ ਬੰਦਾ ਹੋਰ ਪਾ ਕੇ ਤੇ ਉਹਨਾਂ ਨੂੰ ਇੱਕ ਕਮੇਟੀ ਦੇ ਵਿੱਚ ਰੱਖ ਦਿੱਤਾ ਆ ਭਾਈ ਦੱਸੋ ਕਿਹੜੇ ਕਮਰੇ ਦੇ ਵਿੱਚ ਇਹ ਤਿੰਨੇ ਇਕੱਠੇ ਬਹਿ ਸਕਦੇ ਆ
1: ਜੀ।
0: ਹਾਂਜੀ ਜਿਹਨਾਂ ਦਾ ਆਪਸ ਦੇ ਵਿੱਚ ਹੀ ਨਹੀਂ ਬਣਦੀ ਹੈਗੀ ਉਹ ਕਿੱਦਾਂ ਇਕੱਠੇ ਬਹਿ ਜਾਣਗੇ ਜੀ
1: ਜੀ।
0: ਔਰ ਦੋ ਮਹੀਨੇ ਇਹਨਾਂ ਨੇ ਗੱਡੀਆਂ ਘੁਮਾ ਘੁਮਾ ਕੇ ਆ ਜਾਓ ਜੀ ਦਿੱਲੀ ਮੀਟਿੰਗ ਕਰਨੀ, ਆ ਜਾਓ ਜੀ ਹਾਂਜੀ ਉੱਥੇ ਸਮਝਾ ਵਜਾ ਕੇ ਤੋੜਨਾ, ਫੇਰ ਮੁੜ ਕੇ ਜਿਹੜਾ ਹੈਗਾ ਆ ਕਦੀ ਪਹਿਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ, ਫੇਰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ, ਮੁੜ ਕੇ ਗਿਆ ਤਾਂ ਫੈਸਲਾ ਲਵਾਂਗੇ ਇੱਦਾਂ ਕਰਕੇ ਜੀ ਅਸੀਂ ਕੱਲੇ ਦੀ ਬੰਦੇ ਨੂੰ ਨੀ ਕਿਸੇ ਨੂੰ ਕਮਾਣ ਦੇਣੀ। ਹਾਂਜੀ ਇੱਥੇ ਰੌਲਾ ਪੈ ਜਾਂਦਾ ਸੀ ਜੀ ਉਹ ਭੁਪਿੰਦਰ ਸਿੰਘ ਲਈ ਨੂੰ ਕਰ ਦਿੱਤਾ ਆ ਜੀ ਪ੍ਰਧਾਨ ਕਰ ਦਿੱਤਾ, ਉੱਥੇ ਸਹਿਮਤੀ ਬਣ ਗਈ ਆ ਜੀ ਬਸ ਇੱਕ ਦੋ ਦਿਨਾਂ ਤੱਕ ਹੀ ਪਤਾ ਲੱਗ ਜੂ ਜੀ।
1: ਬਿਲਕੁਲ
0: ਤੇ ਹੁਣ ਜਦੋਂ ਜੋ ਲਿਸਟ ਆਈ ਆ ਉਹ ਤੋਂ ਪਤਾ ਲੱਗ ਗਿਆ ਆ ਕਿ 12-5-48 ਕਿਉਂਕਿ ਇਹਨਾਂ ਦਾ ਜਿਹੜਾ ਹਾਈ ਕਮਾਂਡ ਆ ਉਹ ਵੀ 12-5-48 ਬੋਲਣ ਵਾਲਾ ਆ, ਉਹ ਵੀ 60 ਨਹੀਂ ਗਿਣਦਾ। ਸੋ ਇਸ ਕਰਕੇ ਲੋਕ ਪੰਜਾਬ ਦੇ ਹੈਗੇ ਇਹਨਾਂ ਦਾ ਵਰਕਰ ਗਰਾਊਂਡ ਲੈਵਲ ਤੇ ਜਿਹੜਾ ਆ ਨਾ ਜੀ ਉਹ ਮਤਲਬ ਸਰਕਾਰ ਬਣਾਉਣ ਦੀ ਉਮੀਦ ਰੱਖਦਾ ਆ ਵੀ ਹਾਂ ਜੀ ਸਰਕਾਰ ਬਣ ਸਕਦੀ ਆ, ਇਹਨਾਂ ਦੇ ਲੀਡਰ ਕਹਿੰਦੇ ਨਾ ਜੀ ਨਾ ਅਸੀਂ ਤੁਹਾਡਾ ਦੇਣਾ ਕੀ ਹੈਗਾ ਆ
1: ਜੀ,
0: ਇਹ ਹੁਣ ਜਿਹੜਾ ਹੈਗਾ ਆ ਸਮਝ ਕੋ ਵੀ ਥਾਲੀ ਦੇ ਵਿੱਚ ਪਰੋਸ ਕੇ ਦੇ ਦਿੱਤਾ ਜੀ ਇਹ ਇਲੈਕਸ਼ਨ ਤਾਂ ਗਿਆ ਇਹਨਾਂ ਦਾ।
1: ਬਿਲਕੁਲ ਹੈ ਜੀ
0: ਹਾਂਜੀ ਸਰ, ਇਹਦਾ ਹੁਣ ਬੈਨੀਫਿਟ ਕਿਹਨੂੰ ਹੁੰਦਾ ਆ ਇਹ ਤਾਂ ਭਵਿੱਖ ਦੀ ਗਰਭ ਦੇ ਵਿੱਚ ਹੈਗਾ ਆ, ਦੇਖੋ ਕੌਣ ਇਸ ਚੀਜ਼ ਦਾ ਬੈਨੀਫਿਟ ਲੈ ਕੇ ਜਾਂਦਾ
1: ਹੈ। ਬਿਲਕੁਲ ਤੇ ਸੈਣੀ ਸਾਹਿਬ ਆਖਰੀ ਤੁਹਾਡੇ ਨਾਲ ਗੱਲ ਕਰਕੇ ਫਿਰ ਆਗਿਆ ਲਵਾਂਗਾ ਤੁਹਾਡੇ ਤੋਂ। ਪੰਜਾਬ ਦੇ ਵਿਚ ਪਿਛਲੇ ਦਿਨਾਂ ਚ ਵੀ ਆਪਾਂ ਗੱਲ ਕੀਤੀ ਸੀ ਕਿ ਕੈਬਨਿਟ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦੀ ਸੋਧ ਕਰ ਦਿੱਤੀ ਹੈ ਫਿਰ ਤੇ ਉਹਨੂੰ ਹਰੀ ਝੰਡੀ ਦੇ ਦਿੱਤੀ ਹੈ, ਆਉਣ ਵਾਲੇ ਦਿਨਾਂ ਦੇ ਵਿਚ ਇਹ ਵਿਵਾਦ ਚਲੋ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਵਿਰੋਧੀ ਧਿਰ ਪਾਰਟੀਆਂ ਨੇ ਉਹ ਜ਼ਰੂਰ ਉਠਾਉਣ ਲੱਗੀਆਂ। ਅੱਜ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਤਾਂ ਬਿਆਨ ਆ ਹੀ ਗਿਆ, ਤੇ ਕਿਵੇਂ ਦੇਖਦੇ ਹੋ ਜੀ ਇਹ ਲਾਗੂ ਕਰ ਦਿੱਤਾ ਕਿ ਉਹ ਚੀਜ਼ਾਂ ਕਿਤੇ ਸਪਸ਼ਟ ਹੁੰਦੀਆਂ ਆ ਕਿ ਜੋ ਪਹਿਲਾਂ ਹੀ ਜਿਹੜੇ ਸੌਦੇਬਾਜ਼ੀ ਕਰ ਲਈ ਜਾਂਦੀ ਆ ਜਾਂ ਉਹਨਾਂ ਉਹ ਵੀ ਫਿਰ ਗੱਲ ਦੇ ਵਿਚ ਅੰਗੂਠਾ ਤਾਂ ਦਿੰਦੇ ਹੀ ਹੋਣਗੇ ਭਾਈ।
0: ਭਾਰੀ ਸਾਹਿਬ ਗੱਲ ਤਾਂ ਇਹ ਆ ਵੀ ਪੋਲਿਸੀ ਤਾਂ ਉਹੀ ਹੈਗੀ ਆ, ਉਹ ਏਦਾਂ ਆ ਵੀ ਅੱਗੇ ਜਿਹੜਾ ਹੈਗਾ ਆ ਪਪਾਈਆ ਪੈਕਟ ਦੇ ਨਾਲ ਜਿਹੜਾ ਹੈਗਾ ਆ 20 ਗ੍ਰਾਮ ਹੋਰ ਤੈਨੂੰ ਫ੍ਰੀ, 270 ਗ੍ਰਾਮ ਲੈ ਜਾ ਭਾਈ।
1: ਉਹ ਪਤੰਗ ਨਾ ਜਿੱਦਾਂ ਨਾ ਗੱਜ ਕੇ ਡੋਰ ਫ੍ਰੀ ਦੇ ਦਿੰਦੇ ਹੁੰਦੇ ਸੀ ਨਾ ਜਦੋਂ ਡੋਰ ਲੈਂਦੇ ਸੀ ਨਾਲ।
0: ਹਾਂਜੀ
1: ਕਹਿੰਦੇ ਜੀ ਨਾ
0: ਹਾਂਜੀ 30 ਗਜ ਥਾਂ ਮਾਰਦਾ ਥਾਂ ਤੇ ਤੁਹਾਨੂੰ ਜੇ ਤੁਸੀਂ ਕਿੱਲਾ ਦਿੰਦੇ ਹੈਗੇ ਆ ਤੇ ਤੁਹਾਨੂੰ ਅੱਗੇ ਜਿਹੜਾ ਹੈਗਾ ਆ ਕੋਈ 10 ਮਰਲੇ ਦਿੰਦੇ ਸੀਗੇ ਜੀ, ਹੁਣ ਜਿਹੜਾ ਹੈਗਾ ਆ
1: ਰੂੰਗਾ ਦੇਣ ਲੱਗੇ ਜੀ
0: 11 ਮਰਲੇ ਹੋ ਜਾਣਗੇ ਜੀ
1: ਜੀ।
0: ਸੋ ਇਸ ਕਰਕੇ ਜੀ ਇਹਨਾਂ ਦਾ ਵੀ ਪਤਾ ਨੀ ਲੱਗਦਾ ਜੀ ਵੀ ਇਹਦੇ ਕੀ ਸੋਚ ਕੇ ਬੈਠੇ ਹੈਗੇ ਆ ਜੀ
1: ਜੀ।
0: ਹੁਣ ਸਵਾਲ ਤਾਂ ਇਹ ਹੈਗਾ ਕਿ ਪਹਿਲਾਂ ਜਿਹੜਾ ਆ ਪੂਰੀ ਇਹ ਦੇਖੋ ਇੰਨੀ ਆਪੋਜੀਸ਼ਨ ਹੋਈ ਆ ਉਦੋਂ ਇਹਨਾਂ ਦੀ ਕੀ ਮਜਬੂਰੀ ਹੋਊਗੀ, ਇਹਨਾਂ ਦੀ ਮਜਬੂਰੀ ਸਰ ਪੈਸਾ
1: ਜੀ,
0: ਪੈਸਾ ਇਹਨਾਂ ਨੇ ਜਿਹੜਾ ਹੈਗਾ ਆ ਗਰਾਲ ਜਾਣਾ, ਇਹਨਾਂ ਨੂੰ ਵੀ ਪਤਾ ਹੈਗਾ ਆ ਭੀ ਇਲੈਕਸ਼ਨ ਵੀ ਪੈਸੇ ਨਾਲ ਲੜੀ ਜਾਂਦੀ ਹੈਗੀ ਆ, ਹੋ ਸਕਦਾ ਅਸੀਂ ਟੁੱਕ ਮਤਲਬ ਸਾਡਾ ਜਿਹੜਾ ਹੈਗਾ ਆ ਤੁੱਕਾ ਲੱਗ ਜਾਏ, ਨਹੀਂ ਤਾਂ ਇੰਨਾ ਕੁ ਪੈਸਾ ਲੈ ਜਾਣਗੇ ਪੰਜਾਬ ਦੇ ਵਿਚੋਂ ਜਿਹੜਾ ਹੈਗਾ ਆ ਪੀ ਇਹ ਭਾਵਾਂ ਇਹਨਾਂ ਦੀਆਂ ਸੱਤ ਪੁਸ਼ਤਾਂ ਬਹਿ ਕੇ
1: ਖਾ ਲੈਣ ਜੀ ਬਿਲਕੁਲ।
0: ਪਰ ਸਾਹਿਬ ਕੱਲੇ ਮੋਹਾਲੀ ਜਿਲ੍ਹੇ ਦੇ ਵਿਚ ਹੀ
1: ਮਤਲਬ
0: ਐਨ ਓ ਸੀ ਦੇ ਪੈਸੇ ਜਿਹੜੇ ਹੈਗੇ ਆ ਇੱਕ ਕੱਢਿਆ ਸੀ ਡਾਟਾ ਵੀ ਕਿੰਨਾ ਪੈਸਾ ਬਣਾਇਆ ਇਹਨਾਂ ਨੇ ਜੀ
1: ਜੀ
0: ਇਹ ਸੈਂਕੜੇ ਕਰੋੜ ਜਿਹੜੇ ਹੈਗੇ ਆ ਉੱਥੇ ਮੋਹਾਲੀ ਜਿਲ੍ਹੇ ਦੇ ਵਿਚੋਂ ਹੀ ਬਣਾ ਲਏ ਗਏ ਜੀ ਸਿਰਫ ਐਨ ਓ ਸੀ ਦੇ ਕੇ ਤੇ ਉਹ ਜਿਹੜੇ ਹੈਗੇ ਆ ਕੰਮ ਕਰਾਉਣ ਦੇ ਵਿਚ ਜੀ
1: ਬਿਲਕੁਲ।
0: ਤੇ ਲੈਂਡ ਦੇ ਵਿਚ ਜਿਹੜਾ ਹੈਗਾ ਇਹਦੇ ਵਿਚ ਬਹੁਤ ਮੋਟਾ ਪੈਸਾ ਹੈਗਾ ਆ ਜੀ ਇਹ ਛੱਡ ਕੇ ਰਾਜੀ ਨੀ ਗੇ ਜੀ ਤੇ ਅੱਗੇ ਜਿੱਦਾਂ ਵਿਰੋਧ ਹੋਇਆ ਸੀ ਜੇ ਕਿਸਾਨ ਯੂਨੀਅਨ ਨੇ ਤਾਂ ਇਕੱਠੀਆਂ ਹੋ ਕੇ ਵਿਰੋਧ ਕਰਨਗੀਆਂ ਜੀ ਕਿਉਂਕਿ ਸਟੇਟ ਜਿਹੜੀ ਹੈਗੀ ਐਕੁਜੀਸ਼ਨ ਹੁਣ ਕਹਿੰਦਾ ਹੈ ਵੀ ਜਿਹੜੇ ਕੰਮਾਂ ਕਰਕੇ ਜਿਹੜਾ ਇਹ ਅੱਗੇ ਤੁਹਾਡਾ ਕੰਮ ਫੇਲ ਹੋਇਆ ਹੁਣ ਵੀ ਕਿਹੜਾ ਤੁਸੀਂ ਉਸ ਚੀਜ਼ ਦੀ ਅਸੈਸਮੈਂਟ ਕਰਵਾਈ ਹੈਗੀ ਆ ਜੀ ਵੀ ਹਾਂ ਇਹਦਾ ਕੀ ਨੁਕਸਾਨ ਹੋਊਗਾ
1: ਬਿਲਕੁਲ
0: ਸਰ ਉਹਦੀ ਅਸੈਸਮੈਂਟ ਕਰਾਉਣੀ ਪੈਂਦੀ ਬਕਾਇਦਾ ਤੌਰ ਤੇ ਉਹਦੇ ਅਲਟਰਨੇਟਿਵ ਦੇਣੇ ਪੈਂਦੇ ਬਕਾਇਦਾ ਤੌਰ ਤੇ ਕਿੰਨਾ ਉੱਥੇ ਦਰਖਤ ਜਿਹੜਾ ਹੈਗਾ ਇਸ ਐਕੁਜੀਸ਼ਨ ਨਾਲ ਜਾਊਗਾ ਜੀ ਉਹਦੀ ਅਸੈਸਮੈਂਟ ਹੁੰਦੀ ਬਹੁਤ ਲੌਂਗ ਪ੍ਰੋਸੈਸ ਹੈ ਜਿਹੜਾ ਤੇ ਸੋਚਿਆ ਇਹ ਹੈਗਾ ਵੀ ਜਾਂਦੇ ਜਾਂਦੇ ਜਿਹੜਾ ਹੈਗਾ ਜੋ ਵੱਟਿਆ ਸੋ ਖੱਟਿਆ ਵਾਲਾ ਕੰਮ ਕਰ ਲਈਏ ਜੀ
1: ਬਿਲਕੁਲ ਜੀ
0: ਔਰ ਇਹਦਾ ਵਿਰੋਧ ਹੋਊਗਾ ਪਰ ਸਾਹਿਬ ਇਹ ਨੀ ਹੋਊਗਾ ਵੀ ਹਾਂ ਜੀ ਏਦਾਂ ਹੀ ਮਤਲਬ ਕਿਉਂਕਿ ਕਿਸਾਨ ਨੋ ਡਾਊਟ ਜਿਹਨਾਂ ਨੂੰ ਸਰ ਪੈਸੇ ਮਿਲਦੇ ਹੈਗੇ ਆ ਨਾ ਜੀ ਕਈ ਵਾਰੀ ਉਹ ਤਾਂ ਮਤਲਬ ਹੋ ਜਾਂਦੇ ਜਿਹੜੇ ਨਹੀਂ ਮਤਲਬ ਜਿਹੜੇ ਇਸ ਚੀਜ਼ ਦੇ ਵਿੱਚ ਇੰਟਰਸਟਿਡ ਆਪਣੀ ਜ਼ਮੀਨ ਛੱਡ ਕੇ ਰਾਜੀ ਨਹੀਂ ਅਜੇ ਤੱਕ ਮੈਂ ਮਤਲਬ ਜਿਹੜਾ ਹੈਗਾ ਇਹਨਾਂ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ
1: ਕਿ
0: ਵਿਦਆਊਟ ਕੰਸੈਂਟ ਅਸੀਂ ਨਹੀਂ ਲਵਾਂਗੇ।
1: ਮੈਂ ਇੱਕ ਗੱਲ ਸੈਣੀ ਸਾਹਿਬ ਹੋਰ ਵੀ ਸੋਚਦਾ ਸੀ ਕਿ ਚਲੋ ਇੱਕ ਪਾਸੇ ਚਲੋ ਉਧਰ ਯੂ ਐਸ ਤੇ ਆਪਣਾ ਭਾਰਤ ਦਾ ਜਿਹੜਾ ਵਪਾਰ ਉਹ ਵੀ ਆਖਰੇ ਪੜਾਅ ਦੇ ਉੱਤੇ ਚੱਲ ਰਿਹਾ ਹੈ ਤੇ ਉਹ ਤਾਂ ਚਲੋ ਹੋ ਹੀ ਜਾਣਾ ਜੋ ਹੋਣਾ ਹੈ ਜਿੰਨਾ ਮਰਜ਼ੀ ਜਥੇਬੰਦੀਆਂ ਜ਼ੋਰ ਲਾ ਰਹੀਆਂ ਨੇ ਪਰ ਨਹੀਂ ਲੱਗਦਾ ਨਹੀਂ ਕਿ ਇੰਨਾ ਜ਼ੋਰ ਮੰਨੇਗਾ ਉਹ ਕੋਈ ਵੀ ਤਾਂ ਉਹ ਜਿਹੜਾ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ 70-75 ਜਥੇਬੰਦੀਆਂ ਇਕੱਠੀਆਂ ਫਿਰ ਤੋਂ ਹੋਈਆਂ ਨੇ ਬੋਲਬਾਣੀ ਕਰਨ ਲੱਗੀਆਂ ਨੇ ਜਾਂ ਇੱਕ ਮਾਰਕ ਦੇ ਉੱਤੇ ਤੁਰਨ ਲੱਗੀਆਂ ਨੇ ਤਾਂ ਉਹਨਾਂ ਨੂੰ ਖੰਡਾਉਣ ਦੇ ਲਈ ਜਾਂ ਉਹਨਾਂ ਦਾ ਧਿਆਨ ਭੜਕਾਉਣ ਦੇ ਲਈ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮੁੱਦੇ ਫਿਰ ਮਤਲਬ ਕਿ ਸੂਬਿਆਂ ਦੇ ਵਿੱਚ ਸ਼ੁਰੂ ਕਰ ਦਿੱਤੇ ਜਾਂਦੇ ਆ ਇਕੱਠੇ ਹੋਣ ਲੱਗ ਗਏ ਫਿਰ ਜੀ
0: ਭਾਰੀ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਜੀ
1: ਜੀ
0: ਉਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਹੈਗਾ ਸੈਂਟਰ ਦੇ ਇਸ਼ਾਰੇ ਤੇ ਸਿੱਟੀ ਹੋਵੇ ਇਹ ਕੋਈ ਪਾਲਿਸੀ ਚਲੋ ਜੀ ਧਿਆਨ ਡਾਈਵਰਟ ਹੋਵੇ ਇਹਨਾਂ ਦਾ
1: ਬਿਲਕੁਲ
0: ਸਰ ਇੰਟਰਨੈਟ ਜਿੱਥੇ ਤੱਕ ਸਰ ਭਾਰਤ ਸਾਹਿਬ ਜਿੱਥੇ ਤੱਕ ਬੜੀ ਵੱਡੀ ਪ੍ਰਾਪਤੀ ਸੀ ਜਦੋਂ ਇਹਨਾਂ ਨੇ ਕਾਨੂੰਨ ਵਿਦਰਾ ਕਰਾ ਲਏ ਸੀ
1: ਜੀ ਉਹ ਜੀ ਬਿਲਕੁਲ ਹੈ ਜੀ
0: ਠੀਕ ਹੈ ਜੀ ਉਹ ਤਾਂ ਹੋ ਗਿਆ ਜੀ ਉਹ ਤੋਂ ਬਾਅਦ ਹੁਣ ਇੰਟਰਨੈਸ਼ਨਲ ਟ੍ਰੀਟੀਜ਼ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਕਿਸੇ ਦਬਾਅ ਥੱਲੇ ਲੋਕਲ ਦਬਾਅ ਥੱਲੇ
1: ਜਿਹੜੀਆਂ ਹੈਗੀਆਂ
0: ਵਿਦਰਾ ਨਹੀਂ ਕਰ ਸਕਦੀਆਂ ਉਹ ਇੰਟਰਨੈਸ਼ਨਲ ਕੰਟਰੈਕਟ ਹੁੰਦੇ ਆ ਸਰ ਬਕਾਇਦਾ ਤੌਰ ਤੇ
1: ਬਿਲਕੁਲ
0: ਉਹਦੇ ਨਾਲ ਫਿਰ ਦੇਸ਼ ਦੀ ਰੈਪੂਟੇਸ਼ਨ ਕੀ ਰਹਿ ਜੂ ਵੀ ਕੌਣ ਤੁਹਾਡੇ ਨਾਲ ਜਿਹੜਾ ਹੈਗਾ ਵਪਾਰ ਕਰੂਗਾ ਵੀ ਭਾਈ ਤੁਸੀਂ ਕੱਲ ਨੂੰ ਲੋਕਲ ਬੰਦਿਆਂ ਦੇ ਦਬਾਅ ਥੱਲੇ ਜਿਹੜਾ ਹੈਗਾ ਇਹ ਕੰਮ ਕਰ ਲਓਗੇ
1: ਜੀ ਬਿਲਕੁਲ
0: ਉਹ ਕਹਿੰਦੇ ਵੀ ਪੋਲੀਟੀਕਲ ਸੈਟਅਪ ਦੇ ਵਿੱਚ ਸਰਕਾਰਾਂ ਹੀ ਮਤਲਬ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਕੰਮ ਕਰਦੀਆਂ ਹੁੰਦੀਆਂ ਆ ਇਹ ਤੁਸੀਂ ਮਤਲਬ ਸਹਿਮਤ ਹੈ ਨੀ ਗੇ ਉਹ ਕੰਮ ਤਾਂ ਗਿਆ ਹੋ ਤੁਸੀਂ ਉਹਨਾਂ ਨੂੰ ਸਜ਼ਾ ਦੇਣੀ ਆ ਸਰਕਾਰਾਂ ਨੂੰ ਤੇ ਤੁਸੀਂ ਅੱਗੇ ਵੋਟ ਰਾਹੀਂ ਦੇ ਸਕਦੇ ਹੈਗੇ ਆ
1: ਹਾਂਜੀ
0: ਕੱਲ ਨੂੰ ਤੁਸੀਂ ਵੋਟ ਨਾ ਪਾਓ ਤੇ ਉਹ ਸਰਕਾਰ ਚੱਲ ਜਾਏ ਤੇ ਹੋਰ ਆ ਜਾਏ ਜੀ
1: ਬਿਲਕੁਲ
0: ਬਾਕੀ ਹੋਰ ਕੋਈ ਨੀ ਲੋਕਤੰਤਰ ਦੇ ਵਿੱਚ ਹਥਿਆਰ ਜੀ ਕਿਸੇ ਕੋਲ
1: ਬਿਲਕੁਲ ਬਿਲਕੁਲ
0: ਹਾਂਜੀ ਜੀ ਭਾਈ ਸਾਹਿਬ ਜੀ
1: ਥੈਂਕ ਯੂ ਸੈਣੀ ਸਾਹਿਬ ਇੱਕ ਖਬਰ ਇੱਕ ਦੋ ਮਿੰਟ ਲਵਾਂਗਾ ਹੋਰ ਜੀ ਆਪਣੇ ਸੈਣੀ ਸਾਹਿਬ ਅੱਜ ਵੈਸੇ ਤਾਂ ਉਹ ਲੱਗਦਾ ਕਿ ਇੰਗਲਿਸ਼ ਮੀਡੀਆ ਦੇ ਵਿੱਚ ਇਹ ਗੱਲ ਲੱਗੀ ਹੈ ਜ਼ਿਆਦਾਤਰ ਯੂਪਾ ਕੇਸ ਜਿਹੜਾ ਹਾਈ ਕੋਰਟ ਜਿਹੜਾ ਉਹਦਾ ਮੁੱਦਾ ਥੋੜਾ ਜਿਹਾ ਰਿਲੀਫ ਦਾ ਉਹਦੇ ਵਿੱਚ 6 ਜਿਹੜੇ ਪ੍ਰਿਜ਼ਨਰਸ ਨੇ ਲਿੰਕਡ ਯੂ ਐਸ ਗਰੁੱਪ ਦੇ ਨਾਲ ਹੋਏ ਨੇ ਕੀ ਹੈ ਮਸਲਾ ਜੀ ਉਹ
0: ਯੂਆਪਾ ਦਾ ਹੈਗਾ ਸੀਗਾ ਜੀ ਉਹਨਾਂ ਨੇ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀਗੀ ਉਹਨਾਂ ਨੇ ਕਿਹਾ ਸੀ ਕਿ ਈਡੀ ਜਿਹੜੀ ਆ ਨਾ ਜੀ ਉਹ ਆਪ ਨਹੀਂ ਡਾਇਰੈਕਟ ਕਰ ਸਕਦੀ ਹੈਗੀ ਕਿਸੇ ਏਜੰਸੀ ਨੂੰ ਕਿ ਭਾਈ ਇਹਨਾਂ ਧਾਰਾ ਦੇ ਥੱਲੇ ਜਿਹੜਾ ਆ ਕੇਸ ਦਰਜ ਕੀਤਾ ਜਾਵੇ
1: ਜੀ
0: ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਜਿਹੜਾ ਹੈਗਾ ਜਦੋਂ ਈਡੀ ਦੇ ਕੋਲ ਜਦੋਂ ਇੱਕ ਵਾਰੀ ਕੋਈ ਚੀਜ਼ ਆ ਗਈ ਹੈਗੀ ਆ ਉਹ ਤੋਂ ਬਾਅਦ ਉਹ ਐਨਾਲਾਈਜ਼ ਕਰਕੇ ਜਿਹੜਾ ਹੈਗਾ ਆ ਤੇ ਉਹ ਦੱਸ ਸਕਦੀ ਹੈਗੀ ਆ ਕਿ ਇਹਦੇ ਵਿੱਚ ਆ ਵੀ ਬਣਦਾ ਆ
1: ਜੀ
0: ਹੋਇਆ ਕੀ ਸੀਗਾ ਜੀ
1: ਯੂ
0: ਐਸ ਬੇਸ ਦੇ 6 ਹਾਂਜੀ ਯੂ ਐਸ ਬੇਸ ਦੇ 6 ਬੰਦੇ ਸੀਗੇ ਜਿਹਨਾਂ ਨੇ ਵਿਦੇਸ਼ੀ ਡੈਬਿਟ ਕਾਰਡ ਜਿਹੜੇ ਆ ਉਹ ਯੂਜ ਕਰਕੇ ਤੇ ਇੱਥੇ ਜਿਹੜਾ ਹੈਗਾ ਆ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਜਿਹੜਾ ਹੈਗਾ ਐਂਟੀ ਇੰਡੀਅਨ ਜਿਹੜਾ ਆ ਉਹ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਤੀਵਿਧੀਆਂ ਕੀਤੀਆਂ ਉਹਦੇ ਵਿਚ ਯੂਆਪਾ ਲਗਾਇਆ ਸੀਗਾ ਜੀ ਉਹਦੀ ਉਹਨਾਂ ਨੇ ਚੈਲੰਜ ਕੀਤਾ ਸੀ ਉਸ ਚੀਜ਼ ਨੂੰ ਤੇ ਬੇਲ ਕਲੇਮ ਕੀਤੀ ਸੀਗੀ ਉਹਨੂੰ ਜਿਹੜਾ ਆ ਹਾਈ ਕੋਰਟ ਨੇ ਜਿਹੜਾ ਆ ਉਹ ਰਿਜੈਕਟ ਕੀਤਾ ਹੈਗਾ ਜੀ ਆਂਧਰਾ ਦੀ ਨੇ
1: ਜੀ ਬਿਲਕੁਲ
0: ਹਾਂਜੀ ਉਹ ਕਹਿੰਦੇ ਹੈਗੇ ਆ ਵੀ ਜਿਹੜਾ ਆ ਵੀ ਆਪਾਂ ਜਿਹੜੀ ਕੰਟਰੀ ਦੀ ਸੋਵਰਨਿਟੀ ਹੁੰਦੀ ਹੈ ਨਾ ਕਿਸੇ ਕੰਟਰੀ ਦੇ ਅਗੇਂਸਟ ਤੁਸੀਂ ਕੰਮ ਕਰ ਰਹੇ ਆ ਇਹ ਚੀਜ਼ਾਂ ਅਸਟੈਬਲਿਸ਼ ਨਹੀਂ ਕੀਤੀਆਂ ਜਾਂਦੀਆਂ ਇਹ ਉਹਨਾਂ ਦੇ ਐਕਟ ਐਂਡ ਕੰਡਕਟ ਤੋਂ ਪਤਾ ਲੱਗਦਾ ਹੈ ਉਹ ਕਿੱਦਾਂ ਦੀਆਂ ਗਤੀਵਿਧੀਆਂ ਕਰ ਰਹੇ ਉਹ ਤੋਂ ਐਨਾਲਾਈਜ਼ ਕੀਤਾ ਜਾਂਦਾ ਹੁੰਦਾ ਹੋਰ ਜਿਹੜਾ ਹੈਗਾ ਆ ਇਹਦਾ ਕੋਈ ਸਟ੍ਰਿਕਟ ਪ੍ਰੂਫ ਨਹੀਂ ਹੁੰਦਾ ਵੀ ਹਾਂ ਜੀ ਉਹਨਾਂ ਤੋਂ ਕੋਈ ਰਿਕਵਰੀ ਕਰਨੀ ਹੈ ਜਾਂ ਕੁਛ ਹੋਰ ਤਰੀਕੇ ਨਾਲ ਕਰਨਾ ਆ
1: ਇਨਵੈਸਟੀਗੇਸ਼ਨ ਏਜੰਸੀ ਆਰ ਐਸ ਐਸ ਵੀ ਕਰਦੀ ਰਹੀ ਹੈ ਸਾਰਾ ਕੁਝ ਦਖਲ ਅੰਦਾਜ਼ੀ ਇੱਕ ਦੂਸਰੇ ਦੇ ਵਿੱਚ
0: ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਬਿਲਕੁਲ ਜੀ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈਗੀ ਆ ਨਾ ਉਹ ਇਹ ਦੇਖੇਗੀ ਕਿ ਹਾਂ ਜੀ ਵੀ ਇਹਨਾਂ ਦੀਆਂ ਗਤੀਵਿਧੀਆਂ ਕੀ ਸੀ ਕੀ ਉਹਦੇ ਨਾਲ ਸਾਡੇ ਦੇਸ਼ ਦੀ ਸੰਪਰਭੁਤਾ ਨੂੰ ਜਿਹੜਾ ਆ ਖਤਰਾ ਤਾਂ ਨਹੀਂ ਸੋਵਰਨਿਟੀ ਨੂੰ ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਦੇਸ਼ ਦੇ ਜਾਂ ਸੰਵਿਧਾਨ ਦੇ ਮਤਲਬ ਜਿਹੜਾ ਹੈਗਾ ਆ ਅਗੇਂਸਟ ਕੋਈ ਕੰਮ ਹੁੰਦਾ ਆ ਉਹਦੇ ਤੇ ਫਿਰ ਜਿਹੜਾ ਆ ਕਾਨੂੰਨ ਨੂੰ ਪਾੜ ਕੇ ਨੀ ਦੇਖਿਆ ਜਾ ਸਕਦਾ ਵੀ ਇਹਦੇ ਤੇ ਆਹ ਐਕਟ ਤੇ ਆਹ ਐਕਟ ਦੋ ਐਕਟ ਇਕੱਠੇ ਨੀ ਲੱਗ ਸਕਦੇ ਉਹ ਕਹਿੰਦੇ ਦੋਨੇ ਐਕਟ ਇਕੱਠੇ ਵੀ ਲੱਗ ਸਕਦੇ ਫੇਮਾ ਵੀ ਲਾਇਆ ਆਇਆ ਸੀਗਾ ਤੇ ਜਿਹੜਾ ਹੈਗਾ ਪੀ ਐਮ ਐਮ ਐਲ ਏ ਜਿਹੜਾ ਹੈਗਾ ਉਹ ਵੀ ਲਾਇਆ ਆਇਆ ਸੀਗਾ
1: ਬਿਲਕੁਲ ਜੀ
0: ਜੀ ਸਰ
1: ਜੀ ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਸੈਣੀ ਸਾਹਿਬ ਆਪਣੇ ਆਉਂਦੇ ਹੁੰਦੇ ਸੀ ਨਾ ਮਿਸ਼ਨਰੀਏ ਜਪਾਨ ਦੇ ਵਿੱਚ ਵੀ ਜਾਂ ਭਾਰਤ ਦੇ ਲੋਕਾਂ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਆ ਕੇ ਕ੍ਰਿਸਚਨ ਧਰਮ ਨੂੰ ਉਹਨਾਂ ਨੇ ਪਾਪੂਲਰ ਕੀਤਾ ਜਾਂ ਧਰਮ ਪਰਿਵਰਤਨ ਕਰਾਏ ਨੇ ਉਹ ਚੀਜ਼ਾਂ ਸਾਰਾ ਉਹਦੇ ਵਿੱਚ ਮਾਮਲਾ ਆ ਜਾਂਦਾ ਜੀ
0: ਇਹ ਵੀ ਇਹਦੇ ਵਿੱਚ ਹੀ ਹੈ ਜੀ ਇਹਦੇ ਵਿੱਚ ਵੀ ਇਹੀ ਆ ਵੀ ਉਹਨਾਂ ਨੇ ਜਿਹੜਾ ਹੈਗਾ ਫਿਰ ਪੈਸਿਆਂ ਦਾ ਲਾਲਚ ਦਿੱਤਾ ਪੈਸੇ ਫਿਰ ਡੈਬਿਟ ਕਾਰਡ ਵੀ ਕੋਈ ਵਿਦੇਸ਼ੀ ਯੂਜ਼ ਹੋਏ ਆ ਜੀ ਉਹਨਾਂ ਰਾਹੀਂ ਵੀ ਜਿਹੜਾ ਹੈਗਾ ਜੀ
1: ਹਾਂਜੀ
0: ਤਾਂ ਕਰਕੇ ਮਨੀ ਜਿਹੜੀ ਹੈਗੀ ਉਹਦੇ ਵਿੱਚ ਨਾ ਸੋਰਸ ਆਫ ਮਨੀ ਵੀ ਜਿਹੜਾ ਸੀਗਾ ਜੀ ਉਹ ਮਤਲਬ ਜਿਹੜਾ ਸਾਡੇ ਰੈਕੋਗਨਾਈਜ਼ ਜਿਹੜੇ ਚੈਨਲ ਆ ਉਹਨਾਂ ਰਾਹੀਂ ਨਾ ਹੋ ਕੇ ਤੇ ਗੈਰ ਇਲੀਗਲ ਜਿਹੜੇ ਚੈਨਲ ਹੈਗੇ ਉਹਨਾਂ ਰਾਹੀਂ ਪੈਸਾ ਰਿਸੀਵ ਹੋਇਆ ਸੀਗਾ ਤੇ ਪੈਸਾ ਭੇਜਿਆ ਵੀ ਗਿਆ ਸੀ ਤੇ ਪੈਸਾ ਰਿਸੀਵ
1: ਮੁਬਾਰਕਬਾਦ ਹੈ ਜੀ ਆਪਣੇ ਬੇਟੇ ਦੀ ਵੀ ਬਰਥਡੇ ਦੇ
0: ਸ਼ੁਕਰੀਆ ਸ਼ੁਕਰੀਆ ਭਾਰਤ ਸਾਹਿਬ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਬਿਆਨ ਸੰਧ ਹੋਣਾ ਨੇ ਲਿਖਿਆ ਜੀ ਬਹੁਤ ਬਹੁਤ ਧੰਨਵਾਦ
1: ਗ੍ਰੇਟਫੁਲ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਗੱਲਬਾਤ ਦੇ ਵਿੱਚ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ ਕਿਸੇ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 449 7619 ਸਟੂਡੀਓ ਦਾ ਨੰਬਰ ਹੈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਹੋਰ ਆਪਾਂ ਸਮਾਂ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ ਅਗਲੀਆਂ ਜਿਹੜੀਆਂ ਵਿਦੇਸ਼ੀ ਖ਼ਬਰਾਂ ਨੇ ਕਾਫ਼ੀ ਇੰਟਰਸਟਿੰਗ ਨੇ ਟਰੰਪ ਦੇ ਭੇਦ ਵੀ ਖੁੱਲ ਰਹੇ ਆ ਤੇ ਉਹਨਾਂ ਦੀ ਗੱਲਬਾਤ ਵੀ ਕਰਦੇ ਆ ਕ੍ਰਿਪਟੋ ਕਰੰਸੀ ਦੇ ਵਿੱਚ ਮਿਲੀਅਨਸ ਜਿਹੜੇ ਡਾਲਰ ਉਹਨੇ ਕਮਾਏ ਨੇ ਤੇ ਰਾਜਨੀਤੀ ਤੇ ਨਾਲ ਬਿਜ਼ਨਸ ਉਹਨਾਂ ਦਾ ਵੀ ਜਿਹੜਾ ਖੁਲਾਸਾ ਕਰਦੇ ਆ ਤੇ ਲੋ ਦੋਸਤੋ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰੀਏ ਤਾਂ ਵਿਦੇਸ਼ੀ ਖ਼ਬਰਾਂ ਸਾਨੂੰ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ ਜਿਸ ਦੇ ਵਿੱਚ ਗੱਲ ਕਰਦੇ ਆ ਤੁਹਾਡੇ ਨਾਲ ਆਪਣੀ ਕੈਨੇਡਾ ਦੀ ਕੈਨੇਡਾ ਡੇ ਦਾ ਜਿਹੜਾ ਰੰਗਾਰੰਗ ਜਿਹੜਾ ਜਸ਼ਨ ਹੋਇਆ ਹੈ ਤੇ ਨਵੇਂ ਕੈਨੇਡੀਅਨ ਨਾਗਰਿਕਾਂ ਦਾ ਨਿੱਘਾ ਜਿਹੜਾ ਸਵਾਗਤ ਕੀਤਾ ਗਿਆ ਹੈ ਕੈਨੇਡਾ ਦਾ ਜਿਹੜਾ 159ਵਾਂ ਸਥਾਪਨਾ ਦਿਵਸ ਬੁੱਧਵਾਰ ਨੂੰ ਵਿਨੀਪੈਗ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦੇਸ਼ ਭਗਤੀ ਬਹੁ ਸਭਿਆਚਾਰਕ ਏਕਤਾ ਤੇ ਭਾਈਚਾਰਕ ਸਾਂਝ ਦੇ ਮਾਹੌਲ ਦੇ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਗਿਆ ਸ਼ਹਿਰ ਦੇ ਇਤਿਹਾਸਕ ਸਥਾਨ ਦੀ ਜਿਹੜੀ ਹੈ ਫੋਰਕਸ ਵਿਖੇ ਜਿਹੜਾ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਸੰਗੀਤ ਸਭਿਆਚਾਰਕ ਪੇਸ਼ਕਾਰੀਆਂ ਨਾਗਰਿਕਤਾ ਸਮਾਰੋਹ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਰਾਹੀਂ ਕੈਨੇਡਾ ਦੀ ਵਿਭਿੰਨਤਾ ਦਾ ਜਿਹੜਾ ਜਸ਼ਨ ਮਨਾਇਆ ਗਿਆ ਇਸ ਮੌਕੇ ਵੱਖ ਵੱਖ ਦੇਸ਼ਾਂ ਤੋਂ ਆਏ 2 ਦਰਜਨ ਤੋਂ ਵੱਧ ਲੋਕਾਂ ਨੇ ਜਿਹੜਾ ਕੈਨੇਡੀਅਨ ਨਾਗਰਿਕਤਾ ਦੀ ਸਹੁੰ ਚੁੱਕੀ ਜਿਸ ਨੇ ਇਸ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ ਹੈ ਸਮਾਗਮ ਦੀ ਸ਼ੁਰੂਆਤ ਫਸਟ ਨੇਸ਼ਨਜ਼ ਮੈਟਿਸ ਅਤੇ ਇਨੂਇਟ ਭਾਈਚਾਰਿਆਂ ਦੇ ਬਜ਼ੁਰਗਾਂ ਦੇ ਵੱਲੋਂ ਰਵਾਇਤੀ ਸਵਾਗਤੀ ਰਸਮ ਦੇ ਨਾਲ ਕੀਤੀ ਗਈ ਤੇ ਆਯੋਜਕਾਂ ਨੇ ਕਿਹਾ ਕਿ ਦੀ ਫੋਰਕਸ ਸਦੀਆਂ ਤੋਂ ਵੱਖ ਵੱਖ ਸਭਿਆਚਾਰਾਂ ਤੇ ਲੋਕਾਂ ਦੇ ਮਿਲਾਪ ਦਾ ਪ੍ਰਤੀਕ ਰਿਹਾ ਇਸ ਦੇ ਲਈ ਇੱਥੇ ਹਰ ਵੱਡੇ ਸਮਾਗਮ ਦੀ ਸ਼ੁਰੂਆਤ ਆਦਿਵਾਸੀ ਪਰੰਪਰਾਵਾਂ ਇੰਡੀਅਨਸ ਦੇ ਨਾਲ ਜਿਹੜਾ ਰੈੱਡ ਇੰਡੀਅਨਸ ਉਹਨਾਂ ਨੂੰ ਜਿਹੜਾ ਸਨਮਾਨ ਜਿਹੜਾ ਦੇ ਕੇ ਹੀ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਯੂ ਐਸ ਇਰਾਨ ਦੀ ਵਾਰਤਾਲਾਪ ਦੀ ਗੱਲ ਕਰੀਏ ਤਾਂ ਦੋਸਤੋ ਜਿਹਦਾ ਜ਼ਿਕਰ ਕਰਦੇ ਹਾਂ ਉਹਦੇ ਵਿੱਚ ਦੋਹਾਂ ਦੇ ਵਿੱਚ ਅਮਰੀਕਾ ਇਰਾਨ ਗੱਲਬਾਤ ਦੇ ਵਿੱਚ ਦੋਹਾ ਆਪਣਾ ਕਤਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਕਾਰਾਤਮਕ ਤਰੱਕੀ ਹੋਈ ਦੱਸੀ ਜਾ ਰਹੀ ਹੈ ਕਤਰ ਦੇ ਵਿੱਚ ਕਤਰ ਅਤੇ ਪਾਕਿਸਤਾਨ ਨੇ ਦੋਹਾ ਦੇ ਵਿੱਚ ਅਮਰੀਕੀ ਅਤੇ ਇਰਾਨ ਵਾਰਤਾਕਾਰਾਂ ਦੇ ਨਾਲ ਵੱਖ ਵੱਖ ਮੀਟਿੰਗਾਂ ਸਮਾਪਤ ਕਰ ਲਈਆਂ ਨੇ, ਜਿਸ ਦੇ ਵਿਚ ਕਤਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਦੇ ਅਨੁਸਾਰ 14 ਨੁਕਾਤੀ ਸਮਝੌਤੇ MOU ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉਤੇ ਸਕਾਰਾਤਮਕ ਤਰੱਕੀ ਦੀ ਰਿਪੋਰਟ ਕੀਤੀ ਗਈ ਹੈ। ਵੀਰਵਾਰ ਨੂੰ ਐਕਸ ਦੇ ਉਤੇ ਇਕ ਪੋਸਟ ਦੇ ਵਿਚ ਕਤਰ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਕਿਹਾ ਕਿ ਗੱਲਬਾਤ ਲੇਕ ਲੂਸਰਨ ਸੰਮੇਲਨ ਦੇ ਨਤੀਜਿਆਂ ਦੇ ਉਤੇ ਆਧਾਰਿਤ ਸੀ ਅਤੇ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਤੇ ਅੰਤਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਜਾਰੀ ਰਹੇਗੀ। ਤਸਨੀਮ ਨਿਊਜ਼ ਏਜੰਸੀ ਨੇ ਜਿਹੜਾ ਅਨੁਸਾਰ ਈਰਾਨ ਦੇ ਕਾਨੂੰਨੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਜਿਹੜੇ ਨੇ ਕਰੀਬਾਬਾਦੀ ਨੇ ਜਿਹੜਾ ਕਿਹਾ ਕਿ ਤਹਿਰਾਨ ਨੇ ਦੋਹਾਂ ਚਰਚਾਵਾਂ ਦੇ ਦੌਰਾਨ ਪਿਛਲੀਆਂ ਵਚਨਬੱਧਤਾਵਾਂ ਨੂੰ ਲਾਗੂ ਕਰਨ ਦੇ ਬਾਰੇ ਵਾਸ਼ਿੰਗਟਨ ਪ੍ਰਤੀ ਚਿੰਤਾਵਾਂ ਉਠਾਈਆਂ ਨੇ। ਨਾਲ ਹੀ ਉਨ੍ਹਾਂ ਨੇ ਲਿਬਨਾਨ ਦੇ ਵਿਚ ਵਾਸ਼ਿੰਗਟਨ ਦੇ ਦੁਆਰਾ ਵਚਨਬੱਧਤਾ ਨੂੰ ਵੀ ਪੂਰਾ ਕਰਨ ਦੇ ਵਿਚ ਸਫਲਤਾ ਦੇ ਮੁੱਦੇ ਨੂੰ ਵੀ ਚੁੱਕਿਆ ਤੇ ਕਤਰ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ $6 billion ਦੇ ਫਰੀਜ਼ ਕੀਤੇ ਗਏ ਫੰਡਾਂ ਦੀ ਵਰਤੋਂ ਦੇ ਬਾਰੇ ਚਰਚਾ ਹੋਈ ਹੈ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦਾ ਪਰਮਾਣੂ ਜਿਹੜਾ ਹੈ ਨਿਸ਼ਤਰੀਕਰਨ ਜਿਹੜਾ ਵਧੀਆ ਚੱਲ ਰਿਹਾ ਤੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਈਰਾਨੀ ਅਧਿਕਾਰੀ 4 July ਤੋਂ 9 July ਤੱਕ ਈਰਾਨ ਅਤੇ ਇਰਾਕ ਦੇ ਵਿਚ ਸਾਬਕਾ ਸੁਪਰੀਮ ਲੀਡਰ ਅਲੀ ਖਮਨਈ ਲਈ ਅੰਤਮ ਸੰਸਕਾਰ ਦੀਆਂ ਰਸਮਾਂ ਦੀ ਯੋਜਨਾ ਬਣਾ ਰਹੇ ਨੇ, ਜਿਨ੍ਹਾਂ ਦੀ 28 February ਨੂੰ ਅਮਰੀਕਾ ਇਜ਼ਰਾਇਲ ਦੇ ਈਰਾਨ ਦੇ ਨਾਲ ਯੁੱਧ ਦੇ ਪਹਿਲੇ ਦਿਨ ਇਕ ਹਵਾਈ ਹਮਲੇ ਦੇ ਵਿਚ ਮੌਤ ਹੋਈ ਸੀ। ਦੂਸਰੇ ਪਾਸੇ ਭਾਰਤ ਦੇ ਵਿਚ ਲੱਗਣਗੇ 1000 ਨਵੇਂ ਪਲਾਂਟ। PM ਮੋਦੀ ਤੇ ਤਾਕਾਇਚੀ ਜਪਾਨ ਦੀ PM ਦੀ ਗੱਲਬਾਤ ਦੇ ਮਗਰੋਂ ਐਲਾਨ ਕਰ ਦਿੱਤਾ ਗਿਆ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ 3 ਦਿਨਾਂ ਦੇ ਦੌਰੇ ਦੇ ਉਤੇ ਭਾਰਤ ਆਏ ਹੋਏ ਨੇ। ਇਸ ਦੇ ਦੌਰਾਨ ਉਨ੍ਹਾਂ ਨੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਜਿਹੜੀ ਹੋਈ ਦਵੱਲੀ ਬੈਠਕ ਕੀਤੀ ਹੈ ਤੇ ਇਕ ਵੱਡਾ ਐਲਾਨ ਕੀਤਾ। ਦੋਵਾਂ ਦੇਸ਼ਾਂ ਨੇ ਭਾਰਤ ਜਪਾਨ ਬਾਇਓਗੈਸ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਭਾਰਤ ਦੇ ਵਿਚ 1000 ਨਵੇਂ ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਜਿਹੜੇ ਨੇ ਸਥਾਪਿਤ ਕੀਤੇ ਜਾਣਗੇ। PM ਮੋਦੀ ਹੁਣਾਂ ਨੇ ਸਾਂਝੇ ਬਿਆਨ ਦੇ ਵਿਚ ਕਿਹਾ ਕਿ ਇਸ ਇਤਿਹਾਸਕ ਫੈਸਲੇ ਦੇ ਨਾਲ ਭਾਰਤ ਦੇ ਪਿੰਡਾਂ ਦੇ ਵਿਚ ਵਿਕਾਸ, ਖੁਸ਼ਹਾਲੀ ਤੇ ਰੋਜ਼ਗਾਰ ਨੂੰ ਤੇਜ਼ੀ ਮਿਲੇਗੀ। ਇਹ ਪਲਾਂਟ ਜਿਹੜੇ ਨੇ ਭਾਰਤ ਸਰਕਾਰ ਦੀ ਮੌਜੂਦਾ ਗੋਬਰ ਧਨ ਯੋਜਨਾ ਨੂੰ ਵੀ ਹੋਰ ਮਜ਼ਬੂਤ ਕਹਿੰਦੇ ਕਰਨਗੇ। ਜਪਾਨੀ ਪ੍ਰਧਾਨ ਮੰਤਰੀ ਸਨਾਈ ਤਾਕਾਇਚੀ ਨੇ ਦਸਿਆ ਕਿ ਭਾਰਤ ਨੇ ਸਹਿਕਾਰੀ ਸਭਾਵਾਂ ਦੀ ਮਦਦ ਦੇ ਨਾਲ ਗਾਂ ਦੇ ਗੋਬਰ ਤੋਂ ਊਰਜਾ ਬਣਾਉਣ ਦਾ ਟੀਚਾ ਰਖਿਆ ਤੇ ਇਸ ਨੂੰ ਪੂਰਾ ਕਰਨ ਦੇ ਲਈ ਜਪਾਨ ਕੋਆਪਰੇਟਿਵ ਬਾਇਓਗੈਸ ਫਾਰ ਗਰੋਥ ਪਹਿਲਕਦਮੀ ਦੇ ਤਹਿਤ ਪੂਰਾ ਸਹਿਯੋਗ ਦੇਵੇਗਾ। ਇਸ ਦੇ ਸਬੰਧੀ ਭਾਰਤ ਦੇ ਸਹਿਕਾਰਤਾ ਮੰਤਰਾਲੇ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਜਪਾਨ ਅਤੇ ਆਰਥਿਕਤਾ ਵਪਾਰ ਦੇ ਉਤੇ ਜਿਹੜਾ ਉਦਯੋਗ ਮੰਤਰਾਲੇ ਵਿਚਕਾਰ ਆਪਸੀ ਸਹਿਯੋਗ ਦੇ ਸਮਝੌਤੇ ਦੇ ਉਤੇ ਦਸਤਖਤ ਕੀਤੇ ਗਏ ਨੇ। PM ਮੋਦੀ ਹੁਣਾਂ ਨੇ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦਾ ਜਿਹੜਾ ਭਾਰਤ ਆਉਣ ਦੇ ਉਤੇ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਆਪਣੀ ਛੋਟੀ ਭੈਣ ਕਹਿ ਕੇ ਸੰਬੋਧਨ ਕੀਤਾ ਤੇ ਮੋਦੀ ਨੇ ਕਿਹਾ ਕਿ ਉਹ ਇਕ ਦੂਰ ਅੰਦੇਸ਼ੀ ਅਤੇ ਹਰਮਨ ਪਿਆਰੀ ਆਗੂ ਨੇ ਤੇ ਉਨ੍ਹਾਂ ਜਪਾਨ ਦੇ ਨਾਰਾ ਪ੍ਰਾਂਤ ਤੋਂ ਜਿਹੜਾ ਆਉਂਦੇ ਨੇ, ਜੋ ਭਾਰਤ ਤੇ ਜਪਾਨ ਦੇ ਸਾਂਝੇ ਬੁੱਧ ਧਰਮ ਦੇ ਲਈ ਇਕ ਮਹੱਤਵਪੂਰਨ ਕੇਂਦਰ ਹੈ ਕਹਿੰਦੇ। ਲੋ ਜੀ, ਇੱਥੇ ਵੀ ਪੱਤਾ ਮੋਦੀ ਸਾਹਿਬ ਧਰਮ ਦਾ ਖੇਡ ਗਏ ਨੇ। ਦੂਸਰੇ ਪਾਸੇ ਸ਼ਾਂਤੀਪੂਰਨ ਦੇਸ਼ਾਂ ਦੇ ਵਿਚ ਆਈਸਲੈਂਡ ਪਹਿਲੇ ਨੰਬਰ ਦੇ ਉਤੇ ਤੇ ਨਿਊਜ਼ੀਲੈਂਡ ਦੂਜੇ ਸਥਾਨ ਦੇ ਉਤੇ ਆਇਆ। ਜਾਣੋ ਭਾਰਤ ਦੀ ਸਥਿਤੀ ਇਹਦੇ ਵਿਚ ਕੀ ਹੈ ਤੇ ਭਾਈ ਜਿਹੜਾ ਇਕਾਂਤਵਾਸ ਦੇ ਵਿਚ ਜਾਣਾ ਤੇ ਸ਼ਾਂਤ ਦੇਸ਼ਾਂ ਦੇ ਵਿਚ ਜ਼ਰੂਰਤ ਹੈ। ਵੈਸੇ ਤਾਂ ਭਾਈ ਇਹਦਾ ਕਿਤੇ ਪਤਾ ਨਾ ਲੱਗ ਜਾਵੇ ਭਾਈ ਇਹ ਮੁਲਕ ਸ਼ਾਂਤ ਨੇ। ਗਲੋਬਲ ਪੀਸ ਇੰਡੈਕਸ ਦੇ ਅਨੁਸਾਰ ਦੁਨੀਆਂ ਭਰ ਦੇ 163 ਦੇਸ਼ਾਂ ਦੇ ਵਿਚੋਂ ਮੁਲਾਂਕਣ ਕੀਤੇ ਗਏ ਸਭ ਤੋਂ ਵੱਧ ਸ਼ਾਂਤਪੂਰਨ ਦੇਸ਼ਾਂ ਦੇ ਉਤੇ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਦੇ ਦੁਆਰਾ ਇਕ ਤਾਜ਼ਾ ਅਧਿਐਨ ਕੀਤਾ ਗਿਆ। ਇਹ ਇੰਸਟੀਚਿਊਟ ਡੂੰਘਾਈ ਦੇ ਨਾਲ ਵਿਸ਼ਵ ਵਿਆਪੀ ਜਾਂਚ ਪੜਤਾਲ ਜਿਹੜਾ ਨਾਲ ਹਰੇਕ ਦੇਸ਼ ਦਾ ਮੁਲਾਂਕਣ 23 ਸੂਚਕਾਕ ਦੇ ਵਿਚ ਜਿਹੜਾ ਕਰਕੇ ਦਰਜਾਬੰਦੀ ਦਿੰਦਾ ਹੈ, ਜਿਸ ਦੇ ਵਿਚ ਮੁੱਖ ਹਨ ਸਮਾਜਿਕ ਸੁਰੱਖਿਆ, ਸਥਿਰਤਾ ਤੇ ਸ਼ਾਂਤੀ, ਦੇਸ਼ ਦੇ ਵਿਚ ਚੱਲ ਰਹੇ ਘਰੇਲੂ ਤੇ ਅੰਤਰਰਾਸ਼ਟਰੀ ਟਕਰਾਵਾਂ ਤੋਂ ਦੂਰ ਰਹਿਣਾ, ਮਜ਼ਬੂਤ ਅਤੇ ਸਥਿਰ ਸਰਕਾਰਾਂ ਦੇ ਉਤੇ ਲੋਕਾਂ ਦਾ ਭਰੋਸਾ, ਘੱਟ ਅਪਰਾਧ ਦਰ, ਕਾਨੂੰਨ ਦਾ ਰਾਜ, ਇਕ ਦੇਸ਼ ਆਪਣੀ ਫੌਜ ਤੇ ਕਿੰਨਾ ਕੁ ਖਰਚ ਕਰਦਾ ਹੈ ਤੇ ਇਹ ਦੇਸ਼ ਦੂਜੇ ਦੇਸ਼ਾਂ ਦੇ ਨਾਲ ਲੜਾਈਆਂ ਤੇ ਟਕਰਾਅ ਤੋਂ ਕਿੰਨੀ ਕੁ ਦੂਰੀ ਬਣਾਉਂਦੇ ਨੇ, ਇਹ ਜਿਹੜੇ ਮਾਪਦੰਡਾਂ ਨੂੰ ਜਿਹੜਾ ਮਾਪਦੇ ਨੇ। ਸਭ ਤੋਂ ਪਹਿਲਾ ਨੰਬਰ ਲੈ ਗਿਆ ਆਈਸਲੈਂਡ, ਜਿੱਥੇ 3,500 ਆਬਾਦੀ ਹੈ। ਆਈਸਲੈਂਡ ਲਗਾਤਾਰ ਕਈ ਸਾਲਾਂ ਤੋਂ ਸਭ ਤੋਂ ਸ਼ਾਂਤਪੂਰਨ ਦੇਸ਼ ਦੇ ਵਜੋਂ ਅਵਲ ਦਰਜਾ ਪ੍ਰਾਪਤ ਹੈ। ਇਸ ਦੇ ਵਿਚ ਲਗਭਗ ਕੋਈ ਫੌਜ ਨਹੀਂ ਹੈ ਤੇ ਅਪਰਾਧ ਦਰ ਜਿਹੜੀ ਬਹੁਤ ਘੱਟ ਹੈ। ਦੂਸਰਾ ਨੰਬਰ ਨਿਊਜ਼ੀਲੈਂਡ ਦਾ ਆਉਂਦਾ ਹੈ। ਆਪਣੀ ਸੁਰੱਖਿਆ ਅਤੇ ਟਕਰਾਅ ਦੀ ਘਾਟ ਦੇ ਲਈ ਜਾਣਿਆ ਜਾਂਦਾ ਹੈ। ਏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਸ਼ਾਂਤਪੂਰਨ ਦੇਸ਼ ਹੈ। ਤੀਸਰੇ ਨੰਬਰ ਦੇ ਉੱਤੇ ਸਵਿਟਜ਼ਰਲੈਂਡ ਹੈ। ਗਲੋਬਲ ਟਕਰਾਵਾਂ ਦੇ ਵਿਚ ਆਪਣੀ ਨਿਰਪੱਖਤਾ ਦੇ ਲਈ ਮਸ਼ਹੂਰ, ਇਸ ਦੇ ਵਿਚ ਜਨੇਵਾ ਦੇ ਵਿਚ ਕਈ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵੀ ਹੋਏ ਹੈ, ਪਰ ਸ਼ਾਂਤੀ ਬਣਦੀ ਹੈ ਨਹੀਂ ਬਣਦੀ ਹੈ ਉਹ ਜਿਹੜਾ ਲੀਡਰਾਂ ਦੇ ਉੱਤੇ ਜਾਂ ਉਨ੍ਹਾਂ ਦੇਸ਼ਾਂ ਦੇ ਉੱਤੇ ਨਿਰਧਾਰਿਤ ਹੁੰਦਾ ਹੈ। ਦੂਸਰੇ ਪਾਸੇ ਸਲੋਵੇਨੀਆ, ਇਕ ਸੁਰੱਖਿਅਤ ਯੂਰਪੀਅਨ ਦੇਸ਼ ਜਿਸ ਦੇ ਵਿਚ ਇਕ ਛੋਟੀ ਚੰਗੀ ਤਰ੍ਹਾਂ ਪ੍ਰਬੰਧਿਤ ਫੌਜ ਹੈ। ਪੰਜਵੇਂ ਨੰਬਰ ਦੇ ਉੱਤੇ ਹੈ ਆਇਰਲੈਂਡ। ਘੱਟ ਅਪਰਾਧ ਦਰ ਅਤੇ ਭਾਈਚਾਰੇ ਦੀ ਮਜ਼ਬੂਤ ਭਾਵਨਾ ਵਾਲਾ ਇਕ ਉੱਚ ਵਿਕਸਿਤ ਦੇਸ਼। ਛੇਵੇਂ ਨੰਬਰ ਦੇ ਉੱਤੇ ਆ ਜਾਂਦਾ ਹੈ ਆਸਟਰੀਆ, ਜਾਣੀ ਕਿ ਇਹ ਵੀ ਯੂਰਪੀਆ ਹਿਟਲਰ ਦਾ ਮੁਲਕ ਹੈ ਜਿੱਥੇ ਉਹ ਜੰਮਿਆ ਪਲਿਆ। ਉਸ ਤੋਂ ਬਾਅਦ ਜ਼ਰੂਰ ਜਰਮਨ ਦੇ ਨਾਲ ਸੰਬੰਧਿਤ ਹੈ, ਪਰ ਆਸਟਰੀਆ ਜਿਹੜਾ ਉੱਥੇ ਹਿਟਲਰ ਦਾ ਮੁਲਕ ਹੈ, ਪਰ ਉਹ ਵੀ ਸ਼ਾਂਤ ਮੁਲਕਾਂ ਦੇ ਵਿਚ ਹੈ। ਕਿਆ ਬਾਤ ਹੈ ਜੀ। ਆਪਣੀ ਮਜ਼ਬੂਤ ਆਰਥਿਕਤਾ ਤੇ ਬਹੁਤ ਘੱਟ ਹਿੰਸਕ ਅਪਰਾਧ ਦਰਾਂ ਦੇ ਲਈ ਜਾਣਿਆ ਜਾਂਦਾ ਹੈ। ਸੱਤਵੇਂ ਨੰਬਰ ਦੇ ਉੱਤੇ ਹੈ ਪੁਰਤਗਾਲ, ਉੱਚ ਗੁਣਵੱਤਾ ਵਾਲੇ ਜੀਵਨ ਦੇ ਨਾਲ ਇੱਕ ਬਹੁਤ ਹੀ ਜਿਹੜਾ ਸੁਰੱਖਿਅਤ ਯੂਰਪੀਅਨ ਦੇਸ਼ ਹੈ। ਅੱਠਵੇਂ ਨੰਬਰ ਦੇ ਉੱਤੇ ਆ ਜਾਂਦਾ ਸਿੰਗਾਪੁਰ, ਏਸ਼ੀਆ ਦਾ ਸਭ ਤੋਂ ਸ਼ਾਂਤਮਈ ਦੇਸ਼, ਆਪਣੇ ਸਖ਼ਤ ਕਾਨੂੰਨਾਂ ਤੇ ਬਹੁਤ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਹੈ। ਨੌਵੇਂ ਨੰਬਰ ਦੇ ਉੱਤੇ ਆ ਜਾਂਦਾ ਸਾਡਾ ਮੁਲਕ ਫਿਨਲੈਂਡ, ਉੱਚ ਪੱਧਰੀ ਵਿਸ਼ਵਾਸ ਅਤੇ ਸੁਰੱਖਿਆ ਵਾਲਾ ਇੱਕ ਨੌਰਡਿਕ ਦੇਸ਼। ਜਪਾਨ ਆ ਜਾਂਦਾ ਦਸਵੇਂ ਨੰਬਰ ਦੇ ਉੱਤੇ। ਆਖਰ ਚ ਆਪਣੇ ਪਿਆਰ ਤੇ ਸ਼ਾਨਦਾਰ ਸਭਿਆਚਾਰ, ਘੱਟ ਅਪਰਾਧ ਅਤੇ ਸਥਾਨਕ ਲੋਕਾਂ ਤੇ ਯਾਤਰੀਆਂ ਦੋਵਾਂ ਲਈ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਇਹ ਮੁਲਕ ਹੈ ਜਪਾਨ। ਲੋ ਦੋਸਤੋ, ਇਹ ਸੀ ਜੀ 100 ਤੇ ਆਪਣੇ 63 ਮੁਲਕਾਂ ਦੇ ਵਿੱਚੋਂ ਸਭ ਤੋਂ ਪਹਿਲੇ ਜਿਹੜੇ 10 ਮੁਲਕ ਨੇ ਜਿੱਥੇ ਸ਼ਾਂਤੀ, ਸੁਰੱਖਿਆ ਤੇ ਰਹਿਣ ਸਹਿਣ ਦਾ ਤਰੀਕਾ, ਕਾਨੂੰਨ ਪ੍ਰਬੰਧ, ਇਕਨੋਮਿਕ ਪੱਖ, ਫੌਜ, ਜੰਗਾਂ, ਇਨ੍ਹਾਂ ਚੀਜ਼ਾਂ ਤੋਂ ਪਰੇ ਹੈ, ਕਿਤੇ ਕੋਹਾਂ ਦੂਰ ਹੈ। ਅਗਲੀ ਗੱਲ ਕਰੀਏ ਤੇ ਦੋਸਤੋ, ਟਰੰਪ ਦੀ ਗੱਲ ਸੁਣਾਉਂਦੇ ਆ ਤੁਹਾਨੂੰ, ਜਿਸ ਦੇ ਵਿੱਚ ਕੀ ਕੁਝ ਵਾਪਰ ਰਿਹਾ। ਭੇਦ ਖੁੱਲੇ ਨੇ, CNN ਨੇ ਭੇਦ ਖੋਲੇ ਹੈ। ਮਾਰ ਇਹ ਲਾਗੋ ਦੇ ਵਿੱਚ ਟਰੰਪ ਦੀ ਵੱਧਦੀ ਕਮਾਈ ਦਰਸਾਉਂਦੀ ਹੈ ਕਿ ਕਿਵੇਂ ਟਰੰਪ ਦੇ ਵਪਾਰਕ ਹਿੱਤ ਦੇ ਉੱਤੇ ਤੇ ਰਾਜਨੀਤਿਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਜਿਹੜੇ ਨੇ ਦੀ ਦੌਲਤ ਦੇ ਵਿੱਚ ਭਾਰੀ ਵਾਧਾ ਹੋ ਗਿਆ ਤੇ ਇੱਕ ਨਵੇਂ ਵਿੱਤੀ ਖੁਲਾਸੇ ਜਿਹੜੇ ਫਾਈਨੈਂਸ਼ੀਅਲ ਜਿਹੜੀ ਰਿਪੋਰਟ ਆਈ ਹੈ ਉਹ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਫਲੋਰੀਡਾ ਸਥਿਤ ਦੋ ਪ੍ਰਮੁੱਖ ਰਿਜ਼ੋਰਟਾਂ ਨੇ ਵੀ ਕਮਾਈ ਦੇ ਸਾਰੇ ਰਿਕਾਰਡ ਤੋੜ ਮਾਰੇ ਨੇ। ਇਸ ਗੱਲ ਦਾ ਇੱਕ ਪੁਖਤਾ ਜਿਹੜਾ ਪ੍ਰਮਾਣ ਹੈ ਕਿ ਕਿਵੇਂ ਟਰੰਪ ਦਾ ਨਿੱਜੀ ਕਾਰੋਬਾਰ ਤੇ ਰਾਸ਼ਟਰਪਤੀ ਦੀ ਰਾਜਨੀਤੀ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹੈ। ਟਰੰਪ ਨੇ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਜਾਇਦਾਦਾਂ ਮਾਰ ਏ ਲਾਗੋ ਅਤੇ ਟਰੰਪ ਨੈਸ਼ਨਲ ਡੌਰਲ ਜਿਹੜਾ ਦਾ 2 ਦਰਜਨ ਤੋਂ ਵੱਧ ਵਾਰ ਦੌਰਾ ਕੀਤਾ। ਉੱਥੇ ਹੀ ਉਨ੍ਹਾਂ ਨੇ ਲੱਖਾਂ ਡਾਲਰ ਪ੍ਰਤੀ ਪਲੇਟ ਵਾਲੇ ਫੰਡ ਇਕੱਠਾ ਕਰਨ ਵਾਲੇ ਰਾਤ ਦੇ ਖਾਣੇ ਜਿਹੜੇ ਨੇ ਡਿਨਰ ਜਿਹੜੇ ਨੇ ਕਰਦੇ ਹੋਏ ਕੀਤੇ ਨੇ ਦੀ ਮੇਜ਼ਬਾਨੀ ਵੀ ਕੀਤੀ ਹੈ। ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਤੇ ਰਿਪਬਲਿਕਨ ਪਾਰਟੀ ਜਿਹੜੀ ਹੈ ਉਹਦੇ ਸਮਾਗਮਾਂ ਦੀ ਅਗਵਾਈ ਵੀ ਕੀਤੀ ਹੈ। ਇਸ ਦੇ ਨਾਲ ਹੀ ਉਦਯੋਗ ਜਗਤ ਦੇ ਆਗੂਆਂ ਤੇ ਰਾਜਨੀਤਿਕ ਸਮੂਹਾਂ ਨੇ ਵੀ ਉਥੇ ਆਪਣੇ ਪ੍ਰੋਗਰਾਮ ਬੁੱਕ ਕਰਨ ਦੇ ਲਈ ਦੌੜ ਭੱਜ ਵੀ ਕੀਤੀ ਹੈ। ਟਰੰਪ ਨੇ ਆਪਣੀ ਮੁੜ ਚੋਣ ਤੋਂ ਕੁਝ ਸਮਾਂ ਪਹਿਲਾਂ ਮਾਰ ਏ ਲਾਗੋ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਫੀਸ ਵਧਾ ਕੇ $10 ਲੱਖ ਜਿਹੜੀ ਸੀ, ਜਾਣੀ ਕਿ $1 ਮਿਲੀਅਨ ਕਰ ਦਿੱਤੀ, ਜਿਹਦੇ ਨਾਲ ਉਥੋਂ ਆਉਣ ਵਾਲੀ ਕਮਾਈ ਨੂੰ ਹੋਰ ਵੀ ਹੁਲਾਰਾ ਮਿਲਿਆ। ਕਲੱਬ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ ਇਹ ਆਲੀਸ਼ਾਨ ਰਿਜ਼ੋਰਟ ਰਾਸ਼ਟਰਪਤੀ ਦੇ ਨਾਲ ਅਣਕਿਆਸੀਆਂ ਗੱਲਾਂ ਬਾਤਾਂ ਦੇ ਲਈ ਬਹੁਤ ਢੁਕਵਾਂ ਹੈ, ਸੀਕਰਟ ਪਲੇਸ, ਜਾਣੀ ਕਿ ਜਿਵੇਂ ਕਿ ਪਹਿਲਾਂ ਆਪਣਾ ਉਹ ਐਪਸਟੀਅਨ ਫਾਈਲ ਵਾਲਾ ਕੰਮ ਸੀਗਾ ਤੇ ਹੁਣ ਇਹ ਉਥੇ ਕਰਦੇ ਆ, ਜੋ ਅਕਸਰ ਰਾਤ ਨੂੰ ਉਥੋਂ ਦੇ ਵਿਹੜੇ ਵਿਚ ਜਿਹੜਾ ਖਾਣਾ ਖਾਂਦੇ ਨੇ। ਕੁਝ ਨੈਤਿਕਤਾ ਮਾਹਰਾਂ ਦੇ ਨੇ ਜਿਹੜਾ ਰਾਜਨੀਤੀ ਅਤੇ ਮੁਨਾਫੇ ਦੇ ਇਸ ਸੁਮੇਲ ਨੂੰ ਵਿਸ਼ੇਸ਼ ਹਿੱਤਾਂ ਵਾਲੇ ਲੋਕਾਂ ਲਈ ਟਰੰਪ ਤੱਕ ਜਿਹੜਾ ਸਿੱਧੀ ਪਹੁੰਚ ਬਣਾਉਣ ਦਾ ਇੱਕ ਸਪਸ਼ਟ ਜਿਹੜਾ ਮੌਕਾ ਵੀ ਦੱਸਿਆ। ਜੇ ਭਾਈ ਮੁਲਾਕਾਤ ਕਰਨੀ ਆ, ਮੀਟਿੰਗ ਕਰਨੀ ਆ ਤੇ ਭਾਈ ਕਹਿੰਦੇ $1 ਮਿਲੀਅਨ ਜਮ੍ਹਾਂ ਕਰਾ ਦਿਓ, ਨਾਲੇ ਮੀਟ ਕਰੋ, ਨਾਲੇ ਗੱਲਾਂ ਬਾਤਾਂ ਕਰੋ ਤੇ ਨਾਲੇ ਆਪਣਾ ਇੰਜੋਏ ਕਰੋ, ਦੋਵੇਂ ਕੰਮ ਆਣਗੇ। ਦੂਸਰੇ ਪਾਸੇ ਖਪਤਕਾਰ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸਮੂਹ ਪਬਲਿਕ ਸਿਟੀਜ਼ਨ ਦੇ ਸਹਿ ਪ੍ਰਧਾਨ ਰਾਬਰਟ ਵਾਈਸਮੈਨ ਨੇ ਜਿਹੜਾ ਕਿਹਾ ਕਿ ਲੋਕ ਮਾਰੇ ਲਾਗੋ ਇਸ ਦੇ ਲਈ ਜਾ ਰਹੇ ਨੇ ਕਿਉਂਕਿ ਉਹ ਰਾਸ਼ਟਰਪਤੀ ਦੇ ਨੇੜੇ ਹੋਣਾ ਚਾਹੁੰਦੇ ਹੈ। ਰਾਸ਼ਟਰਪਤੀ ਦੇ ਕੰਨ ਦੇ ਵਿਚ ਕਹੀ ਇਕ ਗੱਲ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਜੋ ਉਹ ਅੰਦਰ ਜਾਣ ਦੇ ਲਈ ਭੁਗਤਾਨ ਕਰ ਰਹੇ ਨੇ। ਵਾਈਟ ਹਾਊਸ ਦੀ ਬੁਲਾਰਾ ਐਨੀ ਕੈਲੀ ਜਿਹੜੀ ਹੈ ਉਹਨੇ ਜਿਹੜਾ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਾ ਤਾਂ ਰਾਸ਼ਟਰਪਤੀ ਤੇ ਨਾ ਹੀ ਉਹਨਾਂ ਦੇ ਪਰਿਵਾਰ ਨੇ ਕਦੇ ਹਿੱਤਾਂ ਦੇ ਟਕਰਾਅ ਵਿੱਚ ਹਿੱਸਾ ਲਿਆ ਤੇ ਨਾ ਹੀ ਕਦੇ ਲੈਣਗੇ। ਉਹਨਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਚੁੱਕੇ ਗਏ ਸਾਰੇ ਕਦਮ ਅਮਰੀਕੀ ਲੋਕਾਂ ਦੇ ਸਰਵੋਤਮ ਹਿੱਤ ਦੇ ਵਿੱਚ ਹੁੰਦੇ ਆ। ਦੁਬਾਰਾ ਸੱਤਾ ਸੰਭਾਲਣ ਤੋਂ ਪਹਿਲਾਂ ਟਰੰਪ ਨੇ ਆਪਣੇ ਨਾਮ ਵਾਲੀ ਕੰਪਨੀ ਦੇ ਪ੍ਰਬੰਧਨ ਦੇ ਵਿੱਚ ਖੁਦ ਨੂੰ ਸ਼ਾਮਲ ਨਾ ਕਰਨ ਦਾ ਵਾਅਦਾ ਕੀਤਾ ਸੀ ਤੇ ਆਪਣੀਆਂ